0: ਆਵਾਜ਼ ਕਿੰਨੀ ਦਮਦਾਰ ਹੈ, ਪੁਰੇਨ ਕਹਿੰਦੇ ਹੁੰਦੇ ਕਿ ਹਿੱਕ ਦੇ ਜ਼ੋਰ ਨਾਲ ਗਾਇਆ ਗੀਤ ਹੈ, ਮੈਂ ਹੁਣ ਜਾਣਦਾ ਨਹੀਂ ਐਸ ਕੌਰ ਹੈ ਕੁੜੀ ਦਾ ਨਾਂ, ਬਟ ਵਾਹ ਕਿਆ ਯਾਰ ਗਾਏ ਬੜਾ ਸੋਹਣਾ, ਕਮਾਲ ਹੀ ਕਰਤੀ। ਸੋ ਪ੍ਰੋਗਰਾਮ ਪੰਜਾਬੀ ਰਾ, ਨੰਬਰ ਹੈ ਆਪਣਾ 905-673-3337 9056733337। ਕੈਲੇਡਨ ਮਿਤਸੂਬਿਸ਼ੀ ਨੂੰ ਯਾਦ ਰੱਖੋ, ਮਿਤਸੂਬਿਸ਼ੀ ਦੀਆਂ ਗੱਡੀਆਂ ਚਾਹੀਦੀਆਂ, 10 ਸਾਲ ਦੀ ਵਾਰੰਟੀ ਮਿਲ ਰਹੀ ਹੈ ਕੈਲੇਡਨ ਮਿਤਸੂਬਿਸ਼ੀ। 6476782754 ਕੈਲੇਡਨ ਮਿਤਸੂਬਿਸ਼ੀ ਦੀ ਟੀਮ ਦੇ ਨਾਲ ਸੰਪਰਕ ਜਲਦੀ ਜਲਦੀ ਜਲਦੀ ਤੁਸੀਂ ਕਰ ਲਵੋ। ਪ੍ਰਦੀਪ ਭਾਜੀ, ਤੁਹਾਡੇ ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ, ਡਰਾਇਰ, ਕੋਈ ਵੀ ਅਪਲਾਇੰਸਿਸ ਦੀ ਰਿਪੇਅਰ ਹੋਣ ਵਾਲੀ ਹੈ ਨਾ, ਤਾਂ ਮਿਸਟਰ ਪ੍ਰਦੀਪ ਪੁਰਾਣੇ ਅਪਲਾਇੰਸਿਸ ਨੂੰ ਐਨ ਨਵੇਂ ਨਕੋਰ ਬਣਾ ਦੇਣਗੇ। ਪ੍ਰਦੀਪ ਭਾਈ ਦਾ ਨੰਬਰ ਨੋਟ ਕਰ ਲਓ, 6476223203, 6476223203। ਜਿਨ੍ਹਾਂ ਨੇ ਵੀ ਨਵੀਂ ਫੈਂਸ ਲਗਵਾਉਣੀ ਹੈ, ਫੈਂਸ ਦੀ ਰਿਪੇਅਰ ਕਰਾਉਣੀ ਹੈ, ਜਾਂ ਨਵੀਂ ਡੈੱਕ ਲਗਵਾਉਣੀ ਹੈ, ਡੈੱਕ ਦੀ ਰਿਪੇਅਰ ਕਰਾਉਣੀ ਹੈ, ਤੁਸੀਂ ਰਾਈਨੋ ਫੈਂਸ ਦੇ ਇਕਬਾਲ ਬਾਈ ਜੀ ਨੂੰ ਫੋਨ ਕਰੋ। ਬਹੁਤ ਹੀ ਸੋਹਣਾ ਫੈਂਸ ਦਾ ਕੰਮ ਕਰਦੇ ਆ, ਨਵੀਂ ਲੱਗਣ ਵਾਲੀ ਹੈ ਨਵੀਂ ਲਾ ਦੇਣਗੇ, ਰਿਪੇਅਰ ਹੋਣ ਵਾਲੀ ਰਿਪੇਅਰ ਕਰ ਦੇਣਗੇ। ਹੁਣ ਤੁਹਾਡੇ ਫੈਂਸ ਦੀ ਕੰਡੀਸ਼ਨ 'ਤੇ ਡਿਪੈਂਡ ਆ, ਇਹਨਾਂ ਨੂੰ ਕਾਲ ਕਰ ਲਓ ਇੱਕ ਫਰੀ ਐਸਟੀਮੇਟ ਲਈ। ਵੀਰ ਹੁਣੇ ਬੰਦੇ ਬਹੁਤ ਵਧੀਆ, 6478042020 ਨੰਬਰ ਹੈ, 6478024322, 6478042020, 6478042020 'ਤੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਅਤੇ ਗਰੋਸਰੀ ਕਰਨੀ ਹੈ ਤਾਂ ਇੰਡੀਅਨ ਫਰੂਟਲੈਂਡ, ਇੰਡੀਅਨ ਫਰੂਟਲੈਂਡ ਦੀਆਂ ਬਹੁਤ ਸਾਰੀਆਂ ਲੋਕੇਸ਼ਨਸ, ਅਤੇ ਹਰ ਇੱਕ ਇਹਨਾਂ ਦੀ ਲੋਕੇਸ਼ਨ ਦੇ ਵਿੱਚ ਇੱਕ ਰੈਸਟੋਰੈਂਟ ਹੈ। ਸੋ ਇੱਕ ਤਾਂ ਤੁਸੀਂ ਜਾ ਸਕਦੇ ਹੋ ਇੰਡੀਅਨ ਫਰੂਟਲੈਂਡ, 45 Dusk Drive, 15 Fender Way, ਜਾਂ 9985 ਮਕਵੀਨ ਡਰਾਈਵ, ਮਕਵੀਨ ਐਂਡ ਕੈਸਲ ਮੋੜ, 25 Sandalwood Parkway, ਸੈਂਡਲਵੁੱਡ ਹਰਨਟੇਰੀਓ, ਅਤੇ 1465 ਮੇਫੀਲਡ ਰੋਡ, ਮੇਫੀਲਡ ਐਂਡ ਕ੍ਰੈਡਿਟ ਵਿਊ। ਮੈਂ ਕਿਹਾ ਨਵੀਂ ਯਾਰ ਕੋਈ ਲੋਕੇਸ਼ਨ ਰਹਿ ਨਾ ਜਾਵੇ, ਬਟ ਯਾਦ ਰੱਖੋ 1 and only ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗ੍ਰਿਲ ਮੀਟ ਸ਼ਾਪ। ਸੋ ਕੋਈ ਵੀ ਗੀਤ ਸੰਗੀਤ ਲਗਵਾਉਣਾ ਜੀ ਸਦਕੇ, ਤੁਸੀਂ ਕਾਲ ਕਰ ਲਓ ਸਟੂਡੀਓ 'ਚ 905-673-3337। ਮੈਂ ਦੱਸ ਰਿਹਾ ਸੀ ਕਿ ਅਸੀਂ ਇੱਕ ਲਿਸਟ ਬਣਾਈ ਹੋਈ ਆ ਸਾਡੇ, ਤੁਹਾਡੇ ਤੁਸੀਂ ਬਣਾਈ ਹੈ, ਮੈਂ ਤਾਂ ਕੀ ਬਣਾਈ ਹੈ ਸਾਡੇ ਲਿਸਨਰਸ ਦੇ ਨਾਲ, ਵੀ ਲੋਕਲ ਆਪਣੇ ਅੰਟੇਰੀਓ ਦੇ ਵਿੱਚ ਖਾਣ ਪੀਣ ਲਈ ਘੁੰਮਣ ਫਿਰਨ ਲਈ ਆਪਾਂ ਕਿੱਥੇ ਕਿੱਥੇ ਜਾ ਸਕਦੇ ਹਾਂ, ਕਿਹੜੀਆਂ ਕਿਹੜੀਆਂ ਲੋਕੇਸ਼ਨਸ ਨੇ, ਕੋਈ ਲੇਕ, ਬੀਚ, ਅਤੇ ਉੱਥੇ ਨਾ 15-20 ਤੋਂ ਵੱਧ ਲੋਕੇਸ਼ਨਸ ਨੇ। ਸੋ ਤੁਸੀਂ ਉਹ ਲਿਸਟ ਚਾਹੁੰਦੇ ਹੋ, ਸਾਨੂੰ ਮੈਸੇਜ ਕਰ ਦਿਓ ਇੰਸਟਾਗ੍ਰਾਮ 'ਤੇ, ਤੁਹਾਨੂੰ ਲਿਸਟ ਭੇਜ ਦਿਆਂਗੇ। ਪੇਜ ਹੈ ਸਾਡਾ ਪੰਜਾਬੀ ਲਹਿਰਾਂ, PUNJABILERAN, ਬਸ ਲਿਖ ਦਿਓ ਲਿਸਟ ਪਲੀਜ਼, ਜਾਂ ਲਿਸਟ, ਅਤੇ ਅਸੀਂ ਤੁਹਾਨੂੰ ਜ਼ਰੂਰ ਉਹ ਲਿਸਟ ਫੋਰਵਰਡ ਕਰ ਦਾਂਗੇ। ਮੈਂ ਅੱਜ 40-50 ਜਣਿਆਂ ਨੂੰ ਭੇਜੀ ਹੈ ਜਿਨ੍ਹਾਂ ਨੇ ਮੈਨੂੰ ਮੈਸੇਜ ਕੀਤੇ ਆ, ਸੋ ਤੁਹਾਨੂੰ ਵੀ ਅਸੀਂ ਸੈਂਡ ਜ਼ਰੂਰ ਜ਼ਰੂਰ ਜ਼ਰੂਰ ਕਰ ਦਿਆਂਗੇ, ਚੈੱਕ ਕਰੀ ਕੋਈ ਨਹੀਂ। ਟੈਕ ਸਪਿਰਿਟ ਨਵੇਂ ਕੈਮਰੇ ਜਾਂ ਸਿਕਿਉਰਿਟੀ ਕੈਮਰੇ ਲਈ ਨੋਟ ਕਰੋ ਨੰਬਰ, ਟੈਕ ਸਪਿਰਿਟ। ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ, ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ, ਟੈਕ ਸਪਿਰਿਟ 905-621-4100, 905-621-4100, ਤੇ ਫੋਨ ਜ਼ਰੂਰ ਕਰੋ, ਜ਼ਰੂਰ ਕਰੋ। ਅਤੇ ਇੱਕ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ ਨੰਬਰ ਵੀ ਤੁਹਾਨੂੰ ਦੇ ਦਈਏ, ਤੁਸੀਂ ਅਗਰ ਰੈਨੋਵੇਸ਼ਨ ਦੇ ਫੀਲਡ 'ਚੋਂ ਕੋਈ ਪਲੰਬਿੰਗ ਦੇ ਸਪਲਾਈ ਚਾਹੀਦੇ ਆ, HVAC ਮਟੀਰੀਅਲ ਚਾਹੀਦੇ ਆ, ਇਲੈਕਟ੍ਰੀਕਲ ਸਪਲਾਈ ਚਾਹੀਦੇ ਆ, ਫਲੋਰਿੰਗ ਜਾਂ ਟਾਇਲ ਦੇ ਪ੍ਰੋਡਕਟ ਚਾਹੀਦੇ ਆ, ਡੋਰ, ਟ੍ਰਿਮ, ਮੋਲਡਿੰਗ, ਡਰਾਈਵਲ, ਇੰਸੂਲੇਸ਼ਨ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨੂੰ ਕਾਲ ਕਰੋ ਜਾਂ ਪਹੁੰਚ ਹੀ ਜਾਓ। ਇੰਨਾ ਹਾਈ ਐਂਡ ਲਗਜ਼ਰੀ ਬਿਲਡਿੰਗ ਸਪਲਾਈ ਦਾ ਸਟੋਰ ਨਹੀਂ ਕਦੇ ਦੇਖਿਆ ਹੋਣਾ ਤੁਸੀਂ। 8005 ਡਿਕਸੀ ਰੋਡ, ਡਿਕਸੀ ਅਤੇ ਸਟੀਲਸ ਦਾ ਕੋਰਨਰ ਹੈ, ਡਿਜ਼ਾਈਨਰ ਲਗਜ਼ਰੀ ਸ਼ੋਰੂਮ, ਹਰੇਕ ਪ੍ਰਾਈਸ ਨੂੰ ਬੀਟ ਕਰਨਗੇ, ਅਤੇ ਡਿਲੀਵਰੀ ਬ੍ਰੈਂਪਟਨ ਦੇ ਵਿੱਚ ਫ੍ਰੀ ਹੈ। ਵਾਹ ਕਿਆ ਬਾਤ ਹੈ। 6479610585 ਦੇ ਉੱਤੇ ਇਹਨਾਂ ਨੂੰ ਕਾਲ ਤੁਸੀਂ ਜ਼ਰੂਰ ਕਰ ਸਕਦੇ ਹੋ। ਅਮਰਿੰਦਰ ਗਿੱਲ ਉਹਨਾਂ ਦਾ ਨਵਾਂ ਗਾਣਾ ਆ ਰਿਹਾ ਕੱਲ੍ਹ ਨੂੰ, ਹੈ ਕੀ ਸੀ ਗਾਣੇ ਦਾ ਨਾਂ, ਕੌਫੀ। ਹਾਂ ਕਿਆ ਬਾਤ ਹੈ ਕਿ ਅਮਰਿੰਦਰ ਗਿੱਲ ਜੀ, ਤੁਸੀਂ ਵੀ ਪੂਰੇ ਹੁਣ ਮਾਡਰਨ ਲੱਗਦਾ ਕਿ ਗੀਤ ਸੰਗੀਤ ਛੱਡੋਗੇ ਜਿਹੜੇ ਹਿਸਾਬ ਨਾਲ ਟਾਈਟਲ ਰੱਖਿਆ ਕਾਫੀ ਹੈ ਸੋ ਅਮਰਿੰਦਰ ਗਿੱਲ ਉਹਨਾਂ ਦਾ ਆਈ ਥਿੰਕ ਕੱਲ ਨੂੰ ਆ ਰਿਹਾ ਪਰਸੋਂ ਗੁਰਿੰਦਰ ਗਿੱਲ ਦੀ ਸੱਚ ਐਲਬਮ ਆਈ ਹੈ ਮੈਂ ਜੇ ਸੁਣੀ ਨਹੀਂ ਤਾਂ ਉਹਦੇ ਵਿੱਚ ਵੀ ਇੱਕ ਅੱਧਾ ਗਾਣਾ ਤੁਹਾਨੂੰ ਸੁਣਾਈ ਦਿੰਦੇ ਸੋ ਫੀਫਾ ਵਰਲਡ ਕੱਪ ਦੇ ਵਿੱਚ ਅੱਜ ਪਤਾ ਨਹੀਂ ਕਿਵੇਂ ਬਟ ਜਰਮਨੀ ਨੇ ਐਕਵਾਡੋਰ ਨੂੰ ਹਰਾਤਾ ਬਹੁਤ ਹੀ ਯਾਰ ਵੱਡਾ ਸਰਪ੍ਰਾਈਜ਼ ਤੇ ਹੁਣੇ ਨੈਦਰਲੈਂਡ ਵਾਲੇ ਟੂਨੀਸ਼ੀਆ ਨੂੰ ਬੀਟ ਕਰ ਰਹੇ 2-0 ਜਪਾਨ ਸਵੀਡਨ ਵਾਲੇ ਵੀ ਖੇਡ ਰਹੇ ਆ ਤੇ US ਰਾਤ ਨੂੰ 10 ਵਜੇ ਖੇਡੇਗਾ ਤੇ ਕੱਲ ਨੂੰ ਵੀ ਕਾਫੀ ਵੱਡੇ ਵੱਡੇ ਮੈਚ ਨੇ ਨੋਰਵੇ ਫਰਾਂਸ ਵਾਹ ਨੋਰਵੇ ਦਾ ਹਾਲੈਂਡ ਯਾਰ ਉਹ ਤਾਂ ਮੁੰਡਾ ਹੈ ਹੀ ਕਹਿੰਦੇ ਨੇ ਝੋਟਾ ਪੂਰਾ ਤੇ ਫਰਾਂਸ ਦਾ ਮਾਪੇ ਵੀ ਘੱਟ ਨੇ ਮੈਨੂੰ ਲੱਗਦਾ ਕਿ ਫਰਾਂਸ ਵਾਲੇ ਜਿੱਤ ਜਾਣਗੇ ਬਾਕੀ ਕੱਲ ਨੂੰ ਮੈਚ ਦੇਖਾਂਗੇ ਤੇ ਦੇਖਦੇ ਹਾਂ ਕੀ ਬਣਦਾ ਦੋਨੋਂ ਆਪਣੇ ਗਰੁੱਪ ਦੇ ਵਿੱਚ ਟੌਪ 2 ਟੀਮਸ ਨੇ ਦੋਨੋਂ 2 ਗੇਮਾਂ ਜਿੱਤ ਚੁੱਕੇ ਨੇ ਕੋਈ ਹਾਰੇ ਨਹੀਂ ਸੋ ਇਹ ਬੜਾ ਵੱਡਾ ਮੈਚ ਹੈ ਕੱਲ ਦਾ ਨੋਰਵੇ ਐਂਡ ਫਰਾਂਸ ਤੇ ਉਹਦੇ ਨਾਲ ਨਾਲ ਕੱਲ ਨੂੰ ਸਪੇਨ ਵੀ ਖੇਡ ਰਿਹਾ ਸਪੇਨ ਦੇ ਉੱਤੇ ਵੀ ਤਾਂ ਨਿਗਾਹ ਚਲੋ ਹੁੰਦੀ ਹੁੰਦੀ ਐਡੀ ਵੱਡੀ ਟੀਮ ਹੈ ਸੋ ਟਮੋਰੋ ਸਪੇਨ ਐਂਡ ਦੇਖਦੇ ਹਾਂ ਫਿਰ ਕੱਲ ਵਰਲਡ ਕੱਪ ਦੇ ਵਿੱਚ ਕੀ ਬਣਦਾ ਸੋ 905-673-3337 ਨੰਬਰ ਹੈ ਆਪਣਾ 9056733337 ਕੱਲ ਨੂੰ ਸਪੇਨ ਅੱਜ ਕੱਲ ਨੂੰ ਇੱਥੇ ਵੀ ਆਪਣੇ ਮੈਚ ਹੈ ਟੋਰਾਂਟੋ 'ਚ ਸੈਨੇਗਲ ਅਤੇ ਇਰਾਕ ਦਾ ਸੈਨੇਗਲ ਇਰਾਕ ਦੀਆਂ ਟੀਮਾਂ ਕਿਵੇਂ ਨੇ ਅੱਛਾ ਇਹ ਟੀਮਾਂ ਠੀਕ ਠੀਕ ਹੀ ਨੇ ਥਰਡ ਐਂਡ ਫੋਰਥ ਲਾਸਟ 2 ਟੀਮਾਂ ਨੇ ਅਜੇ ਕੋਈ ਗੇਮਾਂ ਨਹੀਂ ਜਿੱਤੇ ਇਹਨਾਂ ਵਿੱਚੋਂ ਇੱਕ ਟੀਮ ਕੱਲ ਨੂੰ ਜਿੱਤ ਸਕਦੀ ਹੈ ਦੇਖਦੇ ਹਾਂ ਜੇ ਕੋਈ ਵਿਨਰ ਬਣਦਾ ਜਾਂ ਨਹੀਂ ਸੋ ਪ੍ਰੋਗਰਾਮ ਜਾ ਮੇਰਾ ਅਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ 905-673-3337 'ਤੇ 1484 ਹੈਲੋ
1: ਹਾਂਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ
1: ਤੁਸੀਂ ਗਲਤ ਬੋਲ ਗਏ ਹੋ ਜਰਮਨੀ ਹਾਰ ਗਿਆ
0: ਉਹੀ ਤਾਂ ਮੈਂ ਕਿਹਾ ਜਰਮਨੀ ਹਾਰ ਗਿਆ ਇਕਵਾਡੋਰ ਨੂੰ
1: ਇਕਵਾਡੋਰ ਤੋਂ ਹਾਰ ਗਿਆ ਤੁਸੀਂ ਮੇਰੇ ਖਿਆਲ ਗਲਤ ਬੋਲ ਗਏ ਜੀ
0: ਨਹੀਂ ਮੈਂ ਕਿਹਾ ਵੀ ਜਰਮਨੀ ਅੱਜ ਹਾਰ ਗਿਆ
1: ਅੱਛਾ ਅੱਛਾ ਅੱਛਾ ਅੱਛਾ ਠੀਕ ਹੈ ਠੀਕ ਹੈ
0: ਕਿ ਮੈਂ ਗਲਤ ਕਹਿ ਗਿਆ
1: ਤੁਸੀਂ ਕਹਿ ਗਿਆ ਜਰਮਨੀ ਮਤਲਬ ਉਲਟ ਫੁਲਟ ਹੋ ਗਿਆ ਜਰਮਨੀ ਜਿੱਤ ਗਿਆ ਤਾਂ ਇਕਵਾਡੋਰ ਆ ਗਿਆ
0: ਅੱਛਾ ਮੈਂ ਗਲਤ ਕਹਿਤਾ ਹੁਣ
1: ਬਿਠਾ ਨਿਕਲ ਗਿਆ
0: ਅੱਛਾ ਅੱਛਾ ਫਿਰ ਉਹ ਕਈ ਵਾਰ ਨਿਕਲ ਜਾਂਦਾ ਗਲਤ ਚਲੋ ਠੀਕ ਹੈ ਸਰ ਬਹੁਤ ਸ਼ੁਕਰੀਆ ਗਲਤੀ ਹੋ ਗਈ ਹੋਵੇ ਕਦੇ ਨਾ ਕਦੇ ਹੋ ਜਾਂਦੀ ਹੈ ਸੋ ਪ੍ਰੋਗਰਾਮ ਪੰਜਾਬੀ ਦਾ 905-673-3337 ਜੈਸਮਿਨ ਸੈਂਡਲੈਸ ਤੁਹਾਡੇ ਸ਼ਹਿਰ ਆ ਰਹੀ ਹੈ ਯਾਰ ਜੈਸਮਿਨ ਸੈਂਡਲੈਸ 8 ਅਗਸਤ ਨੂੰ ਬਰੈਂਪਟਨ CAA ਗਰਾਊਂਡ ਦੇ ਵਿੱਚ ਪਰਫੋਰਮ ਕਰਨ ਲਈ ਪਹੁੰਚ ਰਹੀ ਹੈ 8th of August CAA ਸੈਂਟਰ ਦੇ ਗਰਾਊਂਡ ਜੈਸਮਿਨ ਸੈਂਡਲੈਸ ਗੈਟ ਰੈਡੀ ਟਿਕਟਾਂ ਦੀ ਕੋਈ ਵੀ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਇੱਕ ਕੰਮ ਕਰੋ ਤੁਸੀਂ ਵੈਬਸਾਈਟ ਇਹਨਾਂ ਦੀ ਵਿਜ਼ਿਟ ਕਰ ਲਓ heritagesounds.ca ਅਤੇ ਜੈਸਮਿਨ ਸੈਂਡਲੈਸ ਯਾਰ ਮੈਗਨਾ ਠਾਠਾ ਮਾਰਦਾ ਕੱਠ ਹੋਊਗਾ ਤੇ heritagesounds.ca ਤੇ ਜਾਓ ਟਿਕਟਾਂ ਲੈ ਲਓ ਜੈਸਮਿਨ ਸੈਂਡਲੈਸ 8 ਅਗਸਤ ਨੂੰ ਲਾਈਵ 4427 ਹੈਲੋ
2: ਹਾਂਜੀ ਕੀ ਹਾਲ ਹੈ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਦੇਖੋ ਤੁਸੀਂ ਵੀ ਯਾਰ ਬੜੇ ਧਿਆਨ ਨਾਲ ਸੁਣਦੇ ਹੋ ਹੈ ਮੈਨੂੰ ਵੀ ਚਾਹੀਦਾ ਯਾਰ ਕਿ ਮੈਂ ਇੱਕ ਇੱਕ ਚੀਜ਼ ਪੂਰੀ ਸੋਚ ਸਮਝ ਕੇ ਬੋਲਾਂ ਹੁਣ ਨਵੀਂ ਯਾਰ ਜੇ ਤੇਰੇ ਤੋਂ ਗਲਤ ਕੁਛ ਕਹਿ ਹੋ ਗਿਆ ਬੰਦੇ ਫੜ ਲੈਂਦੇ ਆ ਸਾਡੇ ਬੰਦੇ ਹੀ ਬੜੀ ਤੇਜ਼ ਨੇ ਸੋ ਇਟਸ ਓਕੇ ਸੋ ਜੈਸਮਿਨ ਦਾ ਲਾਈਏ ਫਿਰ ਥੋੜ੍ਹੇ ਸੁਣਦੇ ਹਾਂ ਲੋਕ ਬੋਲ ਐਂਡ ਆਉਂਦੇ ਹਾਂ ਵਾਪਸ

0: ਅਮੇਜ਼ਿੰਗ ਯਾਰ, ਪਰਫਾਰਮਰ ਹੋਵੇ ਤਾਂ ਸਰਤਾਜ ਸਾਹਿਬ ਵਰਗਾ ਹੋਵੇ, ਰੀਸ ਹੀ ਕੋਈ ਨਹੀਂ। ਸੋ ਪ੍ਰੋਗਰਾਮ ਪੰਜਾਬੀ ਦਾ ਨਾ 905-673-3337 ਨੰਬਰ ਹੈ ਆਪਣਾ, 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ, 905-673-3337। ਸੋ ਇੱਕ ਦੋ ਮੈਸੇਜ ਤੁਹਾਡੇ ਤੱਕ, ਇੱਕ ਤਾਂ TSC ਕੰਸਟਰਕਸ਼ਨ, ਤੁਸੀਂ ਨਾ ਡਰਾਈਵੇ ਬਣਵਾਉਣਾ, ਇੰਟਰਲੋਕਿੰਗ ਕਰਾਉਣੀ ਹੈ, ਕੋਈ ਵੀ ਕੌਂਕਰੀਟ ਦਾ ਕੰਮ ਹੈ, ਐਕਸਪੋਜ਼ ਕੌਂਕਰੀਟ, ਸਟੈਂਪ ਕੌਂਕਰੀਟ, ਐਗਰੀਗੇਟ ਕੌਂਕਰੀਟ, ਤੁਸੀਂ ਇੱਕ ਵਾਰ ਮੇਰੇ ਕਹਿਣ 'ਤੇ TSC ਕੰਸਟਰਕਸ਼ਨ ਦੇ ਬਾਈ ਜੀ ਹੁਣਾਂ ਨਾਲ ਕੰਮ ਕਰਕੇ ਦੇਖੋ। ਮੈਂ ਇਹਨਾਂ ਤੋਂ ਖੁਦ ਆਪ ਕੰਮ ਕਰਾਇਆ, ਬਹੁਤ ਹੀ ਯਾਰ ਰੀਜ਼ਨੇਬਲ ਰੇਟ, ਬਟ ਭਾਅ ਜੀ ਕੋਲ ਕਿਆ ਨੌਲੇਜ ਹੈ, ਮਾੜਾ ਪੱਥਰ ਮਾੜਾ ਮਟੀਰੀਅਲ ਲਾਉਂਦੇ ਹੀ ਨਹੀਂ। TSC ਕੰਸਟਰਕਸ਼ਨ 416-930-4238 ਨੰਬਰ ਹੈ। ਇੰਟਰਲੋਕਿੰਗ ਕਰਾਉਣੀ ਹੈ ਨਾ, ਇਹਨਾਂ ਨਾਲ ਇੱਕ ਵਾਰ ਗੱਲ ਕਰ ਲਓ, ਬਹੁਤ ਵਧੀਆ ਟੀਮ ਹੈ। 416-930-4238, 416-930-4238, ਇੰਟਰਲੋਕਿੰਗ, ਬੈਕ ਪੱਕੀ ਕਰਾਉਣੀ ਹੈ, ਫਰੰਟ ਡਰਾਈਵੇ ਬਣਵਾਉਣਾ, ਦਿਸ ਇਜ਼ ਦ ਟੀਮ। ਇੱਕ ਵਾਰ ਕਾਲ ਕਰਕੇ ਇਹਨਾਂ ਦਾ ਕੰਮ ਦੇਖ ਲਓ, ਐਸਟੀਮੇਟ ਲੈ ਲਓ, ਬੰਦੇ ਵੀ ਬਹੁਤ ਵਧੀਆ। 416-930-4238 ਇਹਨਾਂ ਦਾ ਫੋਨ ਨੰਬਰ ਹੈ। ਸਾਡੇ ਨਾਲ ਜੁੜ ਚੁੱਕੇ ਆ ਸੁੱਖ ਭਾਅ ਜੀ, ਗ੍ਰੈਂਡ ਹੋਮ ਫਰਨੀਚਰ ਤੋਂ। ਭਾਅ ਜੀ ਵੈਲਕਮ।
1: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ, ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦਵਾਂਗੇ ਜੀ ਪਰਿਵਾਰਾਂ ਤੱਕ, ਕਿਉਂਕਿ ਵੀਕਐਂਡ 'ਚ ਹਾਂ, ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਵਾ, ਤੇ ਨਾਲ ਦੀ ਨਾਲ ਤੋਹਫੇ ਡਿਸਕਾਊਂਟ ਇਸ ਵੀਕਐਂਡ ਦੇ ਉੱਪਰ ਮਿਲਣੇ ਆ, ਕਿਉਂਕਿ ਸਾਲ ਦੀ ਸਭ ਤੋਂ ਵੱਡੀ ਕੈਨੇਡਾ ਡੇ ਸੇਲ ਅਗੜ ਜਾ ਰਹੀ ਆ, ਲੋਐਸਟ ਪ੍ਰਾਈਸ, ਪੂਰੇ ਸਾਲ ਦੇ ਲੋਐਸਟ ਪ੍ਰਾਈਸ ਮਿਲਣੇ ਆ, ਹਰੇਕ ਪਰਚੇ ਦੇ ਨਾਲ ਤੋਹਫਾ ਵੀ ਮਿਲਣਾ, ਤੁਸੀਂ ਬੈਡਰੂਮ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ, ਕੌਫੀ ਟੇਬਲ ਲੈਣਾ, ਮੈਟਰਸ ਲੈਣਾ, ਤਾਂ ਵੀਕਐਂਡ ਨੂੰ ਮਿਸ ਨਹੀਂ ਕਰਨਾ। ਫਰਾਈਡੇ ਸੈਟਰਡੇ ਸੰਡੇ, ਫਰਾਈਡੇ ਸੈਟਰਡੇ ਸੰਡੇ ਜ਼ਰੂਰ ਇੱਕ ਚੱਕਰ ਲਾਓ, 6085 ਟੋਮਕਰ ਰੋਡ ਦੇ ਉੱਪਰ, 6685 ਟੋਮਕਰ ਰੋਡ, 6085 ਟੋਮਕਰ ਰੋਡ ਤੋਂ ਯਾਦ ਰੱਖਿਓ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹੈ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, ਤੇ ਜਿਨ੍ਹਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਕੌਫੀ ਟੇਬਲ ਲੈਣਾ, ਸੋਲਿਡ ਵੁੱਡ ਦਾ ਕੌਫੀ ਟੇਬਲ, ਸਖ਼ਤ ਲੱਕੜੀ ਦਾ ਕੌਫੀ ਟੇਬਲ, ਸਿਰਫ $150 ਦੇ ਵਿੱਚ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ, ਤੇ ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਬਿਲਕੁਲ ਫ੍ਰੀ ਮਿਲਣਗੇ, 6085 ਟੋਮਕਨ ਰੋਡ, 6685 ਟੋਮਕਨ ਰੋਡ ਦਾ ਵੀ ਭਾਜੀ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475104-1557। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 9056733337 9056733337। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
1: ਕੀ ਬਾਤ ਹੈ, ਵੈਰੀ ਗੁੱਡ, ਅਪਡੇਟ ਕਰੋ ਯਾਰ ਸਾਡੀ ਐਪ ਡਾਊਨਲੋਡ ਕਰੋ। ਜਾਂ ਤੁਸੀਂ ਡਾਇਲ ਕਰਕੇ ਸੁਣਨਾ ਤਾਂ 416-477-2040 ਨੰਬਰ ਹੈ 416-477-2040 ਦੇ ਉੱਤੇ ਵੀ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਸੁਣ ਕੇ ਡਾਇਲ ਕਰਕੇ ਸੁਣ ਸਕਦੇ ਹੋ ਐਟ ਐਨੀ ਟਾਈਮ। ਸੋ ਪ੍ਰੋਗਰਾਮ ਹੈ ਪੰਜਾਬੀ ਦਾ ਅਤੇ ਨੰਬਰ ਹੈ ਆਪਣਾ 905-673-3337 905-673-3337 905-673-3337 ਅਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਰਹੀ ਹੈ। ਤੁਸੀਂ ਹਮੇਸ਼ਾ ਪੁੱਛਦੇ ਰਹਿੰਦੇ ਹੋ ਕਿ ਨਵੀਂ ਯਾਰ ਕੋਈ ਨਾ ਕੋਈ ਨੰਬਰ ਸਾਨੂੰ ਦਿਓ ਜੇ ਅਸੀਂ ਡਕਟ ਕਲੀਨਿੰਗ ਕਰਾਉਣੀ ਹੈ। ਕੱਲ੍ਹ ਵੀ ਦੋ ਚਾਰ ਜਣੇ ਦੇ ਮੈਸੇਜ ਆਏ, ਤੁਸੀਂ ਨਾ 5 Rivers ਡਕਟ ਕਲੀਨਿੰਗ ਨੂੰ ਕਾਲ ਕਰੋ। ਬਹੁਤ ਹੀ ਪ੍ਰੋਫੈਸ਼ਨਲ ਟੀਮ ਹੈ, $150 ਦੇ ਵਿੱਚ ਸਾਰੇ ਘਰ ਦੀ ਡਕਟ ਕਲੀਨਿੰਗ, ਫਰਨਿਸ ਕਲੀਨਿੰਗ, AC ਕੋਇਲ ਕਲੀਨਿੰਗ। ਨੰਬਰ ਹੈ 4376887750 4376887750 ਤੇ ਕਾਲ ਕਰੋ 5 Rivers ਡਕਟ ਕਲੀਨਿੰਗ 2480।
2: ਹੈਲੋ ਰੋਡ ਟ੍ਰਿਪ ਲਾਉਣਾ ਹੋਵੇ 10 ਘੰਟੇ ਦੀ ਵਾਰ ਤੇ ਓਸ਼ਨ ਵਿਊ ਲੈਣਾ, ਤੁਸੀਂ ਪਹਾੜੀਆਂ ਦੇ

0: ਟਰੈਵਲ ਕਰ ਰਹੇ ਹੋ ਨਾਲ ਥੱਲੇ ਪਹੁੰਚਣ ਹਜ਼ਾਰਾਂ ਫੀਟ ਥੱਲੇ ਵਗ ਰਿਹਾ
1: ਤੇ
0: ਇਹਦਾ
1: ਕੀ ਨਾਮ ਦੱਸਿਆ ਸੁਣ ਨਹੀਂ ਰਿਹਾ ਜੇ ਕਿਸੇ ਨੂੰ ਸਮਝ ਆਇਆ ਕੀ ਕਹਿ ਰਹੇ ਆ ਰਿਮੁਸਕੀ ਤਾਂ ਮੈਂ ਨੋਟ ਕਰ ਲਿਆ ਬਟ ਸੈਪਟਸ ਕਹਿ ਰਹੇ ਸੀ ਸੈਪਟ ਪਤਾ ਨਹੀਂ ਕਿਹੜੀ ਸੈਪਟ ਕਹਿ ਰਹੇ ਸੀ ਸੋ ਕੁਬੈਕ ਦੇ ਵਿੱਚ ਸੈਪ ਸੈਟ ਹੁਣ ਮੈਂ ਆਪ ਜੇ ਲੱਭਣ ਲੱਗ ਜਾ ਚਲੋ ਜੀ ਕਿਸੇ ਨੂੰ ਪਤਾ ਹੋਵੇ ਕੀ ਕਹਿੰਦਾ ਸੀ ਵੀਰ ਤਾਂ ਦੱਸ ਦਿਓ ਕਾਲ ਕਰ ਦਿਓ ਨਾ ਕਈ ਵਾਰ ਪਤਾ ਨਹੀਂ ਜਾਂ ਤਾਂ ਤੁਹਾਡਾ ਬਲੂਟੁੱਥ ਹੀ ਬੜੀ ਡਿਸਟਰਬੈਂਸ ਕ੍ਰੀਏਟ ਕਰਦਾ ਜਾਂ ਬੰਦਾ ਕੋਈ ਐਸੀ ਲੋਕੇਸ਼ਨ 'ਤੇ ਹੁੰਦਾ ਰਿਮੁਸਕੀ ਓਕੇ ਰਿਮੁਸਕੀ ਦੇਖੀ ਕੀ ਆ ਡਿਸਕਵਰ ਰਿਮੁਸਕੀ ਰਿਮੁਸਕੀ ਰਮਿਸਕੀ ਰਮੁਸਕੀ ਕੁਬੈਕ ਦੇ ਵਿੱਚ ਹੈ ਅਤੇ ਰਮਿਸਕੀ ਦੇਖੀ ਇਹਦਾ ਕੀ ਖਾਸ ਹੈ ਸੋ ਰਮਿਸਕੀ ਇਜ਼ ਅ ਸਿਟੀ ਇਨ ਕੁਬੈਕ ਠੀਕ ਹੈ ਉਹ ਤਾਂ ਸਾਨੂੰ ਪਤਾ ਲੱਗ ਗਿਆ 50,000 ਬੰਦੇ ਦੀ ਇੱਥੇ ਪਾਪੂਲੇਸ਼ਨ ਹੈ ਪਾਣੀ ਦੇ ਨਾਲ ਨਾਲ ਹੈ ਅਤੇ ਚਲੋ ਜਿਹੜੀ ਦੂਜੀ ਇਹ ਕਹਿ ਰਹੇ ਸੀ ਉਹ ਵੀ ਹੌਲੀ ਹੌਲੀ ਲੱਭ ਲਿਆਂਗੇ ਅਤੇ ਪ੍ਰੋਗਰਾਮ ਹੈ ਪੰਜਾਬੀ ਰਾਜ ਤੁਹਾਡੇ ਗਾਣਾ ਲਾਈਏ ਅਤੇ ਫਿਰ ਵਾਪਸ ਆਉਂਦੇ ਹਾਂ ਅਤੇ ਸੋਰੀ ਯਾਰ ਵੀਰ ਤੁਹਾਡੀ ਗਲਤੀ ਨਹੀਂ ਹੋ ਸਕਦਾ ਕਈ ਵਾਰ ਲੋਕੇਸ਼ਨ ਆਪਾਂ ਜਿੱਥੇ ਹਾਂ ਉੱਥੇ ਆਵਾਜ਼ ਨਹੀਂ ਸੋਰੀ ਸੋ ਤੁਹਾਨੂੰ ਸੁਣਾਉਂਦੇ ਹਾਂ ਅਰਜਨ ਅਰਜਨ ਅਰਜਨ ਢਿੱਲੋਂ ਮੇਰਾ ਫੇਵਰੇਟ ਗੀਤ ਇਸ ਐਲਬਮ ਦਾ ਵਨ ਆਫ ਬਹੁਤ ਵਧੀਆ ਬਹੁਤ ਸੋਹਣਾ ਪ੍ਰੋਡਿਊਸ ਕੀਤਾ ਹਰਸ਼ ਹੀਰ ਆ ਮੁੰਡਾ ਉਹਨੇ ਸੁਣਦੇ ਹਾਂ

ਕਿਹਾ ਯਾਰ ਗਾਇਆ ਹੈ, ਮਿਊਜ਼ਿਕ ਵੀ ਬਹੁਤ ਸੋਹਣਾ, ਸੋ ਪ੍ਰੋਡਕਸ਼ਨ ਜਿਹੜੀ ਜਿਹੜੇ ਬੰਦੇ ਨੇ ਕੀਤੀ ਆ ਉਹ ਵੀ ਤਾਰੀਫ ਕਰਨੀ ਬਣਦੀ। ਅਰਸ਼ ਹੀਰ ਤੇ ਅਰਜਨ ਤਾਂ ਫਿਰ ਹੈ ਹੀ, ਅਰਜਨ ਯਾਰ ਅਮੇਜ਼ਿੰਗ, ਵਾਹ ਵਾਹ, ਚੱਕ ਤੇ ਫੱਟੇ ਮੁੰਡਿਆ ਤੇ ਬੱਲੇ ਬੱਲੇ ਕਰਵਾਤੀ, ਕਿਆ ਸੋਹਣਾ ਗਾਣਾ। ਸੋ ਪ੍ਰੋਗਰਾਮ ਹੈ ਪੰਜਾਬੀ ਦਾ, ਤੇ ਨੰਬਰ ਹੈ ਆਪਣਾ 9056733337 9056733337 ਤੇ ਗੱਲਾਂ ਬਾਤਾਂ ਥੋੜੀਆਂ ਸਾਡੀਆਂ ਹੋ ਰਹੀਆਂ ਨੇ। ਨਵੀਂ ਮੇਕ ਸ਼ੋਰ ਕਰੋ ਸਾਰੇ ਮੈਸੇਜ ਤੁਹਾਡੇ ਪਹੁੰਚ ਰਹੇ ਆ ਲਿਸਨਰਸ ਦੇ ਕੋਲ। ਬਰੈਂਪਟਨ ਕ੍ਰੈਮੇਟੋਰੀਅਮ, ਦੇਖੋ ਫਿਊਨਰਲ ਆਪਣੇ ਸਾਰਿਆਂ ਦਾ ਹੋਣਾ ਕਿਸੇ ਨਾ ਕਿਸੇ ਦਿਨ, ਕਿਉਂ ਨਾ ਤੁਸੀਂ ਫਿਊਨਰਲ ਦੀ ਪ੍ਰੀ ਪਲੈਨਿੰਗ ਕਰ ਲਓ, ਅੱਜ ਦਾ ਰੇਟ ਲੌਕ ਕਰ ਲਓ, ਅਤੇ ਦੇਖੋ ਭਾਵੇਂ ਤੁਹਾਡਾ ਫਿਊਨਰਲ 25-30 ਸਾਲਾਂ ਬਾਅਦ ਹੈ, ਅੱਜ ਦਾ ਰੇਟ ਮਿਲਣਾ ਤੁਹਾਨੂੰ, ਪੈਸੇ ਤੁਹਾਡੇ ਬਚਣਗੇ ਹੀ ਬਚਣਗੇ, ਅਤੇ ਫਿਊਨਰਲ ਹੋਣਾ ਹੀ ਹੋਣਾ। ਸੋ ਬਰੈਂਪਟਨ ਕ੍ਰੈਮੇਟੋਰੀਅਮ ਨੂੰ ਫੋਨ ਕਰ ਲਓ 9054582222 9054582222 ਇੱਕ ਤਾਂ ਆਪਾਂ ਡਰਦੇ ਬਹੁਤ ਆ ਵੀ ਯਾਰ ਕਿਤੇ ਤੁਰ ਨਾ ਜਾਈਏ, ਇਹ ਨਾ ਹੋ ਜਾਵੇ, ਤੁਰਨਾ ਤਾਂ ਸਾਰਿਆਂ ਨੂੰ, ਡਰਨਾ ਡੁਰਨਾ ਕਾਹਦਾ, ਜਿੰਨਾ ਲਿਖਿਆ ਜਿਹਦਾ ਰੱਬ ਨੇ ਕਿ ਨਹੀਂ ਉਹੀ ਹੋਣਾ, ਇਹ ਕਹਿ ਲਓ ਕਿ ਕਿਹੜਾ ਆਪਣੇ ਹੱਥ ਵਾਸਤਾ ਹੈ। ਚਲੋ ਕੁਝ ਕੁ ਚੀਜ਼ਾਂ ਨੇ, ਸਿਹਤ ਦਾ ਖਿਆਲ ਰੱਖੋ, ਡਰਾਈਵ ਸੇਫਲੀ, ਕੋਈ ਪੰਗੇ ਨਾ ਲਾਓ, ਫਿਰ ਬੰਦਾ ਇੰਨਾ ਕੀ ਕਰ ਸਕਦਾ, ਬਾਕੀ ਤਾਂ ਇਜ਼ ਇਨ ਗੋਡਸ ਹੈਂਡ, ਜੋ ਹੋਣਾ ਉਹ ਹੋ ਹੀ ਜਾਣਾ, ਠੀਕ ਹੈ ਨਾ ਗੱਲ। ਇੱਕ ਮੈਂ ਤੁਹਾਨੂੰ ਰਾਜਧਾਨੀ ਸਵੀਟਸ ਦਾ ਮੈਸੇਜ ਦੇ ਦੇਵਾਂ ਅਤੇ

0: for locations in GTA. For more information, visit rajdhanisweets.ca.
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 ਕਿਆ ਬਾਤ ਹੈ, ਠੀਕ ਹੈ। ਸੋ ਇੱਕ ਸਾਡਾ ਇੰਸਟਾਗ੍ਰਾਮ ਪੇਜ, ਤੁਸੀਂ ਐਨੀ ਟਾਈਮ ਪੰਜਾਬੀ ਲਹਿਰਾ ਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਸਕਦੇ ਹੋ। ਕੋਈ ਵੀ ਨੰਬਰ ਚਾਹੀਦੇ ਹੈ, ਕੋਈ ਵੀ ਤੁਹਾਨੂੰ ਸਾਡੇ ਸਪੋਂਸਰਸ ਦੇ ਬਿਜ਼ਨਸ ਪਰਸਨਸ ਦੇ ਨੰਬਰ ਚਾਹੀਦੇ ਹੈ, ਇੰਸਟਾਗ੍ਰਾਮ PUNJABI LEHRAN ਪੰਜਾਬੀ ਲਹਿਰਾ ਸਾਡਾ ਪੇਜ ਹੈ, PUNJABI LEHRAN, ਠੀਕ ਹੈ। ਅਤੇ ਅੱਜ ਮੈਂ ਲਿਸਟ ਤੁਹਾਨੂੰ ਸਾਰਿਆਂ ਨੂੰ ਭੇਜਤੀ, ਹੁਣ ਘੁੰਮ ਫਿਰ ਆਓ। ਬਸ ਸਮਰ ਨੂੰ ਐਵੇਂ ਨਾ ਲੰਘਾ ਦਿਓ ਬਿਨਾਂ ਘੁੰਮੇ ਫਿਰੇ, ਠੀਕ ਹੈ। ਕਈ ਲੋਕ ਹੈਗੇ ਆ ਹੁਣ, ਬਸ ਹੁਣ ਲਿਸਟ ਦੇਖ ਲਈ ਅਤੇ ਜਾਣਾ ਜੁਣਾ ਕਿਤੇ ਹੈ ਨਹੀਂ ਗਾ, ਬਟ ਆਏ ਨਾ ਕਰਿਆ ਕਰੋ। ਮਿਸਟਰ ਸਿੰਘ ਪੀਜ਼ੇ ਨੂੰ ਯਾਦ ਰੱਖੋ, ਵਧੀਆ ਟੋਪ ਦਾ ਨੰਬਰ 1 ਪੀਜ਼ਾ ਖਾਣਾ ਮਿਸਟਰ ਸਿੰਘ ਪੀਜ਼ਾ। ਮੀਡੀਅਮ ਪੀਜ਼ਾ 4 ਟੋਪਿੰਗ 1 ਡਿਪ 1 ਸਾਈਡ 24.99, ਲਾਰਜ ਪੀਜ਼ਾ 4 ਟੋਪਿੰਗ 1 ਡਿਪ 1 ਸਾਈਡ 27.99, ਐਕਸਟਰਾ ਲਾਰਜ ਪੀਜ਼ਾ 4 ਟੋਪਿੰਗ 1 ਡਿਪ 1 ਸਾਈਡ 31.99। ਟੋਟਲ ਮਿਸਟਰ ਸਿੰਘ ਪੀਜ਼ੇ ਦੀਆਂ 30 ਲੋਕੇਸ਼ਨਾਂ ਨੇ, 15-20 ਵੀ ਬਰੈਂਪਟਨ 'ਚ ਨੇ। ਨੰਬਰ 1-1 ਹੈ, 905-504-4000, 9055004000, 905-504-4000। ਮਿਸਟਰ ਸਿੰਘ ਪੀਜ਼ੇ ਦੀ ਟੀਮ ਨਾਲ ਸੰਪਰਕ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਰ ਲਵੋ। ਦੁਆਬਾ ਟਰੈਵਲ ਇੰਡੀਆ ਦੀਆਂ ਟਿਕਟਾਂ ਲੈਣੀਆਂ, ਇੰਡੀਆ ਜਾਣਾ, ਹੁਣ ਜਾਣਾ, ਸਪਤੰਬਰ, ਅਕਤੂਬਰ, ਨਵੰਬਰ, ਹੁਣੇ ਟਿਕਟਾਂ ਬੁੱਕ ਕਰ ਲਓ। ਮਹਿੰਗੀਆਂ ਹੋ ਗਈਆਂ, ਬਾਅਦ 'ਚ ਫਿਰ ਮੈਨੂੰ ਕਹੋਗੇ ਨਵੀਂ ਯਾਰ ਦਿਓ ਨੰਬਰ, ਕੋਈ ਸਸਤੀਆਂ ਜਿਹੀਆਂ ਮਿਲ ਜਾਣ। ਸਸਤੀਆਂ ਜਦੋਂ ਮਿਲਦੀਆਂ ਨੇ ਉਦੋਂ ਲੈਂਦੇ ਨਹੀਂ, ਮਹਿੰਗੀਆਂ ਹੋ ਜਾਂਦੀਆਂ ਫਿਰ ਸਸਤੀ ਸਸਤੀ ਲੱਭਦੇ ਹਾਂ ਕਿ ਨਹੀਂ। ਸੋ ਹੁਣੇ ਟਿਕਟਾਂ ਲੈ ਲਓ। ਦੁਆਬਾ ਟਰੈਵਲ 9057967800, 9057967800, ਦੁਆਬਾ ਟਰੈਵਲ ਐਂਡ ਟੂਰ ਦੀ ਟੀਮ ਦੇ ਨਾਲ ਤੁਸੀਂ ਜ਼ਰੂਰ ਜਲਦੀ ਤੋਂ ਜਲਦੀ ਸੰਪਰਕ ਕਰ ਲਵੋ। ਅਮਨ ਅਤੇ ਸੌਰਵ ਨਾਲ ਗੱਲਬਾਤ ਹੋਊਗੀ। ਨਾਲੇ ਕੋਈ ਵੀ ਨੰਬਰ ਨੰਬਰ ਚਾਹੀਦੇ ਹੁੰਦੇ ਆ ਤੁਹਾਨੂੰ ਸਾਡੇ ਕਿਸੇ ਵੀ ਬਿਜ਼ਨਸ ਪਰਸਨ ਦੇ, ਤਾਂ ਹਮੇਸ਼ਾ ਪੰਜਾਬੀ ਲਹਿਰਾਂ ਦੇ ਹੈੱਡ ਆਫਿਸ ਦਾ ਨੰਬਰ ਵੀ ਤੁਸੀਂ ਨੋਟ ਕਰ ਸਕਦੇ ਹੋ, 6475045157, 416-504-1557 ਸਾਡੇ ਹੈੱਡ ਆਫਿਸ ਦਾ ਨੰਬਰ ਹੈ, 416-547-504-1557 ਤੇ ਤੁਸੀਂ ਸੰਪਰਕ ਕਰ ਸਕਦੇ ਹੋ, ਜਾਂ ਇੰਸਟਾਗ੍ਰਾਮ ਤਾਂ ਚਲੋ ਹੈਗਾ ਹੀ ਹੈਗਾ। ਅਤੇ ਅਗਲਾ ਗਾਣਾ ਤੁਹਾਡੇ ਲਈ ਲਾਵਾਂਗੇ ਬੱਬੂ ਮਾਨ ਸਾਹਿਬ ਦਾ, ਉਹ ਬੱਲੇ ਬੱਲੇ ਬੱਲੇ, ਨਿੰਦ ਸਿਰੇ ਦਸ ਢੱਡ ਬੱਲੀਏ, ਨਿੰਦ ਸਿਰੇ ਦੀ ਹਸ਼ੀਨ ਕੁੜੀਏ। ਬਹੁਤ ਸੋਹਣਾ ਯਾਰ, ਮੈਨੂੰ ਮਿਊਜ਼ਿਕ ਇਸ ਗਾਣੇ ਦਾ ਬੜਾ ਵਧੀਆ ਲੱਗਦਾ। ਕੱਲ੍ਹ ਪਰਸੋਂ ਮੈਂ ਸਵੇਰੇ ਮਿਊਜ਼ਿਕ ਥੋੜ੍ਹੇ ਆ ਇਸ ਗਾਣੇ ਦਾ ਸੁਣਾਇਆ ਸੀਗਾ, ਸੋ ਤੁਹਾਡੇ ਲਈ ਲਾਉਂਦੇ ਹਾਂ। ਅਤੇ ਲਓ ਆਨੰਦ ਅਤੇ ਕਰੋ ਇੰਜੋਏ, ਸ਼ਾਮ ਹੈ, ਬੜੀ ਪਿਆਰੀ ਹੈ। ਅਤੇ ਉੱਤੋਂ ਦੀ ਤੁਸੀਂ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 'ਤੇ ਵੀ ਪਹੁੰਚ ਸਕਦੇ ਹੋ। ਇਹਨਾਂ ਨੇ ਰਾਤ ਦੇ 10 ਵਜੇ ਤੱਕ ਅਨਲਿਮਿਟਡ ਗੋਲ ਗੱਪੇ ਲਾਏ ਹੋਏ ਆ, $9.99, ਆਈਸ ਗੋਲਾ $3.99, ਦਹੀਂ ਟਿੱਕੀ ਚਾਟ $5.99, ਲਾਈਵ ਫੂਡ ਸਟੇਸ਼ਨ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਕੈਸਲ ਮੋਰ, 85 ਮਾਊਂਟ ਪੈਲੀਅਰ ਸਟਰੀਟ, ਮਿਸਾਗਾ ਫਾਈਨੈਂਸ਼ੀਅਲ, ਸਿੰਪਲੀ ਇੰਡੀਅਨ।

ਸਤਿ ਸ੍ਰੀ ਅਕਾਲ ਜੀ। ਪੰਜਾਬੀ ਲਹਿਰਾਂ ਰਾਹੀਂ ਖਬਰਾਂ ਦਾ ਤਾਜ਼ਾ ਤਰੀਨ ਬੁਲੇਟਿਨ ਤੁਹਾਨੂੰ ਸੁਣਾ ਰਹੇ ਹਾਂ ਜਲੰਧਰ ਤੋਂ ਲਾਈਵ। ਪਿਛਲੇ ਕਈ ਦਿਨਾਂ ਤੋਂ ਪੰਜਾਬ ਅੰਦਰ ਮੁੱਖ ਮੰਤਰੀ ਭਗਵੰਤ ਮਾਨ ਦੇ ਵਾਇਰਲ ਵੀਡੀਓ ਦਾ ਮੁੱਦਾ ਕਾਫੀ ਜ਼ਿਆਦਾ ਗਰਮਾਇਆ ਹੋਇਆ ਤੇ ਇਸ ਉੱਤੇ ਲਗਾਤਾਰ ਬਿਆਨਬਾਜ਼ੀ ਵੀ ਹੋ ਰਹੀ ਹੈ। ਲਗਾਤਾਰ ਦੂਜੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਵੀਡੀਓ ਮਾਮਲੇ ਉੱਤੇ ਆਪਣਾ ਪੱਖ ਰੱਖਿਆ ਅਤੇ ਇੱਕ ਵਾਰ ਫਿਰ ਮੁੱਖ ਮੰਤਰੀ ਨੇ ਇਹੀ ਕਿਹਾ ਕਿ ਇਹ ਵੀਡੀਓ ਅਸਲੀ ਨਹੀਂ ਹੈ ਬਲਕਿ ਇੱਕ ਨਕਲੀ ਤਰੀਕੇ ਨਾਲ ਤਿਆਰ ਕੀਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਇੰਟਰਨੈਟ ਮੀਡੀਆ ਉੱਤੇ ਜੋ ਕਥਿਤ ਵੀਡੀਓ ਚੱਲ ਰਹੀ ਹੈ ਉਸ ਵਿੱਚ ਉਹ ਨਹੀਂ ਬਲਕਿ ਕਿਸੇ ਹੋਰ ਵਿਅਕਤੀ ਨੂੰ ਉਹਨਾਂ ਦੇ ਚਿਹਰੇ ਦਾ ਮਾਸਕ ਪਾਇਆ ਗਿਆ। ਮਾਸਕ ਵਾਲੀ ਗੱਲ ਮੁੱਖ ਮੰਤਰੀ ਨੇ ਪਹਿਲੀ ਵਾਰ ਲੋਕਾਂ ਮੂਹਰੇ ਰੱਖਦਿਆਂ ਕਿਹਾ ਕਿ ਵੀਡੀਓ ਵਿੱਚ ਜੋ ਸ਼ਖਸ ਵਿਖਾਈ ਦੇ ਰਿਹਾ ਹੈ ਉਸ ਦੀ ਕੱਦ ਕਾਠੀ ਉਹਨਾਂ ਦੇ ਨਾਲ ਮਿਲਦੀ ਜੁਲਦੀ ਵਿਖਾਉਣ ਲਈ ਉਹਨਾਂ ਦੇ ਚਿਹਰੇ ਦਾ ਮਾਸਕ ਪਵਾ ਕੇ ਵੀਡੀਓ ਸ਼ੂਟ ਕੀਤੀ ਗਈ ਹੈ। ਮਾਨ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਗਲ ਨੇੜੇ ਬਚਪਨ ਤੋਂ ਹੀ ਕੱਟ ਦਾ ਨਿਸ਼ਾਨ ਹੈ ਪਰ ਉਹਨਾਂ ਦੀ ਫਰਜ਼ੀ ਵੀਡੀਓ ਬਣਾਉਣ ਵਾਲੇ ਇਸ ਉੱਤੇ ਧਿਆਨ ਨਹੀਂ ਦੇ ਸਕੇ। ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਹੋਰ ਵੀਡੀਓ ਵਿਖਾਉਂਦੇ ਹੋਏ ਇਹ ਵੀ ਸਪਸ਼ਟ ਕੀਤਾ ਕਿ ਵੀਡੀਓ ਉਹਨਾਂ ਨੂੰ ਧਾਰਮਿਕ ਤੌਰ ਤੇ ਬਦਨਾਮ ਕਰਨ ਦੀ ਵਿਰੋਧੀ ਪਾਰਟੀਆਂ ਦੀ ਸੋਚੀ ਸਮਝੀ ਸਾਜ਼ਿਸ਼ ਹੈ। ਮੁੱਖ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਵਿਰੋਧੀਆਂ ਨੇ ਅਰਵਿੰਦ ਕੇਜਰੀਵਾਲ ਦਾ ਮਾਸਕ ਵੀ ਤਿਆਰ ਕੀਤਾ ਹੋਇਆ ਹੈ ਅਤੇ ਇਹ ਮਾਸਕ ਕਿੱਥੇ ਤਿਆਰ ਕੀਤੇ ਗਏ ਨੇ, ਕਿਸ ਨੇ ਇਸ ਲਈ ਫੰਡਿੰਗ ਕੀਤੀ ਹੈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਲੰਘੇ ਕੱਲ ਬਰਨਾਲਾ ਪਹੁੰਚੇ ਹੋਏ ਸਨ ਜਿੱਥੇ ਉਹਨਾਂ ਨੇ ਲੋਕਾਂ ਦੇ ਇਕੱਠ ਮੂਹਰੇ ਇਹ ਗੱਲ ਆਖੀ ਹੈ। ਬਰਨਾਲਾ ਵਿਖੇ ਲੋਕ ਮਿਲਣੀ ਮੁਹਿੰਮ ਤਹਿਤ ਜ਼ਿਲ੍ਹੇ ਦੇ ਪਿੰਡ ਝਲੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ, ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਤਿੰਨੇ ਪਾਰਟੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮਿਲ ਰਹੇ ਸਮਰਥਨ ਨੂੰ ਬਰਦਾਸ਼ਤ ਨਹੀਂ ਕਰਨੀਆਂ ਅਤੇ ਇਸੇ ਕਰਕੇ ਵੀਡੀਓ ਵਰਗੇ ਮੁੱਦੇ ਉਛਾਲੇ ਜਾ ਰਹੇ ਨੇ। ਮੁੱਖ ਮੰਤਰੀ ਨੇ ਵੀ ਕਿਹਾ ਕਿ ਉਹਨਾਂ ਦਾ ਸਾਰਾ ਧਿਆਨ ਵਿਕਾਸ ਤੇ ਲੋਕ ਭਲਾਈ ਦੇ ਕੰਮਾਂ ਉੱਤੇ ਕੇਂਦਰਿਤ ਹੈ ਅਤੇ ਪੰਜਾਬ ਭਰ ਦੀਆਂ ਔਰਤਾਂ ਨੂੰ 1 ਜੁਲਾਈ ਤੋਂ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਆਰਥਿਕ ਸਹਾਇਤਾ ਮਿਲਣੀ ਸ਼ੁਰੂ ਹੋ ਜਾਵੇਗੀ। ਉਹਨਾਂ ਇਹ ਵੀ ਕਿਹਾ ਕਿ ਕੋਈ ਵੀ ਸਾਜ਼ਿਸ਼ ਜਾਂ ਬਦਨਾਮੀ ਦੀ ਮੁਹਿੰਮ ਇਸ ਬੰਨੇ ਅਡੇਕਾ ਨਹੀਂ ਬਣੇਗੀ। ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦੇ ਆਗੂਆਂ ਨੂੰ ਇਸ ਮੁੱਦੇ ਉੱਤੇ ਲਗਾਤਾਰ ਬਿਆਨਬਾਜ਼ੀ ਕਰਦੇ ਹੋਏ ਵੇਖਿਆ ਜਾ ਰਿਹਾ ਹੈ ਅਤੇ ਹੁਣ ਅਕਾਲੀ, ਭਾਜਪਾ ਤੇ ਕਾਂਗਰਸ ਦੇ ਆਗੂਆਂ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਰਾਣੇ ਸਾਥੀ ਵੀ ਇਸ ਮੁੱਦੇ ਉੱਤੇ ਬੋਲ ਪਏ ਨੇ ਅਤੇ ਕਾਰਵਾਈ ਦੀ ਮੰਗ ਕਰਨ ਲੱਗੇ ਨੇ। ਇਹ ਨੇ ਸਾਬਕਾ ਆਮ ਆਦਮੀ ਪਾਰਟੀ ਰਾਜ ਸਭਾ ਮੈਂਬਰ ਰਾਘਵ ਚੱਡਾ। ਮੁੱਖ ਮੰਤਰੀ ਨਾਲ ਜੁੜੇ ਕਥਿਤ ਬੇਅਦਬੀ ਵੀਡੀਓ ਵਿਵਾਦ ਨੂੰ ਲੈ ਕੇ ਵਧੇ ਸਿਆਸੀ ਟਕਰਾਅ ਦੌਰਾਨ ਰਾਘਵ ਚੱਡਾ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਅਸਲੀ ਵੀਡੀਓ ਨੂੰ ਲੁਕਾਉਣ ਲਈ ਖੁਦ ਇੱਕ ਜਾਲੀ ਫੋਰੈਂਸਿਕ ਰਿਪੋਰਟ ਤਿਆਰ ਕਰਵਾਈ ਹੈ ਜਿਸ ਨੂੰ ਉਹ ਬਿਆਨ ਕਰਦੇ ਨੇ। ਰਾਘਵ ਚੱਡਾ ਨੇ ਭਗਵੰਤ ਮਾਨ ਦੇ ਤੁਰੰਤ ਅਸਤੀਫੇ ਦੀ ਮੰਗ ਕੀਤੀ ਹੈ ਅਤੇ ਇਹ ਵੀ ਕਿਹਾ ਕਿ ਪੰਜਾਬ ਦੇ ਨਵੇਂ ਬਣੇ ਬੇਅਦਬੀ ਕਾਨੂੰਨ ਤਹਿਤ ਪਹਿਲੀ FIR ਮੁੱਖ ਮੰਤਰੀ ਦੇ ਖਿਲਾਫ ਦਰਜ ਕੀਤੀ ਜਾਵੇ। ਮੀਡੀਆ ਨੂੰ ਸੰਬੋਧਨ ਕਰਦਿਆਂ ਰਾਘਵ ਚੱਡਾ ਨੇ ਦਾਅਵਾ ਕੀਤਾ ਹੈ ਕਿ ਕਥਿਤ ਫੋਰੈਂਸਿਕ ਰਿਪੋਰਟ ਵੀਡੀਓ ਦੀ ਪ੍ਰਮਾਣਿਕਤਾ ਉੱਤੇ ਸ਼ੱਕ ਪੈਦਾ ਕਰਨ ਲਈ ਬਣਾਈ ਗਈ ਸੀ ਪਰ ਇਸ ਨੇ ਉਲਟਾ ਲੋਕਾਂ ਦੇ ਇਸ ਵਿਸ਼ਵਾਸ ਨੂੰ ਮਜ਼ਬੂਤ ਕੀਤਾ ਕਿ ਇਹ ਅਸਲੀ ਹੈ। ਉਹਨਾਂ ਨੇ ਆਮ ਆਦਮੀ ਪਾਰਟੀ ਦੇ ਸਿੱਖ ਵਿਧਾਇਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਿੱਖ ਪੰਥ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਖੜੇ ਨੇ, ਇਸ ਮੁੱਦੇ ਉੱਤੇ ਆਪਣਾ ਸਟੈਂਡ ਸਪਸ਼ਟ ਕਰਨ। ਹੁਣ ਤੱਕ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਨੇ ਰਾਘਵ ਚੱਡਾ ਦੇ ਦੋਸ਼ਾਂ ਸੰਬੰਧੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਦੇ ਇਤਰਾਜ਼ਾਂ ਸੰਬੰਧੀ ਮਾਮਲੇ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਾਰੇ ਸਿੱਖ ਵਿਧਾਇਕਾਂ, ਕੈਬਨਿਟ ਮੰਤਰੀਆਂ ਤੇ ਗੈਰ ਸਿੱਖ ਵਿਧਾਇਕਾਂ ਤੇ ਮੰਤਰੀਆਂ ਨੂੰ ਪੱਤਰ ਭੇਜ ਕੇ 29 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਤੇ ਆਪਣਾ ਪੱਖ ਰੱਖਣ ਲਈ ਆਦੇਸ਼ ਪੱਤਰ ਜਾਰੀ ਕੀਤਾ ਗਿਆ। ਇਸ ਸੰਬੰਧੀ ਵੱਖ ਵੱਖ ਆਦੇਸ਼ ਪੱਤਰ ਜਾਰੀ ਕੀਤੇ ਗਏ ਨੇ। ਇੱਕ ਪੱਤਰ ਗੈਰ ਸਿੱਖ ਵਿਧਾਇਕਾਂ ਅਤੇ ਮੰਤਰੀਆਂ ਨੂੰ ਵੀ ਜਾਰੀ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਸੰਜੀਵ ਅਰੋੜਾ ਦਾ ਨਾਂ ਸ਼ਾਮਿਲ ਹੈ ਜੋ ਕਿ ਇਸ ਵੇਲੇ ਇੱਕ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਨੇ। ਇਹਨਾਂ ਨੂੰ ਆਦੇਸ਼ ਕੀਤਾ ਗਿਆ ਕਿ ਉਹ 29 ਜੂਨ ਤੋਂ ਪਹਿਲਾਂ ਇਸ ਮਾਮਲੇ ਸੰਬੰਧੀ ਆਪਣਾ ਪੱਖ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਭੇਜਣ, ਜਦਕਿ ਸਿੱਖ ਵਿਧਾਇਕਾਂ ਅਤੇ ਮੰਤਰੀਆਂ ਨੂੰ 29 ਜੂਨ ਨੂੰ ਖੁਦ ਪੇਸ਼ ਹੋ ਕੇ ਆਪਣਾ ਪੱਖ ਰੱਖਣ ਲਈ ਆਖਿਆ ਗਿਆ। ਤੁਹਾਨੂੰ ਚੇਤੇ ਕਰਾ ਦਈਏ ਕਿ ਸ੍ਰੀ ਅਕਾਲ ਤਖਤ ਸਾਹਿਬ ਨੇ ਸਮੂਹ ਸਿੱਖ ਵਿਧਾਇਕਾਂ ਤੇ ਕੈਬਨਿਟ ਮੰਤਰੀਆਂ ਨੂੰ ਆਉਂਦੀ 29 ਜੂਨ ਨੂੰ ਸਵੇਰੇ 11 ਵਜੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਬੁਲਾਇਆ। ਇਸ ਵੇਲੇ ਸਾਰਾ ਮਾਮਲਾ ਵੱਡੀ ਚਰਚਾ ਦਾ ਵਿਸ਼ਾ ਹੈ। ਇਸ ਸੰਬੰਧ ਵਿੱਚ ਵੱਖ ਵੱਖ ਕਿਆਸ ਰਾਈਆਂ ਵੀ ਲਾਈਆਂ ਜਾ ਰਹੀਆਂ ਨੇ। ਕੁਝ ਹਲਕਿਆਂ ਵਿੱਚ ਇਹ ਚਰਚਾ ਹੈ ਕਿ ਜਿਵੇਂ ਵਿਵਾਦਿਤ ਵੀਡੀਓ ਦੇ ਮਾਮਲੇ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਮੁੱਖ ਮੰਤਰੀ ਅਤੇ ਸਰਕਾਰ ਦਰਮਿਆਨ ਤਣਾਅ ਵਾਲੀ ਸਥਿਤੀ ਬਣੀ ਹੈ, ਅਜਿਹੀ ਸਥਿਤੀ ਵਿੱਚ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਕੈਬਨਿਟ ਮੰਤਰੀ ਅਤੇ ਵਿਧਾਇਕ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਪੇਸ਼ ਹੋਣ ਤੋਂ ਗੁਰੇਜ਼ ਵੀ ਕਰ ਸਕਦੇ ਨੇ। ਫਿਲਹਾਲ ਅੱਜ ਦੀ ਤਰੀਕ ਤੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਪੇਸ਼ ਹੋਣ ਦੇ ਮਾਮਲੇ ਨੂੰ ਲੈ ਕੇ ਸਭ ਨੇ ਚੁੱਪ ਹੀ ਧਾਰੀ ਹੋਈ ਹੈ। ਦੇਸ਼ ਦੇ ਕਈ ਹੋਰਨਾਂ ਹਿੱਸਿਆਂ ਵਿੱਚ ਚਰਚਾ ਦਾ ਵਿਸ਼ਾ ਬਣਨ ਤੋਂ ਬਾਅਦ ਹੁਣ ਪੰਜਾਬ ਵਿੱਚ ਵੀ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਯਾਨੀ ਕਿ SIR ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਪਹਿਲਾਂ ਕੀਤੇ ਐਲਾਨ ਮੁਤਾਬਕ 25 ਜੂਨ ਤੋਂ ਇਹ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਤੇ ਇਸ ਤਹਿਤ ਸਥਾਨਕ BLO ਘਰ ਘਰ ਜਾ ਕੇ ਲੋਕਾਂ ਨਾਲ ਗੱਲਬਾਤ ਕਰਨਗੇ ਅਤੇ ਵੋਟਰ ਸੂਚੀਆਂ ਵਿੱਚ ਸੁਧਾਈ ਦੀ ਪ੍ਰਕਿਰਿਆ ਚੱਲੇ। ਇਸ ਤਹਿਤ ਲੋਕਾਂ ਨੂੰ ਫਾਰਮ ਮੁਹੱਈਆ ਕਰਵਾਏ ਜਾ ਰਹੇ ਨੇ ਅਤੇ ਇਸ ਤਹਿਤ ਉਹ ਆਪੋ ਆਪਣੀ ਵੋਟ ਦੀ ਪੁਸ਼ਟੀ ਕਰ ਸਕਣਗੇ। ਪੰਜਾਬ ਅੰਦਰ 24,453 BLOs ਨੇ ਘਰ ਘਰ ਜਾ ਕੇ ਲੋਕਾਂ ਦੇ ਫਾਰਮ ਭਰਨੇ ਸ਼ੁਰੂ ਕਰ ਦਿੱਤੇ ਨੇ। ਭਾਰਤੀ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਗਣਨਾ ਪੜਾਅ 25 ਜੂਨ ਤੋਂ 24 ਜੁਲਾਈ ਤੱਕ ਜਾਰੀ ਰਹੇਗੀ, ਜਿਸ ਤਹਿਤ ਪੰਜਾਬ ਭਰ ਦੇ 2,14,61,043 ਵੋਟਰਾਂ ਤੱਕ ਪਹੁੰਚ ਕੀਤੀ ਜਾਵੇਗੀ। ਪੋਲਿੰਗ ਸਟੇਸ਼ਨਾਂ ਦੀ ਰੈਸ਼ਨਲਾਈਜੇਸ਼ਨ ਦੀ ਪ੍ਰਕਿਰਿਆ 24 ਜੁਲਾਈ ਤੱਕ ਜਾਰੀ ਰਹੇਗੀ, ਜਦਕਿ ਡਰਾਫਟ ਵੋਟਰ ਸੂਚੀਆਂ 3 ਅਗਸਤ ਨੂੰ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ। ਵੋਟਰ ਸੂਚੀਆਂ ਸੰਬੰਧੀ ਦਾਅਵੇ ਤੇ ਇਤਰਾਜ਼ 3 ਅਗਸਤ ਤੋਂ 2 ਸਤੰਬਰ ਤੱਕ ਜਮ੍ਹਾਂ ਕਰਵਾਏ ਜਾ ਸਕਦੇ ਨੇ, ਜਿਨ੍ਹਾਂ ਦਾ ਨਿਬੇੜਾ 3 ਅਗਸਤ ਤੋਂ 28 ਸਤੰਬਰ ਤੱਕ ਕੀਤਾ ਜਾਵੇਗਾ ਅਤੇ ਫਾਈਨਲ ਵੋਟਰ ਸੂਚੀ 1 ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਇਸ ਸੰਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਭਰੋਸੇ ਵਿੱਚ ਵੀ ਲਿਆ ਜਾ ਰਿਹਾ ਤੇ ਲੋਕਾਂ ਨੂੰ ਇਸ ਪ੍ਰਕਿਰਿਆ ਸੰਬੰਧੀ ਸਮਝਾਇਆ ਵੀ ਜਾ ਰਿਹਾ ਹੈ। ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਨੀ ਨੇ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਪੱਤਰ ਲਿਖ ਕੇ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਸਾਹਿਬਾਨ ਅਤੇ ਹੋਰ ਸਤਿਕਾਰਯੋਗ ਸਿੱਖ ਸੰਸਥਾਵਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਨਫ਼ਰਤ ਭਰੀ, ਅਪਮਾਨਜਨਕ ਅਤੇ ਭੜਕਾਊ ਸਮੱਗਰੀ ਦੇ ਲਗਾਤਾਰ ਵੱਧ ਰਹੇ ਪ੍ਰਸਾਰ ਖਿਲਾਫ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਆਪਣੀ ਚਿੱਠੀ ਵਿੱਚ ਵਿਕਰਮਜੀਤ ਸਿੰਘ ਸਾਨੀ ਨੇ ਸੋਸ਼ਲ ਮੀਡੀਆ ਉੱਤੇ ਸਿੱਖ ਧਾਰਮਿਕ ਸੰਸਥਾਵਾਂ ਦੀ ਪਵਿੱਤਰਤਾ ਅਤੇ ਮਰਿਆਦਾ ਨੂੰ ਠੇਸ ਪਹੁੰਚਾਉਣ ਲਈ ਸੋਚੀ ਸਮਝੀ ਸਾਜ਼ਿਸ਼ ਤਹਿਤ ਪਾਈਆਂ ਜਾ ਰਹੀਆਂ ਗਲਤ ਅਤੇ ਭੜਕਾਊ ਪੋਸਟਾਂ ਉੱਤੇ ਡੂੰਘੀ ਚਿੰਤਾ ਜਤਾਈ ਹੈ। ਉਹਨਾਂ ਕਿਹਾ ਕਿ ਅਜਿਹੀ ਸਮੱਗਰੀ
ਧਾਰਮਿਕ ਭਾਵਨਾਵਾਂ ਨੂੰ ਡੂੰਘੀ ਸੱਟ ਪਹੁੰਚਾਉਂਦੀ ਹੈ ਅਤੇ ਆਪਸੀ ਭਾਈਚਾਰੇ ਨੂੰ ਖਰਾਬ ਕਰਦੀ ਹੈ। ਇਸ ਲਈ ਸਮਾਜ ਵਿੱਚ ਅਜਿਹੀਆਂ ਚੀਜ਼ਾਂ ਦੀ ਕੋਈ ਜਗ੍ਹਾ ਨਹੀਂ ਹੈ। ਉਹਨਾਂ ਨੇ ਮੰਤਰਾਲੇ ਨੂੰ ਬੇਨਤੀ ਕੀਤੀ ਹੈ ਕਿ ਉਹ ਸੰਬੰਧਿਤ ਅਧਿਕਾਰੀਆਂ ਨੂੰ ਮਾਮਲੇ ਦੀ ਜਾਂਚ ਕਰਨ ਅਤੇ ਐਕਸ, ਫੇਸਬੁੱਕ ਅਤੇ ਇੰਸਟਾਗ੍ਰਾਮ ਸਮੇਤ ਪ੍ਰਮੁੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਗੈਰ ਕਾਨੂੰਨੀ ਸਮੱਗਰੀ ਨੂੰ ਤੁਰੰਤ ਹਟਾਉਣ ਦੇ ਨਿਰਦੇਸ਼ ਦੇਣ। ਪੰਜਾਬ ਸਰਕਾਰ ਨੇ ਸੂਬੇ ਦੇ ਪਿੰਡਾਂ ਦੇ ਸਰਪੰਚਾਂ ਨੂੰ ਪ੍ਰਤੀ ਮਹੀਨਾ 10,000 ਰੁਪਏ ਤਨਖਾਹ ਦੇਣ ਦਾ ਫੈਸਲਾ ਕੀਤਾ ਜੋ ਕਿ ਕਾਫੀ ਚਰਚਾ ਦਾ ਵਿਸ਼ਾ ਬਣਿਆ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਸੂਬਾ ਸਰਕਾਰ ਨੇ ਇਹ ਪਹਿਲ ਤੜਾ ਲਿਆ ਹੈ। ਮੁੱਖ ਵੇਰਵਿਆਂ ਮੁਤਾਬਕ ਪੰਜਾਬ ਸਰਕਾਰ ਵੱਲੋਂ ਆਉਂਦੀ 15 ਅਗਸਤ ਤੋਂ ਸਰਪੰਚਾਂ ਨੂੰ ਪਹਿਲੀ ਤਨਖਾਹ ਦੇਣ ਦੀ ਸ਼ੁਰੂਆਤ ਕਰਨ ਦੀ ਯੋਜਨਾ ਬਣਾਈ ਗਈ ਹੈ। ਅਗਸਤ ਮਹੀਨੇ ਤੋਂ ਪੰਜਾਬ ਦੇ 13,236 ਸਰਪੰਚਾਂ ਨੂੰ ਤਨਖਾਹ ਮਿਲਣੀ ਸ਼ੁਰੂ ਹੋ ਜਾਵੇਗੀ। ਸੂਬਾ ਸਰਕਾਰ ਨੂੰ ਇਸ ਤਨਖਾਹ ਲਈ ਸਾਲਾਨਾ 158 ਕਰੋੜ ਦਾ ਪ੍ਰਬੰਧ ਕਰਨਾ ਪਵੇਗਾ। ਪੰਜਾਬ ਸਰਕਾਰ ਨੇ ਪਹਿਲੀ ਵਾਰ 12 ਅਕਤੂਬਰ 2006 ਨੂੰ 600 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦੇਣ ਦਾ ਆਗਾਜ਼ ਕੀਤਾ ਸੀ ਅਤੇ ਫਿਰ 5 ਸਾਲ ਬਾਅਦ 2 ਨਵੰਬਰ 2011 ਨੂੰ ਸਰਪੰਚਾਂ ਦਾ ਮਾਣ ਭੱਤਾ ਵਧਾ ਕੇ ਦੁੱਗਣਾ ਯਾਨੀ ਕਿ 1200 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ ਸੀ। ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਚਾਇਤ ਦਿਵਸ ਤੇ 24 ਅਪ੍ਰੈਲ 2025 ਦੇ ਸਮਾਗਮਾਂ ਵਿੱਚ ਸਰਪੰਚਾਂ ਦਾ ਮਾਣ ਭੱਤਾ 12,000 ਤੋਂ ਵਧਾ ਕੇ 2,000 ਰੁਪਏ ਕਰਨ ਦਾ ਐਲਾਨ ਕੀਤਾ ਸੀ। ਮੁੱਖ ਮੰਤਰੀ ਨੇ 2 ਦਿਨ ਪਹਿਲਾਂ ਸੂਬੇ ਵਿੱਚ ਸਰਪੰਚ ਮਿਲਣੀ ਨਾਂ ਦੇ ਪ੍ਰੋਗਰਾਮ ਸ਼ੁਰੂ ਕੀਤੇ ਗਏ ਨੇ ਜਿਨ੍ਹਾਂ ਦੀ ਸ਼ੁਰੂਆਤ ਬਠਿੰਡਾ ਤੋਂ ਕੀਤੀ ਗਈ ਹੈ। ਇਹਨਾਂ ਪ੍ਰੋਗਰਾਮਾਂ ਵਿੱਚ ਸਰਪੰਚਾਂ ਨੂੰ ਗਰਾਂਟਾਂ ਦਾ ਪੈਸਾ ਬਿਨਾਂ ਕਿਸੇ ਪੱਖਪਾਤ ਤੋਂ ਇਮਾਨਦਾਰੀ ਨਾਲ ਲਾਉਣ ਦੀ ਨਸੀਹਤ ਵੀ ਦਿੱਤੀ ਜਾ ਰਹੀ ਹੈ। ਪੰਜਾਬ ਅੰਦਰ ਨਾਜਾਇਜ਼ ਮਾਈਨਿੰਗ ਦੀਆਂ ਸਰਗਰਮੀਆਂ ਕਿਵੇਂ ਨੁਕਸਾਨ ਪਹੁੰਚਾ ਰਹੀਆਂ ਨੇ ਉਸ ਦੀ ਇੱਕ ਹੋਰ ਮਿਸਾਲ ਸ੍ਰੀ ਅਨੰਦਪੁਰ ਸਾਹਿਬ ਨੇੜਲੇ ਅਗੰਮਪੁਰ ਤੋਂ ਮਿਲੀ ਹੈ। ਪੰਜਾਬ ਦੇ ਰੋਪੜ ਜ਼ਿਲ੍ਹੇ ਵਿੱਚ ਸਤਲੁਜ ਦਰਿਆ ਵਿੱਚ ਪਾਣੀ ਦੇ ਵਹਾਅ ਦੇ ਵਧਣ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਨੇੜੇ ਅਗੰਮਪੁਰ ਪੁਲ ਦੇ ਪਿਲਰਾਂ ਦੇ ਆਲੇ ਦੁਆਲੇ ਹਾਲ ਹੀ ਵਿੱਚ ਬਣਾਏ ਗਏ ਹੜ੍ਹ ਸੁਰੱਖਿਆ ਕੰਮਾਂ ਨੂੰ ਨੁਕਸਾਨ ਪਹੁੰਚਣ ਤੋਂ ਬਾਅਦ ਇੱਕ ਨਵਾਂ ਵਿਵਾਦ ਖੜਾ ਹੋ ਗਿਆ। ਇਸ ਘਟਨਾ ਨੇ ਸੂਬੇ ਦੇ ਹੜ੍ਹ ਕੰਟਰੋਲ ਪ੍ਰੋਗਰਾਮ ਤਹਿਤ ਦਰਿਆ ਦੇ ਤਲ ਵਿੱਚ ਚਲਾਈ ਜਾ ਰਹੀ ਵੱਡੇ ਪੱਧਰ ਉੱਤੇ ਡੀ ਸਿਲਟਿੰਗ ਦੀ ਮੁਹਿੰਮ ਦੇ ਪ੍ਰਭਾਵ ਉੱਤੇ ਚਿੰਤਾਵਾਂ ਨੂੰ ਮੁੜ ਉਜਾਗਰ ਕੀਤਾ ਹੈ। ਇਹ ਨੁਕਸਾਨ ਬੀਤੇ ਦਿਨ ਉਦੋਂ ਹੋਇਆ ਜਦੋਂ ਉੱਪਰੀ ਇਲਾਕਿਆਂ ਵਿੱਚ ਮੀਂਹ ਅਤੇ ਭਾਖੜਾ ਡੈਮ ਵਿੱਚੋਂ ਵਾਧੂ ਪਾਣੀ ਛੱਡੇ ਜਾਣ ਕਾਰਨ ਸਤਲੁਜ ਵਿੱਚ ਲਗਭਗ 40,000 ਕਿਊਸਿਕ ਪਾਣੀ ਦਾ ਵਹਾਅ ਹੋਇਆ। ਪ੍ਰਭਾਵਿਤ ਪੁਲ ਪੂਰੇ ਦੁਆਬਾ ਖੇਤਰ ਨੂੰ ਅਨੰਦਪੁਰ ਸਾਹਿਬ ਨਾਲ ਜੋੜਨ ਵਾਲੀ ਇੱਕ ਅਹਿਮ ਕੜੀ ਹੈ ਜਿਸ ਕਾਰਨ ਇਸ ਦੀ ਢਾਂਚਾਗਤ ਸੁਰੱਖਿਆ ਜਨਤਕ ਚਿੰਤਾ ਦਾ ਵਿਸ਼ਾ ਬਣ ਗਈ ਹੈ। ਇਲਾਕੇ ਦੇ ਲੋਕ ਪਿਛਲੇ ਕਈ ਮਹੀਨਿਆਂ ਤੋਂ ਪੁਲ ਦੇ ਨੇੜੇ ਡੀ ਸਿਲਟਿੰਗ ਸਰਗਰਮੀਆਂ ਦਾ ਵਿਰੋਧ ਕਰ ਰਹੇ ਨੇ ਅਤੇ ਉਹਨਾਂ ਨੇ ਦੋਸ਼ ਲਾਇਆ ਕਿ ਦਰਿਆ ਦੇ ਤਲ ਵਿੱਚੋਂ ਰੇਤ ਅਤੇ ਬਜਰੀ ਦੀ ਵਿਆਪਕ ਖੁਦਾਈ ਨੇ ਦਰਿਆ ਦਾ ਕੁਦਰਤੀ ਰਸਤਾ ਬਦਲ ਦਿੱਤਾ ਹੈ। ਉਹਨਾਂ ਅਨੁਸਾਰ ਰੇਤ ਅਤੇ ਬਜਰੀ ਦੇ ਕੁਦਰਤੀ ਤੌਰ ਤੇ ਬਣੇ ਟਿੱਬਿਆਂ ਨੂੰ ਹਟਾਉਣ ਨਾਲ ਦਰਿਆ ਦੇ ਵਹਾਅ ਵਿੱਚ ਰੁਕਾਵਟ ਆਈ ਹੈ ਜਿਸ ਨਾਲ ਪਾਣੀ ਦੇ ਤੇਜ਼ ਕਰੰਟ ਪੁਲ ਦੇ ਪਿੱਲਰਾਂ ਵੱਲ ਮੁੜ ਗਏ ਨੇ ਤੇ ਹਾਲ ਹੀ ਵਿੱਚ ਬਣੇ ਸੁਰੱਖਿਆ ਢਾਂਚੇ ਕਮਜ਼ੋਰ ਹੋ ਗਏ। ਇਸ ਨਾਲ ਪੁਲ ਦੀ ਸੁਰੱਖਿਆ ਲਈ ਵੀ ਚਿੰਤਾ ਖੜੀ ਹੋਈ ਹੈ ਤੇ ਇਲਾਕੇ ਵਿੱਚ ਹੜ੍ਹ ਆਉਣ ਸੰਬੰਧੀ ਵੀ ਲੋਕਾਂ ਵਿੱਚ ਹੁਣ ਤੋਂ ਹੀ ਸਹਿਮ ਬਣ ਗਿਆ। ਦੇਸ਼ ਅੰਦਰ ਲੋਕੀ ਰੀਲ ਬਹੁਤ ਬਣਾਉਂਦੇ ਨੇ ਅਤੇ ਸੋਸ਼ਲ ਮੀਡੀਆ ਉੱਤੇ ਰੀਲਾਂ ਬਣਾਉਣ ਦਾ ਇਹ ਰੁਝਾਨ ਬਹੁਤ ਜ਼ਿਆਦਾ ਤੇਜ਼ੀ ਫੜ ਚੁੱਕਾ ਹੈ ਪਰ ਇਸ ਦੇ ਨਾ ਪੱਖੀ ਪ੍ਰਭਾਵ ਵੀ ਸਾਹਮਣੇ ਆਉਂਦੇ ਨੇ। ਆਨਲਾਈਨ ਪ੍ਰਸਿੱਧੀ ਹਾਸਲ ਕਰਨ ਦੀ ਲਾਲਸਾ ਵਿੱਚ ਇੱਕ ਬੇਹੱਦ ਚਿੰਤਾ ਵਾਲੀ ਘਟਨਾ ਵੀ ਆਈ ਹੈ ਜਿੱਥੇ 3 ਨਾਬਾਲਗ ਬੱਚਿਆਂ ਨੇ ਜੈਤੋ ਕਸਬੇ ਦੇ ਇੱਕ ਸਰਕਾਰੀ ਸਕੂਲ ਵਿੱਚ ਦਾਖਲ ਹੋ ਕੇ ਭਾਰੀ ਭੰਨ ਤੋੜ ਕਰ ਦਿੱਤੀ। ਪੁਲਿਸ ਮੁਤਾਬਕ ਸੋਸ਼ਲ ਮੀਡੀਆ ਉੱਤੇ ਜਲਦੀ ਮਸ਼ਹੂਰ ਹੋਣ ਦੇ ਇਰਾਦੇ ਨਾਲ ਇਹਨਾਂ ਮੁੰਡਿਆਂ ਨੇ ਇਸ ਭੰਨ ਤੋੜ ਦੀ ਪੂਰੀ ਵੀਡੀਓ ਬਣਾਈ
ਤਾਂ ਜੋ ਇਸ ਨੂੰ ਇੰਸਟਾਗ੍ਰਾਮ ਉੱਤੇ ਰੀਲ ਵਜੋਂ ਅਪਲੋਡ ਕੀਤਾ ਜਾ ਸਕੇ ਤੇ ਪ੍ਰਸਿੱਧੀ ਹਾਸਲ ਕੀਤੀ ਜਾ ਸਕੇ। ਇਹਨੀ ਦਿਨੀ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਨੇ, ਇਸ ਕਾਰਨ ਸਕੂਲ ਬੰਦ ਸੀ, ਜਿਸ ਕਾਰਨ ਸਕੂਲ ਦੇ ਪ੍ਰਿੰਸੀਪਲ ਦੇ ਦੱਸਣ ਮੁਤਾਬਕ ਬੰਦ ਸਕੂਲ ਉੱਤੇ ਇਹਨਾਂ ਤਿੰਨ ਨਾਬਾਲਗਾਂ ਨੇ ਭੰਨ ਤੋੜ ਕੀਤੀ ਅਤੇ 8 ਤੋਂ 10 ਲੱਖ ਰੁਪਏ ਦੇ ਵਿਚਕਾਰ ਨੁਕਸਾਨ ਕਰ ਦਿੱਤਾ। ਸਕੂਲ ਅਤੇ ਪੁਲਿਸ ਮੁਤਾਬਕ ਤਿੰਨ ਨਾਬਾਲਗ ਬੱਚਿਆਂ ਨੇ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਲਈ ਸਕੂਲ ਦੀ ਚਾਰਦੀਵਾਰੀ ਟੱਪੀ। ਆਪਣੀ ਪਛਾਣ ਲੁਕਾਉਣ ਦੀ ਬਜਾਏ ਨਾਬਾਲਗਾਂ ਨੇ ਖੁੱਲ੍ਹੇਆਮ ਸਕੂਲ ਦੀ ਜਾਇਦਾਦ ਨੂੰ ਤੋੜਦਿਆਂ ਆਪਣੀ ਵੀਡੀਓ ਬਣਾਈ। ਇਸ ਭੰਨ ਤੋੜ ਵਿੱਚ ਇਹਨਾਂ ਨੇ ਸੁਰੱਖਿਆ ਕੈਮਰੇ ਵੀ ਤੋੜ ਦਿੱਤੇ, ਕੈਂਪਸ ਵਿੱਚ ਖੜੀਆਂ ਸਕੂਲ ਵੈਨ ਦੇ ਸ਼ੀਸ਼ੇ ਵੀ ਤੋੜ ਦਿੱਤੇ ਅਤੇ ਫਰਨੀਚਰ, ਖਿੜਕੀਆਂ, ਫੁੱਲਾਂ ਦੇ ਗਮਲੇ ਅਤੇ ਬਲੈਕ ਬੋਰਡਾਂ ਨੂੰ ਵੀ ਪੂਰੀ ਤਰ੍ਹਾਂ ਨੁਕਸਾਨ ਪਹੁੰਚਾਇਆ। ਸੁਰੱਖਿਆ ਫੁਟੇਜ ਦੀ ਜਾਂਚ ਕਰਨ ਤੋਂ ਬਾਅਦ ਸ਼ੱਕੀ ਨਾਬਾਲਗਾਂ ਦੀ ਆਸਾਨੀ ਨਾਲ ਪਛਾਣ ਕਰ ਲਈ ਗਈ। ਦੋ ਲੜਕੇ ਇਸੇ ਸਕੂਲ ਦੇ ਵਿਦਿਆਰਥੀ ਨੇ, ਇੱਕ ਨੇ ਹੁਣੇ 10ਵੀਂ ਪਾਸ ਕੀਤੀ ਹੈ ਜਦਕਿ ਦੂਜਾ 9ਵੀਂ ਜਮਾਤ ਵਿੱਚ ਹੈ। ਸੀਸੀਟੀਵੀ ਫੁਟੇਜ ਦੇ ਆਧਾਰ ਉੱਤੇ ਪੁਲਿਸ ਵੱਲੋਂ ਇਹਨਾਂ ਤਿੰਨਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਨੇ ਸਿਰਫ ਰੀਲ ਬਣਾਉਣ ਅਤੇ ਪ੍ਰਸਿੱਧੀ ਹਾਸਲ ਕਰਨ ਦੀ ਖਾਤਰ ਆਪਣੇ ਹੀ ਸਕੂਲ ਦਾ ਇੰਨਾ ਨੁਕਸਾਨ ਕੀਤਾ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਰਾਮ ਮੰਦਿਰ ਦੇ ਦਾਨ ਪਾਤਰਾਂ ਦੀ ਰਕਮ ਵਿੱਚ ਗਬਨ ਕੀਤੇ ਜਾਣ ਦੇ ਮਾਮਲੇ ਵਿੱਚ ਆਖਰ 20 ਦਿਨਾਂ ਬਾਅਦ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਨਿਰਦੇਸ਼ ਉੱਤੇ FIR ਦਰਜ ਕੀਤੀ ਗਈ ਹੈ ਅਤੇ ਸਾਰੇ 8 ਮੁਲਜ਼ਮ ਗ੍ਰਿਫਤਾਰ ਕੀਤੇ ਗਏ ਨੇ। ਉਦਯੋਗਿਕ ਅਤੇ ਕਮਰਸ਼ੀਅਲ LPG ਗਾਹਕਾਂ ਲਈ ਰਾਹਤ ਦੀ ਖਬਰ ਹੈ। ਕੇਂਦਰ ਸਰਕਾਰ ਨੇ ਨਾਨ ਡੋਮੈਸਟਿਕ ਪੈਕਡ LPG ਦੀ ਸਪਲਾਈ ਉੱਤੇ ਲੱਗੀਆਂ ਸਾਰੀਆਂ ਖੇਤਰੀ ਪਾਬੰਦੀਆਂ ਹਟਾ ਦਿੱਤੀਆਂ ਨੇ। ਦੱਖਣ ਅਮਰੀਕੀ ਦੇਸ਼ ਵੈਨੇਜ਼ੁਏਲਾ ਵਿੱਚ 1 ਮਿੰਟ ਦੇ ਫਰਕ ਉੱਤੇ ਹੀ 2 ਸ਼ਕਤੀਸ਼ਾਲੀ ਭੂਚਾਲਾਂ ਨੇ ਭਾਰੀ ਤਬਾਹੀ ਮਚਾਈ ਹੈ। ਬੁੱਧਵਾਰ ਦੀ ਸ਼ਾਮ ਨੂੰ ਇਹ 2 ਭੂਚਾਲ ਆਏ ਜਿਸ ਨਾਲ ਪੂਰਾ ਵੈਨੇਜ਼ੁਏਲਾ ਦੇਸ਼ ਹਿੱਲ ਗਿਆ। 188 ਲੋਕਾਂ ਦੀ ਜਾਨ ਦੀ ਪੁਸ਼ਟੀ ਹੋਈ ਹੈ ਤੇ 1500 ਲੋਕ ਜ਼ਖਮੀ ਨੇ। ਵੈਨੇਜ਼ੁਏਲਾ ਵਿੱਚ ਇਹ ਇਸ ਸਦੀ ਦਾ ਸਭ ਤੋਂ ਵੱਡਾ ਭੂਚਾਲ ਹੈ ਅਤੇ ਦੁੱਖ ਦੀ ਗੱਲ ਇਹ ਹੈ ਕਿ ਮਰਨ ਵਾਲਿਆਂ ਦੀ ਗਿਣਤੀ 10,000 ਤੱਕ ਪਹੁੰਚਣ ਦੇ ਖਦਸ਼ੇ ਪ੍ਰਗਟਾਏ ਜਾ ਰਹੇ ਨੇ। CBI ਨੇ ਸਾਈਬਰ ਅਪਰਾਧੀਆਂ ਦੇ ਖਿਲਾਫ ਇੱਕ ਵੱਡੀ ਮੁਹਿੰਮ ਚਲਾਈ ਹੈ ਤੇ 16 ਸੂਬਿਆਂ ਵਿੱਚ 80 ਟਿਕਾਣਿਆਂ ਉੱਤੇ ਛਾਪੇਮਾਰੀ ਕੀਤੀ ਹੈ। ਔਸਕਰ ਜੇਤੂ ਸੰਗੀਤਕਾਰ AR ਰਹਿਮਾਨ ਨੂੰ ਵਾਸ਼ਿੰਗਟਨ DC ਵਿਖੇ ਕਰਵਾਏ ਇੱਕ ਸਮਾਗਮ ਵਿੱਚ ਅਕੈਡਮੀ ਆਫ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਫੀਫਾ ਵਿਸ਼ਵ ਕੱਪ ਦੇ ਚੱਲ ਰਹੇ ਮੈਚਾਂ ਵਿੱਚ ਹੁਣ ਤੋਂ ਥੋੜੀ ਦੇਰ ਪਹਿਲਾਂ ਜਾਪਾਨ ਅਤੇ ਸਵੀਡਨ ਦਾ ਮੈਚ 1-1 ਦੀ ਬਰਾਬਰੀ ਨਾਲ ਮੁਕੰਮਲ ਹੋਇਆ, ਜਦਕਿ ਨੈਦਰਲੈਂਡਸ ਨੇ ਟਿਊਨੀਸ਼ੀਆ ਨੂੰ 3-1 ਦੇ ਫਰਕ ਨਾਲ ਹਰਾਇਆ। ਇਹਨਾਂ ਨਤੀਜਿਆਂ ਤੋਂ ਬਾਅਦ ਟਿਊਨੀਸ਼ੀਆ ਦੀ ਟੀਮ ਵੀ ਫੀਫਾ ਵਿਸ਼ਵ ਕੱਪ ਦੀ ਦੌੜ ਵਿੱਚੋਂ ਬਾਹਰ ਹੋ ਗਈ ਹੈ। ਅੱਜ ਹੋਣ ਵਾਲੇ ਹੋਰਨਾਂ ਮੁਕਾਬਲਿਆਂ ਵਿੱਚ ਹੁਣ ਤੋਂ 1 ਘੰਟੇ ਬਾਅਦ ਤੁਰਕੀਏ ਦਾ ਮੁਕਾਬਲਾ USA ਦੇ ਨਾਲ ਹੋਣਾ ਹੈ, ਜਦਕਿ ਪੈਰਾਗੁਆਏ ਅਤੇ ਆਸਟ੍ਰੇਲੀਆ ਦਾ ਬੇਹੱਦ ਅਹਿਮ ਮੁਕਾਬਲਾ ਵੀ ਅੱਜ ਹੀ ਹੁਣ ਤੋਂ ਠੀਕ 1 ਘੰਟੇ ਬਾਅਦ ਸ਼ੁਰੂ ਹੋਵੇਗਾ। ਪੰਜਾਬ ਦੇ ਮੌਸਮ ਦੀ ਤਾਜ਼ਾ ਜਾਣਕਾਰੀ ਇਹ ਹੈ ਕਿ ਪੰਜਾਬ ਵਿੱਚ ਗਰਮੀ ਦਾ ਆਲਮ ਬਰਕਰਾਰ ਹੈ। ਇੱਕ ਵਾਰ ਫਿਰ ਤੇਜ਼ ਤਰਾਰ ਗਰਮੀ

0: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਭ ਦੇ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਪੋਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗੈਰਾਂ ਤੱਕ ਪੁੱਛਦੀ ਸੀ ਉਹ ਮੇਰਾ ਰੁਤਬਾ ਮੈਂ ਕਿਹਾ ਤੇਰੇ ਪੈਰਾਂ ਤੱਕ ਮੈਂ ਕਿਹਾ ਤੇਰੇ ਪੈਰਾਂ ਤੱਕ ਡ੍ਰੀਮ ਹੋਮ ਅਪਲਾਈਸਿਸ ਜੇ ਤੁਸੀਂ ਘਰ ਵਾਸਤੇ ਬੇਸਮੈਂਟ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਸਿਸ ਲੱਭ ਰਹੇ ਸੀ ਤਾਂ ਤੁਸੀਂ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ ਬਿਲਟਨ ਅਪਲਾਈਸਿਸ ਫਰਿਜਸ ਡਿਸ਼ਵਾਸ਼ਰਸ ਬੈਸਟ ਬੈਸਟ ਬੈਸਟ ਡੀਲ ਦੇ ਲਈ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ ਵਿਜ਼ਿਟ ਡ੍ਰੀਮ ਹੋਮ ਅਪਲਾਈਸਿਸ ਬੈਸਟ ਡੀਲ ਬੈਸਟ ਪ੍ਰਾਈਜ਼ ਪ੍ਰਾਈਜ਼ ਕਹਿੰਦੇ ਮੈਚ ਨਹੀਂ ਬੀਟ ਕਰਕੇ ਦਿਆਂਗੇ 2915 ਅਰਜੈਂਟੀਆ ਰੋਡ ਮਿਸੀਸਾਗਾ ਡ੍ਰੀਮ ਹੋਮ ਅਪਲਾਈਸਿਸ 905-805-3000 905-805-3000 ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੇ ਖੂਬਸੂਰਤ ਗਿਫਟ ਵੀ ਪਾਓ ਫੈਸ਼ਨ IQ ਪ੍ਰੋਗਰਾਮ ਦੇ ਹਿੱਸੇ ਨੂੰ ਸਪੌਂਸਰ ਕਰ ਰਹੇ ਨੇ ਫੈਸ਼ਨ IQ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ ਫੈਸ਼ਨ IQ ਤੇ ਤੁਸੀਂ ਹੈਵੀ ਬਲੈਂਕਟ ਰਜਾਈ ਵਾਲੇ ਬਲੈਂਕਟ ਬਾਏ 1 second 25% ਆਫ 5 bedsheet ਓਨਲੀ $50 ਤੇ ਮੈਨਸ ਸੈਕਸ਼ਨ ਦੇ ਵਿੱਚ ਮੈਨਸ ਸੂਟ ਦੇ ਉੱਪਰ ਤੁਸੀਂ ਬਾਏ 1 second 25% ਆਫ ਲੇਡੀ ਸੈਕਸ਼ਨ ਦੇ ਵਿੱਚ ਲੇਡੀ ਸੂਟ 25 ਤੋਂ ਲੈ ਕੇ 50% ਫਲੈਟ ਆਫ ਦੇ ਉੱਪਰ ਤੁਸੀਂ ਲੈ ਸਕਦੇ ਹੋ ਲੇਡੀ ਸੈਕਸ਼ਨ ਦੇ ਵਿੱਚ ਕੁਛ ਵੀ ਔਰ ਨਾਲ ਦੀ ਨਾਲ 4 piece ਦਾ ਲੈਗੇਜ ਸੈੱਟ ਜੇ ਤੁਸੀਂ ਇੰਡੀਆ ਜਾ ਰਹੇ ਹੋ ਘੁੰਮਣ ਜਾ ਰਹੇ ਹੋ ਤਾਂ 4 piece ਦਾ ਲੈਗੇਜ ਸੈੱਟ ਓਨਲੀ $175 ਦੇ ਵਿੱਚ ਤੁਸੀਂ ਥੀਮ ਵੈਡਿੰਗ ਕਰਵਾਉਣੀ ਹੈ ਤਾਂ ਬੈਸਟ ਟੇਲਰ ਟੀਮ ਇਹਨਾਂ ਕੋਲ ਇਨ ਹਾਊਸ ਅਵੇਲੇਬਲ ਹੈ ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੇ ਤੁਹਾਨੂੰ ਖੂਬਸੂਰਤ ਗਿਫਟ ਮਿਲੂਗਾ ਫੈਸ਼ਨ IQ ਤੋਂ ਤੁਸੀਂ ਪਹੁੰਚੋ ਫੈਸ਼ਨ IQ ਦੀ ਕਿਸੇ ਵੀ ਨੇੜੇ ਵਾਲੀ ਲੋਕੇਸ਼ਨ ਤੋਂ ਗੂਗਲ ਕਰ ਸਕਦੇ ਹੋ ਫੈਸ਼ਨ IQ 905-453-2225 905-453-2225 ਫੈਸ਼ਨ IQ
1: ਤੁਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਫਿਟਨੈਸ ਅਤੇ ਆਤਮ ਵਿਸ਼ਵਾਸ ਨਾਲ ਜੋੜਨਾ ਚਾਹੁੰਦੇ ਹੋ ਜਾਂ ਤੁਸੀਂ ਖੁਦ ਭੰਗੜਾ ਅਤੇ ਗਿੱਧਾ ਸਿੱਖਣ ਦਾ ਸ਼ੌਕ ਰੱਖਦੇ ਹੋ ਤਾਂ ਆਓ G9 ਭੰਗੜਾ ਐਂਡ ਗਿੱਧਾ ਅਕੈਡਮੀ ਵਿੱਚ ਅੱਜ G9 ਅਕੈਡਮੀ ਦੀਆਂ ਕਲਾਸਾਂ ਕਿਚਨਰ ਕੇਮਬ੍ਰਿਜ ਗੁਐਲਫ ਵੁੱਡਸਟਾਕ ਮਿਲਟਨ ਲੰਡਨ ਓਟਵਾ ਮੌਂਟਰੀਅਲ ਅਤੇ ਹੋਰ 10 ਸ਼ਹਿਰਾਂ ਵਿੱਚ ਚੱਲ ਰਹੀਆਂ ਹਨ ਭਾਵੇਂ ਤੁਸੀਂ ਬਿਗਨਰ ਹੋ ਜਾਂ ਐਕਸਪੀਰੀਅੰਸਡ ਬੱਚੇ ਹੋ ਜਾਂ ਅਡਲਟ ਸਾਡੇ ਤਜਰਬੇਕਾਰ ਕੋਚਿਸ ਤੁਹਾਡੀ ਫਿਟਨੈਸ ਕੌਨਫੀਡੈਂਸ ਸਟੇਜ ਪਰਫਾਰਮੈਂਸ ਅਤੇ ਪੰਜਾਬੀ ਕਲਚਰ ਨਾਲ ਜੁੜਾਅ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਣਗੇ ਹਰ ਸਾਲ ਸਾਡੇ ਵਿਦਿਆਰਥੀਆਂ ਨੂੰ ਵੱਡੇ ਸਟੇਜਾਂ ਸੱਭਿਆਚਾਰਕ ਸਮਾਗਮਾਂ ਅਤੇ ਸਾਲਾਨਾ ਭੰਗੜਾ ਐਂਡ ਗਿੱਧਾ ਕੰਪੀਟੀਸ਼ਨਸ ਵਿੱਚ ਆਪਣਾ ਹੁਨਰ ਦਿਖਾਉਣ ਦੇ ਮੌਕੇ ਮਿਲਦੇ ਹਨ ਅੱਜ ਹੀ ਆਪਣੀ ਫ੍ਰੀ ਡੈਮੋ ਕਲਾਸ ਬੁੱਕ ਕਰੋ ਕਾਲ ਹੋਰ ਜਾਣਕਾਰੀ ਲਈ ਸੰਪਰਕ ਕਰੋ 226-484-1007 ਜਾਂ ਸੋਸ਼ਲ ਮੀਡੀਆ ਤੇ G9 ਭੰਗੜਾ ਐਂਡ ਗਿੱਧਾ ਅਕੈਡਮੀ ਨੂੰ ਫੋਲੋ ਕਰੋ G9 ਭੰਗੜਾ ਐਂਡ ਗਿੱਧਾ ਅਕੈਡਮੀ ਪੰਜਾਬੀ ਵਿਰਸੇ ਫਿਟਨੈਸ ਅਤੇ ਪਰਫਾਰਮੈਂਸ ਦਾ ਮਾਣ
2: ਸੱਚ ਕਿਹੋ ਜਿਹਾ ਹੁੰਦਾ
3: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ
4: ਮਿੱਟੀ ਚੁਗਦੀ ਫਸਲ ਸੱਚ ਹੈ
3: ਖੁਰੋ ਦੀ ਪਾਣੀ ਸੱਚ ਹੈ ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ

ਸਤਿਗੁਰੂ ਹੋਏ ਦਿਆਲ ਤਾਂ ਸਰਦਾ ਪੂਰੀਐ, ਸਤਿਗੁਰੂ ਹੋਏ ਦਿਆਲ ਨਾ ਕਬਹੂੰ ਝੂਰੀਐ, ਸਤਿਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀਐ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਹਾਂ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ, ਰੇਡੀਓ ਉਡਾਨ ਲੈ ਕੇ ਜ਼ਿੰਦਗੀ ਜ਼ਿੰਦਾਬਾਦ ਅਤੇ ਚੜ੍ਹਦੀ ਕਲਾ ਦੀ ਪਹਿਚਾਣ, ਰੇਡੀਓ ਉਡਾਨ ਪ੍ਰਭ ਸੰਤ ਦੇ ਨਾਲ।

ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ 'ਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਆਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ।

0: ਸਤਿ ਸ਼੍ਰੀ ਅਕਾਲ ਅਦਾਬ ਨਮਸਕਾਰ ਜੁੜੇ ਹੋਏ ਹੋ ਰੇਡੀ ਪ੍ਰੋਗਰਾਮ ਉਡਾਣ ਦੇ ਨਾਲ ਏਓ 5:30 ਤੋਂ ਪ੍ਰਭ ਸੰਧੂ ਦੇ ਨਾਲ ਕੀ ਹਾਲ ਚਾਲ ਠੀਕ ਠਾਕ ਹੋ ਚੜ੍ਹਦੀ ਕਲਾ ਦੇ ਵਿੱਚੋਂ ਸਟੂਡੀਓ ਦੇ ਘੜੀਆਂ ਦੇ ਮੁਤਾਬਕ 9:09 ਹੋ ਗਏ ਆ ਅਤੇ ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 10 ਵਜੇ ਤੱਕ ਬਣਿਆ ਰਹਿਣਾ ਠੀਕ ਠਾਕ ਹੋ ਚੜ੍ਹਦੀ ਕਲਾ ਦੇ ਵਿੱਚ ਉਮੀਦ ਕਰਦੇ ਹਾਂ ਕਿ ਤੁਸੀਂ ਭਾਈ ਠੀਕ ਠਾਕ ਹੋਵੋਗੇ ਖੁਸ਼ ਹੋਵੋਗੇ ਆਬਾਦ ਹੋਵੋਗੇ ਜ਼ਿੰਦਾਬਾਦ ਹੋਵੋਗੇ ਅਤੇ ਕਰੀਏ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਿਆ ਬਾਤ ਆ 905-673-3337-905-673-3337 ਅਤੇ ਗੱਲਾਂ ਬਾਤਾਂ ਹੋ ਰਹੀਆਂ ਨੇ ਰੇਡੀ ਪ੍ਰੋਗਰਾਮ ਉਡਾਣ ਦੇ ਵਿੱਚ ਅਤੇ ਗੱਲਾਂ ਬਾਤਾਂ ਅੱਜ ਕੁਛ ਖਾਸ ਕਰਦੇ ਹਾਂ 905-673-3337 ਆਪਾਂ ਨਾ ਅੱਜ ਮੈਂ ਕੈਰੀਓਨ ਜੱਟਾ 4 ਮੂਵੀ ਦੇਖ ਕੇ ਆਇਆ ਅਮੈਜ਼ਨ ਕਰੋ ਕਿ ਮੂਵੀ ਯਾਰ ਕਮਾਲ ਮੂਵੀ ਸੀ ਮੈਂ ਨਾ ਮੈਂ ਰਿਵਿਊ ਦੇ ਕੇ ਆਇਆ ਸੀਗਾ ਅਤੇ ਮੈਨੂੰ ਨਾ ਰਿਵਿਊ ਦੇ ਵਿੱਚ ਕਈ ਵਾਰੀ ਹੁੰਦਾ ਨਾ ਸਡਨਲੀ ਤੁਹਾਨੂੰ ਕੋਈ ਅੱਗੇ ਮਾਈਕ ਕਰ ਦੇ ਅਤੇ ਕੁਛ ਯਾਦ ਨਹੀਂ ਆਉਂਦਾ ਸੋ ਮੈਨੂੰ ਕੁਛ ਗੱਲਾਂ ਮੈਂ ਬੋਲਣੀਆਂ ਚਾਹੁੰਦਾ ਸੀ ਪਰ ਹੁਣ ਮੈਂ ਸਭ ਤੋਂ ਔਖਾ ਕੰਮ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਕਿ ਸਭ ਤੋਂ ਔਖਾ ਕੰਮ ਦੁਨੀਆਂ ਦੇ ਵਿੱਚ ਪਤਾ ਕੀ ਆ ਸਭ ਤੋਂ ਔਖਾ ਕੰਮ ਕਿਸੇ ਨੂੰ ਹਸਾਉਣਾ ਅਤੇ ਹੱਸਣਾ ਅੱਛਾ ਹੱਸਣਾ ਬਹੁਤ ਮੁਸ਼ਕਿਲ ਕੰਮ ਆ ਅਤੇ ਉਸ ਤੋਂ ਵੀ ਮੁਸ਼ਕਿਲ ਆ ਕਿਸੇ ਨੂੰ ਹਸਾਉਣਾ ਇਹ ਦੋਨੋਂ ਬੜੇ ਮੁਸ਼ਕਿਲ ਕੰਮ ਆ ਅਤੇ ਜੇ ਕੋਈ ਕਰਦਾ ਨਾ ਬੇਸਿਕਲੀ ਤੁਹਾਨੂੰ ਕੋਈ ਹਸਾਉਣ ਦੀ ਕੋਸ਼ਿਸ਼ ਕਰ ਰਿਹਾ ਅਤੇ ਹੱਸਣ ਦਾ ਤਾਂ ਤੁਹਾਨੂੰ ਸਿਰਫ ਬਹਾਨਾ ਹੀ ਲੱਭਣਾ ਚਾਹੀਦਾ ਹੱਸਿਆ ਕਰੋ ਬਿਨਾਂ ਗੱਲ ਤੋਂ ਛੋਟੇ ਮੋਟੇ ਚੁਟਕਲਿਆਂ 'ਤੇ ਕਿਉਂਕਿ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਖੂਬਸੂਰਤ ਜ਼ਿੰਦਗੀ ਨੂੰ ਜੇ ਤੁਸੀਂ ਹੋਰ ਖੂਬਸੂਰਤ ਬਣਾਉਣਾ ਤਾਂ ਹੱਸਣਾ ਬਹੁਤ ਜ਼ਰੂਰੀ ਆ ਅਦਰਵਾਈਜ਼ ਟੈਨਸ਼ਨਾਂ ਸਟ੍ਰੈਸ ਐਂਗਜ਼ਾਇਟੀ ਤਾਂ ਭਰੀ ਪਈ ਹੈ ਜਹਾਨ ਦੇ ਵਿੱਚ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਸਾਨੂੰ ਟੈਨਸ਼ਨ ਆ ਜਾਂਦੀ ਹੈ ਕਿਸੇ ਨੇ ਅਸੀਂ ਕੀ ਕਹਿਤਾ ਕਿਸੇ ਨੂੰ ਕਿਸੇ ਨੇ ਸਾਨੂੰ ਕੀ ਕਹਿਤਾ ਕਿਸੇ ਨੇ ਸਾਨੂੰ ਇਹ ਨਹੀਂ ਕਿਹਾ ਕਿਸੇ ਨੇ ਸਾਨੂੰ ਉਹ ਨਹੀਂ ਕਿਹਾ ਕਿਸੇ ਨੇ ਸਾਨੂੰ ਆਹ ਨਹੀਂ ਦਿੱਤਾ ਕਿਸੇ ਨੇ ਸਾਨੂੰ ਉਹ ਨਹੀਂ ਦਿੱਤਾ ਇਹ ਤਾਂ ਚੱਲਦਾ ਹੀ ਰਹਿਣਾ ਹੱਸਿਆ ਕਰੋ ਹੱਸਾਇਆ ਕਰੋ ਸੋ ਇੱਦਾਂ ਦੇ ਮੌਕੇ ਮਿਲਦੇ ਆ ਨਾ ਦੇਖ ਕੇ ਆਇਓ ਬਹੁਤ ਖੂਬਸੂਰਤ ਮੂਵੀ ਆ 2 ਘੰਟੇ ਅਤੇ ਕੁਛ ਮਿੰਟਾਂ ਦੀ ਮੂਵੀ ਆ ਸੋ ਤੁਸੀਂ ਇੰਜੋਏ ਕਰੋਗੇ ਬਹੁਤ ਬੜਾ ਕੁਛ ਆ ਦੇਖੋ ਅਸੀਂ ਨੁਕਤਾਚੀਨੀਆਂ ਬਹੁਤ ਕਰਦੇ ਹਾਂ ਹਰ ਚੀਜ਼ 'ਚ ਮਾਂ ਨੇ ਰੋਟੀ ਬਣਾਈ ਉਹਦੇ ਵਿੱਚ ਵੀ ਨੁਕਸ ਕੱਢ ਦੇਣਾ ਆਪਾਂ ਘਰ ਵਾਲੀ ਨੇ ਰੋਟੀ ਬਣਾਈ ਉਹ 'ਚ ਵੀ ਨੁਕਸ ਕੱਢ ਦੇਣਾ ਅਸੀਂ ਨੁਕਸ ਕੱਢਣ ਦੇ ਆਦੀ ਹੋ ਗਏ ਜੇ ਅਸੀਂ ਨੁਕਸਾਂ ਵੱਲ ਧਿਆਨ ਹੀ ਨਾ ਦੇਈਏ ਅਸੀਂ ਖੂਬੀਆਂ ਵੱਲ ਹੀ ਧਿਆਨ ਦੇਈਏ ਤਾਂ ਫਿਰ ਖੂਬੀਆਂ ਬਹੁਤ ਮਿਲ ਜਾਣਗੀਆਂ ਸਾਨੂੰ ਪਰ ਸਾਡਾ ਧਿਆਨ ਨੈਗਟੀਵਿਟੀ 'ਚ ਹੁੰਦਾ ਨਾ ਸਾਡਾ ਧਿਆਨ ਹੁੰਦਾ ਕਿ ਗਲਤੀਆਂ ਕਿਹੜੀਆਂ ਰਹਿ ਗਈਆਂ ਇੱਦਾਂ ਹੀ ਆ ਨਾ ਇਨਸਾਨ ਦੀ ਫਿਤਰਤ ਆ ਆਪਾਂ ਹਮੇਸ਼ਾ ਗਲਤੀਆਂ 'ਚ ਧਿਆਨ ਰੱਖਦੇ ਹਾਂ ਵੀ ਕਿਹੜੇ ਤੋਂ ਕਿਹੜੀ ਗਲਤੀ ਹੋਈ ਕਿਹਨੇ ਕੀ ਕਿਹਾ ਮਾੜਾ ਕੀ ਕਿਹਾ ਅਤੇ ਜੇ ਸਾਡਾ ਅਛਾਈਆਂ 'ਚ ਚੰਗਿਆਈ 'ਚ ਉਹਦੀਆਂ ਖੂਬੀਆਂ 'ਚ ਧਿਆਨ ਹੋਵੇ ਤਾਂ ਫਿਰ ਅਸੀਂ ਖੂਬੀਆਂ ਗਿਣੀਏ ਪਰ ਅਫਸੋਸ ਅਸੀਂ ਨਹੀਂ ਗਿਣਦੇ ਇਸ ਕਰਕੇ ਅਸੀਂ ਦੁਖੀ ਹਾਂ ਸੋ ਜੇ ਤੁਸੀਂ ਖੁਸ਼ੀਆਂ ਖੂਬੀਆਂ ਲੱਭੋਗੇ ਤਾਂ ਤੁਸੀਂ ਆਪ ਵੀ ਖੁਸ਼ ਰਹੋਗੇ ਅਗਲਾ ਵੀ ਖੁਸ਼ ਰਹੂਗਾ ਸੋ 905-673-3337 905-673-3337 ਰੇਡੀਓ ਪ੍ਰੋਗਰਾਮ ਉਡਾਨ
1: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ ਟ੍ਰੈਂਡਿੰਗ ਆਊਟਫਿਟਸ
2: ਲੇਡੀਜ਼ ਸੂਟ ਲਹਿੰਗੇ ਗਰਾਰੇ ਸ਼ਰਾਰੇ
1: ਕੁੜਤੇ ਪਜਾਮੇ ਸ਼ੇਰਵਾਨੀਆਂ ਕੋਟ ਪੈਂਟ ਬਲੇਜ਼ਰ ਅਤੇ ਕਿਡਜ਼ ਫੈਸ਼ਨ
2: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ
0: 905-673-3337 ਓਕੇ ਆਪਾਂ ਨਾ ਕੋਮਨ ਜੀ ਗੱਲਬਾਤ ਕਰਦੇ ਸਾਡੇ ਨਾਲ ਸੁਖਬਾਈ ਜੀ ਵੀ ਜੁੜ ਚੁੱਕੇ ਆ ਤੁਸੀਂ ਜਦੋਂ ਕਿਤੇ ਵੀ ਫੰਕਸ਼ਨ 'ਚ ਜਾਂਦੇ ਹੋ ਨਵੀਂ ਜਗ੍ਹਾ 'ਤੇ ਜਾਂਦੇ ਹੋ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਹੋ ਰਿਸ਼ਤਿਆਂ ਦੇ ਵਿੱਚ ਵਿਚਰਦੇ ਹੋ ਤੁਸੀਂ ਸਭ ਤੋਂ ਪਹਿਲਾਂ ਖੂਬੀਆਂ ਦੇਖਦੇ ਹੋ ਜਾਂ ਖਾਮੀਆਂ 85% ਲੋਕ ਖਾਮੀਆਂ ਦੇਖਦੇ ਆ 10-15% ਮੈਨੂੰ ਲੱਗਦਾ ਮੈਂ ਜ਼ਿਆਦਾ ਕਹਿਤਾ ਇਦੋਂ ਵੀ ਘੱਟ ਸੋਚਦੇ ਹੋਣੇ ਜਿਹੜੇ ਕਿਸੇ ਇਨਸਾਨ ਦੇ ਵਿੱਚ ਕਿਸੇ ਜਗ੍ਹਾ 'ਤੇ ਜਾ ਕੇ ਕਿਸੇ ਦੇਸ਼ ਦੇ ਵਿੱਚ ਜਾ ਕੇ ਨੁਕਤਾਚੀਨੀਆਂ ਘੱਟ ਕਰਨ ਖੂਬੀਆਂ ਜ਼ਿਆਦਾ ਵੇਖਣ ਕਹਿਰ ਦੇਖ ਇਨਸਾਨ ਕਿੰਨਾ ਵਧੀਆ ਇਟਸ ਓਕੇ ਜੇ ਤੂੰ ਇੱਕ ਗਲਤੀ ਹੋ ਵੀ ਗਈ ਆ ਪਰ ਦੇਖੋ ਨਾ ਇਹਨੇ ਕਿੰਨਾ ਵਧੀਆ ਬੁਲਾਇਆ ਕਿੰਨੀ ਰਿਸਪੈਕਟ ਕੀਤੀ ਕਿੰਨਾ ਚਿਰ ਸਾਡੇ ਨਾਲ ਰਿਲੇਸ਼ਨ 'ਚ ਰਿਹਾ ਜੇ ਯਾਰ ਇੱਕ ਗਲਤੀ ਹੋ ਵੀ ਗਈ ਤਾਂ ਫਿਰ ਕੀ ਅਸੀਂ ਮਾਚਿਸ ਦੀ ਤੀਲੀ ਲੈ ਕੇ ਆਉਂਦੇ ਹਾਂ ਉਹਦੇ ਵਿੱਚੋਂ 1-2 ਤੀਲੀਆਂ ਚੱਲਦੀਆਂ ਨਹੀਂ ਪਰ ਬਾਕੀ ਤਾਂ ਚਲਾਉਂਦੇ ਹਾਂ ਨਾ ਅਸੀਂ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹੁੰਦੀਆਂ, ਅਸੀਂ ਕਈ ਵਾਰ ਪੂਰੀ ਜ਼ਿੰਦਗੀ ਰਿਸ਼ਤੇ ਨੂੰ ਨਿਭਾਉਂਦੇ ਰਹਿੰਦੇ ਹਾਂ, ਇੱਕ ਗਲਤੀ ਹੋ ਜਾਵੇ ਤਾਂ ਅਸੀਂ ਕਹਿੰਦੇ ਯਾਰ ਜਾ ਯਾਰ ਇਹ ਤਾਂ ਰਿਸ਼ਤਾ ਹੀ ਬੇਕਾਰ ਸੀ, ਇਹ ਤਾਂ ਮਤਲਬ ਭਰਿਆ ਰਿਸ਼ਤਾ ਸੀ, ਇਹ ਤਾਂ ਇੱਦਾਂ ਸੀ, ਇਹ ਉੱਦਾਂ ਸੀ, ਅਸੀਂ ਸਾਰਾ ਕੁਛ ਹੀ ਭੁਲਾ ਦਿੰਦੇ ਹਾਂ, ਕਿਉਂਕਿ ਅਸੀਂ ਖੂਬੀਆਂ ਨਹੀਂ ਖਾਮੀਆਂ ਲੱਭਣ 'ਚ ਸਾਡੀ ਨਿਗਾਹ ਹੁੰਦੀ ਆ ਕਿ ਕਦੋਂ ਕੋਈ ਬੰਦਾ ਗਲਤੀ ਕਰੇ ਤਾਂ ਇਹਨੂੰ ਛੱਡੀਏ, ਅਤੇ ਛੱਡੀਏ ਵੀ ਅਤੇ ਦਿਲੋਂ ਕੱਢੀਏ ਵੀ ਅਤੇ ਇਹਨੂੰ ਕਰਾਉਂਦੀਏ ਵੀ, ਇਹਨੂੰ ਜਲੀਲ ਵੀ ਕਰੀਏ, ਕਿਉਂਕਿ ਸਾਡੀ ਨਿਗਾਹ ਸਾਰੀ ਖਾਮੀਆਂ 'ਤੇ ਲੱਗੀ ਹੋਈ ਨਾ। ਖੂਬੀਆਂ 'ਤੇ ਨਿਗਾਹ ਰੱਖੋ, ਜ਼ਿੰਦਗੀ ਖੂਬਸੂਰਤ ਹੋ ਜੀ, ਖੁਸ਼ ਰਹੋਗੇ, ਇੰਜੋਏ ਕਰੋਗੇ, ਖੂਬਸੂਰਤ ਰਹੋਗੇ, ਜਹਾਨ ਖੂਬਸੂਰਤ ਲੱਗੂ ਤੁਹਾਨੂੰ, ਸਾਰਾ ਜ਼ਿੰਦਗੀ 'ਤੇ ਆਉਣ ਦਾ ਸਵਾਦ ਆਊਗਾ ਜੇ ਤੁਸੀਂ ਹਰ ਚੀਜ਼ ਦੇ ਵਿੱਚੋਂ ਖੂਬੀਆਂ ਲੱਭੋਗੇ। 905-673-3337 ਤਾਰਾਂ ਜੁੜ ਚੁੱਕੀਆਂ ਸਾਡੀਆਂ, 6085 ਟੋਮਕੋ ਰੋਡ 'ਤੇ ਕੁਛ ਵੱਡਾ ਹੋਣ ਜਾ ਰਿਹਾ ਆ, 1 ਜੁਲਾਈ ਕੈਨੇਡਾ ਡੇ ਆ ਰਿਹਾ ਆ ਅਤੇ ਕੁਛ ਵੱਡਾ ਹੋਵੇ ਨਾ, ਗ੍ਰੈਂਡ ਹੋਮ ਫਰਨੀਚਰ 'ਤੇ ਹੋ ਨਹੀਂ ਸਕਦਾ, ਸੁੱਖ ਬਾਈ ਜੀ ਆ ਜਾਓ।
3: ਬਹੁਤ ਸ਼ੁਕਰੀਆ, ਧੰਨਵਾਦ ਸੰਧੂ ਸਾਹਿਬ, ਬਿਲਕੁਲ ਵੱਡਾ ਹੀ ਹੋਣ ਜਾ ਰਿਹਾ ਪਰਿਵਾਰਾਂ ਵਾਸਤੇ, ਵੀਕਐਂਡ ਫਰਾਈਡੇ ਸੈਚਰਡੇ ਸੰਡੇ ਜਿੰਨੇ ਵੀ ਪਰਿਵਾਰਾਂ ਨੇ ਫਰਨੀਚਰ ਦੀ ਬਾਇੰਗ ਕਰਨੀ ਆ, ਤੁਸੀਂ ਇਸ ਵੀਕਐਂਡ ਨੂੰ ਮਿਸ ਨਾ ਕਰਿਓ, ਕੱਲ ਨੂੰ ਵੀ ਆਓ, ਸੈਚਰਡੇ ਵੀ ਆਓ, ਸੰਡੇ ਵੀ ਆਓ, ਫਰਾਈਡੇ ਸੈਚਰਡੇ ਸੰਡੇ ਸਪੈਸ਼ਲ ਪ੍ਰਾਈਜ਼ ਦਿੱਤੀਆਂ ਜਾ ਰਹੀਆਂ, ਸਾਲ ਦੀਆਂ ਸਭ ਤੋਂ ਲੋਐਸਟ ਲੋਐਸਟ ਲੋਐਸਟ ਪ੍ਰਾਈਜ਼ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ, ਕਿਉਂਕਿ ਕੈਨੇਡਾ ਦੀ ਸੇਲ ਕੱਲ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ, ਕੈਨੇਡਾ

0: ਜੀ,
1: ਬਹੁਤ ਸ਼ੁਕਰੀਆ। 905-673-3337 ਬਾਈ 6085 ਟੋਮਕੋਰ ਰੋਡ 'ਤੇ ਪਹੁੰਚਿਓ ਜ਼ਰੂਰ। ਸੋ 905-673-3337 ਖੂਬੀਆਂ ਅਤੇ ਖਾਮੀਆਂ ਦੀ ਗੱਲਬਾਤ ਕਰੀਏ ਅੱਜ। ਚਲੋ ਮੈਂ ਹੀ ਕਰਨੀਆਂ ਗੱਲਾਂ ਬਾਤਾਂ ਅੱਜ, ਕਿਉਂਕਿ ਇਹ ਜਿਹੜੀਆਂ ਸਿਆਣੀਆਂ ਗੱਲਾਂ ਨੇ ਇਹ ਬਹੁਤੀਆਂ ਸੁਣਦਾ ਨਹੀਂ ਕੋਈ। 905-673-3337 ਓਕੇ। ਚਲੋ ਆਪਾਂ ਨਾ, ਸਾਡੇ ਨਾ ਮਾਂ ਪਿਓ ਹੁਣ ਬਜ਼ੁਰਗ ਹੋ ਗਏ ਆ, ਅਤੇ ਉਹਨਾਂ ਤੋਂ ਉਹ ਬਚਪਨ ਵਰਗੇ ਹੋ ਜਾਂਦੇ ਆ। ਜਦੋਂ ਨਾ ਸਾਡੇ ਮਾਂ ਬਾਪ ਬਜ਼ੁਰਗ ਹੋ ਜਾਂਦੇ, ਉਹ ਬੱਚਿਆਂ ਵਰਗੇ ਹੋ ਜਾਂਦੇ ਆ, ਅਤੇ ਅਸੀਂ ਫਿਰ ਬੜੇ ਨੁਕਸ ਕੱਢਦੇ ਉਹਨਾਂ 'ਚ। ਮਾਤਾ ਤੂੰ ਇੱਦਾਂ ਨਹੀਂ ਕੀਤਾ, ਬੇਬੇ ਤੈਨੂੰ ਪਤਾ ਨਹੀਂ ਲੱਗਦਾ, ਤੈਨੂੰ ਪਤਾ ਨਹੀਂ ਲੱਗਦਾ, ਮਾਤਾ ਤੂੰ ਇੰਜ ਨਹੀਂ ਇੰਜ ਕਰਿਆ ਕਰ। ਅਤੇ ਜਿਹਨੇ ਸਾਨੂੰ 9 ਮਹੀਨੇ ਪੇਟ 'ਚ ਰੱਖਿਆ ਹੁੰਦਾ ਨਾ, ਫਿਰ ਉਹਨੂੰ ਅਸੀਂ ਦੱਸਦੇ ਹਾਂ ਕਿ ਇਹ ਨਹੀਂ ਠੀਕ ਮਾਤਾ, ਤੂੰ ਠੀਕ ਨਹੀਂ ਕਰ ਰਹੀ, ਹੈ ਨਾ। 905-673-3337-905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ। ਅਤੇ ਖੁਸ਼ੀਆਂ ਮਿਲਣੀਆਂ ਜੇ ਅਸੀਂ ਖੂਬੀਆਂ ਦੇ ਵਿੱਚ ਖਿਆਲ ਕਰਾਂਗੇ।

ਚਲੋ ਆਪਾਂ ਅੱਜ ਮਾਂ ਦੀ ਗੱਲ ਕਰਦੇ ਹਾਂ। ਚਲੀਏ ਬਚਪਨ 'ਚ ਕਿ ਤੁਹਾਨੂੰ ਤੁਹਾਡੀ ਮਾਂ ਦੀ, ਅੱਜ ਤਾਂ ਮਾਵਾਂ ਬਜ਼ੁਰਗ ਹੋ ਗਈਆਂ ਨਾ, ਸਾਨੂੰ ਓਨਾ ਪਿਆਰ ਨਹੀਂ ਆਉਂਦਾ ਜਿੰਨਾ ਸਾਨੂੰ ਬਚਪਨ 'ਚ ਆਉਂਦਾ ਸੀ। ਮਾਵਾਂ ਦੀ ਬੁੱਕਲ 'ਚ ਬਹਿਣਾ, ਨਿੱਕੀਆਂ ਨਿੱਕੀਆਂ ਗੱਲਾਂ ਕਰਨੀਆਂ, ਮਾਂ ਨੇ ਜੂੜਾ ਕਰਨਾ ਅਤੇ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਨੀਆਂ, ਸਭ ਭੁੱਲ ਗਏ ਆਪਾਂ ਸਮੇਂ ਦੇ ਨਾਲ ਨਾਲ। ਤੁਹਾਨੂੰ ਪਤਾ ਕਿ ਤੁਹਾਨੂੰ ਤੁਹਾਡੀ ਬੇਬੇ ਦੀ, ਤੁਹਾਡੀ ਮਾਂ ਦੀ ਸਭ ਤੋਂ ਖੂਬਸੂਰਤ ਪਿਆਰੀ ਗੱਲ ਕਿਹੜੀ ਲੱਗਦੀ ਸੀ ਬਚਪਨ 'ਚ?

905-673-33-37 ਤੁਹਾਨੂੰ ਯਾਦ ਆ ਕਿ ਤੁਹਾਨੂੰ ਤੁਹਾਡੀ ਮਾਤਾ ਦੀ ਤੁਹਾਡੀ ਮਾਂ ਦੀ ਤੁਹਾਡੇ ਬੇਬੇ ਦੀ ਸਭ ਤੋਂ ਖੂਬਸੂਰਤ ਯਾਦ ਬਚਪਨ ਦੀ ਕਿਹੜੀ ਆ? ਹੈ ਕਿਸੇ ਨੂੰ ਯਾਦ? ਕੋਈ ਦੱਸ ਸਕਦਾ ਕਿ ਤੁਸੀਂ ਅੱਜ ਤਾਂ ਮਾਤਾ ਬਜ਼ੁਰਗ ਹੋ ਗਈਆਂ ਨਾ ਸਾਡੀਆਂ, ਅਤੇ ਸਭ ਤੋਂ ਖੂਬਸੂਰਤ ਯਾਦ ਤੁਹਾਨੂੰ ਜੇ ਯਾਦ ਹੋਵੇ ਤਾਂ ਕਿ ਤੁਹਾਡੀ ਬੇਬੇ, ਮੈਨੂੰ ਯਾਦ ਆ ਕਿ ਮੈਨੂੰ ਨਾ ਮੇਰੀ ਮੰਮੀ ਮੇਰੀ ਮਾਤਾ ਚੂਰੀ ਘੁੱਟ ਕੇ ਦਿੰਦੀ ਹੁੰਦੀ ਸੀ, ਅਤੇ ਉਹ ਚੂਰੀ ਦੀ ਮਹਿਕ ਮੈਨੂੰ ਅੱਜ ਤੱਕ ਭੁੱਲੀ ਨਹੀਂ। ਤੁਹਾਨੂੰ ਕਿਹੜੀ ਯਾਦ ਤੁਹਾਡੀ ਮਾਂ ਦੀ, ਤੁਹਾਡੀ ਮਾਤਾ ਦੀ, ਤੁਹਾਡੀ ਬੇਬੇ ਦੀ, ਜਿਹੜੀ ਭੁੱਲਦੀ ਨਹੀਂ?

ਬਹੁਤ ਜਣਿਆਂ ਦੀਆਂ ਮਾਵਾਂ ਤਾਂ ਚਲੀਆਂ ਗਈਆਂ ਹੋਣੀਆਂ ਰੱਬ ਕੋਲ, ਪਰ ਬੜੇ ਖੁਸ਼ ਨਸੀਬ ਨੇ ਜਿਨ੍ਹਾਂ ਦੀਆਂ ਮਾਵਾਂ ਉਹਨਾਂ ਦੇ ਕੋਲ ਨੇ, ਔਰ ਉਹ ਮਾਵਾਂ ਵੀ ਮਹਿਸੂਸ ਕਰ ਸਕਦੀਆਂ ਹੋਣੀਆਂ ਹੁਣ। ਪਰ ਜੇ ਸਾਡੇ ਮਾਂ ਬਾਪ ਬਜ਼ੁਰਗ ਹੋ ਗਿਆ ਨਾ,

ਇੱਦਾਂ ਹੀ ਜਦੋਂ ਬਚਪਨ 'ਚ ਤੁਹਾਡੇ ਮੂੰਹੋਂ ਮਾਂ ਨਿਕਲਦਾ ਸੀ ਅਤੇ ਮਾਂ ਤੁਹਾਨੂੰ ਘੁੱਟ ਕੇ ਕਾਲਜੇ ਲਾ ਲੈਂਦੀ ਸੀ, ਕਦੀ ਤੁਸੀਂ ਆਪਣੀ ਮਾਂ ਨੂੰ, ਬਜ਼ੁਰਗ ਮਾਂ ਨੂੰ ਘੁੱਟ ਕੇ ਸੀ?

ਨਾਲ ਲਾਇਆ ਜਿਵੇਂ ਤੁਹਾਨੂੰ ਤੁਹਾਡੀ ਮਾਂ ਲਾਉਂਦੀ ਸੀ। ਉਹਦਾ ਤਾਂ ਦਿਲ ਅੱਜ ਵੀ ਕਰਦਾ ਹੋਣਾ, ਮਾਵਾਂ ਦਾ ਦਿਲ ਤਾਂ ਅੱਜ ਵੀ ਕਰਦਾ। ਬਹੁਤ ਬਿਜ਼ੀ ਹੋ ਗਏ ਨਾ ਆਪਾਂ ਆਪਣੇ ਕੰਮਾਂ ਕਾਰਾਂ 'ਚ, ਆਪਣੇ ਪਰਿਵਾਰਾਂ 'ਚ। ਹੁਣ ਮਾਂ ਨਾਲੋਂ ਠੰਡ ਪਾਉਣ ਵਾਲੀ ਜੱਫੀ ਪੈਂਦੀ ਨਹੀਂ,

ਮੈਨੂੰ ਲੱਗਦਾ ਕਿ ਦੁਨੀਆ ਦਾ ਸਭ ਤੋਂ ਨਿੱਘਾ ਸਥਾਨ, ਸਭ ਤੋਂ ਸਕੂਨ ਭਰਿਆ ਸਥਾਨ ਉਹ ਮਾਂ ਦੀ ਬੁੱਕਲ। ਕਰਮਾਂ ਵਾਲਿਆਂ ਨੂੰ ਨਸੀਬ ਹੁੰਦੀਆਂ ਜੇ ਕਿਤੇ ਦੁਨੀਆ ਦਾ ਸਾਰਾ ਸੁੱਖ ਨਾਪਣਾ ਨਾ, ਅਤੇ ਜੇ ਤੁਹਾਡੇ ਵਿਹੜੇ 'ਚ ਮਾਂ ਬੈਠੀ ਆ ਤਾਂ ਉਹਦੀ ਬੁੱਕਲ 'ਚ ਬਹਿ ਜਾਓ ਜਾ ਕੇ।

ਅਸੀਂ ਕਈ ਵਾਰ ਬਹੁਤ ਕੰਮਾਂ 'ਚ ਬਿਜ਼ੀ ਹੋ ਜਾਂਦੇ ਹਾਂ, ਆਪਣੇ ਪਰਿਵਾਰਾਂ 'ਚ ਬਿਜ਼ੀ ਹੋ ਜਾਂਦੇ, ਮਾਵਾਂ ਨੂੰ ਸਮਝ ਨਹੀਂ ਪਾਉਂਦੇ ਆਪਾਂ। ਕੋਸ਼ਿਸ਼ ਕਰਿਓ ਕਿ ਸਮਾਂ ਮਿਲੇ ਅਤੇ ਮਾਂ ਦੀ ਬੁੱਕਲ 'ਚ ਬੈਠਿਓ। ਉਮਰ ਚਾਹੇ ਕੋਈ ਵੀ ਹੈ ਤੁਹਾਡੀ, 20 ਦਿਓ, 50 ਦਿਓ, 40 ਦਿਓ, 30 ਦਿਓ, ਪਰ ਤੁਸੀਂ ਉਸ ਮਾਂ ਵਾਸਤੇ ਅਜੇ ਵੀ ਬੱਚੇ ਹੀ ਹੋ। ਨੌ ਸੌ ਪੰਜ ਛੇ ਸੌ ਤਿਹੱਤਰ ਤੇਤੀ ਸੈਂਤੀ 905 6 7 3 3 3 7। ਅੱਛਾ, ਮੈਨੂੰ ਨਾ ਮਾਂ ਦੀ ਗੱਲ ਕਰਕੇ ਨਾ ਇੱਦਾਂ ਮਹਿਸੂਸ ਹੋ ਰਿਹਾ ਕਿ ਜਿਵੇਂ ਆਪਾਂ ਕੋਈ ਰੱਬ ਦਾ ਨਾਂ ਲੈ ਰਹੇ ਹੋਈਏ। ਸੋ ਤੁਸੀਂ ਮਹਿਸੂਸ ਕਰ ਸਕਦੇ ਹੋ, ਮਾਂ ਕੋਈ ਛੋਟਾ ਸ਼ਬਦ ਨਹੀਂ ਆ। 905 6 7 3 3 3 7 'ਤੇ ਗੱਲਾਂ ਬਾਤਾਂ ਹੋ ਰਹੀਆਂ। 905 6 7 3 3 3 7। ਅੱਛਾ, ਤੁਹਾਨੂੰ ਯਾਦ ਆ ਕਿ ਤੁਸੀਂ ਆਖਰੀ ਵਾਰ ਮਾਂ ਦੀ ਬੁੱਕਲ 'ਚ ਕਦੋਂ ਬੈਠੇ ਸੀ? ਯਾਦ ਆ ਕਿ ਕਦੋਂ ਸਾਰੀਆਂ ਟੈਨਸ਼ਨਾਂ ਜੇ ਭੁਲਾਉਣ ਦੇ ਬਾਬਤ, ਕਿਉਂਕਿ ਟੈਨਸ਼ਨਾਂ ਸਭ ਭੁੱਲ ਜਾਂਦੀਆਂ, ਦੁਨੀਆਦਾਰੀ ਜਿੰਨਾ ਵੀ ਤੁਹਾਡੇ ਮਨ 'ਤੇ ਬੋਝ ਆ, ਜੇ ਹਲਕਾ ਕਰਨਾ ਨਾ ਤਾਂ ਮਾਂ ਦੀ ਬੁੱਕਲ 'ਚ ਬਹਿ ਜਾਓ, ਜਾ ਕੇ ਸਾਰੇ ਬੋਝ ਹਲਕੇ ਹੋ ਜਾਣਗੇ।

0: का प्रीमियम क्लोथिंग ब्रांड फैशन आई क्यू। फैशन आई क्यू लेटेस्ट डिजाइन, ट्रेंडिंग आउटफिट्स,
1: लेडीज सूट, लहंगे, गरारे, शरारे,
0: कुर्ते, पजामे, शेरवानियां, कोट पैंट, ब्लेजर अते किड्स फैशन,
1: विंटेज ते सफारी लगेज सेट्स दी वड्डी कलेक्शन, थीम वेडिंग ले टॉप टेलर टीम भी अवेलेबल। फैशन आई क्यू, फैशन आई क्यू। हुणे कॉल करो 9054533225 या गूगल ते सर्च करो फैशन आई क्यू। स्पेशल गिफ्ट ले रेडियो उड़ान दा रेफरेंस देना ना भूलियो।
2: ਜੀ ਸਤਿ ਸ਼੍ਰੀ ਅਕਾਲ ਜੀ, ਹਰਮੀਤ ਗਰੇਵਾਲ ਜੀ, ਤੁਸੀਂ ਆਨਰ ਹੋ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ?
3: ਵਧੀਆ, ਤੁਸੀਂ
2: ਦੱਸੋ ਜੀ? ਆਲ ਗੁੱਡ, ਸ਼ੁਕਰੀਆ, ਥੈਂਕ ਯੂ ਸੋ ਮਚ ਜੀ।
3: ਤੁਸੀਂ ਮਾਂ ਦੇ ਉੱਤੇ ਹੈ ਨਾ ਗੱਲ ਕਰ ਰਹੇ ਸੀ
2: ਜੀ,
3: ਮੈਨੂੰ ਲੱਗਦਾ ਭਾਜੀ ਅੱਜ ਕੱਲ ਮਾਂ ਪਿਓ ਦੀ ਰਿਸਪੈਕਟ ਬਹੁਤ ਜ਼ਿਆਦਾ ਵੀ ਘੱਟ ਗਈ।
2: ਬਿਲਕੁਲ,
3: ਪਤਾ ਨੀ ਤਾਂ ਵੀ ਆਪਾਂ ਆਪਦੇ ਕੰਮਾਂ, ਮੈਂ ਆਪ ਨੂੰ ਵੀ ਵਿੱਚੇ ਲੈਂਦੀ ਵੀ ਪਾਪਾ ਆਪਦੀ ਵਰਕ ਲਾਈਨ ਦੇ ਵਿੱਚ ਇੰਨਾ ਬਿਜ਼ੀ ਹੋ ਜਾਂਦੇ ਆ ਵੀ ਆਪਾਂ ਰਹਿੰਦੇ ਆ, ਆਪਾਂ ਸਾਰੀ ਸੁੰਦਰਤਾ ਆ ਜਿਹੜੀ ਫਿਰ ਉਹ ਪੇਰੈਂਟਸ ਤੇ ਹੀ ਕੱਢਦੇ ਆ।
2: ਮੈਂ ਨਾ ਇੱਕ ਪਾਰਕ ਚ ਬੈਠਾ ਸੀ, ਮੈਂ ਪਿਛਲੇ ਵੀਕ ਦੀ ਗੱਲ ਆ, ਤੇ ਇੱਕ ਆਂਟੀ ਬੈਠੀ ਸੀ ਤੇ ਉਹ ਸਭ ਵੱਲ ਦੇਖ ਰਹੀ ਸੀ, ਸਾਰੇ ਬੱਚਿਆਂ ਵੱਲ, ਕਦੇ ਵੇਖ ਕੇ ਮੁਸਕਰਾਵੇ, ਕਦੀ ਪਾਰਕ ਦੇ ਵਿੱਚ ਜੋੜੇ ਆਉਂਦੇ ਆ, ਫੈਮਿਲੀਆਂ ਆਉਂਦੀਆਂ, ਉਹਨਾਂ ਨਾਲ ਵੇਖ ਕੇ ਮੁਸਕਰਾਵੇ। ਇਕੱਲੀ ਬੈਠੀ ਤੇ ਮੈਂ ਹੌਲੀ ਹੌਲੀ ਖੋਲ ਗਿਆ ਤੇ ਮੈਂ ਕਿਹਾ ਬੇਬੇ ਸਤਿ ਸ਼੍ਰੀ ਅਕਾਲ। ਕਹਿੰਦੀ ਪੁੱਤਰਾ ਬਹਿ ਜਾ। ਤੇ ਮੈਂ ਵੈਸੇ ਪੁੱਛਿਆ, ਮੈਂ ਕਿਹਾ ਮਾਤਾ ਠੀਕ ਹੋ? ਵਧੀਆ। ਹਾਂ ਪੁੱਤ, ਕਹਿੰਦੀ ਬਹੁਤ ਖੁਸ਼ ਆ। ਤੇ ਬਸ ਇੱਥੇ ਕਹਿੰਦੀ ਜੀ ਲੱਗ ਜਾਂਦਾ ਆ ਕੇ ਅੰਦਰ ਬੈਠੇ ਬੈਠੇ ਬੇਸਮੈਂਟ 'ਚ, ਕਹਿੰਦੀ ਕਈ ਵਾਰੀ ਨਾ ਤੁਸੀਂ ਘੁੱਟਣ ਜੀ ਮਹਿਸੂਸ ਕਰਦੇ ਹੋ। ਮੈਂ ਪੁੱਛਿਆ, ਮੈਂ ਕਿਹਾ ਬੇਬੇ ਤੁਸੀਂ ਇਕੱਲੇ ਕਿਸੇ ਪੁੱਤ ਆਪਣੇ ਬੇਟੇ ਕੋਲ ਆਏ ਹੋ ਜਾਂ ਆਪਣੀ ਧੀ? ਕਹਿੰਦੀ ਮੈਂ ਆਪਣੇ ਬੇਟੇ ਕੋਲ ਆਈ ਸੀ ਤੇ ਪਰ ਹੁਣ ਮੈਂ ਆਪਣੀ ਧੀ ਕੋਲ ਹੈ, ਮੇਰਾ ਬੇਟਾ ਵੀ ਇੱਥੇ, ਮੇਰੀ ਬੇਟੀ ਵੀ ਇੱਥੇ ਆ। ਤੇ ਮੈਂ ਕਿਹਾ ਫਿਰ ਬੱਚੇ ਤੁਹਾਡੇ ਦੋ ਤੇ ਨੂੰ? ਉਹ ਕਹਿੰਦੀ ਬਿਜ਼ੀ ਆ। ਤੇ ਮੈਂ ਫਿਰ ਘਰੇ ਉਹ ਬੱਚੇ ਨੂੰ ਟਿਊਸ਼ਨ ਪੜ੍ਹਦੇ ਆ, ਮੈਂ ਫਿਰ ਡਿਸਟਰਬ ਨਹੀਂ ਕਰਨਾ ਚਾਹੁੰਦੀ ਤੇ ਮੈਂ ਉੱਦਾਂ ਵੇਖਦੀ ਰਹਿੰਦੀ ਹਾਂ ਵੀ ਮੈਂ ਤੇ ਤੁਸੀਂ ਨਾ ਉਹ ਬੈਠੇ ਬੈਠੇ ਤੇ ਇਮੋਸ਼ਨਲ ਹੋ ਗਏ। ਤੇ ਦੇਖੋ ਮਾਂ ਕੁਛ ਨਹੀਂ ਚਾਹੁੰਦੀ, ਮਾਂ ਸਿਰਫ ਨਾ ਉਹ ਤੁਹਾਨੂੰ ਦੇਖ ਦੇਖ ਕੇ, ਉਹ ਕਹਿੰਦੀ ਮੈਂ ਆਪਣੀਆਂ ਬੱਚਿਆਂ ਵੱਲ ਦੇਖਦੀ ਰਹਿੰਦੀ ਹਾਂ, ਜਦੋਂ ਇੱਧਰ ਚਲੇ ਜਾਂਦੇ ਆ ਕਾਹਲੀ ਵਿੱਚ ਫੋਨਾਂ 'ਤੇ ਲੱਗੇ, ਕਹਿੰਦੀ ਅਸੀਂ ਬੱਚੇ ਗਵਾਲੇ ਆਪਣੇ, ਅਸੀਂ ਆਪਣੇ ਬੱਚਿਆਂ ਨੂੰ ਰੱਜ ਕੇ ਵੇਖ ਹੀ ਨਹੀਂ ਪਾਉਂਦੇ, ਅਸੀਂ ਨਾ ਆਪਣੇ ਪੋਤਰਿਆਂ ਨੂੰ ਨਾ ਆਪਣੇ ਦੋਹਤਿਆਂ ਨੂੰ, ਕਹਿੰਦੀ ਨਾ ਅਸੀਂ ਆਪਣੀਆਂ ਧੀਆਂ ਨੂੰ, ਕਹਿੰਦੀ ਜਦੋਂ ਵੇਹਨੇ ਆ ਉਹ ਬਿਜ਼ੀ ਫੋਨਾਂ 'ਤੇ ਆਉਂਦੇ ਆ, ਸੌਂ ਜਾਂਦੇ ਆ, ਚਲੇ ਜਾਂਦੇ ਆ, ਸਾਡੇ ਕੋਲ ਬਹਿਣ ਦਾ ਸਮਾਂ ਨਹੀਂ ਆ। ਦੇਖੋ ਮਾਂ ਪਿਓ ਬਹੁਤਾ ਕੁਛ ਮੰਗਦੇ ਨਹੀਂ ਆ, ਮਾਂ ਪਿਓ ਦੇ ਵਾਸਤੇ ਅਸੀਂ ਅਜੇ ਵੀ ਬੱਚੇ ਹੀ ਹਾਂ। ਉਹ ਕਹਿੰਦੀ ਮੈਂ ਚਾਹੁੰਦੀ ਹਾਂ ਕਿ ਮੇਰੀ ਧੀ ਮੇਰੇ ਕੋਲ ਬੈਠੇ ਗੱਲਾਂ ਕਰੇ ਅਤੇ ਮੈਂ ਉੱਦਾਂ ਹੀ। ਦੇਖੋ ਹੈ ਬਹੁਤ ਛੋਟੀ ਗੱਲ ਆ ਪਰ ਬਹੁਤ ਵੱਡੀ ਗੱਲ ਆ, ਅਸੀਂ ਆਪਣੇ ਆਪ ਤੋਂ ਇੰਨੇ ਕੁ ਦੂਰ ਆ ਗਏ ਹਾਂ ਨਾ, ਅਸੀਂ ਸਭ ਕੁਝ ਪਿੱਛੇ ਛੱਡ ਆਏ ਹਾਂ, ਕਿੱਡੀ ਐਸੀ ਰੇਸ ਦੇ ਵਿੱਚ ਅਸੀਂ ਪੈ ਗਏ ਹਾਂ। ਕੰਮ ਕਾਰ ਬਹੁਤ ਜ਼ਰੂਰੀ ਆ, ਨੋ ਡਾਊਟ, ਪਰ ਇੰਨੇ ਵੀ ਨਹੀਂ ਜ਼ਰੂਰੀ ਕਿ ਜ਼ਿੰਦਗੀ ਪਿੱਛੇ ਹੀ ਰਹਿ ਜੇ।
3: ਕਿਉਂਕਿ ਕੁੜੀ ਦੇ ਸਹੁਰੇ ਰਹਿਣਾ ਵੀ ਇੱਕ ਮਾਂ ਦੇ ਲਈ, ਕਿਸੇ ਵੀ ਪੇਰੈਂਟ ਲਈ ਬਹੁਤ ਔਖਾ ਹੈ ਨਾ, ਉਹ ਖੁੱਲ ਕੇ ਓਦਾਂ ਨਹੀਂ ਰਹਿ ਸਕਦੇ ਜਿੱਦਾਂ ਉਹਨਾਂ ਨੇ ਆਪਦੇ ਘਰੇ ਰਹਿਣਾ ਆ, ਪਰ ਉਹ ਨਹੀਂ ਰੱਖਣਾ ਚਾਹੁੰਦੀ, ਕਹਿੰਦੀ ਮੈਂ ਨਹੀਂ ਰੱਖਣਾ ਇਸ ਔਰਤ ਨੂੰ ਆਪਦੇ ਘਰੇ। ਤੇ
2: ਵੇਖੋ ਮਾਂ ਪਿਓ ਕਦੋਂ
3: ਆਪਦੀ ਮੰਮੀ ਉਹਨਾਂ ਨੇ ਆਪਦੀ ਮਦਰ ਉਹਨਾਂ ਨੇ ਨਾਲ ਰੱਖੀ ਹੋਈ ਆ।
2: ਚਲੋ ਪਰਮਾਤਮਾ ਸਮਤ ਦੇਵ ਜੀ, ਤੁਸੀਂ ਸੇਵਾ ਕਰੋ, ਇਹ ਤਾਂ ਰੱਬ ਆ ਤੇ ਤੁਹਾਡੇ ਕੋਲੇ ਰੱਬ ਚੱਲ ਕੇ ਆਇਆ ਤੇ ਤੁਸੀਂ ਸੇਵਾ ਕਰੋ, ਇਹ ਤਾਂ ਐਵੇਂ ਆ। ਤੁਸੀਂ ਦੇਖੋ ਆਪਾਂ ਕਿਸ ਤਰ੍ਹਾਂ ਦੇ ਹੋ ਗਏ ਆ, ਸਾਡੇ ਅਕਲਾਂ ਤੇ ਕਿੱਦਾਂ ਦੇ ਪੜਦੇ ਪਏ, ਜਿਨ੍ਹਾਂ ਨੇ ਸਾਨੂੰ ਪੇਟ ਦੇ ਵਿੱਚ ਰੱਖਿਆ, ਅਸੀਂ ਹੁਣ ਸਾਡੇ ਕੋਲ ਉਹਨੂੰ ਘਰਾਂ 'ਚ ਰੱਖਣ ਲਈ ਜਗ੍ਹਾ ਨਹੀਂ ਹੈਗੀ, ਜਿਨ੍ਹਾਂ ਨੇ ਸਾਨੂੰ ਫੁੱਲਾਂ ਵਾਂਗੂ ਪਾਲਿਆ ਤੇ ਅਸੀਂ ਅੱਜ ਉਹਨਾਂ ਨੂੰ ਕੀ ਮਹਿਸੂਸ ਕਰਾ ਰਹੇ ਹਾਂ, ਇਹ ਚੀਜ਼ਾਂ ਸਾਨੂੰ ਸੋਚਣ, ਪਰ ਸਾਡੇ ਕੋਲ ਸੋਚਣ ਨੂੰ ਟਾਈਮ ਸਮਾਂ ਹੈ ਕਿੱਥੇ?
3: ਹਾਂਜੀ, ਕਿਉਂਕਿ ਅਸੀਂ ਬਹੁਤ ਛੋਟੇ ਸੀ ਜਦੋਂ, ਮੈਂ ਤਾਂ ਆਪਣੇ ਫਾਦਰ ਨੂੰ ਦੇਖਿਆ ਵੀ ਨਹੀਂ, ਤੇ ਮੈਂ 3 ਸਾਲ ਦੀ ਸੀ ਵੀ ਮੇਰੇ ਮਦਰ ਨੇ ਇੰਨੇ ਸੈਕਰੀਫਾਈਸ ਕੀਤੇ ਆ ਸਾਡੇ ਲਈ, ਤੇ ਪਰ ਹੁਣ ਵੀ ਉਹ ਕਹਿੰਦੇ ਨੇ ਵੀ, ਫਿਰ ਮੇਰੇ ਨੂੰ ਕਹਿੰਦੀ ਆ ਮੇਰੇ ਬ੍ਰਦਰ ਨੂੰ ਮੈਂ ਤੈਨੂੰ ਡਿਵੋਰਸ ਦੇ ਦੇਣਾ ਜੇ ਤੂੰ ਇਹ ਰੱਖਣੇ, ਇਹਨਾਂ ਨੂੰ ਨਾ ਰੱਖਣਾ, ਫਿਰ ਉਹਦਾ ਘਰ ਖਰਾਬ ਹੁੰਦਾ, ਫਿਰ ਦੂ ਮੇਰੀ ਮਦਰ ਨੇ ਫਿਰ ਸਟੈਪ ਲਿਆ ਵੀ ਕੋਈ ਨਾ ਮੈਂ ਹੀ ਘਰੋਂ ਚਲੀ ਜਾਂਦੀ ਹਾਂ ਵੀ, ਪਰ
2: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ, ਬਹੁਤ ਸ਼ੁਕਰੀਆ। 905-673-3337 ਮਾਵਾਂ ਤੋਂ ਉੱਪਰ ਕੁਛ ਨਹੀਂ ਹੈ ਯਾਰ, ਮਾਵਾਂ ਦੁਬਾਰਾ ਨਹੀਂ ਮਿਲਣੀਆਂ।
4: ਥਾਂ ਥਾਂ ਖੁਦ ਜਾ ਨਹੀਂ ਸਕਦਾ ਸ਼ਾਇਦ ਮਾਤਾ ਬਣਾ ਕੇ।
2: ਗੁਰਜੀਤ ਜੀ ਸਾਡੇ ਨਾਲ ਜੁੜ ਚੁੱਕੇ ਨੇ ਆਲ ਕਾਇੰਡ ਇੰਸ਼ੋਰੈਂਸ ਤੋਂ, ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ। ਕਿਸੇ ਵੀ ਤਰ੍ਹਾਂ ਦਾ ਇੰਸ਼ੋਰੈਂਸ ਦੇ ਬਾਬਤ ਸਵਾਲ, ਕ੍ਰਿਟੀਕਲ ਇਲਨੈਸ, ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਡਿਸਐਬਿਲਿਟੀ, ਜਾਂ ਤੁਸੀਂ ਘੁੰਮਣ ਫਿਰਨ ਜਾ ਰਹੇ ਹੋ ਤਾਂ ਟਰੈਵਲ ਇੰਸ਼ੋਰੈਂਸ ਦੇ ਪਲਾਨ ਤੁਸੀਂ ਲੈਣਾ ਚਾਹ ਰਹੇ ਹੋ, ਜਾਂ ਤੁਹਾਡਾ ਕੋਈ ਕਨਫਿਊਜ਼ਨ ਆ ਉਹਨੂੰ ਲੈ ਕੇ ਤੁਸੀਂ ਕੋਈ ਗੱਲਬਾਤ ਕਰਨੀ ਆ, ਸਲਾਹ ਕਰਨੀ ਆ, ਤਾਂ ਆਲ ਕਾਇੰਡ ਇੰਸ਼ੋਰੈਂਸ ਦੇ ਗੁਰਜੀਤ ਕੌਰ ਸੂਰੀ ਹੋਣਾ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। 416-616-3111 ਗੁਰਜੀਤ ਕੌਰ ਸੂਰੀ। ਗੁਰਜੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ ਜੀ। ਸਤਿ ਸ਼੍ਰੀ ਅਕਾਲ ਜੀ,
5: ਕਬੱਡੀ ਦੇ ਨਾਲ ਜੁੜੇ ਹੋਏ ਆ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਕਬ ਜੀ ਕੀ ਹਾਲ ਚਾਲ ਜੀ?
2: ਚੜ੍ਹਦੀ ਕਲਾ ਜੀ, ਆਲ ਗੁੱਡ, ਤੁਸੀਂ ਸੁਣਾਓ
5: ਜੀ। ਬਿਲਕੁਲ ਜੀ, ਬਹੁਤ ਵਧੀਆ ਜੀ। ਪ੍ਰਭ ਜੀ, ਅੱਜ ਆਪਾਂ ਸਪੈਸ਼ਲੀ ਗੱਲ ਕਰਾਂਗੇ ਕਿ ਜਿਹੜਾ ਲਿਵਿੰਗ ਬੈਨੀਫਿਟ ਹੈਗਾ, ਲਿਵਿੰਗ ਬੈਨੀਫਿਟ ਦੇ ਵਿੱਚ ਨਾ ਕ੍ਰਿਟੀਕਲ ਦੀ ਕਵਰੇਜ ਆਉਂਦੀ ਹੈਗੀ ਆ। ਇਹ ਕਹੂੰਗੀ ਕਿ ਜਿੰਨੇ ਵੀ ਕੈਨੇਡੀਅਨ ਹੈਗੇ ਆ, ਜਿੰਨੇ ਵੀ ਸਪੈਸ਼ਲੀ ਸੈਲਫ ਇੰਪਲਾਇਡ ਹੈਗੇ ਆ, ਕਿ ਹਰ ਪਰਸਨ ਦੇ ਕੋਲ ਅੱਜ ਦੇ ਟਾਈਮ ਦੇ ਵਿੱਚ ਕ੍ਰਿਟੀਕਲ ਦੀ ਕਵਰੇਜ ਜ਼ਰੂਰ ਚਾਹੀਦੀ ਆ। ਬਹੁਤਿਆਂ ਨੂੰ ਇੱਦਾਂ ਲੱਗਦਾ ਹੁੰਦਾ ਕਿ ਲਾਈਫ ਇੰਸ਼ੋਰੈਂਸ ਦਾ ਕੀ ਹੈ ਤੇ ਸਾਡੇ ਪਿੱਛੇ ਵਾਲਿਆਂ ਲਈ ਹੈ, ਬਟ ਕ੍ਰਿਟੀਕਲ ਦੀ ਕਵਰੇਜ ਇੱਦਾਂ ਦੀ ਆ ਕਿ ਇਹ ਸਾਡੇ ਕੰਮ ਆਉਣੀ ਆ ਕਿ ਅਗਰ ਸਾਨੂੰ ਕੋਈ ਹੈਲਥ ਇਸ਼ੂ ਆ ਗਿਆ, ਜਿਹਦੇ ਵਿੱਚ ਕੀ ਹੈਗਾ ਕਿ 25 ਮੇਜਰ ਇਲਨੈਸ ਕਵਰ ਹੁੰਦੀਆਂ, ਕਿ ਕੋਈ ਕੈਂਸਰ ਹੋ ਗਿਆ, ਹਾਰਟ ਅਟੈਕ, ਸਟ੍ਰੋਕ, ਇੱਦਾਂ ਕਿਤੇ ਕੋਈ ਮੇਜਰ ਪ੍ਰੋਬਲਮ ਆ ਜਾਂਦੀ ਆ, ਜਿੰਨੀ ਵੀ ਅਮਾਊਂਟ ਦੀ ਤੁਸੀਂ ਕਵਰੇਜ ਲਈ ਹੈਗੀ ਹੈ ਉਹ ਤੁਹਾਨੂੰ ਲਮਸਮ ਟੈਕਸ ਫ੍ਰੀ ਮਿਲ ਜਾਂਦੀ ਹੈਗੀ ਹੈ। ਸੋਚ ਕੇ ਦੇਖੋ ਵੀ ਅਗਰ ਕਿਤੇ ਕੋਈ ਮੇਜਰ ਇਲਨੈਸ ਆ ਜਾਵੇ, ਗਿਣਤੀ ਦੇ ਨਾਮ ਤਿੰਨ ਨਾਮ ਤੁਸੀਂ ਸੋਚ ਸਕਦੇ ਆ ਕਿ ਤੁਹਾਨੂੰ $1,00,000 ਕਿਤੇ ਰਾਈਟ ਵੇ ਮੰਗਿਆ ਮਿਲ ਸਕਦਾ ਹੈਗਾ। ਤੁਹਾਡੇ ਕੋਲ ਕਵਰੇਜ ਹੈਗੀ ਆ, ਕੋਈ ਮੇਜਰ ਇਲਨੈਸ ਡਾਇਗਨੋਸ ਹੋ ਗਈ, 50,000 ਦੀ ਲਈ ਆ, ਲੱਖ ਲਿਆ, ਤੁਹਾਨੂੰ ਉਹ ਰਾਈਟ ਵੇ ਲਮਸਮ ਜਿਹੜਾ ਹੈਗਾ ਟੈਕਸ ਫ੍ਰੀ ਮਿਲ ਜਾਣਾ ਹੈਗਾ। ਕਿੰਨੇ ਆ ਕਿਤੇ ਅਕਾਊਂਟ ਦੇ ਵਿੱਚ ਇਸ ਵੇਲੇ $1,00,000 ਹੈਗਾ, ਜਾਂ ਕਿੰਨੇ ਕੁ ਹੈਗੇ ਆ ਕਿ ਜਿਹੜੇ ਸੋਚ ਸਕਦੇ ਆ ਕਿ ਸਾਨੂੰ ਲੋੜ ਪਵੇ ਤੇ ਅਸੀਂ ਆਪਣੇ ਭੈਣ ਭਰਾਵਾਂ ਤੋਂ ਜਾਂ ਆਪਣੇ ਫਰੈਂਡ ਜਾਂ ਆਪਣੇ ਰਿਸ਼ਤੇਦਾਰਾਂ ਤੋਂ ਲੈ ਸਕਦੇ ਹੈਗੇ ਆ। ਇਸ ਲਈ ਕਹੂੰਗੀ ਕਿ ਈਜ਼ੀ ਟੂ ਅਫੋਰਡ ਹੈਗੀ ਆ, ਤੁਸੀਂ ਟਰਮ ਪਲਾਨ ਦੇ ਨਾਲ ਵੀ ਜਾ ਸਕਦੇ ਆ। ਟਰਮ ਦੇ ਵਿੱਚ ਕੀ ਹੈਗਾ ਕਿ ਤੁਸੀਂ 10 ਸਾਲ, 20 ਸਾਲ, 25 ਸਾਲ ਜਾਂ ਅਪ ਟੂ ਏਜ 75 ਤੱਕ ਜਿਹੜੀ ਵੀ ਟਰਮ ਲੌਕ ਕਰਦੇ ਹੈਗੇ ਆ, 19 ਸਾਲ ਦੀ ਸੇਮ ਕਵਰੇਜ ਰਹਿੰਦੀ ਹੈ, ਸੇਮ ਪ੍ਰੀਮੀਅਮ ਰਹਿੰਦਾ ਹੈਗਾ। ਜਾਂ ਇਹਦੇ ਤੋਂ ਬਾਅਦ ਆ ਜਾਂਦੀ ਹੈਗੀ ਆ ਕਿ ਤੁਹਾਡਾ ਬਜਟ ਤੁਹਾਨੂੰ ਅਲਾਓ ਕਰਦਾ ਤੇ ਤੁਸੀਂ ਮਨੀ ਬੈਕ ਦੇ ਨਾਲ ਵੀ ਜਾ ਸਕਦੇ ਆ। ਮਨੀ ਬੈਕ ਵਾਲੀ ਦੇ ਵਿੱਚ ਕੀ ਹੋ ਜਾਂਦਾ ਕਿ ਤੁਹਾਡੀ ਕਵਰੇਜ ਵੀ ਹੋ ਜਾਂਦੀ ਹੈ ਤੇ ਨਾਲ ਦੀ ਨਾਲ ਸੇਵਿੰਗ ਵੀ ਹੋ ਜਾਂਦੀ ਹੈ, ਕਿ ਅਗਰ ਕੋਈ ਕਲੇਮ ਆ ਗਿਆ ਤੇ ਕਲੇਮ ਮਿਲ ਜਾਣਾ, ਨਹੀਂ ਕੋਈ ਕਲੇਮ ਆਇਆ ਤੇ ਜਿੰਨਾ ਵੀ ਤੁਸੀਂ ਪ੍ਰੀਮੀਅਮ ਦਿੱਤਾ ਹੈਗਾ ਉਹ ਸਾਰੇ ਦਾ ਸਾਰਾ ਤੁਹਾਡੀ ਏਜ 65 ਦੇ ਉੱਪਰ ਜਾ ਕੇ ਜਿਹੜਾ ਹੈਗਾ ਵਾਪਸ ਹੋ ਜਾਂਦਾ ਅਗਰ ਤੁਸੀਂ ਬਿਲਕੁਲ। ਔਰ ਥਰਡ ਸਨੈਰੀਓ ਕਿ ਅਗਰ ਕਿਸੇ ਰੀਜ਼ਨ ਕਰਕੇ ਕਿਸੇ ਪਰਸਨ ਦੀ ਡੈਥ ਵੀ ਹੋ ਜਾਂਦੀ ਹੈ, ਤਾਂ ਵੀ ਉਹਦਾ ਦਿੱਤਾ ਹੋਇਆ ਪ੍ਰੀਮੀਅਮ ਪਿੱਛੇ ਉਹਦੀ ਬੈਨੀਫਿਸ਼ਰੀ ਨੂੰ, ਪਿੱਛੇ ਉਹਦੀ ਫੈਮਿਲੀ ਨੂੰ ਟੈਕਸ ਫ੍ਰੀ ਬੇਸਿਸ ਤੇ ਮਿਲ ਜਾਂਦਾ ਹੈਗਾ। ਹੁਣ ਜਿਹਨਾਂ ਦੀ ਇਹ 35 ਦੇ ਆਸ ਪਾਸ ਹੈਗੀ ਆ, $50,000 ਦੀ ਕਵਰੇਜ ਲੈਂਦੇ ਹੋ ਤੇ $20 ਤੋਂ ਪਲਾਨ ਜਿਹੜੇ ਸਟਾਰਟ ਹੋ ਜਾਂਦੇ ਹਨ। ਕੋਈ ਵੀ ਸਾਡੇ ਲਿਸਨਰ ਕ੍ਰਿਟੀਕਲ ਦੀ ਕਵਰੇਜ ਲੈਣਾ ਚਾਹੁੰਦੇ ਹੋ ਜਾਂ ਲਾਈਫ ਕ੍ਰਿਟੀਕਲ ਡਿਸਬਿਲਿਟੀ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਆ, ਤੇ ਨੰਬਰ ਜੀ 416-627-3111, 416-627-3111, ਜਾਂ ਸਾਡੇ ਉਹ ਵੀਰ ਭੈਣ ਜਿਹੜੇ ਆਲਰੇਡੀ ਕਿਸੇ ਪ੍ਰੋਬਲਮ ਦੇ ਨਾਲ ਜੂਝ ਰਹੇ ਹੈਗੇ ਆ, ਕਿ ਜਿਹਨਾਂ ਨੂੰ ਕੋਈ ਆਲਰੇਡੀ ਕ੍ਰਿਟੀਕਲ ਇਲਨੈਸ ਹੋ ਚੁੱਕੀ ਆ, ਕੋਈ ਹਾਰਟ ਰਿਲੇਟਿਡ ਸਰਜਰੀ ਹੋ ਚੁੱਕੀ ਆ, ਉਹਨਾਂ ਦੇ ਲਈ ਨਾਨ ਮੈਡੀਕਲ ਦੀ ਕਵਰੇਜ ਬਹੁਤ ਵਧੀਆ ਆਪਸ਼ਨ ਹੈਗੀ ਆ, ਕਿ ਜਿਹਦੇ ਵਿੱਚ 50,000 ਦੀ ਗਰੰਟਿਡ ਕਵਰੇਜ ਹਰ ਪਰਸਨ ਨੂੰ ਮਿਲ ਜਾਂਦੀ ਹੈ, ਜਿਹੜੀ ਤੁਹਾਨੂੰ ਪ੍ਰੋਬਲਮ ਡਾਇਗਨੋਸ ਹੈਗੀ ਹੈ, ਜਿਹਦਾ ਟ੍ਰੀਟਮੈਂਟ ਚੱਲ ਰਿਹਾ ਹੈਗਾ ਉਹਦੇ ਲਈ 2 ਸਾਲ ਦੀ ਵੇਟਿੰਗ ਹੈ, ਬਟ ਉਹਦੇ ਤੋਂ ਬਿਨਾਂ ਸਾਰੀਆਂ ਮੇਜਰ ਇਲਨੈਸ ਪਹਿਲੇ ਦਿਨ ਤੋਂ ਕਵਰ ਹੁੰਦੀਆਂ ਹੈਗੀਆਂ। ਕਿ ਤੁਹਾਡਾ ਮੈਡੀਕਲ ਜਾਂ ਨਾਨ ਮੈਡੀਕਲ ਕ੍ਰਿਟੀਕਲ ਇਲਨੈਸ ਦੇ ਰਿਗਾਰਡਿੰਗ ਕੋਈ ਕੁਐਸਚਨ, ਪੇਰੈਂਟਸ ਆ ਰਹੇ ਆ, ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ ਦੇ ਬੈਸਟ ਰੇਟ ਲੈਣੇ ਆ, ਆਪਣੇ ਬੱਚਿਆਂ ਦੇ ਲਈ ਕੋਈ ਲਾਈਫ ਕ੍ਰਿਟੀਕਲ ਦੇ ਮਨੀ ਬੈਕ ਪਲਾਨ ਲੈਣੇ ਆ, ਆਪਣੇ ਲਈ ਕੋਈ ਟੈਕਸ ਫ੍ਰੀ ਸੇਵਿੰਗ ਅਕਾਊਂਟ ਓਪਨ ਕਰਨਾ ਜਾਂ ਬੱਚਿਆਂ ਦਾ RESP ਦਾ ਅਕਾਊਂਟ ਓਪਨ ਕਰਨਾ, ਤੇ ਨੰਬਰ ਜੀ 416-627-3111, 416-627-3111। ਪ੍ਰਭ ਜੀ ਟਾਈਮ ਦੇਣ ਲਈ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ।
2: ਬਹੁਤ ਸ਼ੁਕਰੀਆ ਜੀ। ਗੁਰਜੀਤ ਕੌਰ ਸੂਰੀ ਨੇ ਤੁਸੀਂ ਯਾਦ ਰੱਖਣਾ ਆ, ਇੰਸ਼ੋਰੈਂਸ ਦੇ ਬਾਬਤ ਸੇਵਾਵਾਂ ਲੈਣੀਆਂ, ਕਿਸੇ ਵੀ ਵਿਸ਼ੇ ਤੇ ਗੱਲਬਾਤ ਕਰਨੀ ਆ, ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਨੰਬਰ ਬਸ ਨੋਟ ਕਰ ਲਓ, ਗੂਗਲ ਤੇ ਜਾਂ ਸੇਵ ਕਰ ਸਕਦੇ ਹੋ, ਤੁਸੀਂ ਗੂਗਲ ਤੋਂ ਸਰਚ ਕਰ ਸਕਦੇ ਹੋ ਗੁਰਜੀਤ ਕੌਰ ਸੂਰੀ, 416-627-3111, 416-627-3111 ਤੇ ਗੱਲਬਾਤ ਕਰ ਸਕਦੇ ਹੋ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਗੁਰਜੀਤ ਜੀ। ਸੋ 905-673-3337 ਬਹੁਤ ਸਾਰੀਆਂ ਕਾਲਸ ਆ, ਸਾਰੀਆਂ ਹੀ ਲਾਈਨ ਬਿਜ਼ੀ ਆ। ਸੋ 4790-3107-5152 2222 ਤੋਂ ਸ਼ੁਰੂਆਤ ਕਰਦੇ ਹਾਂ ਜੀ, ਬਾਕੀ ਸਾਰੇ ਹੋਲਡ ਰੱਖਿਓ, ਆਪਾਂ ਗੱਲਬਾਤ ਕਰਾਂਗੇ। 905-673-3337 ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨਰ ਹੋ।
6: ਹਾਂਜੀ ਪ੍ਰਭ ਜੀ, ਜੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ,
6: ਤੁਹਾਡਾ ਮੈਂ ਪ੍ਰੋਗਰਾਮ ਰੋਜ਼ ਸੁਣਦੀ ਹਾਂ ਪਰ ਮੈਂ ਫੋਨ ਫਸਟ ਟਾਈਮ ਕੀਤਾ।
2: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ।
6: ਤੇ ਤੁਸੀਂ ਮਾਂ ਦੇ ਉੱਤੇ ਗੱਲ ਕਰਦੇ ਹੋ, ਮਾਵਾਂ ਦੀਆਂ ਦੇਣੀਆਂ ਤੇ ਕੋਈ ਦੇ ਹੀ ਨਹੀਂ ਸਕਦਾ ਜੀ, ਭਾਵੇਂ ਜੋ ਮਰਜ਼ੀ ਹੋ ਜਾਵੇ।
2: ਬਿਲਕੁਲ ਜੀ,
6: ਠੀਕ ਹੈ, ਭਾਵੇਂ ਜਿੰਨਾ ਮਰਜ਼ੀ ਤੁਸੀਂ ਕਹੋ, ਸਾਨੂੰ ਪੇਟ ਦੇ ਵਿੱਚ 9 ਮਹੀਨੇ ਰੱਖ ਕੇ ਫਿਰ ਸਾਨੂੰ ਪੈਦਾ ਕਰਦੀ ਹੈ, ਫਿਰ ਜੇ ਅਸੀਂ ਉਸਦੀ ਕਦਰ ਨਾ ਕਰੀਏ ਤੇ ਸਾਡੇ ਵਾਸਤੇ ਬਹੁਤ ਹੀ ਮੰਦਭਾਗੀ ਗੱਲ ਆ।
2: ਮੈਨੂੰ ਮੈਨੂੰ ਤੁਸੀਂ ਆਂਟੀ ਜੀ ਦੱਸੋ ਕਿ ਮਾਂ ਚਾਹੁੰਦੀ ਕੀ ਆ?
6: ਕੁਛ ਵੀ ਨੀ ਜੀ, ਉਹ ਇਹ ਕਹਿੰਦੀ ਕਿ ਮੇਰੇ ਕੋਲ ਆ ਕੇ ਬੱਚਾ ਬੈਠੇ, ਆ ਕੇ ਬਸ ਮੈਨੂੰ ਪਿਆਰ ਕਰੇ ਤੇ ਬਸ। ਹੋਰ ਮੰਮਾ ਤੁਸੀਂ ਕੀ ਕਰਦੇ ਹੋ, ਮੰਮਾ ਤੁਸੀਂ ਅੱਜ ਕੀ ਕੀਤਾ, ਅੱਜ ਕਿਸ ਦਾ ਫੋਨ ਆਇਆ, ਅੱਜ ਕਿਸ ਨਾਲ ਗੱਲ ਕੀਤੀ, ਬਸ ਇਹ 2-4 ਗੱਲਾਂ ਹੁੰਦੀਆਂ, ਓਨੇ ਨਾਲ ਹੀ ਮਾਂ ਖੁਸ਼ ਹੋ ਜਾਂਦੀ।
2: ਪਰ ਸਾਡੇ ਕੋਲ ਇੰਨਾ ਵੀ ਸਮਾਂ ਨਹੀਂ ਰਹਿ ਗਿਆ ਮਾਂ,
6: ਇੰਨਾ ਵੀ ਨਹੀਂ ਹੈਗਾ। ਮੈਂ ਤੁਹਾਨੂੰ ਆਪਣੇ ਝਾਈ ਜੀ ਦੀ ਗੱਲ, ਅਸੀਂ ਆਪਣੇ ਮੰਮੀ ਨੂੰ ਝਾਈ ਜੀ ਕਹੀਦਾ ਸੀ, ਉਹ ਉਹਨਾਂ ਨੇ ਜਦੋਂ ਮਤਲਬ ਕਾਫੀ ਦੇਰ ਦੀ ਗੱਲ ਆ
2: ਜੀ,
6: ਉਹ ਨਾ ਦੀਵੇ ਬਾਲਦੇ ਸੀ, ਉਦੋਂ ਲੈਂਪਾਂ ਸਾਫ ਕਰਦੇ ਸੀ, ਲੈਂਪਾਂ ਹੁੰਦੀਆਂ ਸੀ ਕਿ ਨਹੀਂ, ਜਿਹਦੇ ਚ ਗੋਲ ਚਿਮਨੀ
2: ਜੀ। ਹਾਂ ਬਿਲਕੁਲ ਜੀ, ਥੋੜੀ ਕਾਲ ਪਲੀਜ਼, ਤੁਸੀਂ ਦੁਬਾਰਾ ਕਾਲ ਕਰੋਗੇ, ਥੋੜੀ ਆਈ ਥਿੰਕ ਕਾਲ ਡਰੋਪ ਹੋ ਗਈ ਹੈ, ਤਦ ਤੱਕ ਅਸੀਂ ਅਗਲੀ ਕਾਲ ਲੈ ਲਈਏ ਜੀ। 0169 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ
7: ਜੀ। ਸਤਿ ਸ਼੍ਰੀ ਅਕਾਲ
2: ਜੀ, ਜੀ ਸਤਿ ਸ਼੍ਰੀ ਅਕਾਲ ਸਰ, ਸਲਾਮ ਅਲੈਕੁਮ, ਕੀ ਹਾਲ ਚਾਲ
7: ਜੀ? ਵਾਲੇਕੁਮ ਸਲਾਮ ਜੀ। ਦੇਖੋ ਮਾਤਾ ਪਿਤਾ ਦੀ ਗੱਲ ਹੋ ਰਹੀ ਹੈ, ਪਿਛਲੇ 40-50 ਸਾਲ ਪਿੱਛੇ ਚਲੇ ਜਾਓ ਨਾ, ਉਸ ਵੇਲੇ ਮਾਂ ਬਾਪ ਦਾ ਪਿਆਰ ਆ, ਮਾਮਾ ਸੀ, ਚਾਚਾ ਆ, ਤਾਇਆ ਆ। ਹੁਣ ਇੱਕ ਮਾਮਾ ਚਾਚਾ ਤਾਇਆ ਇੱਕ ਅਜਨਬੀ ਇੱਕ ਰਿਸ਼ਤੇ ਹੋ ਗਏ, ਉਹਨਾਂ ਦੀ ਜਾਣ ਪਛਾਣ ਤੇ ਕਿ ਬੜੀ ਹੈ ਕਿ ਹੁਣ ਮੁਸ਼ਕਲ ਹੈ, ਦੂਰ ਦੂਰ ਤੱਕ ਵੀ ਇਹ ਕਿ ਨਹੀਂ ਮਿਲਦਾ।
2: ਰਿਸ਼ਤੇ ਛੋਟੇ ਹੋ ਗਏ,
7: ਹਾਂਜੀ ਹਾਂਜੀ, ਰਿਸ਼ਤੇ ਛੋਟੇ ਹੋ ਗਏ, ਖੁਆਇਸ਼ਾਂ ਤਾਂ ਵੱਡੀਆਂ ਹੋ ਗਈ,
2: ਰਿਸ਼ਤਿਆਂ ਦੀ ਉਮਰ ਛੋਟੀ ਹੋ ਗਈ।
7: ਹਾਂਜੀ ਹਾਂਜੀ, ਦੂਸਰਾ ਇਹ ਕਿ ਮਾਂ ਪਿਓ ਨੂੰ ਵੀ ਇਹ ਕਿ ਆਪਣਾ ਨਾ ਉਸ ਤਰ੍ਹਾਂ ਰੱਖਿਆ ਵੀ ਪਟੀ ਦਾ ਕੋਈ ਇਸ ਤਰ੍ਹਾਂ ਦਾ ਆਪਣੇ ਲਿਖਾਈ ਸ਼ਾਈ ਕਰਵਾ ਲਓ, ਹੀ ਹੈ ਉਹ ਪਤਾ ਨਹੀਂ ਹੈ
2: ਭਾਈ
7: ਇਹ ਕਿ ਕਿਸ ਵੇਲੇ ਕਿ ਮਾਈ ਬਾਬੇ ਨੇ ਕਿ ਦੁਨੀਆਂ ਛੱਡ ਜਾਣਾ,
2: ਅਸੀਂ
7: ਇਹ ਕੋਈ ਪਤਾ ਨਹੀਂ,
2: ਸਾਡੇ ਜੇਰੇ ਪਤਾ ਨਹੀਂ ਕਿੱਦਾਂ ਦੇ ਹੋ ਗਏ, ਅਸੀਂ ਕਦੋਂ ਤੋਂ ਇੱਦਾਂ ਦੇ ਹੋ ਗਏ ਕਿ ਅਸੀਂ ਇਹ ਨਹੀਂ ਸੋਚਦੇ ਕਿ ਜੇ ਅਸੀਂ ਸਾਡੇ ਮਾਂ ਨਾਲ ਪਿਓ ਨਾਲ ਜੇ ਇੱਦਾਂ ਦਾ ਵਤੀਰਾ ਕਰਾਂਗੇ ਤੇ ਸਾਡੇ ਨਾਲ ਵੀ ਤੇ ਇੱਦਾਂ ਦੇ ਹੋਣਾ।
7: ਦੇਖੋ ਮੇਰੇ ਤਾਂ ਇਹ ਕਿ ਮਾਤਾ ਪਿਤਾ ਇਹ ਕਿ ਦੁਨੀਆਂ ਤੇ ਨਹੀਂ ਰਹੇ, ਲੇਕਿਨ ਤੁਸੀਂ ਮਾਂ ਦੀ ਗੱਲ ਕਰ ਰਹੇ ਸੋ ਨਾ, ਦੇਖੋ ਪਹਿਲੇ ਟਾਈਮ ਦੇ ਵਿੱਚ ਉਹ ਇੱਕ ਬਾਜਰੇ ਦੀ ਰੋਟੀ ਜਾਂ ਮੱਕੀ ਦੀ ਰੋਟੀ, ਉਹ ਮਾਂ ਦੀ ਝੂੰਡੀ ਵੱਡੀ ਹੋਈ ਵੀ, ਤੇ ਜਿਸ ਵੇਲੇ ਕਿ ਆਪਣੇ ਨਾ ਉਹ ਮੱਖਣ ਦਾ ਪੇੜਾ ਹੁੰਦਾ ਆ, ਰੱਬ ਤੁਹਾਡਾ ਭਲਾ ਕਰੇ, ਇਹ ਕਿ ਹੁਣ ਉਹ ਕਿੱਥੇ।
2: ਬਹੁਤ ਸ਼ੁਕਰੀਆ ਜੀ, ਬਿਲਕੁਲ ਮੈਂ ਸਮਝ ਗਿਆ ਤੁਹਾਡੀ ਗੱਲ,
7: ਤੁਹਾਡਾ ਭਲਾ ਕਰੇ ਕਦੇ ਆਪਣੇ ਨਾ ਇੱਥੇ। ਦੇਖੋ ਇਸ ਕਲਚਰ ਦਾ ਹੁਣ ਮੈਂ ਤੁਹਾਨੂੰ ਦੱਸਣਾ,
2: ਥੋੜੀ ਜਿਹੀ ਸ਼ਾਰਟ ਰੱਖੀਏ, ਬਹੁਤ ਸਾਰੀਆਂ ਕਾਲਸ ਆ, ਸਾਰੀਆਂ ਲਾਈਨਾਂ ਬਿਜ਼ੀ ਆ।
7: ਹਾਂਜੀ, ਫਾਦਰ ਡੇ ਔਰ ਮਦਰ ਡੇ ਕਿਰੇ ਕਿ ਆਪਣੇ ਨਾ ਜਾਇਓ ਜਿੱਥੇ ਕਿ ਮਾਂ ਬਾਪ ਨੂੰ ਛੱਡ ਕੇ ਆਉਂਦੇ ਨੇ।
2: ਮੈਂ ਸਮਝ ਗਿਆ ਸੀ, ਮੈਂ
7: ਫੇਰੀ ਫੇਰੀ ਪਾ ਕੇ ਦੇਖੋ, ਔਰ ਇਹ ਕਿ ਇੱਥੇ ਪਿੱਛੋਂ ਜੋ ਆਏ ਨੇ
2: ਜੀ,
7: ਸਾਊਥ ਏਸ਼ੀਆ ਤੋਂ ਇੱਕ ਲੋਕੀ ਆਏ ਹੋਏ ਨੇ, ਲੇਕਿਨ ਇਹ ਕਿ ਮਾਂ ਬਾਪ ਨੂੰ ਜਿੱਥੇ ਹੋਏ ਕਿ ਛੱਡਿਆ ਹੋਇਆ ਨੇ ਨਾ
2: ਜੀ,
7: ਕਦੇ ਇੱਕ ਜਾ ਕੇ ਉੱਥੇ ਦੇਖੋ, ਔਰ ਇੱਕ ਬੱਚਿਆਂ ਨੂੰ ਜਿਨ੍ਹਾਂ ਦੇ ਹੈ ਨੇ, ਉਹ ਇਹ ਕਿ ਬੱਚਿਆਂ ਨੂੰ ਉੱਥੇ ਤਰ੍ਹਾਂ ਕਿ ਵਿਜ਼ਿਟ ਕਰਾਇਆ ਕਰੋ,
2: ਕੀ ਬਾਤ
7: ਆਪਣਿਆਂ ਨੂੰ,
2: ਕੀ ਬਾਤ,
7: ਇਹ ਕਿ ਦੇਖੋ।
2: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ।
7: ਜਿਨ੍ਹਾਂ ਨੇ ਇੱਕ ਜ਼ੁਲਮ ਉਹਨਾਂ ਦੇ ਨਾਲ ਕੀਤਾ ਵਾ, ਔਰ ਇਹ ਹੈ ਕਿ ਪਤਾ ਨਹੀਂ ਉਹ ਕਿਹੜੀਆਂ ਕਿਹੜੀਆਂ ਖੁਆਇਸ਼ਾਂ ਤਾਂ।
2: ਬਹੁਤ ਸ਼ੁਕਰੀਆ ਸਰ, ਸੋਰੀ ਮਾਫ ਕਰਨਾ, ਤੁਸੀਂ ਗੱਲ ਵਿੱਚ ਰਹਿ ਗਈ, ਮਾਫ ਕਰਨਾ। 905-673-3337 ਆਪਾਂ ਥੋੜਾ ਜਿਹਾ ਸ਼ਾਰਟ ਰੱਖੀਏ ਤਾਂ ਕਿ ਸਾਰੇ ਸਰੋਤਿਆਂ ਨਾਲ ਗੱਲਬਾਤ ਹੋ ਸਕੇ ਜੀ। 3107 ਤੁਸੀਂ ਆਨਰ ਜੀ।
8: ਸਤਿ ਸ਼੍ਰੀ ਅਕਾਲ ਭਾਈ।
2: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
8: ਵਧੀਆ ਭਾਈ ਜੀ।
2: ਆਲ ਗੁੱਡ ਜੀ, ਆਲ ਗੁੱਡ, ਤੁਸੀਂ ਸੁਣਾਓ, ਠੀਕ ਹੋ ਜੀ?
8: ਬਹੁਤ ਵਧੀਆ, ਚਲੋ ਟੌਪਿਕ ਨਹੀਂ ਹੈਗਾ, ਮੈਂ ਸਾਡੀ ਜੀ ਜ਼ਿੰਦਗੀ ਦੇ ਨਾਲ ਬਹੁਤ ਜੁੜੀਆਂ ਉਹਦੀ ਚੀਜ਼ਾਂ ਆ
2: ਜੀ,
8: ਤੇ ਭਾਈ ਮਾਂ ਪਿਓ ਲਈ ਏਦਾਂ ਪਿਆਰ ਦਾ ਕਦੀ ਨਹੀਂ ਘਟਦਾ ਕਿਸੇ ਵੀ ਇਨਸਾਨ ਦਾ, ਮੈਨੂੰ ਲੱਗਦਾ
2: ਜੀ।
8: ਤੇ ਦੁਨੀਆਦਾਰੀ ਦੀਆਂ ਦੌੜਾਂ ਜਿਹੜੀਆਂ ਬੰਦੇ ਨੂੰ ਨਾ ਉਲਝਾ ਦਿੰਦੀਆਂ, ਉਹ ਬੰਦਾ ਆਪਣੇ ਆਪ ਚ ਉਲਝਾ ਰਿਹਾ।
2: ਹਾਂ ਬਿਲਕੁਲ।
8: ਤੇ ਭਾਈ ਜਦੋਂ ਨਾ ਅਸੀਂ ਛੋਟੇ ਹੁੰਦੇ ਸੀ, ਮੇਰੇ ਵੱਡੇ ਭੈਣ ਭਰਾ ਵੀ ਸੀ, ਤੇ ਮੇਰੀ ਮੰਮੀ ਤੇ ਮੇਰੇ ਡੈਡੀ ਮੈਨੂੰ ਕਦੀ ਮੇਰੇ ਰਿਸ਼ਤੇਦਾਰਾਂ ਦੇ ਨਹੀਂ ਜਾਣ ਦਿੰਦੇ ਹੁੰਦੇ ਸੀ, ਤੇ ਉਹਨਾਂ ਨੇ ਕਹਿਣਾ ਵੀ ਵੱਡਿਆਂ ਨੂੰ ਲੈ ਜਾਓ ਵੀ ਜੇ ਇਹ ਚੱਲ ਜਾਂਦਾ ਤਾਂ ਸਾਨੂੰ ਕੰਧਾਂ ਖਾਣ ਨੂੰ ਆਉਂਦੀਆਂ ਵੀ ਇਹ ਇੰਨੀ ਰੌਣਕ ਲਾ ਕੇ ਰੱਖਦਾ ਘਰੇ
2: ਹੁਣ
8: ਤੇ ਹਾਂਜੀ
2: ਹੁਣ
8: ਤੇ ਹੁਣ ਮੈਂ ਘਰੇ ਜਾਂਦਾ ਮੈਨੂੰ ਗੱਲ ਹੀ ਨੀ ਹੁੰਦੀ ਮੈਂ ਬੜੀ ਕੋਸ਼ਿਸ਼ ਕਰਦਾ ਵੀ ਕੋਈ ਨਾ ਜਦੋਂ ਉਹਨਾਂ ਕੋਲ ਬਹਿ ਜਾਂਦਾ ਜਾ ਕੇ ਮੈਨੂੰ ਪਤਾ ਹੀ ਨੀ ਹੁੰਦਾ ਮੈਂ ਕੀ ਗੱਲ ਕਰਾਂ ਕਿੱਦਾਂ ਸ਼ੁਰੂ ਕਰਾਂ ਕੀ ਨਹੀਂ ਮਤਲਬ ਉਹੀ ਬੰਦਾ ਸੀ ਜਿਹੜਾ ਘਰ ਸਿਰ ਤੇ ਜਾ ਕੇ ਰੱਖਦਾ ਸੀ ਅੱਜ ਉਹੀ ਆ ਜਿਹਨੂੰ ਕੋਈ ਗੱਲ ਹੀ ਨੀ ਆਉਂਦੀ ਚੁੱਪ ਚੁੱਪੀ ਤੇ ਚੱਲ ਜਾਈਦਾ ਸੌਂ ਉੱਠ ਕੇ ਸਿਰੇ ਕੰਮਾਂ ਦੇ ਆਈਦਾ ਤੇ
2: ਚਲੋ ਮਾਂ ਦੀ ਬੁੱਕਲ ਚ ਬਹਿ ਕੇ ਕਿਸ ਦਿਨ ਝੱਟ ਬਤਾਇਓ
8: ਪਰ ਉਹਨਾਂ ਦੀ ਫਿਕਰ ਨੀ ਦਿਲ ਚੋਂ ਘੱਟੀ ਮਾਝੀ ਵੀ ਕੋਈ ਸਿਹਤ ਢਿੱਲੀ ਮੱਠੀ ਹੁੰਦੀ ਤਾਂ ਰਾਤ ਨੂੰ ਸੁਪਨੇ ਚ ਤਬਕ ਤਬਕ ਉੱਠੀ ਦਾ ਫਿਕਰ ਉਨੀ ਆ ਬਸ ਉਹ ਉਮਰ ਨੇ ਅਲਝਾਤਾ ਜਾਂ ਜ਼ਿੰਦਗੀ ਦੇ ਦੌੜ ਭੱਜ ਨੇ ਅਲਝਾਤਾ ਪਰ
2: ਖੁਸ਼ੀ ਦੇਵਾਂਗੇ ਬਹੁਤੇ ਲੇਟ ਨਾ ਹੋ ਜਾਈਏ ਇਹ ਵੇਖ ਲਿਓ
8: ਬਿਲਕੁਲ
2: ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ 905-673-3333 ਬਹੁਤ ਸਾਰੀਆਂ ਕਾਲਸ ਬਹੁਤ ਸਾਰੀਆਂ ਲਾਈਨ ਬਿਜ਼ੀ ਆ ਮੈਂ ਇੱਕ ਲਾਈਨ ਸ਼ੋਰਟ ਜੀ ਗੱਲ ਕਰਕੇ ਫਿਰ ਮੈਂ ਸੁੱਖ ਬਾਈ ਵੱਲ ਚੱਲੂੰਗਾ ਜੀ ਵੀਰੇ ਸਤਿ ਸ਼੍ਰੀ ਅਕਾਲ 4790 ਤੁਸੀਂ ਆਉਂਦੇ ਹੋ
9: ਰਿਸ਼ਤੇ ਵੀ ਬੜੇ ਲਾਈਕ ਉਹ ਦੇਖ ਲੇ ਕਿ ਚਾਚੇ ਤਾਇਆਂ ਦੇ ਵੀ ਉਹਨਾਂ ਨਾਲ ਮਿਲ ਵਰਤਣਾ ਜਾਂ ਮਾਮਿਆਂ ਨਾਲ ਹਨਾ ਭੂਆ ਨਾਲ ਮਾਸੀਆਂ ਨਾਲ ਹੁਣ ਮੈਨੂੰ ਲੱਗਦਾ ਨਾ ਇੱਕ ਤਾਂ ਇੱਥੇ ਕੈਨੇਡਾ ਆ ਗਿਆ ਇਹ ਚੀਜ਼ ਬਹੁਤ ਆ ਗਈ ਪ੍ਰਾਈਵੇਸੀ ਹੈ ਸਾਡੀ ਹਨਾ ਆਪਣਾ ਨਾ ਮੇਰੇ ਕਲੋਸਟਾਂ ਦਾ ਕੰਮ ਆ ਤੇ ਆਪਾਂ ਜਾਣੇ ਰਹਿੰਦੇ ਘਰਾਂ ਚ ਹਨਾ ਗੁੱਸੇ ਕੰਮ ਕਰਨ ਤੇ ਮਤਲਬ ਇੱਦਾਂ ਉਹ ਕਹਿਣਗੇ ਵੀ ਮੈਂ ਹੁਣ ਨੈਕਸਟ ਵੀਕ ਆਪਦੇ ਮੰਮਾ ਨੂੰ ਮਿਲ ਜਾਣਾ ਮੈਂ ਡੈਡ ਨੂੰ ਮਿਲ ਜਾਣਾ ਹਨਾ ਏਦਾਂ ਗੱਲਾਂ ਕਰਦੇ ਤੇ ਮੈਨੂੰ ਬੜਾ ਲਾਈਕ ਇਹ ਫੀਲ ਹੁੰਦਾ ਯਾਰ ਕਿ ਇੰਡੀਆ ਆਪਾਂ ਹਨਾ ਦੇਖ ਲਓ ਵੀ ਆਪਣੇ ਨਾਲ ਰਹਿੰਦੇ ਆਪਣੇ ਮਾਂ ਪਿਓ ਇੰਨਾ ਮੋਹ ਪਿਆਰ ਸੀ ਤੇ ਇੱਥੇ ਮਤਲਬ ਕਿਵੇਂ ਅੱਡ ਅੱਡ ਰੱਖੇ ਹੋਏ ਆ ਹਨਾ ਨਾਲੇ ਐਡੇ ਐਡੇ ਘਰ ਹੁੰਦੇ ਆ 4 bedroom 5 bedroom ਘਰ ਆਉਂਦੇ ਆ ਫੇਰ ਵੀ ਮਾਂ ਪਿਓ ਅਲੱਗ ਹੋਰ ਘਰੇ ਰਹਿੰਦੇ ਹੁੰਦੇ ਹਨਾ ਤੇ ਕਿੰਨੀ ਦੁੱਖ ਦੀ ਗੱਲ ਹੈ ਇਹ ਵੀ ਆਪਾਂ ਆਪਣੇ ਮਾਂ ਪਿਓ ਨੂੰ ਨਾਲ ਨੀ ਰੱਖ ਸਕਦੇ ਹਨਾ ਉਹਨਾਂ ਨੇ ਆਪਾਂ ਨੂੰ ਪਾਲ ਕੇ ਪੋਸ ਕੇ ਏਡਾ ਵੱਡਾ ਕਰਕੇ ਫਿਰ ਆਪਣੀ ਖੁਸ਼ੀ ਲਈ ਆਪਾਂ ਨੂੰ ਇੰਨੀ ਦੂਰ ਭੇਜਿਆ ਹਨਾ ਬੜਾ ਇਹਨਾਂ ਚੀਜ਼ਾਂ ਨੂੰ ਸੋਚ ਕੇ ਤੇ ਮੈਨੂੰ ਲੱਗਦਾ ਨਾ ਲਾਈਕ ਆਪਾਂ 80-90 ਵਾਲਿਆਂ ਨੇ ਤਾਂ ਬਹੁਤ ਕੁਛ ਦੇਖ ਲਿਆ ਚੇਂਜ ਹੁੰਦਾ ਕਿ ਰਿਸ਼ਤੇ ਹੁਣ ਮੈਂ ਆਪਣੇ ਮੇਰੇ ਨਾ ਭਤੀਜਾ ਉਹ ਸਾਲਕ ਦਾ ਤੇ ਮੈਂ ਉਹਦਾ ਲਾਈਕ ਮੈਂ ਤਾਇਆ ਲੱਗਦਾ ਹਨਾ ਤੇ ਮੈਂ ਉਹਨੂੰ ਹਮੇਸ਼ਾ ਹੀ ਕਹਿੰਦਾ ਉਹ ਤਾਇਆ ਹੀ ਕਵੇ ਮੈਨੂੰ ਮੈਂ ਘਰੇ ਵੀ ਕਿਹਾ ਹੋਇਆ ਵੀ ਮੈਨੂੰ ਤਾਇਆ ਹੀ ਕਵੇ ਕਿਉਂਕਿ ਇੱਥੇ ਵੀਰੇ ਮਾਮੇ ਨੂੰ ਵੀ ਅੰਕਲ ਚਾਚੇ ਨੂੰ ਵੀ ਅੰਕਲ ਹਨਾ ਤੇ ਫੁੱਫੜ ਮਾਸੜ ਨੂੰ ਸਾਰਿਆਂ ਨੂੰ ਅੰਕਲ ਆਂਟੀ ਉਹ ਰਿਸ਼ਤੇ ਉਹਨਾਂ ਨੂੰ ਪਤਾ ਹੀ ਨੀ ਹੈਗੇ ਵੀ ਕੌਣ
2: ਜੀ
9: ਹਾਂਜੀ ਅੰਕਲ ਉਂਕਲ ਨਾ ਕਵੇ ਆਪਾਂ ਨੂੰ ਵੀ ਚੰਗਾ ਲੱਗਦਾ ਤੇ ਬਾਕੀ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਪਰ ਵੀਰੇ ਤੁਸੀਂ ਬਹੁਤ ਬਹੁਤ ਕੁਛ ਲੈ ਕੇ ਆਉਂਦੇ ਨਵਾਂ ਤੇ ਸਿੱਖਣ ਨੂੰ ਮਿਲਦਾ ਤੇ ਥੈਂਕ ਯੂ ਸੋ ਮਚ ਤੇ ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਵੀਰੇ ਥੈਂਕ ਯੂ
2: ਬਹੁਤ ਸ਼ੁਕਰੀਆ ਵੀਰੇ ਬਹੁਤ ਮੁਹੱਬਤ ਬਹੁਤ ਪਿਆਰ ਥੈਂਕ ਯੂ ਸੋ ਮਚ 905-673-3333 905-673-3333

0: 905 673 33 37 ਸਾਰੀਆਂ ਲਾਈਨ ਬਿਜ਼ੀ ਆ ਔਰ ਸੁਖ ਬਾਈ ਜੀ ਜੁੜ ਚੁੱਕੇ ਨੇ। ਸੁਖ ਬਾਈ ਤੋਂ ਬਾਅਦ ਫਿਰ ਬਾਕੀ ਗੱਲਾਂ ਬਾਤਾਂ ਕਰਾਂਗੇ। 2223515222 ਪਲੀਜ਼ ਓਨਰ ਸੋ ਸਟੇ ਟਿਊਨਡ, ਆਪਾਂ ਗੱਲਬਾਤ ਕਰਾਂਗੇ ਕਿਉਂਕਿ ਮਾਂ ਦੀ ਗੱਲਬਾਤ ਹੋਵੇ ਤਾਂ ਫਿਰ ਅਸੀਂ ਵਿੱਚੋਂ ਛੱਡ ਨਹੀਂ ਸਕਦੇ। 905673337 ਸੁਖ ਬਾਈ ਜੀ ਆ ਜਾਓ।
1: ਬਿਲਕੁਲ ਬਿਲਕੁਲ ਸੁਨ ਸਰ, ਮੈਂ ਵੀ ਬੜਾ ਪਿਆਰਾ ਜਿਹਾ ਮੈਸੇਜ ਦੇ ਕੇ ਤੇ ਐਂਡਿੰਗ ਕਰ ਦੂੰਗਾ ਜੀ। ਸੋ ਕੱਲ ਤੋਂ ਜਿਹੜੀ ਸੇਲ ਦੀ ਸ਼ੁਰੂਆਤ ਹੋਣ ਜਾ ਰਹੀ ਆ, ਫਰਾਈਡੇ ਸੈਚਰਡੇ ਸੰਡੇ ਤਿੰਨ ਦਿਨ ਜਿਹੜੀ ਸੇਲ ਲੱਗਣ ਜਾ ਰਹੀ ਆ। ਕੈਨੇਡਾ ਡੇ ਸਪੈਸ਼ਲ ਪ੍ਰਾਈਜ਼ ਪਰਿਵਾਰਾਂ ਨੂੰ ਦਿੱਤੀਆਂ ਜਾਣਗੀਆਂ। ਪਰਿਵਾਰਾਂ ਨੇ ਬੈਡਰੂਮ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ, ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਇਸ ਵੀਕਨ ਦੇ ਉੱਪਰ, ਤੇ ਬਿਲਕੁਲ ਸਾਲ ਦੀਆਂ ਸਭ ਤੋਂ ਲੋਐਸਟ ਪ੍ਰਾਈਜ਼ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ, ਤੇ ਨਾਲ ਦੀ ਨਾਲ ਜਿਹੜੇ ਤੁਹਾਨੂੰ ਤੋਹਫੇ ਲਾਜ਼ਮੀ ਦਿੱਤੇ ਜਾਣੇ ਆ। ਸੋ ਕੋਈ ਵੀ ਫਰਨੀਚਰ ਦੀ ਬਾਇੰਗ ਕਰਨੀ ਹੈ ਤੇ ਇਸ ਵੀਕਨ ਦੇ ਉੱਪਰ 6685 ਟੋਮਗਰ ਰੋਡ ਨੂੰ 6685 ਟੋਮਗਰ ਰੋਡ ਨੂੰ ਯਾਦ ਰੱਖਿਓ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਕਾਫੀ ਟੇਬਲ ਲੈਣਾ, ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਕਾਫੀ ਟੇਬਲ ਜਿਹਦੀ ਰੈਗੂਲਰ ਕੀਮਤ $400-500 ਸੀ ਸੰਧੂ ਸਾਹਿਬ, $150 ਦੇ ਵਿੱਚ ਸੋਲਿਡ ਵੁੱਡ ਦਾ ਕਾਫੀ ਟੇਬਲ, ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਤੁਸੀਂ ਫ੍ਰੀ ਲੈ ਕੇ ਜਾ ਸਕਦੇ ਹੋ। $150 ਦਾ ਕਾਫੀ ਟੇਬਲ ਤੇ ਦੋਨੋਂ ਸਾਈਡ ਟੇਬਲ ਬਿਲਕੁਲ ਫ੍ਰੀ ਮੈਂ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। 6685 ਟੋਮਕਨ ਰੋਡ, 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਪਹੁੰਚਣਾ। ਤੇ ਜਾਂਦੇ ਨੇ ਸੰਧੂ ਸਾਹਿਬ ਮੈਂ ਇਹ ਕਹਿਣ ਕੇ ਜਾ ਰਿਹਾ, ਜਿਹੜਾ ਤੁਸੀਂ ਟੌਪਿਕ ਲੈ ਕੇ ਆਏ ਸਰ, ਬਾ ਕਮਾਲ ਤੇ ਬਹੁਤ ਵਧੀਆ ਸਰ।
0: ਥੈਂਕ ਯੂ ਸੋ ਮਚ ਸੁਖ ਵੀਰੇ, ਬਹੁਤ ਸ਼ੁਕਰੀਆ। ਔਰ 6685 ਟੋਮਕੋ ਰੋਡ, 6685 ਟੋਮਕੋ ਰੋਡ ਤੇ ਜ਼ਰੂਰ ਪਹੁੰਚੋ ਖੂਬਸੂਰਤ ਤੋਹਫੇ। ਔਰ ਇਸ ਕੈਨੇਡਾ ਡੇ ਤੇ ਕੁਛ ਖਾਸ ਹੋਣ ਜਾ ਰਿਹਾ, ਸੋ 6685 ਟੋਮਕਨ ਰੋਡ, 905-673-33-37, 905-673-33-37 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ ਕਿਉਂ ਐਸਾ ਕੀ ਹੋ ਜਾਂਦਾ ਕਿ ਜਦੋਂ ਮਾਂ ਬਾਪ ਸਾਨੂੰ ਨਾ ਇੱਕ ਕਮਰੇ ਦੇ ਵਿੱਚ ਪਾਲ ਪੋਸ ਲੈਂਦੇ ਆ ਔਰ ਰਾਜਿਆਂ ਵਾਂਗੂ ਰੱਖਦੇ ਆ, ਇੱਕ ਕਮਰੇ ਦੇ ਵਿੱਚ ਵੀ ਸਾਨੂੰ ਰਾਜਿਆਂ ਵਾਂਗੂ ਰੱਖਦੇ ਆ, ਪਰ ਐਸਾ ਕੀ ਹੋ ਜਾਂਦਾ ਕਿ ਜਦੋਂ ਪੰਜ ਪੰਜ ਕਮਰੇ ਹੋਣ ਤਾਂ ਉੱਥੇ ਸਾਨੂੰ ਇੱਕ ਮਾਂ ਨੂੰ ਰੱਖਿਆ ਹੀ ਨਹੀਂ ਜਾਂਦਾ? ਉਸ ਮਾਂ ਨੂੰ ਫਿਰ ਕਦੀ ਦੂਸਰੇ ਪੁੱਤ ਵੱਲ ਜਾਣਾ ਪੈਂਦਾ ਜਾਂ ਧੀ ਵੱਲ ਜਾਣਾ ਪੈਂਦਾ। ਇੱਥੋਂ ਦੀ ਤਾਂ ਆਮ ਸਟੋਰੀ ਹੈ। ਹੁਣੇ ਭੈਣ ਇੱਕ ਆਈ ਸੀ, ਕਹਿੰਦੀ ਕਿ ਮੇਰੇ ਭਰਾ ਨੇ, ਮੇਰੀ ਭਰਜਾਈ ਨੇ ਮੇਰੀ ਮਾਂ ਨੂੰ ਘਰੋਂ ਕੱਢਤਾ ਅਤੇ ਮੇਰੀ ਮਾਂ ਮੇਰੇ ਨਾਲ ਰਹਿ ਰਹੀ ਆ। ਸਾਡੇ ਨਾ ਵੇਦਾਂ ਦੇ ਵਿੱਚ ਲਿਖਿਆ ਗਿਆ ਕਿ ਇੱਕ ਯੁੱਗ ਆਊਗਾ ਕਲਯੁੱਗ, ਅਸੀਂ ਉਹ ਸੀਮਾ ਪਾਰ ਕਰ ਚੁੱਕੇ ਹਾਂ। ਮੈਨੂੰ ਲੱਗਦਾ ਕਿ ਅਸੀਂ ਕਲਯੁੱਗ ਤੋਂ ਉੱਪਰਲੇ ਲੈਵਲ 'ਤੇ ਜਾ ਚੁੱਕੇ ਹਾਂ। ਦੇਖੋ, ਕੁਛ ਵੀ ਚੀਜ਼ ਪਰਮਾਨੈਂਟ ਨਹੀਂ ਹੈਗੀ। ਤੁਸੀਂ ਇੱਕ ਚੀਜ਼ ਸੋਚੋ, ਕੁਛ ਵੀ ਚੀਜ਼ ਪਰਮਾਨੈਂਟ ਨਹੀਂ, ਅਸੀਂ ਸਾਰੇ ਟੈਂਪਰੇਰੀ ਹਾਂ। ਅਸੀਂ ਆਪਣੇ ਆਪ ਨੂੰ ਇੱਦਾਂ ਪਰਮਾਨੈਂਟਲੀ ਬਣਾ ਲਿਆ ਜਿਵੇਂ ਅਸੀਂ ਇੱਥੋਂ ਜਾਣਾ ਹੀ ਨਹੀਂ, ਅਤੇ ਸਾਡੇ ਜਿਹੜੇ ਮਾਂ ਪਿਓ ਆ ਉਹਨਾਂ ਨੇ ਸਦਾ ਆਪਣੇ ਕੋਲ ਰਹਿਣਾ ਹੀ ਨਹੀਂ ਆ, ਉਹਨਾਂ ਨੇ ਤਾਂ ਸਾਡੇ ਤੋਂ ਵੀ ਪਹਿਲਾਂ ਚਲੇ ਜਾਣਾ। ਹੁਣ ਇਹ ਫੈਸਲਾ ਤੁਹਾਡੇ ਹੱਥ ਆ ਕਿ ਤੁਸੀਂ ਜ਼ਿੰਦਗੀ ਨੂੰ ਜਿਉਣਾ ਕਿੱਦਾਂ ਆ। ਤੁਸੀਂ ਲਾਈਫ ਵੈਰੀ ਅਨਪ੍ਰੋਡਕਟੇਬਲ, ਬਹੁਤ ਲੰਬੀ, ਅਸੀਂ ਕਹਿੰਦੇ ਹਾਂ ਪੋਜ਼ਿਟਿਵਿਟੀ ਰੱਖੋ, ਲਾਈਫ ਬਹੁਤ ਲੰਬੀ ਆ, ਪਰ ਸੱਚਾਈ ਨੂੰ ਕਦੀ ਵੀ ਨੈਗੇਟਿਵਿਟੀ ਨਾ ਸਮਝਿਆ ਕਰੋ, ਸੱਚਾਈ ਟਲ ਆ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇਹੀ ਚੀਜ਼ਾਂ ਲਿਖੀਆਂ ਕਿ ਮਰਨਾ ਸੱਚ, ਜਿਉਣਾ ਝੂਠ, ਅਤੇ ਪਰ ਜਿਉਣਾ ਕਿਸ ਤਰ੍ਹਾਂ ਆ, ਗੱਲ ਜਿਉਣ ਦੀ ਆ ਸਾਰੀ। ਸੋ 905-673-33-37 ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਓਨਰ ਹੋ 222-222।
2: ਹੈਲੋ
0: ਜੀ, ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ
2: ਮੇਰੀ ਗੱਲ ਕੱਟੀ ਗਈ ਸੀ।
0: ਜੀ ਜੀ ਬਿਲਕੁਲ ਜੀ।
2: ਅੱਛਾ, ਮੈਂ ਇਹ ਗੱਲ ਕਹਿਣੀ ਸੀ ਕਿ ਮੇਰੇ ਮੰਮਾ ਜਾਨੀ ਕੇ ਉਹਨਾਂ ਨੇ ਜਿਸ ਵੇਲੇ ਸ਼ਾਮ ਨੂੰ ਲਾਈਟ ਆਨ ਕਰਨੀ
0: ਜੀ,
2: ਬੱਤੀ ਜਗਾਣੀ, ਤੇ ਉਹ ਪਤਾ ਇੱਕ ਗੱਲ ਕਹਿੰਦੇ ਹੁੰਦੇ ਸੀ, ਕਹਿੰਦੇ ਹੁੰਦੇ ਸੀ, ਸੰਧਿਆ ਤਾਰਨੀ ਦੁੱਖ ਨਿਵਾਰਨੀ, ਦੀਵੇ ਵੱਟੀ ਕਰਿਆਵੇ ਖੱਟੀ, ਦੀਵੇ ਤੇਲ ਵਿਛੜਿਆਂ ਨੂੰ ਮੇਲ, ਦੀਵਾ ਬਲਿਆ ਸਭ ਦੁਸ਼ਮਣ ਟਲਿਆ। ਹੈਲੋ,
0: ਤੁਹਾਡੀ ਉਮਰ ਕਿੰਨੀ ਹੈ ਜੀ? ਸੋਰੀ ਇਫ ਮੇ ਆਈ ਆਸਕ, ਤੁਹਾਡੀ ਉਮਰ ਕਿੰਨੀ ਹੈ ਜੀ?
2: ਮੇਰੀ ਹੈਗੀ ਆ 70-75 ਸਾਲ ਦੀ।
0: ਦੇਖੋ, ਮੈਂ ਉਮਰ ਕਿਉਂ ਪੁੱਛੀ ਕਿ ਦੇਖੋ, ਤੁਸੀਂ ਆਪਦੀ ਮਾਂ ਨੂੰ ਮੰਮਾ ਕਿਹਾ,
2: ਹਾਂਜੀ,
0: ਮਾਂ ਸਾਡੇ ਵਾਸਤੇ ਮਾਂ ਰਹਿੰਦੀ ਹੈ ਤੇ ਮਾਂ ਵਾਸਤੇ ਬੱਚੇ ਸਦਾ ਹੀ ਬੱਚੇ ਰਹਿੰਦੇ ਆ।
2: ਹਾਂਜੀ ਹਾਂਜੀ ਹਾਂਜੀ।
0: ਤੁਸੀਂ ਆਪਣੀ ਮਾਂ ਬਾਰੇ ਜਦੋਂ ਯਾਦ ਕਰਦੇ ਹੋ, ਤੁਸੀਂ ਕਦੇ ਨਹੀਂ ਸੋਚਣਾ ਕਿ ਮੈਂ, ਮੇਰੀ ਉਮਰ ਕਿੰਨੀ ਹੈ? ਜਦੋਂ ਅਸੀਂ ਮਾਂ ਨਾਲ ਪਿਆਰ ਕਰਦੇ ਹਾਂ, ਮਾਂ ਬਾਰੇ ਸੋਚਦੇ ਹਾਂ, ਸਾਡੀ ਉਮਰ ਕਿੰਨੀ ਵੀ ਹੋਏ, ਅਸੀਂ ਬਚਪਨ 'ਚ ਚਲੇ ਜਾਂਦੇ ਹਾਂ।
2: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ। ਅਸੀਂ ਵੈਸੇ ਆਪਣੇ ਮੰਮਾ ਨੂੰ ਝਾਈ ਜੀ ਕਹੀਦਾ ਹੁੰਦਾ ਸੀ, ਉਹਨਾਂ ਦਿਨਾਂ ਦੇ ਵਿੱਚ ਝਾਈ ਜੀ, ਬੇਬੇ ਜੀ, ਇਸ ਤਰ੍ਹਾਂ ਦੀਆਂ ਗੱਲਾਂ ਕਹਿੰਦੇ ਹੁੰਦੇ
0: ਜੀ,
2: ਪਰ ਅਸੀਂ ਝਾਈ ਜੀ ਕਹਿੰਦੇ
0: ਜੀ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-33-37, 905-673-33-37।

0: ਮਾਸਟਰ ਸਲੀਮ ਜੀ ਸਾਡੇ ਕੋਲ ਆ ਰਹੇ ਆ 24 ਜੁਲਾਈ ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ millaticks.com ਤੇ ਜਾ ਕੇ ਤੁਸੀਂ ਟਿਕਟਾਂ ਲੈ ਸਕਦੇ ਹੋ। ਮਾਸਟਰ ਸਲੀਮ ਇੱਕ ਐਸੇ ਫਨਕਾਰ, ਐਸੇ ਸਿੰਗਰ, ਮੈਂ ਬਹੁਤ ਥੋੜ੍ਹੇ ਐਸੇ ਸਿੰਗਰ ਵੇਖੇ ਆ ਜਿਹੜੇ 4-5 ਸਾਲ ਦੀ ਉਮਰ 'ਤੇ ਸਟੇਜਾਂ ਲਾਉਣ ਲੱਗ ਜਾਣ। ਤੁਸੀਂ ਜਦੋਂ ਸਟੇਜ ਵੇਖੋਗੇ ਨਾ, ਤੁਸੀਂ ਭੁੱਲ ਜਾਓਗੇ ਕਿ 3 ਘੰਟੇ ਤੁਸੀਂ ਕਿੱਥੇ 2.5 ਘੰਟੇ ਬਿਤਾ ਕੇ ਆਏ ਹੋ। ਮਾਸਟਰ ਸਲੀਮ ਉਹ ਆ ਜਿਹੜੇ ਸੁਰਾਂ ਦੇ ਨਾਲ ਪ੍ਰਪੱਖ ਸੁਰਾਂ ਦੇ ਵਿੱਚ ਭਿੱਜੇ ਹੋਏ, ਅਸਲੀ ਗਾਇਕੀ, ਰੂਹ ਵਾਲੀ ਗਾਇਕੀ। ਜੇ ਤੁਸੀਂ ਐਸੀ ਗਾਇਕੀ ਦਾ ਆਨੰਦ ਮਾਨਣਾ ਤਾਂ ਤੁਹਾਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ 24 ਜੁਲਾਈ ਨੂੰ ਆਉਣਾ ਪੈਣਾ। ਮਿਲਾਂ ਈਵੈਂਟਸ ਲੈ ਕੇ ਆ ਰਹੇ ਨੇ ਮਾਸਟਰ ਸਲੀਮ ਦੇ ਨਾਲ ਇੱਕ ਰੂਹਦਾਰੀ ਵਾਲੀ ਸ਼ਾਮ। ਅਤੇ ਮੇਰੇ ਨਾਲ ਰੋਹਨ ਜੁੜੇ ਹੋਏ ਨੇ ਮਿਲਾਂ ਈਵੈਂਟਸ ਤੋਂ, ਅਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸੋ ਮਾਸਟਰ ਸਲੀਮ ਨੂੰ ਸਾਡੇ ਤੱਕ ਲੈ ਕੇ ਆਉਣ ਵਾਲੇ ਰੋਹਨ। ਰੋਹਨ, ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਚਾਲ ਆ? ਠੀਕ ਠਾਕ ਹੋ?
1: ਜੀ ਫਸਟ ਕਲਾਸ, ਚੜ੍ਹਦੀ ਕਲਾ, ਬਸ ਹੁਣ ਤਿਆਰੀਆਂ ਹੋ ਰਹੀਆਂ ਟੂਰ ਦੀਆਂ।
0: ਕਿਆ ਬਾਤ ਆ! ਔਰ ਮਾਸਟਰ ਸਲੀਮ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
1: ਮਾਸਟਰ ਸਲੀਮ, ਦੇਖੋ ਅਸੀਂ ਚਲੋ ਉੱਪਰ ਵਾਲੇ ਦੀ ਕਿਰਪਾ ਦੇ ਨਾਲ ਸ਼ੋਜ਼ ਜਿਹੜੇ ਹੁੰਦੇ ਨਾ ਸਾਰੀ ਕਮਿਊਨਿਟੀ ਲਈ ਹੁੰਦੇ ਆ
0: ਜੀ,
1: ਬਟ ਜਦੋਂ ਨਾ ਆਰਟਿਸਟ ਅਸੀਂ ਡਿਸਾਈਡ ਕਰਨਾ ਹੁੰਦਾ, ਪਿੱਕ ਕਰਨਾ ਹੁੰਦਾ ਆ ਕਿਹਦੇ ਨਾਲ ਕੰਮ ਕਰੀਏ, ਉਦੋਂ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਸਾਨੂੰ ਕੌਣ ਪਸੰਦ ਹੈ ਕਿ ਅਸੀਂ ਕਿਹਦੇ ਫੈਨ ਆ।
0: ਕਿਆ ਬਾਤ ਆ! ਬਿਲਕੁਲ, ਇਹ ਚੀਜ਼ ਆਉਂਦੀ ਆ ਹਰ ਵਾਰ।
1: ਹਰ ਵਾਰੀ ਭਾਜੀ, ਕਿਉਂਕਿ ਹੁਣ ਜਦੋਂ ਤੁਸੀਂ ਇੱਕ ਆਰਟਿਸਟ ਦੇ ਪਿੱਛੇ ਆਪ ਖੁਦ ਫੈਨ ਹੁੰਦੇ ਹੋ ਨਾ, ਉਹ ਫਿਰ ਤੁਹਾਡਾ ਸਾਡਾ ਜ਼ੋਰ ਵੀ ਟੀਮ ਦਾ ਉਦਾਂ ਹੀ 10 ਗੁਣਾ ਜ਼ਿਆਦਾ ਲੱਗਦਾ।
0: ਕਿਆ ਬਾਤ ਆ!
1: ਜੇ ਅਸੀਂ ਕਿਸੇ ਆਰਟਿਸਟ ਨੂੰ ਖੁਦ ਨਹੀਂ ਪਸੰਦ ਕਰਦੇ, ਹਾਓ ਕੈਨ ਆਈ ਐਕਸਪੈਕਟ ਕਿ ਮੇਰੇ ਯਾਰ ਬੇਲੀ ਆਣਗੇ, ਹੈ
0: ਨਾ,
1: ਜਾਂ ਮੇਰੇ ਮੰਮੀ ਡੈਡੀ ਆਣਗੇ ਜੇ ਸਾਨੂੰ ਨਹੀਂ ਪਸੰਦ ਹੋਏ।
0: ਸੋ ਰੋਹਨ ਬਾਜੀ, ਇੱਕ ਤਾਂ ਆਪਾਂ ਮੈਸੇਜ ਦੇਣਾ ਆ, ਉਸ ਤੋਂ ਬਾਅਦ ਮੈਂ ਚਾਹੂੰਗਾ ਕਿ ਅਸੀਂ ਇੱਕ ਵਾਰੀ ਦੱਸੀਏ ਕਿ 24 ਜੁਲਾਈ ਨੂੰ ਸਮਾਂ ਟਾਈਮ ਕਿੰਨੇ ਕੁ ਵਜੇ ਇਸ ਰੋਤੇ ਪਹੁੰਚਣ?
1: ਦੇਖੋ 24 ਜੁਲਾਈ ਹੈਗਾ ਫਰਾਈਡੇ, ਫਰਾਈਡੇ ਲੋਕੀ ਕੰਮ ਖਤਮ ਕਰਦੇ ਆ,
0: ਫਰਾਈਡੇ ਵਜੇ ਅੱਗੇ ਵੀਕਐਂਡ ਆ, ਰਿਲੈਕਸ
1: ਹੋ ਕੇ 4-5 ਵਜੇ ਕੰਮ ਖਤਮ ਕੀਤਾ। ਕਈ ਲੋਕੀ ਤਾਂ ਹਾਫ ਡੇ ਕਰ ਲੈਂਦੇ ਫਰਾਈਡੇ ਨੂੰ, ਇਹ ਵੀ ਕਾਫੀ ਵਧੀਆ ਟੋਪਿਕ। ਕਈ ਲੋਕੀ 10 ਵਜੇ ਛੱਡ ਦਿੰਦੇ ਕੰਮ, ਕਈ 12 ਵਜੇ ਛੱਡ ਦਿੰਦੇ।
0: ਬਿਲਕੁਲ,
1: 7 ਵਜੇ ਡੋਰਸ ਓਪਨ ਹੋਣਗੇ ਤੇ 8 ਵਜੇ ਤੋਂ ਲੈ ਕੇ 9:30 ਵਜੇ ਤੱਕ ਸਟੇਜ ਤੇ ਐਂਟਰਟੇਨਮੈਂਟ ਚੱਲਦੀ ਹੋਏਗੀ, ਕਿਸੇ ਨਾ ਕਿਸੇ ਤਰੀਕੇ ਦੀ ਮਿਊਜ਼ੀਸ਼ੀਅਨ, ਕੁਝ ਨਵਾਂ ਨਵਾਂ।
0: 3-4 ਘੰਟੇ ਪੂਰਾ ਫੁੱਲ ਐਂਟਰਟੇਨਮੈਂਟ।
1: ਬਿਲਕੁਲ, ਐਂਡ 9:30 ਵਜੇ ਮਾਸਟਰ ਸਲੀਮ ਸਰ ਜੀ
0: ਔਨ ਸਟੇਜ।
1: ਔਨ ਸਟੇਜ,
0: ਕਿਆ ਬਾਤ ਆ! ਸੋ ਮਾਸਟਰ ਸਲੀਮ ਨੂੰ ਲੰਬੇ ਸਮੇਂ ਦੇ ਬਾਅਦ, ਇੱਕ ਅਰਸੇ ਦੇ ਬਾਅਦ ਤੁਸੀਂ ਮਾਸਟਰ ਸਲੀਮ ਨੂੰ ਲਾਈਵ ਸੁਣੋਗੇ, ਔਰ ਇੱਕ ਐਸੀ ਮਹਿਫਲ ਹੋਊਗੀ ਕਿ ਤੁਸੀਂ ਬਾਅਦ ਵਿੱਚ ਸਟੋਰੀਆਂ ਵੇਖ ਕੇ ਕਹੋਗੇ ਔਰ ਕਾਸ਼ ਅਸੀਂ ਚਲੇ ਜਾਂਦੇ ਤੇ ਹੁਣ ਸਮਾਂ ਆ। ਟਿਕਟਾਂ ਲੈ ਲਓ, ਟੇਬਲ ਲੈ ਲਓ, ਇੱਕ VIP ਸ਼ੋਅ ਦੀ ਤਰ੍ਹਾਂ ਤੁਸੀਂ ਵੇਖੋਗੇ। ਮੇਲਾ ਈਵੈਂਟ ਦੇ ਜਿੰਨੇ ਸ਼ੋਅ ਆ ਨਾ, ਕਲਾਸਿਕ, ਟੌਪ, ਮਤਲਬ ਐਂਡ ਕੁਆਲਿਟੀ, ਤੁਸੀਂ ਤਾਂ ਆਸੇ ਪਾਸੇ ਵੇਖ ਕੇ ਰਹਿੰਦੇ ਵੇਖਦੇ ਜਿਹੜੇ ਇਹਨਾਂ ਦੀ ਇਹਨਾਂ ਨੇ ਵਾਈਬ ਬਣਾਈ ਹੋਣੀ ਆ, ਤੁਸੀਂ ਕਹਿਣਾ ਕਿ ਯਾਰ ਝੱਟ ਕੇ ਇੱਦਾਂ ਵੇਖ ਲਈ ਸਲੀਮ ਸਾਹਿਬ ਨੂੰ ਬਾਅਦ 'ਚ ਵੇਖ ਲਾਂਗੇ। ਔਰ ਜਿਹੜੀ ਗਾਇਕੀ ਤੁਸੀਂ ਉਸ ਉਸ ਇਨਵਾਇਰਮੈਂਟ ਦੇ ਵਿੱਚ ਗਾਇਕੀ ਦਾ ਆਨੰਦ ਮਾਨਣਾ, ਮੇਲਾ ਈਵੈਂਟਸ ਇੱਕ ਬ੍ਰਾਂਡ ਬਣਨ ਵਾਲਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡਾ, ਕਲਾਕਾਰ ਨੂੰ ਲਿਆ ਕੇ ਅਖਾੜੇ 'ਤੇ ਚੜ੍ਹਾ ਕੇ ਕਿਸੇ ਨੇ ਗਾਉਣਾ, ਪਰ ਕਲਾਕਾਰ ਨੂੰ ਇੱਕ ਫੀਲ, ਇੱਕ ਮਹਿਸੂਸ ਕਰਾਉਣਾ, ਸੁਣਨ ਵਾਲੇ ਨੂੰ ਲੱਗਣਾ ਕਿ ਮੈਂ ਸਪੈਸ਼ਲ ਹਾਂ, ਅਤੇ ਤੁਸੀਂ ਸਾਰੇ ਉਹ ਸਪੈਸ਼ਲ ਹੋਣ ਦਾ ਆਨੰਦ ਮਾਣ ਸਕਦੇ ਹੋ। ਟਿਕਟਾਂ ਬਹੁਤ ਜੈਨੂਨ ਰੇਟ 'ਤੇ, ਮੈਂ ਰੋਹਨ ਨੂੰ ਕਿਹਾ ਕਿ ਰੋਹਨ ਸਾਰਿਆਂ ਨੂੰ ਮੇਲਾ ਵਿਖਾਉਣਾ, ਸਾਰਿਆਂ ਨੂੰ ਇਹ ਮਹਿਫਲ ਦਿਖਾਉਣੀ ਆ, ਅਤੇ $39 ਤੋਂ ਟਿਕਟ ਸਟਾਰਟ ਹੋ ਰਹੀ ਆ। ਤੁਸੀਂ ਮੈਨੂੰ ਕਾਲ ਕਰ ਲਿਓ, ਗਰੁੱਪ ਦੇ ਵਿੱਚ ਟਿਕਟਾਂ ਲੈਣੀਆਂ, 15-20 ਦੋਸਤਾਂ ਨੇ, ਸੱਜਣਾ ਮਿੱਤਰਾਂ ਨੇ, ਪਰਿਵਾਰਾਂ ਨੇ, ਟੇਬਲਸ ਬਾਏ ਕਰਨੇ ਆ, ਤਾਂ ਤੁਸੀਂ ਰੋਹਨ ਨੂੰ ਕਾਲ ਕਰ ਲਿਓ ਜਾਂ ਮੈਨੂੰ ਰੇਡੀਓ ਉਡਾਨ 'ਤੇ ਮੈਸੇਜ ਕਰ ਲਿਓ ਇੰਸਟਾਗ੍ਰਾਮ 'ਤੇ, ਜਾਂ ਤੁਸੀਂ 4370-0001 'ਤੇ ਮੈਨੂੰ ਕਾਲ ਕਰ ਲਿਓ, ਰੋਹਨ ਆਪਣਾ ਨੰਬਰ ਦੇ ਦਿਓ ਆਰਾਮ ਨਾਲ, ਤਾਂ ਕਿ ਸਰੋਤੇ ਲਿਖ ਲੈਣ।
1: ਭਾਜੀ ਤੁਹਾਡਾ ਨੰਬਰ ਬੈਸਟ ਹੈ,
0: ਨਹੀਂ ਕੋਈ ਗੱਲ ਆ, ਬਸ ਦੋ ਦੇ
1: ਦਿਓ। ਗੱਲ ਤਾਂ ਉੱਥੇ ਆ ਜਾਂਦੀ ਹੈ, ਪ੍ਰਭ ਭਾਜੀ ਸਾਡੇ ਵੱਡੇ ਭਰਾ ਨੇ, ਅਤੇ ਤੁਸੀਂ ਉਹਨਾਂ ਨੂੰ ਫੋਨ ਕਰੋ ਜਾਂ ਕਿਸੇ ਨੇ ਸਾਨੂੰ ਫੋਨ ਕਰਨਾ ਜੇ ਭਾਜੀ ਨਹੀਂ ਚੱਕਦੇ ਕਿਸੇ ਮੌਕੇ 'ਤੇ। 647-783-9873
0: ਲਿਖ ਲਿਆ ਜੀ। ਸੋ ਟਿਕਟਾਂ $39.99 ਤੋਂ ਸਟਾਰਟ ਆ, ਮੈਂ ਕਰਵਾਤੀਆਂ $60 ਟਿਕਟ, ਤੁਹਾਨੂੰ $40 ਚ ਮਿਲ ਜਾਣੀ ਆ, ਤੇ ਫਿਰ ਮੌਕਾ ਨਾ ਗਵਾਓ, ਟਿਕਟਾਂ ਬਾਏ ਕਰ ਲਓ millaticks.com ਤੋਂ। ਰਾਈਟ ਬਾਈ,
1: ਰੇਡੀਓ ਡਾਂਸ ਸਪੈਸ਼ਲ,
0: ਕਿਆ ਬਾਤ ਆ! ਸੋ ਟਿਕਟਾਂ ਤੁਸੀਂ ਬਾਏ ਕਰ ਲੈਣੀਆਂ। ਜੇ ਤੁਸੀਂ ਚਾਹੁੰਦੇ ਕਿ ਨਹੀਂ ਭਾਈ ਸਾਨੂੰ ਤਾਂ ਪੇਪਰ ਵਾਲੀ ਟਿਕਟ ਜੀ ਚਾਹੀਦੀ, ਹੱਥ ਦੇ ਵਿੱਚ ਹੋਵੇ, ਸਵਾਦ ਜਿਹਾ ਆਉਂਦਾ ਫੜ ਕੇ ਵੇਖਣ ਦਾ, ਸਟੋਰੀਆਂ ਸਟਾਰੀਆਂ ਪਾਉਣ ਦਾ, ਤਾਂ ਤੁਹਾਡੇ ਵਾਸਤੇ ਉਹ ਵੀ ਰੈਡੀ ਹੋ ਜਾਣਗੀਆਂ। ਤੁਸੀਂ ਕਾਲ ਕਰ ਲਿਓ, ਗਰੁੱਪਸ ਦੇ ਵਿੱਚ ਸੱਜਣਾ ਮਿੱਤਰਾਂ ਨਾਲ ਜਾਣਾ, ਅਤੇ ਫਿਰ ਨੱਚਣਾ, ਕੁੱਦਣਾ, ਹੱਸਣਾ ਸਭ ਤੋਂ, ਜੇ ਜ਼ਿੰਦਗੀ ਦੇ ਵਿੱਚ ਐਸੇ ਮੌਕੇ ਮਿਲਦੇ ਨਾ ਇੰਜੋਏ ਕਰਨ ਦੇ, ਤਾਂ ਛੱਡਿਆ ਨਾ ਕਰੋ। ਜ਼ਿੰਦਗੀ ਹੱਸਣ ਖੇਡਣ ਨੱਚਣ ਟੱਪਣ ਨਾਲ ਹੀ ਖੂਬਸੂਰਤ ਬਣਦੀ ਆ, ਅਤੇ ਐਸਾ ਖੂਬਸੂਰਤ। ਔਰ ਮਾਸਟਰ ਸਲੀਮ ਤਾਂ ਯਾਰ ਤੁਸੀਂ ਜੇ ਅੱਜ ਤੱਕ ਨਹੀਂ ਵੇਖਿਆ ਤਾਂ ਵੇਖੋ, ਮੈਂ ਤਾਂ ਆਪ, ਮੈਨੂੰ ਤਾਂ ਹੰਸਰਾਜ ਪਹਿਲਾਂ ਬਾਈ ਹੁਣਾਂ ਨੇ ਵਿਖਾਤਾ, ਮੈਂ ਤਾਂ ਹੰਸਰਾਜ ਨੂੰ ਸਾਰੀ ਉਮਰ ਸੁਣਦਾ ਰਿਹਾ ਕਿ ਕਦੋਂ ਵੇਖਾਂਗੇ ਲਾਈਵ, ਬਾਈ ਹੁਣਾਂ ਨੇ ਸਾਨੂੰ ਹੰਸਰਾਜ ਸਾਹਿਬ ਦੇ ਦਰਸ਼ਨ ਕਰਾਤੇ, ਹੁਣ ਮਾਸਟਰ ਸਲੀਮ। ਸਾਰੇ ਸੁਪਨੇ ਮੈਨੂੰ ਲੱਗਦਾ ਮੇਰੇ ਮਿਲਣਾ ਇਵੈਂਟਸ ਨੇ ਪੂਰੇ ਕਰਨੇ ਆ, ਅਤੇ ਤੁਸੀਂ ਵੀ ਆਪਣੇ ਸੁਪਨੇ ਪੂਰੇ ਕਰੋ, ਆਪਣੇ ਮਨਪਸੰਦ ਕਲਾਕਾਰਾਂ ਨੂੰ ਵੇਖੋ, ਔਰ ਮੇਲਾ ਇਵੈਂਟ ਦੀ ਸ਼ਾਮ ਦਾ ਤੁਸੀਂ ਜੋ ਆਨੰਦ ਲੈਣਾ ਆ ਤਾਂ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਜਲਵਾ ਦੇਖੋ ਤੁਸੀਂ, ਉਸ ਰਾਤ ਨੂੰ ਤੁਸੀਂ ਭੁੱਲ ਨਹੀਂ ਪਾਓਗੇ। ਖੂਬਸੂਰਤ ਰਾਤ ਹੋਊਗੀ, ਚਾਹੇ ਤੁਸੀਂ$40 ਵਾਲੀ ਟਿਕਟ ਲੈਂਦੇ ਹੋ, ਚਾਹੇ ਤੁਸੀਂ ਲੈਂਦੇ ਹੋ $100 ਵਾਲੀ। ਡਰਿੰਕਸ ਅਨਲਿਮਿਟਡ ਆ, ਡਰਿੰਕ ਹੁਣ ਦੂਜੀ ਨਾ ਸੋਚ ਲਿਓ, ਕੋਲਡ ਡਰਿੰਕਸ, ਬੱਚੇ ਆ ਰਹੇ ਆ ਨਾਲ, ਪਰਿਵਾਰ ਆ ਰਿਹਾ, ਸੋ ਫੈਮਿਲੀ ਵਾਲਾ ਮਾਹੌਲ ਆ। ਬਾਕੀ ਟੇਬਲ ਵਾਲਿਆਂ ਵਾਸਤੇ ਰੌਣਕ ਮੇਲਾ ਪੂਰਾ ਆ, ਤੁਸੀਂ ਟੇਬਲ ਬੁੱਕ ਕਰਨੇ ਆ ਫੈਮਿਲੀਆਂ ਨਾਲ, ਪਰਿਵਾਰਾਂ ਦੇ ਨਾਲ, ਅਤੇ ਮਿਲਣਾ tickets.com ਤੋਂ ਜਾ ਕੇ ਤੁਸੀਂ ਟਿਕਟਾਂ ਬਾਏ ਕਰ ਲਿਓ, ਜਾਂ ਤੁਸੀਂ 437-8700-0001 647-8893-73 ਰੋਹਨ ਸ਼ਰਮਾ ਨਾਲ ਗੱਲਬਾਤ ਕਰ ਸਕਦੇ ਹੋ। ਕਾਲ ਲੈ ਲਈਏ, ਕਾਲਾਂ ਬਹੁਤ ਸਾਰੀਆਂ ਆ, ਪਰ ਮੈਂ ਇੱਕ ਹੀ ਕਾਲ ਲਊਂਗਾ ਕਿਉਂਕਿ ਸਮਾਂ ਬਹੁਤ ਘੱਟ ਆ। ਜੀ ਸਤਿ ਸ਼੍ਰੀ ਅਕਾਲ ਜੀ, 4100 ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ ਜੀ।
2: ਮੈਂ ਸਭ ਤੋਂ ਪਹਿਲਾਂ ਕਹਾਂਗੀ ਕਿ ਜਿਹੜੇ ਮਾਂ ਬਾਪ ਦੀ ਸੇਵਾ ਨਹੀਂ ਨਾ ਕਰ ਸਕੇ, ਉਹਨਾਂ ਦਾ ਇਹ ਦੁਨੀਆ 'ਚ ਰਹਿਣਾ ਹੀ ਰੱਬ ਦੇ ਅੱਗੇ ਬਹੁਤ ਬੜਾ ਜ਼ੁਲਮ ਹੈ, ਕਿਉਂਕਿ ਜਿਨ੍ਹਾਂ ਨੇ ਸਾਨੂੰ ਦੁਨੀਆ ਦਿਖਾਈ, ਅਗਰ ਅਸੀਂ ਉਹਨਾਂ ਦੀ ਸੇਵਾ ਨਹੀਂ ਨਾ ਕਰ ਸਕੇ ਤਾਂ ਕੁਛ ਵੀ ਨਹੀਂ ਹੈ, ਕਿਉਂਕਿ ਜਿਹੜੇ ਮਾਂ ਬਾਪ ਹੈ ਉਹ ਨਹੀਂ ਮਿਲਦੇ, ਬਾਕੀ ਸਾਰੇ ਰਿਸ਼ਤੇ ਮਿਲ ਜਾਂਦੇ ਆ ਤੁਹਾਨੂੰ, ਵਾਈਫ ਬੱਚੇ ਹਰੇਕ ਰਿਸ਼ਤਾ ਮਿਲੇਗਾ, ਲੇਕਿਨ ਮਾਂ ਬਾਪ ਨਹੀਂ ਮਿਲਦਾ।
0: ਪਰ ਭੈਣ ਜੀ, ਐਸੇ ਕੀ ਹੁੰਦਾ ਕਿ ਅਸੀਂ, ਸਾਡਾ ਮਾਂ ਪਿਓ ਸਾਨੂੰ ਇੱਕ ਕਮਰੇ ਵਿੱਚ ਪਾ ਲੈਂਦਾ, ਪਰ ਸਾਡੇ ਤੋਂ ਪੰਜ ਪੰਜ ਛੇ ਛੇ ਕਮਰਿਆਂ ਵਾਲੇ ਘਰਾਂ ਦੇ ਵਿੱਚ ਮਾਂ ਪਿਓ ਰੱਖਣੇ ਔਖੇ ਹੋ ਜਾਂਦੇ, ਐਸਾ ਕਿਉਂ?
2: ਕਿਉਂਕਿ ਮਾੜੀ ਕਿਸਮਤ ਹੈ ਉਹਨਾਂ ਦੀ, ਜਿਹੜੇ ਸਮਝ ਨਹੀਂ ਪਾ ਰਹੇ ਕਿ ਜਦ ਉਹਨਾਂ ਦਾ ਟਾਈਮ ਹੈ, ਜਦ ਅਸੀਂ ਉਹਨਾਂ ਨੂੰ ਨਹੀਂ ਸੰਭਾਲ ਰਹੇ ਤਾਂ ਕੱਲ ਨੂੰ ਸਾਡਾ ਵੀ ਉਹੀ ਟਾਈਮ ਆਣਾ ਹੈ। ਹਿਸਟਰੀ ਆਲਵੇਜ਼ ਰਿਪੀਟ।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਭੈਣ ਜੀ, ਬਹੁਤ ਸ਼ੁਕਰੀਆ। 905-673-3337

0: ਪਰਮਾਤਮਾ ਕਰੇ ਕਿ ਐਸੀ ਨੌਬਤ ਨਾ ਆਵੇ, ਅਸੀਂ ਆਪਣੇ ਰੱਬ ਵਰਗੇ ਮਾਂ ਪਿਓ ਨਾਲ ਐਸਾ ਸਲੂਕ ਕਰੇ ਅਤੇ ਅੱਗੇ ਜਾ ਕੇ ਜਿਵੇਂ ਭੈਣ ਜੀ ਕਹਿ ਕੇ ਗਏ ਕਿ ਕਰਮਾ ਆ ਚੱਕਰ ਆ, ਅਗਲੀ ਵਾਰ ਸਾਡੇ 'ਤੇ ਵੀ ਆ ਜਾਣਾ। ਸੋ 905-673-3337 ਇੱਕ ਵਾਰ ਫਿਰ ਦੱਸੀਏ ਕਿ ਮਿਲਣਾ ਈਵੈਂਟਸ ਲੈ ਕੇ ਆ ਰਿਹਾ 24 ਜੁਲਾਈ ਦੀ ਖੂਬਸੂਰਤ ਸ਼ਾਮ ਮਾਸਟਰ ਸਲੀਮ ਦੇ ਨਾਮ। ਬਾਈ ਜੀ ਦਿਓ ਇੱਕ ਪਿਆਰਾ ਜਿਹਾ ਮੈਸੇਜ।
1: ਬ੍ਰਦਰ ਮੈਂ ਸੋਚਦਾ ਹੁਣ ਆਪਣੇ ਪ੍ਰੋਗਰਾਮ 'ਚ 5 ਮਿੰਟ ਰਹਿ ਗਏ ਹਨਾ, ਕਿੰਨੇ ਮੈਸੇਜਸ ਆਪਾਂ ਦੇਵਾਂਗੇ। ਕੱਲ੍ਹ ਕੁਛ ਅਨਾਊਂਸਮੈਂਟ ਕਰ ਦਈਏ ਵੱਡੀ, ਫਿਰ
0: ਆਉਣ ਦਿਓ, ਆ ਜਾਓ
1: ਕੱਲ ਕਰਦੇ ਆ।
0: ਮੈਂ ਕਹਿੰਦਾ ਕਿ ਆਪਾਂ ਵੀਡੀਓ ਤੇ ਅੱਜ ਹੀ ਕਰ ਦਿੰਦੇ ਆ ਤੇ ਰੇਡੀਓ ਤੇ ਕੱਲ ਨੂੰ ਕਰ ਦਾਂਗੇ।
1: ਹਾਂ ਕੁਛ ਵੱਡਾ ਆਈ ਥਿੰਕ, ਕੁਛ ਦੇਖਦੇ ਆ, ਕੁਛ
0: ਸਮਥਿੰਗ
1: ਜਿਹੜੇ ਬਾਕੀ ਵੀ ਸਿੰਗਰਸ ਨੇ ਹਨਾ, ਮਤਲਬ ਮਾਸਟਰ ਸਲੀਮ ਵਰਗਾ ਇੱਕ ਸਿੰਗਰ ਆ ਰਿਹਾ ਇੱਥੇ ਹਨਾ।
0: ਕੀ ਬਾਤ ਆ,
1: ਕੁਛ ਨਾ ਕੁਛ ਤਾਂ ਕਰਨਾ ਪੈਣਾ ਬੇਟਾ।
0: ਫਿਰ ਤਾਂ ਬਲਾਸਟ ਕਰ ਦਈਏ ਕੱਲ ਨੂੰ,
1: ਕੱਲ ਕੁਛ
0: ਸਟੇ ਟਿਊਨਡ ਰਹੋ ਤੁਸੀਂ, ਬਸ ਸੁਣੋ ਰੇਡੀਓ ਉਡਾਣ ਨਾਲ ਜੁੜੇ ਰਹੋ ਤੇ ਕੁਛ ਵਧੀਆ ਕਰਦੇ ਆ। ਪਰ ਟਿਕਟਾਂ ਤੁਸੀਂ ਲੈ ਲਿਓ, ਬਾਅਦ 'ਚ ਇਹ ਨਾ ਕਿਹੋ ਕਿ ਟਿਕਟਾਂ ਥੁੜ ਜਾਣੀਆਂ, ਕਿਉਂਕਿ ਆਲਰੇਡੀ ਬਹੁਤ ਸਾਰੇ ਟਿਕਟ ਸੋਲਡ ਆਊਟ ਹੋ ਚੁੱਕੀਆਂ ਆ। ਜੇ ਤੁਸੀਂ ਆਪਣੇ ਯਾਰਾਂ ਮਿੱਤਰਾਂ ਸੱਜਣਾਂ ਨੂੰ ਸੁਨੇਹੇ ਲਾ ਦਿਓ, ਇਕੱਠੀਆਂ ਟਿਕਟਾਂ ਬਾਏ ਕਰੋਗੇ ਤਾਂ ਮੈਨੂੰ ਕਾਲ ਕਰ ਲਿਓ, ਰੋਹਨ ਤੋਂ ਆਪਾਂ ਡਿਸਕਾਊਂਟ ਲੈ ਦਾਂਗੇ। ਤੁਸੀਂ ਕਾਲ ਕਰ ਲਓ ਰੋਹਨ, ਉਹਨਾਂ ਨੂੰ 437-870-00 4378700001 ਮੇਰਾ ਨੰਬਰ ਆ। ਤੁਸੀਂ ਰੋਹਨ ਨੂੰ ਕਾਲ ਕਰਨੀ ਆ 647-783-98-73 ਤੇ ਟਿਕਟਾਂ ਬੁੱਕ ਕਰ ਲਓ। ਬਾਕੀ ਦੇ ਜਿਹੜੇ ਸਰਪ੍ਰਾਈਜ਼ ਤੁਹਾਨੂੰ ਮਿਲ ਹੀ ਜਾਣੇ ਆ, ਪਰ ਟਿਕਟਾਂ ਪਹਿਲਾਂ ਬੁੱਕ ਕਰ ਲਓ। ਕਦੀ ਤੁਸੀਂ ਐਸੀ ਸ਼ਾਮ ਵੇਖੀ ਨਹੀਂ ਹੋਣੀ, ਹੱਥ ਦੇ ਵਿੱਚ ਤੁਹਾਡੇ ਡਰਿੰਕ ਹੋਵੇ, ਜਾਮ ਹੋਵੇ ਅਤੇ ਨਾਲ ਦੀ ਨਾਲ ਤੁਸੀਂ ਟੇਬਲ ਬੈਠੇ ਹੋਵੇ ਅਤੇ ਪਰਿਵਾਰ ਦੇ ਨਾਲ ਆਪਣੇ ਯਾਰਾਂ ਦੋਸਤਾਂ ਦੇ ਨਾਲ ਐਸੀ ਮਹਿਫਲ ਸਜਣੀ ਆ ਕਿ ਇਹ ਕਦੀ ਭੁੱਲਣੀ ਨਹੀਂ ਆ। ਸੋ ਉੱਤੋਂ ਮਿਲਣਾ ਈਵੈਂਟ ਦੀ ਸ਼ਾਮ ਹੋਵੇ। ਬਾਈ ਜੀ ਕੁਛ
1: ਦੋ ਜੀ, ਇੱਕ ਹੋਰ ਗੱਲ, ਸਾਨੂੰ ਕਈ ਲੋਕ ਨਾ ਕਾਲਸ ਆਉਂਦੇ ਆ, ਉਹ ਕਹਿੰਦੇ ਯਾਰ ਅਸੀਂ ਮਾਸਟਰ ਸਲੀਮ ਭਾਜੀ ਨੂੰ ਇੱਥੋਂ ਜਾਣਦੇ ਹਾਂ, ਸਾਡੇ ਗੁਆਂਢੀ ਸੀ, ਸਾਡੇ ਪਿੰਡ ਦੇ ਸੀ, ਸਾਡੇ ਇੱਦਾਂ ਸੀ, ਸਾਡੇ ਉੱਦਾਂ ਸੀ, ਹਨਾ, ਤੇ ਭਾਜੀ ਨੂੰ ਪਿਆਰ ਕਰਨ ਵਾਲੇ ਬਹੁਤ ਨੇ,
0: ਬਹੁਤ,
1: ਠੀਕ ਹੈ, ਤੇ ਭਾਜੀ ਨੇ ਇੱਥੇ ਹੋਣਾ ਸਿਰਫ ਇੱਕ ਲਿਮਿਟਿਡ ਟਾਈਮ ਦੇ ਲਈ। ਸੋ ਅਸੀਂ ਜੇ ਕਿਸੇ ਨੇ ਕੋਈ ਮਨ 'ਚ ਕੋਈ ਚਾਹਤ ਹੈ ਨਾ ਕਿ ਮੈਂ ਕੋਈ ਪ੍ਰਾਈਵੇਟ ਮੀਟ ਐਂਡ ਗ੍ਰੀਟ ਕਰਨਾ, ਹਨਾ, ਸਾਡੇ ਪ੍ਰਾਈਵੇਟ ਮੀਟ ਐਂਡ ਗ੍ਰੀਟ ਦੀ ਇੱਕ ਡਿਫਰੈਂਟ ਨਾਈਟ ਹੋਏਗੀ ਇੱਕ, ਤੇ ਉਹ 'ਚ ਉਹਦੇ ਵਿੱਚ ਵੀ ਜੇ ਇੰਟਰਸਟ ਹੈ ਤੁਹਾਨੂੰ ਕਾਲ ਕਰਨ,
0: ਕਾਲ ਕਰਨ
1: ਉਸ ਟਾਈਮ 'ਤੇ ਜਦੋਂ ਭਾਜੀ ਇੱਥੇ ਹੋਣਗੇ ਉਦੋਂ ਮਿਲਣਾ।
0: ਮੈਂ ਆਲਰੇਡੀ ਦੋ ਅੱਜ ਸੱਜਣਾਂ ਨੂੰ ਮਿਲ ਕੇ ਆਇਆ, ਉਹ ਕਹਿੰਦੇ ਭਾਜੀ ਸਾਨੂੰ ਸਪੈਸ਼ਲ ਮੰਗਾਓ, ਤੇ ਸਪੈਸ਼ਲ ਅਸੀਂ ਮਿਲਣਾ ਚਾਹੁੰਦੇ ਹਾਂ, ਤੇ ਜਦੋਂ ਵੀ ਸਲੀਮ ਸਾਹਿਬ ਇੱਥੇ ਆਏ ਤੇ ਸਪੈਸ਼ਲ ਮਿਲਾਵਾਂਗੇ ਤੁਹਾਨੂੰ। ਔਰ ਤੁਸੀਂ ਬਸ ਸਟੇ ਟਿਊਨਡ, ਮਿਲਣਾ ਈਵੈਂਟਸ ਦੇ ਪੇਜ 'ਤੇ ਜਾ ਕੇ ਤੁਸੀਂ ਇੰਸਟਾਗ੍ਰਾਮ 'ਤੇ ਜਾ ਕੇ ਸਾਰੀ ਇਨਫੋਰਮੇਸ਼ਨ ਲੈ ਲੈਣੀ ਆ ਅਤੇ ਕਾਲ ਕਰ ਲੈਣੀ ਆ, ਟਿਕਟਾਂ ਬਾਏ ਕਰ ਲਓ, ਬਾਕੀ ਦੀਆਂ ਗੱਲਾਂ ਬਾਅਦ 'ਚ। ਪਹਿਲਾਂ ਟਿਕਟਾਂ ਬਹੁਤ ਜ਼ਰੂਰੀ ਹੈ। ਸੋ 905-673-3337 ਸੋ ਸਮਾਂ ਹੋ ਗਿਆ, ਪੀਜ਼ਾ ਟੂ ਗੋ ਦਾ ਮੈਸੇਜ ਦੇ ਦਈਏ, ਬੈਸਟ ਪੀਜ਼ਾ ਇਨ ਦਾ ਟਾਊਨ, ਪੀਜ਼ਾ ਟੂ ਗੋ। ਅੱਜ ਮੈਂ ਸਪਰਿੰਗ ਰੋਲ ਖਾ ਕੇ ਆਇਆ, ਵਰਲਡ ਬੈਸਟ ਸਪਰਿੰਗ ਰੋਲ। ਤੁਸੀਂ ਇੱਦਾਂ ਕਰੋ, ਓਕੇ ਲੈਟ ਮੀ ਗਿਵ ਯੂ ਦਾ ਡੀਲ, ਤੁਸੀਂ ਪੀਜ਼ਾ ਟੂ ਦੇ ਗੋ 'ਤੇ ਜਾਓ, ਕੁਛ ਵੀ ਬਾਏ ਕਰੋ, ਮਕਲੋਗਨ ਵਾਲੀ ਲੋਕੇਸ਼ਨ 'ਤੇ ਕੁਛ ਵੀ ਬਾਏ ਕਰਨਾ ਆ, ਅਤੇ ਉਹ ਖਾ ਕੇ ਉਹਦੀ ਵੀਡੀਓ ਪਾਓ ਅਤੇ ਵੀਡੀਓ ਕਲੈਬ ਕਰ ਦਿਓ, ਅਤੇ ਨਾਲ ਇੱਕ ਪੀਜ਼ਾ ਬਿਲਕੁਲ ਫ੍ਰੀ। ਜੋ ਵੀ ਤੁਸੀਂ ਬਾਏ ਕੀਤੇ, 20 ਪੀਜ਼ੇ ਬਾਏ ਕੀਤੇ ਆ, ਉਹਦੀ ਵੀਡੀਓ ਬਣਾਓ ਅਤੇ 20 ਦੇ 20 ਪੀਜ਼ੇ ਤੁਹਾਨੂੰ ਫ੍ਰੀ। ਦੇਖੋ ਐਡੀ ਵਧੀ ਡੀਲ ਤੁਹਾਨੂੰ ਮਿਲ ਸਕਦੀ ਹੈ। ਰੇਡੀਓ ਉਡਾਣ ਦਾ ਨਾਮ ਲੈ ਦਿਓ, ਮਕਲੋਗਨ ਵਾਲੀ ਲੋਕੇਸ਼ਨ 'ਤੇ ਆ ਓਨਲੀ, ਤੁਸੀਂ ਚਾਹੇ 20 ਵਿੰਗ ਲੈ ਲਿਆ, ਤੁਸੀਂ 20 ਸੋਇਆ ਚਾਪ ਲੈ ਲਿਆ, ਤੁਸੀਂ 20, ਤੁਸੀਂ ਪੂਰੀ ਕੈਟਰਿੰਗ ਬੁੱਕ ਕਰਾਈ ਆ, ਓਨੀ ਨਾਲ ਦੀ ਨਾਲ ਬਿਲਕੁਲ ਫ੍ਰੀ। ਤੁਸੀਂ ਅੱਜ ਮੇਰੇ ਤੋਂ, ਮੈਂ ਮੈਸੇਜ ਦੇਤਾ ਤੁਹਾਨੂੰ, ਰੇਡੀਓ ਉਡਾਣ ਦਾ ਰੈਫਰੈਂਸ ਦੇ ਦਿਓ, ਮੈਨੂੰ ਕਾਲ ਲਾ ਲਿਓ। ਤੁਸੀਂ ਵੀਡੀਓ ਬਣਾਉਣੀ ਹੈ, ਕਲੈਬ ਕਰਨੀ ਆ ਪੀਜ਼ਾ ਟੂ ਗੋ ਦੇ ਨਾਲ, ਅਤੇ ਤੁਸੀਂ 2 ਪੀਜ਼ੇ ਲਿਆ, 3 ਲਿਆ, 4 ਲਿਆ, ਚਾਹੇ ਤੁਸੀਂ ਲਈਆਂ ਵਿੰਗਾਂ, ਚਾਹੇ ਲਈ ਫਿਸ਼ ਡਬਲ, ਨਾਲ ਫ੍ਰੀ ਬਿਲਕੁਲ। ਪਰ ਰੀਲ ਪਾਉਣੀ ਪੈਣੀ ਆ, ਮਕਲੋਗਨ ਵਾਲੀ ਲੋਕੇਸ਼ਨ 'ਤੇ ਜਾ ਕੇ 905-840-9696 905-840-9696 ਅਤੇ ਫੈਸ਼ਨ ਆਈ ਕਿਊ ਨੂੰ ਤੁਸੀਂ ਯਾਦ ਰੱਖਣਾ, ਟੋਪ ਦਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈ ਕਿਊ। ਲਹਿੰਗੇ ਗਰਾਰੇ ਸ਼ਰਾਰੇ ਹੋਣ, ਚਾਹੇ ਕੋਟ ਪੈਂਟ ਸੂਟ ਬਲੇਜ਼ਰ ਹੋਣ, ਤਾਂ ਫੈਸ਼ਨ ਆਈ ਕਿਊ। ਮਾਫ ਕਰਨਾ, ਵਿਆਹ ਵਾਸਤੇ ਸ਼ੋਪਿੰਗ ਕਰਨੀ, ਹੁਣ ਇੰਡੀਆ ਜਾਣ ਦੀ ਲੋੜ ਨਹੀਂ ਆ, ਬਸ ਜਹਾਜ਼ ਫੜੋ ਗੱਚਾ ਟੈਰਾਂ ਵਾਲਾ ਅਤੇ ਬਸ ਫੈਸ਼ਨ ਆਈ ਕਿਊ 'ਤੇ ਲੈਂਡ ਹੋ ਜਾਓ, ਅਤੇ ਕੁਛ ਵੀ ਬਾਏ ਕਰਨਾ ਰੇਡੀਓ ਉਡਾਣ ਦਾ ਰੈਫਰੈਂਸ ਦੇ ਦਿਓ, ਪਿਆਰੇ ਪਿਆਰੇ ਤੋਹਫੇ ਅਤੇ ਬੈਸਟ ਪ੍ਰਾਈਜ਼ ਤੁਹਾਨੂੰ ਮਿਲ ਜਾਣਾ ਆ ਪ੍ਰੀਮੀਅਮ ਕਲੋਥਿੰਗ ਬ੍ਰਾਂਡ 'ਤੇ 905-453-2225 ਫੈਸ਼ਨ ਆਈ ਕਿਊ। ਸੋ ਮਿਲਦੇ ਹਾਂ ਫਿਰ ਕੱਲ੍ਹ ਨੂੰ, ਇੱਕ ਮੈਸੇਜ ਹੋਰ ਦੇ ਦਈਏ ਤੁਹਾਨੂੰ, ਲਵਾਨਾ ਵੈਲਨੈਸ ਸਪਾ ਦਾ ਮਸਾਜ ਕਰਾ ਕੇ ਆਉਣਾ, ਰਿਲੈਕਸ ਹੋਣਾ ਆ, ਬਾਡੀ ਕੰਟੋਰਿੰਗ ਬਿਊਟੀ ਸਰਵਿਸ ਮਿਲਦੀਆਂ ਭੈਣਾਂ ਵਾਸਤੇ, ਟੋਪ ਟੋਪ ਦੀ ਬਿਊਟੀ ਇਨਵਾਇਰਮੈਂਟ ਆ, ਘਰ ਵਰਗੀ ਪ੍ਰੋਫੈਸ਼ਨਲ ਥੈਰੇਪਿਸਟ ਇਹਨਾਂ ਕੋਲ, ਲਵਾਨਾ ਵੈਲਨੈਸ ਸਪਾ। ਕੱਲ੍ਹ ਨੂੰ ਇਹਨਾਂ ਨਾਲ ਇੰਟਰਵਿਊ ਕਰਾਵਾਂਗੇ ਆਪਾਂ, 416-881-5585 ਬਿਊਟੀ ਸਰਵਿਸ ਲੈਣੀ ਆ ਪ੍ਰੋਫੈਸ਼ਨਲ ਅਤੇ ਟੋਪ ਦੇ ਇਹਨਾਂ ਕੋਲ ਜਿਹੜੇ ਆਰਟਿਸਟ ਆ, ਇਹਨਾਂ ਕੋਲ ਜਿਹੜੇ ਆਰਟਿਸਟ ਹੀ ਹੁੰਦੇ, ਜਿਹੜੇ ਬਿਊਟੀਸ਼ੀਅਨ ਹੁੰਦੇ ਨਾ, ਉਹਨਾਂ ਤੋਂ ਵੱਡਾ ਆਰਟਿਸਟ ਕੋਈ ਨਹੀਂ ਆ। ਸੋ ਤੁਸੀਂ ਲਵਾਨਾ ਵੈਲਨੈਸ ਸਪਾ ਅਤੇ ਅਪੁਆਇੰਟਮੈਂਟ ਲੈ ਲਓ, 416-881-5585। ਸੋ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ, ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਗੁੱਡ ਨਾਈਟ। ਮਿਲਦੇ ਹਾਂ ਕੱਲ੍ਹ ਨੂੰ ਇਸੇ ਟਾਈਮ ਇਸੇ ਵੇਲੇ ਅਤੇ ਇਸੇ ਘੜੀ ਇਸੇ ਪਲ ਰੇਡੀਓ ਪ੍ਰੋਗਰਾਮ ਉਡਾਣ 'ਤੇ, ਅਤੇ ਜ਼ਿੰਦਾਬਾਦ, ਖੁਸ਼ ਰਹੋ, ਆਬਾਦ ਰਹੋ, ਅਤੇ ਮਿਲਦੇ ਹਾਂ ਫਿਰ ਕੱਲ੍ਹ ਨੂੰ ਆਪਾਂ ਸਵੇਰੇ ਵੀ ਮਿਲਾਂਗੇ ਆਪਾਂ ਵੀ 7 ਤੋਂ 8, ਅਤੇ ਸਟੇ ਟਿਊਨਡ, AM 530 ਦੇ ਸਾਰੇ ਪ੍ਰੋਗਰਾਮ ਨਾਲ ਜੁੜੇ ਰਹੋ, ਰੇਡੀਓ ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ। ਦਿਸ ਇਜ਼ AM 530।
2: CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਦੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂ ਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ। ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਇਨਿੰਗ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ, ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ, ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਜ਼ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਮਾਂ ਬੋਲੀ ਹੈ ਮਾਵਾਂ ਵਰਗੀ, ਠੰਡੀਆਂ ਮਿੱਠੀਆਂ ਛਾਵਾਂ ਵਰਗੀ। ਮਾਂ ਬੋਲੀ ਹੈ ਮਾਵਾਂ ਵਰਗੀ, ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਬਾਲ ਪੁਨੇ ਦੇ ਚਾਵਾਂ ਵਰਗੀ, ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ। ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲ ਮਿਲ ਗਾਈਏ, ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ। ਬੰਦਾ ਜਦੋਂ ਬੋਲੇ ਤਾਂ ਪਹਿਚਾਣ ਹੋਣਾ ਚਾਹੀਦਾ। ਆਪਣੀ ਪਹਿਚਾਣ ਵਾਲਾ ਦੀਵਾ ਨਾ

0: ਦੋਸਤੋ ਕੀ ਹਾਲ ਚਾਲ ਨੇ। ਉਮੀਦ ਕਰਦਾ ਤੁਸੀਂ ਬਿਲਕੁਲ ਠੀਕ ਠਾਕ ਹੋਗੇ, ਸਾਰਿਆਂ ਦੇ ਪਰਿਵਾਰਾਂ ਦੇ ਵਿੱਚ ਬਿਲਕੁਲ ਤੰਦਰੁਸਤੀ ਹੋਏਗੀ, ਖੁਸ਼ਹਾਲੀ ਹੋਏਗੀ। ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ। ਸਾਡਾ ਤੁਹਾਡਾ ਸਾਥ ਹੁੰਦਾ ਹੈ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ, ਰਾਤ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ ਰੋਜ਼ ਦੀ ਤਰ੍ਹਾਂ ਲੈ ਕੇ ਰੇਡੀਓ ਪ੍ਰੋਗਰਾਮ ਸਭ ਰੰਗ, ਜਿਸ ਨੂੰ ਤੁਸੀਂ ਸੁਣਦੇ ਹੋ 10 ਵਜੇ ਤੋਂ ਲੈ ਕੇ 11 ਵਜੇ ਤੱਕ 5:30 AM ਦੀ ਫ੍ਰੀਕੁਐਂਸੀ ਤੇ। 5:30 AM ਦੀ ਫ੍ਰੀਕੁਐਂਸੀ ਤੇ ਸਵੇਰੇ 4 ਵਜੇ ਤੋਂ ਲਗਾਤਾਰ ਦੋਸਤ ਮਿੱਤਰ ਆਪਣੇ ਆਪਣੇ ਪ੍ਰੋਗਰਾਮਾਂ ਦੇ ਰਾਹੀਂ ਤੁਹਾਡਾ ਮਨੋਰੰਜਨ ਕਰਦੇ ਹਨ, ਤੁਹਾਨੂੰ ਅਪਡੇਟ ਕਰਦੇ ਹਨ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਨਾਲ, ਦੇਸ਼ ਵਿਦੇਸ਼ ਦੇ ਵਿੱਚ ਜੋ ਜੋ ਹੋਰ ਕੁਝ ਘਟਿਆ ਉਸ ਸਭ ਕੁਝ ਦੇ ਨਾਲ ਤੁਹਾਨੂੰ ਅਪਡੇਟ ਕਰਦੇ ਨੇ। ਤੇ ਇਸ ਵੇਲੇ ਸਾਡੀ ਵਾਰੀ ਹੁੰਦੀ ਹੈ, ਸਾਡੀ ਕੋਸ਼ਿਸ਼ ਵੀ ਹੁੰਦੀ ਹੈ ਕਿ ਅਸੀਂ ਜੋ ਤਿਲ ਫੁੱਲ ਆਪਣੇ ਵੱਲੋਂ ਹਿੱਸਾ ਪਾ ਸਕਦੇ ਹੋਈਏ ਤੁਹਾਡੇ ਮਨੋਰੰਜਨ ਵਾਸਤੇ, ਤੁਹਾਨੂੰ ਉਸ ਪੰਜਾਬ ਦੇ ਨਾਲ ਜੋੜਨ ਦੇ ਵਾਸਤੇ, ਤੁਹਾਨੂੰ ਮਾਂ ਬੋਲੀ ਦੇ ਨਾਲ ਜੋੜਨ ਵਾਸਤੇ, ਪੰਜਾਬੀ ਸੱਭਿਆਚਾਰ, ਪੰਜਾਬੀ ਵਿਰਾਸਤ ਦੇ ਨਾਲ ਜੋੜਨ ਵਾਸਤੇ, ਕਿਉਂਕਿ ਸਾਡਾ ਰੇਡੀਓ ਪ੍ਰੋਗਰਾਮ ਸਮਰਪਿਤ ਪੰਜਾਬ, ਪੰਜਾਬੀ ਔਰ ਪੰਜਾਬੀਅਤ ਨੂੰ ਹੈ। ਤੁਸੀਂ ਦੇਖਿਆ ਹੋਏਗਾ ਕਿ ਅਸੀਂ ਕੋਸ਼ਿਸ਼ ਕਰੀਦੀ ਹੈ ਕਿ ਅਸੀਂ ਹਿੰਦੀ ਗਾਣਾ, ਮੇਰਾ ਖਿਆਲ ਹੈ ਅਸੀਂ ਕਦੇ ਨਹੀਂ ਚਲਾਇਆ, ਵੀ ਹਿੰਦੀ ਨੂੰ ਅਸੀਂ ਪਿਆਰ ਬਹੁਤ ਕਰਦੇ ਹਾਂ, ਸਾਡੀ ਚਲੋ ਨੈਸ਼ਨਲ ਲੈਂਗੁਏਜ ਹੈ ਹਿੰਦੁਸਤਾਨ ਦੀ, ਸਾਰੀਆਂ ਭਾਸ਼ਾਵਾਂ ਦਾ ਆਦਰ ਕਰਨਾ ਚਾਹੀਦਾ, ਸਤਿਕਾਰ ਕਰਨਾ ਚਾਹੀਦਾ ਔਰ ਅਸੀਂ ਕਰਦੇ ਵੀ ਹਾਂ। ਲੇਕਿਨ ਸਾਡਾ ਰੇਡੀਓ ਪ੍ਰੋਗਰਾਮ, ਕਿਉਂਕਿ ਅਸੀਂ ਇਸ ਨੂੰ ਪੰਜਾਬ, ਪੰਜਾਬੀ ਔਰ ਪੰਜਾਬੀਅਤ ਨੂੰ ਸਮਰਪਿਤ ਕੀਤਾ ਹੋਇਆ, ਉਹਨਾਂ ਦੋਸਤ ਮਿੱਤਰਾਂ ਭਰਾਵਾਂ ਨੂੰ ਉਹਨਾਂ ਦੀਆਂ ਯਾਦਾਂ ਦੇ ਨਾਲ ਜੋੜਨ ਦੇ ਲਈ, ਉਹਨਾਂ ਦੇ ਵਿਰਸੇ ਦੇ ਨਾਲ ਜੋੜਨ ਲਈ, ਜਿਹੜੇ ਉਸ ਪੰਜਾਬ ਤੋਂ ਰੋਜ਼ੀ ਰੋਟੀ ਦੀ ਖਾਤਰ ਇਸ 13-14 ਹਜ਼ਾਰ ਕਿਲੋਮੀਟਰ ਦੂਰ ਇਸ ਕੈਨੇਡਾ ਦੇ ਵਿੱਚ ਆ ਕੇ ਵਸੇ ਨੇ। ਸੋ ਅੱਜ ਦੋਸਤੋ, ਅੱਜ ਤਰੀਕ ਹੋ ਗਈ ਸ਼ਾਮ ਦੀ ਜੀ, 25 ਜੂਨ। ਚਲੋ ਅੱਜ ਦੀ ਤਾਂ ਗੱਲ ਹੁਣ ਆਪਾਂ ਕਰਨੀ ਕੀ, ਅੱਜ ਦਾ ਦਿਨ ਤਾਂ ਬੀਤ ਗਿਆ, ਕੱਲ 26 ਜੂਨ ਨੂੰ ਹੋ ਜਾਏਗਾ ਜੀ ਫਰਾਈਡੇ। ਫਰਾਈਡੇ ਬਹੁਤ ਖੂਬਸੂਰਤ ਵੀਕਐਂਡ ਦਾ ਦਿਨ ਆ ਜਾਏਗਾ ਤੇ ਆਪਣਾ ਪ੍ਰੋਗਰਾਮ ਵੀ ਬੜਾ ਹਲਕਾ ਫੁਲਕਾ ਹੀ ਹੋਏਗਾ। ਕੱਲ ਵਿਸ਼ਾ ਆਪਾਂ ਕੋਈ ਨਹੀਂ ਲੈ ਕੇ ਆਉਣਾ, ਤੁਹਾਡੀਆਂ ਸਾਡੀਆਂ ਗੱਲਾਂ ਬਾਤਾਂ ਹੀ ਕਰਾਂਗੇ। ਟੈਂਪਰੇਚਰ ਜਿਹੜੀ ਜ਼ਿਕਰ ਕਰਨ ਵਾਲੀ ਗੱਲ ਇਹ ਹੈ ਨਾ ਕਿ ਕੱਲ ਤੋਂ ਟੈਂਪਰੇਚਰ ਜਿਹੜਾ ਨਾ ਵਧਣਾ ਹੋ ਜਾਣਾ ਸ਼ੁਰੂ। ਇਹ ਥੋੜ੍ਹਾ ਜਿਹਾ ਆਪਣੇ ਆਪ ਨੂੰ ਮੈਂਟਲੀ ਪ੍ਰਪੇਅਰ ਕਰ ਲਓ ਕਿ ਕੱਲ 25 ਡਿਗਰੀ ਟੈਂਪਰੇਚਰ ਹੈ। ਸੂਰਜ ਨੇ ਦਰਸ਼ਨ ਦੇਣੇ ਨੇ 5:39 ਤੇ, ਸ਼ਾਮ ਨੂੰ 9:04 ਤੇ ਸੂਰਜ ਨੇ ਆਪਣੇ ਘਰ ਵਾਪਸ ਚਲੇ ਜਾਣਾ। ਲੇਕਿਨ 25 ਤਰੀਕ ਤੋਂ ਲੈ ਕੱਲ 25 ਡਿਗਰੀ ਟੈਂਪਰੇਚਰ ਹੈ ਤੇ ਆਉਣ ਵਾਲੇ ਬੁੱਧਵਾਰ ਨੂੰ ਟੈਂਪਰੇਚਰ ਹੋ ਜਾਣਾ ਜੇ 35 ਡਿਗਰੀ। ਸੋ 25 ਤੋਂ ਇਹ ਵਧਦਾ ਵਧਦਾ ਵਧਦਾ ਹੀ ਜਾਣਾ ਹੈ। 25, 26, 27, 28, 29 ਤੇ ਬੁੱਧਵਾਰ ਨੂੰ ਟੈਂਪਰੇਚਰ ਹੋਣਾ 35 ਡਿਗਰੀ। ਕੋਈ ਗੱਲ ਨਹੀਂ, ਜਿੱਥੇ ਅਸੀਂ -25, 25, 30, 30 ਦੇ ਵਿੱਚ ਇੱਥੇ ਟਾਈਮ ਗੁਜ਼ਾਰਿਆ ਤੇ ਉੱਥੇ 35 ਵੀ ਹੋ ਜਾਏਗਾ ਤਾਂ ਕੋਈ ਐਡੀ ਆਫਤ ਆਉਣ ਵਾਲੀ ਗੱਲ ਨਹੀਂ ਹੈ। ਕੁਦਰਤ ਦੇ ਰੰਗ ਹੈ, ਉਹਨਾਂ ਰੰਗਾਂ ਨੂੰ ਮੰਨਣਾ ਬਹੁਤ ਜ਼ਰੂਰੀ ਹੈ। ਮੈਂ ਤਾਂ ਅਕਸਰ ਹੀ ਕਹਿੰਦਾ ਹੁੰਦਾ ਕਿ ਤੂੰ ਕਾਹਦਾ ਕਰਦਾ ਮਾਨ ਪਤੰਦਰਾ, ਖੁੱਲਣਾ ਨਹੀਂ ਉਹਦਾ ਲਾਇਆ ਜਿੰਦਰਾ, ਤੂੰ ਝੜ ਜਾਣਾ ਬੰਦਿਆ ਜਿਉਂ ਪੱਤਾ ਸੁੱਕੀ ਟਾਹਣੀ ਦਾ, ਤੇ ਕੁਦਰਤ ਦੇ ਰੰਗਾਂ ਨੂੰ ਐਵੇਂ ਨਹੀਂ ਜਾਣੀਦਾ, ਕੁਦਰਤ ਦੇ ਰੰਗਾਂ ਨੂੰ ਐਵੇਂ ਨਹੀਂ ਜਾਣੀਦਾ। ਸੋ ਮੇਰੇ ਨਾਲ ਹੁਸਨੈਨ ਅਕਬਰ ਜੀ, ਸਾਡੇ ਦੋਸਤ ਅੱਜ ਫਿਰ ਮੇਰੇ ਨਾਲ ਹਾਜ਼ਰ ਨੇ, ਗਲਾ ਉਹਨਾਂ ਦਾ ਬਿਲਕੁਲ ਤਰੋ ਤਾਜ਼ਾ ਹੈ ਤੇ ਅੱਜ ਆਪਾਂ ਉਹਨਾਂ ਦੀ ਕੋਈ ਨਾ ਕੋਈ ਝਲਕ ਜਿਹੜੀ ਦੇਖਾਂਗੇ। ਸੋ ਕੱਲ ਨਾ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਹੁਸਨੈਨ ਜੀ, ਕੱਲ ਅਸੀਂ ਗੱਲਾਂ ਬਾਤਾਂ ਕੀਤੀਆਂ ਕਿ ਜਦੋਂ ਮੁਆਫੀ ਅਸੀਂ ਮੰਗ ਲੈਂਦੇ ਹਾਂ ਨਾ ਕਿਸੇ ਤੋਂ, ਸਾਡਾ ਆਪਸ ਦੇ ਵਿੱਚ ਕੋਈ ਬਹਿਸ ਹੋ ਜੇ ਜਾਂ ਕੋਈ ਛੋਟੀ ਮੋਟੀ ਗੱਲ ਦਾ ਝਗੜਾ ਹੋ ਜੇ ਤਾਂ ਅਸੀਂ ਮੁਆਫੀ ਮੰਗ ਲੈਂਦੇ ਹਾਂ
1: ਜੀ ਜੀ,
0: ਜਾਂ ਅਸੀਂ ਮੁਆਫ ਕਰ ਦਿੰਦੇ ਹਾਂ। ਸੋ ਮੁਆਫੀ ਮੰਗਣ ਨਾਲ ਇਨਸਾਨ ਕੋਈ ਛੋਟਾ ਨਹੀਂ ਹੋ ਜਾਂਦਾ। ਮੈਂ ਨਾ ਇੱਕ ਤੁਹਾਡੇ ਨਾਲ ਸ਼ੇਅਰ ਕਰੂੰਗਾ, ਅੱਜ ਵਿਸ਼ਾ ਆਪਾਂ ਕੋਈ ਨਾ ਕੋਈ ਹੋਰ ਸ਼ੇਅਰ ਕਰਨਾ ਸੀ, ਲੇਕਿਨ ਕੱਲ ਦੀ ਆਪਣੀ ਗੱਲਬਾਤ ਜਿਹੜੀ ਹੋਈ ਹੈ ਨਾ ਮੁਆਫੀ ਦੇ ਬਾਰੇ ਹੋਈ ਸੀ ਤੇ ਇੱਕ ਸਟੋਰੀ ਮੇਰੇ ਹੋਰ ਧਿਆਨ ਵਿੱਚ ਆਈ ਕੱਲ ਆਪਣੇ ਪ੍ਰੋਗਰਾਮ ਤੋਂ ਬਾਅਦ ਅੱਜ ਸਵੇਰੇ ਤੇ, ਲੇਕਿਨ ਮੈਂ ਕਿਹਾ ਵੀ ਅੱਜ ਤਾਜ਼ਾ ਤਾਜ਼ਾ ਹੀ ਦੋਸਤਾਂ ਦੇ ਨਾਲ ਆਪਾਂ ਸ਼ੇਅਰ ਕੀਤੀ ਹੈ ਗੱਲ, ਰਾਤ ਵਿਸ਼ਾ ਉਹ ਸ਼ੇਅਰ ਕੀਤਾ ਹੈ ਤੇ ਅੱਜ ਉਹਦੇ ਵਿੱਚ ਉਸ ਨੂੰ ਜੋੜ ਦਿੱਤਾ ਜਾਵੇ, ਕਿਉਂਕਿ ਫਿਰ ਭੁੱਲਦੀ ਭੁੱਲਦੀ ਗੱਲ ਨਾ ਭੁੱਲ ਜਾਂਦੀ ਹੈ। ਗੱਲ ਉਹ ਐਸੀ ਹੈ ਕਿ ਤੁਹਾਡੇ ਸਾਰਿਆਂ ਦੇ ਸੁਣਨ ਵਾਲੀ ਹੈ ਔਰ ਗੱਲ ਹੈ ਵੀ ਰੀਅਲ ਸਟੋਰੀ ਹੈ, ਉਹ ਕੋਈ ਮਨੋਕਲਪਿਤ ਕਹਾਣੀ ਕਿਸੇ ਨੇ ਲਿਖੀ ਨਹੀਂ ਹੋਈ, ਰੀਅਲ ਸਟੋਰੀ ਹੈ ਕਿ ਈਰਾਨ ਦਾ ਇੱਕ ਸ਼ਹਿਰ ਹੈ ਯੁਰੂਯਾਨ, ਉਸਦਾ ਨਾਮ ਹੈ ਰੂਯਾਨ। ਗੱਲ ਹੈ 2014 ਦੀ
1: ਜੀ ਜੀ,
0: 2014 ਵਾਲੇ ਦਿਨ ਇੱਕ ਘਟਨਾ ਐਸੀ ਵਾਪਰੀ ਜਿਹੜੀ ਸਟਾਰਟ ਹੋ ਗਈ ਸੀ 2007 ਤੋਂ। ਇੱਕ ਔਰਤ ਹੈ ਸੀ ਉੱਥੇ ਜਿਸਦਾ ਨਾਮ ਸੀ ਸਮੇਰੇ, ਗੱਲ ਸੁਣਿਓ, ਧਿਆਨ ਨਾਲ ਸੁਣ ਲੈ ਜੇ। ਔਰਤ ਦਾ ਨਾਮ ਸੀ ਸਮੇਰੇ, ਉਸਦਾ ਇੱਕ ਪੁੱਤਰ ਸੀ, ਉਸਦਾ ਨਾਮ ਸੀ ਅਬਦੁੱਲਾ। ਅਬਦੁੱਲਾ ਉਸਦਾ ਬੇਟਾ ਸੀ ਤੇ ਗਲੀ ਦੇ ਵਿੱਚ ਖੇਡਦਿਆਂ ਖੇਡਦਿਆਂ ਨਾ ਅਚਾਨਕ ਉਸਦੀ ਦੋਸਤਾਂ ਮਿੱਤਰਾਂ ਦੇ ਨਾਲ ਲੜਾਈ ਹੋ ਗਈ। ਲੜਾਈ ਹੋ ਗਈ ਤੇ ਉਹਦੇ ਸੱਟ ਫੇਟ ਕੋਈ ਜ਼ਿਆਦਾ ਵੱਜ ਗਈ ਐਸੀ ਕਿਸੇ ਸੀਰੀਅਸ ਜਗ੍ਹਾ ਦੇ ਉੱਪਰ, ਤੇ ਉਸਦੇ ਪੁੱਤਰ ਅਬਦੁੱਲਾ ਦੀ ਡੈਥ ਹੋ ਗਈ। 7 ਸਾਲ ਤੱਕ ਉਹ ਕੇਸ ਚੱਲਿਆ ਤੇ 2014 ਦੇ ਵਿੱਚ ਉਸ ਨੂੰ ਨਾ ਫਾਂਸੀ ਦੀ ਸਜ਼ਾ ਹੋ ਗਈ। ਸੋ ਈਰਾਨ ਦਾ ਨਾ ਕਹਿੰਦੇ ਇੱਕ ਕਾਨੂੰਨ ਹੈ, ਉਸ ਕਾਨੂੰਨ ਦਾ ਜਿਹੜਾ ਨਾਮ ਵੀ ਮੈਂ ਲਿਓਟ ਕੀਤਾ ਸੀ, ਉਸਦਾ ਨਾਮ ਹੈ ਕਿਸਾਸ। ਕਾਨੂੰਨ ਦਾ ਨਾਮ ਹੈ ਕਿਸਾਸ, ਉਹਦਾ ਮਤਲਬ ਹੈ ਜੈਸੇ ਕੋ ਤੈਸਾ,
1: ਬਦਲਾ
0: ਬਦਲਾ। ਉਸ ਪਰਿਵਾਰ ਨੂੰ ਪੁੱਛਿਆ ਜਾਂਦਾ ਹੈ ਜਿਸ ਪਰਿਵਾਰ ਦੇ ਕਿਸੇ ਬੱਚੇ ਦਾ ਜਾਂ ਕਿਸੇ ਦਾ ਕੋਈ ਵੀ ਜੀ ਗਿਆ ਹੋਵੇ, ਜਾਂ ਮਰਨ ਵਾਲਾ ਜਦੋਂ ਦੋਸ਼ੀ ਸਾਬਤ ਹੋ ਜਾਵੇ ਨਾ, ਤੇ ਉਸ ਪਰਿਵਾਰ ਦੇ ਰਹਿਮੋ ਕਰਮ ਤੇ ਹੈ ਕਿ ਉਹ ਆਪਣੀ ਮਰਜ਼ੀ ਦੀ ਮੌਤ ਉਸ ਨੂੰ ਦੇ ਸਕਦਾ ਹੈ। ਸੋ ਜਦੋਂ ਉਸ ਨੂੰ ਮੌਤ ਦੀ ਸਜ਼ਾ ਹੋ ਗਈ ਨਾ ਬਿਲਾਲ ਨੂੰ, ਤਾਂ ਫਾਂਸੀ ਵਾਲਾ ਦਿਨ ਵੀ ਨਿਸ਼ਚਿਤ ਹੋ ਗਿਆ। ਉਹ ਔਰਤ ਜਿਹੜੀ ਸਮੇਰੇ ਸੀ, ਉਹ ਵੀ ਆਪਣੇ ਪਤੀ ਦੇ ਨਾਲ ਉੱਥੇ ਆ ਗਈ। ਬੜਾ ਉਹਦੇ ਮਨ ਦੇ ਵਿੱਚ ਅਫਸੋਸ ਕਿ ਐਸ ਬਿਲਾਲ ਨੇ ਮੇਰੇ ਬੱਚੇ ਅਬਦੁੱਲਾ ਦਾ ਕਤਲ ਕੀਤਾ, ਇਸ ਨੂੰ ਮਾਰਿਆ। ਸੋ ਉਸ ਦੇ ਗਲ ਦੇ ਵਿੱਚ ਫਾਂਸੀ ਦਾ ਰੱਸਾ ਪਾ ਦਿੱਤਾ ਗਿਆ ਬਿਲਾਲ ਦੇ, ਉਹਤੇ ਥੱਲੇ ਪੈਰਾਂ ਦੇ ਇੱਕ ਨਾ ਕੁਰਸੀ ਰੱਖ ਦਿੱਤੀ ਗਈ, ਤੇ ਉਸ ਔਰਤ ਸਮੇਰੇ ਨੂੰ ਕਿਹਾ ਵੀ ਤੂੰ ਭਾਈ ਇਹਦੇ ਪੈਰਾਂ ਦੇ ਥੱਲਿਓਂ ਕੁਰਸੀ ਜਿਹੜੀ ਖਿੱਚਣੀ ਹੈ, ਤੈਨੂੰ ਅਧਿਕਾਰ ਹੈ, ਤੂੰ ਇਸ ਨੂੰ ਮੌਤ ਦੀ ਸਜ਼ਾ ਦੇਣੀ ਹੈ। ਔਰ ਪਬਲਿਕ ਦੇ ਸਾਹਮਣੇ, ਸਾਰੀ ਪਬਲਿਕ ਉੱਥੇ ਖੜੀ ਹੈ ਸ਼ਹਿਰ ਦੇ ਵਿਚਕਾਰ ਬਿਲਕੁਲ।
1: ਜੀ
0: ਉਹ ਔਰਤ ਆਈ ਉਸਦੇ ਕੋਲ, ਉਸਨੇ ਕੁਰਸੀ ਪੈਰਾਂ ਦੇ ਥੱਲਿਓਂ ਖਿੱਚੀ ਨਹੀਂ, ਬਲਕਿ ਉਸ ਦੇ ਮੂੰਹ ਦੇ ਉੱਤੇ ਇੱਕ ਚਪੇੜ ਮਾਰੀ ਤੇ ਉਸਦੇ ਗਲ ਦੇ ਵਿੱਚੋਂ ਜਿਹੜਾ ਫਾਂਸੀ ਦਾ ਰੱਸਾ ਸੀ ਨਾ, ਉਹ ਉਤਾਰ ਦਿੱਤਾ।
1: ਜੀ ਜੀ
0: ਤੇ ਉਹਨੂੰ ਮਾਫ ਕਰ ਦਿੱਤਾ।
1: ਵਾਹ।
0: ਬਾਅਦ ਦੇ ਵਿੱਚ ਉਸ ਬਿਲਾਲ ਦੀ ਜਿਹੜੀ ਮਾਂ ਨਾ, ਉਸ ਔਰਤ ਦੇ ਸਮੇਰੇ ਦੇ ਪੈਰੀ ਲੇਟ ਗਈ ਤੇ ਰੋਣ ਲੱਗ ਪਈ। ਸੋ ਦੇਖਣ ਵਾਲੀ ਗੱਲ ਹੈ ਕਿ ਈਰਾਨ ਦਾ ਕਾਨੂੰਨ ਨੇ ਉਸਨੂੰ ਇਹ ਅਥਾਰਟੀ ਦਿੱਤੀ ਸੀ ਕਿ ਤੂੰ ਆਪਣੀ ਮਰਜ਼ੀ ਦੇ ਨਾਲ ਆਪਣੇ ਪੁੱਤਰ ਦਾ ਬਦਲਾ ਲੈ ਸਕਦੀ ਹੈ। ਲੇਕਿਨ ਉਸ ਔਰਤ ਨੇ ਜੋ ਕਿਹਾ ਨਾ ਮਸੇਰੇ ਨੇ, ਉਸ ਤੋਂ ਬਾਅਦ ਉਹ ਕਹਿੰਦੀ ਕਿ ਜਿਹੜੀ 7 ਸਾਲ ਦੀ ਜਿਹੜੀ ਬੇਵਸੀ ਸੀ ਨਾ ਮੇਰੀ, ਜਿਹੜਾ ਮਲਾਲ ਸੀ, ਜਿਹੜਾ ਮੈਨੂੰ ਦਰਦ ਸੀ, ਜਿਹੜੀ ਬਦਲੇ ਦੀ ਅੱਗ ਦੇ ਵਿੱਚ ਮੈਂ ਜਲ ਰਹੀ ਸੀ 7 ਸਾਲਾਂ ਤੋਂ ਬੇਵਸੀ, ਉਹ ਇੱਕ ਥੱਪੜ ਦੇ ਵਿੱਚ ਹੀ ਨਾ ਮੇਰੀ ਨਿਕਲ ਗਈ ਹੈ। ਉਹ ਕਹਿੰਦੀ ਮੇਰਾ ਬੇਟਾ ਇੱਕ ਦਿਨ ਅਚਾਨਕ ਮੈਨੂੰ ਸੁਪਨੇ ਦੇ ਵਿੱਚ ਮਿਲਿਆ ਸੀ ਅਬਦੁੱਲਾ, ਤੇ ਉਹ ਮੈਨੂੰ ਕਹਿੰਦਾ ਸੀ ਮਾਂ ਹੁਣ ਜੋ ਹੋਣਾ ਉਹ ਤਾਂ ਹੋ ਗਿਆ ਤੇ ਤੂੰ ਉਹਨੂੰ ਨਾ ਮਾਫ਼ ਕਰ ਦੇ।
1: ਵਾਹ ਕਿਆ ਬਾਤ।
0: ਤੇ ਉਹਨੇ ਉਹਨੂੰ ਮਾਫ਼ ਕਰ ਦਿੱਤਾ। ਹੁਣ ਦੋਸਤਾਂ ਨਾਲ ਸਾਂਝੀ ਕਰਨ ਵਾਲੀ ਗੱਲ ਇਹ ਹੈ ਕਿ ਤੁਸੀਂ ਜ਼ਰੂਰ ਫੋਨ ਕਰਕੇ ਮੈਨੂੰ ਇਹ ਦੱਸਿਓ ਕਿ ਉਸ ਔਰਤ ਨੇ ਉਸ ਬਿਲਾਲ ਨੂੰ ਮਾਫ਼ ਕਰਕੇ ਉਹ ਕਮਜ਼ੋਰ ਸਾਬਤ ਹੋਈ ਕਿ ਉਹ ਮਜ਼ਬੂਤ ਸਾਬਤ ਹੋਈ, ਇਹ ਜ਼ਰੂਰ ਮੇਰੇ ਨਾਲ ਜਵਾਬ ਦਿਓ। ਖਲੀਲ ਜੀ ਕੱਲ੍ਹ ਨਾ ਇੱਕ ਗੱਲ, ਖਲੀਲ ਜੀ ਸਾਡੇ ਇੱਕ ਰੈਗੂਲਰ ਸਰੋਤੇ ਨੇ ਹੁਸਨੈਣ ਜੀ, ਉਹ ਅਕਸਰ ਗੱਲ ਬਹੁਤ ਵਧੀਆ ਕਰਦੇ ਨੇ, ਬੜੇ ਲਰਨਡ ਮੈਨ ਨੇ। ਉਹ ਕਹਿੰਦੇ ਸੀ ਕਿ ਜਦੋਂ ਕੋਈ ਕਿਸੇ ਨੂੰ ਕੋਈ ਮਾਰ ਦੇਵੇ, ਜਦੋਂ ਕੋਈ ਐਸੀ ਗਲਤੀ ਕਰ ਦੇਵੇ, ਤਾਂ ਉਹ ਗਲਤੀ ਫਿਰ ਮਾਫ਼ ਕਰਨ ਯੋਗ ਹੁੰਦੀ ਨਹੀਂ ਹੈ। ਪਰ ਇਸ ਔਰਤ ਨੇ ਜੋ ਸਟੈਪ ਲਿਆ, ਹਰ ਕੋਈ ਐਸਾ ਨਹੀਂ ਕਰ ਸਕਦਾ, ਕੋਈ ਵੀ ਨਹੀਂ ਕਰ ਸਕਦਾ, ਮੈਂ ਤੂੰ ਕੋਈ ਹੋਵੇ ਕੋਈ ਨਹੀਂ ਕਰ ਸਕਦਾ, ਪਰ ਜੋ ਉਹਨੇ ਕੀਤਾ ਨਾ, ਉਹ ਵੀ ਇੱਕ ਦੁਨੀਆਂ ਦੇ ਵਿੱਚ ਇੱਕ ਐਸੀ ਐਗਜ਼ੈਂਪਲ ਹੈ ਜਿਹੜੀ ਰਹਿੰਦੀ ਦੁਨੀਆਂ ਤੱਕ ਕਾਇਮ ਰਹੇਗੀ ਕਿ ਜਿਸ ਨੂੰ ਅਧਿਕਾਰ ਮਿਲਿਆ। ਮੋਸਟਲੀ ਕੀ ਹੁੰਦਾ ਕਿ ਜਦੋਂ ਕਿਸੇ ਦੇ ਨਾਲ ਕੋਈ ਐਸੀ ਵਾਪਰ ਜੇ ਨਾ, ਤੂੰ ਇਹੀ ਕਾਨੂੰਨ ਦੇ ਉੱਪਰ ਉਹਨੇ ਆਸਰਾ ਰੱਖਿਆ ਹੁੰਦਾ ਵੀ ਕਾਨੂੰਨ ਇਹਨੂੰ ਸਜ਼ਾ ਦੇਵੇ ਤੇ ਮੈਨੂੰ ਮਨ ਦੀ ਸੈਟਿਸਫੈਕਸ਼ਨ ਤਾਂ ਹੋਊਗੀ। ਈਰਾਨ ਦੇ ਵਿੱਚ ਤਾਂ ਉਹਨੂੰ ਅਧਿਕਾਰ ਹੀ ਦੇਤਾ ਵੀ ਤੂੰ ਆਪਣੇ ਹੱਥ ਦੇ ਨਾਲ ਉਸ ਨੂੰ ਮੌਤ ਦੇ ਘਾਟ ਉਤਾਰ ਸਕਦੀ, ਉਸ ਨੂੰ ਫਾਂਸੀ ਹੋ ਗਈ ਹੈ। ਈਵਨ ਦੈਨ ਉਸਨੇ ਉਸ ਨੂੰ ਇੱਕ ਥੱਪੜ ਮਾਰਿਆ ਸਿਰਫ, ਲੇਕਿਨ ਉਹ ਥੱਪੜ ਵੀ ਜਿਹੜਾ ਮਾਰਿਆ ਨਾ, ਉਸ ਥੱਪੜ ਦੇ ਨਾਲ

0: ਤੇ ਉਹ ਏਅਰਪੋਰਟ ਤੋਂ ਉਤਰਿਆ, ਮੁੰਡੇ ਦੀ ਹਲੇ ਉਮਰ ਬਹੁਤ ਯੰਗ ਸੀ, 24-25 ਸਾਲ ਦਾ ਸੀ।
1: ਜੀ ਜੀ ਜੀ।
0: ਤੇ ਏਅਰਪੋਰਟ ਤੋਂ ਉਤਰਿਆ, ਉਸ ਦਾ ਡਰਿੰਕ, ਤੇ ਉਹਨੇ ਗੱਡੀ ਏਅਰਪੋਰਟ ਤੋਂ ਹੀ ਰੈਂਟ ਤੇ ਕੀਤੀ ਘਰ ਨੂੰ ਜਾਣ ਲਈ।
1: ਜੀ ਜੀ।
0: ਤਾਂ ਉਹਨੇ ਇੱਕੋ ਪਰਿਵਾਰ ਦੇ 5 ਜੀ ਮਾਰਤੇ ਸੀ, ਬੱਚੇ ਨਿਆਣੇ ਸੀ ਛੋਟੇ ਛੋਟੇ।
1: ਅੱਛਾ ਅੱਛਾ।
0: ਬੱਚੇ ਨਿਆਣੇ ਦਾ ਨਾਨਾ ਸੀ ਤੇ ਨਾਨੀ ਸੀ। ਉਹ ਮੁੰਡੇ ਨੇ ਬਾਅਦ ਚੋ ਉਹਨੂੰ ਜਨਾਨੀ ਨੂੰ ਕਿਹਾ ਸੀ ਵੀ ਮੇਰੀ ਉਹਨੂੰ ਉਮਰ 14 ਸਾਲ ਦੀ, ਉਹਨੂੰ ਸਜ਼ਾ ਹੋ ਗਈ ਸੀ।
1: ਜੀ ਜੀ ਜੀ।
0: 14-15 ਸਾਲ ਦੀ।
1: ਜੀ।
0: ਉਹ ਕਹਿੰਦਾ ਸੀ ਵੀ ਜਦੋਂ ਮੈਂ ਬਾਹਰ ਆਊਂਗਾ ਮੇਰੀ 40-45 ਸਾਲ ਦੀ ਏਜ ਹੋ ਜਾਣੀ ਆ।
1: ਜੀ।
0: ਤੇ ਬਈ ਮੇਰੀ ਲਾਈਫ ਗਈ।
1: ਹਾਂ।
0: ਉਹਨੇ ਉਹ ਤੋਂ ਜਾਣੀ ਕਿ ਮਾਫੀ ਮੰਗੀ ਸੀ, ਮੈਨੂੰ ਮਾਫ਼ ਕਰ ਦੇ।
1: ਮਤਲਬ ਜਿਨ੍ਹਾਂ ਦੇ ਪਰਿਵਾਰ ਦੇ 5 ਜਾਣੇ ਮਰੇ ਸੀ ਉਹਨਾਂ ਤੋਂ ਮਾਫ਼ੀ ਮੰਗੀ ਉਸਨੇ।
0: ਨਿਆਣੇ ਦੀ ਮਾਂ ਤੋਂ ਮਾਫ਼ੀ ਮੰਗੀ ਸੀ, ਮਾਂ ਨੀ ਸੀ ਉਹ ਗੱਡੀ ਦੇ ਵਿੱਚ।
1: ਜੀ ਜੀ ਜੀ।
0: ਉਹ ਗੱਡੀ ਦੇ ਵਿੱਚ ਨਿਆਣਿਆਂ ਦੇ ਨਾਨਾ ਨਾਨੀ ਸੀ ਉਹ।
1: ਜੀ।
0: ਉਹ ਹੋਰ ਨਿਆਣੇ ਸੀ ਭੈਣ।
1: ਜੀ ਜੀ ਜੀ।
0: ਉਹਨੇ ਮਾਫ਼ੀ ਮੰਗੀ ਸੀ, ਪਰ ਪਿੰਡ ਘਰ ਦਾ ਮੋਹਰਲੇ ਬੰਦੇ ਤੇ ਮਾਫ਼ੀ ਦੇਣ ਵਾਲੇ ਤੇ।
1: ਜੀ।
0: ਉਹਨੇ ਇੱਕੋ ਗੱਲ ਉਹਨੂੰ ਕਹੀ ਸੀ, ਕਹਿੰਦੀ ਮੇਰੇ 5 ਜੀ ਲਿਆਵੇ ਵਾਪਸ, ਮੈਂ ਤੈਨੂੰ ਮਾਫ਼ ਕਰ ਦਿੰਦੀ ਹਾਂ।
1: ਬਿਲਕੁਲ ਬਿਲਕੁਲ ਬਿਲਕੁਲ। 5 ਜੀ ਤੇ ਮਤਲਬ ਇਹ ਤਾਂ ਮਤਲਬ ਮਾਫ਼ੀ ਉਹਨੇ ਦਿੱਤੀ ਨੀ ਉਸਨੂੰ, ਹੈਨਾ?
0: ਨਹੀਂ ਨਹੀਂ ਦਿੱਤੀ ਨੀ ਸੀ।
1: ਚਲੋ ਖੈਰ, ਇਹ ਆਪਣੀ ਆਪਣੀ ਸੋਚ, ਆਪਣੀ ਆਪਣੀ ਸਮਝ, ਆਪਣਾ ਆਪਣਾ ਦਰਦ, ਆਪਣੀ ਆਪਣੀ ਜਿਹੜੀ ਅੰਦਰ ਮਮਤਾ ਹੁੰਦੀ, ਆਪਣਾ ਆਪਣਾ ਪਿਆਰ, ਆਪਣੀ ਆਪਣੀ ਮੁਹੱਬਤ ਜਿਹੜੀ ਹੁੰਦੀ, ਜਿਹੜਾ ਗਿਆ ਹੁੰਦਾ ਉਹਦੇ ਨਾਲ ਜੋ ਅਟੈਚਮੈਂਟ ਹੁੰਦੀ ਹੈ, ਇਹ ਹਰ ਇੱਕ ਦੀ ਆਪਣੀ ਆਪਣੀ ਹੈ। ਔਰ ਸੋਚ ਉਸ ਤੋਂ ਬਾਅਦ ਆਪਣੀ ਆਪਣੀ ਬਣਦੀ ਹੈ ਜੋ ਉਸਨੇ ਅਜਿਹਾ ਕੀਤਾ। ਲੇਕਿਨ ਇਹ ਵੀ ਇੱਕ ਸੱਚੀ ਘਟਨਾ ਇਰਾਨ ਦੀ ਜਿਹਦੇ ਨਾਲ ਮੈਂ ਤੁਹਾਨੂੰ ਜ਼ਿਕਰ ਕੀਤਾ। ਅਸੀਂ ਗੱਲਬਾਤ ਰਾਤ ਕਰ ਲਈ ਸੀ ਇਸ ਵਿਸ਼ੇ ਦੇ ਉੱਪਰ, ਤੇ ਪਰ ਮੈਂ ਜਦੋਂ ਅੱਜ ਪੜ੍ਹੀ ਨਾ ਸਵੇਰੇ ਘਟਨਾ, ਤੇ ਮੈਨੂੰ ਬਹੁਤ ਅਪੀਲ ਕੀਤੀ, ਮੈਂ ਕਿਹਾ ਵੀ ਦੋਸਤਾਂ ਦੇ ਨਾਲ ਜ਼ਰੂਰ ਨਾ ਸ਼ੇਅਰ ਕਰਨੀ ਬਣਦੀ ਜ਼ਰੂਰ ਹੈ। ਚਲੋ ਸ਼ੁਕਰੀਆ ਜੀ, ਮਿਹਰਬਾਨੀ, ਬਹੁਤ ਬਹੁਤ ਤੁਸੀਂ ਜੁੜਿਓ ਤੇ ਆਪਣਾ ਤੁਸੀਂ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕੀਤਾ। ਇਹ ਵੀ ਬਹੁਤ ਇੱਕ ਐਗਜ਼ਾਮਪਲ ਦੇਣ ਵਾਲੀ ਘਟਨਾ ਸੀ, ਜਿਸ ਦਾ ਤੁਸੀਂ ਇਹ ਵੀ ਜ਼ਿਕਰ ਕੀਤਾ ਕਿ ਉਹਨੇ ਕਿਹਾ ਵੀ ਸਾਡੇ 5 ਹੀ ਵਾਪਸ ਲਿਆ ਦੇ, ਮੈਂ ਤੈਨੂੰ ਮਾਫ਼ ਕਰ ਦਿੰਦੀ ਭਾਈ। ਜੇ ਤੂੰ ਉਦੋਂ ਨਹੀਂ ਸੋਚਿਆ ਤੇ ਹੁਣ ਇੱਥੇ ਵੀ ਸੋਚ ਆ ਕੇ ਨਾ, ਫਿਰ ਇਹ ਹੋ ਸਕਦਾ।
2: ਵਾਹ,
1: ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ, ਥੈਂਕ ਯੂ। ਸੋ ਦੋਸਤੋ, ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, 6473675353। ਰੇਡੀਓ ਪ੍ਰੋਗਰਾਮ ਸਭ ਰੰਗ, ਜਿਸ ਨੂੰ ਪੇਸ਼ ਕੀਤਾ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ। ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਵਿਸ਼ਵ ਪੰਜਾਬੀ ਸਾਂਝ ਆਨਲਾਈਨ ਪੰਜਾਬੀ ਅਖਬਾਰ ਵੀ ਤੁਸੀਂ ਪੜ੍ਹ ਸਕਦੇ ਹੋ, ਐਪ ਡਾਊਨਲੋਡ ਕਰਕੇ। vps24.ca 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ, ਤੁਸੀਂ IPTV ਤੇ ਪੰਜਾਬੀ ਸੈਕਸ਼ਨ ਚ ਜਾ ਕੇ vps24.hd ਭਰ ਲਓਗੇ ਤਾਂ ਤੁਸੀਂ ਸਾਡੇ IPTV ਚੈਨਲ ਨੂੰ ਦੇਖ ਸਕੋਗੇ, ਔਰ ਉੱਥੇ ਸਾਰਾ ਦਿਨ ਪੰਜਾਬ, ਪੰਜਾਬੀ ਔਰ ਪੰਜਾਬੀਅਤ ਨਾਲ ਸੰਬੰਧਿਤ ਗਤੀਵਿਧੀਆਂ ਤੁਸੀਂ ਦੇਖ ਸਕਦੇ ਹੋ। ਸਾਡਾ ਅੱਜ ਵਾਲਾ ਇਸ ਵੇਲੇ ਦਾ ਪ੍ਰੋਗਰਾਮ ਅਗਰ ਕੋਈ ਦੋਸਤ ਮਿੱਤਰ ਨਹੀਂ ਸੁਣ ਸਕਿਆ ਤਾਂ ਅਗਲੇ ਦਿਨ ਸ਼ਾਮ ਨੂੰ 6:30 ਵਜੇ ਫਿਰ ਅਸੀਂ ਅਪਲੋਡ ਕਰ ਦਿੰਦੇ ਹਾਂ। ਸੋ ਸੁਨੈਣ ਜੀ, ਕੋਈ ਗੱਲਬਾਤ ਸੁਣਾਓ ਅੱਜ ਤੁਸੀਂ, ਗਲਾ ਗੁਲਾ ਤੁਹਾਡਾ ਬਿਲਕੁਲ ਤਰੋ ਤਾਜ਼ਾ ਹੈ ਤੇ ਅੱਜ ਦੋਸਤਾਂ ਮਿੱਤਰਾਂ ਨਾਲ ਕੁਝ ਵੀ ਸ਼ੇਅਰ ਕਰ ਸਕਦੇ ਹੋ ਤੁਸੀਂ 93 ਦੇ ਵਿੱਚ। ਅੱਜ ਤਾਂ ਮੇਰਾ ਹੈਗਾ ਗਲਾ ਉਤਲੀ ਹਰਕਤ ਵੀ ਜਾਊਗਾ, ਉੱਪਰ ਜਾਏਗਾ ਕਿ ਨਹੀਂ ਜਾਏਗਾ ਅਜੇ ਤੱਕ?
2: ਨਹੀਂ ਜੀ, ਤਜਰਬਾ ਅੱਜ ਕਰਾਂਗੇ, ਪਹਿਲਾ ਦਿਨ ਹੈ।
1: ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਇਹ ਆਪਣਾ ਘਰ ਦੀ ਸਟੇਜ ਹੀ ਹੈ ਤੇ ਦੋਸਤ ਮਿੱਤਰ ਸਾਡੇ ਰੋਜ਼ ਬਾਰੇ ਸਾਨੂੰ ਸੁਣਨ ਵਾਲਾ ਹੀ, ਉਹਨਾਂ ਨੂੰ ਪਤਾ ਵੀ ਤੁਹਾਡੀ ਅਸਲੀਅਤ ਦਾ, ਤੁਸੀਂ ਕਿੱਥੋਂ ਤੱਕ ਪਹੁੰਚ ਸਕਦੇ ਹੋ। ਅੱਜ ਜੇ ਥੋੜਾ ਬਹੁਤਾ ਨੀਵੇਂ ਵੀ ਰਹਿ ਜਾਓਗੇ ਤਾਂ ਕੋਈ ਗੱਲ ਨਹੀਂ।
2: ਅੱਜ ਮੈਂ ਤੁਹਾਨੂੰ ਬਾਬਾ ਜੀ ਵਾਰਿਸ ਸ਼ਾਹ ਸਰਕਾਰ ਨਾਲ ਜਿਹੜਾ ਸੁਬਾ ਦਾ ਮੰਜ਼ਰ ਲਿਖਿਆ ਹੈ ਨਾ,
1: ਜੀ ਜੀ,
2: ਅੱਜ ਮੈਂ ਉਹ ਸੁਣਾਉਣਾ।
1: ਠੀਕ ਹੈ।
2: ਚਿੜੀ ਚੂਕ ਦੇ ਨਾਲ ਜਾਂ

0: ਬਾਂਗਾ ਮਸਜਿਦੀ ਕਈਆਂ ਮਲਵਾਣਿਆਂ ਨੇ ਹੋਏ ਕਾਫਲੇ ਕੁਛ ਸਰਾਂ ਵਿੱਚੋਂ ਖੜਕੇ ਟਲ ਪ੍ਰਭਾਤ ਚਲਾਣੀਆਂ ਨੇ
1: ਵਾਜੀ
0: ਰਾਂਝੇ

0: ਬਸ ਨੈਣ ਜੀ ਬਹੁਤ ਵਧੀਆ, ਅੱਜ ਤੁਸੀਂ ਵਰਸ਼ਾ ਨੂੰ ਯਾਦ ਕੀਤਾ ਤੇ ਵਰਸ਼ਾ ਤੇ ਬਾਕਮਾਲ ਪੰਜਾਬੀ ਕਿੱਸਾਕਾਰ ਸਾਡੇ ਹੋਏ ਨੇ ਜਿਨ੍ਹਾਂ ਨੇ ਬਹੁਤ ਹੀ ਖੂਬਸੂਰਤੀ ਦੇ ਨਾਲ ਪੰਜਾਬੀ ਸੱਭਿਆਚਾਰ ਨੂੰ, ਪੰਜਾਬੀ ਜੀਵਨ ਨੂੰ, ਕੋਈ ਜੀਵਨ ਦਾ ਜ਼ਿੰਦਗੀ ਦਾ ਕੋਈ ਐਸਾ ਆਸਪੈਕਟ ਛੱਡਿਆ ਨਹੀਂ ਜਿਹੜਾ ਉਹਨਾਂ ਨੇ ਹੀਰ ਵਰਸ਼ਾ ਦੇ ਵਿੱਚ ਸਾਡੇ ਸਾਹਮਣੇ ਪੇਸ਼ ਨਹੀਂ ਕਰ ਦਿੱਤਾ। ਬਹੁਤ ਵਧੀਆ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਸੋ ਦੋਸਤੋ, 647-5353-53 ਸਾਡੇ ਸਟੂਡੀਓ ਦਾ ਨੰਬਰ ਹੈ। ਤੁਸੀਂ ਕੋਈ ਗੱਲਬਾਤ ਕਰਨੀ ਹੋਵੇ, ਹੁਸਨੈਨ ਜੀ ਤੋਂ ਕੁਝ ਸੁਣਨਾ ਹੋਵੇ, ਆਪਣਾ ਮਨ ਪਸੰਦ, ਤੇ ਉਹ ਵੀ ਸਾਡੇ ਨਾਲ ਅੱਜ ਹਾਜ਼ਰ ਨੇ। ਕੋਈ ਪ੍ਰੋਪਰਟੀ ਤੁਸੀਂ ਲੈਣੀ ਹੋਏ, ਕੋਈ ਪ੍ਰੋਪਰਟੀ ਤੁਸੀਂ ਵੇਚਣੀ ਹੋਏ, ਪ੍ਰੋਪਰਟੀ ਲੀਜ਼ ਤੇ ਲੈਣੀ ਹੋਏ ਜਾਂ ਲੀਜ਼ ਤੇ ਦੇਣੀ ਹੋਏ, ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਰੀਮੈਕਸ ਗੋਲਡ ਦੇ ਨਾਲ। ਕੰਮ ਕਰਦੇ ਬਹੁਤ ਤਜਰਬੇਕਾਰ ਰੀਅਲ ਅਸਟੇਟ ਦੇ ਵਿੱਚ ਲੰਬਾ ਤਜਰਬਾ ਰੱਖਣ ਵਾਲੇ ਰਣਿੰਦਰ ਅਰੋੜਾ ਤੇ ਰਮਨ ਕਥੂਰੀਆ ਦੇ ਨਾਲ। ਫੋਨ ਨੰਬਰ 416-525-7400, 416-525-7400। ਬਿਲਕੁਲ ਪਾਰਦਰਸ਼ੀ ਢੰਗ ਦੇ ਨਾਲ ਟਰਾਂਸਪੇਰੈਂਸੀ ਉਹਨਾਂ ਦੇ ਕੰਮ ਦੇ ਵਿੱਚ ਹੈ। ਤੁਹਾਡੀ ਮੌਰਗੇਜ ਦੇ ਬਾਰੇ, ਤੁਹਾਡੀ ਡਾਊਨ ਪੇਮੈਂਟ ਦੇ ਬਾਰੇ, ਹੋਰ ਜੋ ਵੀ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੁੰਦੀ ਹੈ, ਹਰ ਇੱਕ ਚੀਜ਼ ਦੇ ਬਾਰੇ ਤੁਹਾਨੂੰ ਬੜੇ ਵਿਸਥਾਰ ਦੇ ਨਾਲ ਸਮਝਾਉਣਗੇ। ਫੋਨ ਨੰਬਰ ਨੋਟ ਕਰ ਲਓ, 416-525-7400, 416-525-7400। ਸੋ ਇੱਕ ਜਾਣਕਾਰੀ ਤੁਹਾਡੇ ਲਈ ਹੋਰ, ਕਿ ਕੱਲ ਵੀ ਚੱਗੜ ਸਾਹਿਬ ਦਾ ਫੋਨ ਵੀ ਆਇਆ ਸੀ, ਉਹਨਾਂ ਨੇ ਆਪਣੀ ਜ਼ਬਾਨੀ ਵੀ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਕਿ 10, 11 ਔਰ 12 ਜੁਲਾਈ ਨੂੰ 46 ਮੈਕਮਰਚੀ ਸਾਊਥ ਦੇ ਵੈਸਟ ਦੇ ਉੱਪਰ ਇੱਕ ਕੈਰਾਬ੍ਰਮ ਦਾ ਪੰਜਾਬ ਪਵੀਲੀਅਨ ਬਹੁਤ ਹੋ ਰਿਹਾ ਖੂਬਸੂਰਤ, 3 ਦਿਨਾਂ ਦਾ ਇੱਕ ਕਲਚਰਲ ਮੇਲਾ ਜਿਹੜਾ ਉੱਥੇ ਹੋ ਰਿਹਾ, ਤੁਸੀਂ ਉਸ ਦੇ ਵਿੱਚ ਪਾਰਟੀਸਪੇਟ ਕਰ ਸਕਦੇ ਹੋ, ਉਸ ਨੂੰ ਦੇਖ ਸਕਦੇ ਹੋ। ਔਰ ਬ੍ਰਮਟਨ ਦੇ ਵਿੱਚ 22 ਵੱਖਰੀਆਂ ਲੋਕੇਸ਼ਨਸ ਦੇ ਉੱਪਰ ਉਹ ਪਵੀਲੀਅਨ ਆਪਣੇ ਆਪਣੇ ਕੰਟਰੀਜ਼ ਦੇ ਵੱਖਰੇ ਵੱਖਰੇ ਕੰਟਰੀ ਆਪਣੇ ਆਪਣੇ ਸੱਭਿਆਚਾਰ ਆਪਣੇ ਆਪਣੇ ਕਲਚਰ ਨੂੰ ਉੱਥੇ ਪੇਸ਼ ਕਰਨਗੇ। ਤੁਸੀਂ ਦੇਖ ਸਕਦੇ ਹੋ, ਉੱਥੋਂ ਸ਼ਟਲ ਚੱਲੇਗੀ ਫ੍ਰੀ, ਤੁਸੀਂ ਕਿਸੇ ਵੀ ਪਵੀਲੀਅਨ ਦੇ ਵਿੱਚ ਪਹੁੰਚਣਾ ਹੋਏ, ਕਿਸੇ ਵੀ ਕੰਟਰੀ ਦੇ ਪਵੀਲੀਅਨ 'ਚ ਤੁਸੀਂ ਆਰਾਮ ਨਾਲ ਉਸ ਸ਼ਟਲ ਦੇ ਉੱਪਰ ਫ੍ਰੀ ਪਹੁੰਚ ਸਕਦੇ ਹੋ। ਔਰ ਇੱਥੇ 10, 11, 12 ਨੂੰ 3 ਦਿਨ ਦੇ ਦੇਖਣ ਲਈ 12 ਸਾਲ ਤੋਂ ਛੋਟੇ ਬੱਚਿਆਂ ਦੇ ਲਈ ਫ੍ਰੀ ਹੈ, ਔਰ 12 ਸਾਲ ਤੋਂ ਵੱਡੇ ਬੱਚਿਆਂ ਦੇ ਲਈ $10 ਦਾ ਇੱਕ ਪਾਸਪੋਰਟ ਉਹਨਾਂ ਨੇ ਰੱਖਿਆ ਹੋਇਆ, ਇੱਕ ਕਾਪੀ ਬਣੀ ਹੋਈ ਹੈ ਜਿਹੜੀ। 22 ਬਾਕੀ ਪਵੀਲੀਅਨ ਦੀ ਵੀ ਟਿਕਟ ਤੁਹਾਡੀ ਹੋਏਗੀ 3 ਦਿਨਾਂ ਵਾਸਤੇ। ਸੋ ਚੱਗੜ ਸਾਹਿਬ ਦਾ ਨੰਬਰ ਹੈ, ਤੁਸੀਂ ਕੋਈ ਉਹਨਾਂ ਨਾਲ ਵੀ ਇਨਕੁਆਇਰੀ ਕਰਨੀ ਹੋਏ, ਪੁੱਛਣਾ ਹੋਏ, 416-894-49-50, 416-894-4950। ਪੀ ਐਸ ਚੱਗੜ, ਪ੍ਰਿਤਪਾਲ ਸਿੰਘ ਚੱਗੜ ਉਹਨਾਂ ਦਾ ਨਾਂ। ਹਾਂਜੀ ਡਾਕਟਰ ਸਾਹਿਬ ਜੀ, ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਤੁਹਾਡਾ?
0: ਠੀਕ ਹੈ ਜੀ, ਬਹੁਤ ਵਧੀਆ, ਤੁਸੀਂ ਸੁਣਾਓ, ਠੀਕ ਠਾਕ ਹੋ?
1: ਕਿਆ
0: ਬਾਤ ਹੈ, ਤੁਸੀਂ ਨਾਲ ਨਾਲ ਆਪਣੀ ਐਡਵਰਟਾਈਜ਼ਮੈਂਟ ਵੀ ਕਰ ਰਹੇ ਹੋ ਵੈਸੇ ਇੱਥੇ ਡਾਕਟਰ ਸਾਹਿਬ ਜੀ, ਹੈ 12 ਘੰਟੇ ਦੇ ਵਿੱਚ ਤੁਸੀਂ ਉਹਨਾਂ ਦੀ ਆਵਾਜ਼ ਨੂੰ ਐਂ ਬਿਲਕੁਲ ਬਣਾਤਾ ਟੱਲੀ ਵਰਗੀ ਆਵਾਜ਼।
2: ਨਹੀਂ ਅਸਲ 12 ਘੰਟੇ ਦੇ ਤੁਸੀਂ ਐਵੇਂ ਕਹਿੰਦੇ ਜੇ, ਅਸਲ ਤੇ ਤੁਸੀਂ ਜਦੋਂ ਪਹਿਲੀ ਦਵਾਈ ਪਹਿਲੀ ਖੁਰਾਕ ਘਰ ਖਵਾਉਂਦੇ ਜੇ ਬੰਦਾ ਉਹਦੇ ਠੀਕ ਹੋ ਜਾਂਦਾ।
1: ਮੈਂ ਇਹਨੂੰ ਕਿਹਾ ਸੀ, ਮੈਂ ਕਿਹਾ ਤੁਸੀਂ
0: ਗੋਲੀ ਅੰਦਰ ਤੇ ਬੰਦਾ ਜਲੰਧਰ, ਇਹ ਵੀ ਕਹਾਵਤਾਂ ਬਣੀਆਂ ਇੱਕ ਜਿਹੜੀਆਂ। ਉਹ ਜਿਹੜੇ ਨੀਮ ਹਕੀਮ ਹੁੰਦੇ ਨਾ, ਜਿਹੜੇ ਐਵੇਂ ਟੋਟਕੇ ਲਾ ਲਾ ਦਵਾਈਆਂ ਦਿੰਦੇ ਆ, ਉਹਨਾਂ ਵਾਸਤੇ ਵਰਤਿਆ ਜਾਂਦਾ ਵੀ ਗੋਲੀ ਅੰਦਰ ਤੇ ਬੰਦਾ ਜਲੰਧਰ। ਚਲੋ ਡਾਕਟਰ ਸਾਹਿਬ, ਅੱਜ ਦੀ ਅਪਡੇਸ਼ਨ ਕੀ, ਅੱਜ ਦੇ ਮੈਚਾਂ ਦੀ ਅਪਡੇਸ਼ਨ ਦੇ ਦਿਓ, ਜਿਹੜਾ ਫੀਫਾ ਵਰਲਡ ਕੱਪ ਦੇ ਜਿਹੜੇ ਫੁੱਟਬਾਲ ਦੇ ਮੈਚ ਹੋ ਰਹੇ, ਜਲਦੀ ਜਲਦੀ ਦੇ ਦਿਓ
1: ਅਪਡੇਸ਼ਨ। ਅੱਜ ਅੱਜ ਅੱਜ 4 ਮੈਚ ਹੋਏ ਨੇ ਜੀ
0: ਜੀ,
1: ਤੇ ਜਿਹੜਾ ਸਭ ਤੋਂ ਵਧੀਆ ਮੈਚ ਹੋਇਆ ਅੱਜ, ਤੁਸੀਂ ਦੇਖੋਗੇ ਇਕਵਾਡੋਰ ਨੇ
0: ਇੰਗਲੈਂਡ ਤੇ ਘਾਨਾ ਦਾ ਮੈਚ, ਸਪੇਨ ਦਾ ਤੇ ਕੇਪ ਵਰਡੇ ਦਾ ਮੈਚ, ਤੇ ਸੇਮ ਉਸੇ ਕੈਟਾਗਰੀ ਦਾ ਇਹ ਮੈਚ ਸੀ ਵੀ ਜਰਮਨੀ ਵੀ ਉੱਪਰਲੀਆਂ 3-4 ਪੋਜੀਸ਼ਨਾਂ ਵਾਲੀ ਟੀਮ ਹੈਗੀ ਸੀ ਤੇ ਉਹਨੂੰ ਹਰਾਤਾ ਉਹਨਾਂ ਨੇ, ਦੇਖ ਲੋ ਉਹਨਾਂ ਨੇ।
1: ਬਿਲਕੁਲ ਉਹਨਾਂ ਦਾ 0
0: ਜੀ,
1: ਤੇ ਕੋਟੇ ਦੀ ਐਵਰੀ ਉਹਨਾਂ ਨੇ 2 ਗੋਲ ਕੀਤੇ
0: ਜੀ,
1: ਤੇ ਟੁਨੀਸ਼ੀਆ ਨੇ 1 ਗੋਲ ਕੀਤਾ ਤੇ ਨੀਦਰਲੈਂਡ ਨੇ 3 ਗੋਲ ਕੀਤੇ
0: ਜੀ ਜੀ ਜੀ।
1: ਜਪਾਨ ਤੇ ਸਵੀਡਨ ਦਾ ਇੱਕ ਇੱਕ ਗੋਲ ਹੋਇਆ
0: ਜੀ ਜੀ ਜੀ ਜੀ ਜੀ
1: ਤੇ ਇਸ ਵੇਲੇ ਤੁਰਕੀ ਯੂਐਸਏ ਤੇ ਪੈਰਾਗੁਏ ਦੇ ਆਸਟ੍ਰੇਲੀਆ ਦਾ ਮੈਚ ਇਸ ਵੇਲੇ ਚੱਲ ਰਿਹਾ
0: ਤੇ ਕਿਹਦੇ ਪੋਜੀਸ਼ਨ ਅਪ ਕਿਹਦੀ ਹੈ ਦੋਨਾਂ ਦੇ ਵਿੱਚੋਂ
1: ਦੇਖੋ ਤਿੰਨਾਂ ਮਿੰਟਾਂ ਦੇ ਵਿੱਚ ਆਪਣਾ ਅਮੈਰੀਕਾ ਨੇ ਗੋਲ ਕਰ ਦਿੱਤਾ ਸੀ
0: ਅੱਜ ਜਰਮਨੀ ਵੀ ਪਹਿਲੇ 2 ਮਿੰਟਾਂ ਚ ਗੋਲ ਕਰਤਾ ਸੀ ਜਰਮਨੀ ਨੇ ਅੱਜ
1: ਅੱਛਾ ਤੇ ਅਗਲੇ 10 ਮਿੰਟਾਂ ਦੇ ਵਿੱਚ ਤੁਰਕੀ ਨੇ ਦੂਜਾ ਉਹਨਾਂ ਦੇ ਉੱਤੇ ਗੋਲ ਕਰ ਦਿੱਤਾ
0: ਅੱਛਾ
1: ਇੱਕ ਗੋਲ ਤੇ ਬਰਾਬਰ ਹੋ
0: ਗਿਆ ਕਿਆ ਬਾਤ ਹੈ ਯੁਵਰਾਜ ਸਿੰਘ ਵਰਗਿਆਂ ਦੇ ਤੇ ਇੱਕ ਓਵਰ ਦੇ ਵਿੱਚ 5-5, 6-6 ਵਿਕਟਾਂ ਵੀ ਜਾਂਦੀਆਂ ਦੇਖੀਆਂ
1: ਬਿਲਕੁਲ
0: ਕਹਿੰਦੇ ਜੀ ਕ੍ਰਿਕਟ ਬਾਈ ਚਾਂਸ ਹਾਕੀ ਬਾਈ ਟੈਕਨੀਕ ਹਾਕੀ ਨੂੰ ਉਹੀ ਵਧੀਆ ਖੇਡ ਸਕਦਾ ਜਿਹਦੇ ਕੋਲ ਟੈਕਨੀਕ ਹੈਗੀ ਹੈ ਸਿਰ ਤੋਂ ਲੈ ਕੇ ਤੇ ਪੈਰਾਂ ਤੱਕ ਪਸੀਨੋ ਪਸੀਨੇ ਹੋਏ ਹੁੰਦੇ ਆ ਹਰ 10 ਮਿੰਟ ਬਾਅਦ ਉਹਨਾਂ ਨੂੰ ਡੀਹਾਈਡਰੇਸ਼ਨ ਵਾਸਤੇ ਬ੍ਰੇਕ ਹੁੰਦੀ ਹੈ ਉਹਨਾਂ ਨੂੰ ਪਾਣੀ ਪਾਉਣ ਦਾ
2: ਮੈਂ ਤੁਹਾਨੂੰ ਦੱਸਦਾ ਚੱਲਾਂ ਕਿ
0: ਜੀ
2: ਅੰਡਰ 16 ਆਲ ਪੰਜਾਬ ਖੇਲਿਆ
0: ਤੁਸੀਂ
2: ਹਾਂਜੀ
0: ਵੈਰੀ ਗੁੱਡ ਤੁਹਾਡੇ ਸਰੀਰ ਤੋਂ ਲੰਮਾ 6 ਫੁੱਟ ਉੱਚਾ ਜਵਾਨ ਲੱਗਦਾ ਫੁੱਟਬਾਲ ਖੇਲਣ ਵਾਲਾ ਭਾਈ ਹੈ ਚਲੋ ਡਾਕਟਰ ਸਾਹਿਬ ਅੱਗੇ ਹੁਣ ਅਪਡੇਸ਼ਨ ਕੱਲ ਲਵਾਂਗੇ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮਿਹਰਬਾਨੀ ਥੈਂਕ ਯੂ ਵੈਰੀ ਮਚ ਹਾਂ ਡਾਕਟਰ ਸਾਹਿਬ ਦਾ ਨੰਬਰ ਹੈ ਜੀ ਡਾਕਟਰ ਸਾਹਿਬ ਦਾ ਨੰਬਰ ਜਿਹੜਾ 647-993-1484 6479931484 ਕੋਈ ਛੋਟੀ ਮੋਟੀ ਤੁਹਾਨੂੰ ਸਮੱਸਿਆ ਹੈ ਤੇ ਪ੍ਰਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ ਡਾਕਟਰ ਸਾਹਿਬ ਨੇ ਮੈਨੂੰ ਵੀ ਠੀਕ ਕੀਤਾ ਡਾਕਟਰ ਸਾਹਿਬ ਨੇ ਹੁਸਨੈਣ ਜੀ ਨੂੰ ਵੀ ਠੀਕ ਕੀਤਾ ਤੇ 2 ਗਵਾਹ ਅਸੀਂ ਬੈਠੇ ਹਾਂ ਤੇ ਤੁਹਾਨੂੰ ਕੋਈ ਛੋਟੀ ਮੋਟੀ ਪ੍ਰੋਬਲਮ ਹੋਵੇ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ ਸੋ ਮਜ਼ਾਕ ਵਾਲੀ ਗੱਲ ਹਾਸੇ ਵਾਲੀ ਚਲੋ ਅਲੱਗ ਗੱਲ ਹੈ ਇਹਦੇ ਵਿੱਚ ਬਿਲਕੁਲ ਸੀਰੀਅਸ ਅਸੀਂ ਕਹਿ ਰਹੇ ਹਾਂ ਕਿ ਡਾਕਟਰ ਸਾਹਿਬ ਦੇ ਹੱਥ ਵਿੱਚ ਬੜੀ ਸ਼ਫਾ ਬੜੀ ਸਮਝ ਹੈ 30-35 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਹੈ ਤੇ ਤੁਸੀਂ ਜਦੋਂ ਵੀ ਇਹਨਾਂ ਦੀ ਸੇਵਾ ਦੀ ਜ਼ਰੂਰਤ ਹੋਵੇ ਫੋਨ ਕਰੋ ਤੇ ਡਾਕਟਰ ਸਾਹਿਬ ਹਰ ਵੇਲੇ ਹਾਜ਼ਰ ਮਿਲਣਗੇ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਮਿਹਰਬਾਨੀ
1: ਥੈਂਕ ਯੂ
0: ਸੋ ਦੋਸਤੋ ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ 647-367-5353 ਸਾਡਾ ਨੰਬਰ ਹੈ ਖਲੀਲ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ
3: ਜੀ ਸਤਿ ਸ੍ਰੀ ਅਕਾਲ ਕੈਸੇ ਹੈ ਦਰਸ਼ਨ ਸਾਹਿਬ
0: ਬਹੁਤ ਬੜੀਆ ਬਹੁਤ ਬੜੀਆ ਖਲੀਲ ਜੀ ਅੱਜ ਆਪਣੇ ਵੋ ਸੁਣੀ ਇੱਕ ਮੈਨੇ ਜੋ ਇੰਸਟਾਂਸ
3: ਜੀ ਜੀ ਜੀ ਜੀ ਜੀ ਮੈਂ ਸੁਣਾ ਉਸੀ ਸਿਲਸਿਲੇ ਮੈਂ ਹਾਜ਼ਰ ਹੁਆ ਹੂੰ ਦੇਖੀਏ ਵੋ ਜੋ ਲਫ਼ਜ਼ ਹੈ ਨਾ ਬੜਾ ਆਸਾਨ ਹੈ ਜੋ ਆਪਾਂ ਪੰਜਾਬੀ ਉਰਦੂ ਮੇ ਹਿੰਦੀ ਮੇ ਜੋ ਖਸਮ ਖਾਤੇ ਉਸਕਾ ਪਹਿਲਾ ਲਫ਼ਜ਼ ਲੈ ਲੀਜੀਏ ਖਾ
0: ਜੀ
3: ਔਰ ਆਖਰੀ ਮੈਂ ਜੋ ਪੰਜਾਬੀ ਔਰ ਹਿੰਦੀ ਉਰਦੂ ਮੇ ਬੀਵੀ ਕੀ ਵਾਲਦਾ ਕੋ ਬੋਲਤੇ ਹੈ ਸਾਸ
0: ਜੀ
3: ਤੋ ਦੋਨੋ ਕੋ ਮਿਲਾਈਏ ਖਸਾਸ
0: ਖਸਾਸ ਉਸਕਾ ਨਾਮ ਹੈ ਉਨਕਾ ਜੋ ਕਾਨੂੰਨ ਹੈ
3: ਖਸਾਸ ਖਸਾਸ ਲੇਨਾ ਬੋਲਤੇ ਖਸਾਸ
0: ਪੜ੍ਹਾ ਥਾ ਲਿਖਾ ਥਾ KUISAS ਲਿਖਾ ਥਾ ਉਸਕਾ ਨਾਮ
3: ਹਾਂ ਮਗਰ ਉਸਕਾ ਸਹੀ ਤਲਫੁਜ਼ ਜੋ ਹੈ ਖਸਾਸ ਲਫ਼ਜ਼ ਹੈ ਯਾਨੀ ਕਿ ਜਾਨ ਕਾ ਬਦਲਾ ਜਾਨ ਆਖ ਕਾ ਬਦਲਾ ਆਖ ਔਰ ਇਸ ਤਰ੍ਹਾਂ ਸੇ ਲੇਕਿਨ ਯੇ ਹਕੂਮਤ ਯੇ ਬੋਲਤੀ ਹੈ ਫੈਸਲਾ ਹਮਾਰਾ ਹੈ ਕਿ ਇਸਕੋ ਮਾਰਨਾ ਹੈ ਲੇਕਿਨ ਜੋ ਖਸਾਸ ਲੇਨਾ ਚਾਹਤਾ ਹੈ ਜਿਸਕਾ ਕੇਸ ਹੈ ਵੋ ਅਗਰ ਆ ਕੇ ਬੋਲ ਦੇ ਕਿ ਭਾਈ ਮੈਂ ਮਾਫ਼ ਕਰਨੇ ਤਿਆਰ ਹੂੰ ਇਸੇ ਨਾ ਮਾਰੋ ਜਾਨ ਸੇ ਕਿਉਂਕਿ ਯੇ ਵੀ ਬੱਚਾ ਏਕ ਹੀ ਹੈ ਗਲਤੀ ਸੇ ਹੋ ਗਿਆ ਵਗੈਰਾ ਤੋ ਵੋ ਐਕਸੈਪਸ਼ਨ ਕੇਸਿਸ ਮੇ ਆਤਾ ਵਰਨਾ ਹਕੂਮਤ ਯੇ ਨਹੀਂ ਬੋਲਤੀ ਹਕੂਮਤ ਤੋ ਯਹੀ ਬੋਲਤੀ ਅਰਬ ਮੇ ਵੀ ਯਹੀ ਕਾਨੂੰਨ ਹੈ ਔਰ ਈਰਾਨ ਮੇ ਵੀ ਯਹੀ ਹੈ ਕਿ ਭਾਈ ਜਾਨ ਕਾ ਬਦਲਾ ਜਾਨ ਆਪ ਬੱਚੇ ਕੋ ਮਾਰੇ ਵੋ ਆਪਕਾ ਬੱਚਾ ਵੀ ਹੋਣਾ ਵੈਸਾ ਬਹਰਹਾਲ ਯੇ ਬਹੁਤ ਬੜੇ ਬਾਤ ਹੈ ਔਰ ਇਨਸਾਫ਼ ਕੀ ਜਹਾਂ ਤੱਕ ਬਾਤ ਹੋਤੀ ਹੈ ਇਨਸਾਫ਼ ਇਸੀ ਤਰ੍ਹਾਂ ਕਾ ਹੋਤਾ ਤਭੀ ਫਿਰ ਸੋਸਾਇਟੀ ਮੇ ਇੱਕ ਨਜ਼ਮ ਓ ਜ਼ਬਤ ਯਾਨੀ ਕਿ ਇੱਕ ਲਾਅ ਐਂਡ ਆਰਡਰ ਜੋ ਹੈ ਉਹ ਬਰਕਰਾਰ ਰਹਿਤਾ ਵਰਨਾ ਪੈਸੇ ਦੇ ਦੇ ਕੇ ਲੇਤੇ ਰਹੇਂਗੇ ਤੋ ਗਰੀਬ ਤੋ ਜੁਰਮ ਕਰੇਗਾ ਉਸਕੋ ਸਜ਼ਾ ਦੇਂਗੇ ਅਮੀਰ ਗੁਨਾਹ ਕਰੇਗਾ ਤੋ ਪੈਸੇ ਲੈ ਕੇ ਛੋੜ ਦੇਂਗੇ ਜਬ ਇਸ ਤਰ੍ਹਾਂ ਕੇ ਇਨਸਾਫ਼ ਹੋਣੇ ਲਗਤੇ ਤੋ ਫਿਰ ਪਰਮਾਤਮਾ ਅਜ਼ਾਬ ਲਾਤਾ ਜ਼ਲਜ਼ਲੋਂ ਕੀ ਸ਼ਕਲ ਮੇ ਤੂਫਾਨ ਬਿਮਾਰੀਆਂ ਯੂ ਨੇਮ ਇਟ ਕਿਉਂਕਿ ਆਪ ਉਸਸੇ ਨਹੀਂ ਲੜ ਸਕਤੇ ਉਹਨੇ ਬੋਲ ਦਿਆ ਉਹਨੇ ਕਈ ਪ੍ਰਾਚੀਨ ਕਿਤਾਬੋਂ ਮੇ ਬੋਲਾ ਕਿ ਅਗਰ ਹੂਰਾਨੀਅਤ ਦੁਨੀਆ ਮੇ ਬੜੇਗੀ ਹੂਰਾਨੀਅਤ ਯਾਨੀ ਨੰਗਾਪਨ ਅਗਰ ਵੋ ਕਰੋਗੇ ਤੋ ਬੋਲਾ ਐਸੇ ਐਸੇ ਬਿਮਾਰੀਆਂ ਲਾਉਂਗਾ ਕਿ ਤੁਮ ਉਸਕਾ ਇਲਾਜ ਅਬ ਟ੍ਰੀਟਮੈਂਟ ਅਭੀ ਨਿਕਾਲ ਕੇ ਖੁਸ਼ ਹੋਗੇ ਬਾਜ਼ੂ ਦੂਸਰਾ ਖੜਾ ਹੋਗਾ ਬੋਲੇਗਾ ਮੈਂ ਵੀ ਯਹਾਂ ਤਿਆਰ ਹੂੰ ਯਾਰ ਅਰੇ ਤੂੰ ਕਬ ਆਇਆ ہوئے بہت دیر سے آیا, میں تو اسے دیکھا نہیں سی, یہ مزاج ہوتا. بہرحال تمام چیزوں پہ یہی کہوں گا, مختصر وقت میں یہ بات نہیں ہو سکتی, درد اتنے ہیں کہ خلاصے میں نہیں آئیں گے. اس کی کچھ بات خبر ہے تو بتلاؤ یارو, ہم کسی اور دلاسے میں نہیں آئیں گے. اور آخری کا شعر تو مڈرو کے اوپر ہے جس کو ٹرمپ صاحب لائے, اور وہ شعر یہ ہے وینزویلا پہ جناب, کہ جس طرح آپ نے بیمار سے رخصت لی ہے, جس طرح آپ نے بیمار سے رخصت لی ہے, صاف لگتا ہے جنازے میں نہیں آئیں گے.
0: کیا بات کیا بات کیا بات, بہت بہت شکریہ جی, بہت
3: بڑی جناب, آپ کا بھی جناب, بہت
0: بہت شکریہ. سسری کال جی, چرن جی, سسری کال, سسری کال
4: جی, سسری کال جی,
0: کی حال چال, ٹھیک ٹھاک ہو؟ پچھلے سال بڑے اچھے گائک ہیر ورشا تک کمال کر دیندے نا گاؤن والے. اچھا سنین جی, کہندے میری تہاڈے نال ملاقات ہوئی ہے پچھلے سال ایتھے, ملے ملے ہو تسی؟
2: جی جی بالکل,
0: ہاں یاد ہے جی انہاں نوں, بالکل یاد ہے.
4: میرے
0: ملاقات ہوئی ہونی, چلو بہت بہت ودیا جی, ایس وار بھی اتھے ہی ہے.
4: گل جی راندھی کر رہے نی, وہ تو ایک مثال قائم ہو گئی
0: جی, ہاں مثال ہی ہے. میں کہ بھی دیکھو اس عورت دا, تسی دیکھو دل, وہ کی مینو سمجھ نہیں آدی, مینو کی نام دتا جا سکتا ہے.
4: گرفتار کر دیا دلہ پٹی دے بندے نے,
0: جی جی جی,
4: وہ دس دے کہ پوچھا کہ سردار سزا کی دے گی, دلہ پٹی کہ دشمنی میری دشمنی دے باپ نے انہوں نے.
0: کیا بات ہے, ویکھو جڑے مطلب وڈے بندے نے انہاں دی گلاں وی وڈیاں ہی ہوندیاں ہیں.
4: اے دلے پٹی نے یہ گل کہی کہ میری دشمنی جڑی اکبر بادشاہ نا اودے پوت نا.
0: میں وہی کہہ رہا نا, ایک اے وی ویسے سٹوری سنی ہے نا, کہندے اکبر کے دلے دا دونوں نو اکو ماں نے دودھ پلایا سی, اے وی سٹوری ہے کوئی ادھاں دی تہاڈے دماغ دے وچ؟
4: میں
0: نہیں پڑھی جی, جھوٹ بولنا بڑا ظلم ہے. اس کر کے میں ویریفائی کرنے کی کوشش کر رہا ہوں کہ کسی نے مینوں دسیا سی ادھا, میں کہا بھی میں آپ خود نہیں پڑھیا, تے کسی اتھینٹک بندے نوں پوچھاں گے جنہیں خود پڑھیا ہوئے اس چیز نوں.
4: مینوں جی پتا ہوئے میں دس سکتا, مینوں نہیں پتا جی.
0: چلو شکریہ جی.
4: پہلے جی ہیر انہوں نے سنائی ہے جریالا شیر خان لگا پہچاتا انہوں نے.
0: بالکل بالکل, تسی تے ہیر نوں بہت لائک کرن والے ہو, بہت پسند کرن والے ہو, تو کوئی گل نہیں, یہ روز ساڈے نال ہے, تے تہاڈی من دی کوئی فرمائش ہوئے نا کسی خاص بینت نوں تسی سننا ہوئے ہیر وارشاہ چوں,
4: پہلا پڑھنا پڑنا جی, مینوں فیم ہے کر سکتا, اوتا نہیں کر سکتا.
0: کوئی گل نہیں کوئی گل نہیں, جدوں کہو گے اسی تہانوں سنا دیں گے, نو پرابلم.
4: پہلا آپ خود پڑھنا پاؤ گا, پھر سارا کچھ دیکھنا پاؤ گا.
0: ٹھیک ہے جی, ٹھیک, تھینک یو ویری مچ, تھینک یو,
4: تھینک یو,
0: سسری کال, سسری کال. سو دوستو 647-367-5353 تے تسی سانو فون کر کے کوئی بھی گل بات کر سکتے ہو, تے گلاں باتاں دا سلسلہ اج ساڈا جاری ہے. ایک سنین جی, وہ کہندے ہے کہ کسے نو جھوٹا آسواشن جڑا نا وہ نہیں دینا چاہیے.
2: جی جی,
0: جدو اسی کسے نو جھوٹا لارا لا دینا نا کسے چیز دا, بھی ہے تیرے لئی میں کم کر دوں گا, ایسا کم کرنا نہیں چاہیے. جو تسی ایک واری لارا کسے نو لا دین دے نا, تو بندہ تہاڈے تے وشواس کر لیندا یار بندہ کرو گا.
2: جی جی,
0: وہ کہندے بھی ایک دن نا کوئی آدمی آ رہا سی باہروں کے تو اپنے کام تو, رستے دے وچ انہیں دیکھیا کہ بڑی ٹھنڈ پی رہی ہے, ٹھنڈ دا موسم ہے, تے ایک مزدور اتھے نا درخت دے تھلے بیٹھا بچارا, ٹھر ٹھر کمبی جاندا ہے, منگتا کوئی. تے وہ بندہ اتھوں دی ننگیا, تے انہوں کہندا یار تینوں ٹھنڈ لگدی ہونی ہے. وہ کہندا بھی ہاں ٹھنڈ تے ہے جی, ٹھنڈ لگدی ہے. وہ کہندا بھی میں ہنے آیا, میں گھروں جا کے نا تیرے لئی ایک کمبل لے کے نا, تے میں تینوں ہنے دے کے جاؤں گا.
2: جی جی,
0: شام دا ویلا سی, کہندا بھی میں ہنے تینوں کمبل لے کے دے کے جاؤں گا, تے بس تو میرا انتظار کری.
2: جی جی.
0: اچھا وہ کر گیا بچارا, کر جا کے کھانا وونا کھدا, بچیاں دے نال گلاں باتاں کردا رہیا, ہور کوئی دوست متر آ گئے, تے گلاں باتاں کردیاں کردیاں کردیاں کردیاں نا وہ بھل گیا. ਕਿ ਭਾਈ ਮੈਂ ਉਹਨੂੰ ਬਲੈਂਕਟ ਦੇਣਾ ਸੀ। ਉਹ ਸਵੇਰੇ ਜਦੋਂ ਉੱਠਿਆ ਨਾ, ਇੰਨੀ ਠੰਡ, ਉਹਨੇ ਕਿਹਾ ਯਾਰ ਓਹੋ, ਮੈਂ ਤਾਂ ਯਾਰ ਉਹ ਇੱਕ ਮੰਗਤਾ ਵਿਚਾਰਾ ਬੈਠਾ ਸੀ, ਉਹਦੇ ਨਾਲ ਪ੍ਰੋਮਿਸ ਕੀਤਾ ਸੀ, ਉਹਦੇ ਨਾਲ ਵਾਅਦਾ ਕੀਤਾ ਸੀ ਵੀ ਮੈਂ ਤੈਨੂੰ ਬਲੈਂਕਟ ਦੇ ਕੇ ਜਾਊਂਗਾ, ਤੇ ਮੈਂ ਤਾਂ ਉਹਨੂੰ ਦੇ ਕੇ ਨਹੀਂ ਆਇਆ। ਸਵੇਰੇ ਸਵੇਰੇ ਉੱਠਿਆ ਘਰੋਂ ਤੇ ਬਲੈਂਕਟ ਚੁੱਕਿਆ ਤੇ ਗਿਆ ਮੈਂ ਉਹਨੂੰ ਦੇ ਕੇ ਆਵਾਂ। ਉਹ ਜਦੋਂ ਜਾ ਕੇ ਦੇਖਿਆ ਨਾ ਤੇ ਉਹ ਵਿਚਾਰਾ ਮਰਿਆ ਪਿਆ। ਸੋ ਮੈਸੇਜ ਸਾਨੂੰ ਇਸ ਚੀਜ਼ ਤੋਂ ਇਹ ਮਿਲਦਾ ਹੈ ਵੀ ਝੂਠਾ ਕਿਸੇ ਨਾਲ ਐਸਾ ਵਾਅਦਾ ਨਾ ਕਰੋ ਜਿਹੜਾ ਤੁਸੀਂ ਪੂਰਾ ਨਹੀਂ ਕਰ ਸਕਦੇ। ਉਹ ਮੰਗਤਾ ਵਿਚਾਰਾ ਉੱਥੇ ਬੜੇ ਦਿਨਾਂ ਤੋਂ ਬੈਠਾ ਸੀ ਬਿਨਾਂ ਕੰਬਲ ਤੋਂ ਹੀ, ਰੋਜ਼ ਉਦਾਂ ਗੁਜ਼ਾਰਾ ਕਰਦਾ ਸੀ। ਠੰਡ ਨੂੰ ਉਹਨੇ ਉਸੇ ਤਰ੍ਹਾਂ ਆਪਣੇ ਆਪ ਨੂੰ ਐਕਸੈਪਟ ਕਰ ਲਿਆ ਸੀ, ਉਹਦਾ ਸਰੀਰ ਹੀ ਉਦਾਂ ਦਾ ਬਣ ਗਿਆ ਸੀ। ਉਹਨੇ ਉਸਦੇ ਨਾਲ ਵਾਅਦਾ ਕਰ ਲਿਆ ਵੀ ਮੈਂ ਤੈਨੂੰ ਬਲੈਂਕਟ ਦੇ ਜਾਣਾ, ਤੇ ਉਹ ਬਲੈਂਕਟ ਆਉਣ ਦੇ ਵਿੱਚ ਉਹਨੇ ਆਪਣੇ ਸਰੀਰ ਨੂੰ ਉਹਦੇ ਮੁਤਾਬਕ ਢਾਲਿਆ ਵੀ ਮੈਨੂੰ ਬਲੈਂਕਟ ਤਾਂ ਹੁਣੇ ਮਿਲ ਹੀ ਜਾਣਾ। ਬਲੈਂਕਟ ਨਹੀਂ ਮਿਲਿਆ ਤੇ ਉਸ ਦੇ ਝੂਠੇ ਵਾਅਦੇ ਨੇ ਉਸ ਮੰਗਤੇ ਨੂੰ ਵਿਚਾਰੇ ਨੂੰ ਮਾਰ ਦਿੱਤਾ। ਸੋ ਕਿਸੇ ਨਾਲ ਐਸਾ ਵਾਅਦਾ ਨਾ ਕਰੋ ਜਿਹੜਾ ਤੁਸੀਂ ਫੁਲਫਿਲ ਨਾ ਕਰ ਸਕਦੇ ਹੋ, ਜੋ ਤੁਸੀਂ ਪੂਰਾ ਨਾ ਕਰ ਸਕਦੇ ਹੋ, ਕਿਉਂਕਿ ਜਦੋਂ ਤੁਸੀਂ ਕਿਸੇ ਨਾਲ ਐਸਾ ਵਾਅਦਾ ਕਰ ਲੈਂਦੇ ਹੋ, ਤੁਹਾਡੇ ਤੇ ਵਿਸ਼ਵਾਸ ਕਰ ਲੈਂਦਾ, ਤੁਹਾਡੇ ਤੇ ਫੇਥ ਕਰ ਲੈਂਦਾ, ਫਿਰ ਤੁਸੀਂ ਜਦੋਂ ਫੁਲਫਿਲ ਨਹੀਂ ਕਰਦੇ ਤੇ ਜਿਹੜਾ ਉਸਨੂੰ ਦੁੱਖ ਹੁੰਦਾ ਨਾ, ਉਹ ਦੁੱਖ ਜਿਹੜਾ ਨਾ ਉਹ ਬਹੁਤ ਹੀ ਕਮਾਲ ਦਾ ਦੁੱਖ ਹੁੰਦਾ, ਜਿਹੜਾ ਉਸ ਤੋਂ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸੋ ਅੱਜ ਪ੍ਰੋਗਰਾਮ ਨੂੰ ਆਪਾਂ ਅੱਗੇ ਤੁਰਦੇ ਹਾਂ। ਅੱਜ ਆਪਾਂ ਕੋਈ ਗੀਤ ਸੰਗੀਤ ਦਾ ਤੜਕਾ ਲਾਇਆ ਨਹੀਂ, ਤੁਹਾਡੀ ਆਵਾਜ਼ ਦੇ ਵਿੱਚ ਛੋਟਾ ਜਿਹਾ ਤੜਕਾ ਅਸੀਂ ਦੋਸਤਾਂ ਮਿੱਤਰਾਂ ਨੂੰ ਲਾ ਕੇ ਸੁਣਾਇਆ, ਤੇ ਇੱਕ ਹੋਰ ਛੋਟਾ ਜਿਹਾ ਗੀਤ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਤੇ ਉਸ ਤੋਂ ਬਾਅਦ ਗੱਲਬਾਤ ਨੂੰ ਆਪਾਂ ਕੰਟੀਨਿਊ ਅੱਗੇ ਕਰਾਂਗੇ। 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, ਤੁਸੀਂ ਕਾਲ ਕਰ ਸਕਦੇ ਹੋ 6473675353।

0: ਉਹ ਤੇਰਾ ਕੀ ਲੱਗਦਾ ਨੀ ਜਿਹੜਾ ਲੁਕਿਆ ਨਜ਼ਰ ਨਹੀਂ ਆਉਂਦਾ? ਦੇਖੋ ਇਹਨੂੰ ਹੁਣ ਤੁਸੀਂ ਰੂਹਾਨੀਅਤ ਵਾਲੇ ਪਾਸੇ ਵੀ ਲਗਾ ਸਕਦੇ ਹੋ। ਉਹ ਤੇਰਾ ਕੀ ਲੱਗਦਾ ਜਿਹੜਾ ਲੁਕਿਆ ਨਜ਼ਰ ਨਹੀਂ ਆਉਂਦਾ, ਲੇਕਿਨ ਤੇਰਾ ਫੇਥ, ਤੇਰੀ ਇੱਛਾ ਉਸ ਨੂੰ ਪਾਉਣ ਦੀ ਜ਼ਰੂਰ ਹੈਗੀ ਆ, ਲੇਕਿਨ ਪਤਾ ਨਹੀਂ ਉਹ ਤੇਰਾ ਲੱਗਦਾ ਕੀ ਹੈ ਜਿਹੜਾ ਲੁਕਿਆ ਨਜ਼ਰ ਨਹੀਂ ਆਉਂਦਾ। ਸੋ ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਹੈ 11 ਵਜੇ ਤੱਕ। ਤੇ ਸਾਡੇ ਰੇਡੀਓ ਪ੍ਰੋਗਰਾਮ ਦੇ ਇਸ ਵੇਲੇ ਦੇ ਜਿਹੜੇ ਪ੍ਰਾਊਡ ਸਪੌਂਸਰ ਉਹ ਨੇ ਬ੍ਰਹਮਟਨ ਕੈਸ਼ ਐਂਡ ਕੈਰੀ। ਬ੍ਰਹਮਟਨ ਕੈਸ਼ ਐਂਡ ਕੈਰੀ, ਤੁਸੀਂ ਲੈਣੀ ਹੋਏ ਘਰ ਦੀ ਕੋਈ ਗਰੋਸਰੀ, ਘਰ ਦਾ ਕੋਈ ਬਰਤਨ ਲੈਣਾ ਹੋਏ, ਘਰ ਦੇ ਵਿੱਚ ਵਰਤਿਆ ਜਾਣ ਵਾਲਾ ਕੋਈ ਵੀ ਔਜ਼ਾਰ ਲੈਣਾ ਹੋਏ, ਆਪਣੇ ਰੈਸਟੋਰੈਂਟ ਵਾਸਤੇ ਗਰੋਸਰੀ ਜਾਂ ਔਜ਼ਾਰ ਕੋਈ ਲੈਣਾ ਹੋਵੇ, ਜਾਂ ਕੋਈ ਬਰਤਨ ਕੋਈ ਲੈਣਾ ਹੋਵੇ, ਕੋਈ ਡਿਸਪੋਜ਼ੇਬਲ ਕਿਸੇ ਵੀ ਕਿਸਮ ਦਾ, ਕਿਸੇ ਵੀ ਰੰਗ ਦਾ, ਕਿਸੇ ਵੀ ਡਿਜ਼ਾਈਨ ਦੇ ਵਿੱਚ, ਕਿੰਨੀ ਵੀ ਗਿਣਤੀ ਦੇ ਵਿੱਚ ਡਿਸਪੋਜ਼ੇਬਲ ਸਮਾਨ ਤੁਹਾਨੂੰ ਚਾਹੀਦਾ, ਤੁਹਾਨੂੰ ਮਿਲੇਗਾ। ਘਰ ਦੇ ਵਿੱਚ ਵਰਤੀ ਜਾਣ ਵਾਲੀ ਕੋਈ ਛੋਟੀ ਮੋਟੀ ਦਵਾਈ ਫਸਟ ਏਡ ਦੇ ਤੌਰ ਤੇ, ਜਿਸ ਲਈ ਇਸਨੂੰ ਘਰ ਦੇ ਵਿੱਚ ਅਕਸਰ ਰੱਖਦੇ ਹਾਂ, ਕਿਉਂਕਿ ਕੈਨੇਡਾ ਦੇ ਵਿੱਚ ਦਵਾਈਆਂ ਆਮ ਤੌਰ ਤੇ ਸਾਨੂੰ ਮਿਲਦੀਆਂ ਨਹੀਂ ਹੈ ਕਾਊਂਟਰ ਦੇ ਉੱਪਰ, ਜ਼ਿਆਦਾਤਰ ਛੋਟੀਆਂ ਮੋਟੀਆਂ ਮਿਲ ਜਾਂਦੀਆਂ, ਲੇਕਿਨ ਸਾਡੇ ਪਿੰਡਾਂ ਦੇ ਵਿੱਚ ਅਸੀਂ ਅਕਸਰ ਘਰਾਂ ਦੇ ਵਿੱਚ ਦਵਾਈਆਂ ਛੋਟੀਆਂ ਮੋਟੀਆਂ ਰੱਖ ਲੈਂਦੇ। ਹਰ ਮਰਜ਼ ਦੀਆਂ ਹਰ ਤਰ੍ਹਾਂ ਦੀ ਦਵਾਈ ਤੁਹਾਨੂੰ ਇੱਥੋਂ ਮਿਲੇਗੀ। ਗੁਰੂ ਸਾਹਿਬਾਨ ਦੀ ਕੋਈ ਫੋਟੋਗ੍ਰਾਫ ਚਾਹੀਦੀ ਹੈ, ਕੋਈ ਹਿੰਦੂ ਧਰਮ ਨਾਲ ਸੰਬੰਧਿਤ ਕਿਸੇ ਦੇਵੀ ਦੇਵਤੇ ਦੀ ਫੋਟੋਗ੍ਰਾਫ ਚਾਹੀਦੀ ਹੋਏ ਜਾਂ ਪੂਜਾ ਸਮੱਗਰੀ ਚਾਹੀਦੀ ਹੋਏ, ਤੁਸੀਂ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ। 905-230-4800 905-230-4800। ਕੋਈ ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਿਤ ਕੋਈ ਵੀ ਤੁਹਾਨੂੰ ਚੀਜ਼ ਚਾਹੀਦੀ ਹੋਏ, ਘਰ ਦੇ ਵਿੱਚ ਕੋਈ ਵਿਆਹ ਸ਼ਾਦੀ ਹੈ, ਤੁਹਾਨੂੰ ਜਾਗੋ, ਹਲਦੀ, ਮਹਿੰਦੀ ਜਾਂ ਹੋਰ ਕਿਸੇ ਕਿਸਮ ਦਾ ਕੋਈ ਤੁਸੀਂ ਜਾਗੋ ਨਿਕਾਲਨੀ ਹੈ, ਜਿਹੜੇ ਜਿਹੜੇ ਔਜ਼ਾਰਾਂ ਦੀ ਜ਼ਰੂਰਤ ਹੁੰਦੀ ਹੈ, ਕੁੰਡੇ ਦੀ ਜ਼ਰੂਰਤ ਹੁੰਦੀ ਹੈ, ਢੋਲ ਦੀ ਜ਼ਰੂਰਤ ਹੁੰਦੀ ਹੈ, ਛੱਜ ਦੀ ਜ਼ਰੂਰਤ ਹੁੰਦੀ ਹੈ, ਜੋ ਜੋ ਵੀ ਤੁਸੀਂ ਮੰਗੋਗੇ ਹਰ ਇੱਕ ਚੀਜ਼ ਤੁਹਾਨੂੰ ਮਿਲੇਗੀ। ਭੰਗੜੇ ਗਿੱਧੇ ਦੇ ਮਾਡਲ ਡਰੈਸਾਂ ਪਾਈਆਂ ਹੋਈਆਂ ਤੁਹਾਨੂੰ ਮਿਲ ਸਕਦੀਆਂ ਨੇ। ਜੋ ਜੋ ਵੀ ਤੁਹਾਨੂੰ ਚੀਜ਼ ਚਾਹੀਦੀ ਨਾ, ਵਿਸ਼ਾਲ ਸਟੋਰ 60,000 ਸਕੇਅਰ ਫੁੱਟ ਦੇ ਵਿੱਚ ਫੈਲਿਆ ਹੋਇਆ, ਪੰਜਾਬੀਆਂ ਦੇ ਕੋਸਕੋ ਦੇ ਨਾਮ ਜਾਣਿਆ ਜਾਂਦਾ। ਬ੍ਰਹਮਟਨ ਕੈਸ਼ ਐਂਡ ਕੈਰੀ, 100 ਕੈਨੇਡੀ ਰੋਡ। ਦੂਸਰੇ ਸਾਡੇ ਪ੍ਰਾਊਡ ਸਪੌਂਸਰ ਵਿਲੇਜ ਆਫ ਇੰਡੀਆ, ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਪਿਛਲੇ 3 ਦਹਾਕਿਆਂ ਤੋਂ ਜਾਣਿਆ ਪਹਿਚਾਣਿਆ ਨਾਮ। ਇੱਕ ਵਾਰ ਵਫੇ ਇਹਨਾਂ ਦਾ ਜ਼ਰੂਰ ਟਰਾਈ ਕਰੋ, 40 ਤੋਂ 50 ਆਈਟਮਾਂ ਦੇ ਨਾਲ ਸਜਿਆ ਹੋਇਆ, ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ, ਕਲਾਸਿਕ, ਸੀਜ਼ਨਲ, ਤਰ੍ਹਾਂ ਤਰ੍ਹਾਂ ਦੇ ਸੈਲਡ, ਸਵੀਟ ਡਿਸ਼ਿਜ਼, ਸਟਰੀਟ ਫੂਡ ਇਹਨਾਂ ਦਾ, ਗੋਲ ਗੱਪੇ, ਟਿੱਕੀਆਂ, ਸਮੋਸੇ, ਪੱਲੇ, ਡੋਸੇ, ਗਰਮਾ ਗਰਮ ਦੇਸੀ ਘਿਓ ਦੀਆਂ ਜਲੇਬੀਆਂ। ਤੁਸੀਂ ਘਰ ਦੇ ਵਿੱਚ ਕੋਈ ਫੰਕਸ਼ਨ ਕਰ ਰਹੇ ਹੋ, ਕੋਈ ਲਾਈਵ ਕੇਟਰਿੰਗ ਕਰਵਾਉਣੀ, ਇਹਨਾਂ ਦਾ ਟਰੱਕ ਹਾਇਰ ਕਰ ਸਕਦੇ ਹੋ, ਗਰਮਾ ਗਰਮ ਚੀਜ਼ਾਂ ਤੁਹਾਡੇ ਘਰ ਦੇ ਦਰਵਾਜ਼ੇ ਦੇ ਉੱਪਰ ਪਹੁੰਚਣਗੀਆਂ। ਕੋਈ ਛੋਟਾ ਮੋਟਾ ਫੰਕਸ਼ਨ ਕਰਨ ਦੇ ਲਈ ਹਾਲ ਚਾਹੀਦਾ ਤੁਹਾਨੂੰ, 100-125 ਆਦਮੀਆਂ ਦੇ ਲਈ, ਤਾਂ ਲਾਈਟ ਐਂਡ ਸਾਊਂਡ ਡੀਜੇ ਵਗੈਰਾ ਦੇ ਨਾਲ ਸਜਿਆ ਹੋਇਆ ਹਾਲ ਤੁਹਾਨੂੰ ਮਿਲੇਗਾ। 100 ਤੋਂ ਲੈ ਕੇ 125 ਗੱਡੀਆਂ ਦੀ ਖੁੱਲ੍ਹੀ ਡੁੱਲੀ ਪਾਰਕਿੰਗ ਉੱਥੇ ਅਵੇਲੇਬਲ ਹੈ। ਟਿਫਨ ਲਗਵਾਉਣਾ ਹੋਏ 7 ਦਿਨ ਲਈ, 6 ਦਿਨ ਲਈ, 5 ਦਿਨ ਲਈ, ਉਸ ਦਾ ਕੀ ਮੈਨਿਊ ਹੋਏਗਾ, ਕੀ ਉਸਦੀ ਕੀਮਤ ਹੋਏਗੀ, ਕਿਸੇ ਕਿਸਮ ਦੀ ਕੋਈ ਵੀ ਜਾਣਕਾਰੀ ਲੈਣੀ ਹੋਏ, ਫੋਨ ਕਰੋ 905-450-33-33-114 ਕੈਨੇਡੀ ਰੋਡ, ਔਰ 905-542-1333-6430 ਐਰਨ ਮਿਲ ਪਾਰਕਵੇ ਮਿਸੀ ਸਾਗਾ ਦਾ ਨੰਬਰ ਹੈ। 647-300-57-53-53 ਸਾਡੇ ਸਟੂਡੀਓ ਦਾ ਨੰਬਰ ਹੈ। ਹੁਸਨੈਨ ਜੀ, ਤੁਸੀਂ 2-3 ਸਾਲ ਤੋਂ ਕੈਨੇਡਾ ਆ ਰਹੇ ਹੋ, ਗਰਮੀਆਂ ਦੇ ਵਿੱਚ 2-2, 4-4, 6-6 ਮਹੀਨੇ ਇੱਥੇ ਲੈ ਕੇ ਜਾਂਦੇ ਹੋ, ਤੁਹਾਨੂੰ ਕੈਨੇਡਾ ਦੇ ਜਨ ਜੀਵਨ ਨੂੰ ਵੀ ਪੂਰੀ ਤਰ੍ਹਾਂ ਤੁਸੀਂ ਜਾਣ ਗਏ ਹੋ
1: ਜੀ ਜੀ,
0: ਔਰ ਤੁਸੀਂ ਉੱਧਰ ਪਾਕਿਸਤਾਨ ਤੋਂ ਰਹਿਣ ਵਾਲੇ ਹੋ, ਅਸੀਂ ਮੈਂ ਇੰਡੀਆ ਤੋਂ ਪੰਜਾਬ ਤੋਂ ਰਹਿਣ ਵਾਲਾ, ਤੁਸੀਂ ਵੀ ਚਲੋ ਇਹ ਸਾਡੇ ਨਾਲ ਨਾਲ ਹੀ ਉੱਥੇ ਇੱਕੋ ਹੀ ਹੈ, ਸਾਰਿਆਂ ਦਾ ਕਲਚਰ ਸਭ ਇੱਕੋ ਹੀ ਹੈ, ਔਰ ਸਾਰਿਆਂ ਦੀ ਹਿਰਸ ਕੈਨੇਡਾ ਆਉਣ ਦੀ ਉਹ ਵੀ ਉੱਧਰ ਦੋਨਾਂ ਮੁਲਕਾਂ ਦੀ ਇੱਕੋ ਹੀ ਹੈ, ਤਾਂ ਇੱਛਾ ਕੈਨੇਡਾ ਜਾਣਾ, ਕੈਨੇਡਾ ਜਾਣਾ, ਕੈਨੇਡਾ ਜਾਣਾ, ਬੱਚੇ ਜਿਹੜੇ ਨਾ ਸ਼ਦਾਈ ਹੋਏ ਫਿਰਦੇ ਹੁੰਦੇ ਆ ਉੱਥੇ, ਹੁਣ ਥੋੜ੍ਹਾ ਜਿਹਾ ਇਮੀਗ੍ਰੇਸ਼ਨ ਟਾਈਟ ਹੋਈ ਹੈ, ਕੰਮ ਘਟਿਆ, ਲੇਕਿਨ ਅਸਲੀਅਤ ਦੇ ਵਿੱਚ ਤੁਸੀਂ ਇੱਕ ਸ਼ਾਇਰ ਦੇ ਤੌਰ ਤੇ, ਇੱਕ ਕਵੀ ਦੇ ਤੌਰ ਤੇ ਕੁਝ ਐਸੀ ਚੀਜ਼ ਕਿਤੇ ਲਿਖੀ ਹੋਵੇ ਵੀ ਕੈਨੇਡਾ ਦਾ ਜਨ ਜੀਵਨ ਇੰਨਾ ਸਧਾਰਨ ਨਹੀਂ ਹੈ ਕਿ ਬੱਚੇ ਇੱਥੇ ਆ ਕੇ ਆਰਾਮ ਨਾਲ ਸੈੱਟ ਹੋ ਜਾਣਗੇ, ਇੱਥੇ ਹਾਰਡ ਵਰਕ, ਇੱਥੇ ਐਂ ਨਹੀਂ ਕਿ ਮਾਂ ਬੈਠੀ ਹੈ, ਮਾਂ ਪਾਣੀ ਦਾ ਗਲਾਸ ਚਾਹੀਦਾ, ਮਾਂ ਚਾਹ ਬਣਾ ਕੇ ਦਿਓ, ਮਾਂ ਫੁਲਕੇ ਬਣਾ ਕੇ ਦਿਓ, ਇੱਥੇ ਤਾਂ ਜੋ ਕਰਨਾ ਆਪਣੇ ਹੱਥੀ ਕਰਨਾ। ਕੁਝ ਐਸੀ ਚੀਜ਼ ਤੁਹਾਡੇ ਕੋਲ ਹੈ ਜਿਹੜੀ ਤੁਸੀਂ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰ ਸਕਦੇ ਹੋ, ਜਾਂ ਉਹ ਸਾਡੇ ਬੱਚੇ ਜਿਹੜੇ ਇੱਥੇ ਆ ਗਏ ਨੇ ਫੇਸ ਕਰ ਰਹੇ ਨੇ ਇਹਨਾਂ ਚੀਜ਼ਾਂ ਨੂੰ, ਉਹਨਾਂ ਨੂੰ ਸੁਣ ਕੇ ਲੱਗੇ ਕਿ ਵਾਕਿਆ ਬਿਲਕੁਲ ਸਹੀ ਕਹਿ ਰਹੇ ਹਸਨੈਣ ਜੀ?
1: ਜੀ ਅਰੋੜਾ ਸਾਹਿਬ, ਮੈਂ ਆਪਣੇ 3 ਸਾਲਾਂ ਦਾ ਜਿਹੜਾ ਤਜਰਬਾ ਹੈ ਨਾ
0: ਜੀ ਜੀ,
1: ਜਿਹੜਾ ਮੈਂ 3 ਦਫਾ 3ਰੀ ਦਫਾ ਆ, ਮੈਂ ਜੋ ਕੁਝ ਦੇਖਿਆ ਮੈਂ ਤੁਹਾਨੂੰ ਦੱਸਣਾ, ਔਰ ਜਿਹੜੇ ਕੈਨੇਡਾ ਆਉਣੇ ਚਾਹੁੰਦੇ ਨੇ ਉਹ ਬਿਲਕੁਲ ਆਉਣ
0: ਜੀ,
1: ਉਹਨਾਂ ਨੂੰ ਵੀ ਮੈਂ ਪੈਗਾਮ ਦੇਣਾ ਚਾਹੁੰਦਾ ਵਾ,
0: ਪਰ ਇਹ ਸੋਚ ਕੇ ਆਉਣ ਇਦਾਂ ਦੀਆਂ ਗੱਲਾਂ।
1: ਹਾਂਜੀ ਹਾਂਜੀ
0: ਜੀ ਜੀ ਜੀ,
1: ਕਿ ਆ ਜਾ ਯਾਰ ਕੈਨੇਡਾ, ਆ ਜਾ ਯਾਰ ਕੈਨੇਡਾ, ਆ ਆਉਂਦਿਆਂ ਪੀ ਆਰ ਵੱਲ ਨਾ ਜਾ।
0: ਕਿਆ ਬਾਤ ਹੈ,
1: ਸੂਲੀ ਚੜ ਕੇ ਪੀ ਆਰ ਮਿਲਣੀ, ਸੂਲੀ ਚੜ ਕੇ
0: ਪੀ ਆਰ ਮਿਲਣੀ,
1: ਪੀ ਆਰ ਮਿਲਣੀ, ਲੈਣਾ ਹੀ ਤੇ ਲੈ ਲਾ ਪਾ, ਭਾਂਡੇ ਤੈਨੂੰ ਧੋਣੇ ਪੈਣੇ,
0: ਵਾਹ,
1: ਭਾਂਡੇ ਤੈਨੂੰ ਧੋਣੇ ਪੈਣੇ, ਹੱਥੀ ਮਨ ਪਕਾਉਣੇ ਪੈਣੇ,
0: ਵਾਹ,
1: ਸੋਚ ਸਮਝ ਕੇ ਪਵੀ ਏ ਰਾਹ,
0: ਕਿਆ ਬਾਤ ਹੈ,
1: ਲੈਣਾ ਹੀ ਤੇ ਲੈ ਲਾ,
0: ਲੈਣਾ ਹੀ ਤੇ ਲੈ ਲਈ ਫਾ,
1: ਪੀਜ਼ੇ ਬਰਗਰ ਧੋਣੇ ਪੈਣੇ, ਕੁੱਤੇ ਯਾਰ ਨਵਾਉਣੇ ਪੈਣੇ, ਏਡੀ ਮਿਲਣੀ ਸਖਤ ਸਜ਼ਾ, ਲੈਣਾ ਹੀ ਤੇ ਲੈ ਲਾ ਪਾ, ਉਬਰ ਯਾਰ ਚਲਾਉਣੀ ਪੈਣੀ, ਨਿੱਤ ਦਿਹਾੜੀ ਲਾਉਣੀ ਪੈਣੀ, ਜਿਗਰਾ ਰੱਖੀ ਸ਼ੇਰ ਜਿਹਾ,
0: ਕਿਆ ਬਾਤ ਹੈ,
1: ਲੈਣਾ ਹੀ ਤੇ ਲੈ ਲਾ ਫਾ,
0: ਵਾਹ ਵਾਹ,
1: ਬਰਫਾਂ ਉੱਤੇ ਟੁਰਨਾ ਪੈਣਾ, ਸੜਕਾਂ ਉੱਤੇ ਰੁਲਣਾ ਪੈਣਾ, ਅੱਲਾ ਸੱਚਾ ਹੈ ਗਵਾਹ,
0: ਵਾਹ ਵਾਹ,
1: ਲੈਣਾ ਹੀ ਤੇ ਲੈ ਲਾ ਫਾ,
0: ਵਾਹ ਵਾਹ ਵਾਹ,
1: ਬੋਧੇ ਤੇਰੇ ਟੈਟੂ ਜਾਣੇ, ਮੂੰਹ ਤੇ ਵੱਟ ਵੀ ਪੈਪੂ ਜਾਣੇ, ਅੱਲਾ ਤੇਰਾ ਕਰੇ ਭਲਾ, ਲੈਣਾ ਹੀ ਤੇ ਲੈ ਲਾ ਫਾ, ਖੁਸ਼ੀਆਂ ਹਾਸੇ ਰੁੱਸ ਜਾਣੇ ਨੀ, ਚੰਗੇ ਵੇਲੇ ਖੁਸ ਜਾਣੇ ਨੀ, ਖਾਣੇ ਨੀ ਤੇ ਠੁੱਡੇ ਖਾ, ਲੈਣਾ ਹੀ ਤੇ ਲੈ ਲਾ ਫਾ, ਭੁੱਲ ਜਾਵੇਗਾ ਸਿਲਕ ਕਰੰਡੀ, ਲਾਉਣ ਤੇ ਲੱਠੇ ਵਾਲੀ ਭੰਡੀ, ਮੁੱਕ ਜਾਣੇ ਨੀ ਸਾਰੇ ਚਾਹ, ਲੈਣਾ ਹੀ ਤੇ ਲੈ ਲੈ ਫਾ, ਹਰ ਦੁੱਖ ਤੈਨੂੰ ਜਰਨਾ ਪੈਣਾ, ਜਿਉਂਦੇ ਜੀ ਤੈਨੂੰ ਮਰਨਾ ਪੈਣਾ, ਕਿਉਂਕਿ ਕਰਨਾ ਪੈਣਾ ਵਿਆਹ, ਲੈਣਾ ਹੀ ਤੇ ਲੈ ਲੈ ਫਾ, ਜੀ ਜੀ ਸਭ ਨੂੰ ਕਰਨਾ ਪੈਣਾ, ਜਿੱਤ ਕੇ ਸਭ ਕੁਝ ਹਰਨਾ ਪੈਣਾ, ਹੋ ਜਾਣੇ ਨੀ ਔਖੇ ਸਾਹ, ਲੈਣਾ ਹੀ ਤੇ ਲੈ ਲਾ ਫਾ,
0: ਬਿਲਕੁਲ,
1: ਜੇ ਤੂੰ ਚਾਹੁੰਦਾ ਖੁਸ਼ ਖੁਸ਼ ਰਹਿਣਾ, ਮੰਨੀ ਬੇਗਮ ਦਾ ਹਰ ਕਹਿਣਾ, ਕਰ ਲੈ ਦਿਲ ਦੇ ਨਾਲ ਸਲਾਹ, ਲੈਣਾ ਹੀ ਤੇ ਲੈ ਲਾ ਫਾ, ਜੇ ਤੂੰ ਕਰਨੀ ਏ ਸਰਦਾਰੀ, ਬੇਗਮ ਦੀ ਕਰ ਤਾਬੇਦਾਰੀ, ਜੋ ਕਹਿੰਦੀ ਏ ਕਰਦਾ ਜਾ, ਲੈਣਾ ਹੀ ਤੇ ਲੈ ਲਾ ਫਾ, ਬੇਗਮ ਨਾਲ ਨਾ ਮੱਥਾ ਲਾਵੀ, ਲਾ ਕੇ ਮੱਥਾ ਨਾ ਪਛਤਾਵੀ, ਨਹੀਂ ਤੇ ਪੁੱਤਰਾ ਤੂੰ ਗਿਆ, ਲੈਣਾ ਹੀ ਤੇ ਲੈ ਲਾ ਫਾ, ਪੱਥਰ ਦੇ ਇਨਸਾਨ ਨਹੀਂ ਇੱਥੇ, ਕਰਨੇ ਕੰਮ ਆਸਾਨ ਨਹੀਂ ਇੱਥੇ, ਬਣ ਜਾ ਹੁਣ ਮਸ਼ੀਨ ਜ਼ਰਾ, ਲੈਣਾ ਹੀ ਤੇ ਲੈ ਲਾ ਫਾ, ਦਾਸੇ ਰਗੜੇ ਖਾ ਲਵੇਗਾ
0: ਜੀ,
1: ਦਾਸੇ ਰਗੜੇ ਖਾ ਲਵੇਗਾ, ਮਾਂ ਪਿਓ ਦੱਸ ਭੁਲਾ ਲਵੇਗਾ, ਫੈਸਲਾ ਆਪਣਾ ਆਪ ਸੁਣਾ, ਲੈਣਾ ਹੀ ਤੇ ਲੈ ਲਾ ਫਾ, ਦੌਲਤ ਪਿੱਛੇ ਰੁਲ ਨਾ ਜਾਵੀ, ਖਾਨਦਾਨ ਨੂੰ ਭੁੱਲ ਨਾ ਜਾਵੀ, ਸੋਚ ਸਮਝ ਕਰ ਗੌਰ ਜ਼ਰਾ, ਲੈਣਾ ਹੀ ਤੇ ਲੈ ਲਾ ਫਾ, ਲੱਗਦਾ ਇੰਜ ਦੇ ਵੇਲੇ ਆਉਣੇ, ਸਦੀਆਂ ਵਰਗੇ ਸਾਲ ਨੇ ਹੋਣੇ, ਦੁੱਖਾਂ ਲੈਣੇ ਘੇਰੇ ਪਾ, ਲੈਣਾ ਹੀ ਤੇ ਲੈ ਲਾ ਫਾ, ਦੱਸ ਫੇਰ ਉਦੋਂ ਕੀ ਕਰੇਗਾ, ਜੀਵੇਗਾ ਯਾ ਤੂੰ ਮਰੇਗਾ, ਦੱਸ ਸ਼ਹਿਜ਼ਾਦਿਆ ਨਾ ਸ਼ਰਮਾ, ਲੈਣਾ ਹੀ ਤੇ ਲੈ ਲਾ ਫਾ, ਤੇ ਜਿੰਨੇ ਫਿਰ ਇਰਾਦਾ ਕਰ ਲਿਆ ਨਾ ਵੀ ਜੋ ਵੀ ਹੋਵੇ ਮੈਂ ਜਨਾਬ ਕਰਨਾ ਹੀ ਕਰਨਾ, ਉਹਦੇ ਵਾਸਤੇ ਵੇਖ ਕਿ ਜੇ ਤੂੰ ਸਦਾ ਕੈਨੇਡਾ ਰਹਿਣਾ, ਮੰਨ ਲੈ ਫਿਰ ਤੂੰ ਮੇਰਾ ਕਹਿਣਾ, ਕਿਸੇ ਦੀ ਤੂੰ ਨਾ ਕਰ ਪਰਵਾਹ,
0: ਬਿਲਕੁਲ ਬਿਲਕੁਲ,
1: ਲੈਣਾ ਹੀ ਤੇ ਲੈ ਲਾ ਫਾ, ਤੂੰ ਏ ਪੱਕਾ ਸ਼ੇਰ ਬਹਾਦਰ, ਕਹਿੰਦਾ ਤੈਨੂੰ ਹਸਨੈਨ ਅਕਬਰ, ਮਿਹਨਤ ਕਰ ਤੇ ਰੱਜ ਰੱਜ ਖਾ, ਲੈਣਾ ਹੀ ਤੇ
0: ਲੈਣਾ ਹੀ ਤੇ ਲੈ, ਵੈਸੇ ਹਸਨੈਨ ਜੀ ਇਹਦੇ ਚ ਕੋਈ ਸ਼ੱਕ ਨੀ, ਮੈਂ ਤਾਂ ਅਕਸਰ ਅੱਗੇ ਕਈ ਵਾਰ ਕਹਿੰਦਾ ਹੁੰਦਾ ਕਿ ਸਾਡੇ ਉਧਰ ਨਾਲੋਂ ਇਧਰ ਦੀ ਲਾਈਫ ਹਾਰਡ ਜ਼ਰੂਰ ਹੈਗੀ ਹੈ
1: ਜੀ ਜੀ,
0: ਪਰ ਕੁਆਲਿਟੀ ਲਾਈਫ ਜ਼ਰੂਰ ਹੈਗੀ ਹੈ
1: ਜੀ ਜੀ, ਇਸੇ ਤਰ੍ਹਾਂ
0: ਹਾਰਡ ਜ਼ਰੂਰ ਹੈ ਲੇਕਿਨ ਕੁਆਲਿਟੀ ਲਾਈਫ। ਹਾਂਜੀ ਹੈਲੋ, ਸਤਿ ਸ਼੍ਰੀ ਅਕਾਲ ਜੀ, ਕੱਟ ਗਿਆ ਜੀ ਫੋਨ ਤੁਹਾਡਾ, ਕੱਟ ਗਿਆ। ਸੋ ਮੈਂ ਗੱਲ ਕਰ ਰਿਹਾ ਸੀ ਕਿ ਕੈਨੇਡਾ ਦੀ ਲਾਈਫ ਸਾਡੇ ਉਧਰ ਦੀ ਲਾਈਫ ਨਾਲੋਂ ਹਾਰਡ ਜ਼ਰੂਰ ਹੈ ਪਰ ਕੁਆਲਿਟੀ ਲਾਈਫ ਜ਼ਰੂਰ ਹੈਗੀ ਹੈ। ਸਾਡਾ ਉਧਰ ਦਾ ਸਿਸਟਮ ਦੇਖ ਲਓ, ਸਾਡਾ ਉਧਰ ਦਾ ਪੋਲਿਊਸ਼ਨ ਦੇਖ ਲਓ, ਸਾਡੇ ਉਧਰ ਦਾ ਭੀੜ ਭੜੱਕਾ ਦੇਖ ਲਓ, ਸਾਡਾ ਉਧਰ ਹਰ ਕੰਮ ਦੇ ਵਿੱਚ ਕੈਜੂਅਲਿਟੀ ਦੇਖ ਲਓ, ਇਸ ਚੀਜ਼ ਨੂੰ ਜੇ ਕੰਪੈਰੀਜ਼ਨ ਕਰੋ ਨਾ ਇਸ ਕੰਟਰੀ ਦੇ ਨਾਲ, ਤੇ ਇਸ ਕੰਟਰੀ ਦਾ ਕੋਈ ਜਵਾਬ ਨਹੀਂ ਹੈ। ਇੱਕ ਦਿਨ ਅਸੀਂ ਡਿਸਕਸ ਕੀਤੀਆਂ ਸੀ ਕਿਹੜੀਆਂ ਕਿਹੜੀਆਂ ਚੀਜ਼ਾਂ ਸਾਡੇ ਅੱਛੀਆਂ ਨੇ ਇੱਥੇ ਬੁਰੀਆਂ ਨੇ, ਕਿਹੜੀਆਂ ਕਿਹੜੀਆਂ ਚੀਜ਼ਾਂ ਇੱਥੇ ਅੱਛੀਆਂ ਨੇ ਉੱਥੇ ਬੁਰੀਆਂ ਨੇ, ਲੇਕਿਨ ਅਲਟੀਮੇਟਲੀ ਸਾਰੇ ਦੋਸਤਾਂ ਨੇ ਜੋ ਮਸ਼ਵਰਾ ਆਈ ਸੀ ਨਾ ਕਿ ਇੱਥੇ ਕੁਆਲਿਟੀਜ਼ ਜ਼ਿਆਦਾ, ਤਾਂ ਹੀ ਤਾਂ ਲੋਕ ਉਧਰੋਂ ਭੱਜ ਭੱਜ ਦੌੜ ਦੌੜ ਕੇ ਆਉਂਦੇ ਆ ਨਾ, ਕੋਈ ਕਾਰਨ ਕੋਈ ਤਾਂ ਹੋਏਗਾ ਨਾ, ਐਵੇਂ ਤਾਂ ਨਹੀਂ ਨਾ ਕਹਿ ਸਕਦੇ। ਸੋ ਤੁਹਾਡੀ ਬਹੁਤ ਵਧੀਆ ਤੁਸੀਂ ਜਿਹੜੀ ਅੱਜ ਸੁਣਾਈ ਗੱਲਬਾਤ, ਤੇ ਮੇਰਾ ਦਿਲ ਕਰਦਾ ਕਿ ਇਹ ਗਾਣਾ ਜਿਹੜਾ ਦੋਸਤਾਂ ਨੂੰ ਬਹੁਤ ਅੱਛਾ ਲੱਗਿਆ, ਕਿ ਮਿਹਨਤ ਕਰਨ ਵਾਲਿਆਂ ਲਈ ਗਾਣਾ ਜ਼ਰੂਰ ਹੈ, ਸੁਣੋ ਜਿਹੜਾ।

0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ 5630।
1: ਹਾਂਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ?
1: ਵਧੀਆ ਜੀ, ਮੈਂ ਵੀ ਆਇਆ ਜੀ ਸੁਣਾਉਣਾ, ਜਿੱਦਾਂ ਗੱਲ ਹੋਣੀ ਤੁਸੀਂ ਵਧੀਆ ਸੁਣਾਈ ਆ ਬਾਈ
0: ਜੀ।
1: ਡਾਕਟਰ ਸਾਹਿਬ ਕੋਈ ਕਵਿਤਾ ਦਿਓ, ਬਾਰ ਬਾਰ ਸੁਣਾ ਦਾ
0: ਜੀ,
1: ਲੈਣਾ ਹੈ ਤਾਂ ਲੈ ਲਓ ਬਾ ਕਵਿਤਾ ਦੇ ਸੁਣਾ
0: ਜੀ ਜੀ ਜੀ ਜੀ ਜੀ ਜੀ
1: ਰੋਜ਼ ਹੀ ਦਿਓ ਇੱਕ ਵਾਰੀ ਲਾ।
0: ਹਾਂ ਬਸ ਹੁਣ ਟਾਈਮ ਸਾਡੇ ਕੋਲ 4 ਮਿੰਟ ਬਾਕੀ ਹੈ ਜੀ, ਤੇ ਤੁਸੀਂ ਹੋਰ ਕੋਈ ਸੁਨੇਹਾ ਦੇਣਾ ਚਾਹੋ? ਤੁਸੀਂ ਬੜੇ ਤਜਰਬੇਕਾਰ ਹੋ, ਤੁਸੀਂ ਬੜੀ ਵਧੀਆ ਗੱਲ ਕਰਦੇ ਹੁੰਦੇ ਜਦੋਂ ਵੀ ਕਰੋ ਫੋਨ ਕਰੋ ਤੁਸੀਂ।
1: ਮੈਨੂੰ ਤਾਂ ਇਹ ਵਧੀਆ ਲੱਗੀ, ਬਹੁਤ ਵਧੀਆ ਲੱਗੀ।
0: ਚਲੋ ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਬਹੁਤ ਸ਼ੁਕਰੀਆ। ਹੁਸਨੈਨ ਜੀ, ਸਾਡੇ ਹੈ ਹੀ ਗੁਣਾਂ ਦੀ ਗੁਥਲੀ ਹੈ ਜੀ, ਇਹ ਕੋਈ ਵਿਸ਼ਾ ਇਹਨਾਂ ਨੂੰ ਦੱਸ ਦਿਓ ਸਹੀ, ਤੇ ਇਹ ਇੰਨੇ ਇੰਨੇ ਇੰਨੇ ਚ ਮਤਲਬ ਐਕਸਟਰਾ ਪੋਰ ਹੈਗੇ, ਬੈਠੇ ਬੈਠੇ ਹੀ ਕਵਿਤਾ ਲਿਖ ਦਿੰਦੇ। ਚਲੋ ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ ਜੀ, ਥੈਂਕ ਯੂ, ਥੈਂਕ ਯੂ ਵੈਰੀ ਮਚ, ਥੈਂਕ ਯੂ, ਥੈਂਕ ਯੂ। ਸੋ ਹੁਸਨੈਨ ਜੀ, ਹੁਣ ਟਾਈਮ ਰਹਿ ਗਿਆ ਸਾਡੇ ਕੋਲ 5 ਮਿੰਟ ਬਾਕੀ, ਤੁਸੀਂ ਹੋਰ ਕੁਝ ਕਹਿਣਾ ਚਾਹੋਗੇ ਸਰੋਤਿਆਂ ਨੂੰ, ਕੁਝ ਦੋਸਤਾਂ ਮਿੱਤਰਾਂ ਨੂੰ ਕੁਝ ਸ਼ੇਅਰ ਕਰਨਾ ਚਾਹੋ ਤੁਸੀਂ?
2: ਹੋਰ ਇਹ ਇਹਨਾਂ ਨੂੰ ਦੱਸਣਾ ਚਾਹਾਂਗਾ ਕਿ ਕੱਲ ਮੈਂ ਸਵੇਰੇ ਜਦੋਂ ਉੱਠਿਆ ਨਾ
0: ਜੀ,
2: ਤੇ ਤੜਕੇ ਦਾ ਹੀ ਟਾਈਮ ਸੀ, ਤੇ ਮੈਂ ਵੇਖਿਆ ਵੀ ਬੁੜੀਆਂ ਵੀ ਭਜਦੀਆਂ ਜਾਣ ਤੇ ਬੰਦੇ ਵੀ ਤੇ ਗੱਡੀਆਂ ਵੀ ਦੌੜਦੀਆਂ ਫਿਰਨ।
0: ਹਾਂ, ਇੱਥੇ ਇੱਥੇ ਲਾਈਫ ਹੈ, ਲਾਈਫ ਹੀ ਇੱਥੇ ਬਸ ਇੱਥੇ, ਮਤਲਬ ਆਪਣੇ ਦੱਸਾਂਗੇ ਆਪਣੇ ਉਧਰ ਲੈ ਦਿਆਂ ਤੇ ਸਵੇਰੇ ਸਵੇਰੇ ਜਨਾਨੀਆਂ ਨੂੰ ਫਾਹੇ ਚੜਾਇਆ ਹੁੰਦਾ ਕਿਚਨ ਦੇ ਵਿੱਚ, ਭਾਈ ਮੇਰੇ ਵਾਸਤੇ ਪਰੌਂਠੇ ਬਣਾ, ਬੱਚੇ ਬਣਾਓ ਬਣਾ।
2: ਵੇਂਦਿਆਂ ਵੇਂਦਿਆਂ ਮੇਰੇ ਕੋਲ ਹਾਲਾ ਕਾਗਜ਼ ਕਲਮ ਉਸ ਵੇਲੇ ਕੋਈ ਨਹੀਂ ਸੀ, ਮੈਂ ਫਿਰ ਨਾ ਮੋਬਾਈਲ ਦੇ ਵਿੱਚ ਹੀ ਉਹ ਗੱਲਾਂ ਚੰਦ ਨਾਲ ਰਿਕਾਰਡ ਕਰ ਲਈਆਂ।
0: ਜੀ ਜੀ ਜੀ,
2: ਉਹ ਇਹ ਸੀ ਕਿ ਰੋਟੀ ਦੇ ਲਈ ਦੌੜਾਂ ਲੱਗੀਆਂ ਵੇਖੋ ਰਾਤ ਦਿਨੇ।
0: ਕਿਆ ਬਾਤ ਹੈ,
2: ਰੋਟੀ ਦੇ ਲਈ ਦੌੜਾਂ ਲੱਗੀਆਂ ਵੇਖੋ ਰਾਤ ਦਿਨੇ, ਦੌੜਨ ਬੰਦੇ ਨਾਲੇ ਬੁੱਢੀਆਂ ਵੇਖੋ ਰਾਤ ਦਿਨੇ, ਵਿੱਚ ਅਸਮਾਨਾ ਜਹਾਜ਼ ਨੇ ਉੱਡਦੇ ਸਾਰੀ ਦੁਨੀਆਂ ਅੰਦਰ, ਬੈਰੀ ਬੇੜੇ ਤਰਦੇ ਫਿਰਦੇ ਵੇਖੋ ਵਿੱਚ ਸਮੁੰਦਰ, ਸੜਕਾਂ ਉੱਤੇ ਭੱਜਣ ਗੱਡੀਆਂ ਵੇਖੋ ਰਾਤ ਦਿਨੇ, ਰੋਟੀ ਦੇ ਲਈ ਦੌੜਾਂ ਲੱਗੀਆਂ ਵੇਖੋ ਰਾਤ ਦਿਨੇ।
0: ਕਿਆ ਬਾਤ, ਕਿਆ
2: ਵਾਂਗ ਮਸ਼ੀਨਾਂ ਸ਼ਾਮ ਸਵੇਰੇ ਲੋਕੀ ਕੰਮ ਨੇ ਕਰਦੇ, ਡਾਲਰ ਪਾਉਂਡ ਰਿਆਲਾਂ ਪਿੱਛੇ ਵੇਖੋ ਲੋਕ ਪਏ ਮਰਦੇ, ਦਫਤਰਾਂ ਅੰਦਰ ਚੱਲਦੀਆਂ ਵੱਡੀਆਂ ਵੇਖੋ ਰਾਤ ਦਿਨੇ, ਰੋਟੀ ਦੇ ਲਈ ਦੌੜਾਂ ਲੱਗੀਆਂ ਵੇਖੋ ਰਾਤ ਦਿਨੇ, ਤੇ ਕਰਦਾ ਘੱਟ ਨੀ ਕੋਈ ਵੀ ਇੱਥੇ, ਕੀ ਤਗੜਾ ਕੀ ਮਾੜਾ, ਖਾ ਗਿਆ ਇੱਥੇ ਇੱਕ ਦੂਜੇ ਨੂੰ ਇੱਕ ਦੂਜੇ ਦਾ ਸਾੜਾ, ਤਾਂ ਹੀ ਲੋਕੀ ਮਾਰਦੇ ਠੱਗੀਆਂ ਵੇਖੋ ਰਾਤ ਦਿਨੇ, ਰੋਟੀ ਦੇ ਲਈ ਦੌੜਾਂ ਲੱਗੀਆਂ ਵੇਖੋ ਰਾਤ ਦਿਨੇ, ਕਿ ਦੁਨੀਆਂ ਉੱਤੇ ਹਸਨੈਨ ਅਕਬਰ ਕੀਮਤੀ ਇੱਕ ਇੱਕ ਪਾਲੇ, ਦੁਨੀਆਂ ਉੱਤੇ ਹਸਨੈਨ ਅਕਬਰ ਕੀਮਤੀ ਇੱਕ ਇੱਕ ਪਾਲੇ, ਵੇਲੇ ਸਰ ਹਰ ਕੰਮ ਨੂੰ ਕਰਨਾ ਹਰ ਮਸਲੇ ਦਾ ਹੱਲ ਏ, ਕੰਮ ਚੋਰਾਂ ਨੂੰ ਹੁੰਦੀਆਂ ਚੱਗੀਆਂ ਵੇਖੋ ਰਾਤ ਦਿਨੇ, ਰੋਟੀ ਦੇ ਲਈ ਦੌੜਾਂ ਲੱਗੀਆਂ ਵੇਖੋ ਰਾਤ ਦਿਨੇ।
0: ਕਿਆ ਬਾਤ, ਕਿਆ ਬਾਤ ਸੈਨ ਜੀ, ਬਹੁਤ ਵਧੀਆ। ਤੇ ਦੇਖੋ ਇੱਥੇ ਨਾ ਇੱਕ ਇਹ ਵੀ ਥੋੜਾ ਜਿਹਾ ਡਰਾਬੈਕ ਹੈ ਨਾ, ਕਿ ਜਦੋਂ ਬੱਚੇ ਨੇ ਆਉਣਾ ਇੱਥੇ, ਇਕੱਲੇ ਨੇ ਆਉਣਾ, ਉੱਥੇ ਮਾਂ ਪਿਓ ਸਿਰ ਤੇ ਹੁੰਦੇ ਆ
2: ਜੀ ਜੀ।
0: ਸੋ ਜਦੋਂ ਬਾਪ ਦਾ ਹੱਥ ਸਿਰ ਤੇ ਹੋਵੇ ਨਾ, ਮਾਂ ਦਾ ਹੱਥ ਸਿਰ ਤੇ ਹੋਵੇ, ਤਾਂ ਬੱਚਾ ਆਪਣੇ ਆਪ ਨੂੰ ਵੈਸੇ ਬਾਦਸ਼ਾਹ ਸਮਝਦਾ, ਇੱਥੇ ਆ ਕੇ ਇਸ ਚੀਜ਼ ਦਾ ਵਿਗੜਾ ਘਾਟਾ ਪੈਂਦਾ। ਉਹ ਕਹਿੰਦੇ ਇੱਕ ਵਾਰੀ ਨਾ, ਉਹ ਕਹਿੰਦੇ ਵੀ ਕੋਈ ਇੱਕ ਬੱਚਾ ਸੀ, ਤੇ ਉਹ ਛੋਟਾ ਹੁੰਦਾ ਸੀ ਨਾ, ਜਦੋਂ ਉਹਦਾ ਬਾਪ ਉਹਨੂੰ ਪੁੱਛਿਆ ਕਰੇ ਕਿ ਪੁੱਤਰ ਸਭ ਤੋਂ ਵੱਡਾ ਦੁਨੀਆਂ ਦੇ ਵਿੱਚ ਕੌਣ ਹੈ, ਤੇ ਬੱਚਾ ਆਖਿਆ ਕਰੇ ਵੀ ਮੇਰਾ ਬਾਪ, ਬਾਪੂ ਤੂੰ ਸਭ ਤੋਂ ਵੱਡਾ ਮੇਰੇ ਲਈ। ਉਹ ਕਹਿੰਦਾ ਸੋਚ ਲੈ, ਕਹਿੰਦਾ ਨਹੀਂ ਬਾਪੂ ਮੇਰੇ ਲਈ ਤੂੰ ਸਭ ਤੋਂ ਵੱਡਾ, ਤੂੰ ਹੀ ਹੈ। ਫਿਰ ਕੀ ਹੋਇਆ, ਬੱਚਾ ਪੜ੍ਹ ਲਿਖ ਕੇ ਨਾ ਵੱਡਾ ਅਫਸਰ ਬਣ ਗਿਆ, ਤੇ ਸ਼ਹਿਰ ਦੇ ਵਿੱਚ ਉਹ ਚਲਾ ਗਿਆ, ਨੌਕਰ ਚਾਕਰ ਮਿਲ ਗਏ, ਗੱਡੀਆਂ ਮਿਲ ਗਈਆਂ, ਕੋਠੀ ਮਿਲ ਗਈ, ਤੇ ਬਹੁਤ ਵੱਡਾ ਦਫ਼ਤਰ, ਸਿਕਿਉਰਿਟੀ ਗਾਰਡ ਮਿਲ ਗਏ। ਇੱਕ ਵਾਰੀ ਬਾਪੂ ਗਿਆ, ਕਹਿੰਦਾ ਮਿਲ ਕੇ ਆਈਏ ਉਹਨੂੰ। ਬਾਪੂ ਗਿਆ ਉਹਦੇ ਦਫ਼ਤਰ ਦੇ ਵਿੱਚ, ਤੇ ਉਹਦੇ ਸੀਟ ਤੇ ਜਿੱਥੇ ਬੈਠਾ ਸੀ ਨਾ ਬੱਚਾ, ਉਹਦੇ ਸਿਰ ਤੇ ਖੜ ਕੇ ਕਹਿੰਦਾ, ਪੁੱਤ ਛੋਟਾ ਹੁੰਦਾ ਤੂੰ ਕਹਿੰਦਾ ਹੁੰਦਾ ਸੀ ਕਿ ਮੇਰਾ ਬਾਪੂ ਸਭ ਤੋਂ ਵੱਡਾ ਹੈ, ਹੁਣ ਦੱਸ ਵੀ ਸਭ ਤੋਂ ਵੱਡਾ ਕੌਣ ਹੈ? ਉਹ ਮੁੰਡਾ ਕਹਿੰਦਾ ਵੀ ਮੈਂ ਵੱਡਾ ਜੀ ਸਭ ਤੋਂ। ਬਾਪੂ ਕਹਿੰਦਾ ਵੀ ਸੋਚ ਲੈ, ਤੂੰ ਦੱਸ ਵੀ ਸਭ ਤੋਂ ਵੱਡਾ ਕੌਣ ਹੈ ਦੁਨੀਆਂ ਚ? ਕਹਿੰਦਾ ਬਾਪੂ ਮੈਂ ਸਭ ਤੋਂ ਵੱਡਾ। ਬਾਪੂ ਨੂੰ ਬੜੀ ਨਿਰਾਸ਼ਾ ਹੋਈ। ਬਾਪੂ ਵਾਪਸ ਨਾ ਦਫ਼ਤਰ ਦੇ ਗੇਟ ਦੇ ਕੋਲੇ ਪਹੁੰਚ ਗਿਆ, ਤੇ ਮੁੰਡੇ ਨੇ ਉਹਨੂੰ ਰੋਕ ਲਿਆ, ਕਹਿੰਦਾ ਬਾਪੂ ਇੱਕ ਵਾਰੀ ਨਾ ਸਵਾਲ ਦੁਬਾਰਾ ਫਿਰ ਮੈਨੂੰ ਪੁੱਛ ਜਿਹੜਾ ਤੂੰ ਮੈਨੂੰ ਪੁੱਛਿਆ ਸੀ। ਉਹ ਕਹਿੰਦਾ ਮੈਂ ਫਿਰ ਪੁੱਛ ਲੈਣਾ ਪੁੱਤ। ਕਹਿੰਦਾ ਦੱਸ ਵੀ ਸਭ ਤੋਂ ਵੱਡਾ ਦੁਨੀਆਂ ਚ ਕੌਣ ਆ? ਉਹ ਕਹਿੰਦਾ ਬਾਪੂ ਤੂੰ ਸਭ ਤੋਂ ਵੱਡਾ। ਉਹ ਕਹਿੰਦਾ ਯਾਰ ਹੁਣੇ ਮੈਂ ਤੇਰੇ ਜਦੋਂ ਕੁਰਸੀ ਦੇ ਕੋਲ ਖੜਾ ਸੀ, ਉਦੋਂ ਤੂੰ ਕਹਿੰਦਾ ਸੀ ਬਾਪੂ ਸਭ ਤੋਂ ਵੱਡਾ ਮੈਂ, ਹੁਣ ਤੂੰ ਕਹਿ ਜਾਣਾ ਸਭ ਤੋਂ ਵੱਡਾ ਮੈਨੂੰ ਕਹਿੰਦਾ ਤੂੰ? ਕਹਿੰਦਾ ਬਾਪੂ ਉਦੋਂ ਨਾ ਤੇਰਾ ਹੱਥ ਮੇਰੇ ਸਿਰ ਦੇ ਉੱਤੇ ਸੀ, ਉਦੋਂ ਮੈਨੂੰ ਲੱਗਦਾ ਸੀ ਦੁਨੀਆਂ ਚ ਸਭ ਤੋਂ ਵੱਡਾ ਮੈਂ ਆ,
2: ਤੇ
0: ਹੁਣ ਤੇਰਾ ਹੱਥ ਮੇਰੇ ਤੋਂ ਦੂਰ ਹੈ, ਹੁਣ ਸਭ ਤੋਂ ਵੱਡਾ ਤੂੰ ਹੀ ਹੈ। ਤੋ ਮਾਂ ਬਾਪ ਦਾ ਹੱਥ ਜਦੋਂ ਸਿਰ ਤੇ ਹੋਵੇ ਨਾ, ਉਦੋਂ ਬੱਚਾ ਵੈਸੇ ਹੀ ਆਪਣੇ ਆਪ ਨੂੰ ਦੁਨੀਆਂ ਦਾ ਬਾਦਸ਼ਾਹ ਸਮਝਦਾ। ਤੇ ਇੱਕ ਡਰਾਬੈਕ ਇੱਥੇ ਆ ਕੇ ਬੱਚਿਆਂ ਨੂੰ ਇਹ ਹੁੰਦਾ, ਜਦੋਂ ਮਾਂ ਬਾਪ ਤੋਂ ਦੂਰ ਹੋ ਜਾਂਦੇ ਆ ਨਾ, ਤੇ ਇੱਥੇ ਸਾਰਾ ਕੁਝ ਕਰਨਾ ਪੈਂਦਾ, ਆਪ ਆਟੇ ਦਾਲ ਦਾ ਭਾਅ ਲੱਗਦਾ ਪਤਾ, ਤੇ ਫਿਰ ਉਹ ਨਾਨੀ ਜਦੋਂ ਚੇਤੇ ਆਉਂਦੀ ਹੈ ਨਾ, ਤੇ ਇਹ ਜਿਹੜੀ ਹਾਰਡ ਲਾਈਫ ਹੈ, ਲੇਕਿਨ ਜਿਹੜੇ ਬੱਚੇ ਆਪਣੇ ਆਪ ਨੂੰ ਐਡਜਸਟ ਕਰ ਚੁੱਕੇ ਹੈ ਨਾ, ਇੱਥੇ ਉਹ ਮੌਜਾਂ ਵੀ ਕਰਦੇ ਆ, ਬਹੁਤ ਬੱਚੇ ਇਸ ਤਰ੍ਹਾਂ ਦੇ ਮਿਲਦੇ ਆ।
2: ਇੱਥੇ ਜਿਸ ਬੰਦੇ ਨੇ ਮਿਹਨਤ ਕਰਨੀ ਉਹਦੀਆਂ ਮੌਜੀ
0: ਮੌਜਾਂ। ਚਲੋ ਜੀ, ਹੁਣ ਸਾਡਾ ਟਾਈਮ ਹੁਸਨੈਣ ਜੀ ਹੋ ਚੱਲਿਆ ਖਤਮ, ਅੱਧਾ ਕੁ ਮਿੰਟ ਬਾਕੀ ਹੈ ਤੇ ਕੱਲ ਫਰਾਈਡੇ ਹੈ, ਕੱਲ ਆਪਾਂ ਮੌਜ ਮਸਤੀ ਕਰਨੀ ਹੈ, ਕੱਲ ਕੋਈ ਵਿਸ਼ੇ ਦੀਆਂ ਗੱਲਾਂ ਨਹੀਂ ਕਰਨੀਆਂ, ਚੁਟਕਲੇ ਸੁਣਾਵਾਂਗੇ, ਚੁਟਕਲੇ ਸੁਣਾਂਗੇ, ਗੱਲਾਂ ਬਾਤਾਂ ਕਰਾਂਗੇ ਤੇ ਗੱਲਾਂ ਬਾਤਾਂ ਸੁਣਾਵਾਂਗੇ। ਤੇ ਦੋਸਤੋ ਹੁਣ ਦਿਓ ਇਜਾਜ਼ਤ, ਕੱਲ ਫਿਰ ਮਿਲਾਂਗੇ, ਸਭ ਕੁਝ ਠੀਕ ਠਾਕ ਰਿਹਾ ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ ਤੇ ਜ਼ਿੰਦਾਬਾਦ।

0: ਪੰਜਾਬੀ.ca
1: ਲਹਿਰਾਂ
2: ਪੰਜਾਬੀ ਲਹਿਰਾ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
5: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ

0: Mohan. Contact us at richmohan.com.
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1

0: multiple locations in GTA. For more information, visit rajdhanisweets.ca.
1: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8, 905-204-1313, 905-204-1313। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557, 6475415 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040, 416-477-2040।

ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਠੀਕ 9 ਵਜੇ ਤੱਕ ਤੁਹਾਡਾ ਸਾਡਾ ਤੁਹਾਡਾ ਸਾਥ ਰਹੇਗਾ। ਬਈ ਕਿਵੇਂ ਹੋ, ਕੀ ਹਾਲ ਚਾਲ ਨੇ, ਕੀ ਬਣ ਰਿਹਾ, ਠੀਕ ਠਾਕ ਬੱਲੇ ਬੱਲੇ ਇੰਜੋਏ ਕਰ ਰਹੇ ਹੋ? ਹੈਪੀ ਹੈਪੀ ਹੈਪੀ ਫਰਾਈਡੇ ਜੂਨੀਅਰ।

ਬਾਤ ਹੈ ਫਰਾਈਡੇ ਜੂਨੀਅਰ ਕੱਲ ਨੂੰ ਫਰਾਈਡੇ ਵੀਕਐਂਡ ਵੀਕਐਂਡ ਤੇ ਵਿਆਹ ਸ਼ਾਦੀਆਂ ਫੰਕਸ਼ਨ ਹੈ ਕਿਸੇ ਦਾ ਮੰਗਣਾ ਕਿਸੇ ਦਾ ਸੰਗੀਤ ਕਿਸੇ ਦੀ ਜਾਗੋ ਕਿਸੇ ਦੀ ਇੰਗੇਜਮੈਂਟ ਕਿਸੇ ਦਾ ਬੇਬੀ ਸ਼ਾਵਰ ਕਿਸੇ ਦੀ ਬਰਥਡੇ ਪਾਰਟੀ ਕਿਸੇ ਦੀ ਹੋਰ ਕੀ ਹੁੰਦਾ ਆਪਣੇ ਤਾਂ ਫੰਕਸ਼ਨ ਹੀ ਬੜੇ ਨੇ ਯਾਰ ਗੋਰਿਆਂ ਦੇ ਤਾਂ ਬਸ ਵਿਆਹ ਹੋ ਗਏ ਇੰਗੇਜਮੈਂਟ ਪਾਰਟੀਆਂ ਘੱਟ ਹੀ ਕਰਦੇ ਆ ਉਹ ਤਾਂ ਪ੍ਰਾਈਵੇਟ ਜੀ ਚ ਕਰ ਲੈਂਦੇ ਆ ਇੰਗੇਜਮੈਂਟ ਪ੍ਰਪੋਜ਼ਲ ਕੀਤਾ ਚਲੋ ਜੀ ਬਰਥਡੇ ਪਾਰਟੀਆਂ ਹੋ ਗਈਆਂ ਐਨਵਰਸਰੀ ਵੀ ਘੱਟ ਹੀ ਕਰਦੇ ਆਪਾਂ ਲੋਕ ਤਾਂ ਸਾਰਾ ਕੁਛ ਹੀ ਮਨਾਉਂਦੇ ਆ ਆਪਣੇ ਤਾਂ ਜਿੰਨੇ ਨਾ ਹੋਰ ਕਮਿਊਨਿਟੀਜ਼ ਦੇ ਪੂਰੇ ਸਾਲ ਚ ਫੰਕਸ਼ਨ ਹੁੰਦੇ ਆ ਆਪਣੇ ਉਨੇ ਫੰਕਸ਼ਨ ਇੱਕ ਹਫ਼ਤੇ ਚ ਹੁੰਦੇ ਆ ਮੰਡੇ ਨੂੰ ਜੀ ਮੇਰੀ ਬੱਕਰਾ ਪਾਰਟੀ ਆ ਟਿਊਜ਼ਡੇ ਨੂੰ ਜੀ ਮਹਿੰਦੀ ਹੈ ਵੈਨਸਡੇ ਨੂੰ ਜੀ ਸੰਗੀਤ ਹੈ ਥਰਸਡੇ ਨੂੰ ਜੀ ਜਾਗੋ ਹੈ ਫਰਾਈਡੇ ਨੂੰ ਵੀ ਚੂੜਾ ਸੈਟਰਡੇ ਨੂੰ ਵਿਆਹ ਸੰਡੇ ਦੀ ਰਿਸੈਪਸ਼ਨ ਹੈ ਸੋ ਪਾਰਟੀ ਕਿਵੇਂ ਕਰੀਦੀ ਹੈ ਕੋਈ ਪੰਜਾਬੀਆਂ ਤੋਂ ਸਿੱਖੇ ਠੀਕ ਹੈ ਨਾ ਗੱਲ ਚਾਹੀਦਾ

0: ਵੀ ਵਾਸਲੋਨੀਆ ਗੀਤ ਸੰਗੀਤ ਕਰਦੇ ਹਾਂ ਗੱਲਾਂ ਬਾਤਾਂ। ਨੰਬਰ ਆਪਣਾ ਇੱਕੋ ਇੱਕ ਹੈ 9059053337 ਤੇ ਤੁਹਾਡੀਆਂ ਸਾਡੀਆਂ ਗੱਲਾਂ ਬਾਤਾਂ ਐਸ ਆਲਵੇਸ ਹੋ ਸਕਦੀਆਂ ਨੇ 9059063337 ਆਪਣਾ ਇੱਕੋ ਇੱਕ ਫੋਨ ਨੰਬਰ ਹੈ ਤੇ ਪ੍ਰੋਗਰਾਮ ਚ ਗੱਲਾਂ ਬਾਤਾਂ ਵੀ ਹੋਣਗੀਆਂ ਗੀਤ ਸੰਗੀਤ। ਚਲੋ ਤੁਹਾਨੂੰ ਪਤਾ ਹੀ ਆਪਾਂ ਲਾ ਦੇਗੇ ਗਾਣੇ ਦੀਆਂ ਲਾਈਨਾਂ ਹੈ। ਰਾਈਨੋ ਫੈਂਸ ਵਾਲਿਆਂ ਵੱਲੋਂ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ। ਨਵੀਂ ਫੈਂਸ ਲਗਵਾਉਣੀ ਹੈ, ਨਵੀਂ ਕੋਈ ਬੈਕਯਾਰਡ ਦੇ ਵਿੱਚ ਡੈਕ ਤਿਆਰ ਕਰਾਉਣੀ ਹੈ, ਜਾਂ ਤੁਸੀਂ ਫੈਂਸ ਜਾਂ ਡੈਕ ਦੀ ਰਿਪੇਅਰ ਕਰਾਉਣੀ ਹੈ, ਰਾਈਨੋ ਵਾਲੇ ਬਾਈਆਂ ਨੂੰ ਇਕਬਾਲ ਬਾਈ ਉਹਨਾਂ ਨੂੰ ਫੋਨ ਕਰ ਲਓ। ਬਹੁਤ ਹੀ ਸੋਹਣਾ ਫੈਂਸ ਦਾ ਕੰਮ ਕਰਦੇ ਆ, ਤੁਸੀਂ ਇਹਨਾਂ ਦੀਆਂ ਜੋਬਸ ਵੀ ਦੇਖ ਲਿਓ। ਮੈਂ ਕਹਿੰਦਾ ਫੈਂਸ ਐਸੀ ਲਾਉਣਗੇ ਕੋਈ ਅਬਲਾ ਤਾਂ ਰੱਬ ਕਰੇ ਨਾ ਹੀ ਆਵੇ, ਕੋਈ ਭੁਚਾਲ ਵੀ ਆ ਗਿਆ ਨਾ ਭੁਚਾਲ ਵੀ, ਕਿਉਂਕਿ ਨਹੀਂ ਯਾਰ ਇਹ ਫੈਂਸ ਤਾਂ ਬਾਹਲੀ ਕਹਿੰਦੇ ਹੁੰਦੇ ਆ ਕਿ ਪ੍ਰੋਫੈਸ਼ਨਲੀ ਲਾਈ ਹੋਈ ਆ। ਸੋ ਨਵੀਂ ਫੈਂਸ, ਫੈਂਸ ਦੀ ਰਿਪੇਅਰ 647-804-3220 ਨੰਬਰ ਹੈ, 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 ਦੇਖ ਲੋ ਜ਼ਿੰਦਗੀ ਬਸ ਇੱਥੇ ਕੰਮ ਨਾਲ ਹੀ ਆ, ਹੋਰ ਨੀ ਕੁਛ ਬੰਦਾ ਕਰਦਾ ਕਦੇ।
1: ਠੰਡ
0: ਹੋ ਗਈ
1: ਬਾਰਿਸ਼ਾਂ ਸ਼ਮਸ਼ੇਰ ਚੀਨਾ।
0: ਠੀਕ ਹੈ, ਤੇ ਸੁਦੇਸ਼ ਕੁਮਾਰੀ ਹੈ। ਇਹਨਾਂ ਦੇ ਸ਼ਮਸ਼ੇਰ ਚੀਨੇ ਦੇ ਗਾਣੇ ਹੋਰ ਵੀ ਇੱਕ ਦੋ ਵਧੀਆ ਆਏ ਆ, ਹਨਾ।
1: ਇੱਕ ਬੰਬੀਹਾ ਬੋਲੇ ਗਾਣਾ ਆਇਆ ਸੀਗਾ,
0: ਬੰਬੀਹਾ ਬੋਲੇ ਇਹਨਾਂ
1: ਦਾ।
0: ਅੱਛਾ, ਗੁੱਸੇ ਹੋਈ ਨਾ ਸਹੇਲੀਆਂ ਦੇ ਸਾਹਮਣੇ ਤੇ
1: ਕੱਲੀ ਦੇ ਭਾਵੇਂ ਗੋਲੀ ਮਾਰਦੀ, ਉਹ ਵੀ ਸੋਹਣਾ ਗਾਣਾ।
0: ਉਹ ਬੱਲੇ ਯਾਰ, ਬੋਲ ਹੀ ਬੜੇ ਵਧੀਆ ਨੇ। ਗੁੱਸੇ ਹੋਈ ਨਾ ਸਹੇਲੀਆਂ ਦੇ ਸਾਹਮਣੇ ਕੱਲੀ ਦੇ ਭਾਵੇਂ ਗੋਲੀ ਮਾਰ। ਵਾਹ ਯਾਰ, ਇੰਨਾ ਪਿਆਰ ਕਿ ਬਸ ਕਿਸੇ ਦੇ ਸਾਹਮਣੇ ਨੀ ਮੇਰੀ ਬੇਇੱਜ਼ਤੀ ਹੋਣੀ ਚਾਹੀਦੀ, ਹੋਰ ਕਿਤੇ ਭਾਵੇਂ ਨੇੜੇ ਤੇੜੇ ਕੋਈ ਨਾ ਹੋਵੇ, ਉੱਥੇ ਜੋ ਮਰਜ਼ੀ ਕਰਦੀ ਹੈ। ਬੱਲੇ ਯਾਰ, ਲੋਕਾਂ 'ਚ ਸੱਚੀ ਬੜਾ ਹੀ ਪਿਆਰ ਹੈ, ਹੁਣ ਕੀ ਕਰੀਏ। ਅੱਜ ਕੱਲ੍ਹ ਨਹੀਂ ਰਿਹਾ, ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਹੀ ਹੈ ਕਿਹੜੇ ਹਿਸਾਬ ਦਾ ਪਿਆਰ ਚੱਲਦਾ। ਸੋ ਖੈਰ, 905-673-3337 ਨੰਬਰ ਹੈ ਆਪਣਾ, 9056733337, 905-673-3337। ਅੱਜ ਯਾਰ ਬੜੀ ਹੈਰਾਨੀ ਦੀ ਗੱਲ ਹੋਈ, ਐਕਵਾਡੋਰ ਨੇ ਜਰਮਨੀ ਨੂੰ ਹਰਾ ਦਿੱਤਾ ਹੈ ਵਰਲਡ ਕੱਪ ਦੇ ਵਿੱਚ। ਪਤਾ ਨਹੀਂ ਕਿਵੇਂ, ਜਰਮਨੀ ਤਾਂ ਇੱਕ ਫੇਵਰੇਟ ਟੀਮ ਹੈ, ਕਈਆਂ ਨੂੰ ਤਾਂ ਇਹ ਵੀ ਉਮੀਦ ਕਿ ਜਰਮਨੀ ਸਾਰਾ ਜਿਹੜਾ ਟੂਰਨਾਮੈਂਟ ਹੈ ਯਾਨੀ ਕਿ ਵਰਲਡ ਕੱਪ ਹੈ ਉਹ ਜਿੱਤ ਜਾਣਗੇ, ਬਟ ਐਕਵਾਡੋਰ

0: ਉਹ ਪਤਾ ਨਹੀਂ ਹੁੰਦਾ ਬਟ ਨੌਕਆਊਟ ਸਟੇਜਿਸ ਸ਼ੁਰੂ ਐਤਵਾਰ ਤੋਂ ਤੇ ਲੈਟਸ ਸੀ ਵੀ ਕੀ ਬਣਦਾ ਪ੍ਰੋਗਰਾਮ ਪੰਜਾਬੀ ਦਾ 905-673-3337 ਨੰਬਰ ਹੈ ਆਪਣਾ 905-673-3337 905-673-3337 ਦੇਬੀ ਮਖਸੂਸ ਪੁਰੀ ਸਾਹਿਬ ਗੁਰਪ੍ਰੀਤ ਘੁੱਗੀ ਜੀ ਤੁਸੀਂ ਫਿਲਮ ਦੇਖੋਗੇ ਤਾਂ ਥੀਏਟਰ ਚੋਂ ਨਿਕਲ ਕੇ ਤੁਸੀਂ ਬਸ ਯਾਦ ਹੀ ਕਰਦੇ ਰਹੋਗੇ ਕਿ ਯਾਰ ਇੰਨੀ ਸੋਹਣੀ ਫਿਲਮ 9.1 out of 10 ਫਿਲਮ ਦੀ ਰੇਟਿੰਗ ਹੈ ਇੰਨੀ ਚਰਚਾ ਇਸ ਫਿਲਮ ਦੀ ਹੋ ਰਹੀ ਹੈ ਤੇ ਤੁਸੀਂ ਅਗਰ ਸੋਚ ਰਹੇ ਹੋ ਕਿ ਨਵੀਂ ਯਾਰ ਦੇਖੀ ਅੱਜ ਅੱਜ ਸਿਲਵਰ ਸਿਟੀ ਬਰੈਂਪਟਨ ਹੁਣ 9 ਵਜੇ ਵਾਲਾ ਅਗਲਾ ਸ਼ੋਅ ਹੈ ਕੋਰਟਨੀ ਪਾਰਕ ਮਿਸੀਸਾਗਾ 7:20 ਤੇ 10:10 ਤੇ ਸ਼ੋਅ ਹੈ ਵੌਨ ਦੇ ਵਿੱਚ 9 ਵਜੇ ਹੁਣ ਸ਼ੋਅ ਹੈ ਸੋ 40 ਦਿਨ ਫਿਲਮ ਜ਼ਰੂਰ ਹਜੇ ਤੱਕ ਨਹੀਂ ਦੇਖੀ ਤੁਸੀਂ ਬੈਠੋ ਗੱਡੀਆਂ 'ਚ ਅਤੇ ਫਿਲਮ ਦੇਖਣ ਜ਼ਰੂਰ ਜਲਦੀ ਤੋਂ ਜਲਦੀ ਜਾਓ ਯੂ ਵਿਲ ਲਵ ਇਟ ਇਹ ਮੇਰਾ ਤੁਹਾਨੂੰ ਵਾਅਦਾ ਕਿ ਤੁਹਾਡਾ ਕੋਈ ਨੈਗੇਟਿਵ ਐਕਸਪੀਰੀਅੰਸ ਨਹੀਂ ਹੋਊਗਾ ਪੋਜ਼ਿਟਿਵ ਤੋਂ ਵੀ ਪੋਜ਼ਿਟਿਵ ਹੋਊਗਾ ਸੋ ਪ੍ਰੋਗਰਾਮ ਪੰਜਾਬੀ ਨਾ ਸਟੂਡੀਓ ਦਾ ਨੰਬਰ ਆਪਣਾ 905-673-3337 'ਤੇ ਗੱਲਬਾਤ ਹੋ ਰਹੀ ਹੈ ਆਪਣੀ 905-673-3337 ਅਤੇ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਯਾਦ ਰੱਖੋ ਇਹ ਨੰਬਰ ਟਰੱਕ ਦੇ ਨਵੇਂ ਟਾਇਰ ਪਵਾਉਣੇ ਆ ਟਰੱਕ ਦਾ ਅਲਾਈਨਮੈਂਟ ਕਰਾਉਣਾ ਟਰੱਕ ਦਾ ਆਇਲ ਚੇਂਜ ਕਰਾਉਣਾ ਵਨ ਐਂਡ ਓਨਲੀ ਨੇਮ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਨਵੀਂ ਲੋਕੇਸ਼ਨ ਦੂਜੀ ਲੋਕੇਸ਼ਨ ਖੁੱਲ ਚੁੱਕੀ ਹੈ ਤੁਹਾਡੇ ਲਈ ਮਿਲਟਨ ਦੇ ਵਿੱਚ ਹਾਈਵੇ 401 ਤੋਂ ਉੱਤਰ ਅਨਸਾਰ 10874 ਸਟੀਲਸ ਐਵਨਿਊ ਈਸਟ ਮਿਲਟਨ ਮਿਲਟਨ ਅਤੇ ਜੇਮਸ ਨੋ ਪਾਰਕਵੇ ਸੋਰੀ ਆਪਣੇ ਸਟੀਲਸ ਅਤੇ ਜੇਮਸ ਨੋ ਪਾਰਕਵੇ ਇਨ ਮਿਲਟਨ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਤੇ ਪਹੁੰਚੋ ਪੰਜਾਬੀ ਦਲ ਦਾ ਨਾਮ ਲੈ ਦਿਓ ਖਾਸ ਡਿਸਕਾਊਂਟ ਮਿਲੇਗਾ ਟਰੱਕਾਂ ਦੇ ਨਵੇਂ ਟਾਇਰ ਅਲਾਈਨਮੈਂਟ ਆਇਲ ਚੇਂਜ ਫਾਸਟ ਰਿਲਾਇਬਲ ਸਰਵਿਸ ਅੱਜ ਹੀ ਫੋਨ ਘੁਮਾਓ 6472346293
1: ਜੀ 8500
0: ਬਹੁਤ ਵਧੀਆ ਦੇਖੋ ਪਤਾ ਕੀ ਹੁਣ ਫਿਲਮ ਜਿੱਦਾਂ ਦੀ ਆਡੀਅੰਸ ਹੈ ਉਦਾਂ ਦੀ ਫਿਲਮ ਆਊਗੀ ਹੁਣ ਆਡੀਅੰਸ ਪਹਿਲਾਂ ਲੋਕ ਕਹਿੰਦੇ ਗਏ ਕਿ ਇੱਦਾਂ ਦੀਆਂ ਫਿਲਮਾਂ ਉਦਾਂ ਦੀਆਂ ਬੜੋ ਚੱਲੀਆਂ ਵੀ ਨੇ
1: ਚਲੋ
0: ਹੁਣ ਦੇਖੋ ਇੰਨਾ ਪੈਸਾ ਲੱਗਿਆ ਫਿਲਮ ਦੇ ਉੱਤੇ ਤੇ ਬਾਕੀ ਫਿਲਮ ਬਣ ਵੀ ਚੁੱਕੀ ਹੈ ਉਹ ਲੱਗੀ ਹੋਣਗੇ ਏਡੀ ਵੱਡੀ ਟੀਮ ਉਹਨਾਂ ਦੇ ਪਿੱਛੇ ਆ ਸੋ ਕਈ ਵਾਰ ਲੱਗ ਜਾਂਦਾ ਸਮਾਂ ਬਟ ਜਿਹੜੀ ਚੀਜ਼ ਆਉਣੀ ਹੁੰਦੀ ਆ ਆਈ ਜਾਊਗੀ ਬੜਾ ਵਧੀਆ ਗਾਣਾ ਯਾਰ ਉਹ ਮੇਰਾ ਬੜਾ ਪਸੰਦੀਦਾ ਗੀਤ ਹੈ ਉਹ ਗਾਣੇ ਦੀ ਵਾਈਬ ਵੀ ਬਹੁਤ ਸੋਹਣੀ ਹੈ ਜਦੋਂ ਕਹਿੰਦੀ ਹੈ ਨਾ ਹੋ ਗਈ ਚਰਚਾ ਵੀ ਸਾਰੇ ਤਾਨੇ ਕੁੜੀਆਂ ਨੇ ਮਾਰੇ ਬਹੁਤ ਮੈਂ ਕਹਿੰਦਾ ਕਿ ਬਸ ਜੀ ਕਰਦਾ ਕਿ ਸੁਣੀ ਜਾਓ ਲਾਉਂਦੇ ਹਾਂ ਜ਼ਰੂਰ ਥੈਂਕ ਯੂ ਠੀਕ ਹੈ ਨੋ ਪ੍ਰੋਬਲਮ ਦੋ ਕਾਫੀ ਲੈਜੈਂਡਰੀ ਗੀਤਾਂ ਦੀ ਰਿਕੁਐਸਟ ਆਈ ਹੁਣ ਦੋਨੋਂ ਇੰਸ਼ੋਰੈਂਸ ਕਰਾਉਣੀ ਆ, ਆਟੋ ਇੰਸ਼ੋਰੈਂਸ ਦੇ ਵਿੱਚ ਕਹਿ ਰਹੇ ਹੋ ਨਵੀਂ ਯਾਰ ਕੀ ਕਰੀਏ, ਰੇਟ ਹੀ ਨਹੀਂ ਘੱਟ ਰਿਹਾ, ਟੈਨਸ਼ਨ ਨਾ ਲਓ, ਇੱਕ ਵਾਰ ਗੁਰਕਰਮ ਨੂੰ ਕੀਤਾ ਫੋਨ ਨਾ, ਤੁਹਾਡੇ ਬਹੁਤ ਸਾਰੇ ਪੈਸੇ ਬਚਣਗੇ। ਨੰਬਰ ਹੈ 416-876-4605 ਦੇ ਉੱਤੇ ਕਾਲ ਕਰੋ, ਗੁਰਕਰਮ ਢੀਂਡਸਾ ਤੁਹਾਡੇ ਲਈ ਹਾਜ਼ਰ ਨੇ। 7044 ਹੈਲੋ,
1: ਹਾਂਜੀ ਬਾਈ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ,
1: ਕਿਵੇਂ ਹੋ ਜੀ?
0: ਬਹੁਤ ਵਧੀਆ ਵੀਰੇ, ਬੱਲੇ ਬੱਲੇ, ਤੁਸੀਂ ਸੁਣਾਓ ਕੀ ਬਣਦਾ?

0: ਵਧੀਆ ਜੀ ਵਧੀਆ ਬਾਈ ਯਾਰ ਕੱਲ ਨੂੰ ਯਾਰ ਫਰਾਈਡੇ ਹੈ ਘੁੰਮਣ ਨੂੰ ਜਗ੍ਹਾ ਦੱਸੋ ਸਾਨੂੰ ਪਤਾ ਵਾਲੀਆਂ ਨੇ ਤੁਸੀਂ ਗੱਲਾਂ ਗੁੱਲਾਂ ਵਾਲੀਆਂ ਕਰਦੇ ਹੋ ਕਲੱਬਿੰਗ ਦੀਆਂ ਹੋਰ ਆਊਟ ਚੱਲ ਕਲੱਬਿੰਗ ਤਾਂ ਨਹੀਂ ਹੂੰ ਜਿੱਦਾਂ ਵੀ ਕੋਈ ਵਧੀਆ ਜੀ ਪਲੇਸ ਹੋਵੇ ਬਾਈ
1: ਕਲੱਬਿੰਗ ਤਾਂ ਦੇਖੋ ਯਾਰ ਮੈਂ ਤਾਂ ਹੁਣ ਮੈਨੂੰ ਬਹੁਤ ਚੋ ਕਲੱਬਿੰਗ ਗਏ ਨੂੰ ਤੁਸੀਂ ਕਿੱਦਾਂ ਦੀ ਜਗ੍ਹਾ ਲੱਭ ਰਹੇ ਹੋ ਦੇਖੋ ਇੱਕ ਤਾਂ ਹੁੰਦਾ ਆਊਟਡੋਰ ਕਿਤੇ ਜਾਣਾ ਇੱਕ ਹੁੰਦਾ ਨਵੀਂ ਅਸੀਂ ਦੋ ਤਿੰਨ ਘੰਟੇ ਵੀ ਡਰਾਈਵ ਕਰ ਆਵਾਂਗੇ ਇੱਕ ਹੁੰਦਾ ਬਸ ਯਾਰ ਕੋਈ ਵਧੀਆ ਜਿਹਾ ਰੈਸਟੋਰੈਂਟ ਦੱਸ ਦੋ
0: ਯਾਰ ਅੱਕ ਜੇ ਗਏ ਯਾਰ ਬਾਈ ਕੋਈ ਜਗ੍ਹਾ ਹੀ ਨਹੀਂ ਲੱਭਦੀ ਸਾਲੀ ਵਧੀਆ ਆਈ ਤੇਰੇ ਸਕੂਨ ਜਾਂ ਮੇਰੇ ਮਾਲ ਮੂਲ ਘੁੰਮ ਕੇ ਮੁੜਿਆ ਨੇ
1: ਨਹੀਂ ਮਾਲ ਤੋਂ ਕੀ ਕਰਨਾ ਜਗ੍ਹਾ ਹੁਣ ਦੇਖੋ ਤੁਸੀਂ ਕਿੱਥੇ ਕਿ ਤੱਕ ਡਰਾਈਵ ਕਰਨ ਨੂੰ ਤਿਆਰ ਹੋ
0: ਦੋ ਤਿੰਨ ਘੰਟੇ ਕਰਨਾ ਹੈ ਬਾਈ ਹੁਣ ਥੰਡਰ ਵੀ ਨਾ ਦੱਸ ਦੀ ਕਦੇ 13 ਘੰਟਿਆਂ ਦੀ
1: ਨਹੀਂ ਮੈਂ ਇੰਨੀ ਦੂਰ ਨਹੀਂ ਦੱਸਦਾ ਤੁਸੀਂ ਨਾ ਇੱਕ ਕੰਮ ਕਰੋ ਤੁਸੀਂ ਸਾਨੂੰ ਨਾ ਇੰਸਟਾਗ੍ਰਾਮ ਤੇ ਇੱਕ ਮੈਸੇਜ ਕਰੋ
0: ਹਾਂਜੀ
1: ਤੇ ਮੈਂ ਸਾਡੀ ਨਾ ਇੱਕ ਲਿਸਟ ਬਣੀ ਹੋਈ ਹੈ ਤੇ ਉਸ ਲਿਸਟ ਦੇ ਉੱਤੇ ਮੈਨੂੰ ਲੱਗਦਾ ਕਿ 15-20 ਤੋਂ ਵੀ ਵੱਧ ਡੈਸਟੀਨੇਸ਼ਨ ਨੇ ਤੁਸੀਂ ਦੇਖ ਲਿਓ ਤੁਹਾਨੂੰ ਕਿਹੜੀ ਨੇੜੇ ਪੈਂਦੀ ਆ ਤੇ ਕਾਫੀ ਚੀਜ਼ਾਂ ਦੇਖਣ ਵਾਲੀਆਂ ਨੇ ਉਹ ਤੁਹਾਨੂੰ ਭੇਜ ਦਿਆਂਗੇ ਪੰਜਾਬੀ ਲਹਿਰਾਂ ਦੇ ਪੇਜ ਤੇ ਉੱਤੇ ਲੋਕਲ ਇੱਥੇ ਨੇੜੇ ਤੇੜੇ ਇੱਕ ਦੋ ਤਿੰਨ ਘੰਟੇ ਦੀ ਡਰਾਈਵ ਤੇ ਵੀ ਕੀ ਦੇਖਣ ਨੂੰ ਹੈਗਾ ਉਹ ਕਾਫੀ ਸਾਰੀਆਂ ਚੀਜ਼ਾਂ ਉੱਥੇ ਲਿਖੀਆਂ ਹੋਈਆਂ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਆ ਮਾਲ ਇੱਕ ਚਿਲ ਸਪੋਟ ਬਣ ਚੁੱਕਿਆ ਹੈ ਵੀ ਚਲੋ ਗੇੜੀ ਗੁੜੀ ਮਾਰ ਰਹੀ ਹੈ ਮਾਲ ਚੱਲਦੇ ਆ ਸੋ ਕੇ ਸਾਡੇ ਨਾ ਲਿਸਨਰਸ ਦੇ ਸਹਿਯੋਗ ਦੇ ਨਾਲ ਇੱਕ ਲਿਸਟ ਬਣੀ ਹੋਈ ਹੈ ਸਾਡਾ ਪੇਜ ਹੈ ਇੰਸਟਾਗ੍ਰਾਮ ਤੇ ਪੰਜਾਬੀ ਲਹਿਰਾਂ PUNJABILEHRAN ਉੱਤੇ ਮੈਸੇਜ ਕਰਕੇ ਲਿਖ ਦਿਓ ਕਿ ਸੈਂਡ ਲਿਸਟ ਤੇ ਜਿਹੜੀ ਸਾਡੀ ਇੱਕ ਲਿਸਟ ਬਣੀ ਹੋਈ ਹੈ ਇਹ ਸਾਡੇ ਲਿਸਨਰਸ ਦੀਆਂ ਹੀ ਦੱਸੀਆਂ ਹੋਈਆਂ ਲੋਕੇਸ਼ਨਸ ਨੇ ਵੀ ਲੋਕਲ ਤੁਸੀਂ ਅੰਟੇਰੀਓ ਦੇ ਵਿੱਚ ਵਿੱਚ ਕਿੱਥੇ ਘੁੰਮਣ ਜਾ ਸਕਦੇ ਹੋ ਉੱਥੇ ਕਲਿਫਸ ਨੇ ਲੇਕਸ ਨੇ ਕੁਝ ਕੁ ਪਾਰਕਾਂ ਨੇ ਤੇ ਕਈ ਥਾਵਾਂ ਤੇ ਮੈਂ ਵੀ ਨਹੀਂ ਗਿਆ ਇਹਨਾਂ ਚੋਂ ਸੋ ਤੁਸੀਂ ਮੈਸੇਜ ਕਰ ਦਿਓ ਜਿਹਨੇ ਵੀ ਲੋਕਾਂ ਨੇ ਉਹ ਲਿਸਟ ਮੰਗਾਉਣੀ ਹੈ ਤੇ ਤੁਹਾਨੂੰ ਮੈਂ ਭੇਜ ਦੂੰਗਾ ਠੀਕ ਹੈ ਪੇਜ ਹੈ ਸਾਡਾ ਪੰਜਾਬੀ ਲਹਿਰਾਂ PUNJABILEHRAN ਔਨ ਇੰਸਟਾਗ੍ਰਾਮ ਤੇ ਲਿਸਟ ਅਸੀਂ ਤੁਹਾਡੇ ਤੱਕ ਪਹੁੰਚਦੀ ਕਰ ਦਿਆਂਗੇ ਠੀਕ ਹੈ ਸੋ ਪ੍ਰੋਗਰਾਮ ਪੰਜਾਬੀ ਨਾਲ ਤੇ ਨੰਬਰ ਆਪਣਾ 905-673-3337 9056733337 ਦੇ ਉੱਤੇ ਗੱਲਬਾਤ ਥੋੜੀ ਸਾਡੀ ਹੋ ਰਹੀ ਹੈ ਇੱਕ ਤੁਸੀਂ ਜ਼ਰੂਰ ਯਾਦ ਰੱਖੋ ਮੈਸੇਜ ਲਵਾਨਾ ਵੈਲਨੈਸ ਸਪਾ ਦਾ ਲਵਾਨਾ ਵੈਲਨੈਸ ਸਪਾ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ ਅਗਰ ਕਿਸੇ ਨੇ ਵੀ ਪਹਿਲੀ ਗੱਲ ਤਾਂ ਲੇਡੀਜ਼ ਤੁਹਾਡੇ ਲਈ ਆ ਖਾਸ ਤੌਰ ਤੇ ਹਾਈਡਰਾ ਫੇਸ਼ੀਅਲ ਕਰਾਉਣਾ 150 ਵਾਲਾ 130 ਦੀ ਸੋਰੀ 150 ਵਾਲਾ 130 ਦੇ ਵਿੱਚ ਲੇਜ਼ਰ ਹੇਅਰ ਰਿਮੂਵਲ 250 ਦੀ ਥਾਂ ਤੇ 200 ਚ ਵੈਕਸਿੰਗ 120 ਫੁੱਲ ਬਾਡੀ ਉਹਦੇ ਥਾਂ ਤੇ $100 ਸਿਰਫ ਸੋ ਅੰਡਰ ਆਰਮ ਫੇਸ਼ੀਅਲ ਕਰਾਉਣਾ 60 ਦੀ ਥਾਂ ਤੇ 50 ਚ ਬੈਕ ਫੇਸ਼ੀਅਲ 80 ਦੀ ਥਾਂ ਤੇ $60 ਚ ਤੇ ਬਹੁਤ ਵਧੀਆ ਮਸਾਜ ਥੈਰੇਪਿਸਟ ਵੀ ਇੱਥੇ ਨੇ ਬੜੇ ਐਕਸਪੀਰੀਅੰਸਡ ਥੈਰੇਪਿਸਟ ਡਾਇਰੈਕਟ ਬਿਲਿੰਗ ਵੀ ਕਰ ਦੇਣਗੇ ਇੰਸ਼ੋਰੈਂਸ ਕੰਪਨੀ ਨੂੰ ਜੇ ਬੈਨੀਫਿਟ ਹੈਗੇ ਆ ਪੋਸਟ ਨੇਟਲ ਮਸਾਜ ਸਰਵਾਈਕਲ ਇਸ਼ੂ ਹੈ ਕੋਈ ਸਾਇਟਿਕਾ ਬੈਕ ਪੇਨ ਆ ਸਾਡੇ ਟਰੱਕਾਂ ਵਾਲੇ ਬਾਈਆਂ ਨੂੰ ਤਾਂ ਲਵਾਨਾ ਵੈਲਨੈਸ ਸਪਾ ਏਅਰਪੋਰਟ ਰੋਡ ਅਤੇ ਸਟੀਲਸ ਦੇ ਬਿਲਕੁਲ ਕੋਰਨਰ ਤੇ ਲਵਾਨਾ ਵੈਲਨੈਸ ਸਪਾ ਦੇ ਉੱਤੇ ਪਹੁੰਚੋ ਤੇ ਇਹਨਾਂ ਦਾ ਫੋਨ ਨੰਬਰ ਹੈ 416-881-5385 ਤੁਹਾਡੇ ਤਾਂ ਧੜਾ ਧੜ ਮੈਸੇਜ ਡਿੱਗਣੇ ਸ਼ੁਰੂ ਹੋ ਗਏ ਕੋਈ ਨਾ ਮੈਂ ਭੇਜਦਾ ਸਾਰਿਆਂ ਨੂੰ ਲਿਸਟ 1981 ਹੈਲੋ
0: ਕੀ ਹਾਲ ਆ
1: ਵਧੀਆ ਜੀ ਕਿਵੇਂ ਹੋ
0: ਬਸ ਵਧੀਆ ਜੀ ਘੁੰਮਣ ਜਾਣਾ ਨਾ ਤੇ ਨੇੜੇ ਤੇੜੇ ਜਾਣਾ 1.5-2 ਘੰਟੇ ਦੀ ਵਾਟ ਆ ਇਨੀਸਵੈਲ ਹੈਗਾ ਫਰਾਈਡੇ ਹਾਰਬਰ
1: ਹੈਗਾ ਹਾਂਜੀ
0: ਉਹ ਬਹੁਤ ਸੋਹਣੀ ਲੋਕੇਸ਼ਨ ਆ ਬਹੁਤ ਵਧੀਆ ਟਾਈਮ ਸਪੈਂਡ ਕਰਨ ਨੂੰ ਆ ਤੁਸੀਂ ਬੋਟਿੰਗ ਵੀ ਕਰ ਸਕਦੇ ਹੋ ਉੱਥੇ ਤੇ ਤੁਸੀਂ ਲਾਈਕ ਡਾਈਨਿੰਗ ਕਰ ਸਕਦੇ ਹੋ ਬਹੁਤ ਸੋਹਣਾ ਬਹੁਤ ਸੋਹਣੀ ਥਾਂ ਆ ਉਹ
1: ਨਹੀਂ ਫਰਾਈਡੇ ਹਾਰਬਰ ਵਧੀਆ ਬਸ ਥੋੜੇ ਪ੍ਰਾਈਸੀ ਜ਼ਰੂਰ ਹੋ ਜਾਂਦਾ ਫਰਾਈਡੇ ਹਾਰਬਰ
0: ਹਾਂ ਪ੍ਰਾਈਸੀ ਤਾਂ ਹੈਗਾ ਜੇ ਤੁਸੀਂ ਪਹਾੜਾਂ ਵੱਲ ਜਾਣਾ ਜੇ 3 ਘੰਟੇ ਡਰਾਈਵ ਕਰ ਲਓਗੇ ਫਿਰ ਜਾ ਸਕਦੇ ਹੋ ਬੈਨਕ੍ਰਾਫਟ ਹਾਂਜੀ ਹਾਂਜੀ
1: ਅੱਛਾ ਬੈਨਕ੍ਰਾਫਟ ਕੀ ਕਿੱਥੇ ਕਾ
0: ਨੌਰਥ ਈਸਟ ਵਾਲੀ ਸਾਈਡ ਆ ਰਾਸਤਾ ਸਾਰਾ ਪਹਾੜਾ ਪਹਾੜੀ ਪਹਾੜਾ ਰਾਸਤੇ ਤੁਹਾਨੂੰ ਬਹੁਤ ਹੀ ਲੇਕਸ ਮਿਲਣਗੀਆਂ
2: ਪਹਾੜ ਮਿਲਣਗੇ, ਰਸਤੇ ਤੁਸੀਂ ਸਟੇਅ ਵੀ ਕਰ ਸਕਦੇ ਹੋ, ਮੋਟਰਸਾਈਕਲ ਨੇ ਤੇ
1: ਟੋਰਾਂਟੋ ਜਿੰਨਾ ਦੇਖਣਾ ਸੀ। ਨਹੀਂ
2: ਬਹੁਤ ਕੁਛ ਆ ਘੁੰਮਣ ਨੂੰ, ਲਾਈਕ ਆਪਾਂ ਜ਼ਿਆਦਾਤਰ ਲੋਕਾਂ ਸੁਣਦੇ ਆ ਲੋਕਾਂ ਕੋਲ ਕੈਨੇਡਾ ਕੋਲ ਪਾਣੀ ਆ, ਸੋਰੀ ਇੱਥੇ ਓਨਟਾਰੀਓ ਕੋਲ ਪਾਣੀ ਬਹੁਤ ਜ਼ਿਆਦਾ, ਲੇਕਸ ਆ ਕਾਫੀ। ਨਹੀਂ ਤੁਸੀਂ ਬਾਹਰ ਨਿਕਲੋ, ਤੁਹਾਨੂੰ ਪਤਾ ਲੱਗੂਗਾ, ਸਡਬਰੀ ਜਾਂਦੇ ਹੋ ਆਪਾਂ ਤੇ ਉਹਦੇ ਵਿੱਚ ਰਾਸਤੇ ਬਹੁਤ ਜ਼ਿਆਦਾ ਡੈਸਟੀਨੇਸ਼ਨ ਆਉਂਦੀਆਂ ਨੇ। ਜੇ ਤੁਸੀਂ ਹੋਰ 2-2.5 ਘੰਟੇ ਲਾ ਲਓਗੇ ਮਸਕੋਕਾ ਚੱਲ ਜਾਓ, ਮਸਕੋਕਾ ਦੀ ਵਾਈਬ ਬਹੁਤ ਸੋਹਣੀ ਆ, ਬਹੁਤ ਸੋਹਣਾ ਜਿਹਾ ਏਰੀਆ ਉਹ, ਤੁਸੀਂ ਟਾਈਮ ਸਪੈਂਡ ਕਰ ਸਕਦੇ 5-6 ਘੰਟੇ
1: ਜਾਣਗੇ ਮਸਕੋਕਾ। ਥੈਂਕ ਯੂ। ਸੋ ਮੈਂ ਕੋਸ਼ਿਸ਼ ਕਰ ਰਿਹਾ ਕਿ ਜਿੰਨੇ ਵੀ ਮੈਸੇਜ ਆਏ ਸਾਰਿਆਂ ਨੂੰ ਮੈਂ ਉਹ ਭੇਜ ਦੇਵਾਂ। ਸੋ ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾ, PUNJABILEHRAN, ਉੱਥੇ ਲਿਖ ਦਿਓ ਸੈਂਡ ਲਿਸਟ, ਅਤੇ ਕਾਫੀ ਜਾਣੇ ਨੂੰ ਮੈਂ ਭੇਜ ਵੀ ਦਿੱਤੀ, ਬਟ ਤੁਸੀਂ ਵੀ ਮੰਗਵਾਉਣੀ ਹੈ ਤਾਂ ਇੰਸਟਾਗ੍ਰਾਮ 'ਤੇ ਬਸ ਮੈਸੇਜ ਕਰ ਦਿਓ ਅਤੇ ਤੁਹਾਨੂੰ ਅਸੀਂ ਸੈਂਡ ਕਰ ਦਿਆਂਗੇ। ਸਾਡੇ ਨਾਲ ਸੌਰਭ ਰਤਨ ਜੀ ਜੁੜ ਚੁੱਕੇ ਨੇ। ਸੌਰਭ ਜੀ ਸਾਡੇ ਫਾਈਨੈਂਸ਼ੀਅਲ ਐਕਸਪਰਟ, ਪੈਸੇ ਕਮਾ ਤਾਂ ਸਾਰੇ ਰਹਿੰਦੇ ਆ ਬਟ ਕਈ ਵਾਰ ਪੈਸੇ ਉਹ ਪਏ ਰਹਿੰਦੇ ਆ ਤੁਹਾਡੇ। ਦੇਖੋ ਕੈਨੇਡਾ 'ਚ ਆਪਾਂ ਆਏ ਹਾਂ, ਤੁਸੀਂ ਆਪਣੇ ਪੈਸਿਆਂ ਨੂੰ ਆਪਣੇ ਲਈ ਕੰਮ ਕਰਨ ਲਾਓ ਅਤੇ ਜ਼ਿੰਦਗੀ ਦੇ ਵਿੱਚ ਤਾਂ ਹੀ ਕਿਤੇ ਫ੍ਰੀ ਹੋਵੋਗੇ, ਨਹੀਂ ਤਾਂ ਬਸ ਸ਼ਿਫਟਾਂ 'ਤੇ ਸ਼ਿਫਟਾਂ ਲਾਉਂਦੇ ਰਹੋਗੇ। ਇੱਕ ਬਾਈ ਜੀ ਮੈਨੂੰ ਮਿਲੇ, ਦੋ ਭਰਾ ਸੀਗੇ, ਕਹਿੰਦੇ ਨਵੀਂ ਸਾਨੂੰ 30 ਸਾਲ ਹੋ ਗਏ, ਇੱਕ ਦਿਨ ਕੰਮ ਦਾ ਨਹੀਂ ਮਿਸ ਕੀਤਾ ਅਤੇ ਕੋਈ ਸਾਡੇ ਕੋਲ ਦੇਖੋ ਇਨਵੈਸਟਮੈਂਟ ਨਹੀਂ ਹੈਗੀ, ਬਸ ਕੰਮ ਹੀ ਕੰਮ ਕਰੀ ਜਾ ਰਹੇ। ਮੈਂ ਕਿਹਾ ਤਾਂ ਫਿਰ ਤੁਹਾਡੀ ਗਲਤੀ ਆ। ਸੋ ਸੌਰਭ ਜੀ ਸਾਡੇ ਨਾਲ ਨੇ, ਸੌਰਭ ਜੀ ਵੈਲਕਮ।
0: ਥੈਂਕ ਯੂ ਨਵੀ, ਗੁੱਡ ਈਵਨਿੰਗ ਟੂ ਯੂ ਐਂਡ ਆਲ ਦਾ ਲਿਸਨਰਸ। ਬਿਲਕੁਲ ਤੁਸੀਂ ਗੱਲ ਸਹੀ ਕਹੀ ਹੈਗੀ ਹੈ ਕਿ ਹਮੇਸ਼ਾ ਇੱਕ ਛੋਟੇ ਜਿਹੇ ਬੀਜ ਤੋਂ ਹੀ ਫਲ ਦੇ ਭਰੇ ਹੋਏ ਦਰਖਤ ਦੀ ਜਿਹੜੀ ਹੈਗੀ ਹੈ ਪੈਦਾਇਸ਼ ਹੁੰਦੀ ਹੈ, ਔਰ ਉਹਨੂੰ ਆਪਾਂ ਨੂੰ ਸਿੰਚਣਾ ਪੈਂਦਾ, ਪਾਣੀ ਦੇਣਾ ਹੁੰਦਾ, ਆਪਾਂ ਫਰਟੀਲਾਈਜ਼ ਕਰਦੇ ਹਾਂ ਔਰ ਕੋਸ਼ਿਸ਼ ਕਰਦੇ ਹਾਂ ਕਿ ਉਹਨੂੰ ਠੰਡੇ ਗਰਮ ਇਨਵਾਇਰਮੈਂਟ ਤੋਂ ਵੀ ਬਚਾਈਏ। ਤੇ ਇਸੇ ਤਰ੍ਹਾਂ ਹੀ ਸਾਡਾ ਪੈਸਾ ਹੈ, ਪੈਸਾ ਇੱਕ ਐਸਾ ਸੀਡ ਹੈ ਜਿਵੇਂ ਤੁਸੀਂ ਗੱਲ ਕਹੀ ਹੈਗੀ ਹੈ, ਜਿਹਦੇ ਤੁਸੀਂ ਆਪ ਫਾਰਮਰ ਹੋ, ਤੁਸੀਂ ਆਪ ਗਾਰਡਨਰ ਹੋ, ਤੁਸੀਂ ਇਹ ਦੇਖਣਾ ਹੈਗਾ ਕਿ ਤੁਹਾਡਾ ਰਿਲੇਸ਼ਨਸ਼ਿਪ ਉਸ ਪੈਸੇ ਦੇ ਨਾਲ, ਤੁਹਾਡੀ ਥੋਟ ਪ੍ਰੋਸੈਸ ਉਸ ਪੈਸੇ ਦੇ ਪ੍ਰਤੀ, ਤੁਹਾਡੀ ਅਪਰੋਚ ਤੁਹਾਡੀ ਆਪਣੀ ਲਾਈਫ ਦੇ ਪ੍ਰਤੀ, ਫਾਈਨੈਂਸਿਸ ਦੇ ਪ੍ਰਤੀ। ਇਹ ਇੱਕ ਐਸੀ ਖਾਦ ਹੈ ਜਿਹੜੀ ਤੁਹਾਡੇ ਪੈਸੇ ਦੀ ਜਸਟੀਫਿਕੇਸ਼ਨ ਨੂੰ ਹਮੇਸ਼ਾ ਨਿਰਧਾਰਿਤ ਕਰਦੀ ਹੈ। ਜਸਟੀਫਿਕੇਸ਼ਨ ਵਰਡ ਮੈਂ ਇਸ ਕਰਕੇ ਯੂਜ਼ ਕੀਤਾ ਹੈ, ਕੁਝ ਲੋਕ ਡਿਫਰੈਂਟਲੀ ਜਿਹੜਾ ਹੈਗਾ ਵੈ ਉਹ ਮਨੀ ਨੂੰ ਲੈ ਕੇ ਚੱਲਦੇ ਨੇ ਇਨਵੈਸਟਮੈਂਟ ਦੇ ਰੂਪ ਦੇ ਵਿੱਚ, ਕੋਈ ਸੈਕਿੰਡ ਮੌਰਗੇਜ ਕਰ ਰਿਹਾ, ਕੋਈ ਪੈਸੇ ਨਾਲ ਫਸਟ ਮੌਰਗੇਜ ਕਰ ਰਿਹਾ, ਕੋਈ ਸਟਾਕਸ ਖਰੀਦ ਰਿਹਾ, ਕੋਈ ਆਪਸ਼ਨਸ ਖਰੀਦ ਰਿਹਾ, ਕੋਈ ਸਟ੍ਰਕਚਰਡ ਨੋਟਸ ਖਰੀਦ ਰਿਹਾ, ਕੋਈ ਡੈਰੀਵੇਟਿਵ ਦੇ ਟ੍ਰੇਡ ਕਰ ਰਿਹਾ। ਹਰ ਬੰਦਾ ਅਲੱਗ ਅਲੱਗ ਪ੍ਰੋਡਕਟਸ ਦੇ ਵਿੱਚ, ਅਲੱਗ ਅਲੱਗ ਜਿਹੜੀ ਟੀਮਸ ਹੈ, ਫਾਈਨੈਂਸ਼ੀਅਲ ਪਲੈਨਰਸ ਨੇ ਜਾਂ ਉਹਨਾਂ ਦੇ ਐਡਵਾਈਜ਼ਰਸ ਨੇ ਜਾਂ ਡੂ ਇਟ ਯੋਰ ਸੈਲਫ ਉਹ ਕਰ ਰਹੇ ਹੈਗੇ ਨੇ। ਲੇਕਿਨ ਜ਼ਿਆਦਾਤਰ ਲੋਕ, ਜਦੋਂ ਆਪਾਂ ਆਪਣੇ ਕੈਨੇਡੀਅਨਸ ਦੀ ਐਵਰੇਜ ਦੀ ਗੱਲ ਕਰਦੇ ਹਾਂ, ਤੇ ਜ਼ਿਆਦਾ ਲੋਕ ਲੈਕ ਆਫ ਫਾਈਨੈਂਸ਼ੀਅਲ ਲਿਟਰੇਸੀ ਕਰਕੇ ਤੇ ਲੈਕ ਆਫ ਐਕਸ਼ਨਸ ਕਰਕੇ, ਕਿਉਂਕਿ ਸਾਨੂੰ ਇਹ ਲੱਗਦਾ ਹੈਗਾ ਕਿ ਉਹ ਕੰਮ ਜਿਹੜਾ ਅਸੀਂ ਆਪ ਕਰ ਲਾਂਗੇ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਹੋ ਜਾਏਗਾ, ਇਸ ਬਨਿਸਬਤ ਕਿ ਜੇ ਅਸੀਂ ਕਿਸੇ ਦੇ ਹੱਥ ਦੇ ਵਿੱਚ ਆਪਣੀ ਡੋਰ ਦੇਤੀ ਸਾਡੀ ਪਤੰਗ ਕਿਤੇ ਕੱਟੀ ਨਾ ਜਾਵੇ। ਇਹ ਐਵੇਂ ਹੋਣਾ ਨਹੀਂ ਹੈਗਾ। ਹੁਣ ਜੇ ਮੈਂ ਬਹੁਤ ਰੀਸੈਂਟਲੀ ਗੱਲ ਕਰਾਂ ਇਸ ਸਾਲ ਦੀ, ਤਾਂ S&P 500 ਦੀ ਕੁਛ ਮੈਂ ਟੈਕਨੀਕਲ ਗੱਲਾਂ ਸ਼ੇਅਰ ਕਰਦਾ ਤਾਂ ਕਰਕੇ ਤਾਂ ਕਿ ਲੋਕਾਂ ਨੂੰ ਅੰਦਾਜ਼ਾ ਲੱਗ ਸਕੇ ਕਿ ਸਟਾਕ ਮਾਰਕੀਟ ਤੋਂ ਡਰਨਾ ਨਹੀਂ ਚਾਹੀਦਾ। ਸਟਾਕ ਮਾਰਕੀਟ ਨੂੰ ਇੰਟੈਲੀਜੈਂਟਲੀ ਤੇ ਐਜੂਕੇਸ਼ਨ ਦੇ ਨਾਲ ਅਡੋਪਟ ਕਰਨਾ ਚਾਹੀਦਾ ਹੈਗਾ। ਕਿਸ ਤਰ੍ਹਾਂ ਦੇ ਨਾਲ, ਹੁਣ ਮਾਰਕੀਟ ਦੇ ਵਿੱਚ AI ਦਾ ਰੋਲ ਜਿਹੜਾ ਹੈਗਾ ਤੇ ਆਇਲ ਦਾ ਰੋਲ, ਜੇ ਆਪਾਂ S&P 500 ਦੀ ਗੱਲ ਕਰੀਏ ਇਸ ਸਾਲ, ਉਹਦਾ ਰੋਲ ਹੈ ਸਭ ਤੋਂ ਵੱਡਾ ਇਨ ਟਰਮਸ ਆਫ ਗੈਟਿੰਗ ਦਾ ਰਿਟਰਨਸ। ਜੇ ਇਹਨਾਂ ਦੋਨਾਂ ਨੂੰ ਆਪਾਂ ਬਾਹਰ ਕੱਢ ਦਈਏ ਤੇ ਇੰਡੈਕਸ ਨੈਗੇਟਿਵ ਹੈ, ਬਟ ਇੰਡੀਵਿਜੁਅਲ ਸਟਾਕਸ ਦੀ ਗੱਲ ਕਰੀਏ ਜਾਂ ਫੰਡਸ ਦੀ ਗੱਲ ਕਰੀਏ, ਜਿਹੜੇ ਪੋਰਟਫੋਲੀਓ ਮੈਨੇਜਰ ਪੈਸੇ ਨੂੰ ਅੱਛਾ ਜਿਹੜਾ ਹੈਗਾ ਉਹ ਦੇ ਰਹੇ ਹੈ, ਤੇ ਉਹਨਾਂ ਦੀ ਰਿਟਰਨ 1000% ਤੋਂ ਲੈ ਕੇ 100% ਹੈਗੀ ਆ। ਹਾਈ ਨੋਟ ਤੇ ਦੇਖੀਏ ਤਾਂ 1000, ਜੇ ਆਪਾਂ ਲੋਅਰ ਨੋਟ ਤੇ ਦੇਖੀਏ ਤਾਂ 100%। ਇਹੀ ਜਦੋਂ ਫੰਡਸ ਦੇ ਵਿੱਚ ਆ ਜਾਂਦੀ ਹੈ ਤੇ ਰਿਟਰਨ 30-40% ਵਿਦਆਊਟ ਟੇਕਿੰਗ ਐਬਸੋਲੂਟ ਰਿਸਕ ਵੀ ਚੱਲ ਰਹੀ ਹੈਗੀ ਹੈ। ਸੋ ਮਾਰਕੀਟ ਦੇ ਵਿੱਚ ਰਿਸਕ ਜਿਹੜਾ ਹੈਗਾ ਇਹ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਐਬਸੋਲੂਟ ਹੀ ਲੈਣਾ ਹੈ, ਕਿ ਭਾਵ ਕਿ ਤੁਹਾਡਾ ਪੈਸਾ ਜਿਹੜਾ ਹੈਗਾ ਜਾਂਦਾ ਲੱਗੇ। ਕਾਰਨ ਕੀ ਹੈ ਕਿ ਬਾਏ ਦਾ ਡਿਸਿਪਲਿਨ ਤਾਂ ਬਣ ਜਾਂਦਾ, ਸੈਲ ਦਾ ਡਿਸਿਪਲਿਨ ਬਣਾਉਣਾ ਬਹੁਤ ਔਖਾ। ਸੋ ਉਹ ਪੈਸਾ ਜਿਹਦੇ ਵਿੱਚ ਤੁਹਾਡਾ ਪ੍ਰਿੰਸੀਪਲ ਲੂਜ਼ ਨਾ ਹੋਵੇ, ਉਹ ਪੈਸਾ ਜਿਹੜਾ ਤੁਹਾਨੂੰ ਪ੍ਰੋਗਰੈਸਿਵ ਗਰੋਥ ਦਿੰਦਾ ਜਾਵੇ, ਉਹ ਪੈਸਾ ਜਿਹੜਾ ਐਕਟਿਵਲੀ ਮੈਨੇਜਡ ਹੋਵੇ, ਉਹ ਪੈਸਾ ਜਿਹੜੀ ਤੁਹਾਨੂੰ ਟੈਕਸ ਡਿਡਕਸ਼ਨਸ ਦੇਵੇ, ਉਹ ਪੈਸਾ ਜਿਹਦੇ ਵਿੱਚ ਬੈਂਕ ਦਾ ਪੈਸਾ ਜੁੜ ਜਾਏ, ਇੰਸਟੀਟਿਊਸ਼ਨ ਦਾ ਪੈਸਾ ਜੁੜ ਜਾਏ, ਮੀਨਸ ਅਦਰ ਪੀਪਲਸ ਮਨੀ, ਅਦਰ ਪਰਸਨਸ ਟੈਲੈਂਟ, ਯੋਰ ਮਨੀ
3: ਗੈਟਿੰਗ ਇਨ ਟੂ ਦ ਪੋਜੀਸ਼ਨ ਆਫ ਕ੍ਰੀਏਟਿੰਗ ਗੁੱਡ ਵੈਲਥ, ਇਹ ਆਪਾਂ ਕਿਉਂ ਨੀ ਕਰ ਸਕਦੇ? ਕਰ ਸਕਦੇ ਆ, ਹੋ ਸਕਦਾ, ਹੋ ਰਿਹਾ, ਸਾਡੇ ਨਾਲ ਨੀ ਹੋ ਰਿਹਾ ਜਾਂ ਸਾਡੇ ਪੈਸੇ ਨਾਲ ਨੀ ਹੋ ਰਿਹਾ, ਅਸੀਂ ਪੂਅਰ ਰਿਟਰਨਸ ਦੇ ਨਾਲ ਬੈਠੇ ਹਾਂ, ਸਾਨੂੰ ਇਹ ਲੱਗਦਾ ਕਿ ਆਰ ਆਰ ਐਸ ਪੀ ਹੀ ਰਿਟਾਇਰਮੈਂਟ ਹੈ, ਤੇ ਸਾਡੀ ਗਲਤੀ ਹੈ, ਇਹਦੇ ਵਿੱਚ ਗਵਰਨਮੈਂਟ ਨੂੰ ਦੋਸ਼ ਦੇਣਾ ਜਾਂ ਸਿਸਟਮ ਨੂੰ ਦੋਸ਼ ਦੇਣਾ ਹੀ ਸਭ ਕੁਛ ਨਹੀਂ ਹੈ। ਮੈਂ ਇਹੀ ਕਹਾਂਗਾ ਐਂਡਿੰਗ ਨੋਟ ਦੇ ਵਿੱਚ ਕਿ ਮਨੀ ਗਰੋਜ਼ ਵੇਅਰ ਯੋਰ ਐਜੂਕੇਸ਼ਨ ਜਾਂ ਥੋਟ ਪ੍ਰੋਸੈਸ ਗਰੋਜ਼, ਭਾਵ ਕਿ ਇੱਕ ਚੰਗਾ ਐਜੂਕੇਟਡ ਮਾਇੰਡ ਹੀ ਚੰਗੇ ਬੀਜ ਤੋਂ ਚੰਗੀ ਪੈਦਾਵਾਰ ਜਿਹੜਾ ਹੈਗਾ ਲੈ ਸਕਦਾ ਹੈਗਾ। ਫੀਲ ਫਰੀ ਟੂ ਗਿਵ ਮੀ ਅ ਕਾਲ ਐਂਡ ਲੈਟ ਮੀ ਸ਼ੋ ਯੂ ਹਾਊ ਆਈ ਕੈਨ ਟਰਨ ਯੋਰ $100,000 ਇਨ ਟੂ $1,000,000 ਵਿਦ ਮਿਨੀਮਲ ਐਫਰਟ ਐਂਡ ਗੁੱਡ ਰਿਟਰਨਸ। 416-833-8533, 416-833-8533 is the number to reach me. Navi, always time daily. Bahut bahut
1: dhanyawad. Thank you, sir. Always welcome. So, 416-833-8533 number hai. 416-833-8533 de utte gal baat tusi karo. So, program hai Punjabi na. Te number hai apna 905-673-3337. ਚੱਕੀ ਕੰਮ ਨੂੰ ਥੋੜ੍ਹਾ ਜਿਹਾ ਫਿਰ ਕਰੀਏ ਗਰਮਾ ਗਰਮ, ਵੀਕਐਂਡ ਹੈ ਆ ਰਿਹਾ, ਪਰ ਕਾਹਲੀ ਜਿਹੀ ਹੋ ਤਾਂ ਜਾਂਦੀ ਹੈ ਬੰਦੇ ਨੂੰ। ਸੋ ਅੱਜ

0: ਵਾਹ ਯਾਰ ਕਿਆ ਬਾਤ ਹੈ, ਮੈਂ ਇਹ ਪਤਾ ਨੀ ਮੈਨੂੰ ਲੱਗਦਾ ਸ਼ਾਇਦ ਮੈਂ ਪਹਿਲੀ ਵਾਰੀ ਸੁਣਿਆ, ਗਾਣਾ ਹੀ ਬੜਾ ਸੋਹਣਾ ਲਿਖਿਆ ਹੀ ਕਮਾਲ ਦਾ। ਗਾਣੇ ਚ ਕਿਹਾ ਗਿਆ ਕਿ ਬੇਦਿਲ ਦਿਆਂ ਗੀਤਾਂ ਦਿਆਂ ਨੇ, ਅੱਗੇ ਮੈਨੂੰ ਯਾਦ ਨੀ ਕੀ ਕਿਹਾ ਬਟ ਬਚਨ ਬੇਦਿਲ ਸਾਹਿਬ ਦਾ ਲਿਖਿਆ ਹੋਣਾ ਹੈ। ਵਾਹ ਕਿਆ ਬਾਤ ਹੈ, ਆਨੰਦ ਆ ਗਿਆ ਸੁਣ ਕੇ, ਖਾਸ ਤੌਰ ਤੇ ਮੌਸਮ ਹੋਵੇ ਥੋੜ੍ਹਾ ਜਿਹਾ ਬਦਲਾਈ ਵਾਲਾ ਤੇ ਸੁਣ ਕੇ ਹੋਰ ਵੀ ਮਜ਼ਾ ਆਉਂਦਾ। ਪ੍ਰੋਗਰਾਮ ਹੈ ਪੰਜਾਬੀ ਰਾਹ ਤੇ ਲੈ ਕੇ ਚੱਲਦੇ ਹਾਂ ਤੁਹਾਨੂੰ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੇ। ਸੁੱਖ ਭਾਅ ਜੀ ਸਾਡੇ ਨਾਲ ਨੇ ਤੇ ਗ੍ਰੈਂਡ ਹੋਮ ਫਰਨੀਚਰ ਤੇ ਧਮਾਕੇ ਦਾ ਡੀਲਾਂ ਲੱਗ ਚੁੱਕੀਆਂ। ਸੁੱਖ ਭਾਅ ਜੀ ਵੈਲਕਮ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਨਬੀ ਬਾਈ ਜੀ। ਬਿਲਕੁਲ ਫਰਾਈਡੇ ਵਾਲੇ ਦਿਨ ਕੱਲ ਨੂੰ ਲਾਈਵ ਲੋਕੇਸ਼ਨ ਪ੍ਰੋਗਰਾਮ ਵੀ ਚੱਲਣਾ ਪੰਜਾਬੀ ਲਹਿਰਾਂ ਦਾ, ਤੇ ਸਾਲ ਦੀ ਸਭ ਤੋਂ ਵੱਡੀ ਸੇਲ ਜਿਹੜੀ ਕੱਲ ਤੋਂ ਸ਼ੁਰੂਆਤ ਹੋਣ ਜਾ ਰਹੀ ਆ, ਕੈਨੇਡਾ ਡੇ ਜਿਹੜੀ ਸੇਲ ਲੱਗਣ ਜਾ ਰਹੀ ਆ। ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ ਤੇ ਵੀਕਐਂਡ ਨੂੰ ਮਿਸ ਨਹੀਂ ਕਰਨਾ, ਕਿਉਂਕਿ ਸਾਲ ਦੀਆਂ ਸਭ ਤੋਂ ਲੋਐਸਟ ਪ੍ਰਾਈਸ ਮਿਲਣੀਆਂ ਕੈਨੇਡਾ ਡੇ ਸੇਲ ਦੇ ਉੱਪਰ। ਤੁਸੀਂ ਆਪਣੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ, ਤੇ ਇਸ ਵੀਕਐਂਡ ਨੂੰ ਫਰਾਈਡੇ ਸੈਟਰਡੇ ਸੰਡੇ ਮਿਸ ਨਾ ਕਰਿਓ। ਲੋਐਸਟ ਪ੍ਰਾਈਸ ਦੇ ਨਾਲ ਵੱਡੇ ਜਿਹੜੇ ਅਪਲਾਇੰਸ ਤੇ ਤੋਹਫੇ ਤੁਸੀਂ ਆਪਣੇ ਘਰ ਲੈ ਕੇ ਜਾਣੇ ਆ, ਪ੍ਰਾਈਸ ਦਾ ਸਾਰੇ ਸਾਲ ਤੋਂ ਘੱਟ ਮਿਲਣੀ ਆ, ਤੇ ਤੋਹਫੇ ਵੱਡੇ ਵੱਡੇ ਨਾਲ ਜਿਹੜੇ ਤੁਹਾਨੂੰ ਲਿੱਤੇ ਜਾਣੇ ਆ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਦੇ ਉੱਪਰ, ਤੇ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ ਲੈਣਾ, ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ ਜਿਹਦੀ ਰੈਗੂਲਰ ਕੀਮਤ $7800 ਸੀ, $399 ਦਾ। ਜਿੰਨੇ ਵੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ $399 ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ। ਪੇਟੀ ਵਾਲਾ ਬੈੱਡ ਤੁਸੀਂ ਕੁਈਨ ਸਾਈਜ਼ ਦਾ $399 ਦਾ ਲੈ ਕੇ ਜਾਣਾ, ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਲੈ ਕੇ ਜਾ ਸਕਦੇ ਹੋ, ਤੇ ਨਾਲ ਇੱਕ ਕੈਨੇਡਾ ਡੇ ਦਾ ਤੋਹਫਾ ਲੈਣਾ ਵੀ ਨਾ ਭੁੱਲਿਓ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਕੈਨੇਡਾ ਡੇ। ਕੈਨੇਡਾ ਡੇ ਸੇਲ ਸੇਲ ਸੇਲ ਨਵੀ ਭਾਜੀ,
0: ਕਿਆ ਬਾਤ ਹੈ, ਕੈਨੇਡਾ ਡੇ ਸੇਲ ਲੱਗ ਚੁੱਕੀ ਹੈ ਤੇ ਕੱਲ ਨੂੰ ਲੱਗਣਗੀਆਂ ਰੌਣਕਾਂ, ਤੇ ਹੋ ਜਾਓ ਰੈਡੀ ਯਾਰ। ਫਰਨੀਚਰ ਲੈਣ ਬਾਰੇ ਸੋਚ ਰਹੇ ਸੀ, ਹੁਣ ਸੋਚਣ ਦੀ ਲੋੜ ਹੀ ਨਹੀਂ, ਹੁਣ ਅਸੀਂ ਤੁਹਾਨੂੰ ਐਡੀ ਡੀਲ ਦੇਤੀ। ਸੋ ਇੱਕ ਟਰੱਕ ਮਕੈਨਿਕ ਦੀ ਲੋੜ ਹੈ, ਤੁਹਾਨੂੰ ਦੱਸ ਰਿਹਾ ਵਾਰ ਵਾਰ, ਸੁਖਵਿੰਦਰ ਭਾਜੀ ਨੂੰ ਕਾਲ ਕਰੋ। ਇੱਕ ਟਰੱਕ ਮਕੈਨਿਕ ਦੀ ਲੋੜ ਹੈ, ਬ੍ਰੈਂਪਟਨ ਦੇ ਵਿੱਚ ਡੇ ਸ਼ਿਫਟ ਹੈ, 1 ਸਾਲ ਦਾ ਐਕਸਪੀਰੀਅੰਸ ਚਾਹੀਦਾ। ਤੁਹਾਡਾ ਕੋਈ ਸੱਜਣ ਮਿੱਤਰ ਹੈ ਉਹਦੇ ਕੋਲ ਹੈਗਾ ਐਕਸਪੀਰੀਅੰਸ, ਭੇਜ ਦਿਓ ਜੋਬ ਯਾਰ ਉਹਨਾਂ ਨੂੰ। ਤੇ ਟਰੱਕ ਮਕੈਨਿਕ ਦੀ ਲੋੜ ਇਨ ਬ੍ਰੈਂਪਟਨ, ਨੰਬਰ ਹੈ 416-616-3345 ਤੇ ਕਾਲ ਕਰੋ, 416-616-3345 ਤੇ ਕਾਲ ਤੁਸੀਂ ਕਰ ਸਕਦੇ ਹੋ। ਟਰੱਕ ਮਕੈਨਿਕ ਦੀ ਜੋਬ ਤੁਹਾਡੇ ਲਈ ਬਿਲਕੁਲ ਅਵੇਲੇਬਲ। ਓਕੇ, ਇੱਕ ਤੁਹਾਨੂੰ ਖੁਸ਼ਖਬਰੀ ਦੱਸੀਏ ਕਿ ਤੁਹਾਡੇ ਸ਼ਹਿਰ, ਤੁਹਾਡੇ ਆਪਣੇ ਸ਼ਹਿਰ ਬ੍ਰੈਂਪਟਨ ਪਹੁੰਚ ਰਹੀ ਹੈ ਜੈਸਮਿਨ ਸੈਂਡਲੈਸ। ਜੈਸਮਿਨ ਸੈਂਡਲੈਸ 8 ਤਾਰੀਖ ਨੂੰ ਬ੍ਰੈਂਪਟਨ CAA ਸੈਂਟਰ ਦੇ ਗਰਾਊਂਡਸ ਦੇ ਵਿੱਚ ਪਰਫਾਰਮ ਕਰਨ ਲਈ ਆ ਰਹੀ ਹੈ। ਤੇ ਜੈਸਮਿਨ ਸੈਂਡਲੈਸ ਜਦੋਂ ਹੈਡਲਾਈਨ ਕਰੇਗੀ, ਸਟੇਜ ਤੇ ਆਵੇਗੀ, ਤੇ ਹੁਣ ਤਾਂ ਜੈਸਮਿਨ ਦੀ ਤਾਂ ਯਾਰ ਇੰਟਰਨੈਸ਼ਨਲ ਇੱਕ ਫੇਮ ਬਣ ਚੁੱਕੀ ਹੈ। ਹੁੰਦਾ ਨਾ ਕਈ ਵਾਰੀ ਇੱਕ ਆਰਟਿਸਟ ਪਹਿਲਾਂ, ਚਲੋ ਪੰਜਾਬੀ ਮਿਊਜ਼ਿਕ ਦੇ ਦਾਇਰੇ ਜੇ ਚ ਹੈ, ਹੁਣ ਜੈਸਮਿਨ ਤਾਂ ਧੁਰੰਦਰ ਤੋਂ ਬਾਅਦ ਖਾਸ ਤੌਰ ਤੇ ਮੈਂ ਕਹਿੰਦਾ ਕਿ ਚਾਰੇ ਪਾਸੇ ਜੈਸਮਿਨ ਹੈ, ਇੰਡੀਆ ਦੀ ਟੌਪ ਲਿਸਨ ਟੂ ਆਈ ਥਿੰਕ ਆਰਟਿਸਟ ਹੈ ਹੁਣ। ਸੋ 8 ਤਾਰੀਖ ਨੂੰ ਹੈਰੀਟੇਜ ਸਾਊਂਡ ਫੈਸਟੀਵਲ ਬੀ ਟਾਊਨ ਮੈਗਾ ਫੈਸਟ ਦੀ ਹੈਡਲਾਈਨਰ ਜੈਸਮਿਨ ਸੈਂਡਲੈਸ, ਜੈਸਮਿਨ ਸੈਂਡਲੈਸ। ਸੋ ਟਿਕਟਾਂ ਲਈ ਤੁਸੀਂ ਇੱਕ ਕੰਮ ਕਰਨਾ, ਪਹਿਲਾਂ ਸੁਣ ਲਓ ਪਹਿਲਾਂ।

0: ਬਾਤ ਹੈ। ਸੋ ਤੁਸੀਂ ਜ਼ਰੂਰ ਇੱਕ ਵਾਰ ਟਿਕਟਾਂ ਲਈ heritagesounds.ca ਤੇ ਜਾਣਾ, heritagesounds.ca ਬਹੁਤ ਹੀ ਰੀਜ਼ਨੇਬਲੀ ਪ੍ਰਾਈਸ ਟਿਕਟਾਂ ਨੇ, ਤੇ ਜੈਸਮਿਨ ਸੈਨਲੈਸ 8 ਤਾਰੀਖ ਨੂੰ ਲਾਈਵ ਤੁਹਾਡੇ ਸ਼ਹਿਰ heritagesounds.ca heritagesounds.ca 9409 ਹੈਲੋ।
1: ਹਾਂਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
1: ਅੱਜ ਮੇਰਾ ਬਰਥਡੇ ਹੈ ਪਹਿਲਾਂ ਤਾਂ।
0: ਹਾਏ ਨੀ, ਤੈਨੂੰ ਹੈਪੀ ਬਰਥਡੇ ਨੀ।
1: ਥੈਂਕ ਯੂ। ਇੱਕ ਗਾਣਾ ਲਾ ਦੋਗੇ ਮੇਰਾ?
0: ਕਿਹੜਾ?
1: ਪ੍ਰੀਤ ਹਰਪਾਲ ਦਾ ਜਿਹੜਾ ਨਵਾਂ ਆਇਆ, ਨੀ ਆਏ ਹਾਏ।
0: ਪ੍ਰੀਤ ਹਰਪਾਲ ਦਾ ਨੀ ਆਏ ਹਾਏ?
1: ਹਾਂਜੀ।
0: ਕੀ ਬਾਤ ਹੈ, ਕਿੰਨੇ ਯੰਗ ਹੋ ਗਏ ਤੁਸੀਂ?
1: 16
0: ਸਾਲ ਦੇ?
1: ਘੱਟ
0: ਗਿਆ ਕਿਉਂ ਉਮਰ ਦੇ ਨਾਲ? ਤਾਂ ਕਹਿੰਦੇ ਕਿ ਜਿਉਂ ਉਮਰ ਵੱਧਦੀ ਹੈ ਬੰਦੇ ਨੂੰ ਸਿੱਖਣ ਨੂੰ ਬੜਾ ਕੁਛ ਮਿਲਦਾ, ਬੰਦਾ ਬਹੁਤ ਮਚੋਰ ਹੋ ਜਾਂਦਾ। ਬੰਦੇ ਦੀ ਉਮਰ ਵੱਧ ਜਾਂਦੀ ਹੈ, ਬੰਦਾ ਕਹਿੰਦਾ ਨਹੀਂ ਯਾਰ ਜਵਾਨੀ ਵਾਲਾ ਸਮਾਂ ਹੀ ਠੀਕ ਸੀਗਾ।
1: ਹਾਂਜੀ, ਹੁਣ ਸਿਆਣੇ ਹੋ ਗਏ, ਮੈਚੋਰ ਹੋ ਗਏ। ਜਦੋਂ
0: ਪੱਕੀ ਗੱਲ
1: ਜੇ
0: ਤੁਸੀਂ ਬਾਕੀ ਅਸਲ ਗੱਲ ਕਰ ਰਹੇ ਹੋ ਫਿਰ ਤੁਹਾਨੂੰ ਫ੍ਰੀ ਔਲਿਆਂ ਦਾ ਇੱਕ ਪੈਕ ਦੇਵਾਂਗੇ।
1: ਠੀਕ ਆ,
0: ਚਲੋ ਥੈਂਕ ਯੂ। ਓਕੇ, ਹੈਪੀ ਬਰਥਡੇ, ਤੁਹਾਡੇ ਲਈ ਗਾਣਾ ਲਾਉਣੇ ਆ। ਦੱਸਿਓ ਯਾਰ, ਇਹ ਵਾਕਈ ਇਹਨਾਂ ਦੀ ਗੱਲ ਸੱਚ ਹੈ? ਸਾਡੇ ਨਾਲ ਹਰਮਨ ਜੁੜ ਚੁੱਕੇ ਆ, ਸਾਡੀ ਨੰਬਰ 1 ਮੌਰਗੇਜ ਦੀ ਟੀਮ। ਹਰਮਨ ਬੱਤਾ ਸਾਡੇ ਨਾਲ ਨੇ। ਹਰਮਨ ਕਿਵੇਂ ਹੋ?
2: ਥੈਂਕ ਯੂ ਨਵੀ, ਗੁੱਡ ਈਵਨਿੰਗ ਐਵਰੀਵਨ। ਨਵੀ, ਮੈਂ ਰੀਸੈਂਟਲੀ ਇੱਕ ਵੀਡੀਓ ਪਾਈ ਸੀ ਆਪਣੇ ਸੋਸ਼ਲ ਮੀਡੀਆ ਚੈਨਲ ਤੇ, ਜਿੱਥੇ ਸਾਡੀ ਟੀਮ ਨੇ ਐਕਸਪਲੇਨ ਕੀਤਾ ਸੀਗਾ ਕਿ ਜੇ ਤੁਸੀਂ ਇੰਡੀਆ ਕੋਈ ਪ੍ਰੋਪਰਟੀ ਸੈੱਲ ਕਰਦੇ ਹੋ ਤੇ ਉਹਦੇ ਪੈਸੇ ਤੁਸੀਂ ਕੈਨੇਡਾ ਲੈ ਕੇ ਆਉਂਦੇ ਹੋ, ਕਿਵੇਂ ਲੈ ਕੇ ਆਉਣੇ ਨੇ, ਟੈਕਸ ਫ੍ਰੀ ਤੇ ਲੀਗਲ ਵੇ ਕੀ ਆ ਉਹਦਾ, ਕਿਹੜੇ ਕਿਹੜੇ ਅਕਾਊਂਟਸ ਇਨਵੋਲਵਡ ਨੇ ਤੇ ਕਿਹੜੇ ਕਿਹੜੇ ਡਾਕੂਮੈਂਟਸ ਇਨਵੋਲਵਡ ਨੇ। ਉਹਦੇ ਚ 3 ਤਰ੍ਹਾਂ ਦੇ ਡਾਕੂਮੈਂਟਸ ਦੀ ਗੱਲ ਕੀਤੀ ਆ ਅਸੀਂ ਜੋ ਇੰਡੀਆ ਚ ਵੱਲੋਂ ਚਾਹੀਦੇ ਹੁੰਦੇ ਨੇ, ਬੜੇ ਹੀ ਸਿੰਪਲ ਨੇ। ਫਾਰਮ 15CB ਜਿਹਨੂੰ 146 ਫਾਰਮ ਵੀ ਕਹਿੰਦੇ ਨੇ, ਤੇ ਫਾਰਮ 15CA ਤੇ ਇੱਕ ਬੈਂਕ ਦਾ ਰਿਮਿਟੈਂਸ ਫਾਰਮ A2। ਜੇ ਤੁਸੀਂ ਬਹੁਤ ਚੰਗੀ ਤਰ੍ਹਾਂ ਡੀਟੇਲ ਦੇ ਵਿੱਚ ਇਹ ਅੰਡਰਸਟੈਂਡ ਕਰਨਾ ਕਿ ਕਿੱਦਾਂ ਤੁਸੀਂ ਮਨੀ ਟੈਕਸ ਫ੍ਰੀ ਲੈ ਕੇ ਆ ਰਹੇ ਹੋ, ਕਿਉਂਕਿ ਕਾਫੀ ਸੁਣਨ ਨੂੰ ਮਿਲਦਾ ਕਿ ਜਦੋਂ ਵੀ ਇੰਡੀਆ ਤੋਂ ਪੇਰੈਂਟਸ ਮਨੀ ਸੈਂਡ ਕਰਦੇ ਨੇ ਬਹੁਤ ਟੈਕਸ ਦੇਣਾ ਪੈਂਦਾ ਕਲਾਇੰਟਸ ਨੂੰ, ਸੋ ਉਹ NRO ਅਕਾਊਂਟ ਕਿੱਦਾਂ ਓਪਨ ਕਰਾਉਣਾ, ਤੁਸੀਂ ਮੇਰੀ ਉਹ ਵੀਡੀਓ ਦੇਖ ਸਕਦੇ ਹੋ ਟੀਮ ਹਰਮਨ ਬੱਤਾ ਚੈਨਲ ਤੇ, ਚਾਹੇ ਤੁਸੀਂ ਇੰਸਟਾਗ੍ਰਾਮ ਯੂਜ਼ ਕਰ ਰਹੇ ਹੋ ਜਾਂ ਟਿਕਟੋਕ ਜਾਂ ਫੇਸਬੁੱਕ, ਟੀਮ ਹਰਮਨ ਬੱਤਾ ਤੇ ਜਾ ਕੇ ਤੁਸੀਂ ਲੇਟੈਸਟ ਵੀਡੀਓਜ਼ ਦੇਖੋਗੇ, ਤੁਹਾਨੂੰ ਮਿਲੂਗੀ ਕਿ ਕਿੱਦਾਂ ਤੁਸੀਂ ਮਨੀ ਟੈਕਸ ਫ੍ਰੀ ਆਪਣੀ ਇੰਡੀਆ ਤੋਂ ਕੈਨੇਡਾ ਲੈ ਕੇ ਆ ਸਕਦੇ ਹੋ। ਤੁਸੀਂ ਉਹ ਮਨੀ ਆਪਣੀ ਡਾਊਨ ਪੇਮੈਂਟ ਲਈ ਵੀ ਯੂਜ਼ ਕਰ ਸਕਦੇ ਹੋ। ਜ਼ਿਆਦਾ ਇਨਫੋਰਮੇਸ਼ਨ ਹੈ ਤਾਂ ਸਾਡੀ ਟੀਮ ਨੂੰ ਵੀ ਕਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਕੋਈ ਤੁਹਾਡੀ ਹੋਰ ਮੌਰਗੇਜ ਦੇ ਸੰਬੰਧੀ ਕੋਈ ਕੁਐਸਚਨ ਆ ਤਾਂ ਐਨੀ ਟਾਈਮ, ਚਾਹੇ ਫਸਟ ਟਾਈਮ ਹੋਮ ਬਾਇਰ ਹੋ ਜਾਂ ਤੁਹਾਨੂੰ ਪ੍ਰਾਈਵੇਟ ਫੰਡਸ ਦੀ ਲੋੜ ਆ ਜਾਂ ਬੈਂਕ ਨੇ ਲਾਸਟ ਮਿੰਟ ਡੀਲ ਡਿਕਲਾਈਨ ਕਰਤੀ, ਟੀਮ ਹਰਮਨ ਬੱਤਾ 647-685-9000 ਥੈਂਕ ਯੂ ਨਵੀ।
0: ਥੈਂਕ ਯੂ ਹਰਮਨ, 647-685-9000 ਟੀਮ ਹਰਮਨ ਬੱਤਾ, ਬਹੁਤ ਹੀ ਯਾਰ ਪ੍ਰੋਫੈਸ਼ਨਲ ਟੀਮ। ਤੇ ਹਰਮਨ ਤੋਂ ਮੈਂ ਖੁਦ ਮੋਰਗੇਜ ਦੀ ਫਾਈਲ ਕਰਾਈ, ਕਿਆ ਐਕਸਪੀਰੀਅੰਸ ਹੈ ਯਾਰ, ਪਤਾ ਹੀ ਨਹੀਂ ਲੱਗਦਾ ਕਦੋਂ ਅਪਰੂਵਲ ਆ ਜਾਂਦੀ ਹੈ। ਹਰਮਨ ਉਹਨੇ ਹੈ ਹੀ ਬਹੁਤ ਵਧੀਆ। ਇੱਕ ਤੁਸੀਂ ਹੁਣ 2 ਨੰਬਰ ਯਾਦ ਰੱਖੋ, ਪੈਸ਼ਨ ਰੂਫਿੰਗ, ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਕੋਈ ਰਿਪੇਅਰ ਕਰਾਉਣੀ ਹੈ, ਪੈਸ਼ਨ ਰੂਫਿੰਗ ਦੇ ਗੁਰਲਾਲ ਬਾਈ ਜੀ ਨੂੰ ਯਾਦ ਰੱਖੋ। ਫਲੈਟ ਰੂਫ, ਸ਼ਿੰਗਲ ਰੂਫ, ਮੈਟਲ ਰੂਫ, ਕੋਈ ਵੀ ਕੰਮ ਹੈ, ਪੈਸ਼ਨ ਰੂਫਿੰਗ 647-919-9913 6479199413 ਪੈਸ਼ਨ ਰੂਫਿੰਗ ਫੁੱਲੀ ਇੰਸ਼ੋਰਡ ਕੰਪਨੀ ਹੈ, ਗੁਰਲਾਲ ਭਾਜੀ ਨੂੰ ਕਾਲ ਕਰ ਲਓ, ਰੇਟ ਵਧੀਆ 6479199413। ਉਸ ਦੇ ਨਾਲ ਨਾਲ ਬ੍ਰੈਂਡ ਨਿਊ ਨਵੀਂ ਕਿਚਨ ਰੈਡੀ ਕਰਾਉਣੀ ਹੈ, ਕੈਬਨਿਟਸ, ਕਾਊਂਟਰ ਟੋਪ, ਵੈਨਿਟੀਜ਼ ਕਿਚਨ ਦੇਖਿਓ ਸਹੀ ਇਹਨਾਂ ਦਾ ਕੀਤਾ ਹੋਇਆ ਕੰਮ ਹੈ ਨਾ ਜਿਹੜਾ ਕਿੱਧਰ ਇਹਦੇ ਮੂੰਹੋਂ ਬੋਲਦਾ ਸੋ ਯਾਦ ਰੱਖੋ ਨਿਊ ਹਾਈਟਸ ਕਿਚਨ ਜਸਪਾਲ ਰਾਏ ਭਾਜੀ 416-859-1920 416-859-1920 ਤੇ ਕਾਲ ਜ਼ਰੂਰ ਕਰੋ ਤੇ ਗਲੋਬਲ ਕੰਫਰਟ ਏਅਰ ਦੇ ਸਾਡੇ ਤੇਜਪਾਲ ਭਾਜੀ ਜੇ ਕਿਸੇ ਨੇ ਵੀ ਏਸੀ ਨਵਾਂ ਲਗਾਉਣਾ ਫਰਨੈਸ ਨਵੀਂ ਲਗਾਉਣੀ ਹੈ ਫਰਨੈਸ ਏਸੀ ਬ੍ਰੈਂਡ ਨਿਊ ਲਗਵਾਓ ਤੇ $1800 ਦਾ ਰੀਬੇਟ ਪਾਓ $1800 ਵਾਪਸ ਤੁਹਾਡੀ ਜੇਬ ਚ ਆ ਰਿਹਾ ਜਾਂ ਏਸੀ ਫਰਨੈਸ ਦੀ ਕੋਈ ਰਿਪੇਅਰ ਹੈ ਅਗਲੇ ਹਫਤੇ ਪਤਾ ਕਿੰਨੀ ਗਰਮੀ ਹੈ ਅਗਲੇ ਹਫਤੇ ਟਿਊਜ਼ਡੇ ਨੂੰ 32 degrees ਵੈਨਸਡੇ ਨੂੰ 34 degrees ਥਰਸਡੇ ਨੂੰ 33 degrees ਸੋ ਏਸੀ ਰਿਪੇਅਰ ਕਰਾ ਲਓ ਹੁਣ ਨੰਬਰ ਹੈ 905-790-9080 905-790-9080 905-790-9080 So happy birthday ਕੁੜੀ ਜੀ ਜਿਹੜੀ 18 ਸਾਲਾਂ ਦੀ ਹੋਈ ਹੈ ਬਹੁਤ ਬਹੁਤ ਮੁਬਾਰਕਾਂ

0: क्या बात है, नहीं आए हाय, वल्ले वल्ले यार, शा गई प्रीथरपाल। प्रीथरपाल दी यार पहला काफी अच्छे अच्छे गाने, केड़ा सी एक केड़ा चले सी, बीए फेल है एक, वो बड़ा चलिया सी एक, प्रीथरपाल उन्होंने कंगन गाना सीगा वो भी बड़ा चलिया सीगा। प्रीथरपाल दे होर केड़े केड़े गाने, एक अद्धा लावांगे यार प्रीथरपाल दा। सो खैर प्रोग्राम है पंजाबी रहा, ते नंबर है अपना 905-673-3337, 905-673-3337 अपना नंबर है, 905-673-3337। सो गीत संगीत ऑलरेडी घंटा अपना लांघ गया, क्योंकि आपां अज डेस्टिनेशन की गल करनी है, क्योंकि हुण समर सीजन आ रहा। मैं हर साल यही इन्हों एक दिन रखदा हुन्ना भी थोनू कुछ एक डेस्टिनेशन दसीए ताकि तुसी अपनी समर इंजॉय कर सको। एक तो गल ये है, साड़ी ऑलरेडी एक लिस्ट बनी हुई है वी लोकल इंटीरियर दे विच घूमन फिरन केड़ियां केड़ियां डेस्टिनेशन ने। जे वो लिस्ट तुसी चाहुंदे हो मैं तुहानूं भेज देना, सानू इंस्टाग्राम ते मैसेज कर दो ते फॉलो कर लो, लिख दो लिस्ट प्लीज या कुछ भी, ते असी तुहानूं लिस्ट अज भेज देंगे। ਉਹਦੇ 'ਤੇ 15-20 ਲੋਕੇਸ਼ਨਸ ਨੇ, ਮੈਨੂੰ ਤਾਂ 15-20 ਤੋਂ ਵੀ ਜ਼ਿਆਦਾ ਲੋਕੇਸ਼ਨਸ ਨੇ, 1-2-3-4 ਘੰਟੇ ਦੀ ਡਰਾਈਵ ਦੇ ਵਿੱਚ ਫਿਰ ਤੁਸੀਂ ਸਮਰ 'ਚ ਕਿੱਥੇ ਘੁੰਮਣ ਫਿਰਨ ਜਾ ਸਕਦੇ ਹੋ। ਸੋ ਪੇਜ ਆ ਪੰਜਾਬੀ ਲਹਿਰਾ ਇੰਸਟਾਗ੍ਰਾਮ 'ਤੇ, ਉੱਥੇ ਮੈਸੇਜ ਕਰ ਦਿਓ, ਲਿਸਟ ਭੇਜ ਦਿਆਂਗੇ। PUNJABILHARAN ਪੰਜਾਬੀ ਲਹਿਰਾ ਇੰਸਟਾਗ੍ਰਾਮ, PUNJABILHARAN। ਅਤੇ ਅੱਜ ਆਪਾਂ ਇੱਕ ਹੋਰ ਨਵੀਂ ਲਿਸਟ ਬਣਾਉਂਦੇ ਹਾਂ, ਹਰ ਸਾਲ ਹੀ ਅਸੀਂ ਇਹ ਕਰਦੇ ਹੁੰਦੇ ਹਾਂ। ਮੈਂ ਇਹਦਾ ਨਾਮ ਲਿਖ ਰਿਹਾ ਡੈਸਟੀਨੇਸ਼ਨਸ ਇਨ ਅੰਟੇਰੀਓ 2026। ਅਤੇ ਤੁਸੀਂ ਕੰਮ ਕਰੋ, ਹੁਣ ਸਟੂਡੀਓ 'ਚ ਫੋਨ ਕਰੋ ਅਤੇ ਤੁਸੀਂ ਦੱਸਣਾ ਵੀ ਕਿੱਥੇ ਕਿੱਥੇ ਘੁੰਮਣ ਫਿਰਨ ਜਾ ਸਕਦੇ ਹੋ ਆਪਣੇ ਵਿਦ ਇਨ ਕੀ ਕਹਿੰਦੇ ਹੁੰਦੇ ਆ ਕਿ 1-2 ਘੰਟੇ ਦੀ ਡਰਾਈਵ। ਕੋਈ ਬਾਹਲੀ ਮਹਿੰਗੀ ਜਗ੍ਹਾ ਨਾ ਹੋਵੇ ਦੇਖਣ ਨੂੰ, ਕੋਈ ਮਾਊਂਟੇਨਸ, ਕੋਈ ਲੇਕ, ਕੋਈ ਆਪਣਾ ਬੀਚ ਹੈ, ਕੋਈ ਹਾਈਕਿੰਗ ਟ੍ਰੇਲਸ ਨੇ। ਹੁਣੇ ਬਾਈ ਜੀ ਦੱਸ ਕੇ ਹਟਿਆ ਕਿ ਇਹਨਾਂ ਨੇ ਨਾਂ ਲਿਆ ਸੀ, ਮਤਲਬ ਬੈਂਕਕ੍ਰਾਫਟ ਕਿਹਾ ਸੀਗਾ ਵੀ ਨਵੀਂ, ਉੱਥੇ ਪਹਾੜ ਹੀ ਪਹਾੜ ਹੈ, ਉੱਥੇ ਬਹੁਤ ਸਾਰੇ ਵਾਟਰਫਾਲ ਵੀ ਨੇ, ਆਈਲੈਂਡ ਟਾਈਪ ਏਰੀਆ, ਨੇਚਰ ਬਹੁਤ ਵਧੀਆ। ਬੈਂਕਕ੍ਰਾਫਟ ਵੈਸੇ ਪੈਂਦਾ ਕਿੱਥੇ ਕਿ ਇੱਥੋਂ ਜੇ ਆਪਾਂ, ਨਾ ਬੈਡ ਯਾਰ, 2-2.5 ਘੰਟੇ, ਦੈਟਸ ਇਟ। ਭਲੇ ਬੈਂਕਕ੍ਰਾਫਟ ਮੈਂ ਵੀ ਨਹੀਂ ਕਦੇ ਗਿਆ, ਜੰਮੇ ਪਲੇ ਇੱਥੇ ਆ ਅਤੇ ਕਦੇ ਟਾਊਨ ਹੀ ਨਹੀਂ ਦੇਖਿਆ। ਸੋ ਇੱਦਾਂ ਦੇ ਨਾ ਬੜੇ ਟਾਊਨ, ਬੜੇ ਏਰੀਆਸ ਨੇ ਜਿਹੜੇ ਆਪਾਂ ਕਦੇ ਦੇਖੇ ਨਹੀਂ। ਮੈਂ ਹੁਣੇ ਬੈਂਕਕ੍ਰਾਫਟ ਨੂੰ ਦੇਖ ਰਿਹਾ, ਇਟਸ ਵੈਰੀ ਨਾਈਸ। ਸੋ ਸਟੂਡੀਓ ਦਾ ਫੋਨ ਨੰਬਰ ਹੈ 905-673-3337, 905-673-3337। ਤੁਹਾਡੀਆਂ ਕੁਝ ਕਾਲਸ ਲੈ ਲੈਂਦੇ ਹਾਂ ਅਤੇ ਦੇਖਦੇ ਹਾਂ ਕਿ ਨੇੜੇ ਤੇੜੇ ਤੁਸੀਂ ਕਿਹੜੀ ਕਿਹੜੀ ਡੈਸਟੀਨੇਸ਼ਨ ਦੱਸਦੇ ਹੋ। 905-673-3337, 905-673-3337, 905-673-3337 ਨੰਬਰ ਆਪਣਾ 905-673-3337 ਕਾਲ ਤੁਹਾਡੀ ਆ ਸਕਦੀ ਹੈ। ਯਾਦ ਰੱਖੋ ਨਾਲ ਦੀ ਨਾਲ ਏਰੀਅਨ ਮਿਲਸ ਐਕਿਰਾ ਨੂੰ ਐਕਿਰਾ ਦੀ ਗੱਡੀ ਲੈਣੀ ਹੈ, ਐਕਿਰਾ ਦਾ ਐਸ ਯੂ ਵੀ ਲੈਣਾ। ਏਰੀਅਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਤੇ ਕਰਨ ਸ਼ਰਮਾ ਦੋਨੋਂ ਸਾਡੇ ਵੀਰ ਮੈਨੇਜਰਸ ਨੇ, ਇੰਨੀ ਕਮਾਲ ਦੀ ਇੱਕ ਡੀਲਰਸ਼ਿਪ ਦੇ। ਏਰੀਅਨ ਮਿਲਸ ਐਕਿਰਾ 905-828-5800, 905-828-5800 ਦੇ ਉੱਤੇ ਤੁਸੀਂ ਕਾਲ ਕਰੋ, ਏਰੀਅਨ ਮਿਲਸ ਐਕਿਰਾ। ਉਸਦੇ ਨਾਲ ਨਾਲ ਇੱਕ ਤੁਸੀਂ ਯਾਦ ਰੱਖੋ ਜ਼ਰੂਰ, HK ਮੂਵਰਸ ਨੂੰ, ਨੰਬਰ 1 ਮੂਵਿੰਗ ਕੰਪਨੀ ਆਪਣੇ ਸ਼ਹਿਰ ਦੀ, HK ਮੂਵਰਸ 416-524-6704। ਨਵਾਂ ਘਰ ਲਿਆ ਮੁਬਾਰਕਾਂ, ਹੁਣ ਮੂਵਿੰਗ ਕੰਪਨੀ ਦੀ ਭਾਲ ਚੋਂ 416-524-6704-1323। ਹੈਲੋ, ਹਾਂਜੀ ਵੈਲਕਮ
1: ਭਾਜੀ। ਇੱਕ ਨਾ ਨੰਬਰ ਚਾਹੀਦਾ ਮੈਨੂੰ, ਮੈਡਮ ਦੱਸ ਦੇਣ ਥਾਇਰਾਇਡ ਦੇ ਬਾਰੇ, ਉਹਦੀ ਦਵਾਈ ਲੈਣੀ ਹੈ।
0: ਮੈਡਮ ਜੀ ਦਾ ਨੰਬਰ ਹੈ 647 856-25-2516। ਠੀਕ ਹੈ ਜੀ,
1: 647-856-25-2516
0: 647-856-25-2516 ਠੀਕ ਹੈ, ਲਿਖ ਲਿਆ
1: 647-856-856
0: ਹਾਂਜੀ 2516-2516
1: ਮੈਂ ਲਿਖ ਲਿਆ ਵੀ ਹਾਂਜੀ
0: ਕੋਈ ਘੁੰਮਣ ਫਿਰਨ ਦੀ ਜਗ੍ਹਾ ਹੀ ਦੱਸ ਦੋ ਨਾਲ
1: ਮੈਨੂੰ ਪਤਾ ਨੀ ਭਾਜੀ ਕੁਛ ਨੌਲੇਜ ਨੀ ਤੇ ਮਾਰੀ
0: ਕਿਉਂ ਘੁੰਮਦੇ ਫਿਰਦੇ ਨੀ
1: ਨਹੀਂ ਨਹੀਂ ਘੁੰਮਦੇ ਫਿਰਦੇ ਨੀ
0: ਕਿਉਂ ਕੀ ਕਰਦੇ ਫਿਰ ਸਾਰਾ ਦਿਨ ਬਹੁਤ ਸਾਰੇ ਲੋਕ ਆਪਣੇ ਬੱਚਿਆਂ ਨੂੰ ਕਿਤੇ ਨਾ ਕਿਤੇ ਲੈ ਕੇ ਜਾਣਾ ਚਾਹੁੰਦੇ ਆ ਐਜ਼ ਅ ਫੈਮਿਲੀ ਘੁੰਮਣ ਫਿਰਨ ਜਾਣਾ ਚਾਹੁੰਦੇ ਨੇ ਅੰਟੇਰੀਓ ਦੇ ਵਿੱਚ ਆਪਣੇ ਤੋਂ GTA ਤੋਂ ਕਹਿ ਲਓ ਕਿ 2-3 ਘੰਟੇ ਦੀ ਡਰਾਈਵ ਕਿਹੜੀਆਂ ਕਿਹੜੀਆਂ ਡੈਸਟੀਨੇਸ਼ਨ ਨੇ ਕਿਹੜੇ ਕਿਹੜੇ ਲੇਕ ਨੇ ਕਿਹੜੀਆਂ ਬੀਚਸ ਨੇ ਕਿਹੜੀਆਂ ਟ੍ਰੇਲਸ ਨੇ ਜੋ ਤੁਸੀਂ ਰੈਕਮੈਂਡ ਕਰਦੇ ਹੋ ਨੇੜੇ ਤੇੜੇ ਕਿਤੇ ਤੁਸੀਂ ਗਏ ਹੋ ਤੁਹਾਨੂੰ ਲੱਗਿਆ ਹਾਂ ਯਾਰ ਬਹੁਤ ਹੀ ਸੋਹਣੀ ਜਗ੍ਹਾ ਤੇ ਸਾਰਿਆਂ ਨੂੰ ਜ਼ਰੂਰ ਦੇਖਣੀ ਚਾਹੀਦੀ ਹੈ ਤਾਂ ਉਹ ਕਿਹੜੀ ਲੋਕੇਸ਼ਨ ਹੈ ਤੁਸੀਂ ਸ਼ੇਅਰ ਕਰਨਾ ਚਾਹੋਗੇ ਨੰਬਰ ਹੈ ਆਪਣਾ 905-673-3337 905-673-3337 ਆਮ ਤੌਰ ਤੇ ਯਾਰ ਬਹੁਤ ਸਾਰੇ ਲੋਕ ਬੜੀਆਂ ਵੱਖਰੀਆਂ ਵੱਖਰੀਆਂ ਚੀਜ਼ਾਂ ਦੱਸ ਦਿੰਦੇ ਹੁੰਦੇ ਆ ਤੇ ਫਿਰ ਉਸਦਾ ਸਾਰਿਆਂ ਨੂੰ ਹੀ ਫਾਇਦਾ ਹੁੰਦਾ 9757 ਹੈਲੋ
2: ਹਾਂਜੀ ਹਾਂਜੀ ਨਵੀਂ ਕੋਈ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
2: ਹਾਂ ਜੀ ਬਹੁਤ ਵਧੀਆ ਜੀ ਤੁਹਾਡਾ ਵੀ ਪ੍ਰੋਗਰਾਮ ਬੜਾ ਮਜ਼ਾ ਆਇਆ
0: ਥੈਂਕ ਯੂ ਵੀਰੇ ਥੈਂਕ ਯੂ
2: ਮੈਂ ਰੋਜ਼ ਫੋਨ ਤਾਂ ਲਈ ਤੇ ਫੋਨ ਕਰੋ ਤਾਂ ਦਿੱਲੀ ਕਰਦਾ ਪਰ ਅੱਜ ਲੋਕੇਸ਼ਨ ਤੁਸੀਂ ਦੱਸਿਆ ਸੀ ਇੱਕ ਬੜੀ ਬੜੀ ਅੱਛੀ ਲੋਕੇਸ਼ਨ ਹੈਗੀ ਟੈਨ ਕੈਥਰੀਨ ਚ ਹੈਗੀ
0: ਹਾਂ
2: ਕੈਥਰੀਨ
0: ਚ
2: ਨਾਲੇ
0: ਕਹਿੰਦੇ 22 ਮੀਟਰ ਵਾਟਰਫਾਲ ਹੈ ਲੋਕੀ ਤਾਂ ਛਾਲਾ ਛਾਲਾ ਮਾਰਦੇ ਹੋਣਗੇ ਵਿੱਚ
3: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
4: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
3: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
4: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
3: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
4: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
3: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
4: ਪ੍ਰੋਗਰਾਮ ਪੰਜਾਬੀ ਲਹਿਰਾਂ
3: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ
5: ਦਿਸ ਇਜ਼ AM 530 CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਦੱਸ ਦਈਏ ਕਿ ਸਿਸਟਮ ਜਿਹੜਾ ਸੀਗਾ ਉਹ ਬੰਦ ਸੀਗਾ ਅਤੇ ਬਿਲਕੁਲ ਵੀ ਚੱਲ ਨਹੀਂ ਸੀ ਰਿਹਾ। ਸ਼ੰਮੀ ਭਾਅ ਜੀ ਹੋਣਾ ਨੇ ਆ ਕੇ ਸਾਰਾ, ਥੈਂਕ ਯੂ ਭਾਅ ਜੀ, ਤੁਹਾਡਾ ਰੀਸੈਟ ਕੀਤਾ। ਹਾਂਜੀ ਹਾਂਜੀ, ਰੀਸੈਟ ਹੋ ਗਿਆ ਅਤੇ ਹੁਣ ਤੁਸੀਂ ਕੀ ਉਹਨੂੰ ਕਹਿੰਦੇ ਨੇ ਪ੍ਰੋਗਰਾਮ, ਸ਼ੰਮੀ ਭਾਅ ਜੀ ਉਹਨਾਂ ਦਾ ਸੱਜਰੀ ਸਵੇਰ ਅੱਗੇ ਸੁਣੋਗੇ। ਸੋ 4 to 5 ਵਾਲਾ ਪ੍ਰੋਗਰਾਮ ਅੱਜ ਟੈਕਨੀਕਲ ਇਸ਼ੂ ਕਰਕੇ ਨਹੀਂ ਚੱਲ ਸਕਿਆ ਅਤੇ ਜੇ ਹੁਣ ਆਵਾਜ਼ ਆ ਰਹੀ ਹੈ ਤੁਹਾਨੂੰ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਨੇਡਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ, ਕਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ, ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ, ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7763 ਤੇ 416-917-7763।

0: जी हाँ, वेरी गुड मॉर्निंग। तुहाड़ा अपना प्रोग्राम सजरी सवेर विद शम्मी पठा लैके तुहाडी कचहरी दे विच हाजिर है। अज हैगा फ्राइडे, शुक्र, अज शुक्रवार है, हैप्पी फ्राइडे दोस्तों। थोड़ी माफी चाहांगे, पहला जिहड़ा 4 to 5 है प्रोग्राम, सानू इत्थे टैक्नीकल इशू आ गया सीगा, उहदे करके चल नहीं पाया। अपने ਭਾਜੀ ਹੋਣੀ ਵੀ ਆ ਜਿਹੜੇ ਸਵੇਰ ਦੇ ਆਏ ਹੋਏ ਸੀਗੇ। ਭਾਜੀ ਪਹਿਲਾਂ ਤਾਂ ਵੈਲਕਮ, ਗੁੱਡ ਮਾਰਨਿੰਗ ਤੁਹਾਡਾ ਜੀ, ਬਹੁਤ ਬਹੁਤ ਧੰਨਵਾਦ।
1: ਥੈਂਕ ਯੂ ਸ਼ੰਮੀ ਭਾਜੀ।
0: ਹਾਂਜੀ ਸਵੇਰੇ ਸਵੇਰੇ, ਹਾਂਜੀ ਤੜਕੇ ਸਾਰ ਤੁਸੀਂ ਵੀ ਉੱਠ ਕੇ ਆਏ ਹੋ ਅਤੇ ਬਹੁਤ ਬਹੁਤ ਧੰਨਵਾਦ, ਬੜਾ ਵਧੀਆ ਲੱਗਦਾ। ਅਤੇ ਆਪਾਂ ਬੜਾ ਮੱਥਾ ਮਾਰਿਆ, ਲਾਭੀ ਲਈ ਕੁੰਡੀ ਫਿਰ ਐਂਡ 'ਚ,
1: ਲਾਭੀ ਲਈ ਤੁਹਾਨੂੰ ਵੀ ਪਹਿਲਾਂ ਆਉਣਾ ਪੈ ਗਿਆ। ਚਲੋ ਵਧੀਆ ਹੋ ਗਿਆ, ਮੇਰੇ ਪ੍ਰੋਗਰਾਮ ਚੱਲਣਾ ਚਾਹੀਦਾ, ਸਾਰੇ ਸਰੋਤੇ ਵੇਟ ਕਰਦੇ ਹੁੰਦੇ ਆ।
0: ਜੀ ਜੀ ਬਿਲਕੁਲ ਬਿਲਕੁਲ, ਤਾਂ ਹੀ ਮੈਂ ਤੁਹਾਨੂੰ ਰੋਕ ਲਿਆ, ਮੈਂ ਕਿਹਾ ਤੁਹਾਡੀ ਆਵਾਜ਼ ਵੀ ਸੁਣਾ ਦੀ ਵੀ ਭਾਜੀ ਹੁਣੀ ਆਏ ਸੀਗੇ, ਇੱਥੇ ਟੈਕਨੀਕਲ ਇਸ਼ੂ ਆ ਗਿਆ ਸੀਗਾ ਆਪਾਂ ਨੂੰ। ਤੇ ਆਪਾਂ ਅੱਜ ਦੋਸਤੋ ਜਿੱਦਾਂ ਸ਼ੁੱਕਰਵਾਰ ਆ, ਉੱਦਾਂ ਤਾਂ ਆਪਾਂ ਖਬਰਸਾਰ ਨਹੀਂ ਕਰਦੇ, ਆਪਾਂ ਇੱਕ ਹਲਕਾ ਫੁਲਕਾ ਜਿਹਾ ਪ੍ਰੋਗਰਾਮ ਕਰਦੇ ਹਾਂ। ਕੋਸ਼ਿਸ਼ ਹੁੰਦੀ ਹੈ ਵੀ ਇੱਕ ਲਾਈਟ ਜਿਹਾ ਪ੍ਰੋਗਰਾਮ ਕੀਤਾ ਜਾਵੇ, ਬਾਕੀ ਹਲਕੀ ਫੁਲਕੀਆਂ ਜਿਹੜੀਆਂ ਗੱਲਬਾਤ ਹੈ ਜਿਹੜੀ ਉਹ ਤੁਹਾਡੇ ਨਾਲ ਆਪਾਂ ਕਰਦੇ ਹਾਂ। ਸੋ ਅੱਜ ਇੱਕ ਕੁਇਕਲੀ ਆਪਾਂ ਪਰਮਿੰਦਰ ਭਾਜੀ ਹੋਣਾ ਤੋਂ ਹੈਡਲਾਈਨਸ ਲਵਾਂਗੇ, ਉੱਥੇ ਦੀਆਂ ਜਿਹੜੀਆਂ ਤਾਜ਼ਾ ਤਰੀਨ ਖਬਰਾਂ ਆ ਉਹਨਾਂ ਤੋਂ ਤੁਹਾਨੂੰ ਜਾਣੂ ਕਰਵਾ ਕੇ ਫਿਰ ਇੱਕਦਮ ਹੈ ਜਿਹੜਾ ਆਪਾਂ ਅੱਜ ਦਾ ਜਿਹੜਾ ਐਨ ਤੁਹਾਡਾ ਮਨਪਸੰਦ ਦਾ ਜਿਹੜਾ ਪ੍ਰੋਗਰਾਮ ਜਿੱਦਾਂ ਚਾਹੀਦਾ ਤੁਹਾਨੂੰ ਉੱਦਾਂ ਦਾ ਹੋਵੇਗਾ। ਬਾਕੀ ਤੁਹਾਡੇ ਨਾਲ ਹਲਕੀ ਫੁਲਕੀ ਗੱਲਬਾਤ ਵੀ ਕਰਾਂਗੇ, ਬਾਕੀ ਗੀਤ ਸੰਗੀਤ ਮੌਸਿਕੀ ਕਿਹੋ ਜਿਹੀ ਤੁਸੀਂ ਸੁਣਨਾ ਚਾਹੁੰਦੇ ਹੋ, ਮੋਰ ਦੈਨ ਵੈਲਕਮ ਸਟੂਡੀਓ 'ਚ ਕਾਲ ਕਰ ਸਕਦੇ ਹੋ। ਉੱਦਾਂ ਤਾਂ ਇਹ ਨੰਬਰ ਆ ਸਟੂਡੀਓ ਦਾ ਤੁਹਾਡੇ ਦਿਲਾਂ ਉੱਤੇ ਲਿਖਿਆ ਹੋਇਆ, ਫਿਰ ਵੀ ਨਿੱਤ ਨਵੇਂ ਸਰੋਤੇ ਆ ਜਿਹੜੇ ਸਾਡੇ ਨਾਲ ਜੁੜਦੇ ਆ, ਤੁਸੀਂ ਸਟੂਡੀਓ 'ਚ ਸਾਡੇ ਨਾਲ ਸਾਂਝ ਪਾ ਸਕਦੇ ਹੋ। ਸਟੂਡੀਓ ਦਾ ਇੱਕੋ ਇੱਕ ਨੰਬਰ ਹੈ 905-673-3337, 905-673-3337 'ਤੇ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਕੋਈ ਟ੍ਰੈਫਿਕ ਬਾਬਤ ਕੋਈ ਜਾਣਕਾਰੀ ਦੇਣੀ ਹੈ, ਰੁਕਾਵਟ ਕਿਤੇ ਦੇਖਦੇ ਹੋ, ਡੀ ਟੂਰ ਲੱਗਾ ਹੋਇਆ, ਜਾਂ ਫਿਰ ਕੋਈ ਹੋਰ ਤੁਹਾਡੇ ਤੱਕ ਨਿਊਜ਼ ਵਿਊਜ਼ ਜਾਂ ਕੋਈ ਅਪਡੇਟ ਦਾ ਫਿਰ ਦਿਲਾਂ ਦੀਆਂ ਸਾਂਝੀਆਂ ਗੱਲਾਂ ਕਰਨਾ ਚਾਹੁੰਦੇ ਹੋ ਤਾਂ ਨੰਬਰ 905-673-3337। ਬਾਕੀ ਤੁਸੀਂ ਡਾਇਲ ਟੂ ਲਿਸਨ ਕਰਕੇ ਵੀ ਸਾਡੇ ਨਾਲ ਜੁੜ ਸਕਦੇ ਹੋ। ਡਾਇਲ ਟੂ ਲਿਸਨ ਨੰਬਰ ਹੈ ਜਿਹੜਾ 416-477-2040, 416-477-2040, ਅਤੇ ਸਾਨੂੰ ਤੁਸੀਂ ਲਾਈਵ ਸਟ੍ਰੀਮ ਵੀ ਕਰ ਸਕਦੇ ਹੋ, ਪੰਜਾਬੀ ਲਹਿਰਾਂ ਦੀ ਐਪ ਹੋ ਗਈ, ਜਾਂ ਫਿਰ ਤੁਸੀਂ ਆ ਜਿਹੜਾ ਸਿੰਪਲ ਰੇਡੀਓ ਐਪ ਰਾਹੀਂ ਗਲੋਬਲੀ ਆ ਜਿਹੜਾ ਤੁਸੀਂ ਲਾਈਵ ਸਟ੍ਰੀਮ ਕਰ ਸਕਦੇ ਹੋ। ਕਹਿੰਦੇ ਚੰਗੀਆਂ ਯਾਦਾਂ ਦਾ ਅਚਾਰ ਬਣਾਓ ਅਤੇ ਕਈ ਸਾਲਾਂ ਰੱਖੋ, ਅਤੇ ਬੁਰੀਆਂ ਯਾਦਾਂ ਦੀ ਚਟਨੀ ਬਣਾਓ ਅਤੇ 2 ਦਿਨਾਂ ਵਿੱਚ ਖਾ ਕੇ ਖਤਮ ਕਰ ਦਿਓ, ਜ਼ੁਬਾਨ ਤੋਂ ਉਨਾ ਹੀ ਬੋਲੋ ਜਿੰਨਾ ਤੁਸੀਂ ਸੁਣ ਸਕਦੇ ਹੋ। ਆਹ ਬੜੀ ਵਧੀਆ ਇੱਕ ਸਤਰਾ ਮੇਰੇ ਤੱਕ ਸਾਡੇ ਸਰੋਤਿਆਂ ਨੇ ਪਹੁੰਚਾਈ, ਕਹਿੰਦੇ ਵੇਖੋ ਕਿੰਜ ਕਰੇ ਛਲਾਵੇ ਕੁਰਸੀ, ਹਰ ਕਿਸੇ ਦੇ ਹੱਥ ਨਾ ਇਹ ਆਵੇ ਕੁਰਸੀ, ਖਾਲੀ ਮੇਜ਼ ਪਏ ਕੁਰਲਾਉਂਦੇ ਸਾਡੀ ਸਾਥਣ ਬਣ ਜਾਵੇ ਕੁਰਸੀ, 5 ਸਾਲ ਇਹ ਮੌਜਾਂ ਕਰਦੀ ਫਿਰ ਗਧੇ ਨੂੰ ਬਾਪ ਬਣਾਵੇ ਕੁਰਸੀ, ਚਾਪਲੂਸੀਆਂ ਜਾਲ ਸਾਜੀਆਂ ਕਰਨ ਨਾਲ ਬਚ ਜਾਵੇ ਕੁਰਸੀ, ਲਾਹ ਸੰਗ ਸ਼ਰਮ ਕਰ ਜੇਬ ਗਰਮ, ਹਰ ਕੰਮ ਨੂੰ ਸਿਰ ਚੜਾਵੇ ਕੁਰਸੀ, ਇਹਦੇ ਵਿੱਚ ਬੜੀ ਤਾਕਤ ਹੈ ਜੀ, ਸਭ ਤੇ ਹੁਕਮ ਚਲਾਵੇ ਕੁਰਸੀ, ਜੇ ਕਦੇ ਕਿਸੇ ਦੀ ਮਿੱਤਰ ਬਣ ਜੇ ਫਿਰ ਫਰਸ਼ ਤੋਂ ਅਰਸ਼ ਤੇ ਲੈ ਜਾਵੇ ਕੁਰਸੀ, ਪਰ ਜੇ ਕਿਸੇ ਤੇ ਪੁੱਠੀ ਪੈ ਜਾਵੇ ਫਿਰ ਨਾਨੀ ਯਾਦ ਕਰਾਵੇ ਕੁਰਸੀ, ਪ੍ਰੀਤ ਸਦਾ ਹੀ ਫਿਕਰ ਕਰੇਦਾ, ਹਾਏ ਮੇਤੋਂ ਨਾ ਖੁਸ ਜਾਵੇ ਕੁਰਸੀ। ਹਾਂਜੀ ਕੁਰਸੀ ਦੀ ਖੇਡ ਹੈ ਭਾਜੀ,
1: ਕੁਰਸੀ ਦੀ ਖੇਡ ਹੈ ਜੀ,
0: ਹੁਣ ਭਾਵੇਂ ਇੱਥੇ ਕਰ ਲਓ ਭਾਵੇਂ ਉੱਥੇ ਕਰ ਲਓ,
1: ਚੱਲ ਰਹੀ ਪੰਜਾਬ 'ਚ ਪੂਰੀ,
0: ਪੰਜਾਬ 'ਚ ਵੀ ਚੱਲ ਰਹੀ ਹੈ, ਇੱਥੇ ਵੀ ਮਿਊਨਸੀਪਲ ਇਲੈਕਸ਼ਨ ਆ ਰਹੀਆਂ ਨੇ, ਅਤੇ ਇੱਥੇ ਵੀ ਫਿਰ ਕੁਰਸੀ ਦੀ ਹੀ ਖੇਡ ਹੈ ਜਿਹੜੀ ਉਹੀ ਚੱਲਣੀ ਹੈ ਭਾਜੀ। ਅੱਛਾ ਭਾਜੀ, ਕੁਇਕਲੀ ਹੈ ਜਿਹੜਾ ਤੁਸੀਂ ਜ਼ਰੂਰ ਆਪਣੇ ਬਾਰੇ ਵੀ ਥੋੜ੍ਹਾ ਜਿਹਾ ਇੰਸ਼ੋਰੈਂਸ ਬਾਰੇ ਇਨਫੋਰਮੇਸ਼ਨ ਦੇ ਦਿਓ।
1: ਹਾਂਜੀ ਭਾਜੀ, ਮੇਰਾ ਨਾਮ ਰਮਨਦੀਪ ਸੈਣੀ, ਅਸੀਂ ਸਾਡੀ ਬ੍ਰੋਕਰੇਜ ਹੌਰਨਬਿਲ ਇੰਸ਼ੋਰੈਂਸ ਬ੍ਰੋਕਰ ਇੰਕ ਆ, ਹਰਜੀਤ ਭਾਜੀ, ਅਸੀਂ ਸਾਡੀ 25 to 30 ਐਡਵਾਈਜ਼ਰ ਦੀ ਟੀਮ ਹੈਗੀ ਆ, ਅਸੀਂ ਸਟੀਲ ਡਿਕਸੀ ਤੇ ਲੋਕੇਸ਼ਨ ਆ ਸਾਡੀ, ਕੋਈ ਵੀ ਇੰਸ਼ੋਰੈਂਸ ਜਿਵੇਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ, ਵਿਜ਼ਟਰ, ਸੁਪਰ ਵੀਜ਼ਾ, ਟਰੈਵਲ, ਸਾਰੀ ਤਰ੍ਹਾਂ ਦੀ ਇੰਸ਼ੋਰੈਂਸ ਅਸੀਂ ਪ੍ਰੋਵਾਈਡ ਕਰਦੇ ਹਾਂ।
0: ਕੀ ਬਾਤ ਹੈ ਜੀ, ਤੁਸੀਂ ਰਮਨਦੀਪ ਭਾਜੀ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ, ਉੱਦਾਂ ਦਾ 4 to 5 ਤੁਸੀਂ ਆ ਜਿਹੜਾ ਹਰਜੀਤ ਭਾਜੀ ਹੋਣਾ ਦੇ ਨਾਲ ਸਾਂਝਾ ਵਿਰਸਾ ਦੇ ਉੱਤੇ ਇਹਨਾਂ ਦੀ ਆਵਾਜ਼ ਸੁਣਦੇ ਹੋ, ਅਤੇ ਅੱਜ ਮੈਂ ਭਾਜੀ ਹੋਣਾ ਨੂੰ ਵੀ ਮੈਂ ਕਿਹਾ ਜੀ ਤੁਸੀਂ ਇੰਨੇ ਟਾਈਮ ਦੇ ਸਵੇਰੇ ਆਏ ਹੋ, ਉਹ ਜਿਹੜਾ ਸਮਾਂ ਤੁਹਾਡਾ ਵੀ ਆ ਜਿਹੜਾ ਲਾਹੇ ਲੱਗ ਜਾਵੇ, ਸੋ ਮੈਂ ਥੋੜ੍ਹਾ ਜਿਹਾ ਇਹਨਾਂ ਨੂੰ ਬਿਠਾ ਲਿਆ, ਬੇਨਤੀ ਕਰਕੇ ਅਤੇ ਬੈਠ ਵੀ ਗਏ, ਬੇਨਤੀ ਪ੍ਰਵਾਨ ਵੀ ਕਰ ਲਈ, ਅਤੇ ਕੁਇਕਲੀ ਭਾਜੀ ਫਿਰ ਆਪਾਂ ਖਬਰਸਾਰ ਵੀ ਕਰ ਲਈਏ।
1: ਪਰਮਿੰਦਰ ਜੀ ਨੂੰ ਮੈਂ ਨਾਲ ਜੋੜ ਲਿਆ।
0: ਅੱਛਾ ਜੀ
1: ਪਰਮਿੰਦਰ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
0: ਪਰਮਿੰਦਰ ਭਾਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ, ਪਰਮਿੰਦਰ ਭਾਜੀ ਤੁਹਾਡੇ ਤੱਕ ਆਵਾਜ਼ ਆ ਰਹੀ ਹੈ?
2: ਜੀ ਬਿਲਕੁਲ ਆ ਰਹੀ ਹੈ ਜੀ।
0: ਜੀ ਜੀ ਸਤਿ ਸ਼੍ਰੀ ਅਕਾਲ, ਵੈਲਕਮ, ਗੁੱਡ ਮਾਰਨਿੰਗ। ਲੈ ਜੀ ਭਾਜੀ ਤੁਹਾਡੀ ਔਨ ਏਅਰ ਹੀ ਹੈ, ਆਵਾਜ਼ ਤੁਹਾਡੀ ਚੱਲ ਗਈ ਸਰੋਤਿਆਂ ਦੇ ਕੰਨਾਂ ਤੱਕ।
2: ਵਾਹ ਜੀ ਬਿਲਕੁਲ, ਪ੍ਰੋਗਰਾਮ ਸਜਰੀ ਸਵੇਰ ਸੁਣਨ ਵਾਲੇ ਸਾਰੇ ਲਿਸਨਰ ਨੂੰ, ਸਾਰੀ ਟੀਮ ਨੂੰ, ਸ਼ਮੀ ਜੀ ਨੂੰ, ਰਮਨ ਜੀ ਨੂੰ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ ਭਾਜੀ।
1: ਪਰਮਿੰਦਰ ਭਾਜੀ, ਟਾਈਮ ਅਸੀਂ ਸ਼ਮੀ ਭਾਜੀ ਦਾ ਥੋੜਾ ਹੀ ਲੈਣਾ, ਤੇ ਤੁਸੀਂ ਮੇਨ ਮੇਨ ਖਬਰਾਂ ਜਾਂ ਹੈਡਲਾਈਨ ਸਿੱਧੀਆਂ ਹੀ ਆਉਣ ਦਿਓ।
2: ਦੇਖੋ ਜੀ, ਸਾਡਾ ਪ੍ਰੋਗਰਾਮ ਅੱਜ ਟੈਕਨੀਕਲੀ ਤਰੀਕੇ ਨਾਲ ਨਹੀਂ ਚੱਲ ਸਕਿਆ, ਬੜਾ ਅਫਸੋਸ ਹੋਇਆ। ਪਰ ਰਮਨ ਜੀ, ਕਈ ਵਾਰੀ ਚੀਜ਼ਾਂ ਖਰਾਬ ਵੀ ਹੁੰਦੀਆਂ ਨੇ, ਨਾਲ ਚੰਗੀ ਚੀਜ਼ ਵੀ ਨਾਲ ਹੀ ਮਿਲ ਜਾਂਦੀ ਹੈ। ਸੋ ਇਹ ਵੀ ਸਾਡੇ ਵੱਡੇ ਭਾਗ ਆ ਕਿ ਸਾਨੂੰ ਅੱਜ ਸ਼ਮੀ ਉਹਨਾਂ ਨਾਲ ਪ੍ਰੋਗਰਾਮ ਕਰਨ ਦਾ ਮੌਕਾ ਮਿਲ ਗਿਆ। ਸੋ ਇਹ ਵੀ ਮੈਨੂੰ ਲੱਗਦਾ ਕਿ ਇੱਕ ਪਾਸਾ ਖਰਾਬ ਹੋਇਆ, ਦੂਜਾ ਪਾਸਾ ਚੰਗਾ ਵੀ ਹੋ ਗਿਆ
1: ਜੀ। ਬਿਲਕੁਲ
0: ਜੀ, ਸਾਡੇ ਤੁਹਾਨੂੰ ਭਾਗ ਹੈ ਤੁਹਾਡੇ ਚਲੋ ਆਵਾਜ਼ ਲਾਈਵ ਉੱਦਾਂ ਤਾਂ ਸੁਣ ਲਈਦਾ, ਅੱਜ ਲਾਈਵ ਹੈ ਜਿਹੜੀ ਤੁਹਾਡੇ ਨਾਲ ਏਅਰ ਤੇ ਆਪਾਂ ਗੱਲਬਾਤ ਕਰ ਰਹੇ ਹਾਂ। ਭਾਜੀ ਉੱਦਾਂ ਦਾ ਤੁਸੀਂ ਤਾਜ਼ਾ ਤਰੀਨ ਜਿਹੜੀਆਂ ਖਬਰਾਂ ਲੈ ਕੇ ਆਉਂਦੇ ਹੋ, ਇਸ ਟਾਈਮ ਉੱਥੇ ਜਿਹੜਾ ਤਰਥਲੀ ਮਚੀ ਹੋਈ ਹੈ, ਭੂਚਾਲ ਆਇਆ ਹੋਇਆ, ਸਿਆਸੀ ਭੂਚਾਲ, ਇੱਕ ਵੀਡੀਓ ਨੇ ਜਿਹੜਾ ਕਾਫੀ ਕੁਛ ਪਾਇਆ, ਦੋਨੇ ਪਾਸੇ ਦੋਨੋਂ ਪਾਰਟੀਆਂ ਆਪੋ ਆਪਣੀਆਂ ਜਿਹੜੀਆਂ ਗੱਲਾਂ ਕਰ ਰਹੀਆਂ ਨੇ। ਸੋ ਪੰਜਾਬ ਤੋਂ ਸ਼ੁਰੂ ਕਰਨੀ ਹੈ ਜਾਂ ਭਾਰਤ ਤੋਂ ਸ਼ੁਰੂ ਕਰਨੀ ਹੈ, ਸ਼ੁਰੂ ਕਰ ਦਿਓ ਜੀ ਫਿਰ ਖਬਰਾਂ।
2: ਜੀ ਬਿਲਕੁਲ, ਆਪਾਂ ਪੰਜਾਬ ਤੋਂ ਸ਼ੁਰੂ ਕਰਾਂਗੇ। ਮੈਨੂੰ ਲੱਗਦਾ ਕਿ ਆਪਾਂ ਨਾਲ ਦੀ ਨਾਲ ਹੀ ਕੰਮ ਨਿਬੇੜ ਦੇਣਾ, ਜ਼ਿਆਦਾ ਸਮਾਂ ਤੁਹਾਡਾ ਨਹੀਂ ਲੈਣਾ। ਸੋ ਜਿਹੜੀ ਸਭ ਤੋਂ ਵੱਡੀ ਖਬਰ ਆਪਾਂ ਉਹਦੇ ਤੋਂ ਸ਼ੁਰੂ ਕਰਾਂਗੇ ਕਿ ਜਿਹੜਾ ਨਿਹੰਗ ਸਿੰਘਾਂ ਨੇ ਹੱਲਾ ਬੋਲ ਕੀਤਾ ਹੋਇਆ, ਉੱਤਰਾਖੰਡ ਲਗਾਤਾਰ ਤਣਾਅ ਦੇ ਵਿੱਚ, ਕਿਉਂਕਿ ਬੀਤੇ ਦਿਨੀ ਅਸੀਂ ਦੇਖਿਆ ਕਿ ਰੁਦਰਪ੍ਰਯਾਗ, ਕਰਨਪ੍ਰਯਾਗ ਦੇ ਵਿੱਚ ਕਾਫੀ ਕੁਝ ਹੋਇਆ। ਰੁਦਰਪ੍ਰਯਾਗ ਦੇ ਵਿੱਚ ਇੱਕ ਗੁਰੂ ਘਰ ਦੇ ਉੱਪਰ ਨਿਹੰਗ ਸਿੰਘਾਂ ਦਾ 4 ਦਿਨ ਕਬਜ਼ਾ ਰਿਹਾ, ਉਹ ਮਾਮਲਾ ਮਸੀ ਸੈਟਲ ਹੋਇਆ ਸੀ। ਕੱਲ ਫਿਰ ਨਿਹੰਗ ਸਿੰਘਾਂ ਨੇ ਜਿਹੜੇ ਚਾਲੇ ਪਾ ਦਿੱਤੇ ਨੇ ਉੱਤਰਾਖੰਡ ਵੱਲ, ਔਰ ਮੋਹਾਲੀ ਦੇ ਗੁਰਦੁਆਰਾ ਸੋਹਾਣਾ ਸਾਹਿਬ ਤੋਂ ਚੱਲੇ ਨੇ ਸੈਂਕੜੇ ਦੇ ਕਰੀਬ, 300 ਤੋਂ ਵੱਧ ਗਿਣਤੀ ਦੱਸੀ ਆ ਰਹੀ ਆ, ਔਰ ਇਹ ਗਿਣਤੀ ਜਿਹੜੀ ਆ ਹੋਰ ਵੀ ਵੱਧ ਰਹੀ ਆ, ਕਿਉਂਕਿ ਹੋਰ ਜ਼ਿਆਦਾ ਨਿਹੰਗ ਸਿੰਘ ਜਿਹੜੇ ਨੇ ਉੱਤਰਾਖੰਡ ਵੱਲ ਜਾ ਰਹੇ ਨੇ। ਮੰਗ ਕੀ ਆ? ਮੰਗ ਇਹਨਾਂ ਦੀ ਇਹ ਆ ਕਿ ਜਿਹੜੇ ਕਰਨਪ੍ਰਯਾਗ ਦੇ ਵਿੱਚ 4 ਸਿੰਘ ਫੜੇ ਗਏ ਸੀ, ਉਹਨਾਂ ਨੂੰ ਉੱਤਰਾਖੰਡ ਦੀ ਸਰਕਾਰ ਛੱਡੇ। ਕੱਲ ਉੱਤਰਾਖੰਡ ਦੇ ਕੁਲਹਾਲ ਸਰਹੱਦ ਦੇ ਉੱਪਰ ਕਾਫੀ ਤਣਾਅ ਰਿਹਾ, ਬੈਰੀਕੇਡ ਤੋੜੇ ਗਏ, ਪੁਲਿਸ ਨਾਲ ਝੜਪਾਂ ਹੋਈਆਂ, ਪਰ ਕੁੱਲ ਮਿਲਾ ਕੇ ਮੈਨੂੰ ਲੱਗਦਾ ਹਾਲੇ ਸਥਿਤੀ ਕੰਟਰੋਲ 'ਚ ਆ, ਪਰ ਫਿਰ ਵੀ ਕਿਹਾ ਨਹੀਂ ਜਾ ਸਕਦਾ ਕਿ ਕਦੋਂ ਇਹ ਸਥਿਤੀ ਵਿਗੜ ਜਾਵੇ। ਸੋ ਕਾਫੀ ਬਣੀ ਹੋਈ ਆ। ਸੀਐਮ ਭਗਵੰਤ ਮਾਨ ਦੀ ਤੁਸੀਂ ਗੱਲ ਜਿਹੜੀ ਆ, ਬਿਲਕੁਲ ਲਗਾਤਾਰ ਵਿਵਾਦਾਂ 'ਚ ਬਣੇ ਹੋਏ ਨੇ, ਵੀਡੀਓ ਵਾਲਾ ਮਾਮਲਾ ਲਗਾਤਾਰ ਘੁੰਮਣ ਕੇ ਏਰੀਆਂ ਨੇ, ਉਲਟਬਾਜ਼ੀਆਂ ਮਾਰ ਰਿਹਾ। ਕੱਲ ਸੀਐਮ ਭਗਵੰਤ ਮਾਨ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਸ਼ਮੀ ਜੀ, ਉਸ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਜਿਹੜੀਆਂ 2 ਵੀਡੀਓ ਦਿਖਾਈਆਂ ਨੇ, ਇੱਕ ਮਖੌਟੇ ਵਾਲੀ, ਇੱਕ ਔਰ ਜਗਮਨ ਸਮਰਾ ਦੇ ਕੋਲ ਜਿਹੜਾ ਮਾਸਕ ਫੜਿਆ ਹੋਇਆ। ਸੋ ਮਾਸਕ ਆਪਣੇ ਆਪ ਦੇ ਵਿੱਚ ਇਹ ਮਾਮਲੇ ਨੂੰ ਨਵਾਂ ਟਰਨ ਆਊਟ ਦੇ ਗਿਆ, ਔਰ ਉਸ ਤੋਂ ਵੀ ਵੱਡੀ ਗੱਲ ਇਹ ਆ ਕਿ ਮੇਨ ਧਿਰ ਵਜੋਂ ਉੱਭਰ ਕੇ ਸਾਹਮਣੇ ਆਏ ਜਥੇਦਾਰ ਅਕਾਲ ਤਖ਼ਤ ਸ੍ਰੀ ਗਿਆਨੀ ਕੁਲਦੀਪ ਸਿੰਘ ਗੜਗੱਜ ਲਗਾਤਾਰ ਸਾਇਲੈਂਟ ਨੇ ਹਾਲੇ ਤੱਕ ਇਸ ਮਾਮਲੇ ਦੇ। ਸੋ ਹਾਲਾਂਕਿ ਇਹ ਮਾਮਲਾ ਕਈ ਪੱਧਰ ਤੱਕ ਚੱਲ ਰਿਹਾ, ਕਰਨਾਲ ਤੋਂ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਸੀ 2, ਉਹਨਾਂ ਦਾ 8 ਦਿਨ ਦਾ ਜਿਹੜਾ ਪੁਲਿਸ ਰਿਮਾਂਡ ਮਿਲ ਗਿਆ। ਸੋ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਜਿਹੜੀ ਆ ਸਰਗਰਮੀ ਦੇਖੀ ਜਾ ਰਹੀ ਆ। ਹਾਲਾਂਕਿ ਇੱਕ ਤਰੀਕੇ ਨਾਲ ਆਮ ਆਦਮੀ ਪਾਰਟੀ ਜਾਂ ਸੀਐਮ ਭਗਵੰਤ ਮਾਨ ਇਹ ਜ਼ਰੂਰ ਕਹਿ ਰਹੇ ਨੇ ਕਿ ਉਹਨਾਂ ਨੇ ਮਾਮਲੇ ਤੇ ਫੁੱਲ ਸਟੋਪ ਲਾ ਦਿੱਤਾ, ਪਰ ਕੀ ਇਹ ਫੁੱਲ ਸਟੋਪ ਲੱਗ ਗਿਆ ਜਾਂ ਨਹੀਂ ਲੱਗਿਆ ਇਹ ਹਾਲੇ ਕਹਿਣਾ ਮੁਸ਼ਕਲ ਆ। ਪਰ ਹਾਲ ਦੀ ਘੜੀ ਮਾਮਲੇ ਨੇ ਇੱਕ ਨਵਾਂ ਮੋੜ ਜ਼ਰੂਰ ਲੈ ਲਿਆ, ਔਰ ਇਸ ਮਾਮਲੇ 'ਚ ਮੈਨੂੰ ਲੱਗਦਾ ਕਿ ਸਾਰੇ ਸ਼ੱਕ ਦੇ ਘੇਰੇ 'ਚ ਨੇ ਸ਼ਮੀ ਜੀ। ਚਾਹੇ ਉਹ ਸੀਐਮ ਭਗਵੰਤ ਮਾਨ ਹੁਣ ਲਗਾਤਾਰ ਉਹ 3 ਵਾਰ ਯੂ ਟਰਨ ਮਾਰ ਚੁੱਕੇ ਨੇ ਇਸ ਮਾਮਲੇ ਦੇ ਵਿੱਚ, ਚਾਹੇ ਹਰਿਆਣੇ ਦੀ ਸਰਕਾਰ ਹੋਵੇ ਉਹ ਉਹਨਾਂ ਦਾ ਜਿਹੜਾ ਦਖਲ ਮੰਨਿਆ ਜਾ ਰਿਹਾ, ਜਾਂ ਜਥੇਦਾਰ ਅਕਾਲ ਤਖ਼ਤ ਹੁਣ ਉਹ ਵੀ ਇਸ ਮਾਮਲੇ ਨੂੰ ਪ੍ਰੋਪਰ ਤਰੀਕੇ ਨਾਲ ਹੈਂਡਲ ਨਹੀਂ ਕਰ ਸਕੇ, ਜੇ ਕੀਤਾ ਤਾਂ ਲੱਗਦਾ ਕਿ ਉਹ ਵੀ ਸ਼ੱਕ ਦੇ ਘੇਰੇ 'ਚ ਆ ਗਏ ਨੇ। ਕੁੱਲ ਮਿਲਾ ਕੇ ਇਹ ਮਾਮਲਾ ਪੰਜਾਬ ਦੀ ਸਿਆਸਤ 'ਚ ਪਹਿਲਾ ਔਰ ਨਵੇਕਲਾ ਮਾਮਲਾ ਜਿਹਨੇ ਪੂਰੇ ਪੰਜਾਬ ਦੀ ਸਿਆਸਤ ਨੂੰ ਪ੍ਰਭਾਵਿਤ ਕੀਤਾ ਹੋਇਆ ਜੀ। ਅਗਲੀ ਖਬਰ ਆ ਜੀ ਅਕਾਲੀ ਦਲ ਬਾਦਲ ਨਾਲ ਸੰਬੰਧਿਤ, ਕਿ ਉਹਦਾ ਭਾਜਪਾ ਨਾਲ ਗੜਜੋੜ ਹੋਏਗਾ ਜਾਂ ਨਹੀਂ ਹੋਏਗਾ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਮੈਨੂੰ ਲੱਗਦਾ ਕਿ ਹਾਲੇ ਮਿਲੀਅਨ ਡਾਲਰ ਦਾ ਕੁਐਸਚਨ ਬਣਿਆ ਹੋਇਆ, ਸਵਾਲ ਬਣਿਆ ਹੋਇਆ, ਕਿਉਂਕਿ ਅੱਜ ਫਿਰ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਕਹਿ ਦਿੱਤਾ ਕਿ ਹਾਲੇ ਗੜਜੋੜ ਹੋ ਵੀ ਸਕਦਾ ਨਹੀਂ ਵੀ ਹੋ ਸਕਦਾ, ਉਹਨਾਂ ਨੇ ਕਿਹਾ ਕਿ ਅਸੀਂ ਹਾਲੇ 6 ਮਹੀਨੇ ਵੇਟ ਕਰਾਂਗੇ। ਸੋ ਮੈਨੂੰ ਲੱਗਦਾ ਕਿ ਹਾਲੇ ਸ਼ਮੀ ਜੀ ਜਿਵੇਂ ਕਹਿੰਦੇ ਨੇ ਕਿ ਭਾਅ ਪੱਤਾ ਕੀਤਾ ਜਾ ਰਿਹਾ, ਹਾਲੇ ਆਪਣਾ ਵਜ਼ਨ ਦੱਸਿਆ ਜਾ ਰਿਹਾ। ਸੋ ਇਹ ਮਾਮਲਾ ਵੀ ਇਸੇ ਤਰੀਕੇ ਨਾਲ, ਔਰ ਨਾਲ ਦੀ ਨਾਲ ਪੰਜਾਬ ਕਾਂਗਰਸ ਦਾ ਕੌਣ ਪ੍ਰਧਾਨ ਬਣਨਾ, ਚਰਨਜੀਤ ਚੰਨੀ, ਵਿਜੇਂਦਰ ਸਿੰਗਲਾ, ਪ੍ਰਗਟ ਸਿੰਘ ਜਾਂ ਰਾਜਾ ਬਡਿੰਗ ਰਹਿਣਗੇ ਜਾਂ ਹੋਰ ਕੋਈ ਕਿਸੇ ਆਗੂ ਦਾ ਦਾਅ ਲੱਗੂਗਾ, ਉਹਨੂੰ ਵੀ ਲੈ ਕੇ ਹਾਲੇ ਜਿਹੜੀ ਆ ਮਤਲਬ ਲਟਕਾਅ ਵਾਲੀ ਸਥਿਤੀ ਆ। ਹਾਲੇ ਜਿਹੜੀ ਕਾਂਗਰਸ ਦੀ ਕੌਮੀ ਜਿਹੜੀ ਹਾਈ ਕਮਾਂਡ ਆ ਉਹ ਵੀ ਫੈਸਲਾ ਲੈਣ ਦੇ ਵਿੱਚ ਹਾਲੇ ਅਸਮਰਥਾ, ਮੀਟਿੰਗਾਂ ਤੇ ਮੀਟਿੰਗਾਂ ਹੋ ਰਹੀਆਂ ਨੇ ਪਰ ਕੋਈ ਫੈਸਲਾ ਬਾਹਰ ਨਹੀਂ ਆ ਰਿਹਾ। ਇਹਦਾ ਮਤਲਬ ਇਹ ਆ ਕਿ ਕਿਸੇ ਇੱਕ ਨਾਂ ਦੇ ਉੱਪਰ ਕੋਈ ਸਹਿਮਤੀ ਨਹੀਂ ਬਣ ਰਹੀ। ਇਸੇ ਤਰ੍ਹਾਂ ਅਕਾਲੀ ਦਲ ਪੁਨਰ ਸੁਰਜੀਤ ਗੀਤ ਉਹ ਉਹਦਾ ਤਾਂ ਜਿਵੇਂ ਪੰਜਾਬੀ ਚ ਆਪਾਂ ਕਹਿ ਦਈਏ ਜੀ ਭੋਗ ਪੈਣ ਵਾਲੀ ਸਥਿਤੀ ਬਣ ਗਈ ਆ। ਬਹੁਤ ਸਾਰੇ ਆਗੂ ਪਹਿਲਾਂ ਜਾ ਚੁੱਕੇ ਨੇ ਵੱਖ ਵੱਖ ਬਾਦਲ ਦਲ ਚ ਵੀ ਕਈ ਚਲੇ ਗਏ ਨੇ। ਹੁਣ ਜਿਹੜੀ ਤਾਜ਼ਾ ਸਥਿਤੀ ਹੈ ਕਿ ਕੱਲ ਤਿੰਨ ਵੱਡੇ
0: ਮਾਫੀ ਚਾਹਾਂਗੇ ਪਰਮਿੰਦਰ ਜੀ ਹੋਣਾਂ ਦੀ ਆ ਜਿਹੜੀ ਕਾਲ ਆ ਜਿਹੜੀ ਉਹ ਦੋਸਤੋ ਡਰੋਪ ਹੋ ਗਈ। ਸੋ ਹੈਡਲਾਈਨਸ ਆ ਜਿਹੜੀਆਂ ਭਾਅ ਜੀ ਹੁਣੀ ਦੇ ਰਹੇ ਸੀਗੇ, ਸੋ ਕੋਸ਼ਿਸ਼ ਕਰਦੇ ਹਾਂ ਕੁਝ ਕੁ ਮਿੰਟ ਵਾਸਤੇ ਦੁਬਾਰਾ ਉਹਨਾਂ ਦੇ ਨਾਲ ਜੁੜਨ ਦੀ। ਅਤੇ ਰਮਨਦੀਪ ਭਾਅ ਜੀ, ਸੋ ਆਪਾਂ ਜਿਹੜਾ ਜਾਂਦੇ ਜਾਂਦੇ ਫਿਰ ਰੈਪ ਅਪ ਕਰ ਦਈਏ ਜੀ, ਫਿਰ ਆਪਾਂ ਜੇ ਤੁਸੀਂ ਬਹਿਣਾ ਬਹਿ ਜਾਓ, ਮੈਂ ਤਾਂ ਕਹਿੰਦਾ ਹੈ ਆਪਾਂ ਚੰਗੀ ਰੌਣਕ ਲਾਉਂਦੇ ਹਾਂ। ਆ ਦੇਖੋ ਗੱਭਰੂ ਮੁੰਡੇ ਆ ਸਾਡੇ ਸਟੂਡੀਓ ਦੇ ਵਿੱਚ, ਵਿਹੜੇ ਦੇ ਵਿੱਚ ਆਏ ਆ।
1: ਸਤਿ ਸ਼੍ਰੀ ਅਕਾਲ ਤੁਹਾਨੂੰ ਜੀ ਆਇਆਂ ਨੂੰ ਸਟੂਡੀਓ ਦੇ ਵਿੱਚ। ਤੇ ਮੈਨੂੰ ਲੱਗਦਾ ਹੁਣ ਪਰਮਿੰਦਰ ਜੀ ਨੇ ਮੇਨ ਖਬਰ ਤਾਂ ਕਰ ਹੀ ਲਈ ਹੈ, ਕਾਲ ਡ੍ਰੌਪ ਹੋ ਗਈ ਹੈ।
0: ਠੀਕ ਹੈ,
1: ਤੁਸੀਂ ਆਪਣਾ ਪ੍ਰੋਗਰਾਮ ਕੰਟੀਨਿਊ ਕਰੋ, ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
0: ਲੈ ਮਹਾਰਾਜ, ਤੁਹਾਡਾ ਆਪਣਾ ਸਮਾਂ ਆ, ਅਸੀਂ ਕੌਣ ਸਮਾਂ ਦੇਣ ਵਾਲੇ, ਸਮਾਂ ਦਾ ਪਰਮਾਤਮਾ ਦੇ।
1: ਬਿਲਕੁਲ ਬਿਲਕੁਲ ਠੀਕ
0: ਜੀ, ਥੈਂਕ ਯੂ ਜੀ, ਥੈਂਕ ਯੂ ਰਮਨਦੀਪ ਭਾਅ ਜੀ, ਬਹੁਤ ਬਹੁਤ ਧੰਨਵਾਦ। ਦੋਸਤੋ ਆਓ ਫਿਰ ਪ੍ਰੋਗਰਾਮ ਦੀ ਆ ਜਿਹੜੀ ਆਪਾਂ ਸ਼ੁਰੂਆਤ ਕਰਦੇ ਹਾਂ। ਕੁਇਕਲੀ ਆ ਜਿਹੜੀ ਆ ਹੈਡਲਾਈਨਸ ਆ ਪਰਮਿੰਦਰ ਭਾਅ ਜੀ ਹੁਣਾਂ ਨੇ ਦੇ ਦਿੱਤੀਆਂ ਨੇ, ਸੋ ਇੱਕ ਥੋੜ੍ਹਾ ਜਿਹਾ ਕਮਰਸ਼ੀਅਲ ਲੈ ਕੇ ਅਤੇ ਫਿਰ ਤੁਹਾਡਾ ਮਨਪਸੰਦ ਦਾ ਪ੍ਰੋਗਰਾਮ ਹੈ ਜਿਹੜਾ ਉਹ ਸ਼ੁਰੂਆਤ ਕਰਦੇ ਹਾਂ। ਸੱਜਰੀ ਸਵੇਰ ਵਿਦ ਸ਼ਮੀ ਪਠਲ।
3: ਦੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ?
4: ਹੋਏ ਸ਼ਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ, ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ।
3: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ਮੀ ਪੱਠਲ। ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ। ਰੀਅਲ ਅਸਟੇਟ ਬ੍ਰੋਕਰ ਸ਼ਮੀ ਪੱਠਲ, ਅੱਜ ਹੀ ਕਾਲ ਕਰੋ 416-917-7763 416-917-7763।

0: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
0: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 wheelers ਅਤੇ 18 wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ ਜੇ ਗੈਰੀ ਨੂੰ
0: 905-459-5533
1: 905-459-5533
0: PNJ ਸਪ੍ਰਿੰਗ ਵੀਲ ਅਲਾਈਨਮੈਂਟ

0: Du bist ein Job, Assas, du Assas, Hebises, Nadit Hosi Bises, Bole, Sony Hall, Sassia Karl.
1: ਮੰਮੀ ਪਾਪਾ ਦੇ ਵੀਜ਼ੇ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਤੇ ਬੰਟੀ ਬਬਲੀ ਦਾ ਵਿਜ਼ਟਰ ਵੀਜ਼ਾ ਵੀ ਲਗਵਾਉਣਾ ਹੈ। ਮੇਰਾ ਤੇ ਖਰਚਾ ਹੀ ਬੜਾ ਹੋ ਜਾਣਾ ਹੈ।
2: ਸ਼ਮੀ ਪਠਲ ਹੋਰਾਂ ਨੇ ਤੁਹਾਡਾ ਖਰਚਾ ਛੋਟੀਆਂ ਇੰਸਟਾਲਮੈਂਟਾਂ 'ਚ ਬਦਲ ਦੇਣਾ ਹੈ।
3: ਵਧੀਆ ਬੈਨੀਫਿਟ ਵਾਲੀ ਇੰਸ਼ੋਰੈਂਸ ਪਾਲਿਸੀ ਵਾਜਿਬ ਕੀਮਤ ਤੇ ਲੈ ਕੇ ਦਿੰਦੇ ਨੇ ਸ਼ਮੀ ਪਠਲ।
4: ਸੁਪਰ ਵੀਜ਼ਾ ਤੇ ਵਿਜ਼ਟਰ ਇੰਸ਼ੋਰੈਂਸ ਦੀਆਂ ਬੈਸਟ ਡੀਲ ਲਈ ਯਾਦ ਰੱਖੋ ਇੰਸ਼ੋਰੈਂਸ ਐਡਵਾਈਜ਼ਰ ਸ਼ਮੀ ਪਠਲ ਜੀ ਦਾ ਨਾਮ
3: 416-917-7763 416-917-7763 Life Insurance, Visitor Insurance, Super Visa Insurance, Critical Illness, Disability Insurance, RESP, Travel Insurance, Convert Expensive Mortgage.

0: ਕਿਆ ਬਾਤ ਹੈ ਜੀ, ਕਿਆ ਬਾਤ ਹੈ। ਅਮਰਿੰਦਰ ਭਾਜੀ ਹੁਣ ਦੇ ਇਸ ਖੂਬਸੂਰਤ ਗੀਤ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕੀਤਾ। ਦੋਸਤੋ, ਇਹ ਗੀਤ ਹੈ ਜਿਹੜਾ ਮੈਂ ਬੜੇ ਚਿਰ ਬਾਅਦ ਲਾਇਆ, ਮੈਨੂੰ ਲੱਗਦਾ ਵੀ ਸਾਲਾਂ ਬਾਅਦ ਹੀ ਲਾਇਆ ਹੋਵੇਗਾ ਗੀਤ, ਕਿਉਂਕਿ ਕੁਛ ਕੁ ਇਹੋ ਜਿਹੀਆਂ ਯਾਦਾਂ ਜਿਹੜੀਆਂ ਤੁਹਾਡੀਆਂ ਸਰਮਾਏ ਹੁੰਦੀਆਂ ਉਹ ਇੱਕਦਮ ਸਾਹਮਣੇ ਆ ਜਾਂਦੀਆਂ ਨੇ। ਇਹ ਗੀਤ ਮੈਂ ਉਦੋਂ ਲਾਉਂਦਾ ਹੁੰਦਾ ਸੀ ਜਦੋਂ ਮੈਂ ਭੰਗੜਾ ਸਿਖਾਉਂਦਾ ਹੁੰਦਾ ਸੀ, ਬਹੁਤ ਸਾਲ ਪਹਿਲਾਂ। ਅਤੇ ਅੱਜ ਮੈਨੂੰ ਬੜੀ ਖੁਸ਼ੀ ਹੈ, ਭੰਗੜਾ ਅਕੈਡਮੀ ਤੋਂ ਜੋਤ ਅਤੇ ਮਨਵੀਰ ਹੋਣੀ ਆ ਜਿਹੜੇ ਇਹ ਸਾਡੇ ਵਿਹੜੇ ਪਹੁੰਚੇ ਨੇ, ਸੋ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਭੰਗੜੇ ਬਾਰੇ। ਤੁਹਾਡੇ ਤੋਂ ਵੀ ਮੇਰੇ ਕੁਝ ਕੁ ਸਵਾਲ ਹੋਣਗੇ ਭੰਗੜੇ ਬਾਰੇ। ਆਓ ਅੱਜ ਗੱਲ ਕਰਦੇ ਹਾਂ ਪੰਜਾਬ ਦੀ ਸ਼ਾਨ, ਹਾਂਜੀ ਪੰਜਾਬ ਦੀ ਪਹਿਚਾਣ ਭੰਗੜੇ ਦੀ। ਸੋ ਭੰਗੜੇ ਨਾਲ ਬਹੁਤ ਕੁਛ ਜੁੜਿਆ ਹੋਇਆ, ਅੱਜ ਸ਼ਾਇਦ ਕੋਈ ਚੀਜ਼ਾਂ ਇਹੋ ਜਿਹੀਆਂ ਤੁਹਾਨੂੰ ਅਸੀਂ ਦੱਸੀਏ ਜੋ ਸ਼ਾਇਦ ਤੁਹਾਨੂੰ ਨਹੀਂ ਪਤਾ ਸੀਗਾ ਵੀ ਭੰਗੜੇ ਦੇ ਨਾਲ ਇਹਨਾਂ ਦਾ ਕੀ ਵਾਹ ਵਾਸਤਾ ਰਿਹਾ। ਦੋਸਤੋ, ਅੱਛਾ ਭੰਗੜਾ ਇਹੋ ਜਿਹਾ ਇੱਕ ਗੀਤ ਹੈ ਜਿਹੜਾ ਮੈਨੂੰ ਅੱਜ ਉਹਦੀ ਫਰਮਾਇਸ਼, ਕਿਉਂਕਿ ਤੁਹਾਡਾ ਅੱਜ ਆਪਣਾ ਫਰਮਾਇਸ਼ੀ ਪ੍ਰੋਗਰਾਮ ਹੁੰਦਾ, ਕੋਈ ਇਹੋ ਜਿਹਾ ਮੈਨੂੰ ਗੀਤ ਹੈ ਜਿਹੜਾ ਉਹ ਤੁਸੀਂ ਦੱਸਿਓ ਜਿਹੜਾ ਤੁਹਾਡਾ ਮਨਪਸੰਦ ਹੋਵੇ, ਜਿਹਦੇ 'ਤੇ ਤੁਸੀਂ ਆਪਣੇ ਆਪ ਨੂੰ ਨੱਚਣ ਤੋਂ ਰੋਕ ਨਹੀਂ ਸਕਦੇ। ਕੋਈ ਇਹੋ ਜਿਹਾ ਮਨਪਸੰਦ ਦਾ ਗੀਤ ਜਿਹਦੇ 'ਤੇ ਤੁਹਾਨੂੰ ਮੱਲੋ ਮੱਲੀ ਪੈਰ ਜਿਹੜੇ ਤੁਹਾਡੇ ਆ ਥਿੜਕਣ ਲੱਗ ਪੈਣ, ਭੰਗੜੇ ਵਾਲਾ ਗੀਤ ਹੋਵੇ। ਦੇਖਦੇ ਹਾਂ ਵੀ ਅੱਜ ਆ ਝੰਡੀ ਕੌਣ ਲੈ ਕੇ ਜਾਂਦਾ। ਇਸ ਟਾਈਮ ਟੋਰੋਂਟੋ ਪੀਅਰਸਨ ਏਅਰਪੋਰਟ 'ਤੇ ਟੈਂਪਰੇਚਰ ਹੈ ਜਿਹੜਾ 16 ਡਿਗਰੀ ਦਰਜ ਕੀਤਾ ਗਿਆ, ਅਤੇ ਅੱਜ ਵੱਧ ਤੋਂ ਵੱਧ ਤਾਪਮਾਨ ਹੈ ਜਿਹੜਾ 29 ਡਿਗਰੀ, ਅਤੇ ਫੀਲ ਲਾਈਕ 31 ਡਿਗਰੀ ਹੋਵੇਗਾ, ਅਤੇ ਕਿਨਵੇਂ ਨਾ ਜਿਹੜੀ ਦੁਪਹਿਰ ਤੱਕ ਪਵੇਗੀ, ਉਸ ਤੋਂ ਬਾਅਦ ਫਿਰ ਸੂਰਜ ਹੈ ਜਿਹੜਾ ਬੱਦਲਾਂ ਨੂੰ ਚੀਰਦਾ ਹੋਇਆ ਸਾਹਮਣੇ ਆਵੇਗਾ। ਸੋ ਲੈਟ ਸੀ, ਤੁਹਾਡਾ ਜਿਹੜਾ ਮਨਪਸੰਦੀਦਾ ਸੌਂਗ ਇਹੋ ਜਿਹਾ ਕਿਹੜਾ, ਇਹੋ ਜਿਹਾ ਗਾਣਾ ਕਿਹੜਾ ਆ ਜਿਹਦੇ 'ਤੇ ਮੱਲੋ ਮੱਲੀ ਤੁਹਾਡੇ ਪੈਰ ਹੈ ਜਿਹੜੇ ਉਹ ਥਿੜਕਣ ਲੱਗ ਪੈਂਦੇ ਨੇ। ਪਹਿਲਾਂ ਤਾਂ ਮੈਂ ਵੈਲਕਮ ਕਰਦਾ ਸਾਡੇ ਦੋਨੇ ਛੋਟੇ ਵੀਰ ਆਏ ਆ, ਮਨਵੀਰ ਤੇ ਜੋਤ। ਜੋਤ ਜੀ ਵੈਲਕਮ ਜੀ, ਇਹਨੂੰ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਸਭੀ ਭਾਈ, ਕੀ ਹਾਲ ਚਾਲ?
0: ਬਹੁਤ ਵਧੀਆ ਮਨਵੀਰ ਜੀ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ।
2: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ
0: ਜੀ। ਸੋ ਜੋਤ ਜੀ, ਭੰਗੜਾ ਅਕੈਡਮੀ ਬੜੀਆਂ ਧੁੰਮਾਂ ਪਈਆਂ, ਮੇਰੇ ਕੋਲ ਵੀ ਕੁਛ ਕੁ ਨੰਬਰ ਹੈ ਜਿਹੜੇ ਲਏ ਗਏ ਵਿਲੀਅਮਸ ਦੇ ਏਅਰਪੋਰਟ ਦੇ ਕੋਲ ਆ। ਦੋਸਤੋ, ਇਹ ਭੰਗੜਾ ਅਕੈਡਮੀ ਇੱਕ ਹੋਰ ਲੋਕੇਸ਼ਨ ਖੁੱਲ੍ਹੀ ਹੈ। ਸੋ ਪਹਿਲਾਂ ਤਾਂ ਤੁਹਾਡੀ ਜਿਹੜੀ ਦਿੱਖ ਹੈ, ਤੁਸੀਂ ਸਾਬਤ ਸੂਰਤ, ਜਿਸ ਤਰ੍ਹਾਂ ਮੈਂ ਉਹਦੀ ਮਨ ਜਿਹੜਾ ਖੁਸ਼ ਹੋ ਗਿਆ ਤੁਹਾਨੂੰ ਦੇਖ ਕੇ। ਜੋ ਤਾਂ ਉਹਨਾਂ ਨੇ ਮੈਨੂੰ ਦੱਸਿਆ, ਕਹਿੰਦੇ ਭਾਜੀ ਮੈਂ ਤੁਸੀਂ ਵੀ ਮੇਰੀਆਂ ਜਿਹੜੀਆਂ ਭੰਗੜੇ ਦੀਆਂ ਕਲਾਸਾਂ ਲਾਈਆਂ ਅੱਜ ਤੋਂ 2009 ਦੇ ਵਿੱਚ, 9-10 ਦੀ ਇਹੋ ਗੱਲਬਾਤ ਹੋਣੀ ਹੈ, ਅਤੇ ਕਿਆ ਬਾਤ ਹੈ, ਇਹ ਤਾਂ ਫਿਰ ਤੁਸੀਂ ਮੇਰੇ ਸਟੂਡੈਂਟਸ ਹੋ। ਕਿਆ ਬਾਤ ਹੈ, ਕਿਆ ਬਾਤ ਹੈ ਜੀ, ਕਿਆ ਬਾਤ ਹੈ। ਸੋ ਹੁਣ ਮੈਨੂੰ ਲੱਗਦਾ ਮੈਨੂੰ ਤੁਹਾਡੇ ਤੋਂ ਸਿੱਖਣਾ ਪਵੇਗਾ। ਹਾਂਜੀ, ਅਸੀਂ ਤਾਂ ਹੁਣ ਲੰਘ ਗਏ ਹੁਣ ਜਿਹੜੀ ਯੰਗ ਪਨੀਰੀ ਨੂੰ ਜੋ ਤੁਸੀਂ ਦਿਸ਼ਾ ਦੇ ਰਹੇ ਹੋ, ਕਿਉਂਕਿ ਅੱਜ ਕੱਲ੍ਹ ਆਪਾਂ ਆਮ ਕਈ ਖਬਰਾਂ ਸੁਣਦੇ ਹਾਂ ਬੱਚਿਆਂ ਕੋਲ ਰਾਹੇ ਪੈ ਰਹੇ ਆ, ਉਹਦਾ ਕਾਰਨ ਵੀ ਇਹੀ ਹੈ ਵੀ ਵਿਹਲਾ ਦਿਮਾਗ ਸ਼ੈਤਾਨ ਦਾ ਘਰ ਕਿਹਾ ਜਾਂਦਾ। ਸੋ ਮੈਂ ਹਮੇਸ਼ਾ ਪੇਰੈਂਟਸ ਨੂੰ ਆ ਜਿਹੜਾ ਇਹ ਬੇਨਤੀ ਰਿਕੁਐਸਟ ਕਰਦਾ ਵੀ ਬੱਚਿਆਂ ਨੂੰ ਆ ਜਿਹੜਾ ਆਪਾਂ ਕਿਸੇ ਨਾ ਕਿਸੇ ਫਿਜ਼ੀਕਲ ਐਕਟੀਵਿਟੀ ਦੇ ਪਾਇਆ ਜਾਵੇ, ਭਾਵੇਂ ਸਪੋਰਟਸ ਹੋਵੇ, ਅਤੇ ਨਾਲ ਜੇ ਭੰਗੜੇ ਵਾਲੀ ਗੱਲ ਹੋ ਜਾਵੇ ਤਾਂ ਮੈਂ ਕਹਿੰਦਾ ਸੋਨੇ ਅਤੇ ਸੁਹਾਗੇ ਵਾਲੀ ਗੱਲ ਹੋਵੇਗੀ। ਪਹਿਲਾਂ ਜੋਤ ਜੀ, ਥੋੜ੍ਹਾ ਜਿਹਾ ਆਪਣੇ ਬਾਰੇ ਦੱਸਿਓ, ਕਿੱਦਾਂ ਤੁਸੀਂ ਭੰਗੜੇ ਦੇ ਵੱਲ ਪਏ, ਕਿੱਦਾਂ ਤੁਹਾਡਾ ਇੰਟਰਸਟ ਜਾਗਿਆ, ਅਤੇ ਕਿੱਦਾਂ ਫਿਰ ਤੁਹਾਡੇ ਮਨ ਦੇ ਵਿੱਚ ਇਹ ਖਿਆਲ ਆਇਆ ਵੀ ਆਪਣੀ ਅਕੈਡਮੀ ਆ ਜਿਹੜੀ ਉਹ ਸ਼ੁਰੂ ਕੀਤੀ ਜਾਵੇ?
1: ਹਾਂਜੀ, ਠੀਕ ਹੈ। ਸੋ ਮੈਨੂੰ ਹੁਣ ਹੋ ਗਏ ਨੇ ਲਾਪਰਵਾਹ ਲੱਗਦਾ 15 ਕੁ ਸਾਲ ਹੋ ਗਏ ਨੇ ਮੈਂ ਭੰਗੜਾ ਸਿਖਾਉਂਦਾ ਪਿਆ ਹੁਣ।
0: ਕਿਆ ਬਾਤ ਹੈ
1: ਯਾਰ, ਮੈਂ ਸ਼ੁਰੂ ਕੀਤਾ ਸੀ ਸਿਖਾਉਣਾ 2012 ਜਾਂ 11 'ਚ ਮੈਂ ਸ਼ੁਰੂ ਕਰਤਾ ਸੀ,
0: ਅਤੇ
1: ਮੈਂ ਆਪ ਸਿੱਖਣ ਸ਼ੁਰੂ ਕੀਤਾ 2008-2009 ਦੇ ਵਿੱਚ। ਉਹੀ ਮੈਂ ਪਹਿਲੇ ਗੱਲ ਕੀਤੀ, 2-3 ਕਲਾਸਾਂ ਮੈਂ ਤੁਹਾਡੇ ਕੋਲ ਵੀ ਲਾਈਆਂ
0: ਜੀ ਜੀ,
1: ਜਿਹੜੇ ਸਾਡੇ ਨਾਲ ਇੱਕ ਮੈਂਬਰ ਹੈਗਾ ਜੋਧਵੀਰ, ਉਹਨੇ ਐਕਚੁਅਲੀ ਤੁਸੀਂ ਤਾਂ ਉਹਦਾ ਪੱਕਾ ਇੰਸਟਰਕਟਰ ਹੀ ਸੀ।
0: ਅੱਛਾ ਜੀ, ਮੈਂ ਉਹਦੇ ਪੱਕੇ।
1: ਕਾਫੀ ਹੈਗੇ ਹਿਸਟਰੀ ਸਾਡੀ ਹੋ ਜਾਂਦੀ ਹੈ ਭੰਗੜੇ ਦੇ ਨਾਲ ਬਣ ਜਾਂਦੀ ਹੈ। ਸੋ ਹੋ ਗਏ ਨੇ ਜਿੱਦਾਂ ਆਪਾਂ 15 ਕੁ ਸਾਲ, ਜਦੋਂ ਮੈਂ ਕਿਹਾ ਸਿਖਾਉਣ ਦੇ ਵਿੱਚ ਹੋ ਗਏ ਨੇ, ਤਾਂ ਇਹ ਸ਼ੌਂਕ ਬਹੁਤ ਬਣ ਗਿਆ। ਸ਼ੁਰੂ ਦੇ ਵਿੱਚ ਨਾ ਮੇਰਾ ਇੱਕ ਫਰੈਂਡ ਹੁੰਦਾ ਸੀ, ਉਹ ਕਹਿੰਦਾ ਸੀ ਕਿ ਆਪਾਂ

0: ਹਾਈ ਸਕੂਲ, ਆਪਾਂ ਉਦੋਂ ਮਿਡਲ ਸਕੂਲ ਦੇ ਵਿੱਚ ਸੀ, ਤੇ ਉਹ ਮੈਨੂੰ ਕਹਿੰਦਾ ਕਿ ਆਪਾਂ ਇੱਕ ਪਰਫਾਰਮੈਂਸ ਕਰਨੀ ਟੈਲੈਂਟ ਸ਼ੋਅ ਦੇ ਵਿੱਚ, ਨਾਲੇ ਭੰਗੜਾ ਕੋਈ ਅਕੈਡਮੀ ਕੁਛ ਨਹੀਂ ਜੁਆਇਨ ਕੀਤਾ ਸੀ ਮੈਂ। ਮੈਂ ਉਦਾਂ ਕਿਹਾ, ਮੈਂ ਕਿਹਾ ਚਲੋ ਕਰ ਲੈਂਦੇ ਹਾਂ, ਇੰਨਾ ਪਿਆਰ ਪਿਆ ਭੰਗੜੇ ਦੇ ਨਾਲ, ਮੈਂ ਉਸ ਤੋਂ ਬਾਅਦ ਮੈਂ ਛੱਡਿਆ ਹੀ ਨਹੀਂ।
1: ਕਿਆ ਬਾਤ ਹੈ, ਕਿਆ ਬਾਤ।
0: ਉਸ ਤੋਂ ਬਾਅਦ ਮੈਂ ਕਹਿੰਦਾ ਆਪਾਂ ਇੱਕਦਮ ਛੱਡਿਆ ਨਹੀਂ, ਮੈਂ ਅਕੈਡਮੀ ਜੁਆਇਨ ਕੀਤੀ, ਅਕੈਡਮੀ ਜੁਆਇਨ, ਮੈਂ ਸਾਰੇ ਆਪਣੇ ਮੂਵ ਸਿੱਖੇ, ਫਿਰ ਹੌਲੀ ਹੌਲੀ ਏਦਾਂ ਹੀ ਆਪਾਂ ਇੰਸਟਰਕਟਰ ਬਣ ਗਏ। ਮੈਨੂੰ ਇੰਸਟਰਕਟਰ ਹੋਣ ਦਾ ਬਹੁਤ ਸ਼ੌਕ ਸੀ, ਕਿਉਂਕਿ ਆਇਆ ਸੀ ਕਿਉਂਕਿ ਮੇਰੀ ਦਾਦੀ ਟੀਚਰ ਹੁੰਦੀ ਸੀ ਇੰਡੀਆ ਦੇ ਵਿੱਚ, ਸੋ ਮੈਂ ਆਪਣੀ ਦਾਦੀ ਨਾਲ ਗੱਲ ਕਰਦਾ ਰਹਿੰਦਾ ਸੀ ਸਿਖਾਉਣ ਦੇ ਵਿੱਚ ਕਿੱਦਾਂ ਜੋ ਵੀ ਹੈ ਨਾ। ਸੋ ਮੈਨੂੰ ਬਹੁਤ ਸ਼ੌਕ ਸੀ ਸਿਖਾਉਣ ਦੇ ਵਿੱਚ, ਭੰਗੜਾ ਨਹੀਂ ਉੱਦਾਂ ਹੀ ਮੈਨੂੰ ਸਿਖਾਉਣ ਦੇ ਵਿੱਚ ਹੀ ਬਹੁਤ ਸ਼ੌਕ ਸੀ।
1: ਅੱਛਾ ਅੱਛਾ।
0: ਸੋ ਮੈਨੂੰ ਤਾਂ ਇੱਕ ਗੋਲ ਸੀ ਕਿ ਮੈਂ ਇੰਸਟਰਕਟਰ ਬਣਨਾ, ਫਿਰ ਜਦੋਂ ਮੈਂ ਇੱਕ ਵਾਰੀ ਇੰਸਟਰਕਟਰ ਬਣ ਗਿਆ, ਉਸ ਤੋਂ ਬਾਅਦ ਮੇਰਾ ਬਹੁਤ ਜ਼ਿਆਦਾ ਪਿਆਰ ਬਣ ਗਿਆ ਬੱਚਿਆਂ ਨਾਲ। ਆਪਾਂ ਇੱਕ ਫਰੈਂਡਸ਼ਿਪ ਬਣ ਜਾਂਦਾ ਬੱਚਿਆਂ ਦੇ ਨਾਲ, ਬੜੇ ਇੱਕ ਨਾਲ ਜਿਹੜੀ ਤੁਹਾਡੀ ਉਹ ਯੂਨਿਟੀ ਜੀ ਬਣਦੀ ਨਾ ਆਪਣੀ ਟੀਮ ਦੇ ਨਾਲ, ਬਹੁਤ ਅਲੱਗ ਚੀਜ਼ ਭੰਗੜੇ ਦੇ, ਤੁਹਾਨੂੰ ਬਹੁਤ ਚੀਜ਼ਾਂ ਮਿਲਦੀਆਂ।
1: ਮੈਨੂੰ ਲੱਗਦਾ ਜੀ ਭੰਗੜੇ ਦੇ ਵਿੱਚ ਕਈ ਇਹੋ ਜਿਹੀਆਂ ਕੁਆਲਿਟੀਜ਼ ਹੈ, ਜਿੱਦਾਂ ਲੀਡਰਸ਼ਿਪ ਕੁਆਲਿਟੀਜ਼ ਹੋ ਗਿਆ, ਕਿ ਜੇ ਤੁਹਾਡੇ ਅੰਦਰ ਸੰਗ ਹੈਗੀ ਹੈ, ਤੁਸੀਂ ਸ਼ਰਮੀਲੇ ਹੋ, ਉਹ ਚੀਜ਼ ਹੈ ਜਿਹੜਾ ਭੰਗੜਾ ਆ ਜਿਹੜਾ ਇਹੋ ਜਿਹੀ ਇੱਕ ਵਿਧੀ ਹੈ, ਉਹ ਚੱਕ ਦਿੰਦੀ ਹੈ ਉਹ ਚੀਜ਼ਾਂ ਬੰਦੇ ਅੰਦਰ, ਹੈ ਜਿਹੜਾ ਬੱਚੇ ਅੰਦਰ ਕੌਨਫੀਡੈਂਸ ਹੈ ਜਿਹੜਾ ਉਹ ਬਿਲਡ ਕਰ ਲੈਂਦੀ। ਮੈਂ ਆਪਣੇ ਉਦਾਹਰਣ ਆ, ਮੈਂ ਸਭ ਤੋਂ ਸ਼ਰਮੀਲਾ ਆਪਣੇ ਘਰ ਦੇ ਵਿੱਚ ਸੀਗਾ। ਮੈਂ ਕਿਸੇ ਦੇ ਨਾਲ ਗੱਲ, ਆਹ ਮਾਈਕ 'ਤੇ ਤਾਂ ਬੋਲਦਾ ਪਿਆ ਤੁਸੀਂ ਦੇਖ ਲਓ, ਇੱਕ ਸਮਾਂ ਉਹ ਵੀ ਸੀਗਾ ਮੈਂ ਕਿਸੇ ਦੇ ਨਾਲ ਗੱਲ ਕਰਨ ਲੱਗਿਆ 10 ਵਾਰੀ ਸੋਚਦਾ ਸੀਗਾ ਵੀ ਮੈਂ ਕਿਸ ਤਰ੍ਹਾਂ ਆਪਣੀ ਗੱਲ ਜਾਂ ਕਿਸ ਤਰ੍ਹਾਂ ਕਮਿਊਨੀਕੇਸ਼ਨ ਸਟਾਰਟ ਕਰਾਂ। ਪਰ ਭੰਗੜੇ ਨੇ ਮੇਰੇ ਅੰਦਰ ਜੋ ਕੌਨਫੀਡੈਂਸ ਬਿਲਡ ਕੀਤਾ, ਜੋ ਮੇਰੇ ਅੰਦਰ ਇੱਕ ਕੁਆਲਿਟੀਜ਼ ਬਿਲਡ ਕੀਤੀ ਆ, ਮੈਂ ਇਹਦੀ ਦੇਣ ਕਦੇ ਹੀ ਨਹੀਂ ਭੁੱਲ ਸਕਦਾ। ਤਾਂ ਹੀ ਜਦੋਂ ਵੀ ਆ ਜਿਹੜਾ ਇਹ ਸਿਰਫ ਇੱਕ ਆਪਾਂ ਇਹਨੂੰ ਨੱਚਣਾ ਨਾ ਲਈਏ, ਇਹਦੇ ਨਾਲ ਜਿਹੜੀਆਂ ਹੋਰ ਕੁਆਲਿਟੀਜ਼ ਆਉਂਦੀਆਂ ਨੇ, ਆਪਾਂ ਉਹਨੂੰ ਕਈ ਵਾਰ ਅੱਖੋਂ ਪਰੋਖੇ ਕਰ ਜਾਂਦੇ ਹਾਂ, ਉਹਨੂੰ ਕਈ ਵਾਰ ਆਪਾਂ ਛੱਡ ਦਿੰਦੇ ਹਾਂ। ਪਰ ਜੇ ਬੱਚਾ ਤੁਹਾਡਾ ਭੰਗੜੇ ਦੇ ਵਿੱਚ ਆਉਂਦਾ, ਤੁਸੀਂ ਆਪ ਹੈ ਜਿਹੜਾ 1 ਜਾਂ 2 ਮਹੀਨੇ ਬਾਅਦ ਨੋਟਿਸ ਕਰੂੰਗੇ ਵੀ ਤੁਹਾਡੇ ਬੱਚੇ ਦੇ ਵਿੱਚ ਹੈ ਜਿਹੜਾ ਕਿੰਨਾ ਡਿਫਰੈਂਸ ਹੈ ਜਿਹੜਾ ਆ ਚੁੱਕਾ ਆ, ਉਹਦੀ ਉਹਦੇ ਕਰੈਕਟਰ ਦੇ ਵਿੱਚ, ਉਹਦੀ ਕੁਆਲਿਟੀਜ਼ ਦੇ ਵਿੱਚ, ਉਹਦੇ ਬੋਲਚਾਲ ਦੇ ਵਿੱਚ, ਉਹਦੇ ਸਲੀਕੇ ਦੇ ਵਿੱਚ, ਕਰੈਕਟਰ ਦੇ ਵਿੱਚ। ਸੋ ਇੱਦਾਂ ਦੀਆਂ ਚੀਜ਼ਾਂ ਨਾਲ ਭੰਗੜੇ ਦੇ ਇਹ ਆਉਂਦੀਆਂ। ਤਾਂ ਹੀ ਆਪਾਂ ਕਹਿੰਦੇ ਆਪਣੇ ਬੱਚਿਆਂ ਨੂੰ ਹੈ ਜਿਹੜਾ ਆਪਣੇ ਸੱਭਿਆਚਾਰ ਦੇ ਨਾਲ, ਕਲਚਰਸ ਵੈਲਿਊਜ਼ ਦੇ ਨਾਲ ਜ਼ਰੂਰ ਜੋੜੋ। ਅੱਛਾ, ਤੁਸੀਂ ਆ ਜਿਹੜੇ ਬਹੁਤ ਵੱਡੇ ਵੱਡੇ ਮੰਚਾਂ 'ਤੇ ਵੀ ਭੰਗੜਾ ਪਾਇਆ।
0: ਹਾਂਜੀ ਹਾਂਜੀ, ਹਾਂਜੀ, ਬਹੁਤ ਕੰਪੀਟੀਸ਼ਨ ਆਪਾਂ ਹੁਣ ਤੱਕ ਬਹੁਤ ਕਰ ਲੈਣਾ।
1: ਓਹੋ,
0: ਸੋ ਆਪਾਂ ਅਮੈਰੀਕਾ ਦੇ ਕਾਫੀ ਕੰਪੀਟੀਸ਼ਨ ਕੀਤੇ ਨੇ ਅਤੇ ਕੈਨੇਡਾ ਦੇ ਵੀ ਕਾਫੀ ਕੰਪੀਟੀਸ਼ਨ ਕੀਤੇ ਨੇ। ਸੋ ਆਪਾਂ ਅਮੈਰੀਕਾ ਦੇ ਵਿੱਚ ਬੋਸਟਨ ਇੱਕ ਕੰਪੀਟੀਸ਼ਨ ਹੁੰਦਾ, ਆਪਾਂ ਉੱਥੇ 3 ਵਾਰੀ ਆਪਾਂ ਚਲੇ ਗਿਆ ਹੁਣ। ਓਹਾਇਓ ਦੇ ਵਿੱਚ ਕੰਪੀਟੀਸ਼ਨ ਹੋਣਾ, ਆਪਾਂ ਉੱਥੇ ਵੀ ਗਏ।
1: ਬਹੁਤ ਵੱਡੇ ਭੰਗੜੇ ਦੇ ਕੰਪੀਟੀਸ਼ਨ ਆ, ਵਰਲਡ ਲੈਵਲ ਦੇ, ਵਰਲਡ ਲੈਵਲ ਦੇ,
0: ਇੰਟਰਨੈਸ਼ਨਲ ਲੈਵਲ ਤੇ ਆਪਾਂ ਕਹਿ ਸਕਦੇ। ਉੱਥੇ ਸਾਰੀਆਂ ਟੀਮਾਂ ਆਉਂਦੀਆਂ, ਕਿ ਇੰਡੀਆ ਟੀਮਾਂ ਤੋਂ ਆਉਂਦੀਆਂ, ਕਿ ਆਸਟ੍ਰੇਲੀਆ ਤੋਂ ਆਉਂਦੀਆਂ, ਆਪਣੇ ਕੈਨੇਡਾ ਤੋਂ ਕਾਫੀ ਜਾਂਦੇ, ਅਮੈਰੀਕਾ ਤੋਂ ਕਾਫੀ ਇਕੱਠੇ ਹੁੰਦੇ ਨੇ। ਸੋ ਬਹੁਤ ਹਾਈ ਲੈਵਲ ਦੇ ਕੰਪੀਟੀਸ਼ਨ ਹੁੰਦੇ ਨੇ, ਤੇ ਉੱਥੇ ਆਪਾਂ ਜਿੱਤੇ ਵੀ ਬਹੁਤ ਆ।
1: ਕੀ ਬਾਤ ਹੈ,
0: ਹੁਣ ਤੱਕ ਆਪਾਂ ਰੱਬ ਦੀ ਮਿਹਰ ਹੀ ਹੈ, ਆਪਾਂ ਹੁਣ ਤੱਕ ਆਪਾਂ 8 ਕੰਪੀਟੀਸ਼ਨ ਆਪਾਂ ਜਿੱਤ ਚੁੱਕੇ ਹਾਂ। ਸੋ ਉਹ ਵੀ ਕਾਫੀ ਅਚੀਵਮੈਂਟ ਹੈ ਸਾਡੀ ਪੂਰੀ ਟੀਮ ਵਾਸਤੇ।
1: ਓਕੇ ਜੀ,
0: ਤੇ ਆਪਾਂ ਹੁਣ ਜਿਹੜਾ ਆਪਾਂ ਨਵੀਂ ਦਾ ਭੰਗੜਾ ਅਕੈਡਮੀ ਆਪਾਂ ਖੋਲ੍ਹੀ ਸੀ ਪਿਛਲੇ ਸਾਲ, ਹੁਣ 1 ਸਾਲ ਹੀ ਹੋਣ ਲੱਗਾ
1: ਜੀ।
0: ਸੋ 1 ਸਾਲ ਦੇ ਵਿੱਚ ਵਿੱਚ ਸਾਡੀ ਸੀਨੀਅਰ ਟੀਮ ਹੈ, ਰਾਣੀਆਂ ਟੀਮ ਹੈ, ਕੁੜੀਆਂ ਟੀਮ ਦਾ ਨਾਮ ਹੈ।
1: ਅੱਛਾ ਜੀ।
0: ਤੇ ਆਪਾਂ ਇੱਕ ਵਾਰੀ ਆਪਾਂ ਬੋਸਟਨ ਕੰਪੀਟੀਸ਼ਨ ਗਏ ਸੀ, ਉੱਥੇ ਸਾਡੀ ਸੈਕਿੰਡ ਪੋਜੀਸ਼ਨ ਆਈ। ਫਿਰ ਆਪਾਂ ਇੱਕ ਹੋਰ ਕੰਪੀਟੀਸ਼ਨ ਗਏ ਸੀ ਓਹਾਇਓ ਦੇ ਵਿੱਚ, ਉੱਥੇ ਵੀ ਆਪਣੀ ਸੈਕਿੰਡ ਆਈ। ਤੇ ਬਹੁਤ ਵੱਡੀ ਅਚੀਵਮੈਂਟ ਸੀ, ਆਪਾਂ ਪਹਿਲੀ ਵਾਰੀ ਆਪਾਂ ਇੱਕ ਟੀਮ ਲੈ ਕੇ ਗਏ ਆ ਆਪਣੀ ਅਕੈਡਮੀ ਤੋਂ, ਤੇ 2 ਵਾਰੀ ਸੈਕਿੰਡ ਪਲੇਸ ਆਈ, ਉਹ ਵੀ ਇੰਨੇ ਅਕੈਡਮੀਆਂ ਦੇ ਸਾਹਮਣੇ ਜੇ ਬਹੁਤ ਪੁਰਾਣੇ ਪੁਰਾਣੇ ਖੁੱਲ੍ਹੇ ਸੀ।
1: ਸਹੀ ਗੱਲ ਹੈ।
0: ਤੇ ਹੁਣ ਆਪਾਂ ਇੱਕ ਲੋਕਲ ਕੰਪੀਟੀਸ਼ਨ ਸੀ ਇੱਥੇ ਬਰੈਂਪਟਨ 'ਚ ਹੋਇਆ ਸੀ, ਉੱਥੇ ਵੀ ਕਾਫੀ ਇੰਟਰਨੈਸ਼ਨਲ ਟੀਮ ਆਈਆਂ ਸੀ, ਉੱਥੇ ਸਾਡੀ ਅਕੈਡਮੀ ਦੀ ਸਭ ਤੋਂ ਪਹਿਲੀ ਜਿੱਤ ਹੋਈ ਸੀ, ਆਪਾਂ ਫਸਟ ਪਲੇਸ ਆਏ ਸੀ।
1: ਕਿਆ ਬਾਤ ਹੈ, ਕਿਆ ਬਾਤ ਹੈ। ਦੋਸਤੋ, ਤੁਸੀਂ ਆ ਜਿਹੜੇ ਜੋਤ ਹੋਣਾ ਦੀ ਆਵਾਜ਼ ਸੁਣ ਰਹੇ ਹੋ, ਜੋਤ ਤੇ ਮਨਵੀਰ ਹੋਣੀ ਆ ਜਿਹੜੇ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਆ, ਦਾ ਭੰਗੜਾ ਅਕੈਡਮੀ, ਸ਼ਾਰਟ ਫਾਰਮ ਹੈ TBA, TBA ਸ਼ਾਰਟ ਫਾਰਮ ਹੈ। ਕਿਆ ਬਾਤ ਹੈ ਨਾ, ਮੈਂ ਹੁਣੇ ਹੈ ਜਿਹੜੇ ਤੁਹਾਡੀ ਜਰਸੀ ਦੇ TBA ਲਿਖਿਆ ਨਾ, ਮੈਂ ਕਿਹਾ ਅੱਛਾ ਦਾ ਭੰਗੜਾ ਅਕੈਡਮੀ। ਸੋ ਕੋਚ, ਸੋ ਜੋਤ ਹੋਣੀ ਸਾਡੇ ਨਾਲ ਆਏ ਨੇ ਇਸ ਟਾਈਮ, ਸੋ ਤੁਸੀਂ ਮਨਵੀਰ ਹੋਣੀ ਵੀ ਨਾਲ ਨੇ, ਸੋ ਇਹ ਵੀ ਟੀਮ ਮੈਂਬਰ ਨੇ TBA ਦੇ, ਸੋ ਇਹਨਾਂ ਦੇ ਨਾਲ ਗੱਲਬਾਤ ਆਪਾਂ ਕਰ ਰਹੇ ਹਾਂ। ਅਤੇ ਬਾਕੀ ਮੈਂ ਤੁਹਾਡੇ ਕੋਲੋਂ ਇੱਕ ਸਵਾਲ ਪੁੱਛਿਆ ਸੀਗਾ, ਸਵਾਲ ਮੇਰਾ ਇਹ ਸੀਗਾ, ਤੁਹਾਡਾ ਕੋਈ ਮਨਪਸੰਦ ਭੰਗੜੇ ਵਾਲਾ ਗੀਤ ਜਿੱਥੇ ਤੁਹਾਨੂੰ ਲੱਗਦਾ ਵੀ ਮੱਲੋ ਮੱਲ ਮੱਲੀ ਆ ਜਿਹੜੇ ਮੇਰੇ ਪੈਰ ਆ ਜਿਹੜੇ ਥਿੜਕਣ ਲੱਗ ਪੈਂਦੇ ਆ, ਮੈਨੂੰ ਆ ਜਿਹੜਾ ਨੱਚਣ ਦਾ ਚਾਅ ਆ ਜਿਹੜਾ ਉਹ ਆਉਣ ਲੱਗ ਪੈਂਦਾ, ਇਹੋ ਜਿਹਾ ਇੱਕ ਨਾ ਇੱਕ ਗੀਤ ਜ਼ਰੂਰ ਹੁੰਦਾ ਜਿਹੜਾ ਬੰਦੇ ਨੂੰ ਆ ਜਿਹੜਾ ਮੱਲੋ ਮੱਲੀ ਆ ਜਿਹੜਾ ਭੰਗੜਾ ਪਾਉਣ ਲਈ ਮਜਬੂਰ ਕਰ ਦਿੰਦਾ। ਸੋ ਤੁਹਾਡਾ ਇਹੋ ਜਿਹਾ ਕੋਈ ਗੀਤ ਹੈਗਾ ਤਾਂ ਜ਼ਰੂਰ ਸਾਡੇ ਤੱਕ ਪਹੁੰਚਾਈਏ, ਤਾਂ ਕਿ ਅਸੀਂ ਅੱਜ ਉਸ ਨੂੰ ਆ ਜਿਹੜਾ ਇਸ ਪ੍ਰੋਗਰਾਮ ਦਾ ਸ਼ਿੰਗਾਰ ਬਣਾਈਏ। ਸੋ ਸਟੂਡੀਓ ਦਾ ਨੰਬਰ 905-673-3330, 905-673-3337 ਤੇ ਆ ਜਿਹੜੀ ਕਾਲ ਤੁਸੀਂ ਕਰ ਸਕਦੇ ਹੋ। ਤੇ ਜੋ ਗੱਭਰੂ ਆ ਜਿਹੜੇ ਮੇਰੇ ਸਟੂਡੀਓ ਤੇ ਪਹੁੰਚੇ ਹੋਏ ਨੇ, ਇਹਨਾਂ ਨੂੰ ਦੇਖ ਕੇ ਨਾ ਮੈਨੂੰ ਆਪ ਹੀ ਬੜਾ ਚਾਅ ਚੜਿਆ ਹੋਇਆ, ਮੈਨੂੰ ਆਪਣੀ ਜਵਾਨੀ ਦੇ ਦਿਨ ਚੇਤੇ ਆ ਗਏ। ਚਲੋ ਏਜ ਇਜ਼ ਜਸਟ ਏ ਨੰਬਰ, ਆਪਾਂ ਕਿਹੜਾ ਮੰਨਦੇ ਆ,
0: ਤੁਸੀਂ ਸਾਨੂੰ ਸਿਖਾਓ।
1: ਕਿਆ ਬਾਤ ਹੈ, ਇਹ ਤੁਹਾਡਾ ਬੜਪਨ ਹੈ, ਪਰ ਮੈਨੂੰ ਲੱਗਦਾ ਵੀ ਜੋ ਇਸ ਅਕੈਡਮੀ ਦੇ ਨਾਲ ਆਪਣੇ ਬੱਚੇ ਜੋੜੇਗਾ, ਭੰਗੜਾ ਦਾ ਸਿੱਖੇਗਾ, ਨਾਲ ਦੀ ਨਾਲ ਹੋਰ ਬਹੁਤ ਕੁਛ ਸਿੱਖ ਕੇ ਜਾਵੇਗਾ। ਇਹ ਮੈਂ ਔਨ ਏਅਰ ਤੁਹਾਡੇ ਨਾਲ ਦਾਅਵਾ ਕਰਦਾ। ਤੁਹਾਨੂੰ ਵੀ ਪਤਾ ਮੈਂ ਕੋਈ ਇਹੋ ਜਿਹੀ ਚੀਜ਼ ਹੈ ਜਿਹੜੀ ਦਾਅਵੇ ਦੇ ਨਾਲ ਨਹੀਂ ਕਰਦਾ ਜਦੋਂ ਤੱਕ ਮੈਨੂੰ ਆਪ ਤਸੱਲੀ ਨਾ ਹੋਵੇ। ਸੋ ਦਾ ਭੰਗੜਾ ਅਕੈਡਮੀ ਲਈ ਆ ਜਿਹੜੇ ਅਸੀਂ ਤੁਹਾਨੂੰ ਆ ਜਿਹੜਾ ਮੈਂ ਸ਼ੰਮੀ ਪੱਠਲ ਆਪ ਵੀ ਤੁਹਾਨੂੰ ਆ ਜਿਹੜੇ ਤਸੱਲੀ ਦਿੰਦਾ, ਜ਼ਰੂਰ ਆਪਣੇ ਬੱਚਿਆਂ ਨੂੰ ਇਸ ਅਕੈਡਮੀ ਦੇ ਵਿੱਚ। ਅੱਛਾ ਤੁਸੀਂ ਇੱਕ ਵਾਰ ਟੈਸਟਿੰਗ ਹੀ ਕਰਕੇ ਦੇਖ ਲਿਓ, ਭਾਵਾਂ ਇੱਕ ਵਾਰ ਤੁਸੀਂ ਆ ਜਿਹੜਾ ਇੱਕ ਵਾਰ ਪਾਇਓ, ਨਹੀਂ ਚੰਗਾ ਲੱਗਿਆ ਮਹੀਨੇ ਬਾਅਦ ਕੱਢ ਦਿਓ, ਪਰ ਤੁਸੀਂ ਮਹੀਨਾ ਕੀ, ਤੁਸੀਂ ਸਾਲਾਂ ਤੱਕ ਹੀ ਆ ਜਿਹੜਾ ਆਪਣੇ ਬੱਚਿਆਂ ਨੂੰ ਆ ਜਿਹੜਾ ਜੋੜ ਕੇ ਰੱਖੂਗੇ। ਇਹ ਸਾਡਾ ਦਾਅਵਾ, ਅਗਲੀ ਕਾਲ ਤੇ ਚੱਲਦੇ ਹਾਂ। ਸੋ ਮੈਂ ਇੱਕ ਤੁਹਾਡੇ ਅੱਗੇ ਰਿਕੁਐਸਟ ਕੀਤੀ ਸੀ, ਇਹੋ ਜਿਹਾ ਕੋਈ ਭੰਗੜੇ ਦਾ ਗੀਤ ਦੱਸਿਓ ਮੈਨੂੰ ਜਿਹਦੇ ਤੇ ਮੱਲੋ ਮੱਲੀ ਤੁਹਾਡੇ ਪੈਰ ਥਿੜਕਣ ਲੱਗ ਪੈਂਦੇ ਨੇ। ਭੰਗੜੇ ਦੀਆਂ ਵੀ ਬੜੀਆਂ ਕਿਸਮਾਂ ਹੈ ਜੋਤ ਜੀ, ਆਪਾਂ ਉਹਦੇ ਬਾਰੇ ਵੀ ਗੱਲਾਂ ਕਰਾਂਗੇ। ਆਪਾਂ ਕਾਲਸ ਲੈ ਲਈਏ ਨਾਲ ਦੀ ਨਾਲ ਕੁਝ ਕੁ ਜੀ। ਜੀ 3373 ਜੀ, ਗੁੱਡ ਮਾਰਨਿੰਗ,
2: ਸਤਿ ਸ਼੍ਰੀ ਅਕਾਲ ਭਾਈ ਜੀ।
1: ਸਤਿ ਸ਼੍ਰੀ ਅਕਾਲ ਜੀ
2: ਸਾਰੇ ਵੀਰਾਂ ਨਾਲ ਜੀ।
1: ਜੀ ਸਤਿ ਸ਼੍ਰੀ ਅਕਾਲ
2: ਭਾਈ ਜੀ,
1: ਬਹੁਤ ਵਧੀਆ, ਤੁਸੀਂ ਸੁਣਾਓ ਜੀ।
2: ਭਾਜੀ ਤੁਸੀਂ ਗਾਣੇ ਦੀ ਗੱਲ ਕੀਤੀ ਸੀ ਨਾ, ਇੱਕ ਗਾਣਾ ਆ ਟ੍ਰਿਬਿਊਟ ਦਿੱਤੀ ਸੀ ਕੁਲਦੀਪ ਮਾਣਕ ਜੀ ਨੂੰ ਬਾਏ ਅਮਨ ਹੇਰ ਹੈ ਨਾ।
1: ਅੱਛਾ ਜੀ,
2: ਤੇ ਉਹ ਗਾਣੇ ਤੇ ਮੱਲੋ ਮੱਲੀ ਭੰਗੜਾ ਭਾਜੀ ਪੈਂਦਾ ਹੀ ਪੈਂਦਾ ਜੋ ਮਰਜ਼ੀ ਹੋ ਜਾਵੇ।
1: ਟ੍ਰਿਬਿਊਟ ਅਮਨ ਹੇਰ, ਗੀਤ ਦਾ ਕੀ ਨਾਮ ਹੈ, ਸੌਂਗ ਦਾ ਕੀ ਨਾਮ ਹੈ?
2: ਟ੍ਰਿਬਿਊਟ ਹੀ ਹੈ ਜੀ,
1: ਟ੍ਰਿਬਿਊਟ ਹੀ ਹੈ
2: ਕੁਲਦੀਪ ਮਾਣਕ ਜੀ।
1: ਅੱਛਾ ਅੱਛਾ ਅੱਛਾ,
2: ਹਾਂਜੀ
1: ਅੱਛਾ ਅੱਛਾ।
2: ਕੱਲ ਮੈਂ ਥੋੜਾ ਜਿਹਾ ਸਟ੍ਰੈਸ ਸੀਗਾ ਤੇ ਅੱਜ ਮੈਂ ਸਵੇਰੇ 3 ਵਜੇ ਕੰਮ ਜਦੋਂ ਸ਼ੁਰੂ ਕੀਤਾ ਨਾ, ਮੈਂ ਉਹੀ ਗਾਣਾ ਲਾ ਕੇ ਪਹਿਲਾਂ ਖਿੱਚ ਕੇ ਭੰਗੜਾ ਪਾਇਆ।
1: ਕਿਆ ਬਾਤ ਹੈ,
2: ਫੇਰ ਪਾਇਆ।
1: ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ, ਬਹੁਤ ਖੂਬ। ਸੋ ਬਹੁਤ ਬਹੁਤ ਭਾਜੀ ਧੰਨਵਾਦ, ਜ਼ਰੂਰ ਹੈ ਜਿਹੜਾ ਇਹ ਗੀਤ ਹੈ ਮੈਂ ਕਿਉਂ ਅਪ ਕਰਦਾ ਜਲਦੀ।
2: ਓਕੇ ਭਾਜੀ, ਥੈਂਕ ਯੂ,
1: ਥੈਂਕ ਯੂ ਸਰ, ਥੈਂਕ ਯੂ, ਸੋ ਨਾਈਸ ਆਫ ਯੂ। ਅਗਲੀ ਕਾਲ ਤੇ ਚੱਲਦਾ, ਗੁਰਜੀਤ ਜੀ ਤੁਸੀਂ ਆਉਂਦੀ ਏਰੋ
3: ਜੀ। ਸਤਿ ਸ਼੍ਰੀ ਅਕਾਲ
1: ਭਾਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭਾਜੀ।
3: ਭੰਗੜਾ ਤਾਂ ਜੀ ਪੰਜਾਬੀ ਮਿਊਜ਼ਿਕ ਕੋਈ ਮਿਊਜ਼ਿਕ ਮੇਰੇ ਨਾਲ ਤਾਂ ਬਹੁਤ ਘੱਟ ਹੈ ਜਿੱਥੇ ਨਾ ਹੀ ਨੱਚਣ ਨੂੰ ਦਿਲ ਕਰੇ, ਹੈ ਨਾ। ਤਾਂ ਜੀ ਗਾਣਾ ਲਾਉਣਾ ਜੀ, ਇੱਕ ਆਪਣੀ ਬੋਲੀ ਆਪਣਾ ਦੇਸ਼ ਫਿਲਮ ਦੇ ਵਿੱਚ ਸਰਬਜੀਤ ਚੀਮੇ ਨੇ ਗਾਇਆ ਸੀ ਰੰਗਲਾ ਪੰਜਾਬ।
1: ਹਾਏ ਹਾਏ ਹਾਏ ਹਾਏ, ਕਿਆ ਬਾਤ ਹੈ, ਕਿਆ ਬਾਤ ਹੈ।
3: ਇੱਕ ਤਾਂ ਜੀ ਪੁਰਾਣਾ ਰੰਗਲਾ ਪੰਜਾਬ ਇਹਨੇ ਗਾਇਆ ਸੀ, ਇੱਕ ਮੂਵੀ ਦੇ ਵਿੱਚ ਗਾਇਆ ਸੀ, ਉਹਦੇ ਵਿੱਚ ਸੁਖਸ਼ਿੰਦਰ ਸ਼ਿੰਦੇ ਦਾ ਮਿਊਜ਼ਿਕ ਆ।
1: ਅੱਛਾ ਜੀ, ਉਹ ਲਾਵਾਂ
3: ਮੈਂ ਕਿਹਾ ਭਾਜੀ, ਜੇ ਤੁਸੀਂ ਆਪ ਹੀ ਬਾਅਦ ਚੋ ਗੱਲ ਤੁਸੀਂ ਆਪ ਹੀ ਕਹਿ ਲੈਣਾ ਜੋ ਮੈਂ ਕਹਿਣਾ ਚਾਹੁੰਦਾ ਸੀ।
1: ਅੱਛਾ, ਕਿਆ ਬਾਤ ਹੈ, ਕਿਆ ਬਾਤ ਹੈ, ਜਰੂਰ ਭਾਜੀ ਜਰੂਰ। ਮੈਂ ਕਿਉਂ ਆਪਾਂ ਨਾਲ ਦੀ ਨਾਲ
3: ਉਹਨਾਂ ਨੂੰ ਮੈਂ ਵੀ ਦੱਸ ਦਵਾਂ ਜੀ, 2000 ਦੇ ਵਿੱਚ ਅਸੀਂ ਵੀ ਜੀ ਲਾਇਪੁਰ ਖਾਲਸਾ ਕਾਲਜ ਭੰਗੜਾ ਬਹੁਤ ਪਾਇਆ।
1: ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਮਸ਼ਹੂਰ ਕਾਲਜ ਹੈ ਭਾਜੀ, ਬਹੁਤ ਮਸ਼ਹੂਰ ਹੈ ਭੰਗੜੇ ਵਾਸਤੇ, ਫੋਕ ਵਾਸਤੇ। ਕਿਆ ਬਾਤ,
3: ਗੁਰੂ ਨਾਨਕ ਦੇਵ ਯੂਨੀਵਰਸਿਟੀ ਪੀਰੇ ਉਹਨਾਂ ਨੂੰ ਪਤਾ ਹੋਣਾ, ਉੱਥੇ ਅਸੀਂ ਵਿਨਰ ਹੁੰਦੇ ਸੀ, ਯੂਥ ਫੈਸਟੀਵਲ ਦੇ ਵਿੱਚ ਵੀ ਵਿਨਰ ਹੀ ਹੁੰਦੇ ਸੀ। ਨਾਲੇ ਲਾਇਪੁਰ ਖਾਲਸਾ ਕਾਲਜ ਦਾ ਦੁਆਬੇ ਦਾ ਮੰਨਿਆ ਗਿਆ ਭੰਗੜੇ ਦੇ ਵਿੱਚ
1: ਜੀ। ਬਿਲਕੁਲ, ਨੋ ਡਾਊਟ, ਨੋ ਡਾਊਟ ਭਾਜੀ, ਬਿਲਕੁਲ ਹੈ, ਵਨ ਆਫ ਦਾ ਫਾਈਨੈਸਟ ਕਾਲਜ ਹੈ ਭੰਗੜੇ ਦੇ ਵਿੱਚ ਜੀ। ਢੋਲ ਦੇ ਉੱਤੇ ਜਿਹੜੀ ਇਹਨਾਂ ਦੀ ਟੀਮ ਹੈ, ਮੈਂ ਕਹਿੰਦਾ ਕਿਆ ਕਮਾਲ ਦੀ ਟੀਮ ਹੈ।
3: ਬਿਲਕੁਲ ਜੀ, ਉਦੋਂ ਸੰਧੂ ਭਾਜੀ ਹੁਣੀ ਹੁੰਦੇ ਸੀ ਸਾਡੇ।
1: ਅੱਛਾ ਜੀ,
3: ਬਹੁਤ ਜਾਣਗੇ ਅੱਜ ਜਿੱਦਾਂ ਭਾਜੀ ਹੁਣੀ ਗੱਲਾਂ ਕਰਦੇ, ਮੈਨੂੰ ਆਪਣੀਆਂ ਪੁਰਾਣੀਆਂ ਗੱਲਾਂ ਚੇਤੇ ਆ ਗਈਆਂ। ਓਪਨ ਏਅਰ ਥੀਏਟਰ ਦੇ ਵਿੱਚ ਜਦੋਂ ਸਵੇਰ ਨੂੰ 3-4 ਵਜੇ ਪ੍ਰੈਕਟਿਸ ਕਰਨੀ ਜਾ ਕੇ, ਟੈਲਤਾ ਵੀ ਕਰਨੀ ਗਿਆ ਜੀ, ਬਹੁਤ ਵਧੀਆ ਮਾਹੌਲ ਹੁੰਦਾ ਸੀ।
1: ਸਹੀ ਗੱਲ, ਸਹੀ ਗੱਲ, ਕਿਆ ਬਾਤ ਹੈ ਗੁਰਤੇਜ ਜੀ, ਬਹੁਤ ਬਹੁਤ ਧੰਨਵਾਦ, ਬਹੁਤ ਸੋਹਣਾ।
3: ਜ਼ਰੂਰ ਗਾਣਾ ਜ਼ਰੂਰ ਪਲੇ ਕਰਿਓ, ਆਪਣੀ ਬੋਲੀ ਆਪਣਾ ਦੇਸ਼ ਮੂਵੀ ਦਾ ਤੁਸੀਂ ਆਪ ਹੀ ਮੁੜ ਕੇ ਕਹੋਗੇ ਬੱਲੇ ਬੱਲੇ ਕਰਾ ਦਿੱਤੀ।
1: ਜ਼ਰੂਰ ਜ਼ਰੂਰ ਭਾਜੀ, ਜ਼ਰੂਰ ਆ ਰਿਹਾ ਗੀਤ ਇਹ ਜੀ। ਥੈਂਕ ਯੂ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਅਗਲੀ ਕਾਲ ਤੇ ਚੱਲਦਾ ਮੈਂ, ਗੁਰਜੀਤ ਜੀ ਸਤਿ ਸ਼੍ਰੀ ਅਕਾਲ ਜੀ। ਇਹਨੂੰ
4: ਹੈਲੋ,
1: ਹੈਲੋ, ਹਾਂਜੀ ਗੁਰਜੀਤ ਜੀ ਤੁਸੀਂ ਆਉਂਦੀ ਰਹੋ, ਸਤਿ ਸ਼੍ਰੀ ਅਕਾਲ ਜੀ।
4: ਸਤਿ ਸ਼੍ਰੀ ਅਕਾਲ ਭਾਜੀ
1: ਜੀ।
4: ਭਾਜੀ ਆਪਣਾ ਜਿਹੜਾ ਜਿਹੜਾ ਇੱਕ ਗਾਣਾ ਹੈ ਨੱਚਣ ਤੋਂ ਪਹਿਲਾਂ ਹੋਕਾ ਦਿਆਂਗੇ ਹੰਸਰਾਜ ਹੰਸ ਉਹਨਾਂ ਦਾ,
1: ਜੀ ਜੀ,
4: ਉਹ ਗਾਣਾ ਲਾਈਕ ਸਭ ਤੋਂ ਮੈਂ 95 ਬੋਰਨ ਆ, ਬਟ ਸਟਿਲ ਮੈਨੂੰ ਗਾਣਾ ਬਹੁਤ ਜ਼ਿਆਦਾ ਵਧੀਆ ਲੱਗਦਾ। ਜਦੋਂ ਵੀ ਉਹ ਲੱਗਦਾ ਗਾਣਾ ਉੱਥੇ ਫਿਰ ਆਪਣੇ ਆਪ ਭੰਗੜਾ ਨਿਕਲਦਾ ਆ।
1: ਭੰਗੜਾ ਨਿਕਲਦਾ ਆ, ਕਿਆ ਬਾਤ ਹੈ, ਸਹੀ ਗੱਲ, ਬਹੁਤ ਸੋਹਣੀ ਗੱਲ ਕੀਤੀ।
4: ਗਾਣਾ ਵੀ ਕਿਉਂ ਆਪ ਕਰਦੇ ਹੋ
1: ਜੀ, ਜਰੂਰ ਕਰਦਾ। ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਸੰਧੂ ਸਾਹਿਬ ਵੈਲਕਮ ਜੀ, ਆਇਆਂ ਨੂੰ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ।
5: ਮੈਂ ਨਾ ਜਿਵੇਂ ਕਾਲਜ ਦਾ ਸਟੂਡੈਂਟ ਰਿਹਾ, ਮੈਂ ਕੈਪਟਨ ਸੀ ਭੰਗੜੇ ਦਾ।
1: ਅੱਛਾ, ਇੱਕ ਗੀਤ ਵੀ ਸੀ, ਮੈਂ ਕੈਪਟਨ ਭੰਗੜੇ ਦਾ ਤੂੰ ਬਣ ਗਿੱਧਿਆਂ ਦੀ ਰਾਣੀ, ਲੈ ਇੱਕ ਹੋਰ ਗੀਤ ਆ ਗਿਆ ਚੇਤਾ, ਕਿਆ ਬਾਤ ਹੈ ਸੰਧੂ ਸਾਹਿਬ।
5: ਮੈਂ ਟ੍ਰਿਪਲ ਸਟੈਂਡਿੰਗ ਕਰਦਾ ਹੁੰਦਾ, ਜਾਨੀ ਕਿ ਬੰਦਾ ਖੜਾ ਹੁੰਦਾ ਸੀ, ਦੂਜਾ ਬੰਦਾ ਉਹਦੇ ਮੋਢੇ ਤੇ ਬਹਿੰਦਾ ਸੀ, ਉਹਨਾਂ ਦਿਨਾਂ ਚ ਮੇਰਾ 2 ਕਿਲੋ ਭਾਰ ਸੀ।
1: ਬੱਲੇ ਬੱਲੇ ਤੁਸੀਂ ਤਾਂ ਚੰਗਾ,
5: ਮੈਂ ਵਿਦਨ ਸੈਕਿੰਡ ਕਹਿ ਲਓ ਦੋ ਇੱਕ ਮੈਂ ਟ੍ਰਿਪਲ ਸਟੈਂਡਿੰਗ ਕਰਦਾ ਤੇ ਜਾਗ ਉੱਪਰ ਖੜੇ ਹੋਣਾ ਤੇ ਮਤਲਬ 10 ਮਿੰਟ ਟੱਗੇ ਡੱਗੇ ਤੇ ਭੰਗੜਾ ਜਿਹੜਾ ਸਾਡਾ ਢੋਲੀ ਸੀ ਉਹ ਏਸ਼ੀਅਨ ਗੇਮਾਂ 1982 ਦੇ ਵਿੱਚ ਉਹ ਇੰਡੀਆ ਦੀ ਭੰਗੜਾ ਟੀਮ ਦੇ ਨਾਲ ਗਿਆ ਸੀ।
1: ਅੱਛਾ ਜੀ,
5: ਸ਼ਹਿਜਾਨ ਲੁਧਿਆਣੇ ਵਾਲੇ ਬੜਾ ਨਾਂ ਸੀ ਉਹਦਾ,
1: ਜੀ ਜੀ
5: ਮੈਂ ਨਾ ਭੁੱਲਦਾ ਨਾ ਮੈਂ ਉਹਨੂੰ ਹੰਸ ਕੰਸ ਏਦਾਂ ਦਾ ਨਾਂ ਸੀ
1: ਜੀ।
5: ਅਸਲ ਚ ਸ਼ਮੇ ਜੀ ਚੱਕਰ ਕੀ ਆ ਕਿ ਹੁਣ ਜਿਹੜਾ ਭੰਗੜਾ ਨਾ ਜੇ ਡਾਂਸ ਹੋ ਗਿਆ, ਭੰਗੜੇ ਜਿਹੜੀਆਂ ਹੁੰਦੀਆਂ ਸੀ ਨਾ ਕੁਝ ਲੁੱਡੀ ਸ਼ਮੀ ਜਿਹੜੇ ਏਦਾਂ ਉਹ ਹੁਣ ਗੁੰਮ ਹੋ ਗਏ
1: ਜੀ। ਆ ਤੁਸੀਂ ਜਿਹੜੀਆਂ ਕੁਛ ਪ੍ਰਸਿੱਧ ਕਿਸਮਾਂ ਦੇ ਨਾਮ ਲਏ ਨਾ ਭੰਗੜੇ ਦੀਆਂ, ਇਹ ਆਪਾਂ ਅੱਗੇ ਜਾ ਕੇ ਡਿਸਕਸ ਕਰਨਾ ਇਹਨਾਂ ਤੇ ਹੋਰ। ਭਾਜੀ ਕਿਆ ਬਾਤ ਹੈ, ਬਹੁਤ ਘੱਟ ਜਣਿਆਂ ਨੂੰ ਪਤਾ ਵੀ ਭੰਗੜੇ ਦੇ ਵਿੱਚ ਕਿਹੜੀਆਂ ਕਿਹੜੀਆਂ ਕਿਸਮਾਂ ਆਉਂਦੀਆਂ ਨੇ।
5: ਅਸੀਂ ਖੁੰਡੀ ਨਾਲ ਫਿਰ ਇੱਕ ਤੋਤਾ ਜਿਹਾ ਬਣਦਾ ਸੀ ਉਹਦੇ ਨਾਲ ਡੱਗੇ ਤੇ, ਜਾਂ ਤੁਸੀਂ ਫਿਰ ਇੱਕ ਗੱਡਾ ਬਣਾਉਣਾ ਤੇ 10 ਮਿੰਟ ਢੋਲ ਦੇ ਡੱਗੇ ਤੇ ਭੰਗੜਾ ਪਾਉਣਾ ਸੀਕੁਐਂਸੀ ਚ ਖਾਲਾਈ ਦਾ ਵੜਾ
1: ਨਹੀਂ ਸੀ, ਨਹੀਂ ਸੀ ਬਹੁਤ ਸਟੈਮਿਨਾ ਚਾਹੀਦਾ।
5: 18-19 ਸਾਲ ਦਾ ਸੀ ਜਦੋਂ ਮੈਂ ਗੱਲ
1: ਕਰਦਾ,
5: ਹੁਣ ਵੀ ਮੇਰਾ 68 ਪਾਰ ਆ ਜਿਮ ਜਾ ਰਿਹਾ, ਹੁਣ ਮੈਂ 50 ਸਾਲ ਦਾ ਹੋ ਗਿਆ, ਪਰ ਅੱਜ ਵੀ ਮੈਨੂੰ ਮੌਕਾ ਮਿਲਦਾ ਅਕਸਰ ਮੈਂ ਵੀਕਐਂਡ ਤੇ, ਮੈਂ ਹਮੇਸ਼ਾ ਜਦੋਂ ਜਾਣਾ ਕਿਤੇ ਮਹਿਫਲ ਚ ਔਰ ਜ਼ਰੂਰ ਆਪਣਾ ਜੇ ਵਾਕਿਆ ਮਾਹੌਲ ਹੋਏ ਤੇ ਭੰਗੜਾ ਪਾਉਣ ਤੇ ਬਣਾ ਰਹਿ ਨੀ ਸਕਦਾ।
1: ਕਿਆ ਬਾਤ ਹੈ ਭਾਈ, ਕਿਆ ਬਾਤ ਹੈ ਜੀ,
5: ਓਕੇ ਸਰ,
1: ਥੈਂਕ ਯੂ, ਥੈਂਕ ਯੂ ਸੰਧੂ ਸਾਹਿਬ, ਥੈਂਕ ਯੂ ਜੀ। ਲਾਈਨਸ ਆ ਜਿਹੜੀਆਂ ਮੇਰੀਆਂ ਸਾਰੀਆਂ ਫਲੈਸ਼ ਕਰ ਰਹੀਆਂ, ਮੈਂ 1 by 1 ਸਾਰਿਆਂ ਦੀਆਂ ਜਿਹੜੀਆਂ ਕਾਲਸ ਏਅਰ ਤੇ ਕਰ ਰਿਹਾ। ਢਿੱਲੋ ਸਾਹਿਬ ਜੀ ਆਇਆਂ ਨੂੰ ਵੈਲਕਮ ਜੀ।
5: ਭਾਈ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭਾਜੀ।
5: ਗਾਣਾ ਤਾਂ ਭਾਈ ਰਵਿੰਦਰ ਗਰੇਵਾਲ ਦਾ, ਕਹਿੰਦਾ ਢੋਲ ਦੇ ਡਗੇ ਤੇ ਜਦੋਂ ਪੈਂਦਾ ਭੰਗੜਾ, ਸਾਰਿਆਂ ਨੂੰ ਇਹੋ ਗੱਲ ਕਹਿੰਦਾ ਭੰਗੜਾ, ਇੱਧਰ ਆ ਦਿਲਦਾਰਾ ਟੇਢੀ ਪੱਗ ਵਾਲਿਆ, ਆ ਜਾ ਮਾਰ ਮੁੰਡਿਆਂ ਨਾਲ ਨਗਾਰਾ। ਗਾਣਾ ਇਹ ਵੀ ਬਹੁਤ ਵਧੀਆ ਭਾਜੀ।
1: ਸਹੀ ਗੱਲ ਹੈ, ਕਿਆ ਬਾਤ ਹੈ, ਬਹੁਤ ਪਰ ਪਿੱਛੇ ਲੈ ਗਏ ਤੁਸੀਂ, ਬਹੁਤ ਪਿੱਛੇ ਲੈ ਗਏ ਤੁਸੀਂ। ਮਨਵੀਰ ਜੀ ਤੁਸੀਂ ਵੀ ਵੈਲਕਮ ਜੀ, ਇਹਨੂੰ ਗੁੱਡ ਮਾਰਨਿੰਗ ਜੀ, ਤੁਸੀਂ ਵੀ ਦੱਸੋ ਭੰਗੜੇ ਬਾਰੇ ਕੁਛ।
6: ਦੇਖੋ ਜੀ, ਮੈਂ ਜਿੱਦਾਂ ਤੁਸੀਂ ਪਹਿਲਾਂ ਦੱਸਦੇ ਸੀ ਵੀ ਬੱਚਿਆਂ ਲਈ ਕੈਰੇਕਟਰ ਬਿਲਡਿੰਗ, ਮੈਂ ਉਹਦੇ ਥੋੜਾ ਟੱਚ ਕਰਨਾ ਚਾਹੁੰਦਾ
1: ਜੀ।
6: ਆਪਾਂ ਜਿਹੜੇ ਓਨਟੇਰੀਓ ਸਪੈਸ਼ਲੀ ਜਿੱਦਾਂ ਰਿਪੋਰਟ ਕਾਰਡ ਦੇਖਦੇ ਹਾਂ, ਮੈਨੂੰ ਉਹਦੀ ਯਾਦ ਆ ਗਈ ਵੀ ਉੱਥੇ ਇਕੱਲੇ ਮਾਰਕ ਨਹੀਂ ਦੇਖਦੇ ਉਹ, ਉਹਦੇ ਵਿੱਚ ਇੱਕ ਸੈਕਸ਼ਨ ਹੁੰਦਾ ਹੈ ਜਿਹ 'ਚ ਯੂ ਨੋ ਦੇ ਟਾਕ ਅਬਾਊਟ ਇਨੀਸ਼ੀਏਟਿਵ, ਬੱਚੇ ਦਾ ਕੋਲੈਬੋਰੇਸ਼ਨ, ਰਿਸਪੋਂਸੀਬਿਲਿਟੀ। ਮੈਂ ਉਹ ਦੱਸਣਾ ਚਾਹੁੰਦਾ ਵੀ ਭੰਗੜੇ ਦੇ ਨਾਲ ਨਾਲ ਉਹ ਚੀਜ਼ਾਂ ਤੇ ਬੱਚੇ ਦੀ ਡਿਵੈਲਪਮੈਂਟ ਬਹੁਤ ਹੁੰਦੀ ਹੈ।
1: ਵੈਰੀ ਨਾਈਸ।
6: ਪਰਸਨਲੀ ਮੈਂ ਆਪਣੇ ਬਾਰੇ ਵੀ ਗੱਲ ਕਰ ਸਕਦਾ ਹਾਂ, ਭੰਗੜੇ ਤੋਂ ਕੱਲਾ ਭੰਗੜਾ ਨੀ ਮੈਂ ਸਿੱਖਿਆ, ਮੇਰਾ ਟੀਚਰ ਹਰਜੋਤ ਹੀ ਹੈ, ਹਰਜੋਤ ਨੇ ਭੰਗੜਾ ਸਿਖਾਇਆ ਤੇ ਮੈਂ ਉਹ ਤੋਂ ਬਾਅਦ ਚ ਭੰਗੜੇ ਤੋਂ ਥੋੜਾ ਲੇਜ਼ੀ ਹੋ ਗਿਆ, ਬਟ ਮੈਂ ਢੋਲ ਵੱਲ ਹੋ ਗਿਆ ਸੀਗਾ ਤੇ ਮੈਂ ਹੁਣ ਵੀ ਜਿੱਦਾਂ ਟੀਮਾਂ ਦੇ ਨਾਲ ਢੋਲ ਵਜਾਉਣਾ ਇਵੈਂਟਸ ਵਗੈਰਾ।
1: ਕੀ ਬਾਤ ਹੈ।
6: ਬਟ ਉਹ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਵੀ ਮੈਨੂੰ ਭੰਗੜੇ ਨੇ ਕੀ ਸਿਖਾਇਆ, ਤਾਂ ਉਹ ਜਿਹੜੀ ਕਮਿਊਨਿਟੀ ਹੁੰਦੀ ਆ ਭੰਗੜੇ ਦੀ, ਉਹਦੇ ਵਿੱਚ ਆਪਾਂ ਇੱਕ ਦੂਜੇ ਨੂੰ ਮਿਲ ਕੇ ਉਹ ਚ ਬਹੁਤ ਸਿੱਖਣ ਨੂੰ ਮਿਲਦਾ। ਤੇ ਦੂਜੀ ਗੱਲ ਆਪਣੇ ਕਲਚਰ ਦੇ ਨਾਲ, ਆਪਣੀ ਲੈਂਗੁਏਜ ਦੇ ਨਾਲ, ਜਿੱਦਾਂ ਆਪਾਂ ਕਹਿੰਦੇ ਹਾਂ ਵੀ ਆਪਾਂ ਪੰਜਾਬ ਤੋਂ ਬਾਹਰ ਰਹਿ ਕੇ ਵੀ ਆਪਾਂ ਕਿੱਦਾਂ ਪੰਜਾਬੀ ਰਹਿਣਾ, ਪੰਜਾਬੀ ਬੋਲਣੀ ਕਿੱਦਾਂ ਉਹ ਵੀ ਸਿੱਖਦੇ ਹਾਂ, ਤੇ ਪੰਜਾਬੀ ਮਿਊਜ਼ਿਕ ਨਾਲ ਮੈਂ ਬਹੁਤ ਜੁੜਿਆ ਭੰਗੜੇ। ਪਹਿਲਾਂ ਜਿੱਦਾਂ ਸੁਣਦੇ ਹੁੰਦੇ ਸੀਗੇ ਛੋਟੇ ਹੁੰਦੇ, ਯੂ ਨੋ ਹੁਣ ਆਪਾਂ ਇੱਥੇ ਜੰਮੇ ਪਲੇ ਹਾਂ ਤੇ ਯੂ ਨੋ ਹੀ ਦਾ ਰੈਪ ਵਗੈਰਾ ਓਦਾਂ ਦੇ ਗਾਣੇ, ਹਿਪ ਹੋਪ, ਤੇ ਜਦੋਂ ਭੰਗੜੇ ਨਾਲ ਜੁੜਿਆ ਫਿਰ ਯੂ ਨੋ ਆਪਣੇ ਸਾਰੇ ਜਿੱਦਾਂ ਹੁਣ ਦਰਸ਼ਕਾਂ ਨੇ ਵੀ ਪੁਰਾਣੇ ਗਾਣੇ ਤੇ ਚੇਤੇ ਕਰਾਤੇ।
1: ਬਿਲਕੁਲ ਬਿਲਕੁਲ।
6: ਤੇ ਹੁਣ ਜਿੱਦਾਂ ਮੇਰਾ ਐਵਰੀ ਡੇ ਜਿਹੜੇ ਗਾਣੇ ਸੁਣਦੇ ਆ ਉਹ ਸਾਰੇ ਪੰਜਾਬੀ ਆ, ਮੈਨੂੰ ਲੱਗਦਾ ਨੀ ਵੀ ਮੇਰਾ ਯੂ ਨੋ ਇੱਕ ਦਿਨ ਵੀ ਲੰਘਦਾ ਹੋਊਗਾ ਜਿਸ ਤੋਂ ਬਿਨਾਂ ਮੈਂ ਪੰਜਾਬੀ ਗਾਣੇ ਸੁਣੇ ਬਿਨਾਂ ਲੰਘਦਾ ਹੋਵੇ ਜਿਹੜਾ।
1: ਵੈਰੀ ਨਾਈਸ।
6: ਤੇ ਜਿਹੜੀ ਪੰਜਾਬੀ ਗਾਣੇ ਦੇ ਨਾਲ ਮੋਟੀਵੇਸ਼ਨ ਮਿਲਦੀ ਆ ਉਹ ਵੀ ਇੱਕ ਵੱਖਰੀ ਚੀਜ਼ ਆ, ਤੇ ਹੁਣ ਜਿੱਦਾਂ ਜਦੋਂ ਮੈਂ ਸਟੱਡੀ ਵੀ ਕਰਦਾ ਆ ਪੰਜਾਬੀ ਗਾਣੇ ਨਾਲ ਪਿੱਛੇ ਚੱਲਦੇ ਆ।
1: ਹਾਂ ਹਾਂ, ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ। ਸੋ ਇੰਨਾ ਜ਼ਿਆਦਾ ਤੁਹਾਡਾ ਗੂੜਾ ਸੰਬੰਧ ਹੈ ਜਿਹੜਾ ਪੰਜਾਬੀ ਸੌਂਗਸ ਦੇ ਨਾਲ, ਕਲਚਰਸ ਦੇ ਨਾਲ ਹੋਇਆ। ਸੋ ਦੋਸਤੋ ਇਹ ਤੁਹਾਡੇ ਅੱਗੇ ਉਦਾਹਰਨਾਂ ਨੇ, ਇਹ ਦੋ ਨੌਜਵਾਨ ਹੈ ਇੱਥੋਂ ਦੇ ਬੋਰਨ ਤੇ ਬਰੌਟ ਅਪ ਨੇ, ਤੁਸੀਂ ਆਪ ਦੇਖੋ ਪੰਜਾਬੀ ਮੇਤੋਂ ਵੀ ਸੋਹਣੀ ਹੈ ਜਿਹੜੀ ਤੁਸੀਂ ਪੰਜਾਬੀ ਬੋਲਦੇ ਪਏ ਹੋ। ਮੈਨੂੰ ਇੰਨੀ ਖੁਸ਼ੀ ਹੋ ਰਹੀ ਹੈ, ਮੇਰਾ ਜੀ ਕਰਦਾ ਮੈਂ ਤੁਹਾਨੂੰ ਸੁਣੀ ਜਾਵਾਂ, ਤੇ ਮੈਂ ਆਮ ਡੈਮ ਸ਼ੋਰ ਹਾਂ ਵੀ ਇਸ ਟਾਈਮ ਲਿਸਨਰਸ ਵੀ ਆ ਜਿਹੜੇ ਉਹੀ ਚਾਹੁੰਦੇ ਹੋਣਗੇ ਤੁਹਾਨੂੰ ਸੁਣਿਆ ਜਾਵੇ ਜਿਸ ਹਿਸਾਬ ਦੇ ਨਾਲ। ਦੇਖੋ ਇਕੱਲਾ ਭੰਗੜੇ ਦੀ ਨਹੀਂ, ਭੰਗੜੇ ਨੂੰ ਆਪਾਂ ਕਹਿੰਦੇ ਵੀ ਯਾਰ ਨੱਚਣਾ ਨੱਚਣਾ ਟੱਪਣਾ ਨਹੀਂ, ਉਹਦੇ ਨਾਲ ਜੋ ਕੁਛ ਆਉਂਦਾ ਡਿਸਪਲਿਨ ਆਉਂਦਾ ਜਾਂ ਕਰੈਕਟਰ ਬਿਲਡਿੰਗ ਜਿਹੜੀਆਂ ਹੋਰ ਟੈਕਨੀਕਸ ਆਉਂਦੀਆਂ ਨੇ ਉਹ ਆਪਾਂ ਜਿਹੜੀਆਂ ਨੇ ਭੁੱਲ ਜਾਂਦੇ ਨੇ। ਤਾਂ ਤੁਹਾਨੂੰ ਆ ਜਿਹੜਾ ਮੈਂ ਮੋਟੀਵੇਟ ਕਰਦਾ ਪਿਆ, ਆਹ ਜਿਹੜੀਆਂ ਛੁੱਟੀਆਂ ਆ ਰਹੀਆਂ ਗਰਮੀ ਦੀਆਂ, ਅਤੇ ਆਪਣੇ ਬੱਚਿਆਂ ਨੂੰ ਜ਼ਰੂਰ ਇਨਰੋਲ ਕਰੋ। ਤੁਹਾਨੂੰ ਲੱਗਦਾ ਕਿਸੇ ਹੋਰ 'ਚ ਕਿਸੇ ਹੋਰ 'ਚ, ਪਰ ਇੱਕ ਵਾਰ ਜੋਤ ਹੋਣਾ ਦੇ ਨਾਲ ਜ਼ਰੂਰ ਗੱਲ ਕਰੋ, ਇਹਨਾਂ ਦੀ ਟੀਮ ਨਾਲ ਦੇਖੋ, ਉੱਥੇ ਜਾ ਕੇ ਦੇਖੋ, ਉੱਥੇ ਦਾ ਮਾਹੌਲ ਦੇਖੋ। ਇਕੱਲਾ ਤੁਸੀਂ ਭੰਗੜਾ ਨਹੀਂ, ਨਾਲ ਬੱਚਿਆਂ ਨੂੰ ਹੋਰ ਕਈ ਫੋਕ ਇੰਸਟਰੂਮੈਂਟਸ ਹੈ ਜਿਹੜੇ ਉਹ ਵੀ ਹੈ ਜਿਹੜੇ ਤੁਸੀਂ ਸਿਖਾ ਸਕਦੇ ਹੋ। ਜਿੱਦਾਂ ਹੁਣ ਢੋਲ ਦੀ ਗੱਲ ਕੀਤੀ ਹੈ, ਹਾਂਜੀ, ਢੋਲ 'ਤੇ ਜਿਹੜਾ ਭੰਗੜਾ ਪੈਂਦਾ ਮੈਨੂੰ ਲੱਗਦਾ ਉਨਾ ਜ਼ੋਰ ਹੈ ਜਿਹੜਾ ਆਪਾਂ ਮਿਊਜ਼ਿਕ 'ਤੇ ਭੰਗੜਾ ਸਿੱਖਦੇ ਹਾਂ ਉਹ ਥੋੜ੍ਹਾ ਵੱਖਰਾ ਆ। ਮਿਊਜ਼ਿਕ 'ਤੇ ਸਟਾਰਟਿੰਗ ਠੀਕ ਰਹਿੰਦੀ ਹੈ, ਪਰ ਜਦੋਂ ਤੁਸੀਂ ਸਿੱਖ ਲੈਂਦੇ ਹੋ ਫਿਰ ਜਦੋਂ ਢੋਲ 'ਤੇ ਪਾਉਂਦੇ ਹੋ ਢੋਲ 'ਤੇ ਤੁਹਾਡਾ 10 ਗੁਣਾ ਜ਼ਿਆਦਾ ਜ਼ੋਰ ਹੈ ਜਿਹੜਾ ਉਹ ਲੱਗਦਾ ਆ। ਸੋ ਜੋਤ ਜੀ, ਇੱਕ ਤਾਂ ਨੰਬਰ ਆਪਾਂ ਸ਼ੇਅਰ ਕਰ ਦਈਏ, ਨਾਲ ਦੀ ਨਾਲ ਕਾਲਸ ਵੀ ਆਪਾਂ ਲੈਂਦੇ ਰਹਾਂਗੇ, ਅਤੇ ਨਾਲ ਦੀ ਨਾਲ ਹੋਰ ਇਨਫੋਰਮੇਸ਼ਨ ਵੀ ਦੇ ਦਿਓ ਜਿਹੜੀ ਆਪਣੇ ਸਮਰ ਕੈਂਪ ਸਟਾਰਟ ਹੋਏ।
0: ਸੋ ਆਪਾਂ ਸਮਰ ਕੈਂਪ ਸ਼ੁਰੂ ਕਰਨਾ, July 6 ਨੂੰ ਸਾਡਾ ਸਮਰ ਕੈਂਪ ਸ਼ੁਰੂ ਹੋਣਾ। ਸੋ ਜਿਹੜਾ ਸਾਡਾ ਮੇਨ ਪ੍ਰੋਗਰਾਮ ਹੁੰਦਾ, ਆਪਣਾ ਮੇਨ ਪ੍ਰੋਗਰਾਮ 3 ਲੈਵਲ ਦਾ ਹੁੰਦਾ, ਉਹਦੇ ਵਿੱਚ ਸਾਡੇ ਰਫਲੀ 48 ਮੂਵ ਹੁੰਦੇ ਨੇ 3 ਲੈਵਲ ਦੇ ਵਿੱਚ
1: ਜੀ,
0: ਅਤੇ ਉਹ 3 ਲੈਵਲ ਯੂਜੀ ਆਪਾਂ 4 ਮਿੰਟ 'ਚ ਆਪਾਂ ਡਨ ਕਰਦੇ ਹਾਂ। ਪਰ ਜਿਹੜਾ ਸਾਡਾ ਸਮਰ ਕੈਂਪ ਹੈ, ਸਮਰ ਕੈਂਪ ਥੋੜ੍ਹਾ ਐਕਸੈਲਰੇਟਡ ਪ੍ਰੋਗਰਾਮ ਹੈ, ਸੋ ਆਪਾਂ ਬੱਚਿਆਂ ਨੂੰ 3 ਦੇ 3 ਲੈਵਲ ਆਪਾਂ ਪੂਰੇ ਸਮਰ ਕੈਂਪ ਦੇ ਵਿੱਚ ਸਿਖਾ ਦਿੰਦੇ ਹਾਂ। ਅਤੇ ਉਹ 2 ਮਹੀਨੇ ਦੇ ਵਿੱਚ ਸਾਡਾ ਟਾਰਗੇਟ ਹੁੰਦਾ ਹੈ ਕਿ 2 ਮਹੀਨੇ ਦੇ ਵਿੱਚ ਆਪਾਂ ਬੱਚੇ ਨੂੰ ਬਿਲਕੁਲ ਆਪਾਂ ਸਟੇਜ ਰੈਡੀ ਕਰ ਦਈਏ ਕਿ ਬੱਚਾ ਆਪਣੇ ਟੀਮਾਂ 'ਚ ਜਾ ਸਕਦਾ ਅਤੇ ਟੀਮਾਂ ਦੇ ਵਿੱਚ ਆਪਣੇ ਕੰਪੀਟ ਕਰ ਸਕਦਾ ਬੱਚਾ, ਆਪਣੇ ਪਰਫੋਰਮੈਂਸ ਆਪਾਂ ਸਟੇਜ ਰੈਡੀ ਕਰ ਦਿੰਦੇ ਹਾਂ ਆਪਾਂ ਬੱਚੇ ਨੂੰ। ਸੋ 2 ਮਹੀਨੇ ਦੇ ਵਿੱਚ ਆਪਾਂ 3 ਦੇ 3 ਲੈਵਲ ਆਪਾਂ ਕੰਪਲੀਟ ਕਰਦੇ ਹਾਂ, ਨਾਲ ਦੇ ਨਾਲ ਆਪਾਂ ਛਿੱਕੇ ਖੁੰਡੇ ਜਿਹੜੇ ਪ੍ਰੋਪਸ ਹੁੰਦੇ ਨੇ ਆਪਾਂ ਉਹ ਸਿਖਾਉਂਦੇ ਹਾਂ, ਅਤੇ ਆਪਾਂ ਬੱਚੇ ਨੂੰ ਬਿਲਕੁਲ ਸਟੇਜ ਰੈਡੀ ਕਰਕੇ ਆਪਾਂ ਟੀਮਾਂ 'ਚ ਲਾ ਕੇ ਆਪਾਂ ਪਰਫੋਰਮੈਂਸ ਕਰਾਉਂਦੇ ਹਾਂ, ਬੱਚਿਆਂ ਦੇ ਕੰਪੀਟੀਸ਼ਨ ਵੀ ਨਾਲ ਦੀ ਨਾਲ ਆਪਾਂ ਕਰਾ ਦਿੰਦੇ ਹਾਂ। ਅਤੇ ਸਾਡਾ ਇਹ ਟਾਰਗੇਟ ਕੀ ਹੈ, 2 ਮਹੀਨੇ ਦੇ ਵਿੱਚ ਆਪਾਂ ਪੂਰਾ ਐਕਸੈਲਰੇਟਡ ਪ੍ਰੋਗਰਾਮ ਆਪਾਂ ਖਿੱਚ ਕੇ ਲਾਈਏ, ਬੱਚਿਆਂ ਨੂੰ ਪੂਰਾ ਪਸੰਦ ਆਵੇ, ਫਨ ਹੋਵੇ ਬੱਚਿਆਂ ਵਾਸਤੇ, ਅਤੇ ਅਗੈਨ ਆਪਾਂ ਬੱਚਿਆਂ ਨੂੰ ਸਟੇਜ ਰੈਡੀ ਕਰਕੇ ਅਤੇ ਰਾਈਟ ਵੇ ਸਾਡੇ ਕੰਪੀਟੀਸ਼ਨ ਹੋਣਗੇ 8 ਅਕਤੂਬਰ-9 ਨਵੰਬਰ ਦੇ ਵਿੱਚ, ਆਪਾਂ ਉਹ ਵੀ ਕਰਾ ਦੇਣਾ।
1: ਕਿਆ ਬਾਤ ਹੈ। ਸੋ ਦੋਸਤੋ, ਨੰਬਰ
0: ਆਪਣਾ ਹੈਗਾ 6475076672, ਮੈਂ ਇੱਕ ਵਾਰੀ ਫੇਰ ਕਹਿ ਦਿੰਦਾ 6475077672
1: ਜੀ। ਦੋਸਤੋ, ਜੇ ਤੁਸੀਂ ਡਰਾਈਵ ਕਰਦੇ ਪਏ ਹੋ, ਤੁਹਾਡੇ ਕੋਲ ਜਿਹੜਾ ਨੰਬਰ ਨੋਟ ਨਹੀਂ ਹੋਇਆ, ਤੁਸੀਂ ਆਫਟਰ ਦਾ ਪ੍ਰੋਗਰਾਮ ਹੈ ਜਿਹੜਾ ਮੇਰੇ ਤੋਂ ਲੈ ਸਕਦੇ ਹੋ, ਜਾਂ ਫਿਰ ਦਾ ਭੰਗੜਾ ਅਕੈਡਮੀ ਆ ਗੂਗਲ ਵੀ ਕਰ ਸਕਦੇ ਹੋ, ਉੱਥੇ ਵੀ ਆ ਜਿਹੜਾ ਨੰਬਰ ਹੈ ਮੌਜੂਦ ਹੈ। ਸੋ TBA ਦਾ ਭੰਗੜਾ ਅਕੈਡਮੀ ਦੇਖ ਲਓ, ਨਾਮ ਹੈ ਜਿਹੜਾ ਕਿੰਨਾ ਤੁਸੀਂ ਆ ਜਿਹੜਾ ਚੁਣ ਕੇ ਆਇਆ ਹੈ, ਦਾ ਭੰਗੜਾ ਅਕੈਡਮੀ, ਕਿਆ ਬਾਤ ਹੈ। ਸੋ ਤੁਸੀਂ ਆ ਜਿਹੜਾ ਦੋਨਾਂ ਵੀਰਾਂ ਦੇ ਨਾਲ ਸੰਪਰਕ ਕਰ ਸਕਦੇ ਹੋ, ਬਹੁਤ ਵੱਡੀ ਟੀਮ ਹੈ, ਤੁਸੀਂ ਜਾ ਕੇ ਜਿਹੜਾ ਦੇਖੋਗੇ ਤੁਸੀਂ ਕਹੋਗੇ ਵੀ ਬਾਕੀ ਆ ਜਿਹੜਾ ਸ਼ਮੀ ਨੇ ਸਹੀ ਗੱਲ ਕਹੀ ਸੀਗੀ, ਅਸੀਂ ਆਪਣੇ ਬੱਚਿਆਂ ਨੂੰ ਇੱਕ ਸਹੀ ਅਕੈਡਮੀ ਦੇ ਵਿੱਚ ਲੈ ਕੇ ਆਇਆ। ਅੱਜ ਕੱਲ੍ਹ ਅਕੈਡਮੀਆਂ ਬਹੁਤ ਨੇ, ਆਪਾਂ ਕਿਸੇ ਨੂੰ ਬੁਰਾ ਨਹੀਂ ਕਹਿੰਦੇ, ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਪਰ ਮੇਰੀ ਇਹ ਸੋਚ ਹੈ ਵੀ ਇੱਕ ਵਧੀਆ ਅਕੈਡਮੀ ਉਹੀ ਹੈ ਜਿੱਥੇ ਭੰਗੜੇ ਦੇ ਨਾਲ ਨਾਲ ਕਰੈਕਟਰ ਬਿਲਡਿੰਗ ਹੈ, ਜਿਹੜੀ ਬੱਚੇ ਦੇ ਅੰਦਰ ਕੌਨਫੀਡੈਂਸ ਬਿਲਡ ਹੈ ਜਿਹੜਾ ਹੋਣਾ ਚਾਹੀਦਾ। ਅੱਜ ਕੱਲ੍ਹ ਦੇ ਬੱਚੇ ਆ ਜਿਹੜੇ ਜ਼ਿਆਦਾਤਰ ਉਹਨਾਂ ਦਾ ਸਕਰੀਨ ਟਾਈਮ ਹੈ ਇਹਨਾਂ ਚੀਜ਼ਾਂ ਤੋਂ, ਫਿਜ਼ੀਕਲ ਐਕਟੀਵਿਟੀ ਤੋਂ ਬਹੁਤ ਦੂਰ ਹੋ ਗਏ ਨੇ। ਸੋ ਦੋਸਤੋ, ਇਹ ਮੌਕਾ, ਇਹੀ ਮੌਕਾ ਹੁੰਦਾ ਗਰਮੀਆਂ ਦੀਆਂ ਛੁੱਟੀਆਂ, ਇਹ ਜਿਹੜੀ ਸਮਰ ਵਕੇਸ਼ਨ ਹੈ, ਵੀ ਬੱਚਿਆਂ ਨੂੰ ਆਪਣੇ ਫੋਕ ਦੇ ਨਾਲ, ਆਪਣੇ ਕਲਚਰ ਦੇ ਨਾਲ, ਆਪਣੇ ਸੱਭਿਆਚਾਰ ਦੇ ਨਾਲ ਜੋੜਿਆ ਜਾਵੇ। 3645 ਜੀ, ਸਵਾਗਤ ਹੈ ਜੀ। ਜੀ
7: ਸ਼ਮੀ ਜੀ, ਸਤਿ ਸ੍ਰੀ ਅਕਾਲ ਜੀ, ਗੁੱਡ ਮਾਰਨਿੰਗ।
1: ਸਤਿ ਸ੍ਰੀ ਅਕਾਲ
7: ਸ਼ਮੀ ਜੀ, ਤੁਹਾਡਾ ਪ੍ਰੋਗਰਾਮ ਜਿੰਨੇ ਮਰਜ਼ੀ ਪ੍ਰੋਗਰਾਮ ਸੁਣ ਲਓ, ਜਿਹੜੇ ਤੁਹਾਡੇ ਪ੍ਰੋਗਰਾਮ ਚ ਪੇਸ਼ੈਂਟ, ਤੁਹਾਡੇ ਚ ਜਿਹੜੀ ਪੇਸ਼ੈਂਟ, ਜਿਹੜੀ ਤੁਸੀਂ ਗੱਲਬਾਤ, ਜਿਹੜੇ ਤੁਹਾਡੇ ਵਿਸ਼ੇ, ਬਹੁਤ ਹੀ ਵਧੀਆ ਤੁਹਾਡਾ ਪ੍ਰੋਗਰਾਮ ਹੁੰਦਾ ਹਮੇਸ਼ਾ ਦੀ ਤਰ੍ਹਾਂ ਜੀ।
1: ਥੈਂਕ ਯੂ ਭਾਜੀ, ਸੋਹਣਾ।
7: ਜਿਹੜੀ ਸਾਡੇ ਜੰਗ ਮੁੰਡੇ, ਮੈਂ ਹਰਦੀਪ ਹਾਂ ਜੀ।
1: ਹਾਂਜੀ ਹਾਂਜੀ ਹਰਦੀਪ ਭਾਜੀ, ਤੁਹਾਡੀ ਆਵਾਜ਼ ਦਿਲ ਤੇ ਲਿਖੀ ਮੇਰੀ, ਮੈਂ ਆਵਾਜ਼ ਤੇ ਪਹਿਚਾਣ ਲੈਂਦਾ ਤੁਹਾਨੂੰ।
7: ਮੈਂ ਸ਼ਮੀ ਜੀ, ਮੈਂ ਕਦੇ ਵੀ ਤੁਹਾਡਾ ਪ੍ਰੋਗਰਾਮ ਮਿਸ ਨਹੀਂ ਕੀਤਾ, ਹਮੇਸ਼ਾ ਹੀ ਸੁਣਦਾ, ਕਿਤੇ ਹੁਣ ਅੱਗੇ ਹੋਏ, ਹੁਣ ਇੰਨੀਆਂ ਗੱਲਾਂ ਖੁੱਲ੍ਹਣ ਜਰਾ ਉਮਰ ਦੇ ਹਿਸਾਬ ਨਾਲ ਘੱਟ ਕਰ ਦੀਆਂ। ਹਾਂਜੀ, ਤੇ ਅਸੀਂ 72 ਚ ਇੱਥੇ ਆਏ ਸੀਗੇ ਜੀ, ਜਦੋਂ ਪਹਿਲਾਂ ਵਿਆਹ ਬੂਹਾ ਤੇ ਇੰਨਾ ਇੱਥੇ ਜਿੱਦਾਂ ਬੈਂਕ ਆਪਣੇ ਕਮਿਊਨਿਟੀ ਸੈਂਟਰਾਂ ਚ ਵਿਆਹ ਹੁੰਦੇ ਸੀ ਪਹਿਲਾਂ। ਹਾਂਜੀ, ਬੈਂਕ ਹਾਲਤ ਬਾਅਦ ਚ ਬਣੇ, ਉਹ ਇਹ ਤਾਂ ਪਹਿਲਾਂ ਨਾਂ ਨਿਸ਼ਾਨ ਨਹੀਂ ਹੁੰਦਾ ਸੀ ਜਦ ਅਸੀਂ, ਕੋਈ ਕਮਿਊਨਿਟੀ ਸੈਂਟਰ ਹੋਵੇ ਜਾਂ ਏਦਾਂ ਉੱਥੇ ਵਿਆਹ ਬੂਹ ਹੁੰਦੇ ਸੀ, ਮੇਜ਼ ਮੂਹ ਰੱਖ ਲੈਣੇ, ਏਦਾਂ ਨਹੀਂ ਹੁੰਦਾ ਸੀ। ਪਰ ਅਸੀਂ 78 ਵਿੱਚ, ਮੇਰੇ ਖਿਆਲ 75-78 ਦੇ 80 ਤੋਂ ਪਹਿਲਾਂ ਕੰਗ, ਜਿਹੜਾ AS ਕੰਗ ਹੈ ਜੀ, ਉਹਦਾ ਗਾਣਾ ਆਇਆ ਗਿੱਧਿਆਂ ਦੀ ਰਾਣੀ, ਯਾਨੀ ਗਿੱਧੇ ਵਿੱਚ। ਹਾਂਜੀ, ਉਹਦੇ ਬਾਅਦ ਜੀ ਭੰਗੜਾ ਸ਼ੁਰੂ ਹੋਇਆ ਵਿਆਹਾਂ ਦੇ ਵਿੱਚ ਵੀ ਪੈਣਾ। ਹਾਂਜੀ, ਉਸ ਗਾਣੇ ਤੋਂ ਬਾਅਦ ਇਹ ਤਾਂ ਲਗਾਤਾਰ ਜੀ, ਫਿਰ ਕਿਤਾਰਾਂ ਬੰਨ ਲੈਣੀਆਂ, ਇੱਕ ਇਹ ਫਿਰ ਗਾਣਾ, ਇੱਕ ਇੰਗਲੈਂਡ ਦਾ ਮੁੰਡਾ ਹੁੰਦਾ ਸੀ, ਉਹ ਤਾਂ ਭੰਗੜੇ ਦਾ ਨਹੀਂ ਗਾਣਾ ਸੀ, ਪਿੱਛੇ ਹਟ ਜਾ। ਮੈਂ ਕਹਿੰਦਾ ਹਾਲੇ ਵੀ ਜਿਹੜਾ ਵਿਆਹ ਆਉਂਦਾ ਉਹ ਜ਼ਰੂਰ ਗਾਣਾ ਆਉਂਦਾ, ਪਿੱਛੇ ਹਟ ਜਾ ਸੋਹਣੀਏ ਸਾਡੀ ਰੇਲ ਗੱਡੀ ਆਈ।
1: ਸਹੀ ਗੱਲ ਆ, ਸਹੀ ਗੱਲ,
7: ਉਹ ਜ਼ਰੂਰ ਵੱਜੂਗਾ ਜੀ, ਹਰੇਕ ਥਾਂ ਦੇਖ ਲਿਓ ਭਾਵਾਂ। ਤੇ ਆ ਮੈਂ ਹੁਣ ਇੱਕ ਗਾਣਾ ਸੁਣਦਾ ਸੀ, ਤੂੰ ਕਾਹਦੀ ਪੰਜਾਬਣ ਜੇ ਤੈਨੂੰ ਨੱਚਣਾ ਨਹੀਂ ਆਉਂਦਾ। ਹਾਂਜੀ, ਇਹ ਇਹ ਇਹ ਸ਼ਮੀ ਜੀ ਇੱਕ ਮੇਲ ਵਾ ਜਿੱਦਾਂ ਗਿੱਧਾ ਨੱਚਣਾ ਤੇ ਭੰਗੜਾ, ਹਾਂਜੀ ਇਹ ਤਿੰਨੇ ਚੀਜ਼ਾਂ ਮੈਂ ਕਹਿੰਦਾ ਲੱਗਦੀਆਂ ਇੱਕੋ ਜਿਹੀਆਂ ਹੀ ਆ, ਹੈਗਾ ਇੱਕੋ ਜਿਹਾ ਹੀ ਆ ਚੀਜ਼ ਇਹ, ਹਾਂਜੀ
1: ਜੀ ਜੀ।
7: ਤੇ ਬਾਕੀ ਜਿਹੜੇ ਮੁੰਡਿਆਂ ਨੇ ਇਹ ਕੰਮ ਕਰ ਰਹੇ ਜੀ ਬਹੁਤ ਹੀ ਗੁੱਡ ਆ ਜੀ, ਬਹੁਤ ਇੱਥੇ ਦਸ਼ਮੇਸ਼ ਗੁਰਦੁਆਰੇ ਕੋਲ ਪਹਿਲਾਂ ਹੁੰਦੇ ਸੀ ਭੰਗੜਾ ਸਿਖਾਲਦੇ, ਉੱਥੇ ਵੀ ਅਸੀਂ ਜਾਂਦੇ ਹੁੰਦੇ ਸੀ, ਉਹ ਵਿਆਹਾਂ ਤੇ ਵੀ ਜਾਂਦੇ ਹੁੰਦੇ ਸੀ ਆਮ ਵਿਆਹਾਂ ਤੇ, ਜੋ ਮੁੰਡੇ ਕਰ ਰਹੇ ਬਹੁਤ ਸੋਹਣਾ ਕਰ ਰਹੇ ਜੀ, ਫਿਰ ਬੜੀ ਖੁਸ਼ੀ ਦੀ ਗੱਲ ਆ ਜੀ। ਓਕੇ ਜੀ,
1: ਵਿਲੀਅਮ ਪਾਰਕਵੇ ਤੇ ਏਅਰਪੋਰਟ ਦੇ ਕੋਲ ਦਾ ਭੰਗੜਾ ਅਕੈਡਮੀ ਹੈ, ਤੁਸੀਂ ਜਾ ਕੇ ਆਪ ਮਾਹੌਲ ਦੇਖਿਓ ਵੀ ਕਿਸ ਮਾਹੌਲ ਦੇ ਵਿੱਚ ਬੱਚੇ ਸਾਡੇ ਕੱਲਾ ਭੰਗੜਾ ਨਹੀਂ ਹੋਰ ਕਿੰਨੀਆਂ ਕੁਛ ਚੀਜ਼ਾਂ ਜਿਹੜੀਆਂ ਸਿੱਖਣਗੇ। ਸੋ ਨੰਬਰ ਹੈ ਕੰਟੈਕਟ ਕਰਨ ਵਾਸਤੇ 647-5077-6672-647-577-7272 ਤੇ ਆ ਜਿਹੜਾ ਤੁਸੀਂ ਸੰਪਰਕ ਕਰ ਸਕਦੇ ਹੋ ਭੰਗੜਾ ਅਕੈਡਮੀ ਦੇ ਨਾਲ। ਤੇ ਉੱਥੇ ਹੀ ਕੋਈ ਅਪਲਾਈਸਿਸ ਲੈਣੀ ਹੈ ਫਿਰ ਡ੍ਰੀਮ ਹੋਮ ਅਪਲਾਈਸਿਸ ਦੀ ਟੀਮ ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਬਹੁਤ ਵੱਡੇ ਪੱਧਰ ਤੇ ਆ ਜਿਹੜਾ ਤੁਹਾਨੂੰ ਡਿਸਕਾਊਂਟ ਮਿਲਦਾ ਜਦੋਂ ਵੀ ਤੁਸੀਂ ਪ੍ਰੋਗਰਾਮ ਸਜਰੀ ਸਵੇਰ ਵਿਦ ਸ਼ਮੀ ਭੱਠਲ ਦਾ ਹਵਾਲਾ ਦਿੰਦੇ ਹੋ। 2915 ਅਰਜਨਟੀਆ ਰੋਡ ਮਿਸਾਗਾ ਵਿਖੇ ਇਹ ਵਾਕਿਆ ਨੇ। ਸੋ ਨੰਬਰ ਟੂ ਕਾਲ 905-805-3000 9058053000 ਤੇ ਉੱਥੇ ਟਰੱਕਾਂ ਟ੍ਰੇਲਾਂ ਦਾ ਕੋਈ ਵੀ ਕੰਮ ਕਰਾਉਣਾ ਤੇ ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰ ਦੀ ਟੀਮ ਦੇ ਨਾਲ ਦੋਸਤੋ ਸੰਪਰਕ ਕਰ ਸਕਦੇ ਹੋ। ਆਇਲ ਚੇਂਜ ਕਰਾਉਣਾ, ਵੈਲਡਿੰਗ ਦਾ, ਐਮਿਸ਼ਨ ਟੈਸਟ ਕਰਾਉਣਾ ਜਾਂ ਫਿਰ ਟਰਾਂਸਮਿਸ਼ਨ ਡੈਫ ਰੀਬਿਲਟ ਕਰਾਉਣਾ ਚਾਹੀਦਾ, ਸਪੈਸ਼ਲਾਈਜ਼ ਕਰਦੇ ਨੇ ਕਾਰ ਹੌਲਰਸ ਦੇ ਵਿੱਚ। ਸੋ ਤੁਸੀਂ ਇਹ ਪ੍ਰੋਗਰਾਮ ਦਾ ਹਵਾਲਾ ਦਿੰਦੇ ਹੋ। ਪੀ ਐਮ ਇੰਸਪੈਕਸ਼ਨ ਹੈ ਜਿਹੜੀ ਟਰੱਕਾਂ ਦੀ ਉਹ ਫ੍ਰੀ ਆਫ ਕਾਸਟ ਕੀਤੀ ਜਾਂਦੀ ਹੈ। ਸੋ ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰ ਦੀ ਟੀਮ ਸਰਦਾਰ ਗੁਰਪ੍ਰੀਤ ਸਿੰਘ ਜੀ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਨੰਬਰ 519-400-9091-519-490 ਕਾਰਡ ਦੇ ਉੱਤੇ ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰ ਦੀ ਟੀਮ ਦੇ ਨਾਲ। ਤੇ ਦੰਦਾਂ ਦੀ ਸਿਹਤ ਸੰਭਾਲ ਦਾ ਜੇ ਨਾਮ ਚੱਲਦਾ ਤਾਂ ਫਿਰ ਇੱਕੋ ਹੀ ਨਾਮ ਮੂੰਹ ਤੇ ਆਪ ਹੀ ਆ ਜਾਂਦਾ, ਸਮਾਈਲਸ ਔਨ ਵੀਲਸ ਦੇ ਬਲਵੀਰ ਸੋਹੀ ਜੀ, ਮੋਬਾਈਲ ਡੈਂਟਲ ਹਾਈਜੀਨ ਕੇਅਰ। ਸੋ ਤੁਸੀਂ ਆ ਜਿਹੜਾ ਸਿਰਫ ਇੱਕ ਕਾਲ ਅਪੁਆਇੰਟਮੈਂਟ ਬੁੱਕ ਕਰਨੀ ਹੈ, ਇਹਨਾਂ ਨੇ ਆਪਣਾ ਟਰੱਕ ਹੈ ਜਿਹੜਾ ਤੁਹਾਡੇ ਡਰਾਈਵ ਤੇ ਲਾ ਦੇਣਾ। ਸੋ ਇੱਕ ਇੱਕ ਕਰਕੇ ਸਾਰੇ ਪਰਿਵਾਰ ਦੀ ਆ ਜਿਹੜੀ ਦੰਦਾਂ ਦੀ ਕਲੀਨਿੰਗ, ਮਸੂੜਿਆਂ ਦੀ ਸਿਹਤ ਸੰਭਾਲ, ਬ੍ਰੇਸਿਸ ਹੈ ਜਿਹੜੇ ਬੱਚਿਆਂ ਦੇ ਪਵਾਉਣੇ ਹੈ, ਤਾਂ ਤੁਸੀਂ ਸਮਾਈਲਸ ਔਨ ਵੀਲਸ ਦੇ ਬਲਵੀਰ ਸੋਹੀ ਜੀ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ 6479690008 ਤੇ ਜਿਹੜਾ ਸੰਪਰਕ ਕਰ ਸਕਦੇ ਹੋ। 1661 ਜੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਲਖਵਿੰਦਰ ਭਾਜੀ, ਕਿੱਦਾਂ ਹਾਲ ਚਾਲ ਜੀ?
8: ਕੀ ਹਾਲ ਚਾਲ ਹੈ, ਮੈਂ ਐਪਰੀਸ਼ੀਏਟ ਕਰਨ ਵਾਸਤੇ ਹੀ ਲਾਇਆ। ਬਾਕੀ ਆ ਹਰਦੀਪ ਭਾਜੀ ਜਿਹੜੀ ਗੱਲ ਕਹਿ ਕੇ ਗਏ ਨਾ, ਮੈਨੂੰ ਵੀ ਇਹੀ ਗੱਲ ਦਾ ਪ੍ਰੋਗਰਾਮ ਤੁਹਾਡਾ ਵਾਕਈ ਸੁਣੇ ਤੋਂ ਬਗੈਰ ਨਾ ਸ਼ਾਂਤੀ ਨਹੀਂ ਆਉਂਦੀ ਭਾਜੀ।
1: ਕਿਆ ਬਾਤ ਹੈ, ਮੈਨੂੰ ਤੁਹਾਡੀਆਂ ਜਦ ਤੱਕ ਕਾਲਾਂ ਨਹੀਂ ਆਉਂਦੀਆਂ ਮੈਨੂੰ ਉਦੋਂ ਤੱਕ ਨਹੀਂ ਸ਼ਾਂਤੀ ਆਉਂਦੀ।
8: ਬੜਾ ਸਵੀਟ ਪ੍ਰੋਗਰਾਮ ਹੁੰਦਾ ਭਾਜੀ ਤੁਹਾਡੇ, ਤੁਹਾਡਾ ਸੱਚੀ ਗੱਲ, ਮੈਂ ਰੋਜ਼ ਹੀ ਤੁਹਾਨੂੰ ਮੈਸੇਜ ਵੀ ਆ ਜਾਂਦਾ ਮੇਰਾ, ਮੈਂ ਪ੍ਰੋਗਰਾਮ ਤੁਹਾਡਾ ਜ਼ਰੂਰ ਸੁਣਦਾ ਵਾਂ।
1: ਸਹੀ ਗੱਲ ਹੈ ਜੀ।
8: ਔਰ ਮੈਂ ਸਾਲਾਂ ਬਥੇਰੇ ਆ ਜਾਂਦੇ ਕਾਲਾਂ ਕਰਨ ਵਾਸਤੇ, ਪਰ ਇਹ ਚੀਜ਼ ਤਾਂ ਤੁਹਾਨੂੰ ਪਤਾ ਹੀ ਹੈ ਵੀ ਪ੍ਰੋਗਰਾਮ ਅਸੀਂ ਸੁਣਦੇ ਹਾਂ, ਜਦੋਂ ਮੈਸੇਜ ਚਲਾ ਗਿਆ ਇਹਦਾ ਮਤਲਬ ਸੁਣਦੇ ਹਾਂ ਪ੍ਰੋਗਰਾਮ।
1: ਬਿਲਕੁਲ ਬਿਲਕੁਲ ਭਾਜੀ।
8: ਸ਼ਮੀ ਭਾਜੀ ਤੁਸੀਂ ਅੱਜ ਨਾ ਭੰਗੜੇ ਦੀ ਜਿਹੜੀ ਗੱਲ ਛੇੜੀ ਹੈ, ਭੰਗੜਾ ਤੇ ਨਾ ਜਦੋਂ ਢੋਲ ਵੱਜਦਾ ਜਾਂ ਕੋਈ ਗਾਣਾ ਲੱਗਦਾ ਉਹ ਜਿਹਾ, ਤੇ ਬੰਦੇ ਦੀਆਂ ਧੱਕੇ ਨਾਲ ਹੀ ਫਿਰ ਲੱਤਾਂ ਦੇ ਵਿੱਚ ਆ ਜਾਂਦੀ ਜਾਣ। ਮੇਰੇ ਖਿਆਲ ਭੰਗੜੇ ਦੇ ਵਿੱਚ ਜਿਹੜਾ ਸਟੈਪ ਜਿਹੜਾ ਥੱਲੂ ਜੰਪ ਮਾਰ ਕੇ ਉੱਪਰ ਨੂੰ ਉੱਠਣਾ ਬਾਹਾਂ ਦੇ ਨਾਲ, ਉਹ ਮੈਨੂੰ ਲੱਗਦਾ ਸਾਰਿਆਂ ਨਾਲ ਔਖਾ ਜੰਪ ਆ ਸਾਰਿਆਂ ਨਾਲ।
1: ਅੱਛਾ, ਤੁਹਾਨੂੰ ਲੱਗਦਾ ਉਹ ਸਟੈਪ ਸਭ ਤੋਂ ਔਖਾ ਆ
8: ਜਿਹੜੀਆਂ ਥੱਲੇ ਬੈਠਕਾਂ ਮਾਰਨੀਆਂ ਨਾ ਭੰਗੜੇ ਦੀਆਂ? ਮੈਂ ਤੇ ਮੇਰਾ ਬ੍ਰਦਰ ਚੰਗੇ ਭਲੇ ਬੰਦੇ ਦੀ ਬੱਸ ਕਰਾ ਦਿੰਦੇ ਹਾਂ ਇਸ ਚੀਜ਼ ਦੇ ਵਿੱਚ।
1: ਕਿਆ ਬਾਤ ਹੈ, ਕਿਆ ਬਾਤ ਹੈ ਭਾਜੀ।
8: ਮੇਰੀ ਉਮਰ ਵਾਹ ਵਾਹ, ਪਰ ਮੈਂ ਇਹ ਚੀਜ਼ ਦਾ ਬਹੁਤ ਮਾਰਿਆ, ਮੈਂ ਕਾਫੀ ਜੇ ਕਿਤੇ ਕਦੇ ਇਕੱਠੇ ਹੋਏ ਨਾ ਤੇ ਫਿਰ ਇਹ ਕੰਮ ਜ਼ਰੂਰ ਚੱਲੂਗਾ
1: ਜੀ, ਜ਼ਰੂਰ ਜ਼ਰੂਰ ਚੱਲੂਗਾ ਜੀ।
8: ਸੱਚੀ ਗੱਲ ਹੈ, ਸਹੀ ਗੱਲ ਹੈ, ਮੇਰਾ ਬ੍ਰਦਰ ਤੇ ਕਿਸੇ ਨੂੰ ਨਹੀਂ ਲੰਘਣ ਦਿੰਦਾ ਅੱਗੇ ਇਸ ਚੀਜ਼ ਦੇ ਵਿੱਚ। ਸ਼ਮੀ ਭਾਜੀ ਤੁਸੀਂ ਤੇ ਮਾਸਟਰ ਹੋ ਭੰਗੜੇ ਦੇ, ਬਾਕੀ ਹੋਰ ਵੀ ਬੜੇ ਸਰੋਤੇ ਆਏ ਨੇ, ਮੈਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸ਼ਮੀ ਭਾਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ, ਤੁਹਾਡੀ ਪ੍ਰੋਗਰਾਮ ਇੰਨੀ ਵਧੀਆ ਪ੍ਰੋਗਰਾਮ ਹੈ ਤੁਹਾਡਾ, ਮੈਂ ਹੁਣ ਕੀ ਕਹਾਂ ਤੁਹਾਨੂੰ, ਬਸ
1: ਗੱਲਬਾਤ ਕਰਦੇ ਆ, ਤੁਹਾਨੂੰ ਜਾਗਰੂਕ ਕਰਦੇ ਆ, ਸੁਚੇਤ ਕਰਦੇ ਆ। ਸਿਰਫ ਇੱਕ ਫਰਾਈਡੇ ਵਾਲਾ ਦਿਨ ਆਪਾਂ ਰੱਖਦੇ ਆ ਵੀ ਜਿਹਦੇ ਉੱਤੇ ਗੀਤ ਸੰਗੀਤ ਹੋਵੇ, ਹੋਰ ਗੱਲਾਂ ਬਾਤਾਂ ਹੋਣ। ਅੱਛਾ, ਇੱਕ ਮੇਰਾ ਸਵਾਲ ਹੈ, ਉਸ ਤੋਂ ਬਾਅਦ ਮੈਂ ਵਾਪਸ ਆਊਂਗਾ, ਇੱਕ ਫਿਰ ਉਸ ਤੋਂ ਬਾਅਦ ਗੀਤ ਲਾਵਾਂਗੇ। ਇਹੋ ਜਿਹਾ ਕਿਹੜਾ ਗਿੱਧਾ ਆ ਜਿਹੜਾ ਮਰਦ ਪਾਉਂਦੇ ਨੇ, ਉਸ ਗਿੱਧੇ ਦਾ ਨਾਮ ਕੀ ਹੈ, ਜਿਹਨੂੰ ਪੁਰਸ਼ ਪਾਉਂਦੇ ਨੇ ਜਾਂ ਮੇਲਸ ਪਾਉਂਦੇ ਨੇ, ਉੱਦਾਂ ਗਿੱਧਾ ਜਦੋਂ ਉਦੋਂ ਇਹੀ ਆ ਜਾਂਦਾ ਵੀ ਯਾਰ ਇਹ ਤਾਂ ਲੇਡੀਜ਼ ਦੀ ਗੱਲ ਹੈ, ਪਰ ਇੱਕ ਇਹੋ ਜਿਹਾ ਗਿੱਧਾ ਵੀ ਹੈ ਜਿਹਨੂੰ ਆ ਜਿਹੜੇ ਜੈਂਟਸ ਪਾਉਂਦੇ ਨੇ, ਮੈਨਸ ਪਾਉਂਦੇ ਨੇ, ਅਤੇ ਉਸ ਗਿੱਧੇ ਦਾ ਨਾਮ ਕੀ ਹੈ ਦੱਸਿਓ, ਜਿਹੜਾ ਜਿਹੜੇ ਭੰਗੜੇ ਦੀ ਜਾਣਕਾਰੀ ਰੱਖਦੇ ਨੇ। ਲੈਟਸੀ, ਲੋ ਜੀ ਇੱਕ ਗੀਤ ਆ ਰਿਹਾ ਤੁਹਾਡੇ ਰੇਡੀਓ ਸੈੱਟ 'ਤੇ।

0: ਕਿਆ ਬਾਤ ਹੈ ਜੀ, ਕਿਆ ਬਾਤ ਹੈ। ਮੈਂ ਕਹਿੰਦਾ ਇੰਨੇ ਇੱਦਾਂ ਦੀ ਰੌਣਕ ਅੱਗੇ ਪਹਿਲਾਂ ਕਦੇ ਨਹੀਂ ਜੁੜੀ ਜਿਹੜੀ ਅੱਜ ਰੌਣਕ ਹੈ ਜਿਹੜੀ ਸਟੂਡੀਓ ਦੇ ਵਿੱਚ ਲੱਗੀ ਹੈ ਅਤੇ ਰੇਡੀਓ ਦੇ ਉੱਤੇ ਲੱਗੀ ਹੋਈ ਹੈ। ਅੱਛਾ, ਭੰਗੜੇ ਦੇ ਨਾਲ ਨਾਲ ਆਪਾਂ ਗੱਲ ਤਾਂ ਕਰ ਰਹੇ ਹਾਂ, ਪਰ ਇੱਕ ਜਿਹੜਾ ਮੈਂ ਪੱਖ ਹੈ ਜਿਹੜਾ ਉਹ ਭੁੱਲ ਗਿਆ, ਉਹ ਇਹ ਹੈ ਵੀ ਸਟੱਡੀ। ਕਈ ਵਾਰ ਹੁੰਦਾ ਨਾ ਵੀ ਭੰਗੜਾ ਕਰਦੇ ਪਏ ਹੋ, ਇਸ ਦੇ ਨਾਲ ਸਟੱਡੀਜ਼ ਕੀ ਹੈ? ਮੈਂ ਹੁਣ ਸਰੋਤਿਓ ਜਿਹੜਾ ਧਿਆਨ ਨਾਲ ਸੁਣਿਓ, ਦੋਨੇ ਜਿਹੜੇ ਇਹ ਨੌਜਵਾਨ ਹੈ, ਕੀ ਕੁਛ ਹੈ ਜਿਹੜਾ ਪੜ੍ਹ ਚੁੱਕੇ ਨੇ, ਕੀ ਕੁਛ ਕਰ ਰਹੇ ਨੇ ਅਤੇ ਭੰਗੜਾ ਨਾਲ ਦੀ ਨਾਲ ਕਰ ਰਹੇ ਨੇ। ਹਾਂਜੀ, ਇਹ ਸਾਡੇ ਲਈ ਇੱਕ ਇੰਸਪੀਰੇਸ਼ਨ ਮੋਟੀਵੇਸ਼ਨਲ ਗੱਲ ਹੈ ਜੀ। ਜੋਤੀ, ਤੁਸੀਂ ਤੁਹਾਡੇ ਤੋਂ ਸਟਾਰਟ ਕਰਦੇ
1: ਹਾਂ। ਹਾਂਜੀ, ਸੋ ਸਾਡਾ ਮੇਨ ਕੁਐਸਚਨ ਆਇਆ ਹੁੰਦਾ ਪੇਰੈਂਟਸ ਤੋਂ ਕਿ ਆਪਾਂ ਬੱਚਿਆਂ ਨੂੰ ਭੰਗੜਾ ਆਪਾਂ ਜ਼ਿਆਦਾ ਟਾਈਮ ਨਹੀਂ ਦੇਣਾ ਚਾਹੁੰਦੇ ਕਿਉਂਕਿ ਆਪਾਂ ਸਟੱਡੀ 'ਚ ਬਿਜ਼ੀ ਹਾਂ ਜਾਂ ਕੁਛ ਵੀ, ਹੈ ਨਾ। ਬਟ ਬਹੁਤ ਵੈਲਿਡ ਕੰਸਰਨ ਹੈ ਸਾਰਿਆਂ ਦਾ, ਕਿਉਂਕਿ ਮੇਰਾ ਵੀ ਆਹੀ ਕੰਸਰਨ ਹੈ ਜਦੋਂ ਆਪਾਂ ਟੀਮ ਕੋਈ ਤਿਆਰ ਕਰਦੇ ਹਾਂ, ਆਪਾਂ ਕੰਪਟੀਸ਼ਨ ਦਾ ਕੁਛ ਬਹੁਤ ਟਾਈਮ ਲੱਗਦਾ, ਬਹੁਤ ਟਾਈਮ ਸਪੈਂਡ ਕਰਨਾ ਚਾਹੀਦਾ। ਸੋ ਮੈਂ ਵੀ ਸੇਮ ਬੱਚਿਆਂ ਨੂੰ ਕਹਿੰਦਾ ਕਿ ਆਪਣਾ ਤੁਹਾਨੂੰ ਟਾਈਮ ਮੈਨੇਜਮੈਂਟ ਕਰਨਾ ਤੁਹਾਨੂੰ ਸਿੱਖਣਾ ਪੈਣਾ, ਕਿ ਆਪਾਂ ਭਾਵੇਂ ਆਪਣਾ ਸਟੱਡੀ 100% ਆਪਾਂ ਕਰਨਾ ਹੀ ਕਰਨਾ, ਛੱਡਣਾ ਨਹੀਂ, ਪਰ ਨਾਲ ਦੇ ਨਾਲ ਆਪਣੀ ਪ੍ਰੈਕਟਿਸ ਆ ਉਹ ਵੀ ਆਪਾਂ ਮੈਨੇਜ ਕਰਨਾ ਹੁੰਦਾ। ਸੋ ਉਹਦੇ ਵਿੱਚ ਇੱਕ ਐਗਜ਼ਾਮਪਲ, ਆਪਾਂ ਦੋਨੋਂ ਇੱਕ ਤਰ੍ਹਾਂ ਐਗਜ਼ਾਮਪਲ ਹਾਂ। ਸੋ ਮੈਂ ਭੰਗੜਾ ਮੈਂ ਕਦੇ ਨਹੀਂ ਛੱਡਿਆ। ਹੁਣ ਮੈਂ ਆਪਣੀ ਸਟੱਡੀ ਕੀਤੀ ਹਾਈ ਸਕੂਲ ਦੇ ਵਿੱਚ, ਆਪਣੀ ਅੰਡਰ ਗ੍ਰੈਜੂਏਟ ਮੈਂ ਆਪਣਾ ਕੰਪਿਊਟਰ ਸਾਇੰਸ ਦਾ ਕੋਰਸ ਕੀਤਾ ਸੀ ਅੰਡਰ ਗ੍ਰੈਜੂਏਟ, ਅਤੇ ਫਿਰ ਉਸ ਤੋਂ ਆਪਣੀ ਮਾਸਟਰਸ ਦੀ ਪੜ੍ਹਾਈ ਵੀ ਕੀਤੀ। ਉਹਦੇ ਵਿੱਚ ਮਾਸਟਰਸ ਦਾ ਪੜ੍ਹਾਈ ਸੀ ਉਹ ਵੀ ਭੰਗੜੇ ਦੇ ਰਿਲੇਟਡ ਹੀ ਬਣਿਆ, ਉਹ ਵੀ ਅਚਾਨਕ ਬਣ ਗਿਆ। ਮੈਂ ਐਕਚੁਲੀ ਇੱਕ ਰੋਬੋਟਿਕ ਢੋਲ ਬਣਾਇਆ, ਸੋ ਉਹ ਢੋਲ ਆਪ ਹੀ ਪਲੇ ਕਰਦਾ
0: ਬੱਲੇ,
1: ਅਤੇ ਉਹ ਅਗੇਨ ਭੰਗੜੇ ਤੋਂ ਸ਼ੌਂਕ ਕਰਕੇ ਬਣਿਆ, ਅਤੇ ਉਹ ਇੱਕ ਚੀਜ਼ ਕਰਕੇ ਮੇਰਾ ਇੱਕ ਤਰ੍ਹਾਂ ਅਕੈਡਮਿਕ ਦਾ ਨਾਮ ਬਣ ਗਿਆ, ਉਹ ਵੀ ਭੰਗੜੇ ਦੇ ਵਿੱਚ, ਕਿਉਂਕਿ ਹੁਣ ਆਪਾਂ ਜਿੰਨੇ ਕੌਨਫੀਡੈਂਸ ਹੁੰਦੇ ਨੇ, ਮੈਂ ਹੁਣ ਕੈਲੀਫੋਰਨੀਆ ਹੋ ਗਿਆ ਪਿਛਲੇ ਹਫ਼ਤੇ, ਬਸ ਆਹੀ ਚੀਜ਼ ਪ੍ਰੈਜੈਂਟ ਕਰਨ ਵਾਸਤੇ। ਸੋ ਆਪਣੇ ਸਾਰੇ ਆਪਣੇ ਬਿਲਕੁਲ ਸਾਰਿਆਂ ਦੇ ਸਾਹਮਣੇ, ਜਿੰਨੇ ਆਪਣੇ ਬਾਕੀ ਦੇਸ਼ਾਂ ਦੇ ਲੋਕ ਹੈਗੇ ਨੇ, ਉਹਦੇ ਸਾਰੇ ਸਾਹਮਣੇ ਮੈਂ ਇੱਕ ਭੰਗੜਾ ਹੀ ਸੈੱਟ ਕਿਤ ਕਰਕੇ ਆਇਆ, ਇੱਕ ਢੋਲ ਦਾ ਇੱਕ ਰੋਬੋਟ ਦਿਖਾ ਕੇ ਆਇਆ।
0: ਪ੍ਰਾਊਡ ਆਫ ਯੂ।
1: ਹਾਂਜੀ, ਥੈਂਕ ਯੂ,
0: ਵੀ ਆਲ ਆਰ ਵੈਰੀ ਪ੍ਰਾਊਡ ਆਫ ਯੂ। ਦੇਖੋ ਦੋਸਤੋ, ਨਾਲ ਦੀ ਨਾਲ ਭੰਗੜੇ ਦੀ ਦੇਣ ਦੇਖੋ ਕਿੱਥੇ ਕਿੱਥੇ ਤੱਕ ਜਾਂਦੀ ਪਈ ਹੈ ਜੀ।
1: ਤੇ ਉਸ ਤੋਂ ਬਾਅਦ ਮੈਂ ਹੁਣ ਆਪਣੀ ਪੀਐਚਡੀ ਦੀ ਪੜ੍ਹਾਈ ਕਰਦਾ ਪਿਆ।
0: ਕਿਆ ਬਾਤ ਹੈ।
1: ਨਾਲ ਦੀ ਨਾਲ ਜਿੰਨੇ ਆਪਣੇ ਟੀਮ ਮੈਂਬਰ ਨੇ, ਮਨਵੀਰ ਨੂੰ ਮੈਂ ਆਪੇ ਚਾਹੁੰਦਾ ਕਿ ਉਹ ਆਪਣਾ ਦੱਸੇ, ਪਰ ਜਿਹੜੀ ਸਾਡੀ ਬਾਕੀ ਟੀਮ ਹੈ, ਬਾਕੀ ਟੀਮ ਸਾਡੀ ਹੈਗੀ ਇੱਕ ਅਰਮਾਨ ਸੋਤਾ ਹੈਗਾ, ਉਹ ਆਪਣਾ ਮਿਊਜ਼ਿਕ ਪ੍ਰੋਡਿਊਸਰ ਹੈ।
0: ਅੱਛਾ,
1: ਉਹ ਮਿਊਜ਼ਿਕ ਪ੍ਰੋਡਿਊਸ ਕਰਦਾ।
0: ਕਿਆ ਬਾਤ ਹੈ।
1: ਸਾਡੇ ਕੋਲ ਇੰਜੀਨੀਅਰ ਵੀ, ਉਹਨਾਂ ਨੇ ਮਕੈਨੀਕਲ ਇੰਜੀਨੀਅਰਿੰਗ ਆਪਣੀ ਕੰਪਲੀਟ ਕੀਤੀ
0: ਹੋਈ ਹੈ।
1: ਸੋ ਇੱਦਾਂ ਦੇ ਸਾਡੀ ਪੂਰੀ ਟੀਮ ਦੇ ਵਿੱਚ ਇੱਦਾਂ ਪੜ੍ਹੇ ਲਿਖੇ ਨੇ, ਪਰ ਆਪਣਾ ਭੰਗੜਾ ਨਹੀਂ ਛੱਡਿਆ, ਆਪਣਾ ਟਾਈਮ ਮੈਨੇਜਮੈਂਟ ਕੀਤਾ। ਮਨਵੀਰ ਚਾਹੁੰਦਾ ਕਿ ਆਪਣਾ ਆਪ ਦੱਸੇ
0: ਜੀ, ਮਨਵੀਰ
1: ਕਿਹਦੇ ਵੀ ਸਟੋਰੀ
0: ਬੋਲ। ਹਾਂਜੀ ਹਾਂਜੀ
2: ਹਾਂਜੀ, ਸੋ ਮੈਂ ਵੀ ਇੱਦਾਂ ਹਾਈ ਸਕੂਲ ਤੋਂ ਬਾਅਦ ਅੰਡਰ ਗ੍ਰੈਜੂਏਸ਼ਨ ਵੈਸਟਰਨ ਯੂਨੀਵਰਸਿਟੀ ਕੀਤੀ, ਐਂਡ ਦੈਨ ਹੁਣ ਮੈਂ ਮੈਡੀਕਲ ਸਕੂਲ 'ਚ ਹਾਂ।
0: ਕਿਆ ਬਾਤ।
2: ਅਤੇ ਉਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਵੀ ਯੂਨੋ ਆਪਣਾ ਲੱਗਦਾ ਵੀ ਮੈਡੀਕਲ ਸਕੂਲ ਲਈ ਵੀ ਬੱਚਾ ਪੜ੍ਹੀ ਜਾਵੇ ਪੜ੍ਹੀ ਜਾਵੇ, ਬਟ ਜਦੋਂ ਐਪਲੀਕੇਸ਼ਨ ਦਾ ਟਾਈਮ ਆਉਂਦਾ ਆ ਤਾਂ ਉਦੋਂ ਪਤਾ ਲੱਗਦਾ ਵੀ ਉਹ ਇਹ ਵੀ ਦੇਖਦੇ, ਪੜ੍ਹਾਈ ਤਾਂ ਜ਼ਰੂਰ ਦੇਖਦੇ ਆ, ਪਰ ਉਹਦੇ ਨਾਲ ਉਹ ਵੀ ਦੇਖਦੇ ਆ ਵੀ ਬੱਚਾ ਹੋਰ ਕੀ ਕਰ ਰਿਹਾ, ਵੀ ਕਮਿਊਨਿਟੀ ਦੀ ਇਨਵੋਲਵਮੈਂਟ ਕਿੱਦਾਂ ਆ, ਯੂਨੋ ਐਕਸਟਰਾ ਕਰਿਕੁਲਰਸ ਵਗੈਰਾ, ਉਹ ਸਾਰਾ ਕੁਛ ਦੇਖਦੇ ਆ। ਅਤੇ ਉਹਦੇ ਵਿੱਚ ਜੇ ਮੈਂ ਕਹਾਂ ਵੀ ਯੂਨੋ ਲਾਈਕ ਮੈਨੂੰ ਭੰਗੜੇ ਤੋਂ ਬਿਨਾਂ ਇਹ ਚੀਜ਼ ਮਿਲ ਜਾਂਦੀ, ਆਈ ਡੋਂਟ ਥਿੰਕ ਸੋ। ਜਿੰਨੀਆਂ ਚੀਜ਼ਾਂ ਮੈਨੂੰ ਭੰਗੜੇ ਨੇ ਲਾਈਕ ਅਕੈਡਮੀ ਉਹ ਕਮਿਊਨਿਟੀ ਨੇ ਦਿੱਤੀਆਂ, ਉਹ ਮੇਰੀ ਐਪਲੀਕੇਸ਼ਨ ਟਾਈਮ, ਮੇਰੇ ਮੈਡੀਕਲ ਸਕੂਲ ਦੀ ਜਰਨੀ ਦੇ ਵਿੱਚ ਬਹੁਤ ਕੰਮ ਆਈਆਂ।
0: ਕਿਆ ਬਾਤ ਹੈ।
2: ਇੱਕ ਛੋਟੀ ਜਿਹੀ ਐਗਜ਼ਾਮਪਲ, ਪਿਛਲੇ ਦੋ ਹਫ਼ਤੇ, ਆਈ ਥਿੰਕ ਦੋ ਹਫ਼ਤੇ ਹੋ ਗਏ, ਹਰਜੋਤ ਸਿਖਾਉਂਦਾ ਸੀ, ਇੱਕ ਛੋਟੇ ਬੱਚੇ, ਆਈ ਥਿੰਕ ਹਾਈ ਸਕੂਲ 'ਚ ਬੱਚੇ ਆ, ਤੇ ਉਹਨਾਂ ਨੂੰ ਉਦਾਂ ਹੀ ਅਚਾਨਕ ਉਹਨਾਂ ਦੇ ਪੇਰੈਂਟਸ ਨੇ ਪੁੱਛ ਲਿਆ ਹਰਜੋਤ ਨੂੰ ਵੀ ਯੂਨੋ ਕੋਈ ਮੈਡੀਕਲ ਸਕੂਲ 'ਚ ਕੋਈ ਤੁਹਾਡੇ ਜਾਣ ਦਾ ਕੋਈ ਹੈਗਾ ਤਾਂ ਸਾਨੂੰ ਕੋਈ ਜਾਣਕਾਰੀ ਦੇ ਦਿਓ। ਹਰਜੋਤ ਦਾ ਮੈਨੂੰ ਉਸ ਲਈ ਫੋਨ ਆਇਆ, ਤੇ ਮੈਂ ਅਕੈਡਮੀ ਦੇ ਕੋਲ ਲੰਘਦਾ ਸੀਗਾ ਤੇ ਮੈਂ ਆ ਗਿਆ, ਤੇ ਆਈ ਥਿੰਕ ਮੈਂ ਉਹਨਾਂ ਦੇ ਪੇਰੈਂਟਸ ਦੇ ਨਾਲ ਆਈ ਥਿੰਕ ਹਾਫ ਐਨ ਆਵਰ ਜਾਂ 1 hour ਗੱਲ ਕੀਤੀ, ਤੇ ਯੂਨੋ ਜਿੰਨੀ ਵੀ ਮੈਂ ਇਨਫੋਰਮੇਸ਼ਨ ਦੇ ਸਕਦਾ ਸੀ ਦਿੱਤੀ।
0: ਕਿਆ ਬਾਤ ਹੈ, ਬਹੁਤ ਖੂਬ।
2: ਸੋ ਯਾ, ਅਕੈਡਮੀ ਦੇ ਨਾਲ ਜੁੜਨਾ ਕਲਾ ਇਹ ਨਹੀਂ ਵੀ ਤੁਸੀਂ ਭੰਗੜਾ ਸਿੱਖੋਗੇ
0: ਜੀ,
2: ਜਿੰਨੇ ਸਾਡੇ ਯੂਥ ਲੀਡ ਕਰ ਰਹੇ, ਅਸੀਂ ਜਿੰਨੀ ਵੀ ਭੰਗੜੇ ਲਾਈਫ ਤੋਂ ਬਾਹਰ ਵੀ ਜਿੰਨੀ ਹੈਲਪ ਕਰ ਸਕਦੇ ਅਸੀਂ ਜ਼ਰੂਰ
0: ਕਰਦੇ ਹਾਂ। ਸੋ ਦੋਸਤੋ, 647-507-7672, 647-507-7672, 647-507-7672 ਭੰਗੜਾ ਅਕੈਡਮੀ ਨੂੰ ਹੈ ਜਿਹੜਾ ਤੁਸੀਂ ਆਪ ਵੀ ਅਤੇ ਆਪਣੇ ਬੱਚਿਆਂ ਨੂੰ ਜੁਆਇਨ ਕਰ ਸਕਦੇ ਹੋ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵਾਰ ਆਪਾਂ ਫਿਰ ਇੱਦਾਂ ਦਾ ਸੈਸ਼ਨ ਹੈ ਜਿਹੜਾ ਜ਼ਰੂਰ ਲਾਵਾਂਗੇ, ਬਹੁਤ ਮਜ਼ਾ ਆਇਆ। ਸੋ ਦੋਸਤੋ, ਮਾਫੀ ਚਾਹਾਂਗਾ ਕਾਲ ਸੇਅਰ 'ਤੇ ਨਹੀਂ ਕਰ ਸਕਿਆ, ਇਹ ਸੀਗਾ ਅੱਜ ਦਾ ਪ੍ਰੋਗਰਾਮ, ਹੈਵ ਏ ਵੈਰੀ ਹੈਪੀ ਵੀਕਐਂਡ। ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਕੋਈ ਗੱਲ ਕਰਨੀ ਹੈ, 416-917-7363-416-917-7763। ਸੋ ਇੱਥੇ ਤੋਂ ਇਜਾਜ਼ਤ, ਅਗਲੇ ਸੋਮਵਾਰ ਨੂੰ ਫਿਰ ਆਪਾਂ ਤੁਹਾਡੀ
3: Another Don Clean with the Don Ducks.
4: Oh, he's doing dishes with Don Platinum.
5: The only soap trusted to save wildlife affected by oil.
4: And Platinum removes up to 99% of grease and food residue, so he doesn't have to work so hard.
5: Well, flap my wings. What'll he do with all that unused elbow grease?
4: Organize the fridge, the spice rack, the junk drawer.
5: What are you quacking on about? He's gonna... make enchiladas.
4: More dishes? That's giving this duck goosebumps.
3: Dawn Platinum, the better grease getter.
6: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਸਤਿਗੁਰ ਹੋਏ ਦਿਆਲ ਤੇ ਸਰਦਾ ਪੂਰੀ ਹੈ। ਸਤਿਗੁਰ ਹੋਏ ਦਿਆਲ ਨਾ ਕਬ ਹੂੰ ਝੂਰੀ ਹੈ। ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ। ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ।

ਅਕਾਲ ਪੁਰਖ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸ਼ਾਮ, ਖੂਬਸੂਰਤ ਸਵੇਰ ਅਤੇ ਚੜ੍ਹਦੀ ਕਲਾ ਵਾਲੀ ਸਵੇਰ, ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ।

ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਜੁੜ ਚੁੱਕੇ ਹਾਂ ਜੀ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ ਕੀ ਹਾਲ ਚਾਲ ਹੈ ਠੀਕ ਠਾਕ ਹੋ ਸਵੇਰ ਦੀਆਂ ਖੂਬਸੂਰਤ ਸੂਰਜ ਦੀਆਂ ਕਿਰਨਾਂ ਦੇ ਨਾਲ ਖੂਬਸੂਰਤ ਰੇਡੀਓ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਸਾਡੇ ਨਾਲ ਪੰਜਾਬ ਦੀ ਧਰਤੀ ਤੋਂ ਨਿਰਪੱਖ ਨਿਡਰ ਆਵਾਜ਼ ਰਮੇਸ਼ ਹੁਸ਼ਿਆਰਪੁਰੀ ਜੀ ਵੀ ਜੁੜ ਚੁੱਕੇ ਨੇ ਸੋ ਗੱਲਾਂਬਾਤਾਂ ਕਰਾਂਗੇ ਸਟੂਡੀਓ ਘੜੀ ਦੇ ਮੁਤਾਬਕ 7:03 ਹੋ ਚੁੱਕੇ ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ 8 ਤੱਕ ਬਣਿਆ ਰਹਿਣਾ ਸੋ 905-673-3337 ਸਟੂਡੀਓ ਇੱਕ ਨੰਬਰ 905-673-3337

0: क्या बात है जी। सो सत श्रीकाल सारे ने कोल, फिर नमस्कार आदाब और स्वागत करते हैं रमेश हुशियारपुर दा पंजाब दीआं तरकालां ते सुबह दी कैनेडा दी सजरी सवेर वालों सत श्री अकाल जी आयां नूं पंजाबी लहर दा। रमेश जी की हाल चाल? रमेश जी सत श्री अकाल, तुसीं मैनूं सुन पा रहे हो? रमेश जी तक आई थिंक साड़ी आवाज़ पहुँच नहीं रही। रमेश जी तुसी प्लीज़ राबता करो, साड़े नाल तुसी कनैक्टड हो पर थोड़ी आवाज़ साड़े तक पहुँच नहीं, आई थिंक थोड़ा माइक अनम्यूट करना पैना। सो 905-673-3337 905-673-3337 आपां तद तक एक मैसेज लै लीए। प्रोग्राम दे इस हिस्से नूं स्पोंसर कर रहे ने जी नानक रेनोवेशन।
1: ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
0: ਸੋ ਬਿਲਕੁਲ ਜੀ, ਇੱਕ ਵਾਰ ਫਿਰ ਸਵਾਗਤ ਹੈ ਪੰਜਾਬੀ ਲਹਿਰਾਂ ਦੇ ਵਿੱਚ। ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ ਔਰ ਮੇਰੇ ਨਾਲ ਸਟੂਡੀਓ ਵਿੱਚ ਜੁੜ ਚੁੱਕੇ ਨੇ ਰਮੇਸ਼ ਹੁਸ਼ਿਆਰਪੁਰੀ ਜੀ। ਸੋ ਦੇਖਦੇ ਹਾਂ ਕਿ ਰਮੇਸ਼ ਜੀ ਤੱਕ ਸਾਡੀ ਆਵਾਜ਼ ਪਹੁੰਚ ਪਾ ਰਹੀ ਹੈ ਜਾਂ ਨਹੀਂ। ਤਦ ਤੱਕ ਅਸੀਂ ਦੱਸ ਦਈਏ ਕਿ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ ਜੀ ਮੱਲੀ ਟੈਂਟ ਸਰਵਿਸ। ਟੈਂਟ ਦੀਆਂ ਸੇਵਾਵਾਂ ਦੇ ਲੈਣ ਦੇ ਲਈ ਔਰ ਆਊਟਡੋਰ ਦਾ ਕੋਈ ਵੀ ਈਵੈਂਟ ਹੋਵੇ, ਤੁਸੀਂ ਸਭ ਜਾਣਦੇ ਹੋ ਕਿ ਆਊਟਡੋਰ ਕਿਤੇ ਵੀ ਕੋਈ ਵਧੀਆ ਟੈਂਟ ਲੱਗਿਆ ਨਾ, ਫਿਰ ਉਹ ਮੱਲੀ ਟੈਂਟ ਸਰਵਿਸ ਦਾ ਹੋਣਾ। ਸੋ ਮੱਲੀ ਟੈਂਟ ਸਰਵਿਸ 647-999-2569 ਮੱਲੀ ਟੈਂਟ ਸਰਵਿਸ। ਦੇਖ ਰਹੇ ਹਾਂ ਕਿ ਸਾਡਾ ਰਾਬਤਾ ਹੁਸ਼ਿਆਰਪੁਰ ਜੀ ਨਾਲ ਅਜੇ ਤੱਕ ਟੁੱਟ ਗਿਆ। 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਜਦ ਤੱਕ ਸਾਡੇ ਨਾਲ ਰਮੇਸ਼ ਜੀ ਜੁੜ ਚੁੱਕੇ ਨੇ, ਜੁੜ ਚੁੱਕੇ ਨੇ ਜੀ ਰਮੇਸ਼ ਜੀ। ਫਿਰ ਰਮੇਸ਼ ਜੀ ਹੁਣ ਤੁਸੀਂ ਸਾਨੂੰ ਸੁਣ ਪਾ ਰਹੇ ਹੋ? ਸਤਿ ਸ਼੍ਰੀ ਅਕਾਲ ਰਮੇਸ਼ ਜੀ, ਤੁਹਾਡਾ ਸਵਾਗਤ ਹੈ ਸਟੂਡੀਓ ਦੇ ਵਿੱਚ। ਸਾਡੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਤਾਂ ਪਲੀਜ਼ ਸਾਨੂੰ ਹੁੰਗਾਰਾ ਦਿਓ। 905-673-3337 ਰਮੇਸ਼ ਜੀ ਸਤਿ ਸ੍ਰੀ ਅਕਾਲ। ਰਮੇਸ਼ ਜੀ ਜਿਸ ਤੁਸੀਂ ਸਾਨੂੰ ਸੁਣ ਪਾ ਰਹੇ ਹੋ ਤਾਂ ਪਲੀਜ਼ ਸਾਨੂੰ ਹੁੰਗਾਰਾ ਦਿਓ, ਸਾਡੇ ਤੱਕ ਤੁਹਾਡੀ ਆਵਾਜ਼ ਨਹੀਂ ਪਹੁੰਚ ਰਹੀ। 905-673-3337 ਜੀ ਜੀ ਸਰ
2: ਜੀ, ਮਾਫੀ ਪਹਿਲਾਂ ਤਾਂ ਕਿਉਂਕਿ ਮੈਂ ਆਵਾਜ਼ ਤੁਹਾਡੀ ਸੁਣ ਪਾ ਰਿਹਾ ਸੀ ਤੇ ਮੈਨੂੰ ਇਹ ਪਤਾ ਸੀ ਮੇਰੀ ਆਵਾਜ਼ ਤੁਹਾਡੇ ਤੱਕ ਨਹੀਂ ਪਹੁੰਚ ਰਹੀ। ਸੋ ਪਹਿਲਾਂ ਮਾਫੀ ਹੈ। ਸੋ ਧੰਨਵਾਦ ਤੁਹਾਡਾ ਸਾਰਿਆਂ ਦਾ, ਬਹੁਤ ਬਹੁਤ ਤੁਸੀਂ ਇੰਤਜ਼ਾਰ ਕੀਤਾ ਤੇ ਮੇਰੀ ਬੇਨਤੀ ਹੈ ਅੱਜ ਦਾ ਜਿਹੜਾ ਅਗਲਾ ਪ੍ਰੋਗਰਾਮ ਆਪਾਂ ਜਿਹੜਾ ਗੱਲਾਂ ਬਾਤਾਂ ਦਾ ਖਬਰਾਂ ਦਾ ਸ਼ੁਰੂ
0: ਜੀ। ਬਿਲਕੁਲ ਜੀ, ਆਲਮੋਸਟ ਸਟੂਡੀਓ ਦੀ ਘੜੀ ਦੇ ਮੁਤਾਬਕ 7:06 ਹੋ ਚੁੱਕੇ ਆ ਅਤੇ ਇੱਕ ਘੰਟਾ ਆਪਣੀ ਸਾਂਝ ਬਣੀ ਰਹਿਣੀ ਹੈ। ਸਾਰੇ ਸਰੋਤਿਆਂ ਨੂੰ ਦੱਸ ਦਿਓ ਸਟੂਡੀਓ ਦੇਖੋ ਇੱਕ ਨੰਬਰ ਆ 905-673-3337। ਅਤੇ ਪਹਿਲੀ ਖਬਰ ਵੱਲ ਚੱਲਦੇ ਹਾਂ, ਉਸ ਤੋਂ ਬਾਅਦ ਮੋਨਾ ਮਹਿੰਗੀ ਜੀ ਜੁੜ ਚੁੱਕੇ ਨੇ ਸਾਡੇ ਪ੍ਰਾਊਡ ਸਪੋਂਸਰ, ਉਹਨਾਂ ਨਾਲ ਗੱਲਬਾਤ ਕਰਾਂਗੇ। ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕੱਲ੍ਹ ਵੈਸੇ ਤਾਂ ਸਫਾਈ ਦਿੱਤੀ ਸੀ ਪਰ ਹੁਣ ਕਿਹੜੀ ਸਫਾਈ ਦਿੱਤੀ ਆ? ਬੇਅਦਬੀ ਦੇ ਜਿਹੜੇ ਗੰਭੀਰ ਦੋਸ਼ ਲੱਗੇ ਸੀਗੇ ਉਹਨਾਂ ਦੇ ਉੱਪਰ ਹੁਣ ਲਗਾਤਾਰ ਸਫਾਈਆਂ ਆ ਰਹੀਆਂ ਨੇ ਜੀ, ਅਤੇ ਸਬੂਤ ਵੀ ਆ ਰਹੇ ਨੇ ਰੋਜ਼ ਨਵੇਂ ਸਬੂਤ, ਨਵੀਆਂ ਗੱਲਾਂ, ਨਵੀਆਂ ਕਹਾਣੀਆਂ, ਅਤੇ ਇਹ ਸਾਰੀ ਕੀ ਖਬਰ ਹੈ ਜੀ?
2: ਸੰਸਦ ਗੱਲ ਇਸ ਤਰ੍ਹਾਂ ਆ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ
0: ਤੁਹਾਡੀ ਆਵਾਜ਼ ਫਿਰ ਬਿਲਕੁਲ ਬੰਦ ਹੋ ਗਈ ਹੈ ਜੀ, ਤੁਸੀਂ ਮਾਈਕ ਆਪਣਾ ਚੈੱਕ ਕਰੋਗੇ ਰਮੇਸ਼ ਜੀ? ਰਮੇਸ਼ ਜੀ ਤੁਹਾਡੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਰਹੀ, ਸਰੋਤਿਆਂ ਤੱਕ ਆਈ ਥਿੰਕ ਪਹੁੰਚ ਰਹੀ ਹੈ ਜਾਂ ਨਹੀਂ, ਤੁਸੀਂ ਸਰੋਤਿਆਂ ਕਾਲ ਕਰਕੇ ਸਾਨੂੰ ਦੱਸ ਸਕਦੇ ਹੋ ਕਿ ਰਮੇਸ਼ ਜੀ ਦੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ? ਕਿਉਂਕਿ ਮੇਰੇ ਤੱਕ ਆਵਾਜ਼ ਪਹੁੰਚਦੀ ਬੰਦ ਹੋ ਗਈ ਜੀ। 1052 ਸਤਿ ਸ਼੍ਰੀ ਅਕਾਲ ਜੀ, ਤੁਸੀਂ ਰਮੇਸ਼ ਜੀ ਨੂੰ ਸੁਣ ਪਾ ਰਹੇ ਹੋ? 1052 ਸਤਿ ਸ਼੍ਰੀ ਅਕਾਲ ਜੀ, ਤੁਸੀਂ ਰਮੇਸ਼ ਜੀ ਨੂੰ ਸੁਣ ਪਾ ਰਹੇ ਹੋ ਜੀ? ਓਕੇ ਐਨੀਵੇ ਮੈਂ ਤੁਹਾਨੂੰ ਵੀ ਨਹੀਂ ਸੁਣ ਪਾ ਰਿਹਾ। ਸੋ 905-600-6733-37 ਅੱਜ ਬਈ 3-4 ਮਿੰਟ ਆਪਣੇ ਓਵਰ ਹੋ ਚੁੱਕੇ ਆ ਜੀ। ਰਮੇਸ਼ ਜੀ ਰਾਬਤਾ ਤੁਹਾਡਾ ਸਾਡਾ ਫੇਰ ਜੁੜ ਗਿਆ ਜੀ, ਅਤੇ ਕੋਸ਼ਿਸ਼ ਕਰਦੇ ਹਾਂ ਇਸ ਵਾਰ ਤੁਹਾਡੀ ਆਵਾਜ਼ ਸਾਡੇ ਵੱਲ ਕ੍ਰਿਸਟਲ ਕਲੀਅਰ ਆਊਗੀ। ਤੁਸੀਂ ਸੁਣ ਪਾ ਰਹੇ ਹੋ ਜੀ? ਨੌ ਸੌ ਪੰਜ ਛੇ ਸੌ ਤਿਹੱਤਰ ਤੇਤੀ ਸੈਂਤੀ ਬਹੁਤ ਸਾਰੀਆਂ ਖਬਰਾਂ ਨੇ ਪੰਜਾਬ ਤੋਂ, ਅੱਜ ਅਹਿਮ ਖਬਰਾਂ ਆ ਅਤੇ ਅੱਜ ਅਹਿਮ ਖਬਰਾਂ ਦੇ ਵਿੱਚ ਰੁਕਾਵਟ ਆ ਰਹੀ ਹੈ ਕਿ ਕਦੇ ਨਾ ਕਦੇ ਹੋ ਜਾਂਦਾ ਹੈ ਟੈਕਨੀਕਲ ਇਸ਼ੂਜ਼। ਸੋ ਜੁੜੇ ਰਹੋ ਪੰਜਾਬੀ ਲਹਿਰਾਂ ਦੇ ਨਾਲ। ਸੋ ਰਮੇਸ਼ ਜੀ ਸਾਡੇ ਨਾਲ ਜਲਦੀ ਜੁੜਨਗੇ ਔਰ ਜਲਦੀ ਗੱਲਾਂ ਬਾਤਾਂ ਕਰਾਂਗੇ। 905-600-7373 ਤਦ ਤੱਕ ਮੋਨਾ ਮਹਿੰਗੀ ਜੀ ਹੁਣਾਂ ਦਾ ਆਪਾਂ ਮੈਸੇਜ ਓਨਰ ਕਰ ਦਈਏ।
3: ਪਰ ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
4: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
3: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
4: ਹਾਂਜੀ ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
5: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
4: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-500-9 ਤੇ।
5: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
4: 416-509-1509
5: ਔਰ ਵਿਜ਼ਿਟ insuranceforyou.ca।
0: ਸੋ ਬਿਲਕੁਲ ਜੀ ਇੱਕ ਵਾਰ ਫਿਰ ਸਵਾਗਤ ਹੈ ਸਾਰਿਆਂ ਦਾ ਪੰਜਾਬੀ ਲਹਿਰਾਂ ਦੇ ਵਿੱਚ। ਔਰ ਰਮੇਸ਼ ਜੀ ਸਾਡੇ ਨਾਲ ਜੁੜ ਚੁੱਕੇ ਨੇ ਔਰ ਆਵਾਜ਼ ਵੀ ਹੁਣ ਤਕਰੀਬਨ ਮੈਨੂੰ ਲੱਗਦਾ ਕਿ ਸਾਫ਼ ਆਊਗੀ। ਰਮੇਸ਼ ਜੀ ਭਗਵੰਤ ਮਾਨ ਸਾਹਿਬ ਦੀ ਸਫਾਈ ਦੇ ਦੋਸ਼ਾਂ 'ਤੇ ਗੱਲਬਾਤ ਕਰ ਰਹੇ ਸੀ ਕਿ ਫਿਰ ਸਫਾਈ ਆਈ ਆ, ਸੋ ਜੀ ਇਸ ਬਾਰੇ ਕੀ ਕਹਿਣਾ ਚਾਹੋਗੇ?
2: ਦੇਖੋ ਗੱਲ ਇਸ ਤਰ੍ਹਾਂ ਆ, ਜਿਸ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਅਸੀਂ ਪਿਛਲੇ ਕਈ ਦਿਨਾਂ ਤੋਂ ਇੱਕ ਵੀਡੀਓ ਨਾਲ ਜੋੜ ਕੇ ਖਬਰਾਂ ਦੇ ਰੂਪ ਵਿੱਚ ਜਾਂ ਹੋਰ ਵੱਖ ਵੱਖ ਢੰਗਾਂ ਨਾਲ ਚਰਚਾ ਕਰ ਰਹੇ ਹਾਂ, ਇਕੱਲੇ ਅਸੀਂ ਨਹੀਂ, ਪੰਜਾਬ ਦਾ ਮੇਰੇ ਨੂੰ ਲੱਗਦਾ ਕਿ ਕੋਈ ਐਸਾ ਮੀਡੀਆ ਅਦਾਰਾ ਨਹੀਂ ਹੋਣਾ, ਕੋਈ ਸੋਸ਼ਲ ਮੀਡੀਆ ਪਲੇਟਫਾਰਮ ਨਹੀਂ ਹੋਣਾ ਜਿੱਥੇ ਭਗਵੰਤ ਮਾਨ ਦੀ ਉਸ ਵੀਡੀਓ ਨੂੰ ਲੈ ਕੇ ਚਰਚੇ ਨਾ ਹੋਏ ਹੋਣ। ਕਿਉਂਕਿ ਉਹ ਵੀਡੀਓ ਕੇਵਲ ਇੱਕ ਸੋਸ਼ਲ ਮੀਡੀਆ ਤੱਕ ਸੀਮਤ ਨਹੀਂ ਰਹੀ, ਜਾਂਚ ਪ੍ਰਣਾਲੀਆਂ ਦਾ ਹਿੱਸਾ ਬਣ ਕੇ ਜਾਂਚ ਦੇ ਤੱਥ ਸਾਹਮਣੇ ਆਏ। ਹਾਲਾਂਕਿ ਇਹ ਸਭ ਤੋਂ ਮਾੜੀ ਚੀਜ਼ ਇਹ ਆ ਕਿ ਉਹ ਤੱਥ ਹੀ ਆਪੋ ਆਹਮੋ ਸਾਹਮਣੇ ਹੋ ਗਏ। ਇੱਕ ਧਿਰ ਕੁਛ ਕਹਿੰਦੀ, ਦੂਜੀ ਧਿਰ ਕੁਛ ਕਹਿੰਦੀ, ਤੀਜੇ ਦਿਨ ਪਹਿਲੀ ਧਿਰ ਕੁਛ ਕਹਿੰਦੀ ਤੇ ਚੌਥੇ ਦਿਨ ਪਹਿਲੀ ਧਿਰ ਕੁਛ ਕਹਿੰਦੀ ਹੈ। ਪ੍ਰਭ ਸੰਧੂ ਜੀ ਪੰਜਾਬ ਦੇ ਮੁੱਖ ਮੰਤਰੀ ਤੇ ਸਾਫ਼ ਤੌਰ ਤੇ ਪਹਿਲਾਂ ਉਹਨੂੰ AI ਦੱਸ ਚੁੱਕੇ ਆ, ਫਿਰ ਕਹਿੰਦੇ ਮੈਂ ਨਹੀਂ, ਤੇ ਤੀਜੀ ਵਾਰ ਕਹਿੰਦੇ ਕਿ ਨਹੀਂ ਭਾਈ ਤੁਸੀਂ ਧਿਆਨ ਨਾਲ ਵੇਖੋ, ਉਹ ਤੇ ਕਿਸੇ ਨੇ ਮਾਸਕ ਚਾੜਿਆ ਆ, ਕਿਸੇ ਕੋਈ ਨਕਾਬਪੋਸ਼ ਹੈ ਮੈਨੂੰ ਬਦਨਾਮ ਕਰਨ ਦੇ ਲਈ। ਹੁਣ ਜਿਸ ਵਿਅਕਤੀ ਦਾ ਪੰਜਾਬ ਦੇ ਮੁੱਖ ਮੰਤਰੀ ਨੇ ਜ਼ਿਕਰ ਕੀਤਾ, ਜਗਮਨ ਸਮਰਾ, ਹਾਲਾਂਕਿ ਜਗਮਨ ਸਮਰਾ ਆਪਣੇ ਆਪ 'ਚ ਕੋਈ ਅਸੀਂ ਵਧੀਆ ਵਿਅਕਤੀ ਨਹੀਂ ਆਖ ਸਕਦੇ, ਪੰਜਾਬ ਦਾ ਭਾਰਤ ਦਾ ਵਧੀਆ ਤੇ ਕਦੀ ਵੀ ਨਹੀਂ ਆਖ ਸਕਦੇ, ਇੱਥੋਂ ਦਾ ਤੇ ਭਗੌੜਾ ਆ, ਲੱਖਾਂ ਰੁਪਏ ਠੱਗ ਕੇ, ਲੱਖਾਂ ਰੁਪਏ ਖਰਚ ਕੇ, ਪ੍ਰਸ਼ਾਸਨ ਜੇਲ੍ਹ ਤੇ ਪੁਲਿਸ ਦੇ ਅਫਸਰਾਂ ਦੇ ਨਾਲ ਡਾਕਟਰਾਂ ਨਾਲ ਰਲ ਕੇ ਇੱਥੋਂ ਫਰਾਰ ਹੋ ਗਿਆ, ਜੇਲ੍ਹ 'ਚੋਂ ਹਸਪਤਾਲ ਇਲਾਜ ਕਰਾਉਣ ਜਾਂਦਾ ਤੇ ਇਲਾਜ ਕਰਾਉਂਦਾ ਕਰਾਉਂਦਾ ਆਖਦੇ ਕਿ ਨੇਪਾਲ ਦੇ ਰਸਤੇ ਵਿਦੇਸ਼ ਦੌੜ ਗਿਆ ਤੇ ਅੱਜ ਤੱਕ ਹੱਥ ਨਹੀਂ ਆਇਆ। ਹੁਣ ਜਗਮਨ ਸਮਰਾ ਦੀ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਕਦੇ ਵਾਹਵੇ ਵਾਹਵਾ ਯਾਰੀ ਰਹੀ, ਕਦੇ ਅੱਜ ਤੇ ਚਲੋ ਨਹੀਂ ਹੈ। ਹੁਣ ਪੰਜਾਬ ਦੇ ਮੁੱਖ ਮੰਤਰੀ ਨੇ ਤਾਂ ਸਫਾਈ ਇਹ ਦੇ ਦਿੱਤੀ ਹੈ ਪ੍ਰਭ ਸੰਧੂ ਜੀ ਕਿ ਉਹਨਾਂ ਦੀ ਵੀਡੀਓ ਉਹਨਾਂ ਦੀ ਹੈ ਹੀ ਨਹੀਂ, ਉਹ ਆਪ ਹੀ ਹੈ ਨਹੀਂ ਗਏ, ਉਹ ਤੇ ਕੋਈ ਬਹਿਰੂਪੀ ਆਇਆ। ਹੁਣ ਜਗਮਨ ਸਮਰਾ ਕਹਿੰਦਾ ਕਿ ਨਾ ਜੀ ਨਾ, ਇਹ ਮਾਸਕ ਨਹੀਂ ਹੈ। ਔਰ ਉਹਨਾਂ ਨੇ ਜਿਹੜਾ ਆਪਣਾ ਲੌਜਿਕ ਦਿੱਤਾ, ਮੈਂ ਬੀਤੇ ਕੱਲ ਹੀ ਉਹ ਤਰਕ ਦਿੱਤਾ ਸੀ ਕਿ ਕਿੱਦਾਂ ਦੀਆਂ ਗੱਲਾਂ ਕਰਦੇ ਹੈ। ਜਿਸ ਜਾਂਚ ਪ੍ਰਣਾਲੀ ਨੇ ਸਭ ਤੋਂ ਪਹਿਲਾਂ ਜਾਂਚ ਕੀਤੀ, ਜਦੋਂ ਅਕਾਲ ਤਖ਼ਤ ਸਾਹਿਬ ਨੇ ਜਾਂਚ ਕਰਾਈ, ਜਦੋਂ ਇਹ ਪਰਖਿਆ ਗਿਆ ਕਿ ਇਹ AI ਨਹੀਂ ਹੈ, ਪ੍ਰਭ ਸੰਧੂ ਜੀ ਉਹ ਐ ਨਹੀਂ ਹੈ ਕਿ ਜਦੋਂ ਆਪਾਂ ਪਰਖ ਲਈ ਭੇਜਦੇ ਹਾਂ ਤੇ ਬੰਦਾ ਸਾਹਮਣੇ ਵਾਲਾ ਇਹ ਕਹਿ ਦਿੰਦਾ ਜੀ ਇਹ AI ਹੈਗੀ ਜਾਂ ਨਹੀਂ ਹੈਗੀ। ਉਹਦੇ ਵਿਸ਼ੇਸ਼ ਢੰਗ ਤਰੀਕੇ ਆ, ਉਹ ਕੋਈ ਹਵਾ ਚੋਂ ਫੈਸਲਾ ਨਹੀਂ ਦਿੱਤਾ ਜਾਂਦਾ, ਬੜੇ ਵੱਖ ਵੱਖ ਐਂਗਲਾਂ ਤੋਂ ਉਹਦੀ ਜਾਂਚ ਕਰਕੇ ਉਹਦਾ ਸਿੱਟਾ ਕੱਢਿਆ ਜਾਂਦਾ। ਪਹਿਲਾਂ ਤੇ ਸਵਾਲ ਜਗਮਨ ਸਮਰਾ ਨੇ ਉਹੀ ਖੜਾ ਕੀਤਾ ਕਿ AI ਦੀ ਜਾਂਚ ਕਰਨ ਵਾਲਿਆਂ ਨੂੰ ਪੁਸ਼ਟੀ ਨਹੀਂ ਹੋਈ ਕਿ ਆਹ ਵਿਅਕਤੀ ਨੇ ਤੇ ਮਾਸਕ ਪਹਿਨੇ ਆ, ਜਦੋਂ ਹੋਰ ਨਿੱਕੇ ਨਿੱਕੇ ਬਿੰਦੂਆਂ ਨੂੰ ਧਿਆਨ ਚ ਰੱਖਿਆ ਤੇ ਉਸ ਵੇਲੇ ਕੀ ਮਾਸਕ ਨਹੀਂ। ਦੂਜਾ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਤੇ ਤੰਜ ਕੱਸਿਆ ਕਿ ਜਿਹੜੀ ਲੈਬੋਰਟਰੀ ਤੋਂ ਤੁਸੀਂ ਜਾਂਚ ਕਰਾ ਕੇ ਕਿਹਾ ਕਿ ਭਾਈ ਇਹ ਤੇ ਬਹਿਰੂਪੀ ਆਇਆ, ਇਹਦਾ ਤਾਂ ਕੱਦ ਕਾਟ ਨਹੀਂ ਮੇਲ ਖਾਂਦਾ, ਇਹਦਾ ਤਾਂ ਫਲਾਨੀ ਚੀਜ਼ ਨਹੀਂ ਮੇਲ ਖਾਂਦੀ, ਉਹਨੂੰ ਆਹ ਨਹੀਂ ਦੱਸਿਆ ਕਿ ਆ ਗਲੇ ਦੇ ਵਿੱਚੋਂ ਮਾਸ ਉੱਭਰਦਾ ਹੈ ਤੇ ਮਾਸਕ ਹੈ। ਕਹਿੰਦੇ ਤੁਸੀਂ ਕੀ ਪਖੰਡ ਫੜਿਆ, ਤੀਜੇ ਦਿਨ ਕੁਛ ਤੇ ਚੌਥੇ ਦਿਨ ਕੁਛ ਕਹਿ ਰਹੇ ਹੋ। ਮੈਂ ਬੀਤੇ ਕੱਲ ਹੀ ਕਿਹਾ ਸੀ ਕਿ ਭੰਬਲ ਭੂਸਿਆਂ ਚ ਪੈ ਗਏ, ਹੁਣ ਹੁਣ ਨੀ ਪਤਾ ਕਿੱਥੇ ਨਿਬੇੜਾ ਹੋਣਾ। ਹੁਣ ਤੇ ਇੱਕ ਦੂਜੇ ਨੂੰ ਪਰੰਤੂ ਸਭ ਤੋਂ ਜਿਹੜੀ ਦੁੱਖ ਵਾਲੀ ਗੱਲ ਹੈ ਕਿ ਇਹਦੇ ਵਿੱਚ ਅਕਾਲ ਤਖ਼ਤ ਸਾਹਿਬ ਆ ਗਿਆ ਇਸ ਵਾਰ ਸਭ ਸੰਧੂ ਜੀ, ਜਿੱਥੇ ਸਭ ਤੋਂ ਵੱਡਾ ਦਰਦ ਆ, ਜਿੱਥੇ ਮੈਂ ਨਿੱਜੀ ਤੌਰ ਤੇ ਮਹਿਸੂਸ ਕਰਦਾ, ਕਿਉਂਕਿ ਇਹਨਾਂ ਨੇ ਤੇ ਰੋਜ਼ ਇੱਥੇ ਤੇ ਮੰਨਦੇ ਹੀ ਨਹੀਂ। ਪੰਜਾਬ ਦੀ ਜਿਹੜੀ ਮੌਕੇ ਦੀ ਸਰਕਾਰ, ਉਹ ਆਪਣੀ ਗੱਲ ਨਾ ਮੰਨੇ, ਪਿਛਲੀਆਂ ਆਪਣੀਆਂ ਨਾ ਮੰਨਣ, ਇੱਕ ਦੂਜੇ ਨੂੰ ਕਹੀ ਜਾਂਦੀਆਂ ਕਹਿਣ ਭਾਈ ਅਸੀਂ ਵੀ ਆਦੀ ਹੋ ਗਏ। ਪਰੰਤੂ ਇਸ ਵਾਰ ਦੁੱਖ ਇਸ ਗੱਲ ਦਾ ਕਿ ਵਿੱਚ ਅਕਾਲ ਤਖ਼ਤ ਸਾਹਿਬ ਹਿੱਸਾ ਬਣ ਗਿਆ ਜਾਂ ਬਣਾ ਲਿਆ ਜੀ। ਹੁਣ ਜਿਹੜੀ ਨਵੀਂ ਚੀਜ਼ ਅੱਜ ਹੋਰ ਸਾਹਮਣੇ ਆ ਗਈ, ਉਹ ਜਿਹੜਾ ਜਗਵੰਤ ਸਮਾਰਾ, ਹਾਲਾਂਕਿ ਮੈਂ ਪਹਿਲਾਂ ਹੀ ਕਿਹਾ ਸੀ ਜੇ ਅਸੀਂ ਕਹੀਏ ਬੜਾ ਪਾਏਦਾਰ ਵਿਅਕਤੀ ਆ, ਆਪਾਂ ਨੂੰ ਤੇ ਲੱਗਦਾ ਨੀ ਭਾਈ। ਉਹ ਕਹਿੰਦਾ ਜੀ ਇਹ ਤੇ ਸਵਾਤੀ ਮਾਲੀਵਾਲ ਨੇ ਵੀਡੀਓ ਭੇਜੀਆਂ ਸੀ ਜਾਂ ਵਾਇਰਲ ਕੀਤੀਆਂ, ਸਵਾਤੀ ਮਾਲੀਵਾਲ ਨੂੰ ਵੇਚ ਲਿਆ ਆ। ਅੱਜ ਤੱਕ ਨੀ ਅਸੀਂ ਸੁਣਿਆ ਸੀ, ਹੁਣ ਸਵਾਤੀ ਮਾਲੀਵਾਲ ਕਿੱਥੋਂ ਆ ਕੇ ਜਗਵੰਤ ਸਮਾਰਾ, ਕਦੇ ਕੁਛ ਫਲਾਣੇ ਹੋਟਲ ਚ ਬਣੀ ਹੈ। ਸੋ ਇਸ ਕਰਕੇ ਕੁੱਲ ਮਿਲਾ ਕੇ ਗੱਲ ਇਹ ਆ ਪ੍ਰਭ ਸੰਧੂ ਜੀ ਕਿ ਪੰਜਾਬ ਦੇ ਮੁੱਖ ਮੰਤਰੀ ਸਫਾਈਆਂ ਦੇ ਰਹੇ ਆ, ਪੰਜਾਬ ਦੇ ਮੁੱਖ ਮੰਤਰੀ ਆਪਣੀ ਪੂਰੀ ਤਾਕਤ ਵਰਤ ਕੇ ਆਪਣੇ ਵੱਡੇ ਵੱਡੇ ਇਕੱਠ ਕਰ ਰਹੇ ਆ ਤਾਂ ਜੋ ਕਿ ਸੁਨੇਹਾ ਇਹ ਭੇਜਿਆ ਜਾ ਸਕੇ ਕਿ ਅਕਾਲ ਤਖ਼ਤ ਸਾਹਿਬ ਦਾ ਫੈਸਲਾ ਵੀ ਉਹਨਾਂ ਦੇ ਸਿਆਸੀ ਕੱਦ ਨੂੰ ਭੋਰਾ ਵੀ ਫਰਕ ਨਹੀਂ ਪਾ ਸਕਿਆ। ਉਹ ਸੁਨੇਹਾ ਆਪਣੀ ਹਾਈ ਕਮਾਂਡ ਨੂੰ ਵੀ ਦੇ ਰਹੇ ਆ ਕਿ ਮੈਂ ਅੱਜ ਵੀ ਵੱਡਾ ਲੀਡਰ ਹਾਂ, ਤੇ ਉਹ ਲੋਕਾਂ ਨੂੰ ਵੀ ਦੇ ਰਹੇ ਆ ਕਿ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਨਾਲ ਉਹਨਾਂ ਨੂੰ ਫਰਕ ਕੋਈ ਨਹੀਂ ਹੈ। ਸੋ ਉਹ ਆਪਣੇ ਮਿਸ਼ਨ ਵਿੱਚ ਲਗਾਤਾਰ ਡਟੇ ਹੋਏ ਆ, ਲੋਕਾਂ 'ਚ ਜਾ ਰਹੇ ਆ, ਠੋਕ ਕੇ ਇਸ ਵੀਡੀਓ ਦਾ, ਇਸ ਚੀਜ਼ ਦਾ ਸਿਆਸਤ ਨਾਲ ਜੋੜ ਕੇ, ਅਕਾਲੀ ਦਲ ਦੇ ਨਾਲ ਜੋੜ ਕੇ ਵਿਰੋਧ ਕਰ ਰਹੇ ਆ। ਤੇ ਦੂਜੇ ਪਾਸੇ ਇਹ ਵਿਵਾਦ ਲਗਾਤਾਰ ਅਜੇ ਜਿਉਂਦਾ ਜਾਗਦਾ ਹੈ। ਬਾਕੀ ਅੱਜ 26 ਤਰੀਕ ਹੈ, 27 ਤੇ 28 ਦਾ ਦਿਨ ਵਿਚਾਲੇ ਹੈ, 29 ਤਰੀਕ ਨੂੰ ਬਹੁਤ ਸਾਰੇ ਵਿਧਾਇਕਾਂ ਨੇ ਅਕਾਲ ਤਖ਼ਤ ਸਾਹਿਬ ਪੇਸ਼ ਹੋਣਾ, ਜਿਹਦੇ ਵਿੱਚ ਆਮ ਆਦਮੀ ਪਾਰਟੀ ਦੇ ਵੀ ਸੁਭਾਵਿਕ ਹੈ ਹੋਣਗੇ, ਹਾਲਾਂਕਿ ਉਹਨਾਂ ਨੇ ਅਜੇ ਕਿਹਾ ਨਹੀਂ ਮੂੰਹੋਂ, ਪਰੰਤੂ ਮੈਨੂੰ ਲੱਗਦਾ ਹੋਣਗੇ। ਉਧਰ ਨੂੰ ਵੇਖਦੇ ਕਿ ਇਸ ਘਟਨਾਕ੍ਰਮ 'ਚ ਕੀ ਕੋਈ ਨਵਾਂ ਮੋੜ ਆਉਂਦਾ ਜਾਂ ਨਹੀਂ ਆਉਂਦਾ।
0: ਜੀ ਬਿਲਕੁਲ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਔਰ ਬਹੁਤ ਸਾਰੀਆਂ ਕਾਲਜ ਨੇ, ਸਭ ਤੋਂ ਪਹਿਲਾਂ ਦੱਸੀ ਕਿ ਤੁਸੀਂ ਫੁੱਲਾਂ ਦੇ ਸੋਹਣੇ ਸ਼ਹਿਰ ਕੈਲਡਨ ਦੀ ਖਬਰ ਦਈਏ, ਗਿੱਲ ਫਾਰਮ 'ਤੇ ਤੁਸੀਂ ਗੇੜਾ ਲਾ ਕੇ ਆਉਣਾ ਆ ਇਸ ਖੂਬਸੂਰਤ ਵੀਕਐਂਡ ਦੇ ਉੱਪਰ। ਲੌਂਗ ਵੀਕਐਂਡ ਆ ਬਈ, ਕਈਆਂ ਦਾ ਤਾਂ ਲੌਂਗ ਵੀਕਐਂਡ ਹੋਣਾ ਆ ਕਿਉਂਕਿ ਕੈਨੇਡਾ ਡੇ ਆ ਰਿਹਾ ਆ। ਤੋ ਤੁਸੀਂ ਆਪਣੇ ਬੈਕਯਾਰਡ ਦੇ ਵਿੱਚ, ਤੁਸੀਂ ਆਪਣੇ ਫਾਰਮ ਹਾਊਸ ਦੇ ਵਿੱਚ ਮੌਸਮੀ ਸਬਜ਼ੀਆਂ ਦੀ ਪਨੀਰੀ ਲੈ ਕੇ ਆਉਣੀ ਆ, ਜਾਂ ਤੁਸੀਂ ਚੱਕੀ ਆਟਾ ਲੈ ਕੇ ਆਉਣਾ ਫਰੈਸ਼, ਅਤੇ ਨਾਲ ਦੀ ਨਾਲ ਫਰੈਸ਼ ਸਬਜ਼ੀਆਂ ਵੀ ਚੱਕ ਲਿਆਇਓ ਸਿੱਧੀਆਂ ਫਾਰਮ ਦੇ ਵਿੱਚੋਂ ਤੋੜ ਕੇ, ਫਰੈਸ਼ ਫਰੈਸ਼ ਸਬਜ਼ੀਆਂ ਹਾਈਜੀਨਿਕ ਵਾਲੀਆਂ। ਅਤੇ ਤੁਸੀਂ ਗਿੱਲ ਫਾਰਮ 'ਤੇ ਗੇੜਾ ਲਾ ਕੇ ਹੋ, ਡਿਕਸੀ ਅਤੇ ਕਿੰਗ ਸਟਰੀਟ 'ਤੇ ਲੋਕੇਟਡ ਆ ਕੈਲਡਨ ਸ਼ਹਿਰ ਦੇ ਵਿੱਚ। ਗਿੱਲ ਫਾਰਮ ਲਾ ਕੇ ਆਓ, ਗੇੜਾ ਵੇਖਿਓ, ਤੁਹਾਡੀ ਸਟ੍ਰੈਸ, ਐਂਗਜ਼ਾਇਟੀ, ਡਿਪਰੈਸ਼ਨ ਸਾਰਾ ਉੱਥੇ ਹੀ ਛੱਡ ਆਓਗੇ। ਤੁਸੀਂ ਉੱਥੇ ਜਾ ਕੇ ਲੱਗਣਾ ਕਿ ਜਿਵੇਂ ਪੰਜਾਬ ਦੇ ਲਹਿਲਹਾਉਂਦੇ ਖੇਤਾਂ ਦੇ ਵਿੱਚ ਤੁਸੀਂ ਆ ਗਏ ਹੋਵੋਗੇ। ਸੋ 416-898-8778, 416-898-8778 ਗਿੱਲ ਫਾਰਮ 'ਤੇ ਸਾਡੀ ਕਾਲ ਲੱਗ ਚੁੱਕੀ ਹੈ ਜੀ। ਮੋਨਾ ਮਹਿੰਗੀ ਜਨਾ ਇੰਸ਼ੋਰੈਂਸ ਫੋਰ ਯੂ ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ, ਅਤੇ ਅਵੇਅਰਨੈਸ ਦਾ ਮੈਸੇਜ ਤੁਹਾਨੂੰ ਰੋਜ਼ ਦੇਈਦਾ ਆ। ਸੋ ਮੋਨਾ ਜੀ ਸਾਡੇ ਨਾਲ ਜੁੜ ਚੁੱਕੇ ਨੇ, ਸਵਾਗਤ ਕਰਦੇ ਹਾਂ। ਮੋਨਾ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੀ?
6: ਬਹੁਤ ਵਧੀਆ ਪ੍ਰਭ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ, ਰਮੇਸ਼ ਜੀ ਤੇ ਆਪਣੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਵੈਰੀ ਗੁੱਡ ਮਾਰਨਿੰਗ ਟੂ ਐਵਰੀਵਨ।
0: ਗੁੱਡ ਮਾਰਨਿੰਗ ਜੀ। ਆਪਾਂ ਮੋਨਾ ਜੀ, ਜਦੋਂ ਬਹੁਤ ਸਾਰੀਆਂ ਇੰਸ਼ੋਰੈਂਸ ਦੀ, ਮੈਂ ਇੰਸ਼ੋਰੈਂਸ ਕਾਰਡ ਤੇ ਅਵੇਅਰਨੈਸ ਜ਼ਿਆਦਾ ਕਹਿਣਾ ਹੁੰਦਾ, ਜਦੋਂ ਆਪਾਂ ਲਾਈਫ ਇੰਸ਼ੋਰੈਂਸ ਕਹੀਦਾ ਕਿ ਕ੍ਰਿਟੀਕਲ ਇਲਨੈਸ ਤੁਸੀਂ ਲੈ ਕੇ ਰੱਖੋ, ਡਿਸਬਿਲਟੀ ਵੀ ਜ਼ਰੂਰ ਲੈ ਕੇ ਰੱਖੋ ਕਿ ਪਤਾ ਨਹੀਂ ਲੱਗਦਾ ਕਿ ਜੇ ਸੈਲਫ ਇੰਪਲਾਈਡ ਹੋ ਤਾਂ ਇਹ ਇੰਸ਼ੋਰੈਂਸ ਆ। ਮੈਨੂੰ ਲੱਗਦਾ ਕਿ ਸੈਲਫ ਇੰਪਲਾਈਡ ਨੂੰ ਤਾਂ ਇਹ ਜ਼ਰੂਰੀ ਹੈ ਹੀ ਹੈ, ਜੇ ਤੁਹਾਡੀ ਕੰਮ ਵੱਲੋਂ ਵੀ ਕੋਈ ਇੰਸ਼ੋਰੈਂਸ ਆ ਤਾਂ ਵੀ ਤੁਸੀਂ ਇਹ ਸੈਕਿੰਡ ਆਪਸ਼ਨ ਜ਼ਰੂਰ ਰੱਖੋ ਤੁਹਾਡੇ ਕੋਲ, ਕਿਉਂਕਿ ਮੈਨੂੰ ਲੱਗਦਾ ਕਿ ਕੁਛ ਕੁ ਇੰਸ਼ੋਰੈਂਸ ਆ ਤੁਹਾਨੂੰ ਜੇ ਕੰਮ ਵੱਲੋਂ ਆ ਜਾਂ ਗੌਰਮੈਂਟਸ ਜਿਹੜੀਆਂ ਇੰਸ਼ੋਰੈਂਸ ਦਿੰਦੀਆਂ ਉਹ ਤਾਂ ਇੱਕ ਲਿਮਿਟਡ ਅਤੇ ਸਰਟਨ ਜੀਆਂ ਹੁੰਦੀਆਂ ਆ, ਉਹਦੇ ਵਿੱਚ ਬਹੁਤ ਸਾਰੀਆਂ, ਪਰ ਜੇ ਤੁਸੀਂ ਆਪਣੀ ਪਾਲਿਸੀ ਲਈ ਹੋਈ ਹੈ ਤੁਸੀਂ ਉਹਨੂੰ ਕਸਟਮ ਡਿਜ਼ਾਈਨ ਕਰ ਸਕਦੇ ਹੋ।
6: ਬਿਲਕੁਲ ਠੀਕ ਆ ਪ੍ਰਭ ਜੀ, ਕਿਉਂਕਿ ਜਦੋਂ ਵੀ ਤੁਹਾਨੂੰ ਜੋਬ ਤੋਂ ਕੋਈ ਕਵਰੇਜ ਹੁੰਦੀ ਹੈ, ਜੋਬ ਤੋਂ ਇੰਸ਼ੋਰੈਂਸ ਪਾਲਿਸੀਜ਼ ਹੁੰਦੀਆਂ ਨੇ, ਪਰਸਨ ਦੇ ਮਾਈਂਡ ਦੇ ਵਿੱਚ ਇਹੀ ਰਹਿੰਦਾ ਕਿ ਸਾਡੇ ਕੋਲ ਇੰਸ਼ੋਰੈਂਸ ਹੈਗੀ ਹੈ, ਸ਼ਾਇਦ ਸਾਨੂੰ ਪਰਸਨਲ ਇੰਸ਼ੋਰੈਂਸ ਦੀ ਜ਼ਰੂਰਤ ਨਹੀਂ ਪੈਣੀ। ਪਰ ਜਦੋਂ ਬੈਠ ਕੇ ਉਹਨਾਂ ਦੇ ਨਾਲ ਡਿਸਕਸ ਕਰਦੇ ਹੈਗੇ ਆ ਤਾਂ ਹੀ ਫਾਈਂਡ ਆਊਟ ਹੁੰਦਾ ਕਿ ਜਿਹੜੇ ਵੀ ਉਹਨਾਂ ਦੇ ਗਰੁੱਪ ਪਲਾਨਸ ਜੋਬ ਦੇ ਵੱਲੋਂ ਚੱਲੇ ਆ ਰਹੇ ਹੁੰਦੇ ਨੇ, ਸੋ ਉਹਦੇ ਵਿੱਚ ਜਸਟ ਡਰੱਗ ਐਂਡ ਡੈਂਟਲ ਦੀ ਕਵਰੇਜ ਹੁੰਦੀ ਹੈ, ਮਤਲਬ ਕਿ ਮੈਡੀਕੇਸ਼ਨਸ ਜਾਂ ਫਿਜ਼ੀਓਥੈਰੇਪੀ ਜਾਂ ਡੈਂਟਲ ਦੇ ਰਿਲੇਟਿਡ ਕਵਰੇਜ ਹੁੰਦੀ ਹੈਗੀ ਹੈ, ਜਾਂ ਫਿਰ ਜੇ ਉਹਨਾਂ ਦੇ ਕੋਲ ਲਾਈਫ ਇੰਸ਼ੋਰੈਂਸ ਹੁੰਦੀ ਵੀ ਹੈ ਤਾਂ ਉਹ 1 ਈਅਰ ਦੀ ਸੈਲਰੀ ਨੂੰ ਕਵਰ ਕਰਦੇ ਆ ਓਨਲੀ। ਕਹਿ ਲਓ ਕਿ ਜੇ ਕੋਈ ਪਰਸਨ 50,000 ਜਾਂ 100,000 ਦੀ ਐਨੁਅਲ ਇਨਕਮ ਹੈਗੀ ਹੈ, ਸਾਲ ਦੀ ਇਨਕਮ ਹੈਗੀ ਹੈ, ਤਾਂ ਉਨੀ ਅਮਾਊਂਟ ਦੀ ਹੀ ਉਹਨਾਂ ਦੇ ਕੋਲ ਲਾਈਫ ਇੰਸ਼ੋਰੈਂਸ ਹੁੰਦੀ ਗਰੁੱਪ ਪਲਾਨ ਦੇ ਵੱਲੋਂ। ਹੁਣ ਜੇ ਦੂਜੇ ਪਾਸੇ ਅਸੀਂ ਦੇਖੀਏ ਕਿ ਸਾਡੀਆਂ ਜਿਹੜੀਆਂ ਮੋਰਗੇਜਿਸ ਹੈ, ਲਾਇਬਿਲਟੀਜ਼ ਹੈ, ਹਾਫ ਮਿਲੀਅਨ, ਮਿਲੀਅਨ ਪਲੱਸ ਇਸ ਟਾਈਮ ਦੇ ਲਾਇਬਿਲਿਟੀਜ਼ ਹਰ ਇੱਕ ਪਰਸਨ ਦੇ ਉੱਤੇ ਨੇ, ਤੇ ਜੇ ਆਪਣੀ ਲਾਈਫ ਇੰਸ਼ੋਰੈਂਸ 50,000 ਦੀ ਜਾਂ 1,00,000 ਦੀ ਹੋਵੇ, ਮੈਨੂੰ ਲੱਗਦਾ ਦੈਟਸ ਨੋਟ ਵਰਥ, ਕਿਉਂਕਿ ਅਸੀਂ ਬਹੁਤ ਜ਼ਿਆਦਾ ਅੰਡਰ ਇੰਸ਼ੋਰਡ ਹੈਗੇ ਹਾਂ. ਐਂਡ ਦੂਜੀ ਸਭ ਨਾਲੋਂ ਵੱਡੀ ਚੀਜ਼ ਇਹ ਹੈਗੀ ਆ ਕਿ ਕੈਨੇਡਾ ਦੇ ਵਿੱਚ ਅਕਸਰ ਆਪਾਂ ਦੇਖਦੇ ਹਾਂ ਕਿ ਆਮ ਹੀ ਆਪਾਂ ਜੋਬਸ ਦੇ ਵਿੱਚ ਚੇਂਜਿਸ ਕਰ ਲੈਂਦੇ ਹਾਂ, ਸਾਨੂੰ ਬੈਟਰ ਅਪੋਰਚੁਨਿਟੀ ਜਿੱਥੇ ਵੀ ਮਿਲਦੀ ਹੈ ਹਰੇਕ ਪਰਸਨ ਨੂੰ, ਆਪਾਂ ਡੈਫੀਨੇਟਲੀ ਉਸਨੂੰ ਗ੍ਰੈਬ ਕਰਨਾ ਚਾਹੁੰਦੇ ਹੁੰਦੇ ਹਾਂ, ਤੇ ਜੋਬ ਚੇਂਜ ਕਰ ਲਈ ਦੀ ਹੈ, ਕਈ ਵਾਰ ਕੰਟਰੈਕਟ ਬੇਸ ਤੇ ਵੀ ਪਰਸਨ ਚਲੇ ਜਾਂਦੇ ਹੈਗੇ ਆ, ਤਾਂ ਉਸ ਟਾਈਮ ਤੇ ਓਬਵੀਅਸਲੀ ਤੁਹਾਡੇ ਜਿਹੜੇ ਗਰੁੱਪ ਪਲਾਨ ਸੀਗੇ ਉਹ ਬੈਨੀਫਿਟ ਸਾਰੇ ਲੂਜ਼ ਹੋ ਜਾਂਦੇ ਨੇ. ਸੋ ਉਹਦੇ ਨਾਲੋਂ ਬੈਟਰ ਹੈਗਾ ਕਿ ਪਹਿਲਾਂ ਹੀ ਆਪਣੀ ਲਾਈਫ ਇੰਸ਼ੋਰੈਂਸ ਤੇ ਕ੍ਰੋਨਿਕਲ ਇਲਨੈਸ ਇੰਸ਼ੋਰੈਂਸ ਜ਼ਰੂਰ ਕਰਵਾ ਕੇ ਰੱਖੋ, ਤਾਂ ਕਿ ਲੇਟਰ ਆਨ ਜੇ ਕਦੇ ਵੀ ਜੋਬ ਦੇ ਵਿੱਚ ਚੇਂਜਿਸ ਆਉਂਦੀਆਂ ਨੇ ਤਾਂ ਉਸ ਟਾਈਮ ਤੇ ਤੁਹਾਡੇ ਕੋਲ ਐਟਲੀਸਟ ਜਿਹੜੀ ਪਰਸਨਲ ਇੰਸ਼ੋਰੈਂਸ ਚੱਲਦੀ ਰਹੂਗੀ. ਅਦਰਵਾਈਜ਼ ਲੈਟ ਸੇ 5 ਸਾਲ ਡਾਊਨ ਦਾ ਰੋਡ ਜੇ ਪਰਸਨ ਕੋਈ ਚੇਂਜ ਕਰਦਾ ਜੋਬ ਦੇ ਵਿੱਚ ਤੇ ਉਸ ਟਾਈਮ ਤੇ ਹੈਲਥ ਦੇ ਵਿੱਚ ਕੋਈ ਚੇਂਜਿਸ ਆ ਗਈਆਂ ਤਾਂ ਨਵੀਂ ਪਾਲਿਸੀ ਲੈਣੀ ਵੀ ਮੁਸ਼ਕਿਲ ਹੋ ਜਾਣੀ ਹੈ. ਸੋ ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਨੋ ਮੈਟਰ ਤੁਸੀਂ ਸੈਲਫ ਐਮਪਲੋਇਡ ਹੋ, ਨੋ ਮੈਟਰ ਤੁਸੀਂ ਜੋਬ ਕਰ ਰਹੇ ਹੋ, ਹਰੇਕ ਪਰਸਨ ਦੀ ਇਹ ਵੱਡੀ ਰਿਕੁਆਇਰਮੈਂਟ ਹੈਗੀ ਹੈ ਕਿ ਆਪਣੀ ਲਾਈਫ ਇੰਸ਼ੋਰੈਂਸ ਤੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜ਼ਰੂਰ ਕਰਵਾਈ ਜਾਵੇ ਤਾਂ ਕਿ ਤੁਹਾਡੀ ਆਪਣੀ ਫੈਮਿਲੀ ਤੇ ਤੁਹਾਡੇ ਕਹਿ ਲਓ ਕਿ ਤੁਹਾਡੇ ਤੁਸੀਂ ਆਪਣੇ ਆਪ ਨੂੰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਨਾਲ ਤੇ ਡਿਸੇਬਿਲਿਟੀ ਇੰਸ਼ੋਰੈਂਸ ਦੇ ਨਾਲ ਜ਼ਰੂਰ ਸਿਕਿਓਰ ਕਰੋ. ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਪਰਸਨਲ ਇੰਸ਼ੋਰੈਂਸ ਦੇ ਬਾਰੇ ਜਾਂ ਫਾਈਨੈਂਸ਼ੀਅਲ ਪਲੈਨਿੰਗ ਦੇ ਬਾਰੇ, ਜ਼ਰੂਰ ਮੈਨੂੰ ਕਾਲ ਕਰ ਸਕਦੇ ਹੋ ਜੀ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫਾਰ ਯੂ, 4161509. ਈਵਨ ਕਿ ਤੁਸੀਂ ਮਨੀ ਬੈਕ ਪਲਾਨਸ ਜਿਨ੍ਹਾਂ ਦੇ ਵਿੱਚ ਕੈਸ਼ ਵੈਲਿਊਸ ਬਿਲਡਅਪ ਹੁੰਦੀਆਂ ਨੇ, ਗਰੋ ਹੁੰਦੀਆਂ ਨੇ, ਉਹਨਾਂ ਦੇ ਬਾਰੇ ਵੀ ਜ਼ਿਆਦਾ ਜਾਣਕਾਰੀ ਲੈਣ ਲਈ ਕਾਲ ਕਰ ਸਕਦੇ ਜੀ 4161509.
0: ਬਹੁਤ ਸ਼ੁਕਰੀਆ ਮੋਨਾ ਜੀ. ਸੋ ਅੱਗੇ ਜਾ ਕੇ ਫਿਰ ਆਪਾਂ ਇੰਸ਼ੋਰੈਂਸ ਦੇ ਬਾਬਤ ਗੱਲਬਾਤ ਕਰਾਂਗੇ. ਸੋ ਤਦ ਤੱਕ ਲਈ ਆਪਾਂ ਮੋਨਾ ਜੀ ਨਾਲ ਹੋਲਡ ਰੱਖਦੇ ਹਾਂ, ਕਿਉਂਕਿ ਇੰਸ਼ੋਰੈਂਸ ਦੇ ਜਿਹੜੇ ਬਹੁਤ ਸਾਰੇ ਐਸੇ ਵਿਸ਼ੇ ਆ, ਕਈ ਵਾਰੀ ਅਸੀਂ ਟਰੈਵਲ ਇੰਸ਼ੋਰੈਂਸ ਆ, ਡਿਸਬਿਲਟੀ ਇੰਸ਼ੋਰੈਂਸ ਆ, ਜਾਂ ਸਭ ਤੋਂ ਇੰਪੋਰਟੈਂਟ ਕਿ ਤੁਹਾਡੇ ਫੈਮਿਲੀਜ਼ ਆਪਣੇ ਦੇਸ਼ ਤੋਂ ਆਪਣੇ ਮਾਫ਼ ਕਰਨਾ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ ਕਿਸੇ ਵੀ ਦੇਸ਼ ਤੋਂ ਤੁਹਾਡੇ ਪੇਰੈਂਟਸ ਆਏ ਹੋਏ ਨੇ, ਉਹਨਾਂ ਵਾਸਤੇ ਜੇ ਤੁਸੀਂ ਸੁਪਰ ਵੀਜ਼ਾ ਇੰਸ਼ੋਰੈਂਸ ਲੈ ਕੇ ਰੱਖਣੀ ਆ, ਜੇ ਘੁੰਮਣ ਫਿਰਨ ਆਏ ਹੋਣੇ ਤਾਂ ਟਰੈਵਲ ਇੰਸ਼ੋਰੈਂਸ ਇਹ ਬਹੁਤ ਇੰਪੋਰਟੈਂਟ ਆ. ਕਈ ਵਾਰੀ ਛੋਟੀਆਂ ਛੋਟੀਆਂ ਅਸੀਂ ਬੱਚਤਾਂ ਦੇ ਵਿੱਚ ਵੱਡੇ ਵੱਡੇ ਨੁਕਸਾਨ ਕਰ ਬੈਠਦੇ ਹਾਂ. ਸੋ ਸੇਫਟੀ ਬਹੁਤ ਜ਼ਰੂਰੀ ਆ. ਸੋ ਜਦੋਂ ਲੱਖਾਂ ਡਾਲਰਾਂ ਦੇ ਬਿੱਲ ਬਣਦੇ ਆ ਤਾਂ ਫਿਰ ਅਸੀਂ ਗੋ ਫੰਡ ਮੀ ਜਾਂ ਇੱਧਰ ਉੱਧਰ ਫਿਰ ਦੇਖਦੇ ਹਾਂ ਕਿ ਹੁਣ ਕੀ ਬਣੂਗਾ. ਸੋ ਜ਼ਰੂਰ ਆਪਣੀਆਂ ਛੋਟੀਆਂ ਛੋਟੀਆਂ ਇੰਸ਼ੋਰੈਂਸਾਂ ਕਰਵਾ ਕੇ ਰੱਖੋ. ਬਹੁਤੀਆਂ ਮਹਿੰਗੀਆਂ ਨਹੀਂ ਹੁੰਦੀਆਂ, ਕਈ ਵਾਰੀ ਸਾਨੂੰ ਲੱਗਦਾ ਕਿ ਬਹੁਤ ਜ਼ਿਆਦੀਆਂ ਮਹਿੰਗੀਆਂ ਹੋਣੀਆਂ. ਸੋ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਗੱਲਬਾਤ, ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਸਲਾਹ ਲੈਣ ਲਈ, ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਮੋਨਾ ਮਹਿੰਗੀ ਜੀ ਨੂੰ ਯਾਦ ਰੱਖਣਾ ਆ. ਮੋਨਾ ਮਹਿੰਗੀ ਜੀ ਉਹਨਾਂ ਦਾ ਨੰਬਰ ਇੱਕ ਵਾਰ ਦੱਸ ਦੇ ਦਈਏ, 4161509 4165091509. ਮੋਨਾ ਮਹਿੰਗੀ ਜੀ ਬਹੁਤ ਸ਼ੁਕਰੀਆ ਮੋਨਾ ਜੀ. ਆਪਾਂ ਅਗਲੇ ਲਿੰਕ ਦੇ ਵਿੱਚ ਮਿਲਦੇ ਹਾਂ. ਸੋ 905 673 3337 ਜੁੜਿਓ ਪੰਜਾਬੀ ਲਹਿਰਾਂ ਦੇ ਨਾਲ.

ਸੋ ਬ੍ਰੈਂਪਟਨ ਕ੍ਰੈਮਟੋਰੀਅਮ ਦਾ ਮੈਸੇਜ ਤੁਹਾਨੂੰ ਦੇ ਦਈਏ ਕਿ ਕ੍ਰਿਮੀਨੇਸ਼ਨ ਅਤੇ ਫਿਊਨਰਲ ਦੀਆਂ ਸੇਵਾਵਾਂ ਦਿੰਦੇ ਨੇ, ਨਾਲ ਦੀ ਨਾਲ ਤੁਸੀਂ ਫਿਊਨਰਲ ਦੀ ਪ੍ਰੀ ਪਲਾਨਿੰਗ ਕਰਨੀ ਆ ਤਾਂ ਤੁਸੀਂ ਜ਼ਰੂਰ ਬ੍ਰੈਂਪਟਨ ਕ੍ਰੈਮਟੋਰੀਅਮ ਨਾਲ ਗੱਲਬਾਤ ਕਰ ਸਕਦੇ ਹੋ 905-458-2222 ਤੁਸੀਂ ਅੱਜ ਦੇ ਲੌਕ ਪ੍ਰਾਈਜ਼ ਕਰ ਸਕਦੇ ਹੋ, ਅੱਜ ਦਾ ਰੇਟ ਤੁਸੀਂ ਲੌਕ ਕਰ ਸਕਦੇ ਹੋ ਕਿਉਂਕਿ ਤੁਸੀਂ ਆਪਣੀ ਕਿਰਿਆਵਾਂ ਨੂੰ ਤੁਸੀਂ ਜੇ ਆਪ ਮੈਨੇਜ ਕਰਕੇ ਜਾਓਗੇ ਤਾਂ ਮੈਨੂੰ ਲੱਗਦਾ ਪਰਿਵਾਰ 'ਤੇ ਉਹ ਜਿਹੜਾ ਫਾਈਨੈਂਸ਼ੀਅਲ ਬੋਝ ਨਹੀਂ ਪਊਗਾ, ਸੋ ਇਹ ਰਿਸਪੋਂਸਿਬਿਲਟੀ ਹੈ, ਤੁਸੀਂ ਜ਼ਰੂਰ ਨਿਭਾਓ 905-458-2222 ਬ੍ਰੈਂਪਟਨ ਕ੍ਰੈਮਟੋਰੀਅਮ 'ਤੇ। ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਰਮੇਸ਼ ਜੀ, ਪੰਜਾਬ ਦੀ ਸਿਆਸਤ ਨੂੰ ਲੈ ਕੇ ਹੁਣ ਕਾਂਗਰਸ ਵੱਲੋਂ ਖਬਰ ਆਈ ਕਿ ਕਾਂਗਰਸ ਹਾਈਕਮਾਨ ਨੇ ਪੰਜਾਬ ਦੇ ਲੀਡਰਾਂ ਨੂੰ ਫਿਰ ਤਲਬ ਕਰ ਲਿਆ। ਮੈਨੂੰ ਲੱਗਦਾ ਕਿ ਪਿਛਲੇ ਸਮੇਂ ਦੇ ਵਿੱਚ ਆਪਾਂ ਇਹ ਸ਼ਬਦ ਬੜੀ ਵਾਰ ਸੁਣ ਲਿਆ ਕਿ ਤਲਬ ਕਰ ਲਿਆ, ਇਹ ਕੁਛ ਕਰਦੇ ਵੀ ਆ ਜਾਂ ਸਿਰਫ ਤਲਬ ਹੀ ਕਰਦੇ ਆ? ਜੀ ਰਮੇਸ਼ ਜੀ, ਆਵਾਜ਼ ਪਹੁੰਚ ਰਹੀ ਹੈ ਤੁਹਾਡੇ ਤੱਕ? ਜੀ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ। ਇੱਕ ਸੈਕਿੰਡ, ਮੈਂ ਰਮੇਸ਼ ਜੀ ਨਾਲ ਰਾਬਤਾ ਕਰ ਲਿਆ।

0: 3337 ਤੇ ਗੱਲਾਂ ਬਾਤ ਹੋ ਰਹੀਆਂ ਪੰਜਾਬੀ ਲਹਿਰ ਨਾਲ ਤੁਸੀਂ ਜੁੜੇ ਹੋਏ। ਸਾਡਾ ਰਾਬਤਾ ਟੁੱਟ ਕੇ ਚੁੱਕਿਆ ਆ ਇੱਕ ਵਾਰ ਫਿਰ ਜੀ, ਰਾਬਤੇ ਬਹੁਤ ਟੁੱਟ ਰਹੇ ਆ। 905-673-3337 ਫਿਰ ਰਾਬਤਾ ਇੱਕ ਵਾਰੀ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਦੇਖਦੇ ਹਾਂ ਵੀ ਕੀ ਚੱਕਰ ਹੈ। ਤਦ ਤੱਕ ਸੁੱਖ ਬਾਈ ਜੀ ਸਾਡੇ ਨਾਲ ਜੁੜ ਚੁੱਕੇ ਨੇ ਗ੍ਰੈਂਡ ਹੋਮ ਫਰਨੀਚਰ ਤੋਂ, ਉਹਦਾ ਸਿਹਰ ਹੈ। ਸੁੱਖ ਬਾਈ ਜੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਆ ਜਾਓ ਜੀ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਬਾਜੀ। ਬਿਲਕੁਲ ਇਸ ਵੀਕਐਂਡ ਉੱਪਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਪਰਿਵਾਰ ਬਾਇੰਗ ਕਰਨੀ ਚਾਹੁੰਦੇ ਨੇ ਤਾਂ ਜ਼ਰੂਰ ਇੱਕ ਚੱਕਰ ਲਾਓ 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਟੋਮਗਨ ਟੋਮਗਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ ਤੇ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਆ। 5 ਹੀ ਸੈੱਟ ਆਏ ਨੇ ਜਿਹੜੇ ਪਰਿਵਾਰ ਰਾਈਟ ਵੇ ਐਕਟ ਕਰ ਲੈਣਗੇ ਪਹੁੰਚ ਜਾਣਗੇ ਉਹਨਾਂ ਵਾਸਤੇ ਡੀਲ ਆ। ਰਿਕਲਾਈਨਰ ਸੋਫਾ ਸੈੱਟ, 3 ਸੀਟਰ ਸੋਫਾ, 2 ਸੀਟਰ ਲਪਸਡ ਸੋਫਾ ਐਂਡ ਲਪਸਡ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ 2,2500 ਸੀ। 5 ਜਿਹੜੇ ਸੈੱਟ ਪਰਿਵਾਰਾਂ ਨੂੰ ਦਿੱਤੇ ਜਾਣੇ ਆ, 799 ਦਾ ਰਿਕਲਾਈਨਰ ਸੋਫਾ ਐਂਡ ਲਪਸਡ, 799 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ, ਜੀ ਹਾਂ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਕੁਈਨ ਸਾਈਜ਼ ਦਾ ਬੈੱਡ, ਡ੍ਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਉੱਪਰ ਹੈਂਡਲ ਲੱਗੇ ਹੋਏ ਨੇ, ਸੋ ਸੋਲਿਡ ਵੁੱਡ ਦਾ ਕੁਈਨ ਸਾਈਜ਼ ਦਾ ਬੈੱਡ, ਡ੍ਰੈਸਰ, ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ 1500-1600 ਸੀ। 599 ਦਾ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਕੁਈਨ ਸਾਈਜ਼ ਦਾ ਬੈੱਡ, ਡ੍ਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਤੇ ਹੈਂਡਲ ਲੱਗੇ ਹੋਏ ਨੇ, $599 ਦੇ ਵਿੱਚ। ਕੋਈ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਰਾਈਟ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 6472600000, 647-262-0000, ਜਾਂ ਪਰਿਵਾਰ ਪਹੁੰਚ ਸਕਦੇ ਨੇ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ, 6685 ਟੋਮਕਨ ਰੋਡ ਪਰ।
2: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ, 416-902-9293, 416-902-9293। ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
0: ਸੋ ਬਿਲਕੁਲ ਜੀ, ਇੱਕ ਵਾਰ ਫਿਰ ਸਵਾਗਤ ਹੈ ਪੰਜਾਬੀ ਲਹਿਰਾਂ ਦੇ ਵਿੱਚ। ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ, ਮੇਰੇ ਨਾਲ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਦੀ ਧਰਤੀ ਜੁੜੇ ਹੋਏ ਨੇ। ਰਮੇਸ਼ ਜੀ, ਉੱਤਰਾਖੰਡ ਦੇ ਵਿਵਾਦ ਦੇ ਚੱਲਦਿਆਂ ਨਿਹੰਗ ਸਿੰਘਾਂ ਅਤੇ ਪ੍ਰਸ਼ਾਸਨ ਦੇ ਵਿਚਾਲੇ ਕੋਈ ਹੁਣ ਮੀਟਿੰਗ ਹੋਈ ਆ, ਕੋਈ ਹੱਲ ਹੋਇਆ ਉਸਦਾ, ਨਿਕਲੇ ਨਤੀਜੇ ਤੇ ਪਹੁੰਚੇ ਕਿਸੇ ਤੱਕ ਨਹੀਂ?
3: ਪ੍ਰਭ ਸੰਧੂ ਜੀ, ਪਿਛਲੇ 24 ਘੰਟੇ ਤੋਂ ਇੱਕ ਬੜੀ ਤਣਾਅ ਵਾਲੀ ਸਥਿਤੀ ਬਣ ਗਈ ਸੀ। ਅਸਲ ਵਿੱਚ ਮਸਲਾ ਤੇ ਖੈਰ ਪਿਛਲੇ 10 ਦਿਨ ਪਹਿਲਾਂ ਉਸੇ ਮਾਮਲੇ ਨਾਲ ਜੁੜਦਾ ਹੈ ਜਦੋਂ ਪੰਜਾਬ ਚੋਂ ਗਏ ਕੁਝ ਲੋਕਾਂ ਨੂੰ ਉੱਥੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਨਿਹੰਗ ਸਿੰਘ ਬਾਣੀ ਵਿੱਚ ਸੀ, ਚਾਹੇ ਚ ਕਹੀਏ ਕਿ ਨਿਹੰਗ ਸਿੰਘਾਂ ਦੇ ਕੁਝ ਸਾਥੀ ਸੀ। ਇੱਕ ਸ਼ਹਿਰ ਦੇ ਵਿੱਚ ਰਸਤੇ ਦੇ ਵਿੱਚ ਹੇਮਕੁੰਡ ਸਾਹਿਬ ਦੀ ਯਾਤਰਾ ਦੇ ਦੌਰਾਨ ਝਗੜਾ ਹੁੰਦਾ ਹੈ ਸਥਾਨਕ ਨਿਵਾਸੀਆਂ ਦੇ ਨਾਲ, ਚਾਰ ਨਿਹੰਗ ਸਿੰਘ ਗ੍ਰਿਫ਼ਤਾਰ ਹੈ ਉੱਤਰਾਖੰਡ ਦੇ ਵਿੱਚ। ਉਹਨਾਂ ਨੂੰ ਛਡਵਾਉਣ ਲਈ ਕੁਝ ਨਿਹੰਗ ਜਥੇਬੰਦੀਆਂ ਨੇ ਐਲਾਨ ਕਰਤਾ ਕਿ ਅਸੀਂ ਉੱਤਰਾਖੰਡ ਵੱਲ ਕੂਚ ਕਰਾਂਗੇ। ਔਰ ਵਾਕਿਆ ਹੀ ਪੌਂਟਾ ਸਾਹਿਬ ਤੋਂ ਅੱਗੇ ਨੂੰ ਵਧਦੇ ਹੋਏ ਦੂਰਾ ਦੇਹਰਾਦੂਨ ਵਾਲੇ ਪਾਸੇ ਨੂੰ, ਬੀਤੀ ਰਾਤ ਦੀ ਗੱਲ ਹੈ ਭਾਰਤੀ ਸਮੇਂ ਦੀ, ਜਦੋਂ ਅੱਗੇ ਵਧਣ ਲੱਗੇ ਤੇ ਉੱਥੇ ਦੀਆਂ ਪੁਲਿਸ ਫੋਰਸਾਂ ਨੇ ਤਕੜੇ ਪ੍ਰਬੰਧ ਕਰਕੇ ਰੋਕ ਦਿੱਤਾ। ਜਦੋਂ ਰੋਕ ਦਿੱਤਾ ਤੇ ਮਾਹੌਲ ਤਣਾਅ ਵਾਲਾ ਬਣ ਗਿਆ, ਰਾਤ ਭਰ ਤੇ ਮਾਹੌਲ ਤਣਾਅ ਵਾਲਾ ਰਿਹਾ। ਰਾਤ ਭਰ ਕਹੀਏ ਜਾਂ ਭਾਰਤੀ ਸਮੇਂ ਦੀ ਅੱਜ ਦੁਪਹਿਰ ਤੱਕ ਕਾਫੀ ਤਣਾਅ ਵਾਲਾ ਮਾਹੌਲ ਰਿਹਾ। ਫਿਰ ਅੱਜ ਪ੍ਰਭ ਜੀ ਮੀਟਿੰਗ ਹੋਈ ਹੈ ਉੱਤਰਾਖੰਡ ਪ੍ਰਸ਼ਾਸਨ ਦੇ, ਪੁਲਿਸ ਦੇ ਅਧਿਕਾਰੀ ਤੇ ਇੱਧਰ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ। ਪੌਂਟਾ ਸਾਹਿਬ ਗੁਰਦੁਆਰੇ ਚ ਮੀਟਿੰਗ ਹੋਈ ਹੈ। ਮੀਟਿੰਗ ਚ ਖੈਰ ਕੋਈ ਪੁਖਤਾ ਹੱਲ ਤਾਂ ਨਹੀਂ ਨਿਕਲਿਆ ਕਿ ਅਸੀਂ ਕਹੀਏ ਉਹ 4 ਮੁੰਡੇ ਛੁੱਟ ਗਏ ਨੇ। ਹੁਣ ਮਸਲੇ 2-3 ਸੀ। ਇੱਕ ਤੇ ਉੱਥੋਂ ਦਾ ਪ੍ਰਸ਼ਾਸਨ ਇਹ ਗੱਲ ਕਹਿ ਰਿਹਾ ਕਿ ਆਓ ਜੀ, ਸਦਕੇ ਆਓ, ਪਰੰਤੂ ਟੋਲਿਆਂ ਵਿੱਚ ਨਹੀਂ ਆਉਣਾ ਕਿ ਤੁਸੀਂ ਟੋਲਿਆਂ ਚ ਆਓ ਤੇ ਇੱਥੇ ਆ ਕੇ ਭੜਥੂ ਪਾਓ। ਦੂਜੀ ਗੱਲ ਉਹ ਕਹਿ ਰਿਹਾ ਉੱਥੋਂ ਦਾ ਪ੍ਰਸ਼ਾਸਨ ਕਿ ਤਲਵਾਰਾਂ ਦਾ ਅਸੀਂ ਪ੍ਰਦਰਸ਼ਨ ਨਹੀਂ ਕਰਨ ਦੇਣਾ, ਢੰਗ ਦੇ ਨਾਲ ਕਹਿ ਰਿਹਾ ਕਿ ਤਲਵਾਰਾਂ ਲੈ ਕੇ ਨਹੀਂ ਆਉਣਾ। ਤੀਜੀ ਜਿਹੜਾ ਉਹ ਮੁੰਡਿਆਂ ਦੀ ਗ੍ਰਿਫ਼ਤਾਰੀ ਦਾ, ਨਿਹੰਗ ਸਿੰਘਾਂ ਦੀ ਗ੍ਰਿਫ਼ਤਾਰੀ ਦਾ ਮਸਲਾ ਹੈ। ਇਹ ਤਿੰਨ ਮਸਲਿਆਂ ਦੇ

0: ਵਿਰੋਧ ਵਿੱਚ ਲਗਾਤਾਰ ਜਿਹੜਾ ਨਿਹੰਗ ਸਿੰਘਾਂ ਦੀਆਂ ਕੁਛ ਜਥੇਬੰਦੀਆਂ ਐਕਟਿਵ ਸੀ, ਉਹਨਾਂ ਨਾਲ ਅੱਜ ਉੱਤਰਾਖੰਡ ਪੁਲਿਸ ਪ੍ਰਸ਼ਾਸਨ ਦੀ ਮੀਟਿੰਗ ਹੋ ਗਈ ਹੈ। ਹੱਲ ਕੋਈ ਠੋਸ ਨਹੀਂ ਨਿਕਲਿਆ, ਕੇਵਲ ਗੱਲਾਂ ਬਾਤਾਂ ਹੋਈਆਂ, ਪਰੰਤੂ ਇੰਨਾ ਕਹਿ ਸਕਦੇ ਕਿ 2 ਦਿਨ ਲਏ ਨੇ ਉੱਤਰਾਖੰਡ ਦੀ ਪੁਲਿਸ ਨੇ ਉਹ ਮੁੰਡਿਆਂ ਨੂੰ ਲੈ ਕੇ ਜਿਹੜੇ ਗ੍ਰਿਫਤਾਰ ਹੈ, ਤੇ 2 ਦਿਨ ਇੱਧਰ ਨਿਹੰਗ ਜਥੇਬੰਦੀਆਂ ਨੇ ਕਹਿ ਤਾ ਕਿ ਅਸੀਂ ਤਦ ਤੱਕ ਪੌਂਟਾ ਸਾਹਿਬ ਗੁਰਦੁਆਰੇ ਰੁਕਾਂਗੇ, ਉੱਥੇ ਡੇਰੇ ਲਾਵਾਂਗੇ। 2 ਦਿਨ ਵਿੱਚ ਸਾਡੇ ਮਸਲਿਆਂ ਦਾ ਹੱਲ ਨਹੀਂ ਹੁੰਦਾ ਤੇ ਦੁਬਾਰਾ ਅਸੀਂ ਉੱਤਰਾਖੰਡ ਵਾਲੇ ਪਾਸੇ ਕੂਚ ਕਰਾਂਗੇ। ਸੋ ਮਸਲਾ ਅੱਜ ਤੇ ਹੱਲ ਹੈ, ਹਾਲਾਂਕਿ ਹੁਣ 2 ਦਿਨਾਂ ਬਾਅਦ ਦੇਖਦੇ ਹਾਂ ਗੱਲ ਕਿਹੜੇ ਪਾਸੇ ਚੱਲਦੀ ਹੈ।
1: ਜੀ ਬਿਲਕੁਲ ਜੀ, ਨਾਲ ਦੀ ਨਾਲ ਪ੍ਰੋਗਰਾਮ ਦੇ ਸਿਰਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਅਪਲਾਈਂਸ ਜੰਕਸ਼ਨ। ਤੁਸੀਂ ਘਰ ਵਾਸਤੇ ਅਪਲਾਈਂਸ ਖਰੀਦਣੇ ਆ, ਤੁਸੀਂ ਫਰਿੱਜ, ਡਿਸ਼ ਵਾਸ਼ਰਸ, ਡਰਾਇਰਸ, ਮੁੱਖ ਦੀ ਗੱਲ ਕਿ ਕਿਸੇ ਵੀ ਤਰ੍ਹਾਂ ਦੇ ਅਪਲਾਈਂਸ ਲੈਣ ਜਾ ਰਹੇ ਹੋ ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ, ਜਾਂ ਤੁਸੀਂ ਆਪਣੇ ਘਰ ਦੇ ਵਾਸਤੇ, ਤਾਂ ਅਪਲਾਈਂਸ ਲੈਣ ਲਈ ਅਪਲਾਈਂਸ ਜੰਕਸ਼ਨ ਨੂੰ ਯਾਦ ਰੱਖੋ, 905-400-5000-54, 905-450-00054। ਅਤੇ ਇਸ ਤੋਂ ਪਹਿਲਾਂ ਜੇ ਤੁਸੀਂ ਘਰ ਲੈਣਾ, ਅਪਲਾਈਂਸ ਬਾਰੇ ਪਹਿਲਾਂ ਸੋਚਣ ਦੀ ਲੋੜ ਨਹੀਂ ਹੈ, ਪਹਿਲਾਂ ਤੁਸੀਂ ਮੌਰਗੇਜ ਬ੍ਰੋਕਰ ਹਰਮਨ ਬੱਤਾ ਨੂੰ ਯਾਦ ਰੱਖਣਾ ਆ। ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਤੁਸੀਂ ਮੌਰਗੇਜ ਲੈਣੀ ਆ, ਜਾਂ ਤੁਸੀਂ ਘਰ ਖਰੀਦਣਾ, ਰੀਨਿਊਲ ਆ ਗਈ ਹੈ, ਰੀਫਾਈਨੈਂਸਿੰਗ ਆ ਗਈ ਹੈ, ਪ੍ਰੀ ਅਪਰੂਵਲ ਵਾਸਤੇ ਤੁਸੀਂ ਹਰਮਨ ਬੱਤਾ ਮੌਰਗੇਜ ਬੁੱਕਰ ਨੂੰ ਜ਼ਰੂਰ ਯਾਦ ਰੱਖੋ। ਬਹੁਤ ਸਾਰੇ ਲੈਂਡਰ ਜਿਹਨਾਂ ਕੋਲ ਅਵੇਲੇਬਲ ਨੇ, ਅਤੇ ਬੈਂਕਾਂ ਨਾਲ ਸਿੱਧੀ ਵੀ ਤੁਹਾਡੀ ਜੇ ਗੱਲਬਾਤ ਨਹੀਂ ਕਿਤੇ ਸਿਰੇ ਚੜ੍ਹ ਰਹੀ ਤਾਂ ਇਹ ਚੜਾ ਦੇਣਗੇ। ਹਰਮਨ ਬੱਤਾ ਮੌਰਗੇਜ ਬ੍ਰੋਕਰ 647-6859000 'ਤੇ ਗੱਲਬਾਤ ਕਰ ਸਕਦੇ ਹੋ ਮੌਰਗੇਜ ਦੇ ਬਾਬਤ ਸੇਵਾਵਾਂ ਦੇ ਲਈ, ਹਰਮਨ ਬੱਤਾ ਮੌਰਗੇਜ ਬ੍ਰੋਕਰ। ਤੋ ਅਗਲੀ ਖਬਰ ਵੱਲ ਚੱਲਦੇ ਹਾਂ ਜੀ, ਉਸ ਤੋਂ ਬਾਅਦ ਫਿਰ ਬਹੁਤ ਸਾਰੀਆਂ ਕਾਲਸ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਮੋਨਾ ਮਹਿੰਗੀ ਜੀ ਜੁੜੇ ਹੋਏ ਨੇ, ਅਗਲੇ ਲਿੰਕ ਵੱਲ ਫਿਰ ਜ਼ਰੂਰ ਰਾਬਤਾ ਪਾਵਾਂਗੇ। ਰਮੇਸ਼ ਜੀ, ਅਯੁੱਧਿਆ ਮੰਦਿਰ ਦੇ ਚੜਾਵੇ ਵਿੱਚ ਜਿਹੜੀ ਪਿਛਲੇ ਦਿਨੀ ਖਬਰ ਆਈ ਸੀ ਕਿ ਬਹੁਤ ਵੱਡੀ ਚੋਰੀ ਹੋਈ ਆ, ਉਹਦੇ ਵਿੱਚ ਕੁਝ ਦੋਸ਼ੀ ਗ੍ਰਿਫਤਾਰ ਹੋਏ ਆ ਜੀ?
0: ਸਭ ਜੀ, ਗੱਲ ਇਹ ਹੈ ਕਿ ਉਹ ਮਸਲਾ ਬਹੁਤ ਵੱਡਾ ਮਸਲਾ ਆ, ਤੇ ਜਿਸ ਢੰਗ ਦੇ ਨਾਲ ਉਹ ਮਸਲਾ ਚਰਚਾ ਵਿੱਚ ਆਉਣਾ ਚਾਹੀਦਾ ਸੀ ਉਹ ਨਹੀਂ ਆਇਆ। ਮੈਂ ਬੀਤੇ ਦਿਨਾਂ ਚ ਵੀ ਜ਼ਿਕਰ ਕੀਤਾ ਸੀ ਕਿ ਉਹ ਛੋਟੀ ਮੋਟੀ ਗੜਬੜੀ ਨਹੀਂ, ਬੜੀ ਵੱਡੀ ਗੜਬੜੀ ਹੈ। ਔਰ ਸਭ ਤੋਂ ਵੱਡੀ ਗੱਲ, ਜਿੱਦਾਂ ਦਾ ਉੱਥੇ ਪ੍ਰਬੰਧ ਹੈ, ਪ੍ਰਭ ਸੰਧੂ ਜੀ ਜਿਹੜੇ ਜਿਹਨੂੰ ਆਪਾਂ ਗੋਲਕਾਂ ਆਖਦੇ ਹਾਂ, ਜਿਹਨੂੰ ਦਾਨ ਪੇਟੀਆਂ ਆਖਦੇ ਹਾਂ, ਉਹ ਰੋਜ਼ ਸ਼ਾਮ ਨੂੰ ਦਾਨ ਪੇਟੀਆਂ ਇੱਕ ਥਾਂ ਤੇ ਇਕੱਠੀਆਂ ਹੁੰਦੀਆਂ ਨੇ। ਉਹਨੂੰ ਬਕਾਇਦਾ ਇੱਕ ਨਿਸ਼ਚਿਤ ਪ੍ਰੋਟੋਕੋਲ ਹੈ ਕਿ ਕਿਹੜਾ ਵਿਅਕਤੀ ਦੀ ਦੇਖ ਰੇਖ ਵਿੱਚ ਆਉਣਗੀਆਂ, ਕਿਹੜਾ ਸਟਾਫ ਉੱਥੋਂ ਲਿਆ ਸਕਦਾ। ਇਹ ਨਹੀਂ ਕਿ ਜਿਹੜਾ ਮਰਜ਼ੀ ਮੋਢੇ ਤੇ ਚੁੱਕੀ ਲਿਆ, ਏਦਾਂ ਨਹੀਂ ਹੈ। ਇੱਕ ਥਾਂ ਇਕੱਠੀਆਂ ਹੁੰਦੀਆਂ ਨੇ, ਉਹ ਬੜਾ ਇੱਕ ਸੁਰੱਖਿਅਤ ਥਾਂ ਆ। ਔਰ ਉਹਦੇ ਵਿੱਚ 3 ਤਰ੍ਹਾਂ ਦੀ ਟੀਮ ਹੁੰਦੀ ਹੈ। ਇੱਕ ਉਹ ਸ਼ਾਖਾ, ਉਹ ਬੈਂਕ ਜਿਹੜੀ ਬੈਂਕ ਦੇ ਵਿੱਚ ਉਹ ਪੈਸੇ ਜਮ੍ਹਾਂ ਹੋਣੇ ਆ, ਉਹਨਾਂ ਦਾ ਅਮਲਾ ਫੈਲਾ ਹੁੰਦਾ ਜਿਹੜਾ ਉਹ ਪੈਸੇ ਦੀ ਗਿਣਤੀ ਕਰਦਾ ਹੈ। ਉਸ ਅਮਲੇ ਫੈਲੇ ਨੂੰ ਕੰਟਰੋਲ ਕਰਨ ਦੇ ਲਈ ਕਿ ਗਲਤ ਨਾ ਗਿਣਤੀ ਕਰੇ, ਜਿਹੜਾ ਸ਼੍ਰੀ ਰਾਮ ਜਨਮ ਭੂਮੀ ਤੀਰਥ ਟਰੱਸਟ ਹੈ ਉਹਦਾ ਅਮਲਾ ਫੈਲਾ ਹੁੰਦਾ ਹੈ, ਉਹ ਅਮਲਾ ਫੈਲਾ ਵੀ ਗਲਤ ਨਾ ਕਰੇ, ਉਹਦੇ ਉੱਪਰ ਜਿਹੜੇ ਇਹਨਾਂ ਦੇ ਅਧਿਕਾਰੀ ਹੁੰਦੇ ਨੇ, ਜਿਹੜੇ ਟਰੱਸਟ ਕਮੇਟੀ ਵਾਲੇ ਹੁੰਦੇ ਨੇ, ਉਹਨਾਂ ਦੀ ਨਿਗਾਹ ਹੁੰਦੀ ਹੈ। ਔਰ ਬਕਾਇਦਾ ਸੁਪਰਵਿਜ਼ਨ ਹੁੰਦੀ ਹੈ, ਕੈਮਰੇ ਲੱਗੇ ਹੁੰਦੇ ਨੇ। ਐ ਨਹੀਂ ਹੈ ਕਿ ਉਵੇਂ ਕੋਈ ਕਹਿ ਲੇ ਜੀ ਇੰਨੇ ਕੁ ਰੁਪਏ ਹੋ ਗਏ, ਬਾਕੀ ਕੱਲ ਕਰ ਲਾਂਗੇ, ਬੋਰੀ ਚ ਪਾ ਕੇ ਰੱਖ ਲਓ, ਇੱਦਾਂ ਦਾ ਕੁਛ ਨਹੀਂ ਹੈ। ਬਹੁਤ ਇੱਕ ਵਿਕਸਿਤ ਢਾਂਚਾ ਆ। ਉਸ ਵਿਕਸਿਤ ਢਾਂਚੇ ਚੋਂ ਕਰੋੜਾਂ ਅਰਬਾਂ ਰੁਪਇਆ ਸੋਨਾ ਚਾਂਦੀ ਗਾਇਬ ਹੋ ਜੇ, ਕੋਈ ਛੋਟੀ ਘਟਨਾ ਹੈ, ਬੜੀ ਵੱਡੀ ਘਟਨਾ ਹੈ। ਹੁਣ ਜਿਹੜਾ ਐਫ ਆਈ ਆਰ ਦਰਜ ਹੋਈ ਹੈ ਪ੍ਰਭ ਸੰਧੂ ਜੀ, ਉਸ ਐਫ ਆਈ ਆਰ ਵਿੱਚ ਖੈਰ ਕਿਸੇ ਟਰੱਸਟੀ ਦਾ ਨਾਮ ਤਾਂ ਨਹੀਂ ਮੈਨੂੰ ਨਜ਼ਰ ਆਇਆ, 8 ਲੋਕਾਂ ਦਾ ਨਾਮ ਆ ਉਹਦੇ ਵਿੱਚ, ਤੇ 8 ਲੋਕਾਂ ਦੇ ਵਿੱਚ ਇੱਕ ਨਾਮ ਜਿਹੜਾ ਰਾਮ ਸ਼ੰਕਰ ਯਾਦਵ ਉਰਫ ਟੀਨੂ ਉਹ ਵੀ ਹੈ। ਜਿਹੜੇ ਬਾਕੀ ਹੋਰ ਵੀ 7 ਆ, ਜਿਹੜੇ ਕੁੱਲ 8 ਹੈ, ਇਹ ਉਹੀ ਹੈ ਜਿਹੜੀ ਮੈਂ ਟੀਮ ਦਾ ਜ਼ਿਕਰ ਕਰਕੇ ਹਟਿਆ, ਜਿਹਨਾਂ ਦੀ ਦੇਖ ਰੇਖ ਹੁੰਦੀ ਸੀ ਕਿ ਕਿਵੇਂ ਪੈਸਾ ਗਿਣਤੀ ਕਰਾਉਣਾ, ਉਹਨਾਂ ਦੀ ਦੇਖ ਰੇਖ ਵਿੱਚ ਦਾਨ ਪੇਟੀਆਂ ਆਉਂਦੀਆਂ ਸੀ ਇੱਕ ਥਾਂ ਤੋਂ ਦੂਜੀ ਥਾਂ ਤੇ, ਇਹ ਉਹੀ 8 ਲੋਕ ਹੈ। ਹੁਣ ਸਭ ਤੋਂ ਵੱਡੀ ਗੱਲ ਹੈ ਕਿ ਇਹਦੇ ਵਿੱਚ ਕਿਸੇ ਟਰੱਸਟੀ ਦੇ ਖਿਲਾਫ਼ ਪਰਚਾ ਦਰਜ ਨਹੀਂ, 8 ਲੋਕਾਂ ਦੇ ਖਿਲਾਫ਼ ਪਰਚਾ ਦਰਜ ਹੈ, ਪਰੰਤੂ ਪਰਚਾ ਦਰਜ 20 ਵਾਰੀ ਨਹੀਂ। ਚੰਪਤ ਰਾਏ ਜੀ ਜਨਰਲ ਸਕੱਤਰ ਹੈ, ਅਯੁੱਧਿਆ ਰਾਮ ਮੰਦਿਰ ਦੀ ਜਿਹੜੀ ਉਹ ਕਮੇਟੀ ਹੈ, ਬਹੁਤ ਵੱਡਾ, ਉਹ ਤਾਂ 2 ਨੰਬਰ ਦਾ ਜਾਂ 1 ਨੰਬਰ ਦਾ ਵੀ ਕਹਿ ਸਕਦੇ ਹੈ, ਕਿਸੇ ਸੰਸਥਾ ਦੀ ਮਾਂ ਆਖਿਆ ਜਾਂਦਾ ਸੈਕਟਰੀ ਨੂੰ, ਤੇ ਉਹ ਚੰਪਤ ਰਾਏ ਜੀ ਆਪਣਾ ਅਸਤੀਫਾ ਦੇਣਾ ਪੈ ਗਿਆ, ਉਹਨਾਂ ਨੇ ਅਸਤੀਫਾ ਦਿੱਤਾ ਕੁਛ ਘੰਟੇ ਪਹਿਲਾਂ। ਖ਼ਬਰਾਂ ਇਹ ਹੈ ਕਿ ਉਹਦਾ ਤੋਂ ਅਸਤੀਫਾ ਲਿਆ ਗਿਆ ਕਿ ਭਾਈ ਹੁਣ ਤੈਨੂੰ ਰੱਖਣਾ ਨਹੀਂ, ਚਲਾ ਜਾ, ਬਸ ਇੰਨਾ ਕੀ ਦਿੱਤੇ ਅਸੀਂ ਮਿਹਰਬਾਨ ਹੋ ਸਕਦੇ ਹਾਂ। ਅਨਿਲ ਮਿਸ਼ਰਾ ਇੱਕ ਟਰੱਸਟੀ ਹੈ, ਉਹਨਾਂ ਦਾ ਵੀ ਅਸਤੀਫਾ ਆ ਗਿਆ। ਔਰ ਖ਼ਬਰਾਂ ਤੇ ਇਹ ਵੀ ਹੈ ਕਿ ਜਿਹੜੇ ਪ੍ਰਧਾਨ ਜੀ ਹੈ, ਪ੍ਰਧਾਨ ਮਹੰਤ ਨਿਤਿਆ ਗੋਪਾਲ ਦਾਸ, ਉਹਨਾਂ ਦੇ ਅਹੁਦੇ ਤੇ ਵੀ ਤਲਵਾਰ ਲਟਕਣੀ ਸ਼ੁਰੂ ਹੋ ਗਈ ਹੈ। ਸੋ ਮਸਲਾ ਬਹੁਤ ਵੱਡਾ ਹੈ, ਬੜਾ ਗੰਭੀਰ ਹੈ। ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕਿੱਡੇ ਵੱਡੇ ਪੱਧਰ ਤੇ ਕਿੰਨੇ ਕਰੋੜਾਂ ਦੀਆਂ ਗੜਬੜੀਆਂ, ਪਰੰਤੂ ਇੱਕ ਗੱਲ ਬੜੀ ਸਾਫ਼ ਹੈ ਕਿ ਗੜਬੜੀਆਂ ਹੈਗੀਆਂ ਤੇ ਉਹ ਗੜਬੜੀਆਂ ਅਯੁੱਧਿਆ ਰਾਮ ਮੰਦਿਰ ਨੂੰ ਆਏ ਹੋਏ ਧਨ ਦੌਲਤ ਸੋਨਾ ਚਾਂਦੀ ਦੀਆਂ ਹੋਈਆਂ, ਜਿਹਨੂੰ ਬਹੁਤ ਸਾਰੇ ਲੋਕ ਜਿਹੜੇ ਦੱਬ ਲਈ ਹੈ, ਜਿਹਨਾਂ ਨੇ ਬਹੁਤ ਸਾਰਾ ਸੋਨਾ ਚਾਂਦੀ ਗੈਬ ਕਰ ਲਿਆ ਤੇ ਅਲੀਸ਼ਾਨ ਆਪਣੀਆਂ ਪ੍ਰਾਪਰਟੀਆਂ ਆਪਣੇ ਘਰ ਬਣਾ ਲਏ ਹੈ।
2: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
1: ਸੋ ਬਿਲਕੁਲ ਜੀ, ਲਿਵਾਨਾ ਵੈਲਨੈਸ ਸਪਾ ਤੇ ਇੱਕ ਗੇੜਾ ਜ਼ਰੂਰ ਮਾਰ ਕੇ ਆਓ। 416-881-5385, 341 ਪਾਰਕਹਸਟ ਰੋਡ ਸਕੁਆਇਰ ਦੇ ਵਿੱਚ ਲੋਕੇਟਡ ਨੇ। ਸੋ ਸਿੱਧੀ ਬਿਲਿੰਗ ਇੰਸ਼ੋਰੈਂਸ ਨੂੰ ਕਰ ਦਿਆ ਜੇ ਕੰਮ ਵੱਲੋਂ ਤੁਹਾਨੂੰ ਥੋੜ੍ਹੀ ਲੋਅਰ ਬੈਕ ਪੇਨ, ਅਪਰ ਬੈਕ ਪੇਨ, ਬੈਠਿਆਂ ਬੈਠਿਆਂ ਘਰ ਤੋਂ ਕੰਮ ਕਰ ਰਹੇ ਹੋ ਜਾਂ ਲੌਂਗ ਟਾਈਮ ਡਰਾਈਵ ਕਰਨ ਦੇ ਨਾਲ ਥੋੜ੍ਹੀ ਬੈਕ ਸਟੈਪ ਹੋ ਗਿਆ, ਮਸਲ ਪੁੱਲ ਹੋ ਗਿਆ, ਬੈਕ ਪੇਨ ਰਹਿੰਦਾ, ਤਾਂ ਤੁਸੀਂ ਇਹਨਾਂ ਦੇ ਜਿਹੜੇ ਪ੍ਰੋਫੈਸ਼ਨਲ ਰਜਿਸਟਰਡ ਥੈਰਾਪਿਸਟ ਆ ਉਹਨਾਂ ਨਾਲ ਮਿਲ ਸਕਦੇ ਹੋ ਕਿ ਪੇਨ ਦੀ ਐਕਚੁਅਲ ਕੌਜ਼ ਕੀ ਆ। ਅਤੇ ਨਾਲ ਦੀ ਨਾਲ ਬਿਊਟੀ ਸਰਵਿਸ ਦੇ ਲਈ ਕਮਾਲ ਦੀ ਇੱਕ ਜਗ੍ਹਾ ਆ ਲਿਵਾਨਾ ਵੈਲਨੈਸ ਸਪਾ, ਤੁਸੀਂ ਪੰਜਾਬੀ ਲਹਿਰਾਂ ਦਾ ਰੈਫਰ ਦਿਓਗੇ 20% ਡਿਸਕਾਊਂਟ ਵੀ ਮਿਲ ਜਾਣਾ। 416-881-5385। ਸੋ ਮੋਨਾ ਮਹਿੰਗੀ ਜੀ ਨਾਲ ਇੱਕ ਵਾਰ ਫਿਰ ਰਾਬਤਾ ਸਾਡਾ ਜੁੜ ਚੁੱਕਿਆ, ਇੰਸ਼ੋਰੈਂਸ ਦੇ ਬਾਬਤ ਗੱਲਬਾਤ ਕਰਦੇ। ਮੋਨਾ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਜੀ।
3: ਥੈਂਕ ਯੂ ਸੋ ਮਚ ਪ੍ਰਭ ਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ ਮੋਨਾ ਜੀ, ਆਪਾਂ ਹੋਰ ਕਿਹੜੇ ਵਿਸ਼ੇ 'ਤੇ, ਵੈਸੇ ਤਾਂ ਸਾਰੇ ਵਿਸ਼ੇ ਆਪਾਂ ਜੇ ਗੱਲ ਕਰੀਏ ਸਾਰੇ ਅਵੇਅਰਨੈਸ ਵਾਲੇ ਵਿਸ਼ੇ ਆ, ਹੋਰ ਕਿਹੜੇ ਵਿਸ਼ੇ 'ਤੇ ਆਪਾਂ ਇੰਸ਼ੋਰੈਂਸ ਦੇ ਗੱਲਬਾਤ ਕਰ ਸਕਦੇ ਹਾਂ ਅੱਜ?
3: ਬਿਲਕੁਲ ਪ੍ਰਭ ਜੀ, ਜਿੱਦਾਂ ਕਿ ਅਕਸਰ ਆਪਾਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਵਿਜ਼ਿਟਰ ਇੰਸ਼ੋਰੈਂਸ ਸੁਪਰ ਵੀਜ਼ਾ ਦੀ ਗੱਲ ਕਰਦੇ ਹਾਂ, ਪਰ ਜਦੋਂ ਵੀ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਇੰਸ਼ੋਰੈਂਸ ਦੀ ਗੱਲ ਕਰਨ ਦੇ ਨਾਲ ਨਾਲ ਇੱਕ ਮੈਂ ਅੱਜ ਤੁਹਾਨੂੰ ਵੀ, ਆਪਣੇ ਸਾਰੇ ਮੀਡੀਆ ਪਾਰਟਨਰਸ ਤੇ ਆਪਣੀ ਸਾਰੀ ਹੀ ਕਮਿਊਨਿਟੀ ਦਾ ਥੈਂਕਸ ਵੀ ਕਰਨਾ ਚਾਹੂੰਗੀ, ਕਿਉਂਕਿ ਜਿਹੜੇ ਪਰਸਨ ਸੋਸ਼ਲ ਮੀਡੀਆ ਤੇ ਜੁੜੇ ਹੋਏ ਨੇ ਉਹਨਾਂ ਨੂੰ ਤਾਂ ਜ਼ਰੂਰ ਪਤਾ ਹੋਣਾ, ਬਟ ਇਹ ਹੈਗਾ ਕਿ ਜਿੱਦਾਂ ਕਿ ਪਿਛਲੇ ਕਈ ਸਾਲਾਂ ਤੋਂ 18 ਈਅਰਸ ਪਲੱਸ ਦਾ ਟਾਈਮ ਹੋ ਗਿਆ ਇਸ ਇੰਡਸਟਰੀ ਦੇ ਵਿੱਚ, ਸੋ ਉਦੋਂ ਤੋਂ ਲੈ ਕੇ ਹੁਣ ਤੱਕ ਕਾਫੀ ਅਵਾਰਡਸ ਮਿਲੇ ਨੇ ਹਰ ਸਾਲ ਦੇ ਵਿੱਚ, ਜਦੋਂ ਵੀ ਇੰਸ਼ੋਰੈਂਸ ਕੰਪਨੀਜ਼ ਵੱਲੋਂ ਰੈਕੋਗਨੀਸ਼ਨਸ ਹੁੰਦੀਆਂ ਨੇ ਉੱਥੇ ਨਾਮ ਹੁੰਦਾ ਹੈਗਾ, ਡੈਫੀਨੇਟਲੀ ਉਹਦਾ ਸਾਰਾ ਕ੍ਰੈਡਿਟ ਸਭ ਨਾਲੋਂ ਪਹਿਲਾਂ ਉਹਦੇ ਲਈ ਮੈਂ ਜ਼ਰੂਰ ਗੱਲ ਕਰਾਂਗੀ ਕਿ ਤੁਹਾਨੂੰ ਆਪਣੇ ਸਾਰੇ ਸੋਸ਼ਲ ਮੀਡੀਆ ਪਾਰਟਨਰਸ ਤੇ ਆਪਣੇ ਸਾਰੇ ਹੀ ਲਿਸਨਰਸ ਕਮਿਊਨਿਟੀ ਦਾ ਥੈਂਕਸ ਹੈਗਾ, ਦਿਲ ਤੋਂ ਥੈਂਕਸ ਕਹਿਣਾ ਚਾਹੂੰਗੀ, ਕਿਉਂਕਿ ਤੁਹਾਡੀ ਸਾਰਿਆਂ ਦੀ ਸਪੋਰਟ ਦੇ ਨਾਲ ਹੀ ਇਹ ਸਾਰਾ ਕੁਛ ਪੋਸੀਬਲ ਹੋ ਪਾਉਂਦਾ ਹੈ। ਐਂਡ ਇਸ ਟਾਈਮ ਤੇ ਜਿਹੜੀ ਇੱਕ ਮੈਂ ਹੋਰ ਗੱਲ ਕਰਨਾ ਚਾਹੂੰਗੀ ਕਿ ਨਾਟ ਓਨਲੀ ਕਿ ਮੀ ਮਾਈਸੈਲਫ ਕਿ ਮੈਨੂੰ ਅਵਾਰਡ ਮਿਲਿਆ, ਨਾਲ ਦੀ ਨਾਲ ਟੀਮ ਦੇ ਕਾਫੀ ਮੈਂਬਰਸ ਹੈਗੇ ਹਨ ਜਿਨ੍ਹਾਂ ਨੂੰ ਅਵਾਰਡ ਮਿਲਿਆ, ਸੋ ਉਹਦੇ ਵਿੱਚ ਇਹ ਚੀਜ਼ ਆ ਜਾਂਦੀ ਹੈਗੀ ਕਿ ਜਦੋਂ ਆਪਣੀ ਬ੍ਰੋਕਰੇਜ ਦੇ ਵਿੱਚ ਜਿਹੜੇ ਮੇਰੇ ਨਾਲ ਮੇਰੇ ਟੀਮ ਮੈਂਬਰਸ ਮੈਨੂੰ ਮੇਰੇ ਨਾਲ ਕੰਮ ਕਰ ਰਹੇ ਨੇ ਇਸ ਟਾਈਮ ਤੇ ਉਹਨਾਂ ਨੂੰ ਅਵਾਰਡ ਮਿਲਦਾ, ਤਾਂ ਉਸ ਟਾਈਮ ਤੇ ਹੋਰ ਵੀ ਜ਼ਿਆਦਾ ਮੈਨੂੰ ਖੁਸ਼ੀ ਹੁੰਦੀ ਹੈਗੀ ਹੈ, ਕਿਉਂਕਿ ਇੱਕ ਤਰੀਕੇ ਦੇ ਨਾਲ ਕਹਿ ਲਓ ਕਿ ਜਦੋਂ ਉਹਨਾਂ ਨੂੰ ਗਾਈਡ ਕਰਦੇ ਹੈਗੇ ਹਾਂ ਕਿਸ ਤਰੀਕੇ ਦੇ ਨਾਲ ਕਮਿਊਨਿਟੀ ਨੂੰ ਸਰਵ ਕਰਨਾ ਹੈ, ਕਿਸ ਤਰੀਕੇ ਦੇ ਨਾਲ ਫੈਮਿਲੀਜ਼ ਨੂੰ ਸਿਕਿਓਰ ਕਰਨਾ ਹੈਗਾ, ਸੋ ਜਦੋਂ ਉਸ ਪਾਥ ਦੇ ਵਿੱਚ ਉਹ ਸਕਸੈਸਫੁਲ ਹੁੰਦੇ ਨੇ, ਕਹਿ ਲਓ ਕਿ ਉਸ ਟਾਈਮ ਤੇ ਆਪਾਂ ਨੂੰ ਹੋਰ ਦੁੱਗਣੀ ਖੁਸ਼ੀ ਹੋ ਜਾਂਦੀ ਹੈਗੀ ਹੈ, ਸੋ ਉਹਦੇ ਲਈ ਜ਼ਰੂਰ ਮੈਂ ਕਹਿਣਾ ਚਾਹੂੰਗੀ ਆਪਣੀ ਕਮਿਊਨਿਟੀ ਨੂੰ, ਆਪਣੇ ਲਿਸਨਰਸ ਨੂੰ ਕਿ ਤੁਸੀਂ ਇੰਸ਼ੋਰੈਂਸ ਫੋਰ ਯੂ ਦੀ ਪੂਰੀ ਟੀਮ ਨੂੰ ਸਰਵਿਸ ਦਾ ਮੌਕਾ ਦਿੰਦੇ ਹੈਗੇ ਹੋ, ਇੰਸ਼ੋਰੈਂਸ ਦੀ ਸਰਵਿਸਿਜ਼ ਪ੍ਰੋਵਾਈਡ ਕਰਨ ਦਾ ਮੌਕਾ ਦਿੰਦੇ ਹੋ, ਡੈਫੀਨੇਟਲੀ ਤੁਹਾਡਾ ਬਹੁਤ ਬਹੁਤ ਥੈਂਕਸ। ਐਂਡ ਆਲਸੋ ਇਹ ਵੀ ਜ਼ਰੂਰ ਕਹਿਣਾ ਚਾਹੂੰਗੀ ਕਿ ਨਾਟ ਓਨਲੀ ਕਿ ਤੁਸੀਂ ਜਦੋਂ ਇੰਸ਼ੋਰੈਂਸ ਕਰਵਾਉਣੀ ਹੁੰਦੀ ਹੈ ਉਸ ਟਾਈਮ ਤੇ ਹੀ, ਜੇ ਤੁਹਾਨੂੰ ਇੰਸ਼ੋਰੈਂਸ ਦੀਆਂ ਰਿਲੇਟਡ ਕੋਈ ਕੰਸਰਨ ਵੀ ਹੈਗਾ, ਕਈ ਵਾਰ ਪੁਰਾਣੀਆਂ ਪੋਲਿਸੀਜ਼ ਚੱਲੀ ਆ ਰਹੀਆਂ ਹੁੰਦੀਆਂ, ਕਈ ਵਾਰ ਸਾਨੂੰ ਲੱਗਦਾ ਕਿ ਪੋਲਿਸੀਜ਼ ਵੈਲਿਡ ਵੀ ਹੈ, ਵਰਥ ਵੀ ਹੈ ਕਿ ਨਹੀਂ, ਕਿਸ ਤਰੀਕੇ ਦੀ ਪੋਲਿਸੀ ਹੈ, ਸੋ ਇੱਦਾਂ ਦੇ ਕੋਈ ਵੀ ਕੰਸਰਨ ਹੁੰਦੇ ਆ ਤੁਸੀਂ ਜ਼ਰੂਰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ। ਸਾਡਾ ਆਫਿਸ ਲੋਕੇਟਡ ਹੈਗਾ 9280 ਗੋਰਵੇ ਡਰਾਈਵ, ਯੂਨਿਟ C110, ਕਿਉਂਕਿ ਐਜ਼ ਅ ਇੰਸ਼ੋਰੈਂਸ ਐਡਵਾਈਜ਼ਰ ਮੈਂ ਇੱਦਾਂ ਜ਼ਰੂਰ ਮੰਨਦੀ ਹੈਗੀ ਕੀਤੀਆਂ ਕਿ ਮੇਰੀ ਡਿਊਟੀ ਇੰਸ਼ੋਰੈਂਸ ਜਾਂ ਫਾਈਨੈਂਸ਼ੀਅਲ ਸਰਵਿਸਿਸ ਪ੍ਰੋਵਾਈਡ ਕਰਨ ਦੇ ਨਾਲ ਨਾਲ ਇੱਕ ਕਮਿਊਨਿਟੀ ਸਰਵਿਸ ਜ਼ਰੂਰ ਹੈਗੀ ਹੈ ਮਾਇੰਡ ਦੇ ਵਿੱਚ ਕਿ ਹਾਂ ਜ਼ਰੂਰ ਜੇ ਕਿਸੇ ਨੂੰ ਵੀ ਕੋਈ ਪੁਰਾਣੀਆਂ ਪਾਲਿਸੀਜ਼ ਇਹ ਨਹੀਂ ਹੈਗਾ ਵੀ ਉਸ ਚੀਜ਼ ਦੇ ਵਿੱਚ ਇਹ ਜ਼ਰੂਰ ਆ ਜਾਂਦਾ ਕਿ ਇਹ ਨਹੀਂ ਹੈਗਾ ਕਿ ਤੁਸੀਂ ਨਵੀਂ ਪਾਲਿਸੀ ਹੀ ਕਰਵਾਉਣੀ ਹੈ ਤਦੀ ਕੋਂਟੈਕਟ ਕਰਨਾ ਤੁਹਾਨੂੰ ਕੋਈ ਵੀ ਸਲਾਹ ਚਾਹੀਦੀ ਹੋਵੇ ਕਿਸੇ ਵੀ ਤਰ੍ਹਾਂ ਦੀ ਪਰਸਨਲ ਇੰਸ਼ੋਰੈਂਸ ਪਾਲਿਸੀਜ਼ ਫਾਈਨੈਂਸ਼ੀਅਲ ਪਲੈਨਿੰਗ ਦੇ ਬਾਰੇ ਜਾਂ ਕਾਰਪੋਰੇਟ ਓਨਡ ਪਾਲਿਸੀਜ਼ ਤੁਹਾਡੀਆਂ ਚੱਲ ਰਹੀਆਂ ਉਹਨਾਂ ਨੂੰ ਰਿਵਿਊ ਕਰਨਾ ਚਾਹੁੰਦੇ ਹੋ ਕੋਈ ਵੀ ਸਲਾਹ ਚਾਹੀਦੀ ਹੈ ਕੋਈ ਸਰਵਿਸ ਚਾਹੀਦੀ ਹੈ ਉਹਦੇ ਰਿਲੇਟਿਡ ਜ਼ਰੂਰ ਤੁਸੀਂ ਮੈਨੂੰ ਕੋਂਟੈਕਟ ਕਰ ਸਕਦੇ ਹੋ ਜੀ ਮੋਨਾ ਮਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ 416-5091-509
1: ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ ਮੋਨਾ ਜੀ ਸੋ 905-673-3337 ਅਗਲੀ ਖਬਰ ਵੱਲ ਚੱਲਦੇ ਹਾਂ ਖਬਰ ਕੁਇਕ ਲੈ ਕੇ ਥੋੜ੍ਹਾ ਜਿਹਾ ਰੈਪਅਪ ਕਰਾਂਗੇ ਜਲਦੀ ਉਸ ਤੋਂ ਬਾਅਦ ਫਿਰ ਸਾਰੀਆਂ ਕਾਲ ਦੇ ਵੱਲ ਜਾਵਾਂਗੇ ਰਮੇਸ਼ ਜੀ ਭਾਜਪਾ ਅਤੇ ਅਕਾਲੀ ਦਲ ਨੂੰ ਸਾਂਝੇ ਨੂੰ ਲੈ ਕੇ ਬੜੀਆਂ ਕਿਆਸਾਵਾਂ ਲਗਾਈਆਂ ਜਾ ਰਹੀਆਂ ਸੀ ਬਹੁਤ ਸਾਰੇ ਜਿਹੜੇ ਰਾਜਨੀਤਿਕ ਲੋਕ ਆ ਉਹ ਕਹਿ ਰਹੇ ਸੀ ਕਿ ਹੁਣ ਇਹਨਾਂ ਨੇ ਇਕੱਠੇ ਹੋ ਜਾਣਾ ਹੁਣ ਇਹ ਸੁਰ ਬਦਲ ਗਏ ਕਿਹੜੇ ਸੁਰ ਬਦਲੇ ਆ ਮਿਲਣ ਦੇ ਸੁਰ ਬਦਲੇ ਜਾਂ ਨਿਖੜਨ ਦੇ ਸੁਰ ਬਦਲੇ ਆ
0: ਵੈਸੇ ਤੇ ਪ੍ਰਭ ਸੰਧੂ ਜੀ ਸੱਚੀ ਗੱਲ ਇਹ ਹੈ ਕਿ ਸਿਆਸਤ ਦੇ ਵਿੱਚ ਕੁਛ ਵੀ ਸਥਾਈ ਨਹੀਂ ਹੁੰਦਾ ਕੋਈ ਪੱਕਾ ਨਹੀਂ ਹੁੰਦਾ ਅਸੀਂ ਕਹੀਏ ਕਿ ਅੱਜ ਦੀ ਸਥਿਤੀ ਜਿਹੜੀ ਅੱਜ ਕੱਲ ਤੇ ਲਾਗੂ ਹੋਵੇਗੀ ਇਹ ਬਿਲਕੁਲ ਜ਼ਰੂਰੀ ਨਹੀਂ ਮੈਂ ਦੋ ਚੀਜ਼ਾਂ ਤੁਹਾਡੇ ਕੰਨਾਂ 'ਚ ਪਾਉਂਦਾ ਕਦੇ ਅਸੀਂ ਤੁਸੀਂ ਸੋਚਿਆ ਸੀ ਕਿ ਰਾਘਵ ਚੱਡਾ ਭਾਰਤੀ ਜਨਤਾ ਪਾਰਟੀ ਚਲੇ ਜਾਏਗਾ ਕਿ ਰਾਘਵ ਚੱਡਾ ਦੇ ਚਿਹਰੇ ਵੱਲ ਦੇਖ ਕੇ ਕੋਈ ਬੰਦਾ ਸੋਚ ਸਕਦਾ ਸੀ ਕਿ ਉਹ ਏਦਾਂ ਵੀ ਕਰ ਸਕਦਾ ਕਿ ਆਪ ਤੇ ਜਾਏਗਾ ਹੀ ਜਾਏਗਾ 5-7 ਜਣੇ ਹੋਰ ਵੀ ਨਾਲ ਲੈ ਜਾਣੇ ਇਕੱਠੇ ਕਰਕੇ ਏਦਾਂ ਦਾ ਬੜਾ ਕੁਛ ਹੈਗਾ ਕਿ ਤ੍ਰਿਮੂਲ ਕਾਂਗਰਸ ਪਾਰਟੀ ਚ ਕਦੇ ਸੋਚਿਆ ਸੀ ਕਿ ਮਮਤਾ ਬੈਨਰਜੀ ਨੂੰ ਕੱਢ ਦੇਣਗੇ ਕਿ ਭਾਈ ਤੂੰ ਤਾਂ ਸਾਡੀ ਪ੍ਰਧਾਨ ਹੀ ਨਹੀਂ ਏਦਾਂ ਕਦੇ ਸੋਚਿਆ ਸੀ ਕਿ ਮਹਾਰਾਸ਼ਟਰ ਮਰਾਠਿਆਂ ਦੀ ਭੂਮੀ ਤੇ ਮਰਾਠਾ ਪਾਰਟੀ ਜਾਂ ਸ਼ਿਵ ਸੈਨਾ ਦੀ ਗੱਲ ਕਰੀਏ ਤੇ ਉਹ ਪਾਰਟੀ ਨੂੰ ਕੋਈ ਠੱਪੀ ਲਾ ਜਾਏਗਾ ਸੋ ਇਸ ਕਰਕੇ ਸਿਆਸਤ ਦੇ ਵਿੱਚ ਕੋਈ ਇਹ ਨਹੀਂ ਹੈ ਕਿ ਪੱਕੀ ਠੱਕੀ ਗੱਲ ਹੈ ਅੱਜ ਤੋਂ ਮਹੀਨਾ ਦੋ ਮਹੀਨੇ ਪਿਛਲੀਆਂ ਗੱਲਾਂ ਕਰੀਏ ਤੇ ਭਾਰਤੀ ਜਨਤਾ ਪਾਰਟੀ ਕਹਿੰਦੀ ਸੀ ਕਿ ਅਕਾਲੀ ਚੀਜ਼ ਕੀ ਹੈ ਨਾ ਇਹਨਾਂ ਦੇ ਨਾਲ ਅੱਜ ਸਮਝੌਤਾ ਕਰੀਏ ਨਾ ਕੱਲ ਕਰੀਏ ਠੋਕ ਠੋਕ ਕੇ ਕਹਿੰਦੇ ਸੀ ਭਾਜਪਾ ਦੇ ਲੀਡਰ ਹੁਣ ਨਿਤਿਨ ਨਵੀਨ ਪੰਜਾਬ ਆਏ ਉਹ ਕਹਿ ਗਏ ਕਿ ਭਾਈ ਸੋਚ ਲੈਂਦੇ ਆ ਦਿੱਲੀ ਗਏ ਕਹਿੰਦੇ ਜੀ ਸਮਾਉਣ ਤੇ ਵਿਚਾਰਾਂਗੇ ਬਦਲ ਕੇ ਨਾ ਸੁਰ ਕਿ ਕਿੱਥੇ ਉਹ ਕਹਿੰਦੇ ਸੀ ਕਿ ਅਸੀਂ ਅਕਾਲੀਆਂ ਨਾਲ ਸਾਂਝੀ ਨਹੀਂ ਪਾਉਣੀ ਕਿੱਥੇ ਕਹਿੰਦੇ ਸਮਾਉਣ ਤੇ ਵਿਚਾਰਾਂਗੇ ਔਰ ਜਿਹੜਾ ਅਕਾਲੀ ਦਲ ਕਹਿੰਦਾ ਸੀਗਾ ਕਿ ਭਾਈ ਭਾਜਪਾ ਤੇ ਸਾਡਾ 9 ਮਾਸ ਦਾ ਰਿਸ਼ਤਾ ਹੈ ਬਹੁਤ ਥਾਵਾਂ ਤੇ ਬੀਤੇ ਸਮੇਂ ਚ ਵੇਖਿਆ ਕਿ ਉਹਨਾਂ ਦੀ ਨੁਕਤਾਚੀਨੀ ਕਰਦਾ ਹੁਣ ਸੁਰ ਉਹਨਾਂ ਦੇ ਫਿਰ ਠੰਡੇ ਪੈ ਗਏ ਆ ਸੋ ਮੇਰਾ ਜਾਤੀ ਤਜਰਬਾ ਪ੍ਰਭ ਸੰਧੂ ਜੀ ਜਿਹੜਾ ਪੰਜਾਬ ਜਾਂ ਭਾਰਤ ਦੇ ਸਿਆਸੀ ਮਾਹੌਲ ਚੋਂ ਹੈ ਮੈਨੂੰ ਲੱਗਦਾ ਕਿ ਅੱਜ ਨਹੀਂ ਤੇ ਭਲਕੇ ਅਕਾਲੀ ਭਾਜਪਾ ਦੀ ਸਾਂਝ ਯਕੀਨਨ ਪੈਣੀ ਹੈ ਵੋਟਾਂ ਦੀ ਸਾਂਝ ਹੋਰ ਸਾਂਝ ਨਹੀਂ ਕਹਿੰਦਾ ਸਿਆਸੀ ਸਾਂਝ ਦੀ ਗੱਲ ਕਰਦਾ ਜਿਹੜੇ ਬਦਲੇ ਸੁਰ ਹੈ ਉਹ ਬਦਲੇ ਸੁਰ ਭੋਰਾ ਕੁ ਭਾਜਪਾ ਦੇ ਵੀ ਹੈ ਤੇ ਭੋਰਾ ਅਕਾਲੀਆਂ ਦੇ ਵੀ ਹੈ ਤੇ ਉਹ ਸਾਂਝਾਂ ਵਾਲੇ ਸੁਰ ਹੈ ਇਸ ਵੇਲੇ ਔਰ ਸਿਆਸਤ ਚੋਂ ਤੇ ਇਹੀ ਇਸ਼ਾਰਾ ਲੱਗ ਰਿਹਾ ਕਿ ਅੱਜ ਨਹੀਂ ਤੇ ਭਲਕੇ ਸਾਂਝ ਪੈ ਜਾਣੀ ਹੈ ਬਾਕੀ ਭਾਈ ਸਮਾਂ ਦੱਸੇਗਾ ਕਿ ਗੱਲ ਕਿਹੜੇ ਪਾਸੇ ਨੂੰ ਤੁਰਦੀ ਹੈ
1: ਜੀ ਬਿਲਕੁਲ ਜੀ 905-673-3337 905-673-3337 ਬਹੁਤ ਸਾਰੀਆਂ ਕਾਲਜ ਨੇ ਸੋ ਵਨ ਬਾਏ ਵਨ ਆਪਾਂ ਕਾਲ ਵੱਲ ਚੱਲਦੇ ਹਾਂ ਕਿਉਂਕਿ ਸਮਾਂ ਵੀ ਆਪਣੇ ਕੋਲ ਸੀਮਤ ਹੈ ਅਤੇ ਕੋਸ਼ਿਸ਼ ਕਰਿਓ ਤੁਸੀਂ ਆਪਣੇ ਸਰੋਤਿਓ 20 ਸੈਕਿੰਡ ਦੇ ਵਿੱਚ ਆਪਣਾ ਸਵਾਲ ਰੱਖਿਓ ਤਾਂ ਕਿ ਰਮੇਸ਼ ਜੀ ਸੀਮਤ ਸ਼ਬਦਾਂ ਦੇ ਵਿੱਚ ਉਹਨਾਂ ਦਾ ਜਵਾਬ ਦੇ ਸਕਣ ਪਹਿਲੀ ਕਾਲ ਅਸੀਂ ਚੱਲਦੇ ਹਾਂ ਜੀ ਕਮਲਜੀਤ ਹੁਣਾਂ ਵੱਲ ਕਮਲਜੀਤ ਜੀ ਸਤਿ ਸ਼੍ਰੀ ਅਕਾਲ ਤੁਸੀਂ ਆਨਰ ਜੀ ਪੰਜਾਬੀ ਲੜਨ ਸਵਾਗਤ ਤੁਹਾਡਾ
4: ਜੀ ਅਕਾਲੀ ਤੇ ਭਾਜਪਾ ਜਿਹੜੀ ਆ ਪਹਿਲਾਂ ਵੀ ਕੱਲ ਵੀ ਇਕੱਠੇ ਸੀ ਅੱਜ ਵੀ ਇਕੱਠੇ ਆ ਤੇ ਕੱਲ ਵੀ ਨੀ ਇਕੱਠੇ ਜਾਣਾ ਇਹਦੇ ਵਿੱਚ ਕੋਈ ਮਤਲਬ ਕੋਈ ਦੁਖਾਵਾ ਹੀ ਨੀ ਹੈਗੀ ਆ ਮੰਦਿਰ ਖਾ ਗਏ ਤੇ ਗੁਰਦੁਆਰੇ ਚੜਾਵਾ ਖਾ ਗਏ ਸਭ ਤੋਂ ਖਾ ਗਿਆ ਜਵਾਨੀ ਖਾ ਗਏ ਅੱਜ ਗੁਜਰਾਤ ਦੇ ਵਿੱਚ ਦੇਖ ਲਓ ਬੀਜੇਪੀ ਦੀ ਕਾਤੀ ਸਰਕਾਰ ਆ ਸਭ ਤੋਂ ਜ਼ਿਆਦਾ ਚਿੱਟਾ ਉੱਥੇ ਬਣਿਆ ਜਾ ਰਿਹਾ ਔਰ ਆਮ ਆਦਮੀ ਪਾਰਟੀ ਹੀ ਜਿਹੜੀ ਇੱਕ ਇੰਡੀਆ ਦਾ ਵਿਕਲਪ ਹੈ ਜੀ ਡਾਂਕੇ ਵੀ ਚੋੜ ਰਹੇ ਉੱਥੇ ਸਾਰਾ ਆਮ ਆਦਮੀ ਪਾਰਟੀ ਸਰਕਾਰ ਬਣ ਰਹੀ ਆ ਗੋਦੀ ਮੀਡੀਆ ਜਿੱਦਾਂ ਮਰਜ਼ੀ ਭਗਵੰਤ ਮਾਨ ਕਰੀ ਜਾਵੇ ਹਰ ਚੌਥੇ ਪਾਸੋਂ ਗੱਲ ਕਿਸੇ ਦੀ ਕਰੋ ਗੱਲ ਭਗਵੰਤ ਮਾਨ ਤੇ ਆ ਕੇ ਨਿਊਜ਼ ਵਾਲੇ ਵਿਖਾਉਂਦੇ ਆ ਤੇ ਪੰਜਾਬ ਦੇ ਲੋਕੀ ਇਹ ਸਮਝ ਚੁੱਕੇ ਆ ਤੇ ਬਾਹਰ ਕੀ ਆ ਤੇ ਅੰਦਰ ਕੀ ਆ ਤੇ ਸਾਡੇ ਨਾਲ ਖੜਾ ਕੌਣ ਆ ਓਨਰਸ਼ਿਪ ਹੀ ਇਹ ਪੋਲੀਟਿਕਸ ਹੋ ਰਹੀ ਆ ਔਰ ਸਰ ਡਾਂਕੇ ਦੀ ਚੋਟ ਤੇ ਸਰਕਾਰ ਬਣੀ ਆ ਕਹੋ ਤਾਂ ਲੱਡੂ ਹੁਣੇ ਭਜਾ ਦਿੰਦੇ ਆ ਤੁਹਾਨੂੰ ਥੈਂਕ ਯੂ
1: ਜੀ ਬਹੁਤ ਸ਼ੁਕਰੀਆ ਜੀ ਜੀ ਰਮੇਸ਼ ਜੀ
0: ਦੇਖੋ ਜੀ ਮੈਂ ਸ਼ੁਭਕਾਮਨਾਵਾਂ ਦਿੰਦਾ ਸਰੋਤਿਆਂ ਦੇ ਉੱਦਮ ਨੂੰ ਸਰੋਤਿਆਂ ਦੇ ਸ਼ਬਦਾਂ ਨੂੰ ਪਰੰਤੂ ਸਰੋਤਿਓ ਹੁਣ ਤੁਸੀਂ ਆਪਣੇ ਲੱਡੂਆਂ ਵਾਲੀ ਗੱਲ ਜ਼ਰੂਰ ਯਾਦ ਰੱਖਿਓ ਕਿਸੇ ਨਾ ਕਿਸੇ ਰੂਪ ਦੇ ਵਿੱਚ ਭਾਵੇਂ ਮੁਹੱਬਤਾਂ ਦੇ ਭਾਵੇਂ ਸ਼ਬਦਾਂ ਦੇ ਲੱਡੂ ਹੈ ਖਾਵਾਂਗੇ ਜ਼ਰੂਰ ਤੁਹਾਡੇ ਕੋਲੋਂ
1: ਬਹੁਤ ਸ਼ੁਕਰੀਆ ਜੀ ਜੀ 1052 ਸਤਿ ਸ਼੍ਰੀ ਅਕਾਲ ਜੀ ਸਰ ਤੁਸੀਂ ਓਨਰ ਹੋ 1052 ਸਰ ਜੀ ਤੁਸੀਂ ਓਨਰ ਹੋ ਜੀ 1052 ਲਿਓ ਸਰ ਜੀ ਤੁਸੀਂ ਓਨਰ ਹੋ ਜੀ ਤੁਹਾਡੀ ਕਾਲ ਓਨਰ ਹੋ ਚੁੱਕੀ ਹੈ ਜੀ ਚਲੋ ਐਨੀਵੇ 905-673-3337 ਤੁਸੀਂ ਕਾਲ 'ਚ ਗੱਲ ਕਰ ਲਿਆ ਕਰੋ ਯਾਰ ਮੁੜ ਕੇ ਤੁਸੀਂ ਲਾਹਮੇ ਦਿੰਦੇ ਹੋ ਕਿ ਮੇਰੀ ਸਾਡੀ ਕਾਲ ਨਹੀਂ ਓਨਰ ਹੁੰਦੀ ਨੈਕਸਟ ਕਾਲ ਵੱਲ ਚੱਲਦੇ ਹਾਂ ਜੀ 8900 ਤੁਸੀਂ ਓਨਰ ਹੋ ਜੀ
5: ਹਾਂਜੀ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਰਮੇਸ਼ ਜੀ
1: ਸਤਿ ਸ਼੍ਰੀ ਅਕਾਲ ਜੀ
5: ਆਪਾਂ ਸਰਕਾਰਾਂ 'ਤੇ ਦੋਸ਼ ਲਾਉਂਦੇ ਹਾਂ ਦੋਸ਼ ਕੀ ਇਫੈਕਟ ਵੀ ਹੈਗਾ ਸਰਕਾਰਾਂ ਧੱਕਾ ਕਰਦੀਆਂ ਨੇ ਸਰਕਾਰਾਂ ਬੇਈਮਾਨੀਆਂ ਕਰਦੀਆਂ ਨੇ ਸਰਕਾਰਾਂ ਕਰਪਸ਼ਨ ਕਰਦੀਆਂ ਨੇ ਪਰ ਜਦੋਂ ਅਸੀਂ ਲੋਕ ਜਾਂ ਸਾਡੀਆਂ ਸੰਸਥਾਵਾਂ ਬੇਈਮਾਨੀਆਂ ਜਾਂ ਕਰਪਸ਼ਨ ਕਰਦੀਆਂ ਨੇ ਤਾਂ ਫਿਰ ਕਿਤੇ ਨਾ ਕਿਤੇ ਸਾਡੇ ਦੇ ਵੱਲ ਵੀ ਉਂਗਲ ਆਉਣੀ ਚਾਹੀਦੀ ਹੈ ਕਿ ਨਹੀਂ ਜਿਸ ਤਰ੍ਹਾਂ ਹੁਣ ਰਾਮ ਮੰਦਰ ਟਰੱਸਟ ਦੀ ਗੱਲ ਹੈ ਰਾਮ ਮੰਦਰ ਟਰੱਸਟ ਦੇ ਉੱਤੇ ਜਿਹੜਾ ਹੁਣ ਚੰਦਾ ਦੇ ਵਿੱਚ ਹੇਰਾਫੇਰੀ ਕਰਨ ਦਾ ਦੋਸ਼ ਚੋਰੀ ਕਰਨ ਦਾ ਦੋਸ਼ ਲੱਗਿਆ ਹੈ ਇਹ ਸੰਸਥਾਵਾਂ ਧਾਰਮਿਕ ਸੰਸਥਾਵਾਂ ਹੀ ਹੈ ਕਿ ਨਹੀਂ ਇਸ ਤਰ੍ਹਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਜਿਹੜੇ 360 ਦੇ ਕਰੀਬ ਗਾਇਬ ਹੋਏ ਨੇ ਇਸ 'ਤੇ ਵੀ ਲੱਗਦਾ ਹੈ ਕਿ ਨਹੀਂ ਹੋ ਸਕਦਾ ਪੈਸੇ ਲੈ ਕੇ ਕਿਸੇ ਨੂੰ ਦੇ ਦਿੱਤੇ ਹੋਣ ਇਹ 'ਚ ਵੀ ਪੈਸੇ ਦੀ ਗੱਲ ਹੋ ਸਕਦੀ ਹੈ ਕਿ ਨਹੀਂ ਤਾਂ ਮਤਲਬ ਇਹ ਤਾਂ ਅਸੀਂ ਸਾਡੇ ਆਪਣੇ ਹੀ ਲੋਕਾਂ ਦਾ ਜਾਂ ਆਪਣੀਆਂ ਸਾਡੀਆਂ ਸੰਸਥਾਵਾਂ ਹੀ ਕਿੱਧਰ ਜਾ ਰਹੀਆਂ ਨੇ ਅਸੀਂ ਨਹੀਂ ਇਮਾਨਦਾਰ ਹਾਂ ਪਰ ਅਸੀਂ ਹਰ ਟਾਈਮ ਦਾ ਕਹਿੰਦੇ ਹਾਂ ਸਰਕਾਰਾਂ ਦਾ ਮੰਨਦੇ ਹਾਂ ਸਰਕਾਰਾਂ ਧੱਕਾ ਵੀ ਕਰਦੀਆਂ ਨੇ ਕਰਪਸ਼ਨ ਵੀ ਕਰਦੀਆਂ ਪਰ ਅਸੀਂ ਵੀ ਉਹਦੇ 'ਚ ਸ਼ਾਮਲ ਹੈ ਥੈਂਕ ਯੂ ਸੋ ਮਚ
1: ਜੀ ਜੀ ਰਮੇਸ਼ ਜੀ
0: ਮੇਰਾ ਮੰਨਣਾ ਆ ਇੱਕ ਤੇ ਚਲੋ ਠੀਕ ਹੈ ਗੱਲ ਆਪਾਂ ਇਹਨੂੰ ਪੂਰਨ ਤੌਰ ਤੇ ਨਹੀਂ ਕੱਟ ਸਕਦੇ ਅਸੀਂ ਵੀ ਨੈਤਿਕ ਤੌਰ ਤੇ ਸਾਡੀਆਂ ਵੀ ਕੁਛ ਜ਼ਿੰਮੇਵਾਰੀਆਂ ਹੈ ਅਸੀਂ ਨਿਰਾਪੁਰਾ ਮੋਦੀ ਨੂੰ ਮਾੜਾ ਕਹਿ ਕੇ ਭਗਵੰਤ ਮਾਨ ਨੂੰ ਮਾੜਾ ਕਹਿ ਕੇ ਸੁਖਬੀਰ ਬਾਦਲ ਨੂੰ ਮਾੜਾ ਕਹਿ ਕੇ ਚਰਨਜੀਤ ਸਿੰਘ ਚੰਨੀ ਨੂੰ ਮਾੜਾ ਕਹਿ ਕੇ ਨਹੀਂ ਨਾ ਛੁੱਟ ਸਕਦੇ ਇਹ ਗੱਲ ਮੈਂ ਸਰੋਤਿਓ ਸਹਿਮਤ ਹਾਂ ਕਿ ਜ਼ਿੰਮੇਵਾਰੀਆਂ ਕੁਛ ਸਾਡੀਆਂ ਵੀ ਬਣਦੀਆਂ ਨਿਰਾਪੁਰਾ ਸਰਕਾਰਾਂ ਨੂੰ ਮਾੜਾ ਕਹਿ ਕੇ ਗੁਜ਼ਾਰਾ ਨਹੀਂ ਹੋਣਾ ਨਾ ਕੋਈ ਤਬਦੀਲੀ ਹੋਣੀ ਮੈਂ ਸਹਿਮਤ ਹਾਂ ਇਸ ਗੱਲ ਦੇ ਨਾਲ ਪਰੰਤੂ ਮੈਂ ਨਾ ਉਦਾਹਰਨ ਲਵਾਂ ਰਾਮ ਮੰਦਰ ਦੀ ਦੇਖੋ ਅਯੁੱਧਿਆ ਮੰਦਰ ਦੀਆਂ ਗੜਬੜੀਆਂ ਮਗਰ ਮੈਨੂੰ ਤੇ ਸਰੋਤਿਓ ਚਲੋ ਤੁਸੀਂ ਵੀ ਮੇਰੀ ਚਰਚਾ ਦਾ ਹਿੱਸਾ ਬਣੋ ਇਸ ਚਰਚਾ ਦਾ ਆਉਂਦੇ ਦਿਨਾਂ 'ਚ ਵੀ ਚਰਚਾ ਕਰਾਂਗੇ ਮੈਨੂੰ ਇਸ ਗੜਬੜੀ ਮਗਰ ਵੀ ਸਿਆਸਤ ਲੱਗਦੀ ਹੈ ਸਿਆਸਤ ਤੋਂ ਭਾਵ ਹੈ ਕਿ ਸਿਆਸੀ ਲੋਕਾਂ ਦਾ ਹੱਥ ਲੱਗਦਾ ਹੈ ਜਦੋਂ ਇਹ ਤਖ਼ਤ ਦਿੱਤੇ ਗਏ ਸੀ ਇਹ ਪਦਵੀਆਂ ਦਿੱਤੀਆਂ ਗਈਆਂ ਸੀ ਮੈਂ ਕਿਸੇ ਧਰਮ ਵਿੱਚ ਦਖਲ ਅੰਦਾਜ਼ੀ ਕਰਾਂਗਾ ਉਹ ਗੱਲ ਜੱਚਦੀ ਨਹੀਂ ਤੁਸੀਂ ਇਸ ਗੱਲ 'ਤੇ ਟਿੱਪਣੀਆਂ ਕਰਕੇ ਮੈਨੂੰ ਦੱਸ ਸਕਦੇ ਹੋ ਮੇਰੀ ਗੱਲ 'ਤੇ ਤੁਸੀਂ ਰੋਕ ਵੀ ਸਕਦੇ ਹੋ ਕਿ ਨਾ ਭਾਈ ਨਾ ਚਰਚਾ ਕਰੀ ਮੈਨੂੰ ਇਹ ਲੱਗਦਾ ਕਿ ਜਦੋਂ ਇਹ ਪਦਵੀਆਂ ਦਿੱਤੀਆਂ ਸੀ ਉਦੋਂ ਵੀ ਤੇ ਸਿਆਸੀ ਲਿਹਾਜ਼ ਨਾਲ ਨਾਪ ਤੋਲ ਕੇ ਦਿੱਤੀਆਂ ਸੀ ਤੇ ਜਦੋਂ ਦਿੱਤੀਆਂ ਸੀ ਫਿਰ ਉਹ ਸਿਆਸੀ ਪਦਵੀਆਂ ਵੀ ਕਿਸੇ ਨਾ ਕਿਸੇ ਢੰਗ ਦੇ ਨਾਲ ਹੱਕ ਵਿੱਚ ਭੁਗਤੀਆਂ ਅੱਜ ਤੱਕ ਸੋ ਇਸ ਕਰਕੇ ਇਹ ਗੱਲ ਇਕੱਲੀ ਵਿਅਕਤੀ ਤੱਕ ਨਹੀਂ ਰਹਿਣੀ ਇਕੱਲੀ ਧਰਮ ਤੱਕ ਨਹੀਂ ਰਹਿਣੀ ਧਰਮ ਦੀ ਤੇ ਹੈ ਹੀ ਨਹੀਂ ਵਿਅਕਤੀ ਤੋਂ ਸਿਆਸੀ ਵਿਅਕਤੀਆਂ ਤੱਕ ਇਹ ਗੱਲ ਪਹੁੰਚਣੀ ਆ ਜੇ ਸੱਚੀ ਮੁੱਚੀ ਜਾਂਚ ਹੋ ਜੇ ਤੋ ਬ੍ਰੇਕ ਕਿੱਥੇ ਕੁ ਲੱਗਦੀ ਹੈ ਕਿੱਥੋਂ ਕੁ ਤੱਕ ਜਾਂਚ ਹੁੰਦੀ ਹੈ ਇਹ ਮੈਨੂੰ ਲੱਗਦਾ ਕਿ ਸਾਰਾ ਉੱਤੇ ਨਿਰਭਰ ਹੋਣਾ ਆ ਜੇ ਤੇ ਉਹ ਹੋ ਗਈ ਤੇ ਫਿਰ ਕਾਫੀ ਕੁਛ ਸੱਚ ਸਾਹਮਣੇ ਆ ਜਾਏਗਾ ਨਹੀਂ ਤਾਂ ਦੱਬਿਆ ਕੁੱਟਿਆ ਹੀ ਬਹੁਤ ਕੁਛ ਚਲੀ ਜਾਣਾ ਹੈ
6: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 9058407135 9058407135 ਜਾਂ ਟੈਕਸਟ ਮੈਸੇਜ ਕਰੋ 4164506680 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com
1: ਸੋ ਬਿਲਕੁਲ ਜੀ ਔਰ ਨਾਲ ਦੀ ਨਾਲ ਤੁਸੀਂ ਆਲ ਵੇ ਰੂਫਰਜ਼ ਨੂੰ ਯਾਦ ਰੱਖਣਾ ਹੈ ਤੁਸੀਂ ਘਰ ਦੀਆਂ ਛੱਤਾਂ ਫਿਕਸ ਕਰਵਾਉਣੀਆਂ ਲੀਕਸ ਹੋ ਰਹੀਆਂ ਜਾਂ ਤੁਹਾਨੂੰ ਲੱਗਦਾ ਕਿ ਛੱਤ ਬਹੁਤ ਓਲਡ ਹੋ ਗਈ ਹੈ ਉਹਨੂੰ ਰਿਪੇਅਰ ਕਰਵਾਉਣਾ ਫਿਕਸ ਕਰਵਾਉਣਾ ਜਾਂ ਛੱਤ ਨਵੀਂ ਪਵਾਉਣੀ ਹੈ ਇਕੱਲੀ ਘਰ ਦੀ ਨਹੀਂ ਤੁਸੀਂ ਰੈਜੀਡੈਂਸ਼ੀਅਲ ਕਮਰਸ਼ੀਅਲ ਰੂਫ ਫਲੈਟ ਰੂਫ ਹੋਵੇ ਸ਼ਿੰਗਲ ਰੂਫ ਹੋਵੇ ਮੈਟਲ ਰੂਫ ਹੋਵੇ 15 ਸਾਲਾਂ ਦਾ ਐਕਸਪੀਰੀਅੰਸ ਆਲ ਵੇ ਰੂਫਰਜ਼ ਵਾਲਿਆਂ ਨੂੰ ਆ ਅਤੇ GTA ਅਤੇ GT ਦੇ ਅਰਾਊਂਡ ਸੇਵਾਵਾਂ ਦਿੰਦੇ ਨੇ ਕਿਚਨਰ ਕੈਂਬਰਿਜ ਲੰਡਨ ਗਲਫ ਹਮਿਲਟਨ ਬੈਰੀ ਜਾਰਜ ਟਾਊਨ ਕਾਲ ਕਰ ਲਿਓ ਪੰਜਾਬੀ ਲਹਿਰਾਂ ਦਾ ਰੈਫਰੈਂਸ ਜ਼ਰੂਰ ਦੇ ਦਿਓ ਵਧੀਆ ਕੋਟੇਸ਼ਨ ਦੇ ਲਈ 647-505-0943-647-50-5-0943 ਆਲ ਵੇ ਰੂਫਰਜ਼ ਵਾਲੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਲ ਦੀ ਨਾਲ ਇੱਕ ਤੁਹਾਨੂੰ ਨਿਊਜ਼ ਦੇਣੀ ਆ ਕਿ ਹਿੰਦੂ ਸਭਾ ਮੰਦਰ ਦੇ ਵਿੱਚ ਨਾ ਮਾਸਟਰ ਸਲੀਮ ਜੀ ਆ ਰਹੇ ਨੇ ਆਪਣਾ ਜਗਰਾਤਾ ਲੈ ਕੇ, ਜਾਗਰਣ ਲੈ ਕੇ, ਬਿਲਕੁਲ ਫਰੀ ਦੇ ਵਿੱਚ ਜਾਗਰਣ ਆ, ਅਤੇ ਸਾਰੀਆਂ ਭਾਈ ਸੰਗਤਾਂ ਨੇ ਪਹੁੰਚਣਾ ਆ ਉੱਥੇ, ਜਿੰਨੇ ਵੀ ਸਾਡੇ ਹਿੰਦੂ ਭੈਣ ਭਰਾ ਵੀਰ ਸੁਣ ਰਹੇ ਆ, ਤੁਸੀਂ ਹਿੰਦੂ ਸਭਾ ਮੰਦਿਰ ਦੇ ਵਿੱਚ 10 ਜੁਲਾਈ ਨੂੰ ਸ਼ਾਮ ਨੂੰ 7 ਵਜੇ ਜਾਗਰਣ ਸ਼ੁਰੂ ਹੋ ਜਾਣਾ ਆ, ਬਿਲਕੁਲ ਫਰੀ ਐਂਟਰੀ ਆ, ਫਰੀ ਲੰਗਰ ਆ, ਅਤੇ ਤੁਸੀਂ ਹਿੰਦੂ ਸਭਾ ਮੰਦਿਰ ਗੌਰਵਿਤ ਜਿਹੜਾ ਲੋਕੇਟਡ ਆ ਉੱਥੇ ਮਾਸਟਰ ਸਲੀਮ ਜੀ ਆਪਣਾ ਮਹਾਮਾਈ ਦਾ ਜਾਗਰਣ ਲੈ ਕੇ ਆ ਰਹੇ ਆ। ਤੋ ਇਹ ਸੰਦੇਸ਼ ਤੁਸੀਂ ਆਪਣੇ ਭੈਣਾਂ ਭਰਾਵਾਂ ਅਤੇ ਪਰਿਵਾਰਾਂ ਅਤੇ ਦੋਸਤਾਂ ਦੇ ਵਿੱਚ ਜ਼ਰੂਰ ਪਹੁੰਚਾਇਓ। 10 ਜੁਲਾਈ ਨੂੰ ਮਾਸਟਰ ਸਲੀਮ ਆ ਰਹੇ ਨੇ ਹਿੰਦੂ ਸਭਾ ਮੰਦਿਰ ਦੇ ਵਿੱਚ ਆਪਣਾ ਜਾਗਰਣ ਕਰਨ। ਸੋ ਜ਼ਰੂਰ ਇਸ ਮੈਸੇਜ ਨੂੰ ਅੱਗੇ ਆਪਣੇ ਭੈਣਾਂ ਭਰਾਵਾਂ ਤੱਕ ਪਹੁੰਚਾਇਓ। ਸੋ 905-673-3337 ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਅਗਲੀ ਕਾਲ ਦੇਖਦੇ ਹਾਂ ਜੀ ਕਿ ਲੰਬੇ ਸਮੇਂ ਤੋਂ ਕੌਣ ਹੋਲਡ ਆ। ਲਓ ਸੰਧੂ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ, ਨਾਜਰ ਸਿੰਘ ਸੰਧੂ ਬਾਈ ਜੀ ਸਤਿ ਸ਼੍ਰੀ ਅਕਾਲ। ਮੋਟਰਸਾਈਕਲ ਕਲੱਬ ਦੇ ਮੈਂਬਰ ਵੀ ਨੇ ਔਰ ਦਸਤਾਰਾਂ ਦੀਆਂ ਸੇਵਾਵਾਂ ਦਿੰਦੇ ਨੇ, ਬਹੁਤ ਮੈਨੂੰ ਖੂਬਸੂਰਤ ਲੱਗਦੀ ਆ ਕਿ ਇਸ ਤੋਂ ਉੱਪਰ ਕੋਈ ਸੇਵਾ ਨਹੀਂ ਆ ਗੁਰੂ ਮਹਾਰਾਜ ਨੇ ਬਖਸ਼ੀ। ਅਤੇ ਜਿਹੜੇ ਬਹੁਤ ਘੱਟ ਐਸੇ ਇਨਸਾਨ ਆ ਜਿਹੜੇ ਦਸਤਾਰਾਂ ਸਜਾਉਂਦੇ, ਔਰ ਉਹ ਵੀ ਦੇਖੋ ਇਹ ਗੁਰੂ ਸਾਹਿਬ ਦੀ ਕਿਰਪਾ ਆ ਕਿ ਤੁਸੀਂ ਫਰੀ ਦੇ ਵਿੱਚ ਦਸਤਾਰਾਂ ਦਾ ਲੰਗਰ ਲਾਉਂਦੇ ਹੋ। ਬੜੇ ਲੰਗਰ ਲੱਗੇ ਵੇਖੇ, ਪਰ ਦਸਤਾਰਾਂ ਦੇ ਲੰਗਰ ਸੰਧੂ ਸਾਹਿਬ ਇਹ ਤੁਹਾਡੇ ਹਿੱਸੇ ਆਇਆ, ਅਤੇ ਬਹੁਤ ਸ਼ੁਕਰੀਆ। ਬਹੁਤ ਸੁਣ ਕੇ ਖੁਸ਼ੀ ਹੁੰਦੀ, ਹਰ ਵਾਰੀ ਵੇਖ ਕੇ ਖੁਸ਼ੀ ਹੁੰਦੀ ਆ। ਸੋ ਸਾਨੂੰ ਇਹ ਮੈਸੇਜ ਦੇਣ ਲੱਗਿਆ ਬੜੀ ਖੁਸ਼ੀ ਹੁੰਦੀ ਆ ਕਿ ਜੇ ਤੁਸੀਂ ਆਪਾਂ ਖੁਦ ਨੂੰ ਜਾਂ ਬੱਚਿਆਂ ਨੂੰ ਦਸਤਾਰਾਂ ਬਣਾਉਣਾ ਚਾਹੁੰਦੇ ਹੋ, ਸਿੱਖਣੀਆਂ ਆ, ਬੱਚਿਆਂ ਨੂੰ ਨਹੀਂ ਆਉਂਦੀਆਂ ਕਿਉਂਕਿ ਇੱਥੋਂ ਦੇ ਬੱਚੇ ਕਈ ਵਾਰ ਛੋਟੀਆਂ ਛੋਟੀਆਂ ਪਟਕੀਆਂ ਜੀਆਂ ਬੰਨ ਲੈਂਦੇ ਆ, ਸੋ ਨਾਜਰ ਸਿੰਘ ਸੰਧੂ ਹੁਣਾਂ ਨਾਲ ਤੁਸੀਂ ਸੰਪਰਕ ਦੇ ਵਿੱਚ ਰਿਹਾ ਕਰੋ। ਸੋਹਣੀਆਂ ਖੂਬਸੂਰਤ ਦਸਤਾਰਾਂ ਚਾਹੇ ਗੋਲ ਚਾਹੇ ਦਮਾਲੇ ਬੰਨਣੇ ਆ ਤਾਂ ਤੁਸੀਂ ਨਾਜਰ ਸਿੰਘ ਸੰਧੂ ਹੁਣਾਂ ਨਾਲ ਜ਼ਰੂਰ ਰਾਬਤਾ ਕਰਿਓ। ਅਜੀਤ ਸੰਧੂ ਸਾਹਿਬ ਤੁਸੀਂ ਆਉਣੇ ਰਹੋ ਜੀ।
7: ਹਾਂਜੀ, ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਅਤੇ ਮੈਂ ਰਮੇਸ਼ ਜੀ, ਮੈਂ ਨਾ ਅੱਜ ਸੁਬਾਹ ਸੁਬਾਹ ਸੁਣਦਾ ਸੀਗਾ ਜਥੇਦਾਰ ਸਾਬਕਾ ਸਰ ਭਾਈ ਰਣਜੀਤ ਸਿੰਘ ਨੂੰ ਨਾ, ਤੇ ਕਈ ਵਾਰ ਹੁਣ ਫੇਸਬੁੱਕ ਤੇ ਦੇਖਦਾ ਜਥੇਦਾਰਾਂ ਨੂੰ ਲੋਕੀ ਬਹੁਤ ਏਦਾਂ ਬੋਲਦੇ ਆ, ਗਲਤ ਬੋਲਦੇ ਆ। ਮਤਲਬ ਇਹ ਕੀ ਚੋਣ ਗਲਤ ਹੋਈ ਆ ਜਾਂ ਕੀ ਚੀਜ਼ ਆ? ਮਤਲਬ ਜਿਹੜਾ ਆਪਣਾ ਅਕਾਲ ਤਖ਼ਤ ਇੰਨਾ ਮਹਾਨ ਆ ਸਾਡੇ ਲਈ, ਤਾਂ ਸਿਰ ਤੋਂ ਅਕਾਲ ਦਾ ਟਾਈਮ ਵੀ ਕੋਈ ਫੈਸਲਾ ਹੁੰਦਾ ਉਹਨੂੰ ਸਲਾਮ ਕਰਦੇ ਆ ਹਨਾ ਸਿਰ ਤੋਂ ਅਕਾਲ, ਪਰ ਜਿਹੜੇ ਹੁਣ ਫੈਸਲੇ ਹੁੰਦੇ ਆ ਲੋਕੀ ਉਹਨਾਂ ਦੇ ਵਿਰੁੱਧ ਬੋਲਦੇ ਆ। ਆਪਾਂ ਸਿੱਖ ਕੌਮ ਕਿੱਧਰ ਨੂੰ ਜਾ ਰਹੇ ਹਾਂ ਆਪਾਂ? ਮਤਲਬ ਅਕਾਲ ਤਖ਼ਤ ਜਿਹੜੀ ਮਰਿਆਦਾ ਉਹ ਮਤਲਬ ਉਹ ਨੀ ਰਹੀ, ਪਹਿਲਾਂ ਵਾਲਾ ਨੀ ਰਿਹਾ ਹਨਾ, ਉਹਦੇ ਬਾਰੇ ਮੈਂ ਤੁਹਾਨੂੰ ਤੁਹਾਡੇ ਵਿਚਾਰ ਕੀ ਨੇ ਜੀ?
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਸੰਧੂ ਸਾਹਿਬ। ਜੀ ਰਮੇਸ਼ ਜੀ,
0: ਮੈਂ ਇੱਕ ਆਪਣੇ ਸਰੋਤਿਓ ਨੁਕਤੇ ਚੋਂ, ਕਿਉਂਕਿ ਇਹ ਗੱਲ ਪਿਛਲੀ ਪੁੱਛੀ, ਮੈਂ ਅਗਲੀ ਗੱਲ ਦੱਸਣ ਲੱਗਾ ਕਿ ਭਵਿੱਖ ਵਿੱਚ ਕੀ ਵਾਪਰਨਾ ਹੈ। ਪਿਛਲੇ ਕੁਝ ਸਮੇਂ ਤੋਂ ਮੇਰੇ ਵਰਗੇ ਕੁਛ ਲੋਕ, ਤੁਹਾਡੇ ਵਿੱਚੋਂ ਕੁਛ ਲੋਕ ਇਸ ਚੀਜ਼ ਤੇ ਟਿੱਪਣੀ ਕਰਦੇ ਆ ਰਹੇ ਕਿ ਬਾਣੀ ਤੇ ਬਾਣੀ ਦੀ ਦੁਰਵਰਤੋਂ ਵੀ ਹੋਣ ਲੱਗ ਪਈ ਹੈ। ਉਹਨੂੰ ਅਸੀਂ ਕਈ ਢੰਗ ਨਾਲ ਕਹਿ ਸਕਦੇ ਕਿ ਇੱਥੇ ਬਹੁਤ ਸਾਰੇ ਲੋਕ ਨਿਹੰਗ ਸਿੰਘ ਬਾਣਾ ਪਾ ਕੇ, ਤਲਵਾਰਾਂ ਲੈ ਕੇ, ਵੱਖਰੇ ਵੱਖਰੇ ਢੰਗ ਦੇ ਨਾਲ ਆਪ ਚੌਧਰੀ ਬਣ ਜਾਂਦੇ ਆ। ਕੋਈ ਕਿਸੇ ਨੂੰ ਕਿਸੇ ਢੰਗ ਦੇ ਨਾਲ ਸਜ਼ਾ ਦਿੰਦਾ, ਕੋਈ ਕਿਸੇ ਢੰਗ ਦੇ ਨਾਲ, ਕੋਈ ਲੜਦਾ, ਕੋਈ ਪੰਜਾਬ ਦਾ ਪੰਜਾਬੀਅਤ ਦਾ ਰਾਖਾ ਬਣ ਜਾਂਦਾ, ਕੋਈ ਮਨੁੱਖਤਾ ਦਾ ਰਾਖਾ ਬਣ ਜਾਂਦਾ। ਮੈਨੂੰ ਇਹ ਲੱਗਦਾ ਕਿ ਉਹ ਇੱਕ ਗਿਣੀ ਮੱਥੀ ਸਾਜਿਸ਼ ਹੈ, ਤੇ ਸਾਡੇ ਵਰਗਿਆਂ ਨੂੰ ਇਹ ਲੱਗਦਾ ਕਿ ਸ਼ਾਇਦ ਸਾਡੇ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਹੋ ਰਿਹਾ, ਅਸੀਂ ਫੈਸਲਾ ਹੀ ਨਹੀਂ ਕਰ ਪਾ ਰਹੇ ਕੀ ਠੀਕ ਹੈ ਕੀ ਗਲਤ ਹੈ, ਕਿਹਨੂੰ ਆਪਾਂ ਨਿਹੰਗ ਸਿੰਘ ਮੰਨਣਾ, ਕਿਹਨੂੰ ਅਸੀਂ ਬਾਣਾ ਮੰਨਣਾ, ਕਿਹਨੂੰ ਅਸੀਂ ਬਾਣੀ ਮੰਨਣਾ, ਕਿਹਨੂੰ ਅਸੀਂ ਸੱਚਾ ਸਿੱਖ ਮੰਨਣਾ, ਕਿਹਨੂੰ ਸੱਚਾ ਛੱਡੋ ਸਿੱਖ ਕਿਹਨੂੰ ਮੰਨਣਾ, ਕਿ ਕੇਵਲ ਡਰਾਮੇਬਾਜ਼ ਜਾਂ ਧਰਮ ਦੇ ਨਾਂ ਤੇ, ਚਾਹੇ ਉੱਤਰਾਖੰਡ ਦੀ ਉਦਾਹਰਣ ਲੈ ਲਈਏ, ਚਾਹੇ ਪੰਜਾਬ ਤੇ 100 ਮਸਲੇ ਲੈ ਲਈਏ, ਚਾਹੇ ਹੋਰ, ਚਾਹੇ ਕਿਸਾਨੀ ਅੰਦੋਲਨ ਦੇ ਦੌਰਾਨ ਗੱਲਾਂ ਕਰ ਲਈਏ। ਇਹ ਗੱਲ ਮੇਰੀ ਸੀ ਇੱਕ ਭਵਿੱਖ ਵਿੱਚ ਲਈ ਚੁਣੌਤੀ, ਕਿ ਅੱਜ ਵੀ ਅਸੀਂ ਥੋੜਾ ਜਿਹਾ ਜੇ ਸੋਚ ਲਾਂਗੇ ਤੇ ਭਵਿੱਖ 'ਚ ਚੰਗੇ ਸਿੱਟੇ ਨਿਕਲਗੇ। ਹੁਣ ਤੁਹਾਡੇ ਸਵਾਲ ਦਾ ਜਵਾਬ ਇਹਦੇ ਨਾਲ, ਇਸ ਕਰਕੇ ਮੈਂ ਗੱਲ ਕਹੀ ਹੈ, ਬਹੁਤ ਸਾਲ ਪਹਿਲਾਂ ਅਸੀਂ ਟਿੱਪਣੀਆਂ ਕਰਦੇ ਹੁੰਦੇ ਸੀ ਕਿ ਜਿੱਦਣ ਨੂੰ ਪ੍ਰਥਾ ਚਲਾ ਲਈ ਹੈ, ਬਾਦਲਾਂ ਦੀ ਗੱਲ ਕਰਦਾ, ਇਹਨਾਂ ਨੇ ਸੱਤਿਆਨਾਸ਼ ਕਰਨਾ। ਅੱਜ ਤਖ਼ਤ ਦੀ ਨਹੀਂ ਵੈਸੇ ਬੇਸਿਕਲੀ ਉਵੇਂ ਹੈ ਨਹੀਂ, ਪਰੰਤੂ ਸੱਚੀ ਗੱਲ ਇਹ ਹੈ ਕਿ ਵਿਗਿਆਨਿਕ ਤੌਰ ਤੇ ਜੇ ਆਪਾਂ ਮੌਕੇ ਦੀ ਗੱਲ ਕਰੀਏ ਤੇ ਇਹਨਾਂ ਨੇ ਤਖ਼ਤ ਦੀ ਕ੍ਰੈਡੀਬਿਲਿਟੀ ਤੇ ਸਵਾਲ ਖੜੇ ਕਰਾਤੇ ਲੋਕਾਂ ਤੋਂ। ਪਾਪਕੀ ਇੱਕ ਤੋਂ ਬਾਅਦ ਦੂਜੀ ਗਲਤੀ ਕੀਤੀ, ਤੀਜੀ ਕੀਤੀ, ਚੌਥੀ ਕਰਾਈ, ਤੇ ਅੱਜ ਹਾਲਾਤ ਇਹ ਬਣ ਗਏ ਕਿ ਮੇਰੇ ਵਰਗਾ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ ਦੇ ਰਿਹਾ, ਕਹਿੰਦਾ ਜਾ ਭਾਈ ਆਹ ਆ ਸਾਡਾ ਫੈਸਲਾ, ਤੇਰਾ ਨਹੀਂ ਮੰਨਣਾ, ਅਸੀਂ ਤੇ ਆਹ ਤਸਵੀਰਾਂ ਜਾਰੀ ਕਰ ਦਿੱਤੀਆਂ, ਤੂੰ ਐਵੇਂ ਹੀ ਬੋਲਦਾ। ਇਹ ਅਸੀਂ ਭਰੋਸੇਯੋਗਤਾ ਆਪ ਖਰਾਬ ਕਰਾਈ ਹੈ। ਉਦੋਂ ਅਸੀਂ ਇਸ ਕਰਕੇ ਕਿ ਨਾ ਜੀ ਨਾ ਹੈ ਤੇ ਜਥੇਦਾਰ ਹੈ, ਮੈਂ ਉਦੋਂ ਵੀ ਇਹ ਗੱਲ ਕਹਿੰਦਾ ਸੀ ਕਿ ਠੀਕ ਹੈ ਜਥੇਦਾਰਾਂ ਦਾ ਫੈਸਲਾ, ਪਰੰਤੂ ਗਲਤ ਨੂੰ ਗਲਤ ਕਹੋ, ਸਹੀ ਨੂੰ ਸਹੀ ਕਹੋ। ਅੱਜ ਜਦੋਂ ਉਹ ਜਥੇਦਾਰਾਂ ਜਾਂ ਉਹ ਤਾਕਤਾਂ ਦੇ ਉੱਪਰ ਸਵਾਲ ਖੜੇ ਹੋਣ ਲੱਗ ਪਏ ਤੇ ਅਸੀਂ ਅੱਧੇ ਵੰਡੇ ਗਏ, ਕਿਉਂਕਿ ਅਸੀਂ ਪਹਿਲਾਂ ਹੀ ਵੰਡੇ ਹੋਏ ਸੀ। ਸੋ ਇਸ ਕਰਕੇ ਹੌਲੀ ਹੌਲੀ ਇੱਦਾਂ ਦੀ ਚੀਜ਼ ਬਣਾ ਦਿੱਤੀ ਕਿ ਜਿਹੜੀਆਂ ਜਥੇਦਾਰੀਆਂ ਉਹ ਗਲਤ ਢੰਗ ਦੇ ਨਾਲ ਚੁਣੀਆਂ ਜਾ ਰਹੀਆਂ। ਜਥੇਦਾਰ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਕਰਿੰਦੇ ਬਣਾਏ, ਆਪਣੀ ਪਾਰਟੀ ਦੇ ਵਰਕਰ ਬਣਾਏ। ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ 'ਚ ਕੁਆਲਿਟੀ ਦੀ, ਕੁਆਲਿਟੀ ਬਹੁਤ ਹੈ, ਪਰੰਤੂ ਜਥੇਦਾਰ ਦੀ ਮਹਾਨਤਾ ਉਸ ਕੁਆਲਿਟੀ ਤੋਂ ਵੀ ਉੱਪਰ ਹੁੰਦੀ ਸੀ ਕਦੇ, ਤਾਂ ਹੋਣੀ ਚਾਹੀਦੀ ਹੈ। ਅੱਜ ਉਹ ਕੇਵਲ ਤੇ ਕੇਵਲ ਇੱਕ ਪਾਰਟੀ ਦਾ SGPC ਜਿਹੜਾ ਅਕਾਲੀ ਦਲ ਦਾ ਵਿੰਗ ਹੈ ਉਹਦੇ ਇੱਕ ਵਿਅਕਤੀ ਹੈ, ਇੱਕ ਕਰਮਚਾਰੀ। ਮੈਂ ਥੋੜੋ ਕਹਿੰਦਾ, SGPC ਨੇ ਕਿਹਾ ਕਿ ਸਾਡਾ ਕਰਮਚਾਰੀ ਹੈ ਜਥੇਦਾਰ। ਤੇ ਇਸ ਕਰਕੇ ਸਰੋਤਿਓ ਇਹ ਸਾਰਾ ਕੁਛ ਹੋਇਆ ਆ। ਤੇ ਮੈਂ ਦੂਜੀ ਚੀਜ਼ ਤਾਂ ਕਹੀ ਹੈ ਕਿ ਆਉਣ ਵਾਲੇ ਸਮੇਂ ਇੱਕ ਭਾਣਾ ਹੋਰ ਵਾਪਰਨਾ ਹੈ, ਸਾਡੇ ਬਾਣੀ ਤੇ ਬਾਣੇ ਦਾ ਦੁਰਉਪਯੋਗ ਕਰਕੇ ਸਿੱਖ ਧਰਮ ਨੂੰ ਬਦਨਾਮ ਕਰਨ ਦੀ ਆ, ਕਿ ਇੱਥੇ ਹੜਦੁੰਗ ਮਚਾਉਣ ਵਾਲੇ ਆ, ਇੱਥੇ ਲੜਾਈ ਝਗੜੇ ਵਾਲੇ ਆ, ਇਹਨਾਂ ਤੋਂ ਬਚ ਕੇ ਰਹੋ, ਇਹਨਾਂ ਨੂੰ ਆਹ ਹੋਣਾ ਚਾਹੀਦਾ। ਅੱਜ ਕਿਰਪਾਨ ਤੇ ਪਾਬੰਦੀਆਂ ਦੀ ਗੱਲ ਹੋਣ ਲੱਗ ਪਈ ਹੈ, ਉਹ ਕਿਉਂ ਹੋਣ ਲੱਗੀ ਹੈ? ਕਿ ਕਿਤੇ ਨਾ ਕਿਤੇ ਉਹ ਦੁਰਵਰਤੋਂ ਹੋਈ ਹੈ, ਤੇ ਸਾਨੂੰ ਉਹ ਇੰਝ ਲੱਗਦਾ ਕਿ ਵਰਤੋਂ ਹੋਈ ਹੈ। ਵਰਤੋਂ ਤੇ ਦੁਰਵਰਤੋਂ ਦਾ ਅੰਤਰ ਹੋਣਾ ਚਾਹੀਦਾ ਹੈ ਪਤਾ ਸਰ, ਉਹ ਆਪਾਂ ਲੱਭੀਏ, ਨਹੀਂ ਤੇ ਭਾਈ ਹੌਲੀ ਹੌਲੀ ਅਸੀਂ ਬਹੁਤ ਕੁਛ ਗਵਾ ਲੈਣਾ। ਇਹ ਜਿਹੜਾ ਤਖਤਾਂ ਨੂੰ ਜੇ ਬਚਾਉਣਾ, ਤੇ ਅਜੇ ਵੀ ਮੈਂ ਸਮਝਦਾ ਡੁੱਲੇ ਵੇਰਾਂ ਦਾ ਕੁਛ ਨਹੀਂ ਵਿਗੜਿਆ, ਜਾਗੀਏ, ਇੱਥੇ ਸਿਆਸਤ ਨਾ ਕਰੀਏ, ਇੱਥੇ ਇਕਮੁੱਠ ਹੋਈਏ।
1: ਸੋ ਬਿਲਕੁਲ ਜੀ, ਉਹ ਨਾਲ ਦੀ ਨਾਲ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨੂੰ ਤੁਸੀਂ ਯਾਦ ਰੱਖਣਾ ਆ, ਕੰਟਰੈਕਟਰ, ਰੈਨੋਵੇਟਰ, ਬਿਲਡਰ ਅਤੇ ਘਰ ਮਾਲਕਾਂ ਲਈ ਇੱਕ ਬਹੁਤ ਵਧੀਆ ਐਸਾ ਵਨ ਸਟੋਪ ਸ਼ੋਪ ਜਿੱਥੇ ਤੁਸੀਂ ਪਲੰਬਿੰਗ ਸਪਲਾਈ, HVAC, ਇਲੈਕਟ੍ਰੀਕਲ, ਫਲੋਰਿੰਗ, ਟਾਇਲ, ਦਰਵਾਜ਼ੇ, ਟ੍ਰਿਮ, ਮੋਲਡਿੰਗ, ਡਰਾਈਵਾਲ, ਇੰਸੂਲੇਸ਼ਨ ਟੂਲਸ, ਹਾਰਡਵੇਅਰ, ਵੈਂਟੀ ਪੋਸਟ। ਮੈਂ ਕਹਿੰਦਾ ਕਿ ਤੁਹਾਨੂੰ ਇੱਧਰ ਉੱਧਰ ਭੱਜਣ ਦੀ ਲੋੜ ਨਹੀਂ ਆ, ਹੁਣ ਇੱਕੋ ਹੀ ਜਗ੍ਹਾ 'ਤੇ ਤੁਸੀਂ ਸਾਰਾ ਬਿਲਡਿੰਗ ਸਪਲਾਈ ਦਾ ਸਮਾਨ ਅਤੇ ਹਾਰਡਵੇਅਰ ਦਾ ਸਮਾਨ ਲੈ ਸਕਦੇ ਹੋ, ਬੈਸਟ ਵੈਲਿਊ ਬਿਲਡਿੰਗ ਸਪਲਾਈ। ਤੁਸੀਂ ਇਹਨਾਂ ਦੀ ਵੈਬਸਾਈਟ 'ਤੇ ਜਾ ਕੇ ਨਾ ਚੈੱਕ ਕਰਿਓ, ਵਧੀਆ ਕੀਮਤਾਂ, ਵਧੀਆ ਕੁਆਲਿਟੀ ਅਤੇ ਵਧੀਆ ਸੇਵਾਵਾਂ ਦੇ ਲਈ www.bestvaluebuildingsupplies.ca 'ਤੇ, ਅਤੇ ਡਿਕਸੀ ਐਂਡ ਸਟੀਲ ਦੇ ਕਾਰਨਰ 'ਤੇ ਲੋਕੇਟਡ ਨੇ, 647-961-0585 647-961-0585 ਬੈਸਟ ਵੈਲਿਊ ਬਿਲਡਿੰਗ ਸਪਲਾਈ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਸੋ 905-673-3337 905-673-3337 ਸਾਡੇ ਨਾਲ ਮੋਨਾ ਮਹਿੰਗੀ ਜੀ ਇੱਕ ਵਾਰ ਫਿਰ ਜੁੜ ਚੁੱਕੇ ਨੇ, ਸਾਰੀਆਂ ਲਾਈਨਸ ਬਿਜ਼ੀ ਨੇ, ਮਾਫ਼ ਕਰਨਾ ਕਿਉਂਕਿ ਸਮਾਂ ਬਹੁਤ ਸੀਬਨ ਤਾਂ, ਜੇ ਤੁਹਾਡੀ ਵਾਰੀ ਆਈ ਤਾਂ ਬਸ ਵੀਕ ਸਕਿੰਟ ਦਾ ਸਵਾਲ ਰੱਖਿਓ, ਤਦ ਤੱਕ ਅਸੀਂ ਇੱਕ ਮੈਸੇਜ ਮੋਨਾ ਮਹਿੰਗੀ ਜੀ ਨਾਲ ਜੁੜ ਲੈ ਲਿਓ। ਮੋਨਾ ਜੀ ਸਵਾਗਤ, ਤੁਹਾਡਾ ਸਟੂਡੀਓ 'ਚ ਕੀ ਹਾਲ ਚਾਲ ਜੀ?
8: ਥੈਂਕ ਯੂ ਸੋ ਮਚ ਪ੍ਰਭ ਜੀ, ਬਹੁਤ ਵਧੀਆ, ਥੈਂਕ ਯੂ ਜੀ।
1: ਜੀ ਮੋਨਾ ਜੀ, ਦਈਏ ਮੈਸੇਜ, ਆਪਣੇ ਕੋਲ ਸਮਾਂ ਸੀਮਤ ਹੈ ਜੀ।
8: ਬਿਲਕੁਲ ਪ੍ਰਭ ਜੀ, ਜਾਂਦੇ ਜਾਂਦੇ ਮੈਸੇਜ ਇਹੀ ਦੇਣਾ ਚਾਹੂੰਗੀ ਕਿ ਕਿਉਂਕਿ ਸਮਰ ਦਾ ਟਾਈਮ ਹੈਗਾ, ਵਿਜ਼ਿਟਰ ਸੁਪਰ ਵੀਜ਼ਾ ਤੇ ਬਹੁਤ ਸਾਰੇ ਪਰਸਨ ਆਪਾਂ ਨੂੰ ਜੁਆਇਨ ਕਰ ਰਹੇ ਹੁੰਦੇ ਇਸ ਟਾਈਮ ਤੇ, ਐਂਡ ਜਿੰਨੀਆਂ ਵੀ ਇੰਸ਼ੋਰੈਂਸ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚੋਂ ਇੱਕ ਕੰਪਨੀ ਜਿਹੜੀ ਕਿ ਲੋਐਸਟ ਰੇਟਸ ਪ੍ਰੋਵਾਈਡ ਕਰਦੀ ਆਈ ਹੈਗੀ ਕਾਫੀ ਸਾਲਾਂ ਤੋਂ, ਇਸ ਟਾਈਮ ਤੇ ਉਹਨਾਂ ਨੇ ਰੇਟਸ ਇਨਕਰੀਜ਼ ਕਰਨੇ ਨੇ, 5-15% ਰੇਟ ਇਨਕਰੀਜ਼ ਹੋਣੇ ਆ ਵਿਜ਼ਿਟਰ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਦੇ, ਪਰ ਜਿਹੜੀ ਇਨਕਰੀਜ਼ ਹੋਣੇ ਆ July 1st ਤੋਂ। ਸੋ July 1st ਤੋਂ ਪਹਿਲਾਂ ਜਿਹੜੇ ਇਹ ਥੋੜੇ ਜਿਹੇ ਦਿਨ ਬਚੇ ਨੇ ਆਪਣੇ ਕੋਲ, ਜੇ ਤੁਸੀਂ ਕੋਈ ਵੀ ਵਿਜ਼ਿਟਰ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ, ਚਾਹੇ ਹੁਣ ਆਉਣਾ, ਆਉਂਦੇ ਮਹੀਨਿਆਂ ਨੂੰ ਆਉਣਾ, ਕਿਸੇ ਨੇ ਤੁਹਾਡੇ ਨੂੰ ਜੁਆਇਨ ਕਰਨਾ, ਪੇਰੈਂਟਸ, ਗ੍ਰੈਂਡ ਪੇਰੈਂਟਸ ਨੇ, ਕਿਸੇ ਰਿਲੇਟਿਵ ਨੇ, ਤਾਂ ਤੁਸੀਂ ਹੁਣੇ ਪੋਲਿਸੀ ਲੈ ਕੇ ਰੇਟਸ ਲੌਕ ਇਨ ਕਰ ਸਕਦੇ ਹੋ। ਸੋ ਜ਼ਰੂਰ ਕੋਸ਼ਿਸ਼ ਕਰੋ July 1st ਤੋਂ ਪਹਿਲਾਂ ਵਿਜ਼ਿਟਰ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੈ, ਪੋਲਿਸੀ ਕਰਵਾਉਣਾ ਚਾਹੁੰਦੇ ਹੋ, ਲੋਐਸਟ ਰੇਟਸ ਦੇ ਵਿੱਚ ਪੋਲਿਸੀ ਨੂੰ ਲੌਕ ਇਨ ਕਰ ਸਕਦੇ ਹੋ, ਕਾਲ ਕਰ ਸਕਦੇ ਹੋ ਜੀ 416-509-1509। ਜਿੱਦਾਂ ਕਿ ਆਉਂਦੇ ਟਾਈਮ ਦੇ ਵਿੱਚ, ਹੁਣ ਕੱਲ੍ਹ ਨੂੰ ਵੀਕਐਂਡ ਹੈਗਾ, ਮੈਂ ਜ਼ਰੂਰ ਕਹੂੰਗੀ ਆਪਣੀ ਫੈਮਿਲੀਜ਼ ਦੇ ਨਾਲ ਜਦੋਂ ਤੁਸੀਂ ਇਕੱਠੇ ਹੁੰਦੇ ਹੋ, ਨੋ ਡਾਊਟ ਫਨ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ, ਫੈਮਿਲੀਜ਼ ਨਾਲ ਟਾਈਮ ਸਪੈਂਡ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ, ਪਰ ਨਾਲ ਦੀ ਨਾਲ ਥੋੜ੍ਹਾ ਜਿਹਾ ਟਾਈਮ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਵੱਲ ਜ਼ਰੂਰ ਧਿਆਨ ਦਿਆ ਕਰੋ। ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ, ਕੋਈ ਕੰਸਰਨ ਹੈਗਾ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ, ਕੋਈ ਵੀ ਤੁਹਾਡੀ ਆਪਣੀਆਂ ਕੰਪਨੀਜ਼ ਹੈਗੀਆਂ ਨੇ, ਕੋਈ ਛੋਟੀ ਕੰਪਨੀ ਹੈ ਜਾਂ ਬਹੁਤ ਵੱਡੀ ਕੰਪਨੀ ਹੈ, ਗਰੁੱਪ ਡਰੱਗ ਐਂਡ ਡੈਂਟਲ ਪਲਾਨਸ ਦੀ ਜ਼ਰੂਰਤ ਹੋਵੇ, ਗਰੁੱਪ ਡਿਸੇਬਿਲਟੀ ਇੰਸ਼ੋਰੈਂਸ ਦੀ ਜ਼ਰੂਰਤ ਹੋਵੇ, ਜ਼ਰੂਰ ਤੁਸੀਂ ਮੈਨੂੰ ਕੋਂਟੈਕਟ ਕਰ ਸਕਦੇ ਹੋ ਜੀ, ਮੋਨਾ ਮਿੰਗੀ ਫਰੋਮ ਇੰਸ਼ੋਰੈਂਸ ਫਾਰ ਯੂ,
1: 416-509-1509 ਬੱਚਿਆਂ ਨੂੰ ਜਾਂ ਖੁਦ ਦਸਤਾਰਾਂ ਬੰਨਣੀਆਂ ਸਿੱਖਣਾ ਚਾਹੁੰਦੇ ਹੋ ਤੇ ਹਰ ਵੀਕਐਂਡ ਸਵਾਵਾਂ ਦਿੰਦੇ ਨੇ, ਸੋ ਨਾਜਰ ਸਿੰਘ ਸੰਧੂ ਹੋਣਾ ਦਾ ਦਸਤਾਰਾਂ ਬੰਨਣੀਆਂ, ਦਮਾਲੇ ਸਜਾਉਣੇ, ਤਾਂ ਤੁਸੀਂ 647 ਬਿਲਕੁਲ ਫ੍ਰੀ ਦੇ ਵਿੱਚ 647-981-1000 647-981-1000 ਤੇ ਨਾਜਰ ਸਿੰਘ ਸੰਧੂ ਹੋਣਾ ਗੱਲਬਾਤ ਕਰ ਸਕਦੇ ਹੋ। ਤੇ ਇੱਕ ਕਾਲ ਲਵਾਂਗੇ ਜੀ, ਸ਼ੋਰਟ ਹੀ ਰੱਖਾਂਗੇ, ਬਿਲਕੁਲ ਸ਼ੋਰਟ ਹੀ ਤੁਸੀਂ ਰੱਖਿਓ ਤੇ ਸ਼ੋਰਟ ਦੇ ਵਿੱਚ ਹੀ ਸਾਡੇ ਰਮੇਸ਼ ਜੀ ਉਹਦਾ ਜਵਾਬ ਦੇਣਗੇ ਜੀ। ਸਤਿ ਸ਼੍ਰੀ ਅਕਾਲ ਜੀ, 1706 ਤੁਸੀਂ ਆਉਂਦੇ ਰਹੋ ਜੀ। ਸਤਿ ਸ਼੍ਰੀ
9: ਅਕਾਲ ਰਮੇਸ਼ ਜੀ,
1: ਸਤਿ ਸ਼੍ਰੀ ਅਕਾਲ ਜੀ।
9: ਪੁੱਛਣਾ ਸੀ ਕਿ ਅੰਮ੍ਰਿਤਸਰ ਸਾਹਿਬ ਤੋਂ ਆਪਣੇ ਖਬਰ ਆਈ ਸੀ ਕਿ ਉੱਥੇ ਕੋਈ ਬੰਦਾ ਫੜਿਆ ਉਹਨਾਂ ਨੇ, ਉਹਦੇ ਕੋਲ AK-47 ਸੀ, ਕਿੰਨੀਆਂ ਹੋਰ ਗੰਨਾਂ ਸੀ ਨਾਲ, ਆਪਣੇ ਕੋਲ ਬੁਲਟ ਪਰੂਫ ਜੈਕਟ ਸੀ, ਬੰਬ ਸੀ, ਕਾਫੀ ਕੁਛ ਲੈ ਕੇ ਆਉਂਦਾ ਸੀ ਉਹ। ਉਹ ਕਿਸੇ ਭਾਜਪਾ ਅਧਿਕਾਰੀ ਕੇ ਕੋਈ ਆਪਣਾ ਉਦਯੋਗਪਤੀ ਆ ਕੋਈ ਉਹਨਾਂ ਦਾ ਲੀਕ ਨਿਕਲਿਆ ਉਹਦੇ ਨਾਲ ਉਹਦੀ ਕੋਈ ਖਬਰ ਸਾਂਝੀ ਕਰ ਸਕਦੇ ਜੇ ਨੌਲੇਜ
1: ਹੈ ਜੀ ਬਹੁਤ ਸ਼ੁਕਰੀਆ ਜੀ ਜੀ ਰਮੇ ਜੀ
0: ਬਿਲਕੁਲ ਜੀ ਇੱਥੇ ਤੱਕ ਗੱਲ ਸੱਚ ਹੈ ਕਿ ਪਿਛਲੇ 15 ਦਿਨਾਂ 'ਚ 3 ਹਥਿਆਰਾਂ ਦੀਆਂ ਖੇਪਾਂ ਅੰਮ੍ਰਿਤਸਰ ਦੇ ਸਰਹੱਦੀ ਖੇਤਰ 'ਚੋਂ ਫੜੀਆਂ ਗਈਆਂ ਜਿਹਦੇ ਵਿੱਚ AK-47 ਤੋਂ ਲੈ ਕੇ ਲਾਈਟ ਮਸ਼ੀਨ ਗੰਨਾਂ ਦਰਜਣਾ ਪਿਸਤੌਲ ਹੈਂਡ ਗਰਨੇਡ ਜੈਕਟ ਹੋਰ ਬਹੁਤ ਕੁਛ ਰਹੀ ਗੱਲ ਕਿ ਜਿਹੜੇ ਗ੍ਰਿਫਤਾਰ ਹੈ ਦੇਖੋ ਗ੍ਰਿਫਤਾਰ ਕਰੀਬ ਕਰੀਬ 15 ਲੋਕ 'ਚ ਹੋਏ ਹੈ 7 ਇੱਕ ਵਾਰ ਹੋਏ 8 ਇੱਕ ਵਾਰੀ ਹੋਏ ਹੈ 15 ਲੋਕ ਗ੍ਰਿਫਤਾਰ ਹੋਏ ਇੱਕ ਨਾਬਾਲਿਗ ਹੈ ਉਹਨਾਂ ਵਿੱਚੋਂ ਜ਼ਿਆਦਾ ਜਿਹੜੇ ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਨਾਲ ਸੰਬੰਧਿਤ ਲੋਕ ਹੈ ਉਹਦਾ ਮੈਂ ਨਹੀਂ ਕਿਸੇ ਪਾਰਟੀ ਨਾਲ ਨਾਤਾ ਜੋੜ ਸਕਦਾ ਅਸਲ ਵਿੱਚ ਜਿਹੜਾ ਤੁਸੀਂ ਨਾਤਾ ਜੋੜਿਆ ਉਹ ਸੋਸ਼ਲ ਮੀਡੀਆ ਤੋਂ ਜਦੋਂ ਜਿਹੜਾ ਅਸੀਂ ਗ੍ਰਿਫਤਾਰ ਕਰਦੇ ਹਾਂ ਉਹਦਾ ਕਿਸੇ ਨਾ ਕਿਸੇ ਪਾਰਟੀ ਦੇ ਲੀਡਰ ਨਾਲ ਤਸਵੀਰਾਂ ਹੁੰਦੀਆਂ ਜਾਂ ਕੋਈ ਨਾ ਕੋਈ ਭੋਰਾ ਕੋਈ ਬਲਾਕ ਪ੍ਰਧਾਨ ਹੋ ਗਿਆ ਕੋਈ ਕਿਸੇ ਢੰਗ ਦੇ ਨਾਲ ਉਹਦੇ ਵਿੱਚੋਂ ਫਿਰ ਅਸੀਂ ਤੁਸੀਂ ਕਹਿੰਦੇ ਜੀ ਤੇ ਫਲਾਨੇ ਪਾਰਟੀ ਨਾਲ ਸੰਬੰਧਿਤ ਹੈ ਉਹਨੂੰ ਆਪਾਂ ਕਾਨੂੰਨੀ ਤੌਰ ਤੇ ਆਪਾਂ ਕਹਿ ਲਈਏ ਕਿ ਅਧਿਕਾਰਤ ਤੌਰ ਤੇ ਨਹੀਂ ਜੋੜ ਸਕਦੇ ਕਿ ਨਹੀਂ ਜੀ ਅਤੇ ਉਸ ਪਾਰਟੀ ਦਾ ਹੈ ਇਸ ਕਰਕੇ ਮੈਂ ਨਹੀਂ ਜੋੜ ਸਕਾਂਗਾ ਹਥਿਆਰਾਂ ਦੇ ਜ਼ਖੀਰੇ 2-3 ਵਾਰ 15 ਦਿਨਾਂ ਚ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਚੋਂ ਫੜੇ ਗਏ ਆ ਇਹ ਪੂਰਨ ਸੱਚ ਹੈ
1: ਜੀ ਬਹੁਤ ਸ਼ੁਕਰੀਆ ਰਮੇਸ਼ ਜੀ ਅੱਜ ਦੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਕਿ ਆਪਾਂ ਨੂੰ ਇੱਥੋਂ ਤੱਕ ਹੀ ਇਜਾਜ਼ਤ ਲੈਣੀ ਪੈਣੀ ਹੈ ਸਮਾਂ ਸੀਮਤ ਹੈ ਆਪਣੇ ਕੋਲੇ ਤੇ 2 ਮਿੰਟ ਰਹਿ ਚੁੱਕੇ ਆ ਔਰ ਬਹੁਤ ਸ਼ੁਕਰੀਆ ਕੱਲ ਨੂੰ ਮਿਲਦੇ ਹਾਂ ਕੱਲ ਨੂੰ ਖੁੱਲਾ ਸਮਾਂ ਔਰ 2 ਘੰਟੇ ਦੇ ਵਿੱਚ ਹੋ ਸਕਦਾ ਹੈ ਬਹੁਤ ਸਾਰੀਆਂ ਕਾਲਜ ਲਵਾਂਗੇ ਅੱਜ ਸਰੋਤਿਆਂ ਦੀਆਂ ਬਹੁਤ ਸਾਰੀਆਂ ਕਾਲ ਸੀ ਔਰ ਨਹੀਂ ਲੈ ਪਾਏ ਕੱਲ ਨੂੰ ਗੱਲਾਂ ਬਾਤਾਂ ਕਰਾਂਗੇ ਕੱਲ ਨੂੰ 2 ਘੰਟੇ ਦਾ ਪ੍ਰੋਗਰਾਮ ਆ ਸਾਰੇ ਤੁਹਾਡੇ ਸਵਾਲ ਰਮੇਸ਼ ਜੀ ਉਹਨਾਂ ਦਾ ਜਵਾਬ ਦੇਣਗੇ ਰਮੇਸ਼ ਜੀ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਜੀ ਕੱਲ ਨੂੰ ਮਿਲਦੇ ਹਾਂ ਨਵਾਂ ਦਿਨ ਨਵੀਂ ਸਵੇਰ ਤੇ ਨਵੀਆਂ ਖਬਰਾਂ ਦੇ ਨਾਲ
0: ਜੀ ਮਿਹਰਬਾਨੀ
1: ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਸੋ ਹੁਣ ਸਮਾਂ ਸੀਮਤ ਆ ਜੀ ਇਸ ਤੋਂ ਬਾਅਦ ਫਿਰ ਪੰਜਾਬੀ ਲਹਿਰਾਂ ਦੇ ਨਾਲ ਮੇਰਾ ਮਨਪਸੰਦੀਦਾ ਪ੍ਰੋਗਰਾਮ ਨਵੀਂ ਸਿੱਧੂ ਦੇ ਨਾਲ ਤੁਸੀਂ ਜੁੜੋਗੇ ਸੁਣਦੇ ਹਾਂ ਜੀ ਨਾਲ ਮਿਲ ਕੇ AM 530 ਦੇ ਸੁਪਰ ਹਿੱਟ ਫ੍ਰੀਕੁਐਂਸੀ ਦੇ ਉੱਪਰ ਸੁਪਰ ਪ੍ਰੋਗਰਾਮ ਪੰਜਾਬੀ ਲਹਿਰਾਂ ਅਤੇ ਮੈਨੂੰ ਇੱਥੋਂ ਦੀ ਇਜਾਜ਼ਤ ਸਤਿ ਸ਼੍ਰੀ ਅਕਾਲ ਅੱਜ ਦੇ ਖੂਬਸੂਰਤ ਦਿਨ ਨੂੰ ਇੰਜੋਏ ਕਰੋ ਔਰ ਦਿਨ ਵੀ ਉੱਤੋਂ ਫਰਾਈਡੇ ਹੋਵੇ ਭਾਈ ਫਿਰ ਤਾਂ ਇੰਜੋਏ ਕਰਨਾ ਬਣਦਾ ਸੋ ਜ਼ਿੰਦਗੀ ਜ਼ਿੰਦਾਬਾਦ ਲਵ ਯੂ ਆਲ ਇੰਜੋਏ ਕਰੋ ਖੁਸ਼ ਰਹੋ ਆਬਾਦ ਰਹੋ ਜ਼ਿੰਦਾਬਾਦ ਰਹੋ
10: ਕਲਗੀਧਰ ਦੇ ਪੰਥ ਦੀਆਂ ਗੂੰਜਾਂ ਜੁਗੋ ਜੁਗ ਪੈਂਦੀਆਂ ਰਹਿਣਗੀਆਂ ਇਸ ਸੱਚ ਨੂੰ ਸਿੱਧਵਾਂ ਵਾਲੇ ਰਣਜੀਤ ਸਿੰਘ ਸਤਿੰਦਰਪਾਲ ਸਿੰਘ ਦਾ ਜੱਥਾ ਚਮਕੌਰ ਸਿੰਘ ਸਿੱਧੂ ਤੇ ਬੂਟਾ ਸਿੰਘ ਬਿਲਾਸਪੁਰੀ ਹੇ ਇਉਂ ਬਿਆਨ ਕਰਦੇ ਹਨ
11: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ
12: ਅੱਲਾ ਨਾਲੋਂ ਵੀ ਘੱਟ
11: ਇਹ ਵੇਖੋ 13.6 ਕਿਲੋ ਸਨਸਪਨ ਸਟ੍ਰੇਟ ਕਟ ਫ੍ਰਾਈਸ ਸਿਰਫ $33.99
12: ਇਹ ਤਾਂ ਹੋਰ ਵੀ ਘੱਟ ਹੈ
11: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ
12: ਓਏ ਤੂੰ ਕਿੱਥੇ ਜਾ ਰਹੀ ਹੈ
11: ਆਪਣੇ ਬਿਜ਼ਨਸ ਲਈ ਪੈਸੇ ਬਚਾਓ
13: ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ ਇਸ ਲਈ ਅਸੀਂ ਕਈ ਆਈਟਮ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ ਇਹ ਕੋਈ ਫੀਸ ਨਹੀਂ ਹੋਰ ਜਾਣਕਾਰੀ ਲਈ wholesaleclub.ca ਵੇਖੋ
14: ਹੋਲਸੇਲ ਕਲੱਬ whole lot of value
15: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
16: ਪੰਜਾਬੀ ਲਹਿਰਾਂ
17: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
16: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
17: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
16: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
17: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
16: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
17: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
16: ਪ੍ਰੋਗਰਾਮ ਪੰਜਾਬੀ ਲਹਿਰਾਂ
17: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
18: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
19: ਲੋ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com
20: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
19: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4376551984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 4166552000।
6: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057879

0: For locations in GTA. For more information, visit rajdhanisweets.ca.
1: ਢਿੱਲੋਂ ਵੀਡੀਓ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ, 11 ਤੋਂ 8, 905-204-1313, 905-204-1313। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557, 6475045 1514-1515।

0: ਵਾਹ ਬਈ ਵਾਹ, ਪ੍ਰੋਗਰਾਮ ਪੰਜਾਬੀਆਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮੋਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਸਵੇਰ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਵਨ ਐਂਡ ਓਨਲੀ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਤੁਹਾਡਾ ਸਾਥ। ਕਿਵੇਂ ਹੋ, ਠੀਕ ਠਾਕ ਹੋ? ਬੱਲੇ ਬੱਲੇ ਚੜ੍ਹਦੀ ਕਲਾ ਚੋਂ, ਉਮੀਦ ਕਰਦੇ ਇੰਜੋਏ ਕਰ ਰਹੇ ਹੋ। ਬੜੀ ਮਿੱਠੀ, ਬੜੀ ਪਿਆਰੀ, ਬੜੀ ਖੂਬਸੂਰਤ ਮੋਰਨਿੰਗ ਹੈ। ਤੇ ਕੱਲ ਤਾਂ ਕਣੀਆਂ ਨੇ, ਬਾਰਿਸ਼ ਨੇ, ਬਿਜਲੀ ਨੇ ਤਾਂ ਫੱਟੇ ਹੀ ਚੱਕ ਦਿੱਤੇ। ਸਾਰੀ ਰਾਤ ਬਸ ਕਣੀਆਂ ਕਣੀਆਂ, ਤੇ ਵਿੰਡੋ ਦੇ ਥਰੂ ਦੀ ਬਸ ਬਿਜਲੀ ਹੀ ਬਿਜਲੀ ਦਿਖ ਰਹੀ ਸੀ। ਇਹ ਲੱਗਦਾ ਸੀ ਜਿਵੇਂ ਕੋਈ ਫਲੈਸ਼ ਲਾਈਟ ਹੈ। ਸੋ ਚਲੋ, ਕੱਲ ਦੀਆਂ ਕਣੀਆਂ ਤੋਂ ਬਾਅਦ ਅੱਜ ਕੱਲ੍ਹ ਪਰਸੋਂ 3 ਦਿਨ ਸੋਹਣਾ ਮੌਸਮ ਹੈ। ਸੋ ਵੈਦਰ ਤੁਸੀਂ ਵੀਕਐਂਡ ਦਾ ਖੂਬ ਇੰਜੋਏ ਕਰੋ, ਅਤੇ ਫਿਰ ਟਿਊਜ਼ਡੇ ਨੂੰ ਵੀ ਹਲਕੇ ਫੁਲਕੇ ਕਣੀਆਂ, ਅਤੇ ਫਿਰ ਯਾਰ ਦੇਖੋ ਤੁਸੀਂ ਟਿਊਜ਼ਡੇ 30, ਫਿਰ 33, ਫਿਰ 34, ਫਿਰ 31, ਫਿਰ ਗਰਮੀ ਹੀ ਗਰਮੀ ਆ ਰਹੀ ਹੈ। ਗੈਟ ਰੈਡੀ। ਸੋ ਕਿਵੇਂ ਹੋ ਸਾਰੇ? ਹੈਪੀ ਹੈਪੀ ਫਰਾਈਡੇ ਇੱਕ ਤਾਂ, ਵਾਹ ਵੀ ਵਾਹ ਨਵੀਂ ਯਾਰ, ਐਂ ਨਾ ਕਰਿਆ ਕਰੋ। ਹੈਪੀ ਫਰਾਈਡੇ ਕਹਿਣਾ ਤਾਂ ਰਾਈਟ ਵੇ ਬਣਦਾ, ਬਾਕੀ ਚੀਜ਼ਾਂ ਕਹਿਤੀਆਂ, ਫਰਾਈਡੇ ਦੀਆਂ ਮੁਬਾਰਕਾਂ ਦਿੱਤੀਆਂ। ਸੋ ਇੰਜੋਏ ਡੇ ਸਭ ਨੂੰ, ਹੈਪੀ ਫਰਾਈਡੇ ਸਾਡੇ ਵੱਲੋਂ, ਐਂਡ ਹੈਵ ਅ ਗੁੱਡ ਵੀਕਐਂਡ, ਕਿਉਂਕਿ ਮੌਸਾ ਯਾਰ ਵੀਕਐਂਡ 'ਤੇ ਅੱਛਾ ਮੌਸਮ ਦੇਖਣ ਨੂੰ ਮਿਲ ਰਿਹਾ, ਨਹੀਂ ਤਾਂ ਜ਼ਿਆਦਾਤਰ ਆਈ ਥਿੰਕ ਠੰਡ ਹੀ ਰਹੀ ਆ, ਠੰਡ ਜਾਂ ਕਣੀਆਂ ਜਾਂ ਚਲੋ ਇੱਦਾਂ ਦਾ ਥੋੜ੍ਹੇ ਆ ਅੱਜ ਕੱਲ੍ਹ। ਵੈਸੇ ਬੜੇ ਲੋਕ ਯਾਰ ਸਿੱਖ ਸੁੱਖ ਵੀ ਹੋ ਰਹੇ ਆ, ਅਤੇ ਉਹ ਹੀ ਕਈ ਵਾਰ ਹੋ ਜਾਂਦਾ ਕੋਲਡ, ਕਿਉਂਕਿ ਬਾਹਰ ਅੰਦਰ ਬਹੁਤ ਜਾ ਰਹੇ ਹਾਂ ਆਪਾਂ ਫੰਕਸ਼ਨਾਂ 'ਤੇ, ਗੈਟ ਟੂਗੈਦਰਸ, ਯੇ ਵੋ, ਬੜੇ ਲੋਕਾਂ ਨੂੰ ਮਿਲ ਗਿਰ ਰਹੇ ਹਾਂ। ਸੋ ਨੈਚੁਰਲੀ ਹੋ ਹੀ ਜਾਂਦਾ। ਖਿਆਲ ਰੱਖੋ ਆਪਣਾ, ਅਤੇ ਨੀਂਦ ਨੂੰਦ ਪੂਰੀ ਕਰ ਲਿਆ ਕਰੋ। ਮੈਨੂੰ ਪਤਾ ਸਮਰ ਦੇ ਵਿੱਚ ਨੀਂਦ ਕਿੱਥੇ, ਨੀਂਦ ਤਾਂ ਕਹਿ ਲਓ ਕਿ ਨੀਂਦ ਦਾ ਨਾਂ ਹੀ ਨਹੀਂ ਆਪਾਂ ਲੈਂਦੇ। ਅੱਜ ਬੱਚਿਆਂ ਦੇ ਸਕੂਲ ਦਾ ਵੀ ਲਾਸਟ ਡੇ ਹੈ। ਉਮੀਦ ਕਰਦੇ ਹਾਂ ਕਿ ਬੱਚਿਆਂ ਨੇ ਆਪਣੇ ਸਕੂਲ ਦਾ ਈਅਰ ਐਤਕੀ ਖੂਬ ਇੰਜੋਏ ਕੀਤਾ। ਹੁਣ ਨੈਕਸਟ ਈਅਰ ਕੋਈ ਹਾਈ ਸਕੂਲ ਜਾ ਰਿਹਾ, ਕੋਈ ਮਿਡਲ ਸਕੂਲ ਜਾ ਰਿਹਾ, ਕੋਈ ਯੂਨੀਵਰਸਿਟੀ, ਕੋਈ ਕਾਲਜ, ਕੋਈ ਟ੍ਰੇਡ ਸਕੂਲ। ਸੋ ਨੈਕਸਟ ਈਅਰ ਤੋਂ ਬੜੇ ਬੱਚਿਆਂ ਦੀਆਂ ਜ਼ਿੰਦਗੀਆਂ ਬਦਲ ਰਹੀਆਂ ਨੇ। ਸੋ ਚਲੋ, ਇਹੀ ਲਾਈਫ ਹੈ, ਲਾਈਫ ਦੇ ਵਿੱਚ ਪ੍ਰੋਗਰੈਸ਼ਨ ਹੋਣੀ ਬਹੁਤ ਜ਼ਰੂਰੀ ਹੈ। ਅਤੇ ਸੌਰਵ ਬ੍ਰਦਰ ਜੀ ਵੀ ਸਾਡੇ ਨਾਲ ਨੇ, ਸੌਰਵ ਜੀ ਵੈਲਕਮ।
1: ਥੈਂਕ ਯੂ ਨਵੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦ ਲਿਸਨਰਸ। ਨਵੀ, ਬੈਕ ਇਨ 2008 ਵਨ ਆਫ ਮਾਈ ਫਸਟ ਪ੍ਰੋਫੈਸ਼ਨਲ ਕਲਾਇੰਟ, ਉਹ 29 ਈਅਰ ਓਲਡ ਡੈਂਟਿਸਟ ਹੈਗੇ ਨੇ ਜਿਨ੍ਹਾਂ ਨੇ ਮੇਰੇ ਨਾਲ ਕੰਮ ਸ਼ੁਰੂ ਕੀਤਾ। ਮੈਂ ਉਹਨਾਂ ਦੀ ਅੱਜ ਗੱਲ ਤਾਂ ਕਰਨਾ ਚਾਹੁੰਦਾ ਹੈਗਾ ਕਿ ਕਿਵੇਂ ਡਿਸਿਪਲਿਨ, ਕੰਸਿਸਟੈਂਸੀ ਤੇ ਇੱਕ ਐਫਰਟ ਜਿਹੜਾ ਹੈਗਾ, ਕੰਟੀਨਿਊਸ ਐਫਰਟ, ਅੱਛੇ ਰਿਜ਼ਲਟ ਜਿਹੜੇ ਹੈਗੇ ਯੀਲਡ ਕਰਦਾ ਹੈਗਾ। ਸੋ ਵੀ ਮੈਂ ਦੇਖ ਰਿਹਾ ਸੀਗਾ ਕਿ ਵੀ ਕੰਟਰੀਬਿਊਟਿਡ ਅਰਾਊਂਡ $350,000 ਇਨਟੂ ਆਰਆਰਐਸਪੀ, ਵਿਚ ਵੀ ਸਟਾਪਡ ਆਫਟਰ ਦੈਟ ਬਿਕੋਜ਼ ਜ਼ਰੂਰਤ ਨਹੀਂ ਸੀਗੀ, ਕਿਉਂਕਿ ਹੀ ਵਾਸ ਵੈਰੀ ਐਂਟਰਪ੍ਰੀਨੋਰੀਅਲ। ਅੱਜ ਉਹਨਾਂ ਦੇ ਚਾਰ ਪ੍ਰੈਕਟਿਸਿਸ ਹੈਗੀਆਂ ਨੇ। ਸੋ ਵੀ ਟਰਨ ਦੈਟ $350,000 ਇਨਟੂ $2 million ਇਨ ਦ ਲਾਸਟ, ਆਈ ਵੁੱਡ ਸੇ, ਸੋ ਤਕਰੀਬਨ 18 ਸਾਲ ਦਾ ਟਾਈਮ ਹੋ ਗਿਆ ਹੈਗਾ। ਐਂਡ ਵੀ ਟਰਨ ਹਿਜ ਰਿਟੇਨਡ ਅਰਨਿੰਗਸ ਕਲੋਜ਼ ਟੂ $3.5 million ਇਨ ਲਿਕੁਇਡ ਇਨਵੈਸਟਿੰਗ ਇਨ ਹਿਸ ਹੋਲਡਿੰਗ ਕੰਪਨੀ, ਐਂਡ ਵੀ ਆਰ ਇਨ ਦ ਪ੍ਰੋਸੈਸ ਆਫ ਕ੍ਰੀਏਟਿੰਗ ਅਨਦਰ $2 million ਥਰੂ ਹਿਸ ਕਾਰਪੋਰੇਟ ਲੈਵਰੇਜ ਅਕਾਊਂਟ। ਸੋ ਕੁੱਲ ਮਿਲਾ ਕੇ ਅਸੀਂ ਤਕਰੀਬਨ 6-7 million ਦੇ ਆਸ ਪਾਸ ਜਿਹੜਾ ਹੈਗਾ ਵਾ ਅਚੀਵ ਕਰ ਚੁੱਕੇ ਹੈਗੇ ਹਾਂ, ਵਿਦ ਲੈਸ ਦੈਨ ਆਈ ਵੁੱਡ ਸੇ $750,000 ਕੰਟਰੀਬਿਊਸ਼ਨ ਇਨ ਟੋਟਲ ਆਊਟ ਆਫ ਟੋਟਲ ਇਨਵੈਸਟਮੈਂਟ ਜਿਹੜੀ ਅੱਜ ਅਸੀਂ ਹੋਲਡ ਕਰ ਰਹੇ ਹੈਗੇ ਹਾਂ। ਸੋ ਹੁਣ ਅੱਜ ਅਸੀਂ ਉਸ ਸਟੇਜ 'ਤੇ ਹਾਂ ਜਿੱਥੇ ਅਸੀਂ ਮੈਲਟ ਡਾਊਨ ਕਰ ਰਹੇ ਹਾਂ, ਕੋਸ਼ਿਸ਼ ਕਰ ਰਹੇ ਹਾਂ ਕਿ ਆਰਆਰਐਸਪੀ ਦਾ ਲੋਡ ਜਿਹੜਾ ਹੈਗਾ ਰਿਡਿਊਸ ਕਰਕੇ ਉਹਨਾਂ ਦਾ ਨਾਨ ਰਜਿਸਟਰਡ ਅਕਾਊਂਟ ਵਧਾਇਆ ਜਾਵੇ। ਸੋ ਟਾਰਗੇਟ ਇਜ਼ ਬਾਈ ਦਾ ਟਾਈਮ ਹੀ ਵਿਲ ਹਿੱਟ ਏਜ 60, ਹੀ ਵਿਲ ਬੀ ਸਿਟਿੰਗ ਐਟ ਕਲੋਜ਼ ਟੂ $12-13 million, ਵਿਚ ਇਜ਼ ਇਨਫ ਅਚੀਵਮੈਂਟ ਇਨ ਅਡੀਸ਼ਨ ਟੂ ਵਟ ਹੀ ਇਜ਼ ਹੋਲਡਿੰਗ ਇਨ ਅਦਰ ਐਸੈਟਸ। ਇੱਕ ਐਸੀ ਚੀਜ਼ ਹੈ ਜਿਹੜੀ ਮੈਂ ਮੈਨੇਜ ਕਰ ਰਿਹਾ। ਸੋ 18 ਸਾਲ ਦਾ ਵਕਫਾ ਕਾਫੀ ਵੱਡਾ ਲੱਗਦਾ ਹੈ, ਸ਼ੁਰੂ ਕਰਨ ਵੇਲੇ ਕਾਫੀ ਇਹ ਲੱਗਦਾ ਹੈਗਾ ਕਿ ਪਤਾ ਨੀ ਕੀ ਅਚੀਵ ਹੋਏਗਾ ਜਾਂ ਨਹੀਂ, ਪਰ ਇਸ ਤਰ੍ਹਾਂ ਦੀਆਂ ਸਕਸੈਸ ਸਟੋਰੀਜ਼ ਬਹੁਤ ਸਾਰੇ ਪਲੈਨਰਸ, ਬਹੁਤ ਸਾਰੀਆਂ ਟੀਮਸ ਦੇ ਕੋਲ ਹੈਗੀਆਂ। ਕਿਉਂ? ਕਿਉਂਕਿ ਲੋਕ ਲੰਬੇ ਸਮੇਂ ਤੋਂ ਇੱਕ ਕੰਟੀਨਿਊਸ ਇਨਵੈਸਟਿੰਗ ਡਿਸਿਪਲਿਨ ਦੇ ਵਿੱਚ ਚੱਲ ਰਹੇ ਹੈਗੇ ਨੇ। ਸੋ ਮਕਸਦ ਮੇਰਾ ਇਹ ਸਟੋਰੀ ਸ਼ੇਅਰ ਕਰਨ ਦਾ ਇਹੀ ਹੈ ਕਿ ਆਪਾਂ ਨੂੰ ਬਹੁਤ ਜ਼ਿਆਦਾ ਸਪੈਕੂਲੇਟਿਵ ਹੋ ਕੇ ਚੱਲਣ ਦੀ ਲੋੜ ਨਹੀਂ ਹੁੰਦੀ, ਆਪਾਂ ਨੂੰ ਬਹੁਤ ਜ਼ਿਆਦਾ ਮਾਰਕੀਟ ਤੋਂ ਉਦਾਸ ਹੋਣ ਦੀ ਜ਼ਰੂਰਤ ਨਹੀਂ ਹੁੰਦੀ ਜਦੋਂ ਮਾਰਕੀਟ ਡਿਫਰੈਂਟਲੀ ਰਿਐਕਟ ਕਰਦੀ ਹੈਗੀ ਹੈ। ਸਾਨੂੰ ਆਪਣੀ ਪਲੈਨਿੰਗ ਦੇ ਉੱਪਰ ਵਿਸ਼ਵਾਸ ਹੋਣਾ ਚਾਹੀਦਾ ਤੇ ਆਪਣੇ ਐਡਵਾਈਜ਼ਰ ਦੇ ਉੱਪਰ। ਡੂ ਵਟ ਯੂ ਨੀਡ ਟੂ ਡੂ ਬਟ ਡੂ ਇਟ ਇਨ ਦਾ ਬੈਸਟ ਪੋਸੀਬਲ ਮੈਨਰ। ਕੋਈ ਵੀ ਗੱਲਬਾਤ ਕਰਨੀ ਹੈ ਮੇਰੇ ਨਾਲ, ਤੁਸੀਂ ਪ੍ਰੋਫੈਸ਼ਨਲ ਹੋ, ਅਕਾਊਂਟੈਂਟ ਹੋ, ਬਿਜ਼ਨਸ ਓਨਰ ਹੋ, ਜਾਂ ਤੁਸੀਂ ਐਜ਼ ਅ ਫੈਮਿਲੀ ਜੁਆਇਨ ਕਰਨਾ ਚਾਹੁੰਦੇ ਹੋ ਇਸ ਜਰਨੀ ਦੇ ਵਿੱਚ, 416-833-8533-416-833-8533. ਥੈਂਕ ਯੂ,
0: ਥੈਂਕ ਯੂ ਸਰ। 416-833-8533 ਸੌਰਵ ਰਤਨ ਜੀ ਦੇ ਨਾਲ ਗੱਲਬਾਤ ਤੁਸੀਂ ਜ਼ਰੂਰ ਜਲਦੀ ਤੋਂ ਜਲਦੀ ਕਰੋ, ਤੁਹਾਡੀ ਮਦਦ ਪੂਰੀ ਦੀ ਪੂਰੀ ਕਰਨਗੇ। ਸੋ ਇੱਕ ਦੋ ਚੀਜ਼ਾਂ ਤੁਹਾਨੂੰ ਦੱਸ ਦਈਏ। ਪਹਿਲੀ ਗੱਲ ਤਾਂ ਤੁਸੀਂ ਅਗਰ ਰੂਫ ਦੀ ਰਿਪੇਅਰ ਕਰਾਉਣੀ ਹੈ, ਕੱਲ੍ਹ ਕਣੀਆਂ ਬਹੁਤ ਪਈਆਂ, ਬਹੁਤ ਲੋਕ ਮੈਨੂੰ ਪਤਾ ਵੀ ਬੈਠੇ ਰਹਿੰਦੇ ਆ, ਚਲੋ ਲੀਕ ਹੋ ਗਈ ਆਪੇ ਠੀਕ ਹੋਜੂ, ਫਿਰ ਪਾਣੀ ਫੇਰ ਆ ਜਾਂਦਾ, ਉਹ ਕੋਈ ਨਾ ਫਿਰ ਠੀਕ ਹੋਜੂ। ਨਹੀਂ ਯਾਰ, ਰੂਫ ਲੀਕ ਹੋ ਰਹੀ ਹੈ, ਰੂਫ ਦੀ ਕੋਈ ਰਿਪੇਅਰ ਹੈ ਜਾਂ ਨਵੀਂ ਰੂਫ ਲੱਗਣ ਵਾਲੀ ਹੈ, ਛੱਤ ਤੋਂ ਬਿਨਾਂ ਯਾਰ ਆਪਾਂ ਕਾਹਦੇ ਜੋਗੇ ਆ। ਸੋ ਤੁਸੀਂ ਆਲਵੇਅ ਰੂਫਰਸ ਦੇ ਰੂਬਲ ਭਾਅ ਜੀ ਨੂੰ ਕਾਲ ਕਰੋ, 15 ਸਾਲ ਦਾ ਐਕਸਪੀਰੀਅੰਸ ਹੈ, ਫੁੱਲੀ ਇੰਸ਼ੋਰਡ ਕੰਪਨੀ ਹੈ ਅਤੇ ਰਿਟਨ ਤੁਹਾਨੂੰ ਵਾਰੰਟੀ ਦੇ ਰਹੇ ਨੇ। ਤੁਸੀਂ ਨੰਬਰ ਨੋਟ ਕਰੋ, 6475050943, ਆਲਵੇਅ ਰੂਫਰਸ 6475050943। ਉਹਦੇ ਨਾਲ ਨਾਲ 5 Rivers ਡਕਟ ਕਲੀਨਿੰਗ ਵੀਕੈਂਡ ਹੈ, ਤੁਸੀਂ ਆਪਣੀ ਅਪੋਇੰਟਮੈਂਟ ਬੁੱਕ ਕਰੋ, ਡਕਟ ਕਲੀਨਿੰਗ ਕਰਾਓ ਟਾਈਮ ਸਿਰ। 5 Rivers ਡਕਟ ਕਲੀਨਿੰਗ ਨੂੰ ਕਾਲ ਕਰੋ, $150 ਦੇ ਵਿੱਚ ਸਾਰੀ ਤੁਹਾਡੀ ਡਕਟ ਕਲੀਨਿੰਗ ਹੋ ਰਹੀ ਹੈ। ਅਤੇ ਨੰਬਰ ਹੈ 4376887750 4376887750 ਦੇ ਉੱਤੇ ਕਾਲ ਕਰੋ, ਅਤੇ ਤੁਸੀਂ ਆਪਣੀ ਆਪਣੀ ਡਕਟ ਕਲੀਨਿੰਗ ਟਾਈਮ ਸਿਰ ਜ਼ਰੂਰ ਪਲੀਜ਼ ਪਲੀਜ਼ ਪਲੀਜ਼ ਕਰਵਾ ਲਓ, ਠੀਕ ਹੈ। ਸੋ ਕੱਲ੍ਹ ਬਹੁਤ ਸਾਰੇ ਲੋਕਾਂ ਦੀ ਬਿਜਲੀ ਗਈ ਹੈ ਅਤੇ ਰਾਤੋ ਰਾਤ ਕਣੀਆਂ ਪੈਣ ਕਾਰਨ, ਚਲੋ ਹੋਪ ਐਵਰੀਥਿੰਗ ਇਜ਼ ਅਪ ਐਂਡ ਰਨਿੰਗ ਨਾਓ। ਅਤੇ ਕੱਲ੍ਹ US ਵਾਲੇ ਹਾਰੇ, ਅਖੀਰਲੇ ਮੌਕੇ 'ਤੇ US ਨੂੰ ਟਰਕੀ ਨੇ ਹਰਾਇਆ ਹੈ, ਮੈਨੂੰ ਲੱਗਦਾ ਗੋਲ ਵੀ 98 ਮਿੰਟਸ 'ਤੇ ਜਾ ਕੇ ਪੂਰੀ ਗੇਮ ਦੀ ਅਖੀਰਲੀ ਸ਼ਾਟ 'ਤੇ ਜਾ ਕੇ ਟਰਕੀ ਨੇ US ਨੂੰ ਹਰਾਇਆ। ਮੈਚ ਕਾਫੀ ਲੇਟ ਤੱਕ ਚੱਲਿਆ, ਬਟ ਵਾਜ਼ ਅ ਗੁੱਡ ਵਨ। ਅੱਜ ਨੋਰਵੇ ਫਰਾਂਸ ਦਾ ਬੜਾ ਫਸਵਾਂ ਮੈਚ, ਅਤੇ ਬਹੁਤ ਵਧੀਆ ਟੀਮਾਂ ਦੋਨੋਂ 3 ਵਜੇ, ਅਤੇ ਸੈਨੇਗਲ ਅਤੇ ਇਰਾਕ ਅੱਜ 3 ਵਜੇ ਕੈਨੇਡਾ ਸੋਰੀ ਟੋਰਾਂਟੋ 'ਚ ਖੇਡ ਰਹੇ ਆ, ਅਤੇ ਰਾਤ ਨੂੰ ਫਿਰ ਸਪੇਨ ਵਾਲੇ ਵੀ ਖੇਡ ਰਹੇ, ਦੇਖਦੇ ਉਹਨਾਂ ਦਾ ਕੀ ਬਣਦਾ। ਸੋ ਵਰਲਡ ਕੱਪ ਦੀ ਬੱਲੇ ਬੱਲੇ ਬਹਿਰਾ ਬਹਿਰਾ ਅਤੇ ਚਰਚਾ ਪੂਰੀ। ਇੱਕ ਨਾ ਤੁਸੀਂ ਵੀਡੀਓ ਸ਼ਾਇਦ ਦੇਖੀ ਹੋਣੀ ਹੈ, ਇੱਕ ਲੇਡੀ ਆਪਣੇ ਡੋਗ ਨੂੰ ਵਾਕ ਕਰ ਰਹੀ ਹੈ, ਕਿਤੇ ਐਲਬਰਟਾ ਦੀ ਵੀਡੀਓ ਹੈ, ਅਤੇ ਅੱਗੇ ਆ ਜਾਂਦਾ ਇੱਕ ਗ੍ਰਿਜ਼ਲੀ ਬੇਅਰ। ਤੁਸੀਂ ਦੇਖੋ ਕੁੜੀ, ਚਲੋ ਡਰੀ ਤਾਂ ਹੋਊਗੀ, ਬਟ ਜਿਸ ਹਿਸਾਬ ਨਾਲ ਉਹਨੇ ਹੈਂਡਲ ਕੀਤਾ, ਗ੍ਰਿਜ਼ਲੀ ਬੇਅਰ ਦੀ 700 ਪਾਉਂਡ ਤੱਕ ਦਾ ਉਹਦਾ ਭਾਰ ਹੁੰਦਾ। ਆਪਾਂ ਕਈ ਵਾਰ ਕਹਿੰਦੇ ਅੱਛਾ ਬੇਅਰ ਹੀ ਹੈ, ਉਹ ਜਦੋਂ ਤੁਹਾਡੇ ਅੱਗੇ ਹੋਵੇ ਸੋਚੋ ਕੀ ਤੁਹਾਨੂੰ ਲੱਗ ਰਿਹਾ ਹੋਵੇਗਾ। ਸੋ ਪਲੀਜ਼ ਮੇਕ ਸ਼ੋਰ ਕਰੋ, ਜੇ ਹਾਈਕਿੰਗ ਕਰਦੇ ਹੋ,

0: ਬੱਚਿਆ ਰਿਹਾ ਸਕੇਰੀ ਵੀਡੀਓ ਦੇਖੀ ਤੁਸੀਂ ਨਾ ਆਨਲਾਈਨ ਟਾਈਪ ਕਰਿਓ ਐਲਬਰਟਾ ਗ੍ਰਿਜ਼ਲੀ ਬੇਅਰ ਆਪੇ ਕਹੋਗੇ ਬੱਲੇ ਯਾਰ ਨਵੀਂ ਮਸਾਂ ਬੱਚੀ ਹੈ ਲੇਡੀ ਸਾਡੇ ਨਾਲ ਜੁੜ ਚੁੱਕੀ ਹੈ ਮਨਜੀਤ ਅਪਲਾਈਂਸ ਜੰਕਸ਼ਨ ਤੋਂ ਮਨਜੀਤ ਵੈਲਕਮ
1: ਥੈਂਕ ਯੂ ਸੋ ਮਚ ਨਵੀ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਾਂ ਨੂੰ ਮੇਰੇ ਵੱਲੋਂ ਅਪਲਾਈਂਸ ਜੰਕਸ਼ਨ ਵੱਲੋਂ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 3-piece ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ ਸੋ ਇਹਦੇ ਵਿੱਚ 36-inch ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ ਗਲਾਸ ਟੋਪ ਵਾਲਾ ਇਲੈਕਟ੍ਰਿਕ ਸਟੋਵ ਹੈ ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ $4500 ਦੀ ਵੈਲਿਊ ਦਾ 3 premium ਅਪਲਾਈਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $2799 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਹਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਬਿਲਟ ਇਨ ਅਪਲਾਈਂਸਿਸ ਦੇ ਵਿੱਚ ਜੇ ਡੀਲ ਤੁਸੀਂ ਦੇਖ ਰਹੇ ਹੋ ਤਾਂ ਬਿਲਟ ਇਨ ਅਪਲਾਈਂਸਿਸ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36-inch ਦਾ ਕਾਊਂਟਰ ਡੈਪਥ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਬਿਲਟ ਇਨ ਫਰਿੱਜ 36-inch ਦਾ ਬਿਲਟ ਇਨ ਕੁੱਕਟੋਪ 30-inch ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਈਂਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $6,999 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਹਾਂ ਤੇ ਲਾਸਟ ਦੇ ਵਿੱਚ ਜਿੰਨੇ ਵੀ ਕਸਟਮਰ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $14.99 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਹਾਂ ਦੋ ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ ਬ੍ਰੈਂਪਟਨ ਵੈਸਟ ਮਿਸੀਸਾਗਾ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਨੰਬਰ 2 ਕਾਲ ਇਜ਼
0: 905-405-4905-405-4905-405-4905-405-4905-405-4905-405-4905-405-4905-405-4905-405-4905-405-4905-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405-405 ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੋਪ ਟੋਪ ਟੋਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕੂਰਾ। ਏਰਨ ਮਿਲਸ ਐਕੂਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ ਵਨ ਸਰਵਿਸ, ਨੰਬਰ ਵਨ ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕੂਰਾ 9058285800 ਤੇ ਕਾਲ ਕਰੋ। ਓਕੇ, ਸੋ ਰਜਾਈਨਾ ਦੇ ਵਿੱਚ ਇੱਕ ਡਾਊਨ ਟਾਊਨ ਦੇ ਵਿੱਚ ਮੋਸਕ ਹੈ, ਰਜਾਈਨਾ ਸਿਟੀ ਜਾਮੀਆ ਮਸਜਿਦ, ਅਤੇ ਉਹਨਾਂ ਨੇ ਰੀਸੈਂਟਲੀ ਜੋ ਇੰਗਲਿਸ਼ ਦੇ ਵਿੱਚ ਕਹਿੰਦੇ ਆ ਇਸਲਾਮਿਕ ਕਾਲ ਟੂ ਪ੍ਰੇਅਰ ਬ੍ਰੌਡਕਾਸਟ ਕਰਨਾ ਸ਼ੁਰੂ ਕੀਤਾ ਆਪਣੇ ਬਾਹਰਲੇ ਆਊਟਡੋਰ ਲਾਊਡ ਸਪੀਕਰ 'ਤੇ। ਹਫ਼ਤੇ 'ਚ ਇੱਕ ਵਾਰ ਫਰਾਈਡੇ ਨੂੰ ਦੁਪਹਿਰ 12 ਵਜੇ ਤੋਂ ਪਹਿਲਾਂ ਦੇ ਪ੍ਰੇਅਰ ਨੂੰ ਉਹ 2-3 ਮਿੰਟਾਂ ਲਈ ਬ੍ਰੌਡਕਾਸਟ ਕਰਦੇ ਆ ਲਾਊਡ ਸਪੀਕਰ 'ਤੇ, ਜੋ ਕਿ ਬਾਹਰ ਸਾਰਿਆਂ ਨੂੰ ਸੁਣਦਾ। ਸੋ ਇੱਕ ਮੰਥ ਦਾ ਟ੍ਰਾਇਲ ਪਰਮਿਟ ਸਿਟੀ ਆਫ ਰਜਾਈਨਾ ਨੇ ਦਿੱਤਾ ਇਸ ਮੋਸਕ ਨੂੰ ਕਿ ਤੁਸੀਂ ਇੰਜ ਕਰ ਸਕਦੇ ਹੋ। ਰਜਾਈਨਾ ਪੁਲਿਸ ਨੇ ਐਡਮਿਨਿਸਟਰ ਕੀਤਾ ਟੂ ਮੇਕ ਸ਼ੋਰ ਕਿ ਨੋਇਜ਼ ਪਰਮਿਟ ਦੇ ਪ੍ਰੋਸੈਸ ਦੇ ਅੰਡਰ ਹੈ। ਸੋ ਫਰਾਈਡੇ ਦੁਪਹਿਰ ਦਾ ਜਿਹੜਾ ਕਾਲ ਹੈ ਟੂ ਪ੍ਰੇਅਰ ਉਹ ਲਾਊਡ ਸਪੀਕਰ 'ਤੇ ਆਉਂਦਾ, ਅਤੇ ਇਹ ਹੁਣ ਬੜਾ ਕੰਟਰੋਵਰਸ਼ਲ ਹੋ ਚੁੱਕਿਆ। ਜਿਹੜੇ ਸਪੋਰਟਰਸ ਨੇ ਉਹ ਕਹਿ ਰਹੇ ਯਾਰ ਇਹ ਅਸੀਂ ਆਪਣੀ ਰਿਲੀਜੀਅਸ ਫਰੀਡਮ ਨੂੰ ਐਕਸਪ੍ਰੈਸ ਕਰ ਰਹੇ ਹਾਂ, ਅਤੇ ਚਰਚ ਵਾਲੇ ਵੀ ਆਪਣੀਆਂ ਬੈਲਸ ਯੂ ਨੋ ਲਾਊਡਲੀ ਪਲੇ ਕਰਦੇ ਨੇ, ਸਾਰਿਆਂ ਨੂੰ ਉਹ ਬੈਲ ਸੁਣਦੀਆਂ ਨੇ, ਅਤੇ ਜਿਹੜੇ ਇਹਦੇ ਖਿਲਾਫ ਨੇ ਉਹ ਲੋਕ ਕਹਿ ਰਹੇ ਆ ਕਿ ਰਿਲੀਜੀਅਸ ਮੈਸੇਜਿਸ ਪਬਲਿਕ ਸਪੇਸਿਸ ਤੱਕ ਬ੍ਰੌਡਕਾਸਟ ਨਹੀਂ ਹੋਣੇ ਚਾਹੀਦੇ। ਸੋ ਤੁਹਾਡਾ ਓਪੀਨੀਅਨ ਮੈਂ ਲੈਣਾ ਚਾਹੁੰਦਾ, ਡੂ ਯੂ ਥਿੰਕ ਸਿਟੀ ਨੂੰ ਆਏ ਅਲਾਓ ਕਰ ਦੇਣਾ ਚਾਹੀਦਾ ਵੀ ਕੋਈ ਵੀ ਧਰਮ ਜੇ ਉਹ ਆਪਣੇ ਲਾਊਡ ਸਪੀਕਰ 'ਤੇ ਯੂ ਨੋ ਆਏ ਪ੍ਰੇਅਰ ਨੂੰ ਏਅਰ ਕਰ ਰਹੇ ਆ, ਤੁਹਾਨੂੰ ਉਹਦੇ ਨਾਲ ਕੋਈ ਇਸ਼ੂ ਹੈ? ਹੁਣ ਯਾਰ ਹਫ਼ਤੇ 'ਚ ਇੱਕ ਵਾਰੀ ਆ, ਕਿਹੜਾ ਬੰਦਾ ਬੋਦਰ ਹੁੰਦਾ ਹੋਊਗਾ ਉਹਦੇ ਨਾਲ? ਵੰਸ ਵੀਕ 2-3 ਮਿੰਟ ਲਈ ਹੁੰਦਾ, ਆਈ ਡੋਂਟ ਸੀ ਦ ਬਿਗ ਡੀਲ, ਬਟ ਬਹੁਤ ਸਾਰੇ ਲੋਕਾਂ ਨੂੰ ਲੱਗ ਰਿਹਾ ਕਿ ਨਹੀਂ ਯਾਰ

0: ਵੀ ਬਿਗ ਡੀਲ ਹੈ। ਹੁਣ ਜੇ ਹਰੇਕ ਧਰਮ ਇੰਜ ਕਰਨ ਲੱਗ ਪਵੇ ਤਾਂ ਫਿਰ ਇੱਕ ਮੁੰਡਾ ਉਹਨੇ ਵੀਡੀਓ ਪਾਈ, ਉਹ ਆਪ ਮੁਸਲਿਮ ਧਰਮ ਨੂੰ ਬਿਲੋਂਗ ਕਰਦਾ, ਕਹਿੰਦਾ ਆਈ ਐਮ ਅ ਕੈਨੇਡੀਅਨ ਬੋਰਨ ਮੁਸਲਿਮ, ਅਤੇ ਉਹ ਕਹਿੰਦਾ ਕਿ ਜੇ ਅਸੀਂ ਇੱਦਾਂ ਦੀਆਂ ਚੀਜ਼ਾਂ ਚਾਹੁੰਦੇ ਹਾਂ ਤਾਂ ਅਸੀਂ ਉਹਨਾਂ ਕੰਟਰੀਜ਼ ਦੇ ਵਿੱਚ ਜਾਈਏ ਜਿੱਥੋਂ ਅਸੀਂ ਆਏ ਹਾਂ। ਅਤੇ ਬੜੇ ਲੋਕਾਂ ਨੇ ਉਹਨੂੰ ਸਹੀ ਕਿਹਾ ਵੀ ਸਹੀ ਗੱਲ ਹੈ ਯਾਰ, ਜੇ ਆਪਾਂ ਕੈਨੇਡਾ ਦੇ ਵਿੱਚ ਹਾਂ ਤਾਂ ਕੈਨੇਡੀਅਨ ਕਲਚਰ ਦੇ ਹਿਸਾਬ ਨਾਲ ਆਪਾਂ ਜੀਏ ਇੱਥੇ। ਬਟ ਬੜੇ ਲੋਕ ਕਹਿ ਰਹੇ ਯਾਰ ਇੱਡੀ ਕਿਹੜੀ ਗੱਲ ਆ, ਆਪਾਂ ਕੈਨੇਡਾ ਦੇ ਵਿੱਚ ਹਰੇਕ ਧਰਮ ਦੇ ਲੋਕ ਫੈਸਟੀਵਲਸ ਕਰਦੇ ਨੇ, ਹਰੇਕ ਧਰਮ ਦੇ ਲੋਕ ਆਪਣੇ ਰਿਲੀਜੀਅਸ ਐਕਸਪ੍ਰੈਸ਼ਨਸ ਨੂੰ ਉਹ ਐਕਸਪ੍ਰੈਸ ਕਰਦੇ ਆ ਫ੍ਰੀਲੀ, ਇਹੀ ਤਾਂ ਕੈਨੇਡਾ ਦੀ ਖੂਬੀ ਹੈ। ਸੋ ਨੰਬਰ ਹੈ ਆਪਣਾ 905-673-3337, 905-673-3337 ਆਪਣਾ ਨੰਬਰ ਹੈ, 905-673-3337, 905-673-3337। ਅਤੇ ਤੁਹਾਡਾ ਕੀ ਓਪੀਨੀਅਨ ਹੈ, ਅੱਜ ਸੁਣਨਾ ਮੈਂ ਚਾਹੁੰਦਾ ਜ਼ਰੂਰ ਇਸ ਬਾਰੇ ਵੀ ਕੀ ਇੱਦਾਂ ਦੀ ਰਿਲੀਜੀਅਸ ਐਕਸਪ੍ਰੈਸ਼ਨ ਅਲਾਓ ਕੀਤੀ ਜਾਣੀ ਚਾਹੀਦੀ ਹੈ ਲਾਊਡ ਸਪੀਕਰ 'ਤੇ ਇੱਕ ਸ਼ਹਿਰ ਦੇ ਵਿੱਚ। ਜੇ ਆਪਣੀ ਕੋਈ ਪ੍ਰੇਅਰ ਆਪਾਂ ਪਲੇ ਕਰ ਰਹੇ ਹਾਂ ਜਾਂ ਏਅਰ ਕਰ ਰਹੇ ਹਾਂ, ਇਸ ਦੈਟ ਓਕੇ ਤੁਹਾਡੇ ਖਿਆਲ ਮੁਤਾਬਕ? ਜਾਂ ਕੈਨੇਡਾ ਦੇ ਵਿੱਚ ਰਹਿੰਦੇ ਹੋਏ ਆਪਾਂ ਨੂੰ ਇਹਨਾਂ ਚੀਜ਼ਾਂ ਦੀ ਐਕਸਪੈਕਟੇਸ਼ਨ ਨਹੀਂ ਰੱਖਣੀ ਚਾਹੀਦੀ? ਨੰਬਰ ਆਪਣਾ 905-673-3337, 905-673-3337 ਆਪਣਾ ਨੰਬਰ ਹੈ, 905-673-3337, 905-673-3337। ਸੋ ਮੈਂ ਦੋ ਕੁ ਦਿਨਾਂ ਤੋਂ ਇੰਟਰਸਟਿਡ ਸੀਗਾ ਕਿ ਤੁਹਾਡੇ ਤੋਂ ਪੁੱਛੀ, ਕੱਲ੍ਹ ਵੀ ਨਹੀਂ ਟਾਈਮ ਲੱਗਿਆ ਅਤੇ ਪਰਸੋਂ ਵੀ ਨਹੀਂ ਟਾਈਮ ਲੱਗਿਆ, ਸੋ ਚਲੋ ਮੈਂ ਕਿਹਾ ਅੱਜ ਜ਼ਰੂਰ ਸਮਾਂ ਕੱਢ ਕੇ ਤੁਹਾਨੂੰ ਪੁੱਛਾਂਗੇ। ਇੱਕ ਤੁਸੀਂ ਯਾਦ ਰੱਖਣਾ ਮੈਂਡੀ ਹੋਣਾ ਨੂੰ, ਗੱਡੀਆਂ ਘਰਾਂ ਦੀ ਟਰੱਕਾਂ ਦੀ ਇੰਸ਼ੋਰੈਂਸ ਕਰਾਉਣੀ ਆ ਤਾਂ ਮੈਂਡੀ ਗਿੱਲ, ਮੈਂਡੀ ਤੁਹਾਨੂੰ ਬਹੁਤ ਹੀ ਵੱਡੇ ਵੱਡੇ ਡਿਸਕਾਊਂਟਸ ਲੈ ਕੇ ਦੇ ਰਹੇ ਆ ਵੱਖਰੀਆਂ ਵੱਖਰੀਆਂ ਕੰਪਨੀਜ਼ ਨਾਲ ਡੀਲ ਕਰਕੇ। ਕੋਈ ਸਾਡੇ ਫਲੀਟ ਓਨਰ ਨੇ ਟਰੱਕਿੰਗ ਦੇ ਵਿੱਚ ਤੁਹਾਡੇ ਲਈ ਤਾਂ ਖਾਸ ਤੌਰ 'ਤੇ ਬਹੁਤ ਵੱਡੇ ਡਿਸਕਾਊਂਟ ਨੇ, ਡਰਾਈਵਰ ਕਈ ਵਾਰ ਐਡ ਕਰਨੇ ਹੁੰਦੇ ਆ, ਚੇਂਜ ਕਰਨੇ ਹੁੰਦੇ ਆ। ਅਤੇ ਮੈਂਡੀ ਦਾ ਨੰਬਰ ਹੈ 647-929-9909, 647-929-9509। ਮੈਂਡੀ ਨੂੰ ਕਾਲ ਤੁਸੀਂ ਜ਼ਰੂਰ ਕਰੋ। ਐਂਡ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕਾਂ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, ਵੈਰੀ ਗੁੱਡ ਡਿਸਕਾਊਂਟਸ। ਮਿਲਟਨ ਦੇ ਵਿੱਚ 10874 ਸਟੀਲਸ ਐਵਨਿਊ ਈਸਟ, ਸਟੀਲਸ ਐਂਡ ਜੇਮਸਨੋ ਪਾਰਕਵੇ, ਈਗਲ ਟਰੱਕ, ਜ਼ਰੂਰ ਪਹੁੰਚੋ। ਹਾਈਵੇ 401 ਤੋਂ ਉੱਤਰ ਅਨੁਸਾਰ ਨੇ। ਮੈਨੀ ਜੀ ਕੀ ਹਾਲ ਆ?
1: ਮਾਰਨਿੰਗ ਨਵੀ, ਕੀ ਹਾਲ ਆ
0: ਸਰ? ਵਧੀਆ ਜੀ, ਕਿਵੇਂ ਹੋ?
1: ਬਸ ਵਧੀਆ। ਨਵੀ, ਇਹਦੇ ਦੋ ਆਸਪੈਕਟਸ ਆ ਜਾਂਦੇ ਨੇ, ਜਿਵੇਂ ਆਪਾਂ ਸਿਰਫ ਤੈਨੂੰ ਇਹ ਵੀ ਕਹਿ ਸਕਦੇ ਬਿਗਨਿੰਗ ਆਫ ਅ ਨਿਊ ਚੇਂਜ, ਹੈਨਾ, ਤੇ ਅੱਜ ਇੱਕ ਦਿਨ ਹੈ, ਫਿਰ ਦੋ ਦਿਨ ਹੋਏਗਾ, ਫਿਰ ਚਾਰ ਦਿਨ ਹੋਏਗਾ, ਕਿਉਂਕਿ ਦਿਨ ਦੇ ਇਜ਼ ਨੋ ਐਂਡ। ਸੋ ਇੱਕ ਉਹ ਐਸਪੈਕਟ ਆ ਜਾਂਦਾ। ਦੂਜਾ ਐਸਪੈਕਟ ਆ ਜਾਂਦਾ, ਜਿਵੇਂ ਆਪਾਂ ਨਗਰ ਕੀਰਤਨ ਕੱਢਦੇ ਹਾਂ, ਪਹਿਲਾਂ ਨਹੀਂ ਨਿਕਲਦੇ ਸੀ, ਹੁਣ ਇੰਨਾ ਕਾਮਨ ਹੋ ਗਿਆ ਵੀ ਲੋਕੀ ਦੇ ਰੋਨ ਮਾਇੰਡ ਆਪਾਂ ਕੱਢਦੇ ਹਾਂ ਨਗਰ ਕੀਰਤਨ, ਸਾਲ ਚ ਦੋ ਤਿੰਨ ਵਾਰੀ ਆਪਣੇ ਨਗਰ ਕੀਰਤਨ ਨਿਕਲਦੇ, ਹਰ ਕਮਿਊਨਿਟੀ ਦੇ ਨਿਕਲਦੇ ਨੇ। ਸੋ ਆਈ ਥਿੰਕ ਕਿੰਨੀ ਕੁ ਐਕਸੈਪਟੈਂਸ ਲੈਵਲ ਹੈ, ਕੰਟਰੀ ਕਿੱਦਾਂ ਦੀ ਹੈਗੀ ਆ, ਉਹ ਚੀਜ਼ਾਂ ਸਾਰੀਆਂ ਮੈਟਰ ਕਰਦੀਆਂ ਨੇ। ਚੇਂਜਿਸ ਜਦੋਂ ਆਉਂਦੀਆਂ ਨੇ ਤੇ ਉਦੋਂ ਸਾਰੇ ਰਿਐਕਟ ਕਰਦੇ ਨੇ, ਬਟ ਸਲੋਲੀ ਸਲੋਲੀ ਯੂਜ਼ ਹੋ ਜਾਂਦੇ ਨੇ। ਬਟ ਐਟ ਦ ਸੇਮ ਟਾਈਮ ਉਹਦਾ ਆਨਸਰ ਇਹ ਵੀ ਹੈਗਾ ਵੀ ਜੇ ਅੱਜ ਫਰਾਈਡੇ ਹੈਗਾ ਤੇ ਫਿਰ ਥਰਸਡੇ ਵੀ ਹੋਏਗਾ, ਫਿਰ ਵੈਡਨਸਡੇ ਵੀ ਹੋਏਗਾ। ਸੋ ਬੈਲੈਂਸ ਬਣਾ ਕੇ ਰੱਖਣਾ ਚਾਹੀਦਾ ਵੀ ਸਾਰਿਆਂ ਨੂੰ ਇਕੁਅਲੀ ਟ੍ਰੀਟ ਹੋਣਾ ਚਾਹੀਦਾ, ਵੀ ਜਿਵੇਂ ਨਗਰ ਕੀਰਤਨ ਨਿਕਲ ਰਹੇ ਨੇ ਜਾਂ ਕਈ ਵਾਰੀ ਮੈਂ ਸੁਣਿਆ ਵੀ ਉਹ ਸਟਰੀਟ ਦੇ ਉੱਤੇ ਫੰਕਸ਼ਨ ਬੱਚਿਆਂ ਦੇ ਇਵੈਂਟਸ ਕਰਨ ਨੂੰ ਦਿੰਦੇ ਨੇ, ਪਰ ਜਦੋਂ ਤੁਸੀਂ ਰਿਲੀਜੀਅਸ ਇਵੈਂਟ ਕਰਦੇ ਤਾਂ ਨਹੀਂ ਕਰਨ ਦਿੰਦੇ। ਸੋ ਉਹਦੇ ਚ ਬੈਲੈਂਸ, ਬੜਾ ਸੈਂਸਿਟਿਵ ਜਿਹਾ ਟੌਪਿਕ ਹੈਗਾ, ਲਾਈਕ ਆਈ ਡੋਨਟ ਨੋ ਹਾਊ ਪੀਪਲ ਵਿਲ ਰਿਐਕਟ।
0: ਨਹੀਂ, ਹੁਣ ਦੇਖੋ ਕੁਐਸਚਨ ਇਹ ਹੈ ਵੀ ਕੀ ਆਪਾਂ ਆਪਣੇ ਧਰਮ ਨੂੰ ਆਏ ਪਬਲਿਕਲੀ ਬ੍ਰੌਡਕਾਸਟ ਕਰਨ ਦਾ ਆਪਣਾ ਰਾਈਟ ਹੈ ਜਾਂ ਨਹੀਂ?
1: ਆਪਣਾ ਰਾਈਟ ਆਪਾਂ ਨੂੰ ਲੱਗਦਾ ਜਦੋਂ ਆਪਣੇ ਵਾਸਤੇ ਹੁੰਦਾ ਹੈ, ਜਦੋਂ ਦੂਜਾ ਕਰ ਰਹੇ ਉਹਨਾਂ ਨੂੰ ਰਾਈਟ ਕਦੇ ਵੀ ਨਹੀਂ ਲੱਗਦਾ। ਆਈ ਥਿੰਕ ਤੁਸੀਂ ਮੈਸੇਜ ਮੇਰਾ ਗੈਟ ਕਰ ਰਹੇ ਹੋ ਵੀ ਜਦੋਂ ਆਪਾਂ ਕਰਦੇ ਹਾਂ ਆਪਾਂ ਨੂੰ ਲੱਗਦਾ ਵੀ ਇਟ ਇਜ਼ ਰਾਈਟ ਥਿੰਗ ਟੂ ਡੂ, ਪਰ ਜਦੋਂ ਕੋਈ ਦੂਜਾ ਕਰਦਾ ਤਾਂ ਆਪਾਂ ਨੂੰ ਲੱਗਦਾ ਨੋ ਹੀ ਇਜ਼ ਰੋਂਗ। ਕਦੀ ਵੀ ਅਜਮਾ ਕੇ ਦੇਖ ਲਿਓ, ਹੁਣ ਆਪਾਂ ਜਦੋਂ ਨਗਰ ਕੀਰਤਨ ਕੱਢਦੇ ਹਾਂ ਆਪਾਂ ਬੜੇ ਬੜੇ ਜੋਸ਼ ਸ਼ੋਰ ਨਾਲ ਕੱਢਦੇ ਹਾਂ, ਆਪਾਂ ਨੂੰ ਪਤਾ ਵੀ ਸਾਡਾ ਰਾਈਟ ਹੈਗਾ
0: ਜੀ,
1: ਐਕਸਪ੍ਰੈਸ਼ਨ ਆਫ ਸਾਡਾ ਫੇਥ ਹੈਗਾ ਆ, ਅਸੀਂ ਸਾਰੇ ਰਸਤੇ ਬੰਦ ਕਰਕੇ ਨਿਕਲਦੇ ਹਾਂ, ਉਸ ਤੋਂ ਬਾਅਦ ਆਪਾਂ ਫਿਰ ਨੋ ਲਾਈਕ
0: ਜਿਹੜੇ ਮੇਰੇ ਮੁਸਲਿਮ ਕਮਿਊਨਿਟੀ ਨੂੰ ਭੈਣ ਭਰਾ ਜਿਹੜੇ ਸੁਣ ਰਹੇ ਆ ਤੁਸੀਂ ਬਿਲੋਂਗ ਕਰਦੇ, ਤੁਸੀਂ ਵੀ ਜ਼ਰੂਰ ਸ਼ੇਅਰ ਕਰੋ ਯਾਰ, ਆਈ ਐਮ ਸ਼ੋਰ ਤੁਹਾਨੂੰ ਪਤਾ ਇਸ ਬਾਰੇ ਕੀ, ਤੁਸੀਂ ਇਸ ਚੀਜ਼ ਦੀ ਇੱਕ ਰਿਕੁਐਸਟ ਇੰਟਰਵਿਊ ਦੇ ਵਿੱਚ ਵੀ ਕਰਦੇ ਹੋ ਜਾਂ ਨਹੀਂ, ਐਂਡ ਜ਼ਰੂਰ ਤੁਸੀਂ ਵੀ ਆਪਣਾ ਓਪੀਨੀਅਨ ਦਿਓ। ਕੁਆਲਿਟੀ ਕਾਰ ਰਿਪੇਅਰ ਨੂੰ ਯਾਦ ਰੱਖੋ, ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਇੰਜਨ ਟ੍ਰਾਂਸਮਿਸ਼ਨ ਦਾ ਕੋਈ ਇਸ਼ੂ ਹੈ, ਗੱਲ ਕੀ ਗੱਡੀ ਦਾ ਏ ਟੂ ਜ਼ੈਡ ਕੋਈ ਵੀ ਪੰਗਾ ਪੈ ਗਿਆ, ਕੁਆਲਿਟੀ ਕਾਰ ਰਿਪੇਅਰ 171 ਰਦਰਫੋਰਡ ਰੋਡ ਸਾਊਥ, ਕੁਲਵੰਤ ਭਾਜੀ ਨੂੰ ਯਾਦ ਰੱਖੋ 905-460-1111, 905-460-1111। ਗਰੋਸਰੀ ਕਰਨੀ ਹੈ, ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਬਿਲਕੁਲ ਕੋਰਨਰ ਤੇ, ਫਰੈਸ਼ ਫੂਡ ਸੈਂਟਰ ਤੇ ਇੱਕ ਵਾਰ ਗੇੜਾ ਮਾਰੋ। 9306 ਜੀ ਭਾਜੀ ਵੈਲਕਮ।
2: ਹਾਂਜੀ, ਇਹ ਨਾ ਰਾਈਟਸ ਜਿਹੜੇ ਹੈਗੇ ਨੇ ਇਹਦੇ ਨਾਲ ਇੱਕ ਵਰਡ ਹੋਰ ਅਕਸਰ ਜਿਹੜਾ ਲੋਕੀ ਭੁੱਲ ਜਾਂਦੇ ਨੇ, ਰਾਈਟਸ ਐਂਡ ਰਿਸਪੋਨਸਿਬਿਲਿਟੀਜ਼, ਇਹ ਦੋਨੇ ਇਕੱਠੇ ਬੋਲੇ ਜਾਣੇ ਚਾਹੀਦੇ ਨੇ। ਹੁਣ ਇਹ ਰਾਈਟ ਹੈਗੀ ਹੈ, ਮੈਂ ਹੱਕ ਚ ਹਾਂ ਵੀ ਉਹਨਾਂ ਨੂੰ ਇਹ ਪਰਮਿਸ਼ਨ ਮਿਲਣੀ ਚਾਹੀਦੀ ਹੈ, ਕਿਉਂਕਿ ਜਿੱਥੇ ਆਪਾਂ ਪਹਿਲਾਂ ਕਈ ਵਾਰੀ ਗੱਲ ਕਰਦੇ ਹਾਂ ਵੀ ਇੱਥੇ ਕ੍ਰਾਈਮ ਬਹੁਤ ਹੈ, ਸਖਤਾਈ ਹੋਣੀ ਚਾਹੀਦੀ ਹੈ, ਚੱਕ ਕੇ ਅੰਦਰ ਕਰ ਦਿਓ, ਜੇ ਕਰ ਦਿਓ, ਜਿਹੜੀ ਕੰਟਰੀਜ਼ ਚ ਓਨੀ ਸਖਤਾਈ ਹੈ। ਉਹ ਮੈਂ ਇੱਕ ਵਾਰੀ ਕਤਰ ਗਿਆ ਸੀਗਾ ਤੇ ਮੇਰੇ ਨਾਲ ਇੱਕ ਜੈਂਟਲਮੈਨ ਸੀਗੇ ਜਿਹੜੇ ਗੱਡੀ ਚ ਮੈਨੂੰ ਘੁਮਾ ਰਹੇ ਸੀ, ਤੇ ਉਹ ਗੱਡੀ ਚਲਾਉਣ ਲੱਗਿਆ ਉਹਨਾਂ ਨੇ ਇੱਕ ਲਿਡ ਜਿਹਾ ਚੱਕਿਆ, ਉਹਦੇ ਚ ਗਣੇਸ਼ ਜੀ ਦੀ ਮੂਰਤੀ ਨੂੰ ਪੈਰੀ ਹੱਥ ਲਾ ਕੇ ਤੇ ਫੇਰ ਗੱਡੀ ਤੋਰੀ, ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਇੱਥੇ ਅਸੀਂ ਡਿਸਪਲੇ ਨੀ ਕਰ ਸਕਦੇ ਬਾਹਰ, ਕਿਉਂ ਕੈਨੇਡਾ ਚ ਅਸੀਂ ਝੰਡੇ ਮੂਰਤੀਆਂ ਇਹ ਸਭ ਚੀਜ਼ਾਂ ਖੰਡੇ ਇਹ ਸਾਰੇ ਮਤਲਬ ਸੋਚਦੇ ਹੀ ਨਹੀਂ ਹੈ ਡਿਸਪਲੇ ਕਰਨ ਲੱਗੇ, ਗੱਡੀਆਂ ਦੇ ਵੱਡੇ ਵੱਡੇ ਲਾ ਕੇ ਵੀ ਕਈ ਵਾਰੀ ਡਿਸਪਲੇ ਕੀਤੇ ਹੁੰਦੇ ਨੇ। ਪਰ ਇਹਦੇ ਨਾਲ ਇੱਕ ਰਿਸਪੋਨਸਿਬਿਲਿਟੀ ਵੀ ਆਉਂਦੀ ਹੈ ਜਿਹਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਵੀ ਜੇ ਸਾਡੀ ਇਹ ਰਾਈਟ ਹੈ ਤੇ ਕਿੱਡੀ ਵੱਡੀ ਅਮੁੱਲੀ ਰਾਈਟ ਹੈ, ਤੇ ਇਹਦੇ ਨਾਲ ਸਾਡੀ ਰਿਸਪੋਨਸਿਬਿਲਿਟੀ ਉਹਨੂੰ ਡੀਸੈਂਟਲੀ ਐਕਸਪ੍ਰੈਸ ਕਰਨ ਦੀ ਹਮੇਸ਼ਾ ਯਾਦ ਰਹਿਣੀ ਚਾਹੀਦੀ ਹੈ, ਇਹ ਸੋਚ ਆ ਰਹੀ ਹੈ।
0: ਠੀਕ ਹੈ, ਨਹੀਂ ਥੈਂਕ ਯੂ ਸਰ, ਬਿਲਕੁਲ ਦੇਖੋ ਹਰ ਇੱਕ ਚੀਜ਼ ਜੋ ਵੀ ਰਿਸਪੋਂਸਿਬਲੀ ਹੋਵੇ ਤਾਂ ਹੀ ਆਈ ਥਿੰਕ ਲੌਂਗ ਟਰਮ ਰਹੇ ਉਹ ਰਹੇਗੀ ਜੀ। 1116
3: ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ।
3: ਵੀਰੇ ਮੈਨੂੰ ਵੀ ਇਹੀ ਲੱਗਦਾ ਵੀ ਪਬਲਿਕਲੀ ਨੀ ਇਹ ਕੁਛ ਹੋਣਾ ਚਾਹੀਦਾ, ਧਰਮ ਮਤਲਬ ਸਭ ਦੇ ਇੱਥੇ ਅਲੱਗ ਅਲੱਗ ਨੇ, ਸਭ ਦੀ ਆਪਣੀ ਆਪਣੀ ਵੈਲਿਊਜ਼ ਨੇ, ਹਨਾ। ਜਿਵੇਂ ਆਪਣੇ ਫਾਦਰ ਸਾਹਿਬ ਉਹਨਾਂ ਦੇ ਟਾਈਮ ਜ਼ਿਆਦਾਤਰ ਕੁਐਸਚਨ ਕੋਈ ਨਹੀਂ ਕਰਦਾ ਸੀਗਾ, ਸਾਰੀ ਜਿਵੇਂ ਮੰਨਦੇ ਸੀ ਉਵੇਂ ਮੰਨੀ ਜਾਂਦੇ ਸੀ। ਅੱਜ ਕੱਲ੍ਹ ਹਰੇਕ ਕੋਈ ਕੁਐਸਚਨ ਕਰਨ ਲੱਗ ਗਿਆ, ਬਥੇਰੇ ਲੋਕੀ ਜਿਵੇਂ ਨਾਸਤਿਕ ਵੀ ਬਣੀ ਜਾਂਦੇ ਆ ਹਨਾ, ਉਹ ਕਿਉਂਕਿ ਉਹ ਕੁਐਸਚਨ ਕਰਦੇ ਆ ਹਨਾ। ਤੇ ਮੈਨੂੰ ਲੱਗਦਾ ਵੀ ਜੇ ਆਪਾਂ ਮੰਨਦੇ ਵੀ ਕਿਸੇ ਧਰਮ ਨੂੰ, ਕੋਈ ਕਿਸੇ ਨੂੰ ਰੋਕਣਾ ਵੀ ਨੀ ਚਾਹੀਦਾ, ਆਪਣੇ ਘਰੇ ਕਰੋ, ਆਪਣੀ ਗੱਡੀ ਚ ਕਰੋ, ਜਿੱਥੇ ਮਰਜ਼ੀ ਪਾਠ ਕਰੋ, ਜੋ ਵੀ ਕਰੋ ਹਨਾ, ਆਪਣੇ ਲੈ ਆਪਣੇ ਤੱਕ ਕਰੋ, ਪਬਲਿਸਾਈਜ਼ ਨਾ ਕਰੋ ਉਹ ਚੀਜ਼ ਨੂੰ। ਈਵਨ ਕਿ ਮੈਂ ਮਤਲਬ ਮੈਂ ਆਪ ਖੁਦ ਸਿੱਖ ਹਾਂ ਭਾਜੀ, ਤੇ ਮੈਂ ਤਾਂ ਇਹ ਨਗਰ ਕੀਰਤਨ ਨੂੰ ਵੀ ਸਪੋਰਟ ਨਹੀਂ ਕਰਦਾ ਹੈਗਾ, ਇੱਥੇ ਨਹੀਂ ਹੋਣਾ ਚਾਹੀਦਾ, ਕਿਉਂਕਿ ਉਹ ਇੱਕ ਵੀ ਆਪਾਂ ਮਤਲਬ ਕਿਹਨੂੰ ਸ਼ੋਅ ਕਰਨਾ ਇੱਥੇ ਹਨਾ। ਜੇ ਆਪਾਂ ਸਿੱਖ ਹੈਗੇ ਆਪਾਂ ਨੂੰ ਪਤਾ ਆਲਰੇਡੀ, ਆਪਾਂ ਇੱਥੇ ਹੁਣ ਗੋਰਿਆਂ ਨੂੰ ਤਾਂ ਸਿੱਖ ਬਣਾਉਣ ਤੋਂ ਰਹੇ ਹਨਾ, ਜੋ ਵੀ ਆ। ਤੇ ਉਹ ਵੀ ਹੈ ਵੀ ਸਭ ਦੀ ਵੈਲਿਊਜ਼ ਦੀ ਰਿਸਪੈਕਟ ਕਰੋ, ਪਰ ਪਬਲਿਸਾਈਜ਼ ਨਾ ਕਰੋ, ਤਾਂ ਕਿ ਕੋਈ ਆਪਾਂ ਨੂੰ ਕੱਲ ਨੂੰ ਬੋਲੇ ਵੀ ਤੂੰ ਇਦਾਂ ਕਿਉਂ ਕਰਦਾ, ਜੇ ਆਪਾਂ ਕਰਨਾ ਚਾਹੁੰਦੇ ਹਾਂ ਆਪਣੇ ਤੱਕ ਰੱਖੋ ਉਹ ਚੀਜ਼ ਨੂੰ।
0: ਠੀਕ ਹੈ, ਸੋ ਆਪਣੇ ਘਰਾਂ ਚ ਆਪਣੇ ਧਾਰਮਿਕ ਸਥਾਨਾਂ ਤੱਕ ਰੱਖੋ, ਪਬਲਿਕ ਪ੍ਰੋਪਰਟੀਜ਼ ਪਬਲਿਕ ਸਟਰੀਟਸ ਦੇ ਉੱਤੇ ਉਹ ਨਹੀਂ ਚੀਜ਼ ਹੋਣੀ ਚਾਹੀਦੀ। ਚਾਹੀਦੀਆਂ ਜਾਂ ਸਨਗਲਾਸਿਸ ਚਾਹੀਦੀਆਂ, ਬਿਯੋਂਡ ਆਈਵਰ ਹੰਬਰ ਵੈਸਟ ਅਤੇ ਗੋਰਵੇ ਦੇ ਬਿਲਕੁਲ ਕੋਰਨਰ ਤੇ, ਬਿਯੋਂਡ ਆਈਵਰ ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਵੀ ਕਰਦੇ ਆ, ਨੰਬਰ ਹੈ 905-793-3937, 905-793-3937 ਜੀ। 7362 ਹੈਲੋ,
4: ਹਾਂਜੀ ਨਵੀ ਬੇਟੇ, ਮੈਂ ਟੌਪਿਕ ਤੁਹਾਡਾ ਸੁਣ ਰਹੀ ਹਾਂ, ਕਾਫੀ ਅੱਛਾ ਹੈਗਾ, ਪਰ ਪੁਆਇੰਟ ਇਸ ਕਿ ਜਿਹੜੇ ਤੁਸੀਂ ਯੂਕੇ ਚਲੇ ਜਾਓ, ਯੂਰੋਪੀਅਨ ਕੰਟਰੀ ਚ ਚਲੋ ਜਿੱਥੇ ਮੈਜੋਰਿਟੀ ਹੈਗੀ ਹੈ ਮੁਸਲਿਮ ਕਮਿਊਨਿਟੀ ਦੀ, ਅਲਾਟ ਉੱਥੇ ਇਸ ਤਰ੍ਹਾਂ ਦੀਆਂ ਚੀਜ਼ਾਂ ਬਿਲਕੁਲ ਨਹੀਂ ਹੁੰਦੀਆਂ ਹੈਗੀਆਂ। ਬਿਸਾਈਡ ਲਿਵਿੰਗ ਦੈਟ ਅਪਾਰਟ ਕਿ ਤੁਸੀਂ ਕਿਹੜੇ ਕਲਚਰ ਨੂੰ ਬਿਲੋਂਗ ਕਰਦੇ ਹੋ, ਸਾਰਿਆਂ ਦੇ ਘਰ ਅਲਾਰਮ ਸਿਸਟਮ ਹੁੰਦਾ, ਸਪੈਸ਼ਲੀ ਮੁਸਲਿਮ ਪੀਪਲ ਦੇ, ਕਿ ਉਸ ਟਾਈਮ ਉਹ ਅਜ਼ਾਨ ਵਗੈਰਾ ਦਿੰਦੇ ਹੈਗੇ ਆ। ਪਰ ਤੁਸੀਂ ਇੱਥੇ ਦੇ ਵੈਦਰ ਵਗੈਰਾ ਹੈਗਾ, ਤੁਸੀਂ ਬਾਹਰ ਅਨਾਊਂਸਮੈਂਟ ਅਗਰ ਸੁਣਨੀ ਚਾਹੁੰਦੇ ਹੈਗੇ ਹੋ, ਪਰ ਕਰਨ ਵਾਸਤੇ ਤੁਹਾਨੂੰ ਵਿੰਟਰ ਵਿੱਚ ਤੁਸੀਂ ਕੀ ਕਰੋਗੇ ਨਾ, ਵਿੰਟਰ ਵਿੱਚ ਤੁਹਾਨੂੰ ਆਵਾਜ਼ ਆਏਗੀ ਐਵਰੀਬਡੀ ਇਨ ਦਾ ਹਾਊਸ
0: ਜੀ।
4: ਅਸੀਂ ਤੇ ਦੂਸਰੀਆਂ ਗੱਲਾਂ ਨੂੰ ਜਿਹੜੀਆਂ ਠੀਕ ਕਰਨ ਵਾਲੀਆਂ ਉਹਨਾਂ ਨੂੰ ਅਸੀਂ ਕਰਦੇ ਨੀ ਹੈਗੇ, ਪੁੱਠੇ ਕੰਮ ਕਰਦੇ ਹੈਗੇ। ਇੰਜ ਹੋਣਾ ਚਾਹੀਦਾ ਜੀ, ਇੰਜ ਹੋ ਕੇ ਕੀ ਹੋਏਗਾ ਨਾ।
0: ਸੋ ਤੁਸੀਂ ਆਪ ਮੁਸਲਿਮ ਕਮਿਊਨਿਟੀ ਨੂੰ ਬਿਲੋਂਗ ਕਰਦੇ ਹੋ?
4: ਨਹੀਂ ਜੀ, ਮੈਂ ਸਰਦਾਰ ਫੈਮਿਲੀ ਨੂੰ ਬਿਲੋਂਗ ਕਰਨੀ ਆ। ਮੇਰੇ ਮੁਸਲਿਮ ਫਰੈਂਡਸ ਹੈਗੇ ਆ ਜਿਨ੍ਹਾਂ ਨੂੰ ਮੈਂ ਗਿਫਟ ਵਗੈਰਾ ਵੀ ਦਿੱਤੇ ਹੋਏ ਜਿਹਦੇ ਚ ਅਜ਼ਾਨ ਵਗੈਰਾ ਹੁੰਦੀ ਹੈ
0: ਜੀ।
4: ਜਿਹੜਾ ਟਾਈਮਿੰਗ ਹੁੰਦਾ ਘਰਾਂ ਦੇ ਵਿੱਚ ਉਹਨਾਂ ਨੂੰ ਹੁੰਦਾ ਕਿ ਹੁਣ ਅਜ਼ਾਨ ਹੋ ਰਹੀ, ਅਸੀਂ ਨਮਾਜ਼ ਪੜ੍ਹਨੀ ਹੈ। ਔਰ ਹਰ ਇੱਕ ਨੂੰ ਚੀਜ਼ਾਂ ਦੀ ਨੌਲੇਜ ਹੈਗੀ ਹੈ। ਪੁਆਇੰਟ ਇਸ ਕਿ ਜਦੋਂ ਵਿੰਟਰ ਵਗੈਰਾ ਹੈਗਾ, ਤੁਸੀਂ ਤੇ ਬਾਹਰ ਗੱਡੀਆਂ ਚ ਤਾਂ ਨੀ 24 ਘੰਟੇ ਰਹਿਣਾ, ਜਿਸ ਤਰ੍ਹਾਂ ਉਹਨਾਂ ਦਾ ਟਾਈਮਿੰਗ ਹੈਗਾ 5 ਨਮਾਜ਼ ਜਿਹੜੇ ਚੱਲਦੀਆਂ ਉਸ ਟਾਈਮ ਤੇ, ਮਤਲਬ ਤੁਸੀਂ ਦੂਸਰੇ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਕਿ ਸਾਡੀ ਨਮਾਜ਼ ਹੋ ਰਹੀ ਹੈ, ਫਿਰ ਤੁਸੀਂ ਆਪਣੇ ਵਾਸਤੇ ਕਰਨਾ ਹੈਗਾ। ਡਜ਼ਨਟ ਮੈਟਰ ਕਿ ਕੁਛ ਕਿਸ ਰਿਲੀਜਨ ਨੂੰ ਤੁਸੀਂ ਬਿਲੋਂਗ ਕਰਦੇ ਹੋ।
0: ਠੀਕ ਹੈ, ਸੋ ਨਹੀਂ, ਥੈਂਕ ਯੂ ਸੋ ਮਚ। ਸੋ ਤੁਹਾਨੂੰ ਲੱਗਦਾ ਕਿ ਕੋਈ ਵੀ ਰਿਲੀਜੀਅਸ ਆਪਣੀ ਬਿਲੀਫ ਹੈ ਉਹ ਆਪਾਂ ਆਪਣੇ ਆਪ ਦੇ ਵਿੱਚ ਆਪਣੇ ਘਰਾਂ 'ਚ ਕਰੀਏ? ਮੈਂ ਜ਼ਰੂਰ ਇੱਕ ਵਾਰ ਫਿਰ ਤੋਂ ਕਹਿ ਰਿਹਾ ਕਿ ਸਾਡੇ ਜਿੰਨੇ ਵੀ ਮੁਸਲਿਮ ਕਮਿਊਨਿਟੀ ਨੂੰ ਬ੍ਰਦਰਸ ਐਂਡ ਸਿਸਟਰਸ ਬਿਲੋਂਗ ਕਰਦੇ, ਤੁਸੀਂ ਵੀ ਜ਼ਰੂਰ ਆਪਣਾ ਓਪੀਨੀਅਨ ਦੇ ਸਕਦੇ ਹੋ। ਨੰਬਰ ਹੈ ਆਪਣਾ 9056733337 9056733337। HK ਮੂਵਰਸ ਨੂੰ ਕਾਲ ਕਰੋ, ਜੇ ਤੁਸੀਂ ਮੂਵ ਹੋ ਰਹੇ ਹੋ, ਵਧੀਆ ਟੌਪ ਦੀ ਮੂਵਿੰਗ ਕੰਪਨੀ ਲੱਭ ਰਹੇ ਹੋ, HK ਮੂਵਰਸ ਨੂੰ ਕਾਲ ਇੱਕ ਵਾਰ ਜ਼ਰੂਰ ਕਰ ਲਓ। 416-524-6704 416-524-6704 HK Movers. ਦੇਖੋ ਪੁਆਇੰਟ ਇਹ ਵੀ ਹੈ ਵੀ ਜੇ 2-3 ਮਿੰਟ ਲਈ ਹਫ਼ਤੇ 'ਚ ਇੱਕ ਵਾਰ ਇਹ ਚੀਜ਼ ਹੋ ਵੀ ਰਹੀ ਹੈ ਤਾਂ ਵਟਸ ਦ ਬਿਗ ਡੀਲ, ਰਾਈਟ? ਹੁਣ ਬੜੇ ਲੋਕਾਂ ਦਾ ਇਹ ਕਹਿਣਾ ਕਿ ਯਾਰ ਹਫ਼ਤੇ 'ਚ ਜੇ 2-3 ਮਿੰਟ ਤੁਸੀਂ ਸੁਣ ਵੀ ਰਹੇ ਹੋ ਲਾਊਡ ਸਪੀਕਰ 'ਤੇ, ਤੁਹਾਨੂੰ ਉਹ ਚੀਜ਼ ਕਿੰਨੀ ਕੁ ਬੋਦਰ ਕਰ ਰਹੀ ਹੈ? ਹੁਣ ਬਾਹਰ ਰੋਜ਼ ਗੱਡੀਆਂ ਦੀ ਐਗਜ਼ੌਸਟ ਮੋਡੀਫਾਈ ਕਰਾ ਕਰਾ ਕੇ ਲੋਕ ਗੱਡੀਆਂ ਭਜਾ ਰਹੇ ਆ, ਉਹ ਵੀ ਤੰਗ ਤਾਂ ਕਰਦੇ ਆ ਆਪਾਂ ਨੂੰ, ਹੋ ਸਕਦਾ ਤੇ ਦੈਟਸ ਅ ਨਿਊਸੈਂਸ, ਬਟ ਇਹ ਤਾਂ ਫਿਰ ਵੀ ਇੱਕ ਰਿਲੀਜੀਅਸ ਬਿਲੀਫ ਆ ਵੀ ਵਟਸ ਦ ਬਿਗ ਡੀਲ ਜੇ ਇੱਕ ਪ੍ਰੇਅਰ ਤੁਹਾਨੂੰ 2 ਮਿੰਟ ਲਈ ਸੁਣ ਵੀ ਰਹੀ ਹੈ, ਸੁਣੋ, ਰਿਸਪੈਕਟ ਕਰੋ ਤੇ ਮੂਵ ਔਨ। ਬੜੇ ਲੋਕਾਂ ਦਾ ਇਹ ਵੀ ਓਪੀਨੀਅਨ ਹੈ। ਸੋ ਨਾਲ ਦੀ ਨਾਲ ਫੈਸ਼ਨ IQ ਨੇ ਬਹੁਤ ਜ਼ਬਰਦਸਤ ਡੀਲਾਂ ਲਾਈਆਂ ਹੋਈਆਂ ਤੁਹਾਡੇ ਲਈ। ਤੁਹਾਨੂੰ ਫੈਸ਼ਨ IQ ਦੀ ਡੀਲ ਦਾ ਇੱਕ ਤਾਂ ਦੱਸਦੇ ਹਾਂ ਕਿ ਲੇਡੀਜ਼ ਸੂਟ, ਨੋਨ ਬ੍ਰਾਈਡਲ ਸੂਟ ਤੇ ਲਹਿੰਗੇ 1 ਕਿਲੋ, ਦੂਜਾ 30% ਆਫ। ਮੈਨਸ ਕੋਟ ਪੈਂਟ, ਮੈਨਸ ਸੂਟ ਤੇ ਕੁੜਤੇ ਪਜਾਮੇ ਤੇ ਜੁੱਤੀਆਂ ਤੇ ਵੈਸਟ ਤੇ ਬਲੇਜ਼ਰ 1 ਕਿਲੋ, ਤੇ ਇਹ ਵੀ ਦੂਜਾ ਬੜੀ ਵੱਡੀ ਡਿਸਕਾਊਂਟ ਦੇ ਉੱਤੇ ਆ। ਸੋ ਜ਼ਰੂਰ ਪਹੁੰਚੋ ਫੈਸ਼ਨ IQ। ਬੈੱਡ ਸ਼ੀਟ, ਕੰਬਲ, ਕਿਲਟ ਸੈੱਟ, ਕੰਫਰਟਰ ਸੈੱਟ, ਸਾਰਾ ਕੁਛ ਮਿਲ ਰਿਹਾ। 9054532225 9054532225 ਫੈਸ਼ਨ IQ 6266 ਹੈਲੋ।
5: ਹਾਂਜੀ ਭਾਜੀ, ਮੈਨੂੰ ਲੱਗਦਾ ਆ ਵੀ ਇਹ ਨਹੀਂ ਹੋਣਾ ਚਾਹੀਦਾ, ਹਨਾ।
0: ਓਕੇ,
5: ਇੰਡੀਆ ਦੇ ਵਿੱਚ ਆਪਾਂ ਆਪਣੇ ਜੇ ਲੱਗਦਾ ਮਿਊਜ਼ਿਕ ਲੱਗਦਾ ਹਨਾ, ਆਪਾਂ ਇੱਕ ਵਾਰੀ ਲਾ ਲਿਆ, ਪਰ ਆਪਾਂ ਲਾ ਤਾਂ ਲਿਆ DJ, ਪਰ ਆਪਾਂ ਨੂੰ ਪਤਾ ਲੱਗਿਆ ਵੀ ਨਾਲ ਦੇ 2 ਘਰ ਛੱਡ ਕੇ ਇੱਕ ਬੱਚਾ ਵਿਚਾਰਾ ਉਹ ਬਿਮਾਰ ਹੈ ਹਨਾ, ਉਹ ਸੋਣਾ ਚਾਹੁੰਦਾ ਹੈ। ਆਪਾਂ ਮਤਲਬ ਇੰਡੀਆ ਦੇ ਵਿੱਚ ਆਪਾਂ ਨੋਇਸ ਪੋਲਿਊਸ਼ਨ ਕਹਿੰਦੇ ਹਾਂ ਹਨਾ, ਵੀ ਇਹਦੇ ਨੋਇਸ ਪੋਲਿਊਸ਼ਨ ਹੋਇਆ ਵੀ ਕਿਸੇ ਨੂੰ ਬੋਦਰ ਹੋਇਆ। ਸਿਮੀਲਰਲੀ ਇੱਥੇ ਵੀ ਗੁਰਦੁਆਰੇ ਜਾਂ ਆਪਣੇ ਮੰਦਰਾਂ ਦੇ ਵਿੱਚ ਉੱਥੇ ਚੱਲ ਉੱਥੇ ਪਾਠ ਹੁੰਦਾ, ਉਹਨੂੰ ਲਾਊਡ ਸਪੀਕਰ ਤੇ ਨਹੀਂ ਲਾਣਾ ਚਾਹੀਦਾ ਕਿਉਂਕਿ ਕੋਈ ਹੋਰ ਬੋਦਰ ਹੁੰਦਾ ਹਨਾ। ਤੇ ਬਾਕੀ ਜਿਵੇਂ ਦੇਖੋ ਮੁਸਲਮਾਨ ਕਮਿਊਨਿਟੀ ਆ, ਮੈਂ ਉਬਰ ਕਰਦਾ ਹਨਾ, ਤੇ ਮੈਂ ਦੇਖਦਾ ਪਰਿਵਾਰ ਨੂੰ ਇਹਨਾਂ ਦਾ ਇਕੱਠ ਹੁੰਦਾ ਹੈ ਉਹ ਦੇਖ ਕੇ ਬੜਾ ਵਧੀਆ ਲੱਗਦਾ ਵੀ ਚਲੋ ਹਨਾ, ਤੇ ਸੰਡੇ ਨੂੰ ਆਪਣੇ ਵਾਈਟ ਪੀਪਲ ਨੇ ਜਿਹੜੇ ਇਹਨਾਂ ਦਾ ਇਕੱਠ ਹੁੰਦਾ ਹਨਾ, ਉਹ ਆਪਣੇ ਉੱਥੇ ਚਰਚ ਦੇ ਵਿੱਚ ਹੀ ਕਰਦੇ ਨੇ ਜਾਂ ਉਹ ਮੰਦਿਰ ਮਸਜਿਦ ਦੇ ਵਿੱਚ ਕਰਦੇ ਨੇ, ਪੌਦਰ ਨਹੀਂ ਕਰਦੇ ਹਨਾ, ਏਦਾਂ ਹੋਣਾ ਚਾਹੀਦਾ ਆ। ਬਾਕੀ ਜਿਵੇਂ ਹੁਣ ਆਪਣੇ ਵੀ ਨਗਰ ਕੀਰਤਨ ਦੀ ਗੱਲ ਕੀਤੀ, ਮੈਨੂੰ ਲੱਗਦਾ ਆ ਵੀ ਦੇਖੋ ਸਾਲ ਦੇ ਵਿੱਚ ਕੋਈ ਇੱਕ ਇਵੈਂਟ ਆ ਹਨਾ, ਉਹ ਹੋਣਾ ਚਾਹੀਦਾ ਆ, ਆਪਣੇ ਆਪ ਦੇ ਕਲਚਰ ਨੂੰ ਆਪਣੇ ਬੱਚਿਆਂ ਨੂੰ ਜੋੜਨਾ ਚਾਹੀਦਾ ਆ। ਇੱਕ ਵਾਰੀ ਕੋਈ ਚੀਜ਼ ਹੁੰਦੀ ਆ ਉਹ ਐ ਨੀ ਵੀ ਉਹ ਇਵੈਂਟ ਆ, ਜਿਵੇਂ ਹਰ ਸਾਲ ਇਵੈਂਟ ਹੁੰਦੇ ਨੇ, ਉਹ ਇਵੈਂਟ ਹੋਣੇ ਚਾਹੀਦੇ ਨੇ। ਪਰ ਆ ਲਾਊਡ ਸਪੀਕਰ ਤੇ ਕਿਸੇ ਨੂੰ ਵੀ ਜੇ ਬੋਦਰ ਹੁੰਦਾ, ਕੋਈ ਵੀ ਚੀਜ਼ ਬੋਦਰ ਕਰਦੀ, ਕਿਸੇ ਨੂੰ ਕੋਈ ਚੀਜ਼ ਅੰਡਰਸਟੈਂਡ ਹੀ ਨੀ ਕਰ ਰਿਹਾ ਕੋਈ, ਤੂੰ ਉਸ ਨੂੰ ਬੋਦਰ ਕਰ ਰਹੀ ਹੈ, ਉਹ ਨਹੀਂ ਹੋਣੀ ਚਾਹੀਦੀ, ਕੀ ਲੋੜ ਹੈ। ਥੈਂਕ ਯੂ ਜੀ।
0: ਠੀਕ ਹੈ ਸਰ, ਬਹੁਤ ਸ਼ੁਕਰੀਆ ਤੁਹਾਡਾ। 2122 ਹੈਲੋ।
6: ਹਾਂਜੀ ਨਵੀ ਵੀਰੇ, ਹਾਊਸ ਇਟ ਗੋਇੰਗ ਬ੍ਰਦਰ?
0: ਗੁੱਡ ਗੁੱਡ ਕਿਆ
6: ਗੁੱਡ ਗੁੱਡ ਬ੍ਰਦਰ। ਜਸਟ ਟਿਊਨਡ ਇਨ, ਮੈਂ ਸੁਣ ਰਿਹਾ ਸੀ ਤੁਹਾਡਾ ਟੌਪਿਕ, ਰਾਈਟ
0: ਜੀ।
6: ਤੇ ਮੈਨੂੰ ਲੱਗਦਾ ਤੇ ਮੇਨ ਜਿਹੜੀ ਚੀਜ਼ ਹੈਗੀ ਨਾ ਭਾਜੀ, ਇਟ ਡਿਪੈਂਡਸ ਔਨ ਦ ਇੰਟੈਂਸ਼ਨ ਬਿਹਾਈਂਡ ਦ ਐਕਸ਼ਨ। ਜੇ ਇੰਟੈਂਸ਼ਨ ਹੈਗਾ ਵੀ ਆਪਾਂ ਬਾਹਰ ਜਾ ਕੇ ਤੇ ਪਬਲਿਕ ਨੂੰ ਦੱਸੀਏ ਹਨਾ ਵੀ ਆਪਾਂ ਕੌਣ ਆ, ਸਾਡੀ ਟੀਚਿੰਗ, ਸਾਡੀ ਹਿਸਟਰੀ, ਤੇ ਦੈਨ ਠੀਕ ਆ। ਪਰ ਇਹ ਵੀ ਰਿਸਪੋਂਸੀਬਲ ਬੜਾ ਹੋਣਾ ਚਾਹੀਦਾ, ਕਿਉਂਕਿ ਕਈ ਵਾਰੀ ਟ੍ਰੈਫਿਕ ਡਿਸਟਰਪਸ਼ਨ ਹੁੰਦੇ ਆ, ਜਾਂ ਆਪਾਂ ਇਨਕਨਵੀਨੀਅੰਸ ਕਰ ਦਿੰਦੇ ਹਾਂ ਦੂਜਾ ਪਬਲਿਕਲੀ, ਜਾਂ ਗਾਰਬੇਜ ਥਾਂ ਥਾਂ ਤੇ ਸਿੱਟਦੇ ਹਾਂ, ਫਿਰ ਉਹ ਡਿਸਟਰਬ ਕਰਦਾ ਆ। ਪਰ ਇਫ ਆਪਾਂ ਜੇ ਉਹਨੂੰ ਕੰਡਕਟ ਕਰੀਏ ਇਨ ਅ ਪੀਸਫੁਲ ਮੈਨਰ ਵੇ, ਕਿਉਂਕਿ ਭਾਜੀ ਯੂ ਵੋਂਟ ਬਲੀਵ, ਹਾਲੇ ਕਈ ਲੋਕਾਂ ਨੂੰ ਪਤਾ ਹੀ ਨਹੀਂ ਸਿੱਖ ਕੌਣ ਆ ਜਾਂ ਕੀ ਹੈ, ਕਿੱਦਾਂ ਬਿਹੇਵ ਕਰਦੇ ਆ। ਲਾਈਕ ਕੋਈ ਗੁਰਦੁਆਰੇ ਦੇ ਵਿੱਚ ਨਹੀਂ ਜਾਂਦਾ, ਦੂਜੇ ਰਿਲੀਜਨ ਤੁਸੀਂ ਦੇਖਿਆ ਹੋਊਗਾ, ਦੇ ਗੋ ਔਨ ਦ ਸਟਰੀਟਸ, ਆਈਵ ਸੀਨ ਸੋ ਮੈਨੀ ਟਾਈਮਸ, ਉਹ ਪੋਸਟਰ ਲੈ ਕੇ ਖੜੇ ਹੁੰਦੇ ਆ ਜਾਂ ਸਟਾਲ ਲਾਉਂਦੇ ਆ, ਆਪਣਾ ਪ੍ਰਚਾਰ ਕਰਦੇ ਆ, ਰਾਈਟ। ਸੋ ਨਗਰ ਕੀਰਤਨ ਇਜ਼ ਅ ਗੁੱਡ ਵੇ ਪਬਲਿਕ ਦੇ ਵਿੱਚ ਆਪਾਂ ਦੂਜਿਆਂ ਨੂੰ ਦੱਸੀਏ ਸਾਡਾ ਪਹਿਰਾਵਾ, ਸਾਡੇ ਵੈਲਿਊ, ਸਾਡਾ ਕਲਚਰ, ਐਸ ਲੌਂਗ ਐਸ ਆਪਾਂ ਪਬਲਿਕ ਨੂੰ ਉਹ ਨਹੀਂ ਕਰ ਰਿਹਾ, ਲਾਈਕ ਔਖਾ ਨਹੀਂ ਕਰ ਰਿਹਾ, ਆਈ ਥਿੰਕ ਇਟਸ ਅ ਗੁੱਡ ਥਿੰਗ।
0: ਨਹੀਂ ਮੈਂ ਨਾ ਅੱਜ ਅਸੀਂ ਨਗਰ ਕੀਰਤਨ ਦੀ ਗੱਲ ਨਹੀਂ ਕਰ ਰਹੇ, ਅਸੀਂ ਗੱਲ ਕਰ ਰਹੇ ਹਾਂ ਕਿ ਰਜਾਇਨਾ ਦੇ ਵਿੱਚ ਇੱਕ ਮੋਸਕ ਹੈ ਅਤੇ ਉਹਨਾਂ ਨੂੰ ਪਰਮਿਸ਼ਨ ਮਿਲੀ ਹੈ ਫਰੋਮ ਰਜਾਇਨਾ ਪੁਲਿਸ ਕਿ ਉਹ ਹਫ਼ਤੇ 'ਚ ਇੱਕ ਵਾਰ ਫਰਾਈਡੇ ਨੂੰ ਆਪਣੀ ਕਾਲ ਟੂ ਪ੍ਰੇਅਰ ਹੈ ਜਿਹੜੀ ਉਹ ਲਾਊਡ ਸਪੀਕਰ ਦੇ ਉੱਤੇ ਬ੍ਰੌਡਕਾਸਟ ਕਰ ਸਕਦੇ ਆ ਵੰਸ ਅ ਵੀਕ, ਦੋ ਤਿੰਨ ਮਿੰਟ ਦੇ ਲਈ। ਅਤੇ ਬੜੇ ਲੋਕਾਂ ਨੇ ਅਪੋਜ਼ ਕੀਤਾ ਕਿ ਰਿਲੀਜੀਅਸ ਮੈਸੇਜ ਆਏ ਪਬਲਿਕ ਪਲੇਸਿਸ ਦੇ ਵਿੱਚ ਬ੍ਰੌਡਕਾਸਟ ਨਹੀਂ ਹੋਣੇ ਚਾਹੀਦੇ, ਅਤੇ ਹੋ ਦੂਜੇ ਥਾਂ 'ਤੇ ਲੋਕ ਕਹਿ ਰਹੇ ਆ ਇਟਸ ਐਕਸਪ੍ਰੈਸ਼ਨ ਆਫ ਰਿਲੀਜੀਅਸ ਫਰੀਡਮ। ਫਿਰ ਕੀ ਹੋ ਗਿਆ ਜੀ, ਦੋ ਤਿੰਨ ਮਿੰਟ ਲਈ ਹੋ ਰਿਹਾ ਸੀ, ਉਹਦੇ ਬਾਰੇ ਗੱਲ ਕਰ ਰਿਹਾ।
6: ਭਾਜੀ ਸੋਰੀ, ਆਈ ਡਿਡਨਟ ਨੋ ਟੌਪਿਕ ਇਹ ਆ, ਪਰ ਆਈ ਐਗਰੀ ਵਿਦ ਦੈਟ ਵੀ ਜਿਹੜੀ ਪ੍ਰੇਅਰ ਆ ਜਾਂ ਕਨੈਕਸ਼ਨ ਵਿਦ ਗੋਡ ਬਹੁਤ ਇੰਟੀਮੇਟ ਤੇ ਪਰਸਨਲ ਆ, ਯੂ ਡੋਨਟ ਹੈਵ ਟੂ ਇਨਵਾਈਟ ਦ ਹੋਲ ਪਬਲਿਕ ਫਾਰ ਦੈਟ, ਜਾਂ ਬਾਹਰ ਜਾ ਕੇ ਆਪਾਂ ਸਾਰੇ ਨੂੰ ਦਿਖਾਈਏ ਜਾਂ ਸੁਣਾਈਏ, ਰਾਈਟ। ਤੇ ਕਈਆਂ ਨੂੰ ਥੋੜਾ ਜਿਹਾ ਲਾਊਡ ਸਪੀਕਰਾਂ ਦਾ ਲੱਗਦਾ ਹੈ ਨਾ, ਸੋ ਉਹ ਵੀ ਨਾ ਇੱਕ ਪਬਲਿਕ ਦੇ ਵਿੱਚ ਉਹ ਕਾਜ਼ ਡਿਸਰਪਸ਼ਨ ਜਿਹਾ ਕਾਜ਼ ਹੋ ਜਾਂਦਾ।
0: ਬਟ ਫਿਰ ਆਪਾਂ ਨਗਰ ਕੀਰਤਨ ਵੀ ਕਰਦੇ ਹਾਂ ਪਬਲਿਕ ਦੇ ਵਿੱਚ,
6: ਪਰ ਤੁਸੀਂ ਕਹਿ ਰਹੇ ਹੋ ਨਾ ਵੀ ਰੈਗੂਲਰ ਹਫ਼ਤੇ ਦੇ ਵਿੱਚ, ਦੋ ਜਾਂ ਤਿੰਨ ਹੋਣਗੇ ਮਸਾਂ, ਹੁਣ ਤਿੰਨ ਹੋਇਆ, ਪਹਿਲਾਂ ਤਾਂ ਇੱਕ ਹੀ ਹੁੰਦਾ ਸੀ ਭਾਜੀ ਸਾਲ ਵਿੱਚ,
0: ਹੁਣ
6: ਜੂਨ ਵਿੱਚ ਆਈ ਥਿੰਕ ਕਰਦੇ ਇੱਕ ਹੋਰ, ਸੋ ਇਟ ਵਾਸ ਜਸਟ ਅ ਵਨ ਟਾਈਮ ਥਿੰਗ ਹੈ ਨਾ, ਇੱਕ ਡਾਊਨ ਟਾਊਨ ਦੇ ਟਰਾਂਟੋ, ਸੋ ਇਹ ਰੂਟੀਨ ਨਹੀਂ ਹੈਗਾ ਵੀ ਹਰ ਹਫ਼ਤੇ ਹੈ ਨਾ, ਲਾਈਕ ਫਿਰ ਆਈ ਥਿੰਕ ਉਹ ਕਮਿਊਨਿਟੀ ਵਿੱਚ ਉਹ ਕਰੇਗਾ ਭਾਜੀ, ਕਈ ਲੋਕਾਂ ਨੂੰ ਨਹੀਂ ਲਾਈਕ ਕਰਨਗੇ, ਯੂ ਨੋ।
0: ਠੀਕ ਹੈ, ਸੋ ਰੈਗੂਲਰਲੀ ਨਹੀਂ, ਸੋ ਇਹ ਅਸੀਂ ਅੱਜ ਗੱਲਬਾਤ ਕਰ ਰਹੇ ਸੀ। ਸੋ ਨੰਬਰ ਹੈ ਆਪਣਾ 905-673-3337, 905-673-3337, 905-673-3337, 9056-73-33-37। ਸੋ ਇਹ ਕਾਫੀ ਇੱਕ ਵੱਡਾ ਇਸ਼ੂ ਰਜਾਇਨਾ ਦੇ ਵਿੱਚ ਬਣਿਆ ਹੋਇਆ ਜਾਂ ਆਸ ਪਾਸ ਵੀ ਕੈਨੇਡੀਅਨ ਕੁਝ ਲੋਕ ਜਿਹੜੇ ਅਪੋਜ਼ ਕਰ ਰਹੇ ਹੋ, ਆਪਣੀਆਂ ਵੀਡੀਓਜ਼ ਪਾ ਰਹੇ ਨੇ, ਜਿਹੜੇ ਇਨ ਫੇਵਰ ਹੈ ਉਹ ਚਲੋ ਆਪਣਾ ਪੱਖ ਰੱਖ ਰਹੇ ਆ। ਸੋ ਤੁਹਾਡਾ ਕੀ ਓਪੀਨੀਅਨ ਹੈ ਵੀ ਇੱਦਾਂ ਇੱਕ ਲਾਊਡ ਸਪੀਕਰ ਤੇ ਇੱਕ ਪ੍ਰੇਅਰ ਬ੍ਰੌਡਕਾਸਟ ਜੇ ਹੋ ਰਿਹਾ, ਡੂ ਯੂ ਥਿੰਕ ਵੀ ਉਹਦੇ ਵਿੱਚ ਕੋਈ ਇਸ਼ੂ ਹੈ ਜਾਂ ਯੂ ਆਰ ਓਕੇ ਵਿਦ ਇਟ? ਨੰਬਰ ਹੈ ਆਪਣਾ 905-673-3337, 905-673-3337। ਅੱਜ ਸ਼ਾਮ ਨੂੰ ਲਾਈਵ ਪ੍ਰੋਗਰਾਮ ਹੋ ਰਿਹਾ ਪੰਜਾਬੀ ਲਹਿਰਾਂ ਦਾ ਗ੍ਰੈਂਡ ਹੋਮ ਫਰਨੀਚਰ ਤੇ।
7: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਬਿਲਕੁਲ, ਇਸ ਵੀਕਐਂਡ ਉੱਪਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਪਰਿਵਾਰ ਬਾਇੰਗ ਕਰਨੀ ਚਾਹੁੰਦੇ ਨੇ ਤਾਂ ਜ਼ਰੂਰ ਇੱਕ ਚੱਕਰ ਲਾਓ 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ ਤੇ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਆ। ਪੰਜ ਹੀ ਸੈੱਟ ਆਏ ਨੇ, ਜਿਹੜੇ ਪਰਿਵਾਰ ਰਾਈਟ ਵੇ ਐਕਟ ਕਰ ਲੈਣਗੇ ਪਹੁੰਚ ਜਾਣਗੇ ਉਹਨਾਂ ਵਾਸਤੇ ਡੀਲ ਆ। ਰਿਕਲਾਈਨ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਤੇ ਨਾਲ ਦੀ ਨਾਲ ਜਿਨ੍ਹਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ, ਜੀ ਹਾਂ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਕੁਈਨ ਸਾਈਜ਼ ਦਾ ਬੈੱਡ ਡਰੈਸਰ ਮਿਰਰ ਨਾਲ ਸਾਈਡ ਟੇਬਲ ਗੋਲਡਨ ਕਲਰ ਦੇ ਉੱਪਰ ਹੈਂਡਲ ਲੱਗੇ ਹੋਏ ਨੇ, ਸੋ ਸੋਲਿਡ ਵੁੱਡ ਦਾ ਕੁਈਨ ਸਾਈਜ਼ ਦਾ ਬੈੱਡ ਡਰੈਸਰ ਮਿਰਰ ਨਾਲ ਸਾਈਡ ਟੇਬਲ ਕੰਪਲੀਟ ਬੈਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ 1500-1600 ਡਾਲਰ ਸੀ, 599 ਦਾ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ, ਕੁਈਨ ਸਾਈਜ਼ ਦਾ ਬੈੱਡ ਡਰੈਸਰ ਮਿਰਰ ਨਾਲ ਸਾਈਡ ਟੇਬਲ ਗੋਲਡਨ ਕਲਰ ਦੇ ਹੈਂਡਲ ਲੱਗੇ ਹੋਏ ਨੇ 599 ਡਾਲਰ ਦੇ ਵਿੱਚ। ਕੋਈ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਰਾਈਟ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 6472600000 647-262-0000 ਜਾਂ ਪਰਿਵਾਰ ਪਹੁੰਚ ਸਕਦੇ ਨੇ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਕਨ ਰੋਡ 6685 ਟੋਮਕਨ ਰੋਡ ਪਰ।
0: ਬਹੁਤ ਸ਼ੁਕਰੀਆ ਜੀ। 9477 ਹੈਲੋ।
8: हाय सर, कैसे हैं आप?
0: ठीक है सर, आप कैसे हो?
8: अच्छा, मैं ठीक हूँ सर। मैं उर्दू में बात करूँगा, पंजाबी मुझे नहीं आती, सॉरी। लेकिन मैं इस मुद्दे पे बीइंग अ प्रैक्टिसिंग मुस्लिम, मतलब मैं इसके अगेंस्ट हूँ। द रीजन ऑफ अजान वाज टू इनवाइट पीपल फॉर के नमाज के लिए आ जाए, राइट? तो वो तो ऑलरेडी अब सेल फोन है, हर किसी के पास टाइम का हर किसी को पता है, तो इस तरह के मतलब चीज से और तकसीम बढ़ जाएगी और लोग जो है वो एक चीज के रिलीजन पे ऑलरेडी यहाँ पे बहुत कुछ चल रहा है ना। मेरे ख्याल में नहीं होना चाहिए।
0: अच्छा, इसका क्या फिर से बताओ कि क्या इसका मीनिंग क्या था?
8: मीनिंग अजान का ये है कि ये इस पर्पस के लिए किया जाता था कि पुराने वक्तों में मतलब जब वो लोगों को पता नहीं होता, इनवाइट देम, 5 times a day प्रेयर होती है मस्जिद में, तो उसके लिए इनवाइट करते थे लोग कि आप आ जाए और नमाज पढ़ ले। तो अब हर किसी को जो है ऑलरेडी पता है, मुझे पता है कि इस टाइम नमाज का टाइम है, मेरे फोन में भी एप्स है कि मैं डाउनलोड कर सकता हूँ, उसमें अजान आते हैं। वो अगर अजान नहीं हो तो ऑलरेडी आप अलार्म लगा सकते हैं, कोई देयर आर लॉट ऑफ वेज, राइट? तो दिस इज नॉट लाइक अ मुस्लिम मेजोरिटी कंट्री या कोई मुस्लिम कंट्री नहीं है, मतलब डाइवर्स कंट्री है, रिलीजन है। तो एक रिलीजन को मतलब उस तरह बढ़ा चढ़ा के उससे लोगों में नफरत पड़ता है ना ऑलरेडी जो है, कभी सिनेगॉग के ऊपर, कभी टेम्पल के ऊपर, कभी मस्जिद के ऊपर। तो लोगों में मतलब मेरे ख्याल में हम आहंगी बढ़ानी चाहिए कि वो एक दूसरे को एक्सेप्ट करे, रादर के मतलब एक को दे दिया अब दूसरा कहेगा उसको नहीं मिलेगा, वो इस पहले से नफरत करेगा।
0: नहीं, ठीक है सर, बहुत शुक्रिया, थैंक यू सो मच। सो ये आप एक प्रैक्टिसिंग मुस्लिम ने, सो इन्हां नूं लगदा है कि जे आपां इदां दीआं चीज़ां पब्लिक दे विच करांगे तां जो लोकां प्रति हर एक धर्म दे खिलाफ, वैदर इट बी मुस्लिम सिख कोई हिंदू कम्यूनिटी दे खिलाफ, हुण सिनेगॉग्स दी गल कीती, उत्थे वैंडलिज्म हो रहा, सो शूटिंग्स हो रही ने, सो ए नफरत इन्हां नूं लगदा है कि जे आपां वधा चढ़ा के अपने धर्म नूं इक कनेडियन कंट्री दे विच ਪ੍ਰਮੋਟ ਕਰਾਂਗੇ ਤਾਂ ਕਿਤੇ ਨਾ ਕਿਤੇ ਉਹ ਇੱਕ ਨਫ਼ਰਤ ਵੱਧ ਸਕਦੀ ਹੈ। ਤੁਸੀਂ ਇੱਕ ਦੋ ਨੰਬਰ ਨੋਟ ਕਰੋ। ਪਹਿਲਾਂ ਤਾਂ ਨਿਊ ਹਾਈਟਸ ਕਿਚਨ, ਮਨਪਸੰਦ ਦਾ ਟੌਪ ਦਾ ਕਿਚਨ ਰੈਡੀ ਕਰਾਉਣਾ, ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ, ਬ੍ਰੈਂਡ ਨਿਊ ਕਿਚਨ, ਵੈਨਿਟੀਜ਼, ਕਾਊਂਟਰ ਟੌਪਸ, ਟੀ ਵੀ ਦੇ ਆਲੇ ਦੁਆਲੇ ਕੋਈ ਇੰਟਰਟੇਨਮੈਂਟ ਯੂਨਿਟ, ਨਿਊ ਹਾਈਟਸ ਕਿਚਨ ਨੂੰ ਯਾਦ ਰੱਖੋ, ਨੰਬਰ ਵਨ ਟੀਮ। 4168591920, 4168591920। ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਤੁਹਾਨੂੰ ਕੋਈ ਵੀ ਬਿਲਡਿੰਗ ਦਾ ਸਮਾਨ ਚਾਹੀਦਾ ਬਈ, ਪਲੰਬਿੰਗ ਸਪਲਾਈਜ਼, ਐਚਵੈਕ ਮਟੀਰੀਅਲ, ਇਲੈਕਟ੍ਰੀਕਲ ਸਪਲਾਈਜ਼, ਫਲੋਰਿੰਗ, ਟਾਇਲ ਦੇ ਪ੍ਰੋਡਕਟ, ਡੋਰ ਟ੍ਰਿਮ, ਮੋਲਡਿੰਗ, ਡਰਾਈਵਾਲ, ਇੰਸਟਾਲੇਸ਼ਨ, 8005 ਡਿਕਸੀ ਰੋਡ, ਡਿਕਸੀ ਅਤੇ ਸਟੀਲਸ, ਬਹੁਤ ਹੀ ਹਾਈ ਐਂਡ ਲਗਜ਼ਰੀ ਸ਼ੋਰੂਮ ਹੈ। ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਹਰੇਕ ਪ੍ਰਾਈਸ ਬੀਟ ਕਰਨਗੇ। ਬਰੈਂਪਟਨ 'ਚ ਡਿਲੀਵਰੀ ਫ੍ਰੀ ਹੈ, 6474-0585, 6479610585। ਇੱਕ ਪੈਰਾਡਾਈਜ਼ ਡਿਵੈਲਪਮੈਂਟਸ ਦਾ ਮੈਸੇਜ ਫਿਰ ਅਗਲੀ ਕਾਲ ਲੈਂਦੇ ਹਾਂ। ਟਾਊਨ ਹਾਊਸ ਸਿਰਫ 6.5 ਲੱਖ ਤੋਂ ਬਈ। ਹੁਣ ਲੋ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com ਵੈਰੀ ਗੁੱਡ ਜੀ 2865 ਹਾਂਜੀ
9: ਪਰ
0: ਹਫਤੇ ਚ ਇੱਕ ਵਾਰੀ ਵੀ ਡਿਸਟਰਬ ਹੋ ਜਾਣਗੇ
9: ਹੁੰਦੇ ਫਿਰ ਵੀ ਡਿਸਟਰਬ ਤਾਂ ਹੁੰਦੇ ਆ ਜੀ ਇੱਥੋਂ ਦੇ ਆਪਾਂ ਲੌਂਗ ਟਰਮ ਰਹਿੰਦੇ ਸਾਰੇ ਕੈਨੇਡਾ ਚ
0: ਠੀਕ ਹੈ
9: ਤੇ ਆਪਣੀ ਕੰਟਰੀ ਵਧੀਆ ਵਧੀਆ ਹੈ ਨਾ ਜੋ ਆਪਾਂ ਆਪਣੇ ਵਿਚਾਰ ਆ ਬਾਕੀ ਕੱਲ ਨੂੰ ਫਿਰ ਆਪਾਂ ਇੱਥੇ ਇੰਟਰਵਿਊ ਵਿੱਚ ਜਾਂ ਬ੍ਰਿੰਟ ਦੇ ਵਿੱਚ ਫਿਰ ਪੀਟਰ ਜਿਹੜਾ ਲੈ ਆਵਾਂਗੇ ਉਹਦੇ ਨਾਲ ਸਪੀਕਰ ਲਾਣਾ ਆਲੂ ਗੰਢੇ ਧਨੀਆ ਫ੍ਰੀ ਤੇ ਫਿਰ ਭਾਈ ਉਹ ਕੰਮ ਚੱਲ ਪੈਣਾ ਨਾ ਭਾਈ ਫਿਰ ਉਹ ਵੀ ਡਿਸਟਰਬ ਹੋਣਗੇ ਲੋਕ
0: ਸੋ ਤੁਹਾਨੂੰ ਲੱਗਦਾ ਹੈ ਜੇ ਇੱਕ ਵਾਰ ਸ਼ੁਰੂ ਹੋ ਗਿਆ ਤਾਂ ਵੱਧਾ ਵੱਧਾ ਕੰਮ ਜ਼ਿਆਦਾ ਹੋ ਜਾਣਾ
10: ਬਹੁਤ ਜੀ ਗੱਲਾਂ ਨਾਲ ਬਿਲਕੁਲ ਸਹਿਮਤ ਹੈ ਕਿ ਇਹ ਚੀਜ਼ਾਂ ਪੁਰਾਣੇ ਜ਼ਮਾਨੇ ਛੰਨੀਆਂ ਸੀ ਕਿਉਂਕਿ ਉਹਦੇ ਸਾਧਨ ਨਹੀਂ ਹੁੰਦਾ ਸੀ ਕੋਈ ਅਜਾਨ ਨਾ ਹੋਰ ਸਾਰਾ ਕੁਛ ਸਪੀਕਰਾਂ ਤੇ ਦੱਸਣ ਲਈ ਹੁੰਦਾ ਸੀ ਨਾ ਉਦੋਂ ਰੇਡੀਓ ਵੀ ਘੱਟ ਹੁੰਦੇ ਸੀ ਐਪ ਵੀ ਫੋਨਾਂ ਚ ਘੱਟ ਹੁੰਦੇ ਆ ਸੀ ਹੁਣ ਤਾਂ ਉਹ ਫੋਨ ਵੀ ਆ ਗਏ ਉਹਨਾਂ ਚ ਵੀ ਚੱਲਦੀ ਹੈ 5-15 ਟਨ ਦੇ ਨਾਲ ਪਰ ਇੱਕ ਗੱਲ ਨਾ ਮੈਂ ਜਿਹੜਾ ਸਹਿਮਤ ਤੁਸੀਂ ਕਹਿੰਦੇ ਕਿ ਸਪੀਕਰ ਚ ਨਾ ਦੋ ਤਿੰਨ ਮਿੰਟ ਦਾ ਤਾਂ ਫਰਾਈਡੇ 11:30-11:12 ਜਾਂਦੀ ਹੈ ਨਾ ਕਿ ਉਹਨੇ ਕਦੋਂ ਤਾਂ ਕੋਈ ਫਰਕ ਨਹੀਂ ਪੈਂਦਾ ਰਹੀ ਇੱਕ ਦਿਨ ਦਾ ਇੱਕ ਦਿਨ ਤੋਂ ਤਾਂ ਕੋਈ ਨਹੀਂ ਇੱਕ ਦਿਨ ਤਾਂ ਚੱਲ ਜਾਂਦਾ ਪਰ ਰੋਜ਼ ਤਾਂ ਜਾਂਦੀ ਹੋਣੀ ਫਰਾਈਡੇ ਜ਼ਿਆਦਾ ਹੁੰਦਾ ਨਮਾਜ਼ ਪੜ੍ਹਦੇ ਜਾ ਕੇ ਜਿੰਮੇ ਦੀ ਨਮਾਜ਼ ਕਰਦੇ ਆ ਕਹਿੰਦੇ
0: ਨਾ
10: ਜਿੰਮਾ ਕਹਿੰਦੇ ਆ ਹਾਂਜੀ
0: ਡਿਲੇ ਨਾ ਕਰੋ 15 ਸਾਲ ਦਾ ਇਹਨਾਂ ਕੋਲ ਐਕਸਪੀਰੀਅੰਸ ਹੈ ਫੁਲੀ ਇੰਸ਼ੋਰਡ ਕੰਪਨੀ ਹੈ ਰਿਟਨ ਵਾਰੰਟੀ ਦੇ ਰਹੇ ਆ ਆਲ ਵੇ ਰੂਫਰ 6475050943 ਵਧੀਆ ਡਿਸਕਾਊਂਟ ਸਾਡੇ ਨਾਮ ਦੇ ਨਾਲ ਆਲ ਵੇ ਰੂਫਰਸ ਵੀਕਐਂਡ ਤੇ ਡਕਟ ਕਲੀਨਿੰਗ ਕਰਾਓ ਡੂ ਨਾਟ ਡਿਲੇ ਸਿਰਫ $150 ਸਾਰੇ ਘਰ ਦੀ ਡਕਟ ਕਲੀਨਿੰਗ 437-688-7750 ਸਬਜ਼ੀ ਮਾਰਕੀਟ ਨਾਲੇ ਰੈਸਟੋਰੈਂਟ ਨਾਲੇ ਗਰੋਸਰੀ ਸਟੋਰ 24 ਘੰਟੇ 7 ਦਿਨ ਖੁੱਲ੍ਹਾ ਹਰ ਤਰ੍ਹਾਂ ਦੀਆਂ ਤਾਜ਼ੀਆਂ ਸਬਜ਼ੀਆਂ ਗੋਲ ਕੱਦੂ ਚੱਪਣ ਕੱਦੂ ਟਿੰਡੋ ਹਰੇ ਮਟਰ ਸਾਗ ਬਾਥੂ ਆਦਿ ਮਿਲ ਰਿਹਾ 10 ਲੋਰਮੈਲ ਗੇਟ ਸੈਂਡਲ ਰੋਡ ਮੈਕਲੋਗਲਿਨ 10970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ ਸਬਜ਼ੀ ਮਾਰਕੀਟ ਚਿਕਨ ਲੈਗ ਬਿਰਿਆਨੀ ਫਿਸ਼ ਪਕੌੜਾ 20 ਕਿਲੋ 1 ਫਰੀ ਤੁਹਾਨੂੰ ਇਹ ਦੇ ਰਹੇ ਨੇ ਗੱਡੀ ਲੈਣੀ ਹੈ ਕੈਲੇਡਨ ਮਿਤਸੂਬਿਸ਼ੀ ਤੋਂ ਲਓ 10 ਸਾਲ ਦੀ ਵਾਰੰਟੀ ਹੈ ਕੈਲੇਡਨ ਮਿਤਸੂਬਿਸ਼ੀ 10 ਈਅਰਸ ਯਾਰ ਵਾਹ 6476782754 6476782754 ਤੇ ਜਿਨ੍ਹਾਂ ਜਿਨ੍ਹਾਂ ਨੇ ਅੱਖਾਂ ਦੀ ਸਰਜਰੀ ਕਰਾਉਣੀ ਹੈ ਕੈਟਰੈਕਟ ਤੁਹਾਡੇ ਡੈਮੇਜ ਹੋ ਜਾਂਦੇ ਆ ਅੱਖਾਂ ਡੈਮੇਜ ਹੋ ਜਾਂਦੀਆਂ ਉਮਰ ਦੇ ਨਾਲ ਨਾਲ ਇਹ ਜਿਹੜੀ ਸਰਜਰੀ ਹੈ 10-15 ਮਿੰਟ ਦੀ ਮੈਕਸੀਮਮ ਸਰਜਰੀ ਹੈ ਦੁਨੀਆ ਭਰ ਦੀ ਵਨ ਆਫ ਦਾ ਸੇਫੈਸਟ ਸਰਜਰੀ ਮੰਨੀ ਜਾਂਦੀ ਹੈ ਵਿਜ਼ਨ ਤੁਹਾਡੀ ਨਿਗਾਹ ਪਰਫੈਕਟ ਹੋ ਜਾਏਗੀ ਪਰਫੈਕਟ 2899829597 ਤੁਹਾਡੀ ਬੋਲੀ ਬੋਲਦੇ ਡਾਕਟਰ 2899829597 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰੋ ਸੋ ਥੈਂਕ ਯੂ ਸਭ ਦਾ ਤੇ ਆਲਵੇਸ ਬਹੁਤ ਰਿਸਪੈਕਟ ਨਾਲ ਤੁਸੀਂ ਸਾਰੇ ਆਪਣੇ ਆਪਣੇ ਵਿਚਾਰ ਦਿੰਦੇ ਹੋ ਵਿਚ ਮੀਨਸ ਅ ਲੋਟ ਆਪਾਂ ਆਲਵੇਸ ਰਿਸਪੈਕਟ ਨਾਲ ਹੀ ਹਰ ਇੱਕ ਧਰਮ ਦੀ ਗੱਲਬਾਤ ਕਰੀਦੀ ਹੈ ਮੈਂਡੀ ਗਿੱਲ ਦੀ ਗੱਲ ਕਰੀਏ ਤਾਂ ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ ਦਾ ਵਧੀਆ ਡਿਸਕਾਊਂਟ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਦਾ ਮੈਂਡੀ ਗਿੱਲ 647-929-9 6479-229-9509 ਮੈਂਡੀ ਸੋ ਵੀਕਐਂਡ 'ਤੇ ਇੰਜੋਏ ਕਰੋ ਕੋਈ ਵੀ ਤੁਹਾਨੂੰ ਨੰਬਰ ਚਾਹੀਦੇ ਆ ਕਿਸੇ ਵੀ ਸਾਡੇ ਬਿਜ਼ਨਸ ਪਰਸਨ ਦੇ ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ PUNJABI LEHRAN ਇੰਸਟਾਗ੍ਰਾਮ 'ਤੇ ਮੈਸੇਜ ਕਰ ਦਿਉ ਜਾਂ ਸਾਡਾ ਨੰਬਰ ਹੈ 6475041557 ਪੰਜਾਬੀ ਲਹਿਰਾਂ ਇੰਸਟਾਗ੍ਰਾਮ 'ਤੇ ਵੀ ਰੀਚ ਕਰ ਸਕਦੇ ਹੋ ਅਤੇ ਵੀਕਐਂਡ 'ਤੇ ਊਬਰ ਜਾਂ ਲਿਫਟ ਦੀ ਸੇਫਟੀ ਕਰਾਉਣੀ ਹੈ ਗੱਡੀ ਦੇ ਇੰਜਨ ਟਰਾਂਸਮਿਸ਼ਨ ਓਇਲ ਚੇਂਜ ਕਰਾਉਣਾ ਕੁਆਲਿਟੀ ਕਾਰ ਰਿਪੇਅਰ 171 ਰਦਰਫਰਡ ਰੋਡ ਸਾਊਥ 905-460-1111 9054601111 SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984
11: Illegal trucking is not just an industry problem. It puts our families and economy at risk. Rogue operators are putting untrained drivers behind the wheel. They dodge taxes, exploit vulnerable workers, and force honest carriers to pay the price. Join us in demanding real enforcement, real accountability, and real consequences for lawbreakers. Unsafe trucks don't stay in one province. They travel the highways that keep Canada moving. Brought to you by the Canadian Trucking Alliance's Stop Illegal Trucking campaign. Visit stopillegaltrucking.ca for details.
12: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਮੈਂ ਕਲਿੰਦਰ ਅਰੋੜਾ ਕੁੜਾ ਮੇਰੇ ਸਾਹਿਬ ਦੀਆਂ ਵਡਿਆਈਆਂ ਤਣਕੇ ਜਿੰਨੀ ਕਦਰ ਨ ਮੇਰੀ ਮੈਨੂੰ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸਦੀ ਰਹਿਮਤਾਂ ਬਖਸ਼ਣ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

0: खूबसूरत सुबह तक आज खूबसूरत लोग खूबसूरत मुल्क सी एच एल ओ डिजिटल ए एम फ्रीक्वेंसी रही टोरंटो पेंसिल्वेनिया न्यूयॉर्क वाशिंगटन न्यूजर्सी तक सुन रहे हो आप सब दा हार्दिक स्वागत करते हैं। उम्मीद दिन खुशगवार चढ़दी कला वाला निरपो निर्वैर रहेगा, रोशनी रस्ते दिखावेगी, तुसी चलते रहोगे तो हमेशा ही तरह अज इस शो दे विच तुसी सारे शामिल होंगे। जिथे चलेंगा चलूंगी नाल तेरे टिकटा दो लै ली। स्टूडियोज नंबर 905-673-3337 905-673-3337 तुसी साडे नाल गलबात कर सकते हो। एक बार फिर नवी गलबात नवी चाहत दे नाल नवे दिन नूं जिथे शुरुआत कर चुके हो ते ग्रे स्काईज प्लस मिक्स सन एंड क्लाउड दे नाल बारिश ते हल्की धुप ड्रिजल बूंदाबांदी कितें होगी हैवी रेन दे नाल अज दे दिन नूं प्लस डबल डिजिट दे विच तुसी इंजॉय करन जा रहे हो। रिवाज हर सवेर तुहानू अपडेट करदा करंट जो मार्केट मुद्दे ते सारियां गल्लां बातां दे नाल कुछ खबरां जिन्हां नूं तुहानू तक लैके आउंदे ने नज़ारा नज़ारा जिथे तुसी अपने इवेंट्स विआह शादियां ते जिथे तुसी अपने दोस्तां दे नाल पार्टीज़ वगैरह बुक कर रहे हो उत्थे फाइन डाइनिंग लग्जरी जिहड़ा हैगा नज़ारा नूं जिस नूं असीं प्रमोट कर रहे हैं तुसी 905-451-2600 या www.nazara-resto जो लॉन्च नूं तुसी इंडियन रेस्टो लॉन्च नज़ारा गूगल ते जाके तुसी पिक्चर्स ते व्यूज़ देख सकते हो और तुसी कह सकते हो कि वाह क्या बात है। 905-451-2600 इसी तरह शो का हिस्सा तुहाडे तक मनिंदर सिंह पड्डा लैके आउंदे ने। मनिंदर सिंह पड्डा जो कि लाइसेंसड पैरालीगल ने दो चीज़ां स्पैशलाइज़ करते हैं। ट्रैफिक टिकट अगर मिल जाए डगफूड साहब की मेहरबानी है कि ट्रैफिक टिकट मिल के अगर इंश्योरेंस नूं पता लग गया हजे तो उन्होंने ये भी तुसी बेकसूर हो कुछ नहीं किया कदे कोई एक्सीडेंट नहीं किया कोई क्लेम नहीं ली फिर भी सत्यानाश मारा लोगों का पर जे उन्होंने पता लग गया ना कि भी थोड़ा टिकट मिली है यू आर डन तुसी जे प्रोविंस चेंज कर लो या फिर गड्डी की फीस एक पत्ता पे करना शुरू कर दो इंश्योरेंस नहीं पे करोगे। सो तुसी अपनी ट्रैफिक टिकट नूं फाइट कर सकते हो पॉइंट्स बचा सकते हो रैकेट नूं बचा सकते हो। 647-864-0797-647-864-0797 या थोड़े किराएदार बढ़ गया है डगफूड साहब की मेहरबानी है नौ नौ महीने लोगों के घरों चों नहीं निकलते प्रॉपर्टियां तोड़ के भन के कूड़ा रख के अंदर पूरी तरह नाल जो बंदा लैंडलॉर्ड आ उस दे उत्ते टॉर्चर करके तो पुलिस स्टेशन पुलिस कहती है लैंडलॉर्ड टैनेंट बोर्ड से चल दो टैनेंट बोर्ड वाले इन्हों पुछ रहे होंगे थोड़ा कुछ होर तो नहीं चाहिए कोई एप्लीकेशन थोड़ी तो नहीं रहेगी कि धक्का ना हो जाए तुसी पता नौ महीने तो किराए दे रहे हो सानू सुनया नहीं तो ये जिहड़े स्पैशल अपॉइंटमेंट के उत्ते सो कॉल्ड ट्रिब्यूनल के बंदे बिठाए हुए हैं जिन्होंने जज कह दें आप इस समय डगफूड के हालात ये ने हर रोज़ मेन स्ट्रीम मीडिया से डगफूड का अस्तीफा मंगया जा रहा कि एक साल पहला इलैक्शन प्लैन ना कराए गए ता जो इलैक्शन हारन तो बच जाने है। ते एक जबरदस्त तरीके नाल सरकार जिहड़ी लोकां ते लियाई गई है अज दी भी मेन सुरखियां दे विच डगफूड आ पर फिलहाल तुसी किराएदार अगर कढ़ना ढंग नाल ते पूरे कानून दे पैंतरां दे नाल तुसी मनिंदर सिंह पड्डा 647-864-0797-647-864-0797 दे उत्ते मनिंदर नाल गल करोंगे। तो ट्रिपले लैंडस्केपिंग जिथे लैंडस्केपिंग च वड्डी कंपनी है उत्थे लैंडस्केपिंग दे विच ट्रिपले लैंडस्केपिंग कहिंदे वड्डा प्लाजा या तुहाडे कोई भी प्रॉपर्टी है लैंडस्केपिंग ते स्नो रिमूवल लई 647-784-1213 दे उत्ते कॉल करोंगे। और हाईलैंड ऑटो रिपेयर सेंटर साडे शो दे हिस्से दे प्राउड स्पोंसर दे विचों हाईलैंड जिथे गड्डी रिपेयर कराउण लई 19 साल दे एक्सपीरियंसड मकैनिक तुहाडी सेवा दे विच हाजिर ने। 905-463-6363 अपनी गड्डी की किसी भी तरह की रिपेयर वास्ते 905-463-6363 ते हाईलैंड ऑटो रिपेयर सेंटर गैरी गरेवाल यारां दे यार 38 ऑटोमैटिक ड्राइव 15 साल तो MTO अप्रूव्ड वर्कशॉप है। तो शो नूं तुहाडे तक हरदीप पंधेर ब्रोकर ऑफ रैकेट फेयर ड्यू रियल्टी तो लैके आते हैं किसी की भी कोई प्रॉपर्टी स्टक है या वो लोग जिहड़े 20, 50 या 70 हज़ार नाल अपने घर की चाबी लैनी चाहते हैं थोड़े डाउन पेमेंट के नाल ते वो लोग जिहड़े बच्चों लिए वरिड ने कि साडे कोल तां घर है ये फिर खरीद पाउणगे कि नहीं हरदीप पंधेर ब्रोकर ऑफ रैकेट तुसी कॉल कर सकते हो 416-473-4242 416-473-4242। कुछ खबर जिन्हां दे विचों डगफूड की जिहड़ी गल चल रही है कि लीडरशिप इन्नी वीक है स्कैंडल तो स्कैंडल ने की डगफूड नूं रिजाइन कर देना चाहिए कि नहीं इस दे उपर चर्चा जिहड़ी मुद्दा बनी हुई है। तो दूसरा है तुसी जो तुसी इस समय जिन्हें भी लोग ने ਤੁਸੀਂ ਅਗਰ ਜੋ ਆਪਣੇ ਲਈ ਸੋਚ ਰਹੇ ਹੋ ਤਾਂ ਗਵਰਨਮੈਂਟ ਜਿਹੜੀ ਆ ਆਪਣੇ ਲਈ ਸੋਚ ਰਹੀ ਹੈ ਕਿ ਸਾਡੇ ਕੋਲ ਪਾਵਰ ਕਿਸ ਤਰ੍ਹਾਂ ਰਹੂਗੀ। ਸੋ ਪਾਵਰ ਦੇ ਵਾਸਤੇ ਇਹ ਸਭ ਕੁਝ ਚੱਲ ਰਿਹਾ ਹੈਗਾ। ਸਿਆਸਤ ਦੇ ਵਿੱਚ ਜਿੱਥੇ ਮਿਆਰ ਗਿਰਿਆ ਹੈਗਾ, ਸਿਆਸਤਦਾਨ ਆਪਣੀ ਨੌਕਰੀਆਂ, ਹੁਣ ਪ੍ਰੋਵਿੰਸ਼ੀਅਲ ਤੋਂ ਬਾਅਦ ਮਿਊਂਸਪੈਲਿਟੀ ਦੇ ਇਲੈਕਸ਼ਨਸ ਆ ਰਹੇ ਨੇ, ਸੋ ਪੋਲੀਟੀਸ਼ੀਅਨਸ ਦੇ ਆਰ ਟਰਾਇੰਗ ਟੂ ਕੀਪ ਦੇਅਰ ਸੀਟ ਸਿਕਿਓਰ ਤਾਂ ਜੋ ਇਹਨਾਂ ਨੂੰ ਮਲਟੀਪਲ ਪੈਨਸ਼ਨਸ ਤੋਂ ਲੈ ਕੇ ਹਰ ਤਰ੍ਹਾਂ ਦੀ ਦੁਨੀਆ ਦੀ ਸਹੂਲਤ ਮਿਲੇ। ਪਰ ਆਮ ਲੋਕਾਂ ਦਾ ਲਾਈਫ ਸਟਾਈਲ ਜਿਹੜਾ ਹੈਗਾ ਬਹੁਤ ਬੈਡਲੀ ਡੈਮੇਜ ਹੋਇਆ, ਇਨਕਮ ਡੈਮੇਜ ਹੋਈਆਂ ਨੇ। ਜਿਸ ਤਰ੍ਹਾਂ ਮੈਂ ਕਹਿ ਰਿਹਾ ਕਿ ਸ਼ਾਇਦ ਫੈਡਰਲ ਗਵਰਨਮੈਂਟ ਜਿਹੜੀ ਬੇਲ ਆਊਟ ਪਲਾਨ ਦਊਗੀ ਬਿਲਡਰਸ ਨੂੰ, ਉਹਨਾਂ ਦੇ ਪ੍ਰੋਪਰਟੀਜ਼ ਖਰੀਦੂਗੀ। ਤੁਹਾਡੀਆਂ ਨਹੀਂ ਖਰੀਦਣੀਆਂ ਹੈਗੀਆਂ, ਡਿਵੈਲਪਰਸ ਦੀਆਂ ਖਰੀਦਾਂਗੇ ਅਸੀਂ, ਤੁਹਾਡੀਆਂ ਟੱਠੇ ਖੂਹ 'ਚ ਜਾਣ ਜਿੱਥੇ ਜਾਣੀਆਂ। ਦਿਸ ਇਜ਼ ਦਾ ਥਿੰਗਸ ਹੈਪਨਿੰਗ ਸਰਾਊਂਡਿੰਗ ਆ, ਸਾਡੇ ਆਸ ਪਾਸ ਇਹ ਸਭ ਕੁਛ ਹੋ ਰਿਹਾ ਹੈਗਾ। ਹੁਣ ਦੂਸਰੇ ਪਾਸੇ ਜਿਹੜੀ ਵੋਕਸਵੈਗਨ ਹੈ, ਗਲੋਬਲ ਲੈਵਲ ਦੇ ਉੱਤੇ ਇੱਕ ਵੱਡਾ ਆਟੋਮੇਕਰ ਆ, ਗਲੋਬਲੀ ਜਿਹੜਾ ਤਕਰੀਬਨ 100,000 ਜਿਹੜੇ ਲੋਕਾਂ ਨੂੰ ਜੋਬ ਤੋਂ ਕੱਢ ਰਿਹਾ ਹੈਗਾ ਵੋਕਸਵੈਗਨ। ਤੁਸੀਂ ਆਡੀ ਚਲਾਉਂਦੇ, ਇਹਨਾਂ ਦੀ ਪੋਸਟ ਚਲਾਉਂਦੇ ਤੁਸੀਂ, ਇਹਨਾਂ ਦੇ ਬ੍ਰਾਂਡ ਨੇ। ਅਤੇ ਵੋਕਸਵੈਗਨ ਜਿਹੜਾ ਹੈਗਾ ਗਲੋਬਲ ਲੈਵਲ 'ਤੇ ਕੰਪੀਟੀਸ਼ਨ 'ਚ ਖੜ੍ਹੇ ਰਹਿਣ ਵਾਸਤੇ ਆਪਣੇ ਨੌਕਰੀਆਂ ਗਲੋਬਲ ਲੈਵਲ 'ਤੇ 1,00,000 ਦੇ ਤੋਂ ਲੈ ਕੇ 2,00,000 ਲੋਕਾਂ ਨੂੰ ਕੱਢ ਰਿਹਾ ਹੈਗਾ। 6,50,000 ਲੋਕਾਂ ਦੀ ਇਹ ਕੰਪਨੀ ਆ ਜਿਹੜੇ 'ਚ ਜੋਬ ਕਰਦੇ ਨੇ ਗਲੋਬਲੀ, ਵੋਕਸਵੈਗਨ ਐਂਡ ਜਿਹੜੇ ਤਿੰਨੋਂ ਬ੍ਰਾਂਡ ਨੇ ਇਹਨਾਂ ਦੇ ਵਿੱਚ। ਅਤੇ ਇਹਨਾਂ ਦੇ ਗਰਾਵਟ ਆਈ ਹੈ ਆਟੋ ਸੇਲ ਦੇ ਵਿੱਚ, ਅਤੇ ਆਉਣ ਵਾਲੇ ਟਾਈਮ ਦੇਖੋ ਇਹਨਾਂ ਲਈ ਕਿਸ ਤਰ੍ਹਾਂ ਦਾ ਹੈਗਾ। ਇਹਨਾਂ ਦੀ ਜਗ੍ਹਾ ਕਿਹਨੇ ਲਈ ਹੈ, ਚਾਈਨੀਜ਼ ਜਿਹੜੀਆਂ ਕੰਪਨੀਜ਼ ਨੇ ਇਸ ਸਮੇਂ ਪੂਰੀ ਤਰ੍ਹਾਂ ਦੇ ਨਾਲ ਯੂਰਪ ਅਤੇ ਅਮੈਰੀਕਨ ਗੱਡੀਆਂ ਨੂੰ ਮਾਤ ਦੇਣ ਨੂੰ ਤਿਆਰ ਨੇ, ਕਿਉਂਕਿ ਤੁਹਾਡੇ ਇੱਥੇ ਵੇਜਿਸ ਨੇ ਜਿਹੜੀਆਂ $45 ਘੰਟੇ ਦੀਆਂ, ਅਤੇ ਚਾਈਨਾ ਦੇ ਵਿੱਚ ਜਿਹੜਾ ਵੇਜਿਸ ਨੇ $45 ਦਿਹਾੜੀ ਦੀ, ਪੂਰੇ ਦਿਨ ਦੀ ਲੇਬਰ ਆ ਜਿਹੜੀ $45 ਆ ਤੁਹਾਡੇ, $45 ਇੱਥੇ ਇੱਕ ਪੇਜ ਕਸਣ ਵਾਲਾ ਬੰਦਾ ਵੋਕਸਵੈਗਨ ਦੇ ਵਿੱਚ ਜਿਹੜਾ ਲੈ ਰਿਹਾ ਹੈਗਾ। ਦਿਸ ਇਜ਼ ਦਾ ਪ੍ਰੋਬਲਮ, ਅਤੇ ਇਹਦੇ ਸਲਿਊਸ਼ਨ ਜਿਹੜੇ ਨੇ ਲੱਭ ਰਹੇ ਨੇ ਲੋਕ। ਅਤੇ ਨਾਲ ਨਾਲ ਤੁਸੀਂ ਸ਼ੋਅ ਦੇ ਵਿੱਚ ਹੋਰ ਬਹੁਤ ਸਾਰੀਆਂ ਗੱਲਾਂ ਸੁਣੋਗੇ, ਜਿੱਥੇ ਬ੍ਰਿਜੀ ਮੇਰੇ ਨਾਲ। ਬ੍ਰਿਜੀ ਕੈਸੇ ਆ ਆਪ? ਚੜ੍ਹਦੀ ਕਲਾ। ਬ੍ਰਿਜੀ ਫਰੋਮ ਕੇਰਲਾ। ਬ੍ਰਿਜੀ ਇਸ ਸਮੇਂ ਟੋਰਾਂਟੋ ਦੇ ਵਿੱਚ ਹਰਿਦਾ ਕੇਰਲਾ ਆਯੁਰਵੈਦਾ ਇੰਸਟੀਟਿਊਟ ਜਿਹੜਾ ਰਨ ਕਰ ਰਿਹਾ। ਬ੍ਰਿਜੀ ਬਤਾਏਗੇ ਆਪਕੀ ਸਰਵਿਸਿਜ਼ ਔਰ ਸਭ ਕੁਛ।
1: ਜੀ, ਕਿਸੀ ਕੋ ਕੋਈ ਦਰਦ, ਸਟ੍ਰੈਸ, ਟੈਂਸ਼ਨ, ਲੋਅਰ ਬੈਕ ਪੇਨ, ਸਾਇਟਿਕ ਪੇਨ, ਫਰੋਜ਼ਨ ਸ਼ੋਲਡਰ, ਕੋਈ ਪ੍ਰੋਬਲਮ ਹੈ ਜੀ, ਹਮਾਰੇ ਸਾਥ ਸਬਸੇ ਬੜੀਆ ਕੇਰਲਾ ਆਯੁਰਵੈਦਿਕ ਪੰਚਕਰਮਾ ਥੈਰਾਪੀ ਸੇ ਜੀ, ਹਰਿਦਾ ਕੇਰਲਾ ਆਯੁਰਵੈਦਾ ਐਂਡ ਯੋਗਾ ਸੈਂਟਰ, ਹਮ ਟ੍ਰੀਟਮੈਂਟ, ਪੇਨ ਮੈਨੇਜਮੈਂਟ ਕਰੇਗਾ, ਸਟ੍ਰੈਸ ਮੈਨੇਜਮੈਂਟ ਕਰੇਗਾ, ਨੀਂਦ ਕਾ ਪ੍ਰੋਬਲਮ ਫਿਕਸ ਕਰੇਗਾ, ਹਮਾਰੇ ਸਾਥ ਸ਼ਿਰੋਧਾਰਾ, ਅਭਿਅੰਗਮ, ਪੋਟਲੀ ਥੈਰਾਪੀ, ਆਲ ਕਾਈਂਡਸ ਆਫ ਆਯੁਰਵੈਦਿਕ ਥੈਰਾਪੀ ਹਮ ਕਰੇਗਾ ਜੀ।
0: ਓਕੇ ਬ੍ਰਿਜੀ, ਆਪਕੋ ਕਿਤਨਾ ਟਾਈਮ ਹੋ ਗਿਆ ਹਮਾਰੇ ਸਾਥ ਐਡ ਰਨ ਕਰਤੇ ਹੋਏ?
1: ਦਿਸ ਇਜ਼ ਮਾਈ ਫੋਰਥ ਈਅਰ।
0: ਫੋਰਥ ਈਅਰ, ਤੋ ਆਪ ਕਹਾਂ ਕਹਾਂ ਪੇ ਔਰ ਐਡ ਕਰ ਰਹੇ ਹੈ?
1: ਓਨਲੀ ਰੇਡੀਓ ਆਵਾਜ਼,
0: ਰੇਡੀਓ ਪੇ, ਓਨਲੀ ਰੇਡੀਓ ਪੇ, ਹਾਂਜੀ। ਔਰ ਆਪਕੋ ਰਿਸਪੌਂਸ ਕੈਸਾ ਹੈ ਹਰ ਬਾਰ?
1: ਸਰਦੀ ਗਲਾ, ਆਲ ਗ੍ਰੇਟ, ਸੁਪਰ
0: ਗ੍ਰੇਟ, ਓਕੇ, ਨੋ ਪ੍ਰੋਬਲਮ। ਸੋ ਬ੍ਰਿਜੀ, ਜੋ ਹੈ ਤੁਹਾਡੇ ਨਾ ਬੋਡੀ ਦੇ ਵਿੱਚ, ਜਦੋਂ ਤੁਸੀਂ 30-60 ਦੇ ਵਿੱਚ ਚਲੇ ਜਾਂਦੇ ਹੋ, ਉਸ ਤੋਂ ਪਹਿਲਾਂ ਵੀ ਹੋ ਸਕਦਾ ਤੁਹਾਡੇ ਜਿਹੜੇ ਹੱਡੀਆਂ ਨੇ, ਜਿਵੇਂ ਕਈ ਲੋਕ ਪੈਰਾਂ ਭਾਣੇ ਨਹੀਂ ਬੈਠੇ ਪਿਛਲੇ 5 ਸਾਲ ਤੋਂ, ਤੁਹਾਡੇ ਹੱਡੀਆਂ ਦੀ ਬਣਤਰ ਦੇ ਵਿੱਚ ਫਰਕ ਪੈ ਜਾਂਦਾ, ਤੁਹਾਡੇ ਮਾਸਪੇਸ਼ੀਆਂ 'ਚ ਫਰਕ ਪੈ ਜਾਂਦਾ। ਬ੍ਰਿਜੀ ਉਹਨਾਂ ਮਸਲਸ ਨੂੰ ਰਿਲੈਕਸ ਕਰ ਦਿੰਦਾ, ਠੀਕ ਕਰਦਾ, ਅਤੇ ਤੁਸੀਂ ਕਿਸੇ ਨੇ ਵੀ ਆਯੁਰਵੈਦਿਕ ਤਰੀਕੇ ਦੇ ਨਾਲ, ਇਹ ਨਹੀਂ ਕਿ ਤੇਲ ਦੀ ਬੋਤਲ ਸਰੋਂ ਦੀ ਚੱਕੀ 'ਤੇ ਲਾਤਾ, ਕੌਣ ਕੌਣ ਸਾ ਤੇਲ ਯੂਜ਼ ਕਰਤੇ ਆਪ?
1: ਮੁਰਵਣ, ਮਹਾਨਾਰਾਇਣ ਤੈਲਮ, ਸ਼ੀਰਬਲ, ਧਨੁੰਧਰਮ, ਆਲ ਕਾਈਂਡਸ ਆਫ ਆਯੁਰਵੈਦਿਕ ਥੈਰਾਪੀ, ਆਯੁਰਵੈਦਿਕ ਆਇਲ ਹੈ ਜੀ ਹਮਾਰੇ।
0: ਹਾਂਜੀ, ਸੋ ਆਯੁਰਵੈਦਿਕ ਤੇਲ ਅਤੇ ਆਯੁਰਵੈਦਿਕ ਤਰੀਕੇ ਨਾਲ ਤੁਹਾਡਾ ਇਲਾਜ ਹੁੰਦਾ, ਤੁਸੀਂ ਆਪਣੇ ਆਪ ਨੂੰ ਰਿਲੈਕਸ ਕਰਦੇ ਹੋ। ਸਭ ਤੋਂ ਵਧੀਆ ਚੀਜ਼ ਆ, ਗਿਵ ਗਿਫਟ ਟੂ ਯੂਅਰ ਸੈਲਫ, ਆਪਣੇ ਆਪ ਨੂੰ ਗਿਫਟ ਦਿਓ, ਅਤੇ ਤੁਸੀਂ ਇੱਕ ਛੋਟਾ ਜਿਹਾ ਅਮਾਊਂਟ ਪੇ ਕਰਕੇ ਇਹ ਅਪੁਆਇੰਟਮੈਂਟ ਬੁੱਕ ਕਰ ਸਕਦੇ ਹੋ, ਅਤੇ ਤੁਸੀਂ ਕਹਿੰਦੇ ਹੁੰਦੇ ਸਵਰਗਾਂ ਦੇ ਝੂਟੇ, ਮੀਨਸ ਆਨੰਦ ਦੀ ਅਵਸਥਾ ਦੇ ਵਿੱਚ ਜਾਣਾ, ਅਤੇ ਤੁਸੀਂ ਜਾ ਸਕਦੇ ਹੋ। ਬ੍ਰਿਜੀ ਨੰਬਰ 647-619-1369-647-619-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369-1369
1: on Saturday, Sundays also.
0: Saturday, Sunday, slots available hai. Dono din available ne, male or female dono ja sakde ne. Te tusi 647-619-1369 de te call karne. 647-619-1369. 1369 de te tusi call karne. Thank you so much, Briji. Aur Santosh Menal. Santosh, kaise hain ji aap?
2: Okay, Salaman ji.
0: Aapke guest pahunch gaye hamare saath. Haan ji.
2: Special ਸਪੈਸ਼ਲ ਗੈਸਟ ਦੇ ਇਨ ਦਾ ਸਟੂਡੀਓ ਟੂਡੇ।
0: ਹਾਂਜੀ,
2: ਸੋ ਮੈਂ ਸੰਤੋਸ਼ ਕੌਰ ਫੇਅਰ ਡੀਲ ਰੀਅਲ ਟੀ ਬ੍ਰੋਕਰੇਜ ਨਾਲ ਕੰਮ ਕਰਦੀ ਹਾਂ ਆਪਣੇ ਬ੍ਰੋਕਰ ਆਫ ਰੈਕਰਡ ਹਰਦੀਪ ਸੰਦੇਰ ਉਹਨਾਂ ਦੀ ਟੀਮ ਚ। ਤੇ ਅੱਜ ਦਾ ਦਿਨ ਸਾਰੇ ਇੰਜੋਏ ਕਰ ਰਹੇ ਹੋਗੇ ਆਪਣੀ ਫੈਮਿਲੀ ਦੇ ਨਾਲ, ਜੇ ਅਸੀਂ ਤੁਹਾਡੇ ਨਾਲ ਇੰਜੀ ਜੋੜੇ ਹਾਂ 10 ਵਜੇ ਤੱਕ। ਅਮਨ ਜੀ, ਮੈਂ ਦੱਸਣਾ ਚਾਹਾਂਗੀ ਜੇ ਕਿਸੇ ਨੇ ਵੀ ਆਪਣੀ ਪ੍ਰੋਪਰਟੀ ਰੈਂਟ ਆਊਟ ਕਰਨੀ ਆ ਤੇ ਸਾਡੇ ਕੋਲ ਪ੍ਰੋਪਰ ਟੀਮ ਹੈਗੀ ਆ ਰੈਂਟਲ ਲਈ, ਅੱਜ ਕੱਲ ਇੱਕ ਬਹੁਤ ਜ਼ਿਆਦਾ ਕਰੂਸ਼ੀਅਲ ਚੀਜ਼ ਹੈਗੀ ਆ, ਕਿਉਂਕਿ ਤੁਸੀਂ ਇੰਜੀ ਆਪਦੀ ਪ੍ਰੋਪਰਟੀ ਦੀਆਂ ਚਾਬੀਆਂ ਕਿਸੇ ਨੂੰ ਨਹੀਂ ਫੜਾ ਸਕਦੇ। ਸੋ ਤੁਸੀਂ ਸਾਨੂੰ ਇੱਕ ਵਾਰ ਦੱਸੋ ਜੇ ਤੁਸੀਂ ਆਪਦੀ ਬੇਸਮੈਂਟ ਘਰ ਰੈਂਟ ਆਊਟ ਕਰਨਾ ਤੇ ਅਸੀਂ ਪ੍ਰੋਪਰ ਡਿਊ ਡਿਲੀਜੈਂਸ ਕਰਕੇ, ਸਾਡੇ ਕੋਲ ਪੈਰਾ ਲੀਗਲ ਟੀਮ ਹੈਗੀ ਆ, ਉਹਨਾਂ ਦੇ ਰਾਹੀਂ ਅਸੀਂ ਤੁਹਾਡੀ ਘਰ ਨੂੰ ਰੈਂਟ ਆਊਟ ਕਰਾਂਗੇ। ਸੋ ਸਾਡੀ ਟੀਮ ਦਾ ਨੰਬਰ ਨੋਟ ਕਰ ਸਕਦੇ ਹੋ ਤੁਸੀਂ 416-473-4242, 416-473-4242।
0: ਸਟੂਡੀਓ ਚ ਗੈਸਟ ਆਏ ਨੇ ਮੇਰੇ ਕੋ, ਕੈਸੇ ਆਪ? ਆਪਕਾ ਨਾਮ? ਵਿੱਕੀ। ਆਪਕਾ ਨਾਮ? ਆਪਕਾ ਨਾਮ? ਸੈਮੀ। ਸੋ ਵਿੱਕੀ, ਸੈਮੀ ਆਪ ਕਹਾਂ ਸੇ ਹੈ?
2: ਆਵਾਜ਼ ਨਹੀਂ ਆ ਰਹੀ, ਲੇਕਿਨ ਵਿੱਕੀ ਐਂਡ ਸੈਮੀ ਜੀ ਦੀ।
0: ਅੱਛਾ, ਆਪ ਹਰਿਆਣਾ ਕੁਛ ਹੈ? ਆਪ?
3: ਮੈਂ ਸਾਊਥ ਸੇ।
0: ਸਾਊਥ ਕਹਾਂ ਸੇ?
3: ਹੈਦਰਾਬਾਦ।
0: ਆਪ ਹੈਦਰਾਬਾਦ ਸੇ? ਹੈਦਰਾਬਾਦੀ ਬਿਰਿਆਨੀ ਹਮੇ ਬਹੁਤ ਅੱਛੀ ਲੱਗਤੀ ਹੈ। ਸੋ ਆਪਕਾ ਨਾਮ ਅਗੇਨ?
3: ਵਿੱਕੀ।
0: ਵਿੱਕੀ, ਵਿੱਕੀ ਇੱਕ ਐਸਾ ਨਾਮ ਹੈ, ਜਿੰਨੇ ਵੀ ਲੋਕ ਸੈਲਫ ਇੰਪਲੋਇਡ ਨੇ ਇੱਥੇ ਅੱਜ, ਤੁਸੀਂ ਅਗਰ ਕੋਈ ਵੀ ਬੰਦਾ, ਵਿੱਕੀ ਆਪ ਕਿਸ ਕਿਸ ਲਾਇਸੈਂਸ ਮੇਂ ਹੈਲਪ ਕਰਤੇ ਹੈਂ?
3: ਰੀਅਲ ਇਸਟੇਟ, ਮੋਰਗੇਜ,
0: ਇੰਸ਼ੋਰੈਂਸ,
3: LLQP,
0: ਰੀਬੋ ਆਟੋ ਇੰਸ਼ੋਰੈਂਸ,
3: BCIN।
0: BCIN ਕਿਆ ਹੋਤਾ ਹੈ?
3: ਬਿਲਡਿੰਗ ਕੋਡ ਲਾਇਸੈਂਸ।
0: ਅੱਛਾ, ਬਿਲਡਿੰਗ ਕੋਡ ਲਾਇਸੈਂਸ ਮੇਂ ਕਿਆ ਕਰਤੇ ਹੈਂ ਲੋਕ?
4: ਸੋ ਬੇਸਿਕਲੀ ਲੈਟ ਮੀ ਗਿਵ ਯੂ ਓਵਰਵਿਊ। ਸੋ ਦ ਸਰਵਿਸਿਜ਼ ਵੀ ਆਰ ਪ੍ਰੋਵਾਈਡਿੰਗ ਇਜ਼, ਉਸ ਮੈਮ ਵੀ ਹੈਲਪ ਪੀਪਲ ਟੂ ਗਿਵ ਦਾ ਕੁਐਸਚਨਸ, ਵੀ ਵਿਲ ਸਟੱਡੀ ਦੈਮ, ਯੂ ਨੋ, ਵੀ ਵਿਲ ਗਿਵ ਦੈਮ ਦਾ ਟ੍ਰੇਨਿੰਗ ਟੂ ਡੂ ਦਾ ਲਾਇਸੈਂਸ। ਤੋ ਓਮਵਿਕ ਵੀ ਆਰ ਫੇਮਸ ਵਨ, ਰੀਅਲ ਸਟੇਟ ਇਜ਼ ਵਨ ਆਫ ਦੈਮ, ਬਿਲਡਿੰਗ ਕੋਡ ਇਜ਼ ਵਨ ਆਫ ਦੈਮ। ਬਿਲਡਿੰਗ ਕੋਡ ਇਜ਼ ਫੋਰ ਦਾ ਬਿਲਡਰਸ ਹੂ ਵਾਂਟਸ ਟੂ ਡੂ ਦਾ, ਯੂ ਨੋ, ਮਿਊਨਿਸਪਲ ਜੋਬ।
0: ਨੋ ਨੋ, ਸਪੋਜ਼ ਮੈਂ ਬਿਲਡਿੰਗ ਕੋਡ ਕਰ ਲੇਤਾ ਹੂੰ, ਤੋ ਮੈਂ ਕੈਸੇ ਪੈਸੇ ਬਣਾ ਸਕਤਾ ਹੂੰ ਉਸ ਲਾਇਸੈਂਸ ਸੇ?
4: ਸੋ ਬੇਸਿਕਲੀ ਫੋਰ ਐਗਜ਼ਾਮਪਲ, ਸਮਬਡੀ ਵਾਂਟਸ ਟੂ ਲੀਗਲਾਈਜ਼ ਦਾ ਬੇਸਮੈਂਟ, ਦੇ ਹੈਵ ਟੂ ਡੂ ਦਾ ਡਰਾਇੰਗਸ ਐਂਡ ਆਲ ਦੈਟ, ਰਾਈਟ? ਨਾਓ ਯੂ ਹੈਵ ਦੈਟ ਲਾਇਸੈਂਸ, ਯੂ ਕੈਨ, ਯੂ ਨੋ, ਆਊਟਸੋਰਸ ਦੈਟ ਵਰਕ, ਔਰ ਯੂ ਕੈਨ ਡੂ ਇਟ ਬਾਈ ਯੂਅਰ ਸੈਲਫ।
0: ਓਕੇ, ਸੋ ਇਹ ਚੀਜ਼ ਹਮੇ ਨਹੀਂ ਪਤਾ, ਇਸਕੋ ਕਿਆ ਬੋਲਤੇ ਹੈ?
4: ਬਿਲਡਿੰਗ ਕੋਡ, BCIN।
0: BCIN,
4: ਦੇਰ ਆਰ ਟੂ ਲਾਇਸੈਂਸ ਇਨ ਦੈਟ, ਵਨ ਕਾਲਡ ਜਨਰਲ ਲੀਗਲ।
0: ਸੋ ਬਹੁਤ ਸਾਰੇ ਕੰਟਰੈਕਟਰ ਵੀ ਕਰ ਸਕਦੇ ਹੈ ਇਹ ਤੋਂ?
4: ਯੈਸ।
0: ਹਾਂਜੀ। ਸੋ ਜਿੰਨੇ ਵੀ ਲੋਕ ਹੋ ਤੁਸੀਂ, ਇਹ ਤੁਹਾਡੀ ਮਦਦ ਕਰਦੇ ਨੇ, ਸਕਸੈਸ ਰੇਟ ਕਿਆ ਹੈ ਆਪਕਾ?
4: It depends on client to client, client need to study
0: but as well. But phir bhi boliye, success rate kya hai?
4: Almost 90%.
0: 90%. So, tusi koi bhi jada contractor hai, building code da license leh sakde ho aap. Oh, real estate da exam karna chunda koi ho, tusi car and insurance da, ya life insurance da, ya mortgage da license lehna chunde ho. Tusi ek number de utte license lekhna mainu, tohan special lasi deal lehna toh dhwama ke license. ਜਿਹੜੇ ਲੋਕ ਕੰਮ ਕਰ ਰਹੇ ਨੇ, ਚਾਹੁੰਦੇ ਨੇ ਕਿ ਨਾਲ ਨਾਲ ਮੈਂ ਕੁਛ ਹੋਰ ਕਰ ਲਵਾਂ, ਅਤੇ ਤੁਹਾਨੂੰ ਪੂਰੀ ਹੈਲਪ ਹੋਵੇ, ਜਿਵੇਂ ਮਾਂ ਬੱਚਿਆਂ ਨੂੰ ਪੜ੍ਹਾਉਂਦੀ ਹੈ ਇਸ ਤਰ੍ਹਾਂ। ਸੋ ਆਲਮੋਸਟ ਅਪਰੋਕਸੀਮੇਟ ਕਿੰਨੇ ਆਪਕੇ ਪਾਸ ਸਟੂਡੈਂਟ ਅਭੀ ਤੱਕ ਆ ਚੁੱਕੇ ਹੋ? ਅਪਰੋਕਸੀਮੇਟ ਵੈਸੇ ਹੀ ਨੰਬਰ ਬੋਲ ਦੀਜੀ।
4: 60-70।
0: ਹਾਂਜੀ, ਸੋ ਇਹਨਾਂ ਨਾਲ ਤੁਸੀਂ ਗੱਲ ਕਰੋ, ਅਤੇ ਤੁਸੀਂ ਲਾਇਸੈਂਸ ਲੈਣਾ, ਲਾਇਸੈਂਸ ਲਿਖਣਾ ਤੁਸੀਂ, ਟੋਟਲ ਕੰਸਲਟੇਸ਼ਨ ਤੁਹਾਨੂੰ ਲਾਇਸੈਂਸ ਲੈ ਕੇ ਦੇਣ ਦਾ ਪ੍ਰੋਸੈਸ। ਸਪੈਸ਼ਲੀ ਜਿਹੜੇ ਕੰਟਰੈਕਟਰਸ ਨੇ, ਅਗਰ ਉਹ ਲੈਣਾ ਚਾਹੁੰਦੇ, ਤੁਸੀਂ ਨੰਬਰ 'ਤੇ ਕੋਂਟੈਕਟ ਕਰਨਾ 416-518-3200, 416-518-3200, 416-518-3200 'ਤੇ ਲਾਇਸੈਂਸ ਲਿਖਣਾ ਹੈਗਾ। ਸੰਤੋਸ਼ ਜੀ, ਆਪਾਂ ਲਾਈਨਸ ਓਪਨ ਕਰਦੇ ਹਾਂ ਬਾਬਾ ਬਖਤੌਰਾ ਦੇ ਵਿੱਚ।
2: ਜੀ ਬਿਲਕੁਲ।
0: ਬਾਬਾ ਬਖਤੌਰਾ, ਵਿੱਕੀ ਮਾਰਾ ਇੱਕ ਨਾ ਬਹੁਤ ਅੱਛਾ ਸੈਗਮੈਂਟ ਹੈ, ਜਿਸ ਵਿੱਚ ਹਮ ਡੇਟ ਆਫ ਬਰਥ ਬਤਾਤੇ ਹੈ ਲੋਕ ਆਪਣੀ। ਨਹੀਂ, ਮਾਈਕ ਇਹਦੇ ਰੱਖੋ ਤੁਸੀਂ ਆਪਣੇ ਕੋਲ। ਸੋ ਲਾਇਸੈਂਸ ਲਈ ਲਿਖ ਦੇਣਾ ਲਾਇਸੈਂਸ 416-518-3200। ਸੋ ਬਾਬਾ ਬਖਤੌਰਾ ਦੇ ਵਿੱਚ ਤੁਸੀਂ ਸਾਰੇ ਸਾਨੂੰ ਕਾਲ ਕਰਦੇ ਹੋ, ਔਰ ਅਸੀਂ ਤੁਹਾਨੂੰ ਡੇਟ ਆਫ ਬਰਥ ਦੇ ਹਿਸਾਬ ਨਾਲ ਦੱਸਦੇ ਹੈਗੇ ਹਾਂ। ਮਨਜੀਤ ਹੋਲਡ ਰੱਖੋਗੇ ਤੁਸੀਂ ਇੱਕ ਮਿੰਟ ਲਈ ਪਹਿਲਾਂ? ਵਿੱਕੀ, ਆਪਣਾ ਡੇਟ ਆਫ ਬਰਥ ਕਿਆ ਹੈ?
3: ਮੇਰਾ ਡੇਟ ਆਫ ਬਰਥ 1993।
0: ਨੋ ਨੋ ਨੋ, ਡੇਟ ਆਫ ਬਰਥ
3: ਡਿਸੰਬਰ 9।
0: ਦਸੰਬਰ 19। ਇਹ ਚਾਰਟ ਹੈ ਜੋ ਇਹ ਹਮ
3: ਡਿਸੰਬਰ 9।
0: ਦਸੰਬਰ 9। ਇਹ ਚਾਰਟ ਹਮ 12-15 ਸਾਲ ਸੇ ਯੂਜ਼ ਕਰ ਰਹੇ ਹੈ। ਇਸਮੇ ਕਿਆ ਹੋਤਾ ਹੈ, ਇਸਮੇ ਆਪਕੀ ਸਿਰਫ ਆਦਤੇ ਹੈ, ਕੋਈ ਫਿਊਚਰ ਨਹੀਂ, ਕੋਈ ਪਾਸਟ ਨਹੀਂ, ਕੁਛ ਨਹੀਂ। ਕਿਨਕੇ ਕਾਰਨ ਆਪ ਉੱਪਰ ਜਾ ਰਹੇ ਹੋ, ਕਿਨਕੇ ਕਾਰਨ ਆਪ ਡ੍ਰੌਪ ਬੈਕ ਮੈਂ ਜਾਤੇ ਹੈਂ, ਠੀਕ ਹੈ? ਦਸੰਬਰ
3: 9 ਮੈਂ,
0: ਸੋਰੀ, ਇਹ ਬੋਲਤਾ ਹੈ ਕਿ ਨੋ ਲਿਮਿਟ, ਬਿਊਟੀਫੁਲ, ਅੰਦਰ ਸੇ ਖੂਬਸੂਰਤੀ, ਜ਼ਿੰਦਾ ਦਿਲੀ, ਔਰ ਨਈ ਚੀਜ਼ੋ ਕੇ ਲੀਏ ਆਪ ਹਮੇਸ਼ਾ ਰੈਡੀ ਰਹਿਤੇ ਹੋ, ਕੁਛ ਨਯਾ ਕਰਨੇ ਕੇ ਲੀਏ ਮਾਇੰਡ ਚਲਤਾ ਰਹਿਤਾ ਹੈ, ਸਟੋਪ ਨਹੀਂ ਹੋਤਾ, ਠੀਕ ਹੈ? ਕੁਛ ਚੀਜ਼ੋ ਮੈਂ ਲਾਸਟ ਮੂਮੈਂਟ ਪੇ ਆਪ ਕਰਤੇ ਹੋ, ਕੁਛ ਚੀਜ਼ੋ ਕੋ ਮਤਲਬ ਔਨ ਟਾਈਮ ਨਹੀਂ ਕਰ ਪਾਤੇ, ਠੀਕ ਹੈ, ਜਾਂ ਬਿਜ਼ੀ ਇਤਨੇ ਹੋਤੇ ਹੋ, ਕੁਛ ਵੀ ਹੈ, ਠੀਕ ਹੈ? ਔਰ कुछ आप किसी की भी बात को जल्दी, मतलब लिसनर गुड नहीं हो, स्पीकर बड़े अच्छे हो, आप अच्छा बहुत बोलते हो, ठीक है। तुम्हारी डेट ऑफ बर्थ दस सकी है?
4: 21 मई।
0: 21 मई दे लिए कहता है कि ईगर टू लर्न, इंटेलिजेंट, अलर्ट, आने वाले टाइम के लिए अलर्ट रहते हो कि कैसे करेंगे, कैसे नहीं, प्लानिंग करते हो, एंड क्लेवर, शैतान हो बहुत, ठीक है, और चीयरफुल, जैसे भी माहौल में हो जिंदगी को अच्छे तरीके से जी लेते हो, डिप्रेस नहीं रहते, ठीक है। पर दूसरा पार्ट है कि ओवरथिंकर बहुत हो, ठीक है, ओवरथिंकिंग बहुत करते हो। सो स्टूडियो के बीच लाइन ओपन है, जिन्हें जिन्हें भी बाबा बख्तर अज कॉल करने, जल्दी तो पहला कॉल करनी है, तुहाडियां कुछ आदतां ते तुहाडे बारे दसांगे, पर लाइसेंस जिन्हां ने लेना हैगा, रियल स्टेट बिल्डिंग कोड स्पेशली, जिहड़ा पहली बार सुन रहे होंगे तुसीं, बिल्डिंग कोड लई कॉन्ट्रैक्टर हैगे हो
3: जां बैंकिंग लाइसेंस,
0: किस चीज
3: का? सीएससी, इफिक।
0: इफिक इसमें क्या होता है जी?
3: बैंकिंग, बैंकिंग।
4: सो इफ समबडी वांट्स टू वर्क इन फाइनेंशियल एडवाइजर फील्ड इन द बैंक्स,
0: इन द बैंक्स, सो तुसीं ओ कोर्स कर लेना
4: है, इज अ मैंडेटरी बाय द बैंक, यू हैव टू डू दिस लाइसेंस,
0: सो आप उसके लिए भी हेल्प करते हैं।
4: यस।
0: सो 416-518-3200 बैंकिंग होगी, बिल्डिंग कोड हो गए, रियल स्टेट, मॉर्गेज, इंश्योरेंस, ऑटो इंश्योरेंस, इन सारे लाइसेंस वास्ते है ट्यूटर ने, ते दे आर गोइंग टू गिव यू रिजल्ट, 90% सक्सेस रेट, उन्हें चो 5% मेरे वर्गे होंदे ने, अभी पहुंचते नहीं होने क्लास लाउण, 2-4% ऐसे होंगे जिहड़े उत्थे भी फोन ते लगे रहिंदे होंगे, सो ह्यूज सक्सेस रेट दे नाल, नंबर टू कॉल 416-518-3200 टैक्स मैसेज कर दिओ। मनजीत भाई नाल ते तुसीं स्टूडियो च कॉल कर रहे हो, बाबा बख्तौरा च मेरे कोल दो लाइन खाली ने, सिर्फ दो बिजी ने, 9056733337 पासवर्ड है साडा, नजारा, नजारा पासवर्ड है, ते तुसीं अपना डेट ऑफ बर्थ दसना, ते असीं दसांगे तुहाडियां आदतां की ने, ते 905-600-7373 लाइन दो रह गई मेरे को ओपन, दो बिजी ने, 9056733337 संतोष, सॉरी मनजीत जी, ਤੁਸੀਂ ਆਨ ਏਅਰ।
5: थैंक यू सो मच भाजी, प्रोग्राम सुनते सारे श्रोता मेरे वालों प्यार प्री सत्या, इस वीकेंड दिन स्पेशल डील्स ने, सब तो पहला जिन्हें भी क्लाइंट इस टाइम अपने घर के लिए 3 पीस का किचन सैट का बंडल देख रहे हैं, सो ये 3 इंच का आइसन वाटर डिस्पेंसर वाला फुल साइज फ्रिज है, ग्लास टॉप का इलेक्ट्रिक स्टोव है, टॉल टब की स्टेनलैस स्टील की डिशवाशर है, $4500 की वैल्यू का 3 प्रीमियम अपलाइंसिस का बंडल है, जिहड़ा कि सिर्फ $2799 च इस वीकेंड तुसी अपलायंस जंक्शन से लगा सकते हैं। जिन्हें भी कस्टमर इस टाइम अपना किचन रीडिजाइन कर रहे हैं, तो तुसी बिल्ट इन अपलायंसिस दे विच जे डील देख रहे हो, बिल्ट इन अपलायंसिस का पूरे का पूरा बंडल सैट है, जिसे 36 इंच का काउंटर डेप्थ आइसन वाटर डिस्पेंसर वाला बिल्ट इन फ्रिज, 36 इंच का बिल्ट इन कुकटॉप, 30 इंच का बिल्ट इन वाल ओवन ते माइक्रोवेव कॉम्बीनेशन विद बिल्ट इन स्टेनलैस स्टील की डिशवाशर, $13,000 की वैल्यू का बिल्ट इन अपलायंसिस का पूरे का पूरा बंडल है, जिहड़ा कि सिर्फ $6,999 च इस वीकेंड तुसीं अपलायंस जंक्शन ते लगा सकते हैं। जिन्हें भी कस्टमर वॉशर ते ड्रायर च डील देख रहे हैं, फ्रंट लोड का अल्ट्रा लार्ज कपैसिटी का स्टेनलैस स्टील कलर का वाईफाई कनैक्टिविटी वाला वॉशर ते ड्रायर का पेयर है, जिहड़ा कि $2200 की प्राइस तो घटा के सिर्फ $1499 च इस वीकेंड तुसीं अपलायंस जंक्शन ते लगा सकते हैं। ते लास्ट दे विच साडे टीवी सैक्शन दे विच सैमसंग ब्रांड का 98 इंच 98 इंच का LED स्मार्ट 4K टीवी $3000 की प्राइस तो घटा के सिर्फ $1899 च अपलायंस जंक्शन ते इस वीकेंड तुसीं लगा सकते हैं। 6 महीने च पेमेंट करनी है, डिलीवरी बिल्कुल फ्री है, 2 लोकेशन तो अं सर्व करते हैं, ब्रैम्पटन वैसट मिसीसागा स्टील्स, ब्रैम्पटन ईस्ट एयरपोर्ट रोड एंड क्लार्क। नंबर टू कॉल इज 9054500054 905-450-0054 अपलायंस जंक्शन। थैंक यू सो मच सदराइम भाजी,
0: थैंक यू सो मच। और 905-600-7373 स्टूडियो के नंबर ने, और मेरे नाल साइमा, साइमा क्या हाल चाल है
6: जी? ठीक, मेरी डेट ऑफ बर्थ है 3 मार्च।
0: आप कौन से शहर से बोल रहे हैं?
6: मैं ब्रैम्पटन।
0: अच्छा ब्रैम्पटन। साइमा कितनी डेट ऑफ बर्थ क्या है?
6: 13 मार्च।
0: 13 मार्च दे विच थोड़ा हैगा, मार्च ऑफ 13 दे विच प्यार करने वाला सुभाव थोड़ा, काइंड, aesthetic with good temper, गुस्सा आंदा सी हुण कटा दिता, ठीक है, अनरियलिस्टिक, बेवजह दी जिहड़ी चीजां ने लाइफ दा पार्ट ने बेवजह, जिवें बेटा रात लेट आया ते तुसीं सुत्ते हैगे रात नूं, ओह अपनी जिंदगी जीणी शुरू कर चुक्या पर तुसीं हजे भी ओहदे वाली जिंदगी जी रहे हो, हां जी, सेंटीमेंटल, कोई भी चीज नूं माइंड दे विच पार्क कर लेना, ओह निकलने नहीं देना, दैट्स अ प्रॉब्लमैटिक सिचुएशन, ठीक है। थैंक यू सो मच। और मनिंदर,

0: am to anyone. They do care ke tenant sadi complaint na paave sadi naukri na chal jave kyunki tenant is free to do but the owner is doing everything. So Maninder Padda jide ke traffic ticket te landlord tenant board ch specialize karda. Maninder please give little bit example kithe lokan problem hundiyan ne.
1: ਹਾਂਜੀ ਥੈਂਕ ਯੂ ਅਮਨ ਜੀ ਜਿਹੜਾ ਲੈਂਡਲੋਰਡ ਟੈਨੈਂਟ ਬੋਰਡ ਜਾਂ ਤੇ ਜਿਹੜੇ ਉਹਨਾਂ ਦੇ ਮੈਂਬਰਸ ਆ ਉਹ ਬਹੁਤ ਕੇਅਰਫੁਲੀ ਸਾਰੇ ਐਪਲੀਕੇਸ਼ਨ ਦੇਖਦੇ ਆ ਜੇ ਕੋਈ ਵੀ ਗਲਤੀ ਹੋਵੇ ਕੋਈ ਵੀ ਮਿਸਟੇਕ ਪੇਪਰ ਵਰਕ ਚ ਹੋਵੇ ਅਮਾਊਂਟ ਚ ਹੋਵੇ ਜਿੰਨਾ ਆਪਾਂ ਉਹ ਕੱਢਦੇ ਆ ਲੈਂਡਲੋਰਡ ਨੂੰ ਉਹ ਐਪਲੀਕੇਸ਼ਨ ਸੈੱਟ ਦਿੰਦੇ ਆ ਇਹ ਗਲਤ ਆ ਹਨਾ ਤੁਹਾਨੂੰ ਜਿਹੜੀ ਫੈਕਟਸ ਆ ਉਹ ਸਪੋਰਟ ਕਰਨਾ ਚਾਹੀਦਾ ਜੇ ਟੈਨੈਂਟ ਨਹੀਂ ਪੇ ਕਰਦੇ ਤੁਸੀਂ ਉਹਨਾਂ ਨੂੰ ਅਕਾਊਂਟੇਬਲ ਹੋਲਡ ਕਰੋ
0: ਜੀ ਔਰ ਟੈਨਟ ਔਰ ਲੈਂਡਲਰ ਬੋਰਡ ਦੇ ਵਾਸਤੇ ਤੁਸੀਂ ਕੰਟੈਕਟ ਕਰਨਾ ਹੈਗਾ 647-864-0797-647-864-0797. ਮੈਨੂੰ ਤਾਂ ਕੁਸ਼ਚਨ ਸੀਗਾ ਟ੍ਰੈਫਿਕ ਟਿਕਟ ਦੇ ਉੱਪਰ ਹਜੇ ਲੋਕਾਂ ਦੀ ਇੰਸ਼ੋਰੈਂਸ ਦੇ ਬੁਰੇ ਹਾਲ ਨੇ ਕੋਈ ਐਕਸੀਡੈਂਟ ਨਹੀਂ 20 ਸਾਲ ਤੋਂ ਕੋਈ ਕਲੇਮ ਨਹੀਂ ਪਰ ਇੰਸ਼ੋਰੈਂਸ ਵੱਧ ਕੇ ਆ ਰਹੀ ਹੈ ਅੱਗੇ ਇੰਸ਼ੋਰੈਂਸ ਘੱਟਦੀ ਹੁੰਦੀ ਸੀ ਜਿਵੇਂ ਹੁਣ ਬਿਲਡਰਾਂ ਦਾ ਹਾਲ ਹੋਇਆ ਨਾ ਬਿਲਡਰ ਮਿੰਨਤਾਂ ਕਰਦੇ ਨੇ ਘਰ ਲੈ ਲਓ ਅੱਗੇ ਬਿਲਡਰ ਇੱਦਾਂ ਹੀ ਮਿੰਨਤਾਂ ਕਰਦੇ ਸੀ ਪਿਛਲੇ 20 ਸਾਲ ਤੋਂ ਪਿਛਲੇ 5 ਸਾਲ ਤੋਂ ਬਿਲਡਰ ਉਲਟੇ ਮਿੰਨਤਾਂ ਕਰਾਉਣ ਲੱਗ ਗਏ ਸੀ ਹੁਣ ਇੰਸ਼ੋਰੈਂਸ ਕੰਪਨੀਆਂ ਦਾ ਉਹ ਹਾਲ ਹੈ ਇਸ ਵੇਲੇ ਅਗਰ ਟ੍ਰੈਫਿਕ ਟਿਕਟ ਮਿਲ ਗਈ ਤਾਂ ਮੈਂ ਕਈ ਲੋਕਾਂ ਨੂੰ ਸੁਣਿਆ ਕਿ ਇੰਸ਼ੋਰੈਂਸ ਹੀ ਨਹੀਂ ਦਿੰਦੇ ਹੈਗੇ ਟ੍ਰੈਫਿਕ ਟਿਕਟ ਤਾਂ ਮਿਲਣੀ ਹੋ ਜੇ ਸੜਕ 'ਤੇ ਚੱਲਣਾ ਸੋ ਮੇਰਾ ਕੁਸ਼ਚਨ ਹੈ ਤੁਹਾਨੂੰ ਕਿ ਟ੍ਰੈਫਿਕ ਟਿਕਟ 'ਚ ਕਿਸ ਤਰ੍ਹਾਂ ਹੈਲਪ ਹੁੰਦੀ ਹੈ
1: ਸੋ ਅਮਨ ਜੀ ਕੋਈ ਟਿਕਟਾਂ ਹੈਗੀਆਂ ਜਿਹੜੀਆਂ ਸੈੱਲ ਫੋਨ ਲਾ ਲਓ ਜਾਂ ਕੇਅਰਲੈਸ ਡਰਾਈਵਿੰਗ ਲਾ ਲਓ ਜਦੋਂ ਕੋਈ ਐਕਸੀਡੈਂਟ ਹੁੰਦਾ ਆ ਇੰਸ਼ੋਰੈਂਸ ਕੰਪਨੀ ਜਦੋਂ ਉਹ ਦੇਖਦੀਆਂ ਆ ਉਹ ਕਹਿੰਦੇ ਆ ਵੀ ਅਸੀਂ ਤੁਹਾਨੂੰ ਇੰਸ਼ੋਰੈਂਸ ਨਹੀਂ ਦੇਣੀ ਉਹ ਥੋੜੇ ਜਿਹੇ ਸੀਰੀਅਸ ਅਫੈਂਸ ਉਹ ਮੰਨਦੇ ਆ ਤੇ ਟ੍ਰੈਫਿਕ ਟਿਕਟ ਤੇ ਕੋਈ ਇੰਡੀਕੇਸ਼ਨ ਨਹੀਂ ਲਿਖੀ ਹੁੰਦੀ ਕਿੰਨੇ ਪੁਆਇੰਟ ਆ ਉਹ ਤੁਹਾਨੂੰ ਕੋਈ ਲਾਇਸੈਂਸ ਪ੍ਰੋਫੈਸ਼ਨਲ ਨਾਲ ਗੱਲ ਕਰਨੀ ਚਾਹੀਦੀ ਆ ਕੋਈ ਵੀ ਟਿਕਟ ਪੇ ਕਰਨ ਤੋਂ ਪਹਿਲਾਂ ਇਹਦੇ ਇੰਸ਼ੋਰੈਂਸ ਇੰਪਲੀਕੇਸ਼ਨ ਬਹੁਤ ਸੀਰੀਅਸ ਹੋ ਸਕਦੇ ਆ ਕਦੇ ਕਦੇ
0: ਔਰ ਇੱਕ ਵਾਰ ਫਿਰ ਤੋਂ ਟ੍ਰੈਫਿਕ ਟਿਕਟ ਜਾਂ ਤੁਸੀਂ ਕ੍ਰਿਮੀਨਲ ਚਾਰਜ ਹੋ ਗਏ ਹੋ ਡਰਿੰਕ ਐਂਡ ਡਰਾਈਵ ਦੇ ਵਿੱਚ ਮਨਿੰਦਰ ਸਿੰਘ ਪੱਡਾ ਪੀਲ ਟ੍ਰੈਫਿਕ ਡਿਫੈਂਸ ਕੰਪਨੀ ਹੈ ਅਤੇ ਕੈਨੇਡੀਅਨ ਬੋਰਨ ਨੇ ਪੰਜਾਬੀ ਅੱਛੀ ਬੋਲਦੇ ਨੇ ਅੰਗਰੇਜ਼ੀ ਵਿੱਚ ਅਤੇ ਆਪਣੇ ਲਾਅ ਦੇ ਵਿੱਚ ਸਪੈਸ਼ਲਾਈਜ਼ ਕਰਦੇ ਨੇ ਅਤੇ ਆਪਣੇ ਆਪ ਤੁਹਾਡੀ ਟ੍ਰੈਫਿਕ ਟਿਕਟ ਜਾਂ ਤੁਹਾਡਾ ਕੋਈ ਵੀ ਇਸ਼ੂ ਹੈ ਉਸ ਨੂੰ ਰਿਜ਼ੋਲਵ ਕਰ ਸਕਦੇ ਨੇ ਟ੍ਰੈਫਿਕ ਟਿਕਟ ਜਾਂ ਲੈਂਡਲੋਰਡ ਟੈਨੈਂਟ ਬੋਰਡ 647-864-0797-647-864-0797 ਦੇ ਉੱਤੇ ਤੁਹਾਡਾ ਕੰਮ ਜਿਹੜਾ ਪ੍ਰੋਪਰ ਪ੍ਰੋਫੈਸ਼ਨਲ ਵੇ ਨਾਲ ਕਰਦੇ ਨੇ 647-864-0797 ਮਨਿੰਦਰ ਥੈਂਕ ਯੂ ਸੋ ਮਚ ਵੀਕਐਂਡ ਦੀ ਮੁਬਾਰਕਬਾਦ ਬਹੁਤ ਬਹੁਤ
1: ਥੈਂਕ ਯੂ ਅਮਨ ਜੀ
0: ਥੈਂਕ ਯੂ ਸੋ ਮਚ ਔਰ ਸਟੂਡੀਓ ਦੇ ਨੰਬਰ 905-673-3337 ਹੈਲੋ ਜੀ ਹੈਲੋ
2: ਹਾਂਜੀ ਜੀ 2 ਅਗਸਤ ਜੀ
0: ਤੇ ਪਾਸਵਰਡ ਕੀ ਹੈ ਸਾਡਾ
2: ਤਵਾ ਕਿਚਨ
0: ਔਰ ਚਲੋ ਇਹ ਲਾ ਦਿੰਦੇ ਆਪਾਂ ਸੋ ਅਗਸਤ 2 ਤੁਹਾਡਾ ਨਾਮ ਕੀ ਹੈ
2: ਨੁਜ਼ਰ
0: ਅਗਸਤ 2 ਦੇ ਵਿੱਚ ਇਹ ਕਹਿੰਦਾ ਹੈਗਾ ਅਗਸਤ 2 ਹੌਸਲਾ ਬਹੁਤ ਹੈ ਤੁਹਾਡੇ ਅੰਦਰ ਯਾਨੀ ਕਿ ਅੰਦਰੋਂ ਸਟਰੋਂਗ ਹੈਗੇ ਹੋ ਪ੍ਰਾਊਡ ਜੋ ਕੰਮ ਕੀਤਾ ਹੁਣ ਤੱਕ ਉਹਤੇ ਮਾਣ ਮਹਿਸੂਸ ਕਰਦੇ ਹੋ ਸੈਲਫ ਸੈਟੀਸਫੈਕਸ਼ਨ ਦੇ ਨੇੜੇ ਤੇੜੇ ਰਹਿੰਦੇ ਹੋ ਠੀਕ ਹੈ ਪਰ ਉਲਟਾ ਪਾਸਾ ਹੈ ਕਿ ਵਿਲ ਪਾਵਰ ਡੈਡ ਕਰ ਦਿੱਤੀ ਹੈ ਬਿਲਕੁਲ ਡੈਡ ਗੱਡੀ ਜਿਵੇਂ ਗਰਾਜ ਚ ਪਾਰਕ ਨਹੀਂ ਖੜੀ ਰਹਿੰਦੀ ਉਹਦਾ ਮਾਡਲ ਚੇਂਜ ਹੋਈ ਜਾਂਦਾ ਲਾਈਫ ਨੇ ਤਾਂ ਬਣਾ ਦਿੱਤਾ ਪਰਪਸ ਆਫ ਲਾਈਫ ਮੱਧਮ ਕਰ ਦਿੱਤੇ ਕੋਈ ਕੋਈ ਖਾਸ ਹੈ ਨਹੀਂ ਗੀ ਹਿਲਜੁਲ ਨਹੀਂ ਹੈਗੀ ਥੈਂਕ ਯੂ ਔਰ 647-3913 ਹੈਲੋ
3: ਹਾਂਜੀ ਸਲਾਮ ਸਿੰਘ
0: ਹਾਂਜੀ
3: ਅਪ੍ਰੈਲ 20 1959
0: ਉਹ ਬੱਲੇ ਬੱਲੇ ਮਾਡਲ ਵੀ ਦੱਸਦਾ ਸੀ ਨਾਲ ਅਪ੍ਰੈਲ 29th ਠੀਕ ਹੈ ਅਪ੍ਰੈਲ 29 ਦੇ ਵਿੱਚ ਕੀ ਹੈਗਾ ਨਾਮ ਕੀ ਤੁਹਾਡਾ
3: ਸਤਨਾਮ ਸਿੰਘ
0: ਪਾਸਵਰਡ
3: ਤਵਾ ਕਿਚਨ
0: ਚਲੋ ਤੁਸੀਂ ਇਹੀ ਕਰ ਦਿਓ ਤਵਾ ਕਿਚਨ ਹੀ ਕਰ ਦਿਓ ਵੈਸੇ ਨਜ਼ਾਰਾ ਰੱਖਿਆ ਹੋਇਆ ਅਪ੍ਰੈਲ 29 ਚ ਸਤਨਾਮ ਸਿੰਘ ਕਹਿੰਦਾ ਪੇਸ਼ੈਂਸ ਹੈ ਸੁਭਾਅ ਦੇ ਵਿੱਚ ਕਾਹਲ ਨਹੀਂ ਹੈ ਜਿਹੜੀ ਚੀਜ਼ ਹੋ ਗਈ ਉਹਨੂੰ ਹੈਂਡਲ ਕਰਨ ਲਈ ਟਾਈਮ ਲਗਾ ਦਿੰਦੇ ਹੋ ਇਮੋਸ਼ਨਲ ਬਹੁਤ ਜ਼ਿਆਦਾ ਹੈਗੇ ਹੋ ਨੌਲੇਜ ਲੈਣ ਦੀ ਪੂਰੀ ਕੋਸ਼ਿਸ਼ ਕਰਦੇ ਹੋ ਕਿਤੇ ਨਾ ਕਿਤੇ ਲੈਕ ਕਰ ਜਾਂਦੀ ਹੈ ਲੋਇਲ ਬਹੁਤ ਹੈਗੇ ਹੋ ਲੈਣ ਦੇਣ ਦੇ ਮਾਮਲੇ 'ਚ ਸਾਫ਼ ਸੁਥਰੇ ਹੈਗੇ ਹੋ ਨਾਰਾਜ਼ਗੀਆਂ ਅਤੇ ਕੰਪਲੇਂਟਸ ਨੂੰ ਬਹੁਤ ਲੰਬਾ ਟਾਈਮ ਮਾਇੰਡ 'ਚ ਪਾਰਕ ਕਰਕੇ ਰੱਖਦੇ ਹੋ ਲੈਟ ਗੋ ਨਹੀਂ ਹੋਣ ਦਿੰਦੇ ਠੀਕ ਹੈ ਅਤੇ ਨੈਕਸਟ ਕਾਲ ਸਤਿ ਸ਼੍ਰੀ ਅਕਾਲ ਹੈਲੋ ਹੈਲੋ ਹਾਂਜੀ
4: 5-9-49
0: ਇਹ ਕੀ ਹੁੰਦਾ 5-9-49 ਨਾ ਕੋਈ ਸਤਿ ਸ਼੍ਰੀ ਅਕਾਲ ਨਾ ਹੈਲੋ ਨਾ ਆਪਣਾ ਨਾਂ 5-9-49 ਕੀ ਹੁੰਦਾ
4: ਸਤਿ ਸ਼੍ਰੀ ਅਕਾਲ
0: ਜੀ 9-49 5 ਕੌਣ ਆ ਅਤੇ 9 ਕੌਣ ਆ ਮੰਥ ਕੌਣ ਆ ਇਹਦੇ ਵਿੱਚ ਤਰੀਕ ਕਿਹੜੀ ਆ
4: ਪੰਜਵਾਂ ਮਹੀਨਾ 9 ਤਰੀਕ
0: ਪੰਜਵਾਂ ਮਹੀਨਾ ਕਿਹੜਾ ਹੁੰਦਾ

0: ਮਈ ਤੁਸੀਂ 60 ਸਾਲ ਤੋਂ ਜਨਮ ਦਿਨ ਮਨਾ ਰਹੇ ਹੋ ਤੇ ਤੁਹਾਨੂੰ ਇਹ ਨਹੀਂ ਪਤਾ ਵੀ ਮੇ 9 ਕਹਿਣਾ ਮੈਂ?
1: ਅੱਛਾ ਮੈਂ ਹੀ 9 ਕਹਿਣਾ?
0: ਹਾਂ ਠੀਕ ਹੈ, ਤੁਸੀਂ ਲਪੇਟ ਕੇ ਗੁੱਛਾ ਮੇਰੇ ਤੇ ਸਿੱਟਦਾ ਵੀ ਆਪਣੇ ਨੂੰ ਜਾਈ ਜਾ। ਮੇ 9th ਦੇ ਵਿੱਚ ਜਿਹੜਾ ਸਮਾਂ ਲੋਕਾਂ ਤੇ ਬਹੁਤ ਵੇਸਟ ਕਰਦੇ ਹੋ, ਆਪਣਾ ਟਾਈਮ ਬਹੁਤ ਵੇਸਟ ਕਰਦੇ ਹੋ ਲੋਕਾਂ ਤੇ, ਇਸ ਲਈ ਜਿਹੜੇ ਤੁਹਾਡੇ ਵਰਡਸ ਨੇ ਉਹਨਾਂ ਦੀ ਵੈਲਿਊ ਨਹੀਂ ਬਣਦੀ ਦੂਜਿਆਂ ਦੀ ਲਾਈਫ ਦੇ ਵਿੱਚ। ਲੋਕਾਂ ਤੇ ਸਮਾਂ ਘਟਾ ਦਿਓ ਆਪਣਾ, ਬਾਕੀ ਤੁਸੀਂ ਅੱਛੇ ਇਨਸਾਨ ਹੋ ਬਹੁਤ, ਠੀਕ ਹੈ। ਦੂਸਰਿਆਂ ਨੇ ਕੀ ਕੀਤਾ ਕੀ ਨਹੀਂ ਕੀਤਾ, ਜਿਵੇਂ ਬਹੁਤ ਸਾਰੇ ਲੋਕ ਐਨਰਜੀ ਵੇਸਟ ਕਰਦੇ ਨੇ ਕਿ ਭਗਵੰਤ ਮਾਨ ਨੇ ਕੀ ਕੀਤਾ, ਜਦੋਂ ਕਿ ਇਹਨਾਂ ਨੇ ਉਹਨੂੰ ਵੋਟ ਵੀ ਨਹੀਂ ਪਾਉਣੀ ਹੈਗੀ, ਠੀਕ ਹੈ ਨਾ। ਹਰਿਆਣੇ 'ਚ ਸੈਣੀ ਕੀ ਕਰ ਰਹੇ, ਇਹਨਾਂ ਨੇ ਵੋਟ ਨਹੀਂ ਪਾਉਣੀ, ਪਰ ਸੈਣੀ 'ਤੇ ਟਾਈਮ ਵੇਸਟ ਕਰ ਰਹੇ ਨੇ। ਵੇਸਟੇਜ ਆਫ ਟਾਈਮ, ਤੁਹਾਡੀ ਲਾਈਫ ਤੁਹਾਡੇ ਵਾਸਤੇ ਮਿਲੀ ਆ, ਤੁਸੀਂ ਬਿਹਤਰ ਕੀ ਕਰਨਾ, ਤੁਸੀਂ ਟਾਈਮ ਇਨਵੈਸਟ ਕਰੋ। ਸਟੂਡੈਂਟ ਨੰਬਰ 905-673-3337 ਬਾਬਾ ਬੁਕਤੋਰਾ ਦੇ ਵਿੱਚ ਤੁਹਾਡੀ ਸਾਡੀ ਗੱਲਬਾਤ ਚੱਲੀ ਹੈ, ਰੇਡੀਓ ਆਵਾਜ਼ ਨੂੰ AM 530 'ਤੇ ਸੁਣ ਰਹੇ ਹੋ। ਇੱਕ ਵਾਰ ਫਿਰ ਤੋਂ ਛੋਟੀ ਜਿਹੀ ਮੈਂ ਗੱਲ ਕਰਨ ਲੱਗਿਆ, ਇੱਕ ਵਾਰ ਫਿਰ ਮੈਂ ਮਾਈਕ 'ਤੇ ਲੈਣਾ ਚਾਹੁੰਦਾ 30 ਸੈਕਿੰਡ ਵਾਸਤੇ ਤੁਹਾਨੂੰ। ਸੋ ਮੈਨੂੰ ਇੱਕ ਵਾਰ ਦੱਸੋ ਕਿ ਤੁਸੀਂ ਇੱਕ ਤਾਂ ਮੈਨੂੰ ਬਿਲਡਿੰਗ ਵਾਲਾ ਜਿਹੜਾ ਦੱਸਿਆ ਸੀ, ਬਿਲਡਿੰਗ ਦਾ ਕੀ ਹੈਗਾ ਕੋਡ?
2: BCIN ਲਾਇਸੈਂਸ।
0: BCIN ਲਾਇਸੈਂਸ ਆ, ਇਸ ਲਾਇਸੈਂਸ ਦੇ ਨਾਲ ਜਿਹੜਾ ਹੈਗਾ ਕੋਈ ਵੀ ਬੰਦਾ ਕੀ ਕਰ ਸਕਦਾ ਹੁੰਦਾ, ਕਿਆ ਕਰ ਸਕਦਾ ਉਸਮੇ?
2: ਉਸਮੇ ਬਿਲਡਿੰਗ ਕੋਡ ਦੋ ਆਪਸ਼ਨ ਰਹਿਤੇ ਹੈ ਉਸਕੇ ਅੰਦਰ।
0: ਹਾਂ,
2: ਇੱਕ ਤੋਂ ਰਹਿਤਾ ਹੈ ਕਿ ਉਸਕੋ ਜਨਰਲ ਲੀਗਲ ਔਰ ਸਮਾਲ ਬਿਲਡਿੰਗ, ਸਮਾਲ ਬਿਲਡਿੰਗ ਕੋਡ ਕਾ ਲਾਇਸੈਂਸ ਦੇਣਾ ਪੜੇਗਾ। ਹੀ ਕੈਨ ਬਿਲਡ ਅਪ ਟੂ 6 ਸਟੋਰੀਜ਼, ਠੀਕ ਹੈ। 6 ਸਟੋਰੀਜ਼ ਕੇ ਲਈ ਸਮਾਲ ਬਿਲਡਿੰਗ ਕੋਡ ਹੈ, ਮੋਰ ਦੈਨ 6 ਸਟੋਰੀਜ਼ ਇਜ਼ ਅ ਲਾਰਜ ਬਿਲਡਿੰਗ ਕੋਡ। ਸੋ ਇਫ ਸਮਬਡੀ ਵਾਂਟਸ ਟੂ ਬਿਲਡ 6 ਅੰਡਰ ਦੈਨ 6 ਸਟੋਰੀ
0: ਬੇਸਮੈਂਟ ਵਗੈਰਾ ਬਣਾ ਸਕਦਾ ਹਾਂ ਕਿ?
2: ਹਾਂਜੀ।
0: ਸੋ ਉਹ ਤਾਂ ਅੱਛੇ ਪੈਸੇ ਬਣਾਤੇ ਹੈ,
2: 1500 ਪਰ ਡਰਾਇੰਗ, 2000 ਪਰ ਡਰਾਇੰਗ।
0: ਹਾਂ, 2000 ਪਰ ਡਰਾਇੰਗ, ਜੇ 10 ਡਰਾਇੰਗ ਵੀ ਮਹੀਨੇ ਦੀ ਆ ਗਿਆ ਤਾਂ ਲੋਕ 10-10-15-15,000 ਦਾ ਵੀ ਕੰਮ ਕਰਦੇ ਆ,
2: ਰਾਈਟ।
0: ਦੂਸਰਾ ਤੁਸੀਂ ਦੱਸੋ, ਬੈਂਕਾਂ 'ਚ ਜੇ ਜਾਣਾ ਤਾਂ ਕਿਹੜਾ ਕੋਰਸ ਕਰਨਾ ਪੈਂਦਾ?
2: ਇਫਿਕ ਐਂਡ ਸੀ ਐਸ ਸੀ ਬੋਥ,
0: ਠੀਕ ਹੈ।
2: ਆਈਦਰ ਇਫਿਕ ਔਰ ਆਈਦਰ ਸੀ ਐਸ ਸੀ।
0: ਸੋ ਉਹਦੇ ਵਿੱਚ ਵੀ ਤੁਸੀਂ ਹੈਲਪ ਕਰਾਉਂਦੇ
2: ਹੋ? ਯਾ, ਫਾਈਨੈਂਸ਼ੀਅਲ ਐਡਵਾਈਜ਼ਰ,
0: ਠੀਕ ਹੈ। ਇਹਨਾਂ ਦੋਨਾਂ ਦੇ ਵਿੱਚ ਹੈਲਪ ਕਰਾਉਂਦੇ ਨੇ, ਸਕਸੈਸ ਰੇਟ ਟੌਪ ਹੈਗਾ ਇਹਨਾਂ ਦਾ। ਅਤੇ ਤੁਸੀਂ ਲਾਇਸੈਂਸ ਜਿਹਨਾਂ ਨੇ ਲੈਣਾ, ਰੀਅਲ ਸਟੇਟ, ਮੋਰਗੇਜ, ਬੈਂਕਿੰਗ, ਬਿਲਡਿੰਗ ਕੋਡ,
2: ਦਿਸ ਇਜ਼ ਰੀਬੋ ਐਸ ਵੈਲ,
0: ਰੀਬੋ ਕਾਰਾਂ ਦੇ ਇੰਸ਼ੋਰੈਂਸ,
3: LLQP
0: LLQP ਲਾਈਫ ਇੰਸ਼ੋਰੈਂਸ, ਇਹ ਸਾਰਿਆਂ ਵਾਸਤੇ ਤੁਸੀਂ ਕਾਲ ਕਰਨੀ ਹੈ 416-518-3200 ਦੇ ਉੱਤੇ। ਤੁਸੀਂ ਟੈਕਸਟ ਮੈਸੇਜ ਲਿਖ ਦਿਓ ਲਾਇਸੈਂਸ, ਜਾਂ ਤੁਸੀਂ ਆਪਣਾ ਨਾਂ ਲਿਖ ਦਿਓ, ਤੁਹਾਨੂੰ ਅਸੀਂ 416-518-3200 ਤੋਂ ਕਾਲ ਕਰਾਂਗੇ, 416-518-3200। ਲਾਈਨ ਖਾਲੀ ਆ ਬਾਬਾ ਬੁਕਤੋਰਾ ਦੇ ਵਿੱਚ, ਦੋ ਜਲਦੀ ਤੋਂ ਪਹਿਲਾਂ ਕਾਲ ਕਰ ਲਓਗੇ, ਡੇਟ ਆਫ ਬਰਥ, ਨਾਮ ਅਤੇ ਪਾਸਵਰਡ ਨਜ਼ਾਰਾ, ਅਤੇ ਬਾਕੀ ਅਸੀਂ ਤੁਹਾਨੂੰ ਦੱਸਾਂਗੇ। 905-673-3337 ਜੇ ਲਾਈਨ ਨਹੀਂ ਮਿਲ ਰਹੀ ਸੀ, ਹੁਣ ਦੋ ਲਾਈਨਸ ਖਾਲੀ ਨੇ ਮੇਰੇ ਨਾਲ। ਮਿਲਟਨ ਫੋਰਡ ਤੋਂ ਚੋਪੜਾ, ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ, 416-302-4141।
4: ਡਰਾਈਵ ਕਰ ਰਹੇ ਹੋ? ਸ਼ੋ ਨੂੰ ਇੰਜੋਏ ਕਰ ਰਹੇ ਹੋ? ਕੁਝ ਭੁੱਲ ਰਹੇ ਹੋ?
5: ਡਰਾਈਵਿੰਗ ਲਾਇਸੈਂਸ?
4: ਨੋ।
5: ਪੁਲਿਸ ਆਫਿਸਰ?
4: ਨੋ।
5: ਟ੍ਰੈਫਿਕ ਲਾਇਸੈਂਸ?
4: ਨੋ।
5: ਦੈਨ
0: ਡਾਇਮੰਡ ਇੰਸ਼ੋਰੈਂਸ ਤੇ ਪਵਨ ਕੌਰ ਗਿੱਲ ਦਾ ਇਹ ਮੈਸੇਜ। ਮੋਸਟ ਆਫ ਇੰਟੋਰੀਅੰਸ ਇਗਨੋਰ ਕਰ ਰਹੇ ਹਨ ਆਪਣੀ ਆਟੋ ਇੰਸ਼ੋਰੈਂਸ ਰਿਨਿਊਅਲ ਜਾਂ ਆਪਣੇ ਰੇਟ ਨੂੰ ਚੈੱਕ ਕਰਨ ਲਈ। ਅੱਜ ਹੀ ਕਾਲ ਕਰੋ 30 ਤੋਂ ਵੱਧ ਕੰਪਨੀਜ਼ ਨਾਲ ਕੰਮ ਕਰ ਰਹੇ ਪਵਨ ਕੌਰ ਗਿੱਲ। 3 ਮਿੰਟ ਦੇ ਵਿੱਚ 300 ਤੋਂ ਲੈ ਕੇ 1500 ਤੱਕ ਸਾਲ ਦੀ ਇੰਸ਼ੋਰੈਂਸ ਕੱਟ ਸਕਦੀ ਹੈ ਆਟੋ, ਹੋਮ ਔਰ ਇਨਵੈਸਟਮੈਂਟ ਪ੍ਰਾਪਰਟੀਜ਼ ਦੀ। 647-325-9900 6 4 7 3 2 5 9 1 0 0 ਪਵਨ ਕੌਰ ਗਿੱਲ ਫਰੋਮ ਡਾਇਮੰਡ ਇੰਸ਼ੋਰੈਂਸ।
6: ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ।
7: ਰੁਪਿੰਦਰ ਗਰੇਵਾਲ ਲਾ ਆਫਿਸ, ਰੀਅਲ ਇਸਟੇਟ ਟ੍ਰਾਂਜੈਕਸ਼ਨ, ਵਿਲ ਬਣਾਉਣ ਲਈ ਫੈਮਿਲੀ ਲਾ ਜਾਂ ਫਿਰ ਪਾਵਰ ਆਫ ਅਟਾਰਨੀ, ਆਲ ਸਰਵਿਸਿਜ਼ ਅੰਡਰ ਵਨ ਰੂਫ। ਕਮਿਊਨਿਟੀ ਦਾ ਜਾਣਿਆ ਪਹਿਚਾਣਿਆ ਨਾਮ ਰੁਪਿੰਦਰ ਗਰੇਵਾਲ, ਬੈਰਿਸਟਰ, ਸੋਲਿਸਟਰ ਐਂਡ ਨੋਟਰੀ ਪਬਲਿਕ, ਲੋਕੇਟਿਡ ਐਟ ਚਿੰਕਿਊਜ਼ੀ ਐਂਡ ਬਵੇਟ। ਫਾਰ ਆਲ ਸਰਵਿਸਿਜ਼ ਕਾਲ 905-497-1211, 905-497-1211।
0: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ, ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5-star ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ। ਇਹਨਾਂ ਦਾ ਰੇਟ ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ। 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ। ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401, 416-816-8401।
8: ਇੰਚ ਲੰਬੇ ਦਾਰਾ ਸਿੰਘ ਜੀ ਨੇ ਆਪਣੇ ਜੀਵਨ ਕਾਲ ਮੇਂ ਕਰੀਬ 500 ਮੈਚ ਖੇਲੇ, ਉਸਮੇ ਸੇ ਏਕ ਭੀ ਮੈਚ ਨਹੀਂ ਹਾਰੇ।
9: इसी तरह तवा किचन का दारा सिंह पराठा भी हार नहीं मान रहा, चैंपियन इन पराठा मार्केट,
10: जो कि मिल रहा है 2410 एट तवा किचन, 30 रैम्बलर ड्राइव, ब्रैम्पटन, कोस टू कैनेडी एंड स्टील्स, 905-451-2600।
11: 6 फुट 2 इंच लंबे दारा सिंह जी ने अपने जीवन काल में करीब 500 मैच खेले, उसमें से एक भी मैच नहीं हारे।
9: इसी तरह तवा किचन का दारा सिंह पराठा भी हार नहीं मान रहा, चैंपियन इन पराठा मार्केट,
10: जो कि मिल रहा है 2410 एट तवा किचन, 30 रैम्बलर ड्राइव, ब्रैम्पटन, कोस टू कैनेडी एंड स्टील्स, 905-451-2600, 905-455-2600।
12: ਭੈਣ ਜੀ ਤੀਜਾ ਵਿਆਹ ਹੈ ਕੈਨੇਡਾ ਦੇ ਵਿੱਚ, ਨਾ ਹੀ ਇੰਡੀਆ ਵਰਗਾ ਟੇਸਟ, ਨਾ ਹੀ ਇੰਡੀਆ ਵਰਗੀ ਕੁਆਂਟਿਟੀ, ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ, ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬਫੇ ਖਤਮ ਹੋ ਜਾਂਦਾ ਆ।
13: ਮੈਨੂੰ ਪਤਾ ਹੈ ਕਿਉਂ, ਮੈਂ ਨਾ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ, ਸੱਚੀ ਕਹਾਂ ਤਾਂ ਫੂਡ ਇੰਨਾ ਟੇਸਟੀ, ਅਨਲਿਮਿਟਿਡ ਫੂਡ, ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ ਪਰ ਫੂਡ ਨਹੀਂ ਮੁੱਕਿਆ।
9: ਤਵਾ ਕਿਚਨ, 50 ਸਨੀਵੇਲ ਗੇਟ, ਬ੍ਰੈਂਪਟਨ, ਮਾਉਂਟਨੈਸ਼ ਐਂਡ ਬੋਵੇਡਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca, 905-790-1699, 905-790-1699, TAWAKitchen.ca।
14: पापा पापा सुनते क्यों नहीं, चॉकलेट लेनी है।
15: अजी सुनते हो, कहाँ गुम हो?
16: अरे महेश अभी तक ऑफिस नहीं आए, पता नहीं मीटिंग थी। हेलो हेलो हेलो,
17: जब मैं रेडियो आवाज सुनता हूँ तब तो मैं अपने आप की भी नहीं सुनता। बम टू बम ट्रैफिक एंड बम टू बम कॉल्स, ऐसा ही होता है जब आप सुनते हैं हर सुबह 9 to 10 मंडे टू फ्राइडे एंड सैटरडे 11 to 1 रेडियो आवाज।
18: ओ यार बिजनेस का माड़ा हाल हो रहा है, इतनी तरकीबा लगा चुका पर फिर भी कोई गल नहीं बन रही।
19: निर्बल बाबे ने क्या से कृपा हो जाओगी, नींबू मिर्चा टंगो पर कृपा तो हो ही नहीं।
20: ऑनलाइन भी मार्केटिंग करके देख ली पर कोई रिजल्ट ही नहीं आया।
21: एदा मतलब तुसी रेडियो आवाज ट्राई नहीं कीता।
22: रेडियो आवाज, रेडियो आवाज रोजाना सवेरे 9 to 10 बजे तक, एवरी सैटरडे 10 to 1 बजे तक, प्राइम टाइम ते। वधेरे जानकारी लई तुसी कॉल कर सकते हो 416-518-3200।
23: You are listening to your favorite radio show, Radio Awaz, The Voice, Zindabad, Zindabad. For advertising, please call 416-518-3200.

ਸੋ ਲੋਕਾਂ ਦੇ ਕੋਲ ਸ਼ੁਕਰ ਕਰਨ ਲਈ ਜਿਹੜਾ ਹੈਗਾ ਬਿਰਤੀ ਬਿਰਤੀ ਹੁੰਦੀ ਹੈ ਤੁਹਾਡੀ ਐਨਰਜੀ ਜਿਹੜੀ ਇੱਕ ਐਂਟੀਨੇ ਨਾਲ ਜੁੜ ਜਾਣੀ, ਯਾਨੀ ਕਿ ਤੁਹਾਡੇ ਲਾਈਫ ਦਾ ਪੋਜ਼ਿਟਿਵਿਟੀ ਦੇ ਨਾਲ ਜੁੜ ਜਾਣਾ। ਅਸੀਂ ਪੋਜ਼ਿਟਿਵਿਟੀ ਦੇ ਬੱਚੇ ਹਾਂ। ਅਸੀਂ ਉਸ ਸਮੇਂ ਜਦੋਂ ਦਰੱਖਤਾਂ ਦੇ ਛਿੱਲੜ ਖਾ ਕੇ ਜਿਉਂਦੇ ਸੀ, ਜਦੋਂ ਅਸੀਂ ਪੱਤੇ ਖਾਂਦੇ ਸੀ, ਸਾਨੂੰ ਕੁਛ ਨਹੀਂ ਪਤਾ ਸੀ, ਮਨੁੱਖਤਾ ਬਾਰੇ ਨਹੀਂ ਪਤਾ ਸੀ। ਮਨੁੱਖਤਾ ਸਭ ਤੋਂ ਵੱਡਾ ਧਰਮ ਹੈ। ਅਸੀਂ ਧਰਮ ਬਣਾਏ ਨੇ, ਹਿੰਦੂ, ਮੁਸਲਮਾਨ, ਸਿੱਖ, ਈਸਾਈ, ਅਤੇ ਸਾਡੀ ਲੜਾਈਆਂ ਨੇ ਫਿਰ ਇਹ ਧਰਮ ਦੇ ਬਦਲੇ ਦੇ ਵਿੱਚ ਵੀ ਉਹ ਹਿੰਦੂ ਆ ਅਤੇ ਉਹਦੇ ਨਾਲ ਮੇਰੀ ਲੜਾਈ ਆ, ਮੁਸਲਮਾਨ ਆ ਇੰਨਾ ਮੇਰੀ ਲੜਾਈ। ਐਕਚੁਅਲ ਧਰਮ ਜਿਹੜਾ ਹੈਗਾ ਸਾਡੀ ਮਨੁੱਖਤਾ ਹੈ, ਹਿਊਮੈਨਿਟੀ। ਹਿਊਮੈਨਿਟੀ ਹੈ ਕਿ ਮਾਨਸ ਕੀ ਏਕ ਜਾਤ ਸਭੇ ਪਹਿਚਾਨ ਵੋ, ਇਨਸਾਨ। ਅਤੇ ਇਨਸਾਨ ਇਨਸਾਨ ਦੇ ਲਈ ਪਰਮਾਤਮਾ ਵੀ ਬਣ ਸਕਦਾ ਹੈ ਅਤੇ ਸ਼ੈਤਾਨ ਵੀ ਬਣ ਸਕਦਾ ਹੈ। ਡਿਪੈਂਡ ਔਨ ਯੂ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ। ਪੋਜ਼ਿਟਿਵਿਟੀ ਕੀ ਹੈ ਕਿ ਕੋਈ ਵੀ ਚੀਜ਼ ਹੋ ਜਾਣੀ ਕਿ ਇਹ ਵਕਤ ਵੀ ਗੁਜ਼ਰ ਜਾਏਗਾ। ਕਰੋਨਾ ਵਾਇਰਸ ਬੜਾ ਖਤਰਨਾਕ ਸਮਾਂ ਸੀਗਾ, ਜਦੋਂ ਕਿਸੇ ਨੂੰ ਨਹੀਂ ਪਤਾ ਸੀ ਕਿ ਮੈਂ ਜਿਉਣਾ ਕਿ ਮੈਂ ਮਰ ਜਾਣਾ। ਕੋਈ ਵੀ ਆਦਮੀ ਦਰਵਾਜ਼ਾ ਖੋਲ੍ਹਣ ਲੱਗੇ ਸੋਚਦਾ ਸੀ ਕਿ ਵਾਇਰਸ ਜਿਹੜਾ ਦਰਵਾਜ਼ੇ ਤੋਂ ਅੰਦਰ ਆਉਂਦਾ, ਵੈਂਟੀਲੇਸ਼ਨ ਤੋਂ, ਹਵਾ ਤੋਂ ਅੰਦਰ ਆਉਂਦਾ ਹੈਗਾ, ਇਹ ਕਿਸੇ ਦੇ ਸਾਹਮਣੇ ਖੜ੍ਹ ਕੇ ਬੋਲਣ ਨਾਲ ਆਉਂਦਾ ਕਿ ਨਹੀਂ। ਬੜਾ ਵੱਡਾ ਵਹਿਮ ਰੱਖਿਆ ਗਿਆ ਸੀ ਇਹਦੇ ਵਿੱਚ। ਪਰ ਜਿਨ੍ਹਾਂ ਨੂੰ ਹੋਇਆ ਉਹਨਾਂ ਨੂੰ ਪਤਾ, ਜਿਹੜੇ ਬਚ ਗਏ ਉਹਨਾਂ ਲਈ ਉਹ ਵੀ ਵਹਿਮ ਸੀ ਕਿ ਕਰੋਨਾ ਵਾਇਰਸ ਸੀਗਾ। ਹੁਣ ਅੱਜ ਦੀ ਡੇਟ ਦੇ ਵਿੱਚ ਅਗਰ ਕਰੋਨਾ ਵਾਇਰਸ ਨੂੰ ਯਾਦ ਕੀਤਾ ਜਾਵੇ, ਉਦੋਂ ਲੋਕ ਕਹਿੰਦੇ ਸੀ ਕਿ ਮੈਂ ਬਚ ਜਾਵਾਂ ਖਾਧੀ ਖੜੀ ਪੈਸਿਆਂ ਦੀ। ਲੋਕ ਪੈਸੇ ਬਾਹਰੇ ਰੱਖ ਕੇ ਛੱਡ ਦਿੰਦੇ ਸੀ, ਹੱਥ ਨਹੀਂ ਲਗਾਉਂਦੇ ਸੀ। ਇੱਕ ਬੰਦਾ ਦੂਜੇ ਨੂੰ ਪੇਮੈਂਟ ਕਰਦਾ ਸੀ, ਉਹ ਪੇਮੈਂਟ ਹੀ ਨਹੀਂ ਚੈੱਕ ਕਰਦਾ ਸੀ ਕਿ ਕਿਤੇ ਵਾਇਰਸ ਨਾ ਜਾਵੇ, ਪੇਮੈਂਟ ਹੀ ਛੱਡ ਦਿੰਦਾ ਸੀ। ਪੈਸੇ ਦੀ ਵੈਲਿਊ ਜ਼ੀਰੋ ਹੋ ਗਈ ਸੀ। ਜ਼ਿੰਦਗੀ ਬਹੁਤ ਵੱਡੀ ਇੱਕ ਨਿਆਮਤ ਹੈ ਪਰਮਾਤਮਾ ਨੇ ਜੋ ਤੁਹਾਨੂੰ ਬਖਸ਼ੀ ਹੈ, ਇਸ ਦਾ ਸ਼ੁਕਰ ਕਰੋ। ਮੈਨੂੰ ਹਮੇਸ਼ਾ ਯਾਦ ਆ ਜਾਂਦਾ ਕਿ ਇੱਕ ਫਿਲਮ ਆਈ ਸੀ ਅਵਤਾਰ, ਮੈਂ ਅਕਸਰ ਉਹਦਾ ਜ਼ਿਕਰ ਕਰ ਦਿੰਦਾ ਅਗਰ ਪੋਜ਼ਿਟਿਵ ਰਹਿਣਾ ਜ਼ਿੰਦਗੀ 'ਚ। ਅਵਤਾਰ 'ਚ ਕੀ ਸੀਗਾ ਕਿ ਇੱਕ ਮਕੈਨਿਕ ਸੀਗਾ ਰਾਜੇਸ਼ ਖੰਨਾ, ਗੁਲਸ਼ਨ ਗਰੋਵਰ ਅਤੇ ਕਈ ਲੋਕਾਂ ਦੇ ਬੱਚੇ ਸੀ, ਤਿੰਨ ਚਾਰ ਜਣੇ ਦਿਖਾਏ ਸੀ। ਇੱਕ ਵੱਡੀ ਫੈਮਿਲੀ ਸੀ, ਜੁਆਇੰਟ ਫੈਮਿਲੀ ਸੀ। ਬੱਚੇ ਪੜ੍ਹ ਗਏ, ਬੱਚਿਆਂ ਨੂੰ ਪਿਓ ਦਾ ਵਰਕਸ਼ਾਪ ਵਾਲਾ ਕੰਮ ਪਸੰਦ ਨਹੀਂ ਸੀ। ਇੱਕ ਬੱਚੇ ਦੀ ਲਵ ਮੈਰਿਜ ਇੱਕ ਅਮੀਰ ਘਰ 'ਚ ਹੋ ਜਾਂਦੀ, ਇਕੱਲੀ ਕੁੜੀ ਹੁੰਦੀ ਆ ਉਹ ਉੱਥੇ ਨਿਕਲ ਜਾਂਦਾ, ਅਤੇ ਇੱਕ ਬੱਚਾ ਜਿਹੜਾ ਹੈਗਾ ਉਹਨੂੰ ਆਪਣੇ ਪਿਓ ਦਾ ਕੰਮ ਨਹੀਂ ਪਸੰਦ, ਉਹ ਜੋਬ 'ਚ ਲੈ ਕੇ ਆਪਣੀ ਵਾਈਫ ਨੂੰ, ਇਹ ਸਾਰੇ ਅਲੱਗ ਹੋ ਜਾਂਦੇ ਨੇ ਆਪਣੇ ਫਾਦਰ ਤੋਂ। ਪਰੇਸ਼ਾਨੀਆਂ 'ਚ ਘਿਰਿਆ ਹੋਇਆ ਜਿਹੜਾ ਅਵਤਾਰ ਆ, ਉਹਨੇ ਆਪਣੇ ਪੈਸੇ ਖਰਚ ਕੇ ਇਹਨਾਂ ਦੇ ਵਿਆਹ ਕੀਤੇ, ਸਭ ਕੁਛ ਕੀਤਾ। ਉਹਦੇ ਕੋਲ ਇੱਕ ਮਕੈਨਿਕ ਕੰਮ ਕਰਦਾ ਸੀ ਜੋ ਗੋਵਿੰਦਾ ਸੀਗਾ, ਉਹਦਾ ਮੂੰਹ ਬੋਲਿਆ ਬੱਚਾ ਬਣਿਆ ਹੋਇਆ ਸੀ, ਉਹਨੇ ਤੋਂ ਕੰਮ ਸਿੱਖਿਆ ਸੀ, ਉਸਤਾਦ ਸੀ ਅਵਤਾਰ ਉਹਦਾ। ਹੁੰਦਾ ਕੀ ਹੈ ਫਿਲਮ ਦੇ ਵਿੱਚ ਕਿ ਉੱਥੇ ਇੱਕ ਗਾਣਾ ਕਿ ਉੱਪਰ ਵਾਲੇ ਤੇਰਾ ਜਵਾਬ ਨਹੀਂ, ਕਬ ਦੇ ਕਿਆ ਦੇ ਹਿਸਾਬ ਨਹੀਂ, ਤੇਰੀ ਮਿਹਰਬਾਨੀਆਂ ਦਾ ਕੋਈ ਵੀ ਜਵਾਬ ਨਹੀਂ ਹੈ, ਤੇਰੀ ਮਿਹਰਬਾਨੀਆਂ ਦਾ ਕੋਈ ਹਿਸਾਬ ਕਿਤਾਬ ਨਹੀਂ ਹੈ। ਇਹ ਪਰਮੇਸ਼ਵਰ ਤੂੰ ਮੈਨੂੰ ਗਲਤ ਵਿੱਚ ਕਹਿੰਦਾ ਕਿ ਕੁਛ ਲੋਕ ਹੈ ਜੂਤੋਂ ਕੋ ਤਰਸਤੇ, ਕੁਛ ਲੋਕੋਂ ਕੇ ਪਾਓ ਨਹੀਂ ਹੋਤੇ, ਮੇਰਾ ਇਨਮੇ ਸੇ ਕੋਈ ਵੀ ਹਿਸਾਬ ਨਹੀਂ। ਯਾਨੀ ਕਿ ਮੇਰੇ ਪੈਰ ਵੀ ਹੈਗੇ ਨੇ, ਬੂਟ ਵੀ ਹੈਗੇ ਨੇ, ਮੈਂ ਦੋਨਾਂ ਲਈ ਸ਼ੁਕਰ ਗੁਜ਼ਾਰ ਹਾਂ। ਉੱਪਰ ਵਾਲੇ ਤੇਰਾ ਜਵਾਬ ਨਹੀਂ, ਕਿਆ ਦੇ ਕਬ ਦੇ ਕਹਾਂ ਦੇ ਕੋਈ ਹਿਸਾਬ ਨਹੀਂ, ਤੇਰੀ ਮਿਹਰਬਾਨੀਆਂ ਦਾ ਕੋਈ ਅੰਤ ਨਹੀਂ ਹੈ। ਜ਼ਿੰਦਗੀ ਇਸ ਤਰ੍ਹਾਂ ਗੁਜ਼ਰਦੀ ਹੈ, ਔਰ ਹਮੇਸ਼ਾ ਸ਼ੁਕਰ ਕਰਦੇ ਹੋਏ, ਸ਼ੁਕਰ ਕਰਦੇ ਹੋਏ, ਸ਼ੁਕਰ ਕਰਦੇ ਹੋਏ ਤੁਸੀਂ ਅੱਗੇ ਚੱਲ ਸਕਦੇ।

0: ਔਰ ਮੇਰਾ ਨੈਕਸਟ ਕਾਲਰ ਹੁਣ ਤੁਸੀਂ ਸਤਿ ਸ਼੍ਰੀ ਅਕਾਲ ਜੀ ਹੈਲੋ ਹੈਲੋ
1: ਹਾਂਜੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ
1: ਜੀ ਮੇਰੀ ਜਨਮ ਤਰੀਕ ਹੈ 10 ਦਸੰਬਰ
0: ਬੀਬੀ ਕੀ ਪੁੱਛ ਕੇ ਕਰਨਾ ਆਪਾਂ ਨੇ ਰੱਬ ਦਾ ਨਾਂ ਲਓ ਦਸੰਬਰ 9
1: ਰੱਬ ਦਾ ਨਾਂ ਤਾਂ ਲਈਦਾ ਪਹਿਲਾਂ ਰੱਬ ਦਾ ਨਾਂ ਲਈਦਾ ਫਿਰ ਹੀ
0: ਦਸੰਬਰ 9
1: ਕੰਮ ਸ਼ੁਰੂ ਹਾਂਜੀ
0: ਦਸੰਬਰ
1: 9 10
0: ਦਸੰਬਰ 10 ਤੁਸੀਂ ਕੁਛ ਚੀਜ਼ਾਂ ਨੇ ਜਿਹੜਾ ਜ਼ਿੰਦਗੀ 'ਚ ਚੇਂਜ ਨਹੀਂ ਕਰ ਪਾਏ ਮਤਲਬ ਉਹਨੂੰ ਪਕਾ ਲਿਆ ਵੀ ਉਹ ਮੇਰੀਆਂ ਹੀ ਨੇ ਬਸ ਉਹਨਾਂ ਨੂੰ ਉਹਨਾਂ ਦਾ ਖਿਹੜਾ ਛੱਡ ਦਿਓ ਬਸ ਉਹ ਆਦਤ ਬਣ ਗਈ ਆ ਆਦਤ ਆਪਾਂ ਬਣਾਈ ਹੁੰਦੀ ਆ ਠੀਕ ਹੈ ਸਮਝਣਾ ਮੇਰੀ ਗੱਲ ਉਹਨਾਂ ਤੇ ਗੌਰ ਕਰੋ ਕੰਮ ਕਰੋ ਤੇ ਮੇਰਾ ਨੈਕਸਟ ਕਾਲਰ ਆ ਹੈਲੋ ਜੀ ਸਤਿ ਸ਼੍ਰੀ ਅਕਾਲ ਜਲਦੀ ਬੋਲੋ ਜੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਹਾਂਜੀ ਹੈਲੋ 8713 ਲਾਸਟ ਨੰਬਰ ਹੈ ਹੈਲੋ
2: ਹੈਲੋ ਸਤਿ ਸ਼੍ਰੀ ਅਕਾਲ ਸਰ ਜੀ
0: ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਰ
2: ਹਾਂਜੀ ਆਪਣਾ 2 ਅਪ੍ਰੈਲ 1970 ਸਰ ਜੀ
0: ਅਪ੍ਰੈਲ 2
2: ਹਾਂਜੀ ਹਾਂਜੀ
0: ਨਾਂ ਕੀ ਤੁਹਾਡਾ
2: ਮੇਰਾ ਨਾਂ ਸਰ ਜੀ ਸੁਰਿੰਦਰ ਹੈ ਜੀ
0: ਤੇ ਪਾਸਵਰਡ ਕੀ ਹੈ ਸਾਡਾ
2: ਪਾਸਵਰਡ ਚੜ੍ਹਦੀ ਕਲਾ ਜੀ
0: ਅੱਛਾ ਚੜ੍ਹਦੀ ਕਲਾ ਸੀ ਇਹ ਵੀ ਬਹੁਤ ਵਧੀਆ ਹੈਗਾ ਅਪ੍ਰੈਲ 2 ਹੈ ਨਾ
2: ਹਾਂਜੀ ਹਾਂਜੀ
0: ਓਕੇ ਸਬਰ ਬਹੁਤ ਹੈ ਤੇ ਗਿਆਨ ਬਹੁਤ ਹੈ ਗਿਆਨ ਵਰਤਣਾ ਕਿੱਥੇ ਉਹ ਨਹੀਂ ਪਤਾ
2: ਠੀਕ ਹੈ ਜੀ ਸਹੀ ਹੈ ਜੀ
0: ਸਹੀ ਹੈ ਨਾ
2: ਹਾਂਜੀ ਹਾਂਜੀ
0: ਬਹੁਤ ਵਾਰ ਜਦੋਂ ਵੀ ਲਾਲਚ ਕੀਤਾ ਉਦੋਂ ਪ੍ਰੋਬਲਮ ਆਈ ਹਮੇਸ਼ਾ
2: ਸਹੀ ਗੱਲ ਹੈ ਜੀ
0: ਤੇ ਕੁਛ ਗੱਲਾਂ ਨੇ ਜਿਨ੍ਹਾਂ ਨੂੰ ਲੰਬਾ ਲਮਕਾ ਲੈਂਦੇ ਹੋ ਖਤਮ ਕਰਦੇ ਕੋ ਨਿਬੇੜ ਦੀ ਹੁੰਦੇ ਹਿਸਾਬ ਕਿਤਾਬ ਜੀ ਲੋਕਾਂ ਨਾਲ
2: ਠੀਕ ਹੈ ਜੀ
0: ਠੀਕ ਹੈ
2: ਠੀਕ ਹੈ
0: ਚੰਗਾ ਥੈਂਕ ਯੂ ਤੇ ਸ਼ੇਰਜੰਗ ਸਿੰਘ ਰਾਣਾ ਰਾਣਾ ਸਾਹਿਬ ਤੁਸੀਂ ਆਉਣੇ ਹੋ ਜੀ ਪਲੀਜ਼
3: ਥੈਂਕ ਯੂ ਸੋ ਮਚ ਅਮਨ ਜੀ ਸਭ ਤੋਂ ਪਹਿਲਾਂ ਤੁਹਾਨੂੰ ਤੇ ਆਪਣੇ ਸਾਰੇ ਲਿਸਟਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਆਪਾਂ ਹਮੇਸ਼ਾ RDSP ਦੀ ਸਤਿ ਸ਼੍ਰੀ ਅਕਾਲ RDSP ਦੀ ਗੱਲ ਕਰਦੇ ਹਾਂ ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ ਜਿਹਦੇ ਅੰਡਰ ਫੈਡਰਲ ਗਵਰਨਮੈਂਟ ਵੱਲੋਂ$90,000 ਤੱਕ ਦੀ ਗ੍ਰਾਂਟ ਦਿੱਤੀ ਜਾ ਰਹੀ ਉਹਨਾਂ ਸਭ ਲੋਕਾਂ ਨੂੰ ਜਿਹੜੇ ਫਿਜੀਕਲੀ ਜਾਂ ਮੈਂਟਲੀ ਡਿਸੇਬਲ ਹੈ ਪਰ ਉਮਰ ਜਿਹੜੀ ਹੈ 49 ਸਾਲ ਜਾਂ ਇਸ ਤੋਂ ਘੱਟ ਹੋਣੀ ਚਾਹੀਦੀ ਹੈ ਤਾਂ ਹੀ ਆਪਾਂ ਇਸ ਪਲਾਨ ਦਾ ਬੈਨੀਫਿਟ ਲੈ ਸਕਦੇ ਹਾਂ ਗ੍ਰਾਂਟਸ ਲੈ ਸਕਦੇ ਹੈਗੇ ਆ ਸੈਕਿੰਡਲੀ ਜਿਹੜੇ ਵੀ ਆਪਣੇ ਲਿਸਨਰ ਜਿਹਨਾਂ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਸੋ ਜਿਹੜੀਆਂ ਪਿਛਲੇ 10 ਸਾਲ ਦੀ ਜਿਹੜੀ ਆਪਾਂ ਗ੍ਰਾਂਟ ਕੋਈ ਮਿਸ ਕੀਤੀ ਹੈਗੀ ਹੈ ਉਹ ਵੀ ਆਪਾਂ ਰਿਕਵਰ ਕਰ ਸਕਦੇ ਹਾਂ ਅਗਰ ਸਾਡਾ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਪਿਛਲੇ ਸਾਲਾਂ ਦਾ ਇਸ਼ੂ ਹੋਇਆ ਕਿਉਂਕਿ ਕਾਫੀ ਪਰਿਵਾਰ ਹੈ ਜਿਹਨਾਂ ਨੇ ਅਕਾਊਂਟ ਓਪਨ ਨਹੀਂ ਸੀ ਕੀਤਾ ਈਵਨ ਜਿਹੜੇ ਬੱਚੇ ਜਿਹਨਾਂ ਦੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈ ਪੇਰੈਂਟਸ ਕੋਲ ਅਗਰ ਬੱਚੇ 18 ਸਾਲ ਤੋਂ ਛੋਟੇ ਨੇ ਤੇ ਅਪ ਟੂ $284 ਪੇਰੈਂਟਸ ਨੂੰ ਐਕਸਟਰਾ ਮਿਲਣੇ ਹੈਗੇ ਨੇ ਐਂਡ ਜਿਹੜੇ ਬੱਚੇ 18 ਸਾਲ ਤੋਂ ਅਬਵ ਹੈਗੇ ਨੇ ਉਹਨਾਂ ਨੂੰ ਅਪ ਟੂ $200 ਜਿਹੜਾ ਹਰ ਮਹੀਨੇ ਗਵਰਨਮੈਂਟ ਵੱਲੋਂ ਐਕਸਟਰਾ ਜਿਹੜਾ ਦਿੱਤਾ ਜਾ ਰਿਹਾ ਜੋ ਕਿ ਪਿਛਲੇ ਸਾਲ ਜੁਲਾਈ ਮਹੀਨੇ ਤੋਂ ਸ਼ੁਰੂ ਹੋਇਆ ਸੀ ਤੋ ਆਲਮੋਸਟ ਸਾਲ ਹੋਣ ਲੱਗਾ ਸੋ ਅਗਰ ਆਪਾਂ ਉਹ ਵੀ ਅਪਲਾਈ ਨਹੀਂ ਕੀਤਾ ਤੇ ਪੂਰੇ ਸਾਲ ਦੇ $2400 ਤੱਕ ਜਿਹੜਾ ਹੈਗਾ ਤੁਹਾਨੂੰ ਇਕੱਠਾ ਮਿਲ ਜੂਗਾ ਉਸ ਤੋਂ ਬਾਅਦ ਹਰ ਮਹੀਨੇ $200 ਅਕਾਊਂਟ ਚ ਆਉਣਾ ਸ਼ੁਰੂ ਹੋ ਜਾਏਗਾ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ ਅਗਰ ਤੁਹਾਡੇ ਮਾਈਂਡ ਚ ਕੋਈ ਵੀ ਸਵਾਲ ਹੋਵੇ 416-910-9000 416-910-9000 ਵੈਬਸਾਈਟ ਹੈ punjabinsurance.ca ਤੇ ਲਾਸਟ ਵਿੱਚ ਭਾਜੀ ਮੈਂ ਇਹੀ ਕਹਾਂਗਾ ਕਿ ਕਾਫੀ ਆਪਣੇ ਪਰਿਵਾਰ ਹੈਗੇ ਨੇ ਜਿਨ੍ਹਾਂ ਦੇ ਬੱਚੇ ਸਪੈਸ਼ਲ ਨੀਡ ਵਾਲੇ ਹੈਗੇ ਨੇ ਐਂਡ ਕਈ ਏਦਾਂ ਦੀਆਂ ਥੈਰੇਪੀਜ਼ ਹੈਗੀਆਂ ਨੇ ਜਿਹੜੀਆਂ ਹੈਲਥ ਕਾਰਡ ਦੇ ਵਿੱਚ ਕਵਰ ਨਹੀਂ ਕੀਤੀਆਂ ਜਾਂਦੀਆਂ ਸੋ ਜਿਹੜੇ ਪੇਰੈਂਟਸ ਹੈਗੇ ਨੇ ਉਹ ਕੰਸਰਨ ਹੈਗੇ ਨੇ ਵੀ ਕੱਲ ਨੂੰ ਫਿਊਚਰ ਦੇ ਵਿੱਚ ਜਿਹੜਾ ਹੈਗਾ ਉਹਨਾਂ ਬੱਚਿਆਂ ਦੀ ਟੇਕ ਕੇਅਰ ਕੌਣ ਕਰੇਗਾ ਅੱਜ ਤਾਂ ਪੇਰੈਂਟਸ ਅਲਾਈਵ ਹੈਗੇ ਨੇ ਸੋ ਇਹੀ ਕਾਰਨ ਹੈ ਗਵਰਨਮੈਂਟ ਤਾਂ ਹੈਲਪ ਕਰਨਾ ਚਾਹੁੰਦੀ ਹੈ ਤਾਂ ਕਿ ਕੱਲ ਨੂੰ ਉਹਨਾਂ ਬੱਚਿਆਂ ਨੂੰ ਕਿਸੇ ਤੇ ਫਾਈਨੈਂਸ਼ਲੀ ਡਿਪੈਂਡੈਂਟ ਨਾ ਹੋਣਾ ਪਵੇ ਸੋ ਅਗਰ ਤੁਹਾਡੀ ਵੀ ਇੱਦਾਂ ਦੀ ਕੋਈ ਕੰਡੀਸ਼ਨ ਹੈ ਫਿਜ਼ੀਕਲੀ ਜਾਂ ਮੈਂਟਲੀ ਆਪਾਂ ਡਿਸੇਬਲ ਹਾਂ 49 ਸਾਲ ਦੀ ਉਮਰ ਤੋਂ ਏਜ ਘੱਟ ਹੈ ਤੇ ਆਪਾਂ ਇਸ ਗ੍ਰਾਂਟ ਲਈ ਜਿਹੜਾ ਹੈਗਾ ਐਲੀਜੀਬਲ ਹੈਗੇ ਆ ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000 416-910-9000 ਤੇ ਵੈਬਸਾਈਟ ਹੈ punjabinsurance.ca ਥੈਂਕ ਯੂ ਸੋ ਮਚ ਭਾਜੀ
0: ਥੈਂਕ ਯੂ ਸੋ ਮਚ
4: ਹੈਲੋ ਬ੍ਰੋ ਕਿੱਥੇ ਆ ਤੂੰ
5: ਮੈਂ ਕਲਾਇੰਟ ਨੂੰ ਮਿਲਣ ਜਾ ਰਿਹਾ ਸੋਚ ਰਿਹਾ ਸੀ ਟਿਮ ਹਾਰਟਨਸ 'ਚ ਬੈਠ ਜਾਈਏ
4: ਓ ਯਾਰ ਇਹ ਤਾਂ 올ਡ ਸਕੂਲ ਹੋ ਗਿਆ ਹੁਣ ਤਾਂ ਕਲਾਇੰਟ ਮੀਟਿੰਗਸ ਕਲਾਸੀ ਹੋਣੀਆਂ ਚਾਹੀਦੀਆਂ ਨੇ ਨਜ਼ਾਰਾ ਰੈਸਟੋਰੈਂਟ ਲੈ ਕੇ ਜਾ ਉਹਨਾਂ ਨੂੰ ਪ੍ਰਾਈਵੇਟ ਬੂਥਸ ਨੇ ਫੁੱਲ ਪ੍ਰਾਈਵੇਸੀ ਮਿਲਦੀ ਹੈ ਫ੍ਰੀ ਵਾਈਫਾਈ ਤੇ ਲਗਜ਼ਰੀ ਐਂਬੀਐਂਸ ਬਿਜ਼ਨਸ ਮੀਟਿੰਗ ਵੀ ਸੈੱਟ ਹੋ ਜਾਂਦੀ ਹੈ ਤੇ ਖਾਣਾ ਵੀ ਬਹੁਤ ਵਧੀਆ
5: ਓਹੋ ਇਹ ਤਾਂ ਪ੍ਰੋਪਰ ਪ੍ਰੋਫੈਸ਼ਨਲ ਮੀਟਿੰਗ ਹੋ ਗਈ
4: ਨਜ਼ਾਰਾ ਰੈਸਟੋਰੈਂਟ 30 ਰੈਂਬਲਰ ਡਰਾਈਵ ਬ੍ਰੈਂਪਟਨ ਮੇਜਰ ਇੰਟਰਸੈਕਸ਼ਨ ਸਟੀਲਸ ਐਂਡ ਕੈਨੇਡੀ ਹੁਣੇ ਕਾਲ ਕਰੋ 905-451-2600 905-451-2600 2600।

0: गया ओए। जल्दी पहुंचो 30 रैम्बलर ड्राइव ब्रैम्पटन मेजर इंटरसेक्शन स्टील्स एंड कैनेडी 9054512600।
1: यार आजकल इकोनॉमी बहुत टफ चल रही है। ट्रकिंग इंडस्ट्री स्लो है, बिल्डर क्लोजिंग्स रुक रहे हैं, कई बिजनेसेस लॉस विच जा रहे हैं, जिथे सेविंग्स तक खत्म होने लग जाती हैं। पर कनाडा विच फाइनेंशियल स्ट्रेस के लिए लीगल ऑप्शंस अवेलेबल ने थ्रू द इंसॉल्वेंसी प्रोसेस। तो अनु डेट नु प्रॉपरली असेस करन, मैनेज करन ते सिचुएशन अकॉर्डिंग रिलीफ ऑप्शन समझाने विच हेल्प करदे ने। इस प्रोसेस नाल तुसी अपनी फाइनेंशियल सिचुएशन नु कंट्रोल विच ले आ सकदे हो ते अगला सही स्टेप प्लान कर सकदे हो। ज्यादा इन्फॉर्मेशन लई अज ही कॉल करो 416-518-3200।
2: और इकॉनमी दे विच अगर तुसी कंपेटिटिव नहीं हो गए हो, थोड़े उत्ते कर्जा हैगा, इस कर्जे नूं अगर इनकम कट ऑफ नहीं कर रही हैगी तो इहदे लई एक कानून बनया, लॉ बनया जिन्हें इंसॉल्वेंसी एक्ट कहते हैं। इंसॉल्वेंसी एक्ट की है कि इंडिया दे विच चेक बाउंस हो जाना पुलिस वालों अरैसट कर लिया जाता, पर कैनेडा चेक बाउंस होने पर क्यों अरैसट नहीं किया जाता? बिकॉज देयर इज अ एक्ट, कानून है BIA ਦੇ ਅੰਡਰ ਇਹ ਐਕਟ ਆਉਂਦਾ ਹੈਗਾ, ਜਿਹਦੇ ਵਿੱਚ ਇਸ ਕਾਨੂੰਨ ਦੇ ਵਿੱਚ ਵਕੀਲ ਨਹੀਂ, ਸਪੈਸ਼ਲ ਕਿਸਮ ਦੇ ਵਕੀਲ ਅਤੇ ਟਰੱਸਟੀਜ਼ ਜਿਹੜੇ ਨੇ ਜੋ ਉਹ ਤੁਹਾਨੂੰ ਰਿਲੀਫ ਦਵਾਉਂਦੇ ਆ, ਹੈ ਨਾ। ਸੋ ਤੁਸੀਂ ਜੋ ਹੈ ਕੋਈ ਵੀ ਕਰਜ਼ੇ ਥੱਲੇ ਹੋ, ਤੁਹਾਡੀ ਕੋਈ ਕਾਰਪੋਰੇਸ਼ਨ ਹੈ, ਤੁਹਾਡੀ ਕੋਈ ਕੰਪਨੀ ਹੈ, ਗਲਤ ਰਸਤੇ 'ਤੇ ਨਹੀਂ ਜਾਣਾ ਕਿ ਹੋਰ ਲੋਨ ਅਪਲਾਈ ਕਰ ਦੇਣੇ ਨੇ, ਤੁਸੀਂ ਅਗਰ ਇੱਕ ਡੈਕਲੋਰੇਸ਼ਨ ਫਾਈਲ ਕਰ ਦਿੰਦੇ ਹੋ ਜਿਹਦੇ ਵਿੱਚ ਤੁਸੀਂ ਕਹਿ ਦਿੰਦੇ ਹੋ ਕਿ I am ਇੰਸੋਲਵੈਂਟ। ਸਪੋਜ਼ ਡਾਇਮੰਡ ਐਂਡ ਡੈਮੰਡ ਕੰਪਨੀ ਲੋਇਰ ਆ, ਉਹਨੇ ਤੁਹਾਨੂੰ ਨੋਟਿਸ ਭੇਜ ਦਿੱਤਾ ਕਿ RBC ਦੇ ਬੇਸਿਸ 'ਤੇ ਮੈਂ ਪ੍ਰੋਸੀਡ ਕਰ ਰਿਹਾ। RBC ਤੁਹਾਡੇ ਘਰੇ ਨਹੀਂ ਆ ਸਕਦਾ ਇੰਸੋਲਵੈਂਸੀ ਐਕਟ ਕਰਕੇ, ਉਹਦੇ 'ਤੇ ਉਹਨਾਂ ਦੇ ਡੈਕਟ ਕਲੈਕਟਰਸ ਦੇ ਉੱਤੇ ਕ੍ਰਿਮੀਨਲ ਚਾਰਜ ਲੱਗ ਜਾਣਗੇ। ਹੁਣ ਕਈ ਵਾਰੀ ਤੁਸੀਂ ਝੰਡੇ ਲੈ ਕੇ ਲੋਕਾਂ ਦੇ ਘਰਾਂ ਦੇ ਬਾਹਰ ਖੜ੍ਹ ਜਾਂਦੇ ਹੋ, ਇਹ ਤਾਂ ਉਹਨੂੰ ਕੰਪਲੇਂਟ ਨਹੀਂ ਫਾਈਲ ਕਰਨੀ ਆ ਰਹੀ ਬੰਦੇ ਨੂੰ। ਅਗਰ ਉਹਨੂੰ ਫਾਈਲ ਕਰਨੀ ਆਉਂਦੀ ਹੋਵੇ ਤਾਂ ਪੁਲਿਸ ਵਾਲਾ ਮਨਾ ਨਹੀਂ ਕਰ ਸਕਦਾ ਕਿ ਮੈਨੂੰ ਅਰੈਸਟ ਨਹੀਂ ਕਰੂੰਗਾ, ਕਿਉਂਕਿ ਕੰਪਲੇਂਟ ਤੁਸੀਂ ਫਾਈਲ ਕਰਨ ਲੱਗਿਆ ਗਲਤੀ ਕਰਦੇ ਹੋ ਤਾਂ ਪੁਲਿਸ ਨੂੰ ਐਕਸਕਿਊਜ਼ ਦੇ ਦਿੰਦੇ ਹੋ। ਹੁਣ ਪੁਲਿਸ ਵਾਲੇ ਬਹੁਤ ਸੁਣਦੇ ਪਹਿਲੇ ਮੈਨੂੰ ਬਹੁਤ ਸਾਰੇ ਪੁਲਿਸ ਵਾਲੇ ਸੁਣਦੇ ਨੇ। ਮੈਜੋਰਟੀ ਲੋਕ ਤੁਸੀਂ ਕਈ ਵੀ ਘਰੇ ਕਰਦੇ ਹੋ, ਉਹ ਘਰੇ ਜੀ ਕਿਰਾਏਦਾਰ, ਉਹਨੇ ਸਮਾਨ ਤੋੜਤਾ, ਉਹ ਕ੍ਰਿਮੀਨੋਲੋਜੀ ਜੀ ਨਹੀਂ, ਉਹ ਆਪਣਾ ਖਿਹੜਾ ਚਲਾ ਦਿੰਦੇ, ਉਹ ਕਹਿੰਦੇ ਐਂ ਕਰੋ ਤੁਸੀਂ ਜੀ ਜਾ ਕੇ ਲੈਂਡਲੋਡ ਟੈਨੈਂਟ ਬੋਰਡ 'ਚ ਕਲੇਮ ਕਰ ਦਿਓ। ਬਟ ਜਦ ਤੁਸੀਂ ਕਲੇਮ ਕਰੋਗੇ ਕਿ ਕ੍ਰਿਮੀਨੋਲੋਜੀ ਦੇ ਅੰਡਰ ਆ, ਵਾਈ ਯੂ ਆਰ ਸੁਜੈਸਟਿੰਗ ਮੀ ਟੂ ਗੋ ਟੂ ਦਾ ਲੈਂਡਲੋਡ ਟੈਨੈਂਟ ਬੋਰਡ, ਹੀ ਇਜ਼ ਨੋਟ ਮਾਈ ਟੈਨੈਂਟ ਐਨੀ ਮੋਰ, ਹੀ ਲੈਫਟ ਮਾਈ ਪ੍ਰੋਪਰਟੀ, ਤਾਂ ਪੁਲਿਸ ਵਾਲਾ ਇਹ ਨਹੀਂ ਕਹਿ ਸਕਦਾ ਕਿ ਤੇਰੀ ਤੋੜੀ ਹੋਈ ਚੀਜ਼ ਹੁਣ ਤੂੰ ਕ੍ਰਿਮੀਨੋਲੋਜੀ ਦੇ ਅੰਡਰ ਨਹੀਂ ਲੈ ਸਕਦਾ। ਕ੍ਰਿਮੀਨੋਲੋਜੀ ਹੈ, ਕ੍ਰਿਮੀਨੋਲੋਜੀ ਕੀ ਹੈ? ਮੈਂ ਕਿਸੇ ਦੀ ਕਾਰ ਲਈ ਰੈਂਟਲ, ਮੈਂ ਉਹਦੀਆਂ ਟਾਕੀਆਂ ਭੰਨਤੀਆਂ, ਭੰਨ ਕੇ ਜਾ ਕੇ ਮੈਂ ਉੱਥੇ ਖੜੀ ਕਰਿਆ ਆ, ਦਿਸ ਇਜ਼ ਅੰਡਰ ਕ੍ਰਿਮੀਨੋਲੋਜੀ। ਮੈਂ ਕ੍ਰਾਈਮ ਕੀਤਾ ਹੈਗਾ, ਪਰਪਸਲੀ ਉਹਦੀਆਂ ਟਾਕੀਆਂ ਤੋੜੀਆਂ ਨੇ, ਐਕਸੀਡੈਂਟ ਹੁੰਦਾ ਮੈਂ ਰੋਡ 'ਤੇ ਰਿਪੋਰਟ ਕਰ ਦਿੰਦਾ, ਪਰ ਮੈਂ ਤੋੜ ਕੇ ਟਾਕੀਆਂ ਜਾਣ ਬੁੱਝ ਕੇ ਗਿਆ, ਇਟਸ ਕਾਲਡ ਕ੍ਰਾਈਮ। ਇਸੇ ਤਰ੍ਹਾਂ ਇਨਸੋਲਵੈਂਸੀ ਐਕਟ ਹੈ, ਕਾਨੂੰਨ ਹੈ, ਇਹਨੂੰ ਸਮਝੋ। ਅਗਰ ਤੁਸੀਂ ਕੋਈ ਵੀ ਬੰਦਾ ਇਸ ਸਮੇਂ ਸੁਣ ਰਿਹਾ, ਕੋਈ ਵਪਾਰ ਹੈ ਤੁਹਾਡਾ, ਤੁਸੀਂ ਉਹਨੂੰ ਆਪਣੇ ਤੋਂ ਜੁਦਾ ਕਰਨਾ ਚਾਹੁੰਦੇ ਹੋ, ਪਰ ਹੁਣ ਤੁਸੀਂ ਲਿਆ ਕੇ ਪੈਸੇ ਪਾ ਕੇ ਥੱਕ ਗਏ ਹੋ, ਯੂ ਹੈਵ ਟੂ ਰੀਸਟਾਰਟ ਅਗੇਨ। GM ਕ੍ਰਾਈਸਲਰ ਇਹ ਰੀਸਟਾਰਟ ਹੋਈਆਂ ਕੰਪਨੀਆਂ ਨੇ, ਇੱਕ ਵਾਰੀ ਇਹ ਵੀ ਇਨਸੋਲਵੈਂਸੀ ਐਕਟ ਦੇ ਅੰਡਰ ਗਈਆਂ ਨੇ ਬੇਲ ਆਊਟ ਪਲਾਨ ਦੇ ਵਿੱਚ, ਅਤੇ ਤੁਸੀਂ ਕਿਉਂ ਨਹੀਂ ਖੜ੍ਹੇ ਹੋ ਸਕਦੇ? ਅਗਰ ਇਹ ਖੜ੍ਹੇ ਹੋ ਸਕਦੇ ਹੋ ਤਾਂ ਤੁਸੀਂ 416-518-3200 416-518-3200 ਨਾ ਚਾਹੁੰਦੇ ਕਲੋਜ਼ਿੰਗ ਨਹੀਂ ਕਰਾਉਣੀ ਬਿਲਡਰ ਦੀ, ਜਿਹੜੇ ਬਿਲਡਰ ਨੂੰ ਪਲਾਨ ਆਊਟ ਮਿਲ ਰਹੇ ਨੇ ਕਾਹਦੇ ਲਈ ਮਿਲ ਰਹੇ ਨੇ? ਜਿਨ੍ਹਾਂ ਲੋਕਾਂ ਨੇ ਜਿਹੜਾ ਹੈਗਾ ਕਲੋਜ਼ ਨਹੀਂ ਕਰਾਏ ਅਤੇ ਉਹ ਵਿਕੇ ਨਹੀਂ ਗਏ, ਅਨਸੋਲਡ ਕਹਿਤਾ ਉਹਨੂੰ, ਹੁਣ ਉਹ ਕਾਰਨੀ ਕੋਲ ਚਲੇ ਗਏ ਕਿ ਬੇਲ ਆਊਟ ਦੇ ਦਿਓ। ਇਹ ਉਹ ਪ੍ਰੋਪਰਟੀਜ਼ ਨੇ ਜਿਨ੍ਹਾਂ ਲੋਕਾਂ ਨੇ ਹੱਥ ਖੜ੍ਹੇ ਕਰਤੇ, ਅਸੀਂ ਨਹੀਂ ਕਲੋਜ਼ ਕਰਾਉਣੀਆਂ। ਤੁਸੀਂ ਡਰਦੇ ਮਾਰੇ ਇਸ ਸਮੇਂ ਦੇ ਵਿੱਚ ਅਗਰ ਆਪਣੇ ਬੱਚਿਆਂ ਅਤੇ ਜਿਹੜੇ ਪੈਸੇ ਨੇ ਉਹਨੂੰ ਚੱਕ ਚੱਕ ਕੇ ਕਲੋਜ਼ਿੰਗਸ 'ਚ ਪਾ ਰਹੇ ਹੋ, ਤੁਸੀਂ ਯਾਦ ਰੱਖਿਓ ਤੁਹਾਡੇ ਬੱਚਿਆਂ ਨੇ ਤੁਹਾਨੂੰ ਇਹ ਗੱਲ ਹੀ ਭੁੱਲਣਾ ਨਹੀਂ ਹੈ ਕਦੇ। ਤੁਸੀਂ ਕਾਨੂੰਨ ਦੇ ਰਾਹੀਂ ਦੇਖੋ, ਅਸੀਂ ਪਹਿਲਾਂ ਛਾਣਪੱਤੀ ਕੀਤੀ, ਛਾਣਪੱਤੀ ਹੁੰਦੀ ਆ ਇੱਕ ਇੱਕ ਗਲਤ ਡਿਸੀਜ਼ਨ ਲੈ ਕੇ ਇਮੋਸ਼ਨਲੀ 5-5-6-6 ਮੈਂ ਤਾਂ ਯਾਦ ਆ ਤੁਹਾਨੂੰ ਕਹਿੰਦਾ ਹੁੰਦਾ ਸੀ ਕਿ ਲੇਡੀ ਦੀ ਇੰਟਰਵਿਊ ਮੈਂ ਕੀਤੀ, ਉਹ ਇੰਟਰਵਿਊ ਦੇ ਵਿੱਚ ਲੇਡੀ ਨੂੰ ਮੈਂ ਹਾਇਰ ਕੀਤਾ ਨਿਊ ਦਿੱਲੀ ਤੋਂ ਸੀ, ਮੈਂ ਕਿਹਾ ਤੈਨੂੰ ਮੈਂ ਕਿਉਂ ਹਾਇਰ ਕਰਾਂ? ਕਹਿੰਦੀ ਮੈਂ ਪ੍ਰੋਪਰਟੀ ਮੈਨੇਜਮੈਂਟ 'ਚ ਕੰਮ ਕਰ ਚੁੱਕੀ ਹਾਂ, ਰੀਅਲ ਸਟੇਟ ਬ੍ਰੋਕਰੇਜ ਮੈਨੇਜ ਕਰ ਸਕਦੀ ਹਾਂ ਬਹੁਤ ਵਧੀਆ। ਤੁਹਾਨੂੰ ਮੈਂ ਕਿਹਾ ਵੀ ਤੇਰੇ ਕੋਲ ਅਗਰ ਮੈਂ $200,000 ਅੱਜ ਦੀ ਡੇਟ 'ਚ ਦੇਵਾਂ, ਸ਼ੀ ਵਾਜ਼ ਔਨ ਵਰਕ ਪਰਮਿਟ, ਨਵੀਂ ਉਤਰੀ ਸੀ, ਤਾਂ ਤੂੰ ਕੀ ਕਰੇਂਗੀ? ਕਹਿੰਦੀ ਕੁਛ ਵੀ ਨਹੀਂ, ਜੋ ਮੇਰੇ ਰਿਲੇਟਿਵਸ ਨੇ ਕਿਹਾ 4 ਕੌਂਡੋਜ਼ ਬੁੱਕ ਕਰਵਾ ਲੂੰਗੀ, 4 ਮਕਾਨ ਬੁੱਕ ਕਰਵਾ ਲੂੰਗੀ, ਉਨਕੀ ਅਸਾਈਨਮੈਂਟ ਕਲਾਸ ਪੇ ਸੇਲ ਕਰ ਦੂੰਗੀ। ਤੁਹਾਨੂੰ ਸਾਰਿਆਂ ਨੂੰ ਅੜਕੇ ਵਿੱਚ ਲਿਆ ਗਿਆ, ਜਿਹੜੇ ਰੀਅਲਟਰਾਂ ਨੇ ਵੇਚੇ ਨੇ ਹੁਣ ਉਹ ਤੁਹਾਡੀਆਂ ਐਡਾਂ ਪਾਉਂਦੇ ਨੇ ਨੱਚ ਨੱਚ ਕੇ, ਛਮੀਆਂ ਨੱਚਦੀ ਪਈ ਆ, ਕਿਤੇ ਕੁਛ ਨੱਚਦਾ ਪਿਆ, ਹੁਣ ਉਹ ਨੱਚ ਨੱਚ ਕੇ ਸਸਤੇ ਤੁਹਾਡੇ ਘਰ ਲਾ ਕੇ ਸੇਲ 'ਤੇ 10 ਲੱਖ ਵਾਲੀ ਪ੍ਰੋਪਰਟੀ ਨੂੰ 8 ਲੱਖ 'ਤੇ ਲਿਸਟ ਕਰਕੇ, 8 ਲੱਖ ਦੇ ਉੱਪਰ ਜਿਹੜੀ ਇੱਕ ਔਫਰ ਆਈ 9 ਲੱਖ ਦੀ, ਉਹਨੂੰ ਤੁਹਾਨੂੰ ਫਿਰ ਭੁਲੇਖਿਆਂ 'ਚ ਪਾ ਰਿਹਾ ਕਿ 9 ਲੱਖ ਦਾ ਵੇਚਤਾ, ਮੇਰੇ ਕੋਲ ਆ ਜਾਓ, ਮੈਂ ਵੇਚ ਸਕਦਾ ਜਾਂ ਵੇਚ ਸਕਦੀ ਹਾਂ। ਬੀ ਸੁਪਰ ਕੇਅਰਫੁਲ ਅਬਾਊਟ ਦਿਸ ਕਮਿਊਨਿਟੀ ਜਿਨ੍ਹਾਂ ਨੇ ਤੁਹਾਨੂੰ ਖਰਾਬ ਕੀਤਾ। ਰਿਅਲਟਰ ਸੰਤੋਸ਼ ਵੀ ਹੈ, ਰਿਅਲਟਰ ਹੋਰ ਵੀ ਨਵੇਂ ਆਉਣਗੇ, ਰਿਅਲਟਰ ਬਹੁਤ ਨੇ ਮਾਰਕੀਟ 'ਚ, ਅੱਛੇ ਅੱਛੇ ਰਿਅਲਟਰ ਨੇ, ਪਰ ਰਿਅਲਟਰ ਉਹ ਵੀ ਨੇ ਜਿਨ੍ਹਾਂ ਨੇ ਝੋਂਕ ਦਿੱਤੇ ਲੋਕ ਵੀ ਸਾਈਨ ਹੀ ਕਰਾਉਣੇ ਪੇਪਰਾਂ 'ਤੇ, ਕੁਛ ਨਹੀਂ ਕਰਨਾ, ਐਕਸਾਈਟਮੈਂਟ ਕ੍ਰੀਏਟ ਕਰਨੀ ਹੈ। ਇੱਥੋਂ ਤੱਕ ਹੋਇਆ ਕਿ ਲੋਕ ਕਿਰਾਏ 'ਤੇ ਬੰਦੇ ਲਿਆ ਲਿਆ ਕੇ ਲਾਈਨਾਂ 'ਚ ਖੜ੍ਹੇ ਕਰਦੇ ਰਹੇ, ਕਿਰਾਏ 'ਤੇ ਬੰਦੇ ਲੈ ਕੇ। ਹੁਣ ਕੋਈ ਵੀ ਕਲੋਜ਼ਿੰਗ ਨਹੀਂ ਕਰਾਉਣੀ ਚਾਹੁੰਦਾ, 416-500-1832-0, 416-518-3200। ਸੰਤੋਸ਼ ਕੋਲ ਇੱਕ ਪ੍ਰਾਪਰਟੀ, ਸੰਤੋਸ਼ ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਅਮਨ ਜੀ।
2: ਸੰਤੋਸ਼ ਉਹਨਾਂ ਕੋਲ ਇੱਕ ਪ੍ਰਾਪਰਟੀ ਆ ਜਿਹਦੇ ਵਿੱਚ 4 ਬੈਡਰੂਮ ਅਤੇ 2 ਬੈਡਰੂਮ ਦੀ ਲੀਗਲ ਬੇਸਮੈਂਟ ਹੈ। ਤੁਸੀਂ ਅਗਰ ਇਸ ਪ੍ਰਾਪਰਟੀ ਨੂੰ, ਅਤੇ ਇੱਕ ਪ੍ਰਾਪਰਟੀ ਇਹਨਾਂ ਕੋਲ ਨਾਇਗਰਾ ਫਾਲ ਦੇ ਵਿੱਚ ਹੈ ਜਿਹੜੀ ਅਰਾਊਂਡ 500,000 ਦੇ ਨੰਬਰਾਂ 'ਚ ਮਿਲੂਗੀ, 2 ਬੈਡਰੂਮ ਦੀ ਬੇਸਮੈਂਟ ਦੇ ਨਾਲ ਅਤੇ 3 ਬੈਡਰੂਮ ਦਾ ਘਰ, ਵੱਡੇ ਲੋਟ ਦੇ ਉੱਤੇ, ਬਹੁਤ ਜ਼ਿਆਦਾ ਵੱਡੇ ਲੋਟ ਦੇ ਉੱਤੇ, ਜਿਹਦੀ ਸੈਵਰੈਂਸ ਵੀ ਉਸ ਦੇ ਫਿਊਚਰ 'ਚ। ਤੁਸੀਂ ਅਗਰ ਇਹ ਪ੍ਰਾਪਰਟੀਜ਼ ਖਰੀਦਣੀਆਂ ਚਾਹੁੰਦੇ ਹੋ ਜਿਨ੍ਹਾਂ ਦੇ ਵਿੱਚ ਡਾਊਨ ਪੇਮੈਂਟ ਐਡਜਸਟਮੈਂਟ ਹੋ ਜੂਗੀ, ਸੈਲਰ ਵੈਂਡਰ ਟੇਕ ਬੈਕ ਦੇ ਸਕਦਾ, ਤੁਹਾਨੂੰ ਆਪਣੀ ਡਾਊਨ ਪੇਮੈਂਟ ਲਈ ਮਦਦ ਕਰ ਸਕਦਾ ਅਗਲੇ 2-3 ਸਾਲਾਂ ਲਈ, ਸਪੈਸ਼ਲ ਡੀਲਸ, ਅਤੇ ਤੁਸੀਂ ਸਟਾਕੋ ਪ੍ਰਾਪਰਟੀ ਵੇਚਣੀ ਚਾਹੁੰਦੇ ਹੋ, ਸੰਤੋਸ਼ ਨੰਬਰ ਦੇ ਦਿਓ ਆਪਣਾ।
3: 416-473-4242-42।
2: ਸੰਤੋਸ਼, ਐਸੇ ਲੋਕਾਂ ਦੇ ਕਾਲ ਵੀ ਆਉਂਦੇ ਜਿਨ੍ਹਾਂ ਦੀ ਕਲੋਜ਼ਿੰਗ ਨਹੀਂ ਕਰਵਾ ਪਾਉਣਗੇ ਉਹ?
3: ਬਹੁਤ ਜ਼ਿਆਦਾ ਕਾਲਸ ਆ ਰਹੀਆਂ ਅਮਨ ਜੀ ਅੱਜ ਕੱਲ੍ਹ ਤਾਂ, ਬਹੁਤ ਜ਼ਿਆਦੀਆਂ ਕਿ ਉਹਨਾਂ ਦੀ ਕਲੋਜ਼ਿੰਗ ਆ ਗਈ ਆ, ਬਿਲਡਰਸ ਤੋਂ ਘਰ ਬੁੱਕ ਕਰਵਾ ਲਏ ਹੋਏ ਆ ਉਹਨਾਂ ਕੋਲੋਂ, ਹੁਣ ਕਲੋਜ਼ਿੰਗ ਨਹੀਂ ਹੋ ਰਹੀ।
2: 416-473-4242, 416-473-4242 'ਤੇ ਸੰਤੋਸ਼ ਕੋਲ ਬਿਫੋਰ ਪਾਵਰ ਆਫ ਸੇਲ ਘਰ ਹੈਗੇ ਨੇ, ਬੈਰੀ ਦੇ ਵਿੱਚ ਹੈਗਾ, ਹੈਮਿਲਟਨ ਦੇ ਵਿੱਚ ਹੈਗਾ, ਅਤੇ ਨਾਇਗਰਾ ਫਾਲ 'ਚ ਹੈ, ਬਰੈਂਪਟਨ 'ਚ ਹੈ। 416-473-4242 ਨੰਬਰ 'ਤੇ, 416-473-4242 'ਤੇ ਕਾਲ ਕਰਨੀ। ਸੰਤੋਸ਼, ਥੈਂਕ ਯੂ ਸੋ ਮੱਚ।
3: ਸੋ
2: ਕੱਲ੍ਹ ਦਾ ਸ਼ੋਅ ਸੰਤੋਸ਼ ਇਕੱਲੇ ਲੈ ਕੇ ਆਉਣਗੇ ਤੁਹਾਡੇ ਕੋਲ ਸਾਰਿਆਂ ਕੋਲ, 10 ਵਜੇ ਤੋਂ ਲੈ ਕੇ 1 ਵਜੇ ਤੱਕ ਤੁਸੀਂ ਇਸੇ ਚੈਨਲ 'ਤੇ ਇਸੇ ਸ਼ੋਅ ਦੇ ਵਿੱਚ ਪੂਰੇ ਬਿਜ਼ੀ ਰਹਿਣਾ। ਸੰਤੋਸ਼ ਨੂੰ ਪਤਾ ਕਿ ਬਿਜ਼ੀ ਕਿਵੇਂ ਰੱਖੀਦਾ ਸਾਰਿਆਂ ਨੂੰ, ਸਾਰਿਆਂ ਨਾਲ ਗੱਲਾਂ ਬਾਤਾਂ ਕਿਵੇਂ ਕਰਨੀਆਂ। ਸੰਤੋਸ਼, ਇੱਕ ਵਾਰ ਮੈਸੇਜ ਦੇ ਦਿਓ ਕੱਲ੍ਹ ਦਾ ਆਪਣਾ।
3: ਜੀ ਬਿਲਕੁਲ, ਕੱਲ 10 ਤੋਂ 1 ਸਾਡਾ ਸ਼ੋਅ ਹੋਏਗਾ, ਔਰ ਸਾਰਿਆਂ ਨੇ ਸਾਡਾ ਸ਼ੋਅ ਸੁਣਨਾ ਤੇ ਨਾਲ ਨਾਲ ਸਾਨੂੰ ਕਾਲ ਕਰਕੇ ਮੋਟੀਵੇਟ ਵੀ ਕਰਨਾ, ਤੇ ਕੱਲ ਮੈਂ ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਲੈ ਕੇ ਆਵਾਂਗੀ ਅਮਨ ਜੀ।
2: ਥੈਂਕ ਯੂ ਸੋ ਮੱਚ। 416-473-4242, ਔਰ ਤੁਸੀਂ ਐਚ ਐਸ ਪੀ ਕੰਸਟਰਕਸ਼ਨ ਵਾਲਾ ਨੰਬਰ ਨੋਟ ਕਰੋ, ਐਚ ਐਸ ਪੀ ਕੰਸਟਰਕਸ਼ਨ, 416-677-0709, ਐਚ ਐਸ ਪੀ ਕੰਸਟਰਕਸ਼ਨ ਇੰਕ। ਤੁਸੀਂ ਘਰ ਨੂੰ ਵੱਡਾ ਕਰਨਾ, ਐਕਸਟੈਂਡ ਕਰਨਾ ਅਤੇ ਡਬਲ ਸਟੋਰੀ ਕਰਨਾ, 3 ਮੰਜ਼ਿਲਾ ਘਰ ਹੈਗਾ ਬੇਸਮੈਂਟ ਪਾ ਕੇ ਉਹਨੂੰ ਟ੍ਰਾਈਪਲੈਕਸ 'ਚ ਕਨਵਰਟ ਕਰਨਾ, 416-671-0709, ਪਰਮ ਸਕੁਅਰ ਲਿਊਬ ਐਂਡ ਰਿਪੇਅਰ, ਨਾਇਗਰਾ ਫਾਲ ਦੇ ਵਿੱਚ, ਇੱਕੋ ਨਾਂ ਇੱਕੋ ਥਾਂ ਜਿੱਥੇ ਗੱਡੀਆਂ ਦੀ ਤੁਸੀਂ ਜਿਹੜੀ ਹੈਗੀ ਆ ਬੁਕਿੰਗ ਕਰਵਾਉਂਦੇ ਹੋ ਕਿ ਜੀ ਮੈਂ ਆਇਲ ਚੇਂਜ ਕਰਨਾ ਆ ਰਿਹਾ, ਟਾਇਰ ਚੇਂਜ ਕਰਾਉਣੇ, ਇੰਜਨ ਟਰਾਂਸਮਿਸ਼ਨ ਚੈੱਕ ਕਰਾਉਣਾ, ਪਰਮਸ ਆਟੋ ਜਿਹੜਾ ਹੈਗਾ ਕੁਇਕ ਲਿਊਬ ਐਂਡ ਰਿਪੇਅਰ, ਮਿਸਿਸ ਆਗਾ ਤੋਂ ਬਾਅਦ ਸੈਕਿੰਡ ਲੋਕੇਸ਼ਨ ਨਾਇਗਰਾ ਫਾਲ 'ਚ, 289-498-1300, ਟਰੂ ਨੌਰਥ। ਕੱਲ੍ਹ ਬਾਈ ਜੀ ਮੇਰੇ ਕੋਲ ਬੈਠ ਕੇ ਗਏ, ਜਸ ਬਾਈ ਜੀ ਹੋਣੇ, ਗ੍ਰੈਵਲ ਸਟਾਉਣੀ ਹੈ ਕਿਸੇ ਨੇ ਕੋਈ ਯਾਰਡ ਕਲੀਨ ਕਰਾਉਣੇ ਨੇ ਫਿਊਚਰ 'ਚ ਆਪਣੇ, ਕੋਈ ਪ੍ਰੋਪਰਟੀ ਆ ਵੱਡੀ, ਮੰਦਿਰ, ਗੁਰਦੁਆਰਾ, ਮਸਜਿਦ, ਉਹਦੀ ਲੈਂਡਸਕੇਪਿੰਗ ਅਤੇ ਪਲੱਸ ਉਹਦੀ ਸਨੋ ਰਿਮੂਵਲ ਦਾ ਕੰਮ ਕਰਨਾ, ਜਾਂ ਜਿਹੜੇ ਲੋਕ ਕੌਂਕਰੀਟ ਦਾ ਕੰਮ ਕਰਦੇ ਨੇ ਉਹ ਕੌਂਕਰੀਟ ਲਈ ਪਟਾਈ ਕਰਾਉਣੀ ਚਾਹੁੰਦੇ ਨੇ, ਅਤੇ ਪਲੱਸ ਗ੍ਰੈਵਲ ਜਿਹੜੀ ਹੈ ਸਿੱਟਣੀ ਚਾਹੁੰਦੇ ਨੇ, ਜਿਹੜੀ ਐਸ਼ਫਾਲਟ ਹੈ, ਡੰਪਿੰਗ ਸਟੇਸ਼ਨ ਵੀ ਬਣਾਇਆ ਹੋਇਆ ਇਹਨਾਂ ਦਾ, 416-803-0623, 416-803-0623 ਦੇ ਉੱਤੇ ਕਾਲ ਕਰਨੀ ਹੈ। ਔਰ ਇਹਦੇ ਨਾਲ ਨਾਲ ਏ ਬੀ ਐੱਸ ਆਟੋ ਕਲਿਜ਼ਨ, ਕਿਚਨ ਔਫ ਵਾਟਲੂ ਕੈਂਬਰਿਜ ਦੇ ਏਰੀਆ ਦੇ ਵਿੱਚ, ਟੋਪ ਦਾ ਨਾਮ ਏ ਬੀ ਐੱਸ ਆਟੋ ਕਲਿਜ਼ਨ। ਅਗਰ ਟਰੱਕ ਦੀ ਬਾਡੀ ਵਰਕ, ਟ੍ਰੇਲਰ ਦੀ ਬਾਡੀ ਵਰਕ ਜਾਂ ਕਾਰ ਦੇ ਬਾਡੀ ਵਰਕ ਦਾ, ਪੇਂਟ ਦਾ ਕੰਮ ਆ, ਕੋਈ ਐਕਸੀਡੈਂਟ 'ਚ ਇਨਵੋਲਵ ਹੋ ਗਏ, 416-520-1940, ਗ੍ਰੀਨ ਵੈਲੀ ਗਾਰਡਨ ਸੈਂਟਰ। ਆਹ ਮੌਸਮ ਬੜਾ ਜ਼ਬਰਦਸਤ ਹੈ, ਮੈਂ ਕੱਲ੍ਹ ਧਨੀਆ ਪੁਦੀਨਾ ਲੈ ਕੇ ਆਇਆ ਚਟਨੀ, ਜਿਨ੍ਹਾਂ ਨੂੰ ਥਾਇਰਾਇਡ ਦੀ ਪ੍ਰੋਬਲਮ ਆ, ਜਿਨ੍ਹਾਂ ਨੂੰ ਗਲੇ ਦੀ ਪ੍ਰੋਬਲਮ ਆ, ਜਿਹੜੇ ਡਾਈਜਸਟ ਸਿਸਟਮ ਸਟਰੋਂਗ ਕਰਨਾ ਚਾਹੁੰਦੇ ਆ, ਇੰਨਾ ਪੁਦੀਨਾ ਪੱਟਿਆ ਕੱਲ੍ਹ ਅਸੀਂ, ਮਤਲਬ ਵੀ ਪੁਦੀਨੇ ਦੀ ਗੁੱਠੀ $1-$1.5 ਦੀ ਮਿਲਦੀ ਆ, ਅਸੀਂ ਘੱਟੋ ਘੱਟ ਕੱਲ੍ਹ 'ਚ 20 ਕੁੱਟੀਆਂ ਪੱਟੀਆਂ ਨੇ, ਜਿੰਨੀ ਕੁ ਬਾਜ਼ਾਰ 'ਚੋਂ ਮਿਲਦੀ ਹੈ, ਅਤੇ 20 ਗੁੱਟੀਆਂ ਜਾਣੀ $25-30 ਦਾ ਪੁਦੀਨਾ ਕੱਲ੍ਹ 'ਚ ਹੋਇਆ, ਲਾਇਆ ਕਿੰਨੇ ਦਾ ਸੀ $3 ਦਾ। ਗ੍ਰੀਨ ਵੈਲੀ ਗਾਰਡਨ ਸੈਂਟਰ 'ਤੇ ਪਹੁੰਚੋ ਸਾਰੇ ਸਬਜ਼ੀਆਂ ਦੇ ਲਈ, ਸਬਜ਼ੀਆਂ ਘਰ 'ਚ ਬੀਜੋ, ਬੈਕਯਾਰਡ 'ਚ ਲੱਕੀ ਹੋ, ਤੁਹਾਡੇ ਕੋਲ ਜ਼ਮੀਨ ਹੈਗੀ ਹੈ, ਔਰ ਕਿਸ ਤਰ੍ਹਾਂ ਲਾਉਣੀਆਂ ਨੇ, ਕਿਸ ਤਰ੍ਹਾਂ ਸਾਰਾ ਕੁਛ ਕਰਨਾ, ਇਹਦੀ ਜਾਣਕਾਰੀ ਦੇਣਗੇ। ਬੈਕਯਾਰਡ ਅਤੇ ਫਰੰਟ ਯਾਰਡ ਦੀ ਫੋਟੋ ਲੈ ਕੇ ਜਾਓ, ਕਿਹੜੇ ਫੁੱਲ ਆਪਣੇ ਆਪ ਨਿਕਲਣਗੇ, ਆਪਣੇ ਆਪ ਬੰਦ ਹੋ ਜਾਣਗੇ, ਕਿਵੇਂ ਵੱਧਦੇ ਰਹਿਣਗੇ, ਤੁਹਾਨੂੰ ਕੁਛ ਕੰਮ ਕਰਨ ਦੀ ਜ਼ਰੂਰਤ ਨਹੀਂ, ਤੁਹਾਨੂੰ ਇਹ ਦੇਣਗੇ। ਅਤੇ ਨਾਲ ਨਾਲ ਫਰੂਟ ਵਾਲੇ ਟਰੀਜ਼ ਨੇ, ਫਰੂਟ ਵਾਲੇ ਟਰੀਜ਼ ਬੈਕਯਾਰਡ 'ਚ ਲਾਉਣਾ ਚਾਹੁੰਦੇ ਹੋ, ਫਰੂਟ ਟਰੀਜ਼ ਵੀ ਬੈਕਯਾਰਡ 'ਚ ਲਾ ਸਕਦੇ ਹੋ। ਗ੍ਰੀਨ ਵੈਲੀ ਗਾਰਡਨ ਸੈਂਟਰ 1165 ਮਕਵੀਨ ਐਂਡ ਜੋ ਮੇਫੀਲਡ ਇੰਟਰਸੈਕਸ਼ਨ, ਦੂਸਰੀ ਲੋਕੇਸ਼ਨ ਹੈ 2547 ਐਬਲਟਨ ਰੋਡ, ਸਭ ਤੋਂ ਵੱਡਾ ਗ੍ਰੀਨ ਹਾਊਸ ਓਪਨ ਟੂ ਪਬਲਿਕ, ਗ੍ਰੀਨ ਵੈਲੀ ਗਾਰਡਨ ਸੈਂਟਰ 647-222-5601 ਇਸੇ ਤਰ੍ਹਾਂ ਡੈਂਟਿਸਟਰੀ ਐਟ ਰੈਂਬਲਰ ਇਸ ਵੀਕਐਂਡ 'ਤੇ ਓਪਨ ਟੂ ਪਬਲਿਕ, ਓਪਨ ਹਾਊਸ ਹੈ। ਕਿਸੇ ਵੀ ਸਮੇਂ ਜਾਓ, ਇੱਕ ਤਾਂ ਆਪਣਾ ਹੈਲਥ ਜਿਹੜਾ ਕਾਰਡ ਮੰਗੋ ਦਾ ਇੱਕ ਕਾਰਡ ਬਣਦਾ, ਦੰਦਾਂ ਦਾ ਅਲੱਗ ਬਣਦਾ, ਹੈਲਥ ਕਾਰਡ ਦਾ ਅਲੱਗ ਬਣਦਾ, ਇਹ ਕਾਰਡ ਬਣਾਉਣਾ ਤੁਸੀਂ। ਕੈਨੇਡੀਅਨ ਜਿਹੜੀ ਸਰਕਾਰ ਵੱਲੋਂ ਬੈਨੀਫਿਟ ਦਿੱਤੇ ਜਾ ਰਹੇ ਆ, 90,000 ਤੋਂ ਘੱਟ ਇਨਕਮ ਦੇ ਲੋਕ ਫਰੀ ਦੰਦਾਂ ਦਾ ਇਲਾਜ ਅਤੇ ਚੈੱਕਅਪ ਕਰਾ ਸਕਦੇ ਹੋ। 905-451-8211 ਕੰਟੈਕਟ ਕਰਨਾ ਤੁਸੀਂ, 905-451-8211 ਦੇ ਉੱਤੇ। ਔਰ ਨਾਲ ਨਾਲ ਰਾਈਟ ਵਿੰਡੋ ਫਿੱਟ, ਰਾਈਟ ਵਿੰਡੋ ਫੋਰਸ, ਵਿੰਡੋਜ਼ ਚੇਂਜ ਕਰਾਉਣੀਆਂ ਨੇ, ਇੰਸਟਾਲਮੈਂਟ ਦੇ ਵਿੱਚ ਕਰਾ ਸਕਦੇ ਹੋ। ਅਤੇ ਕੁਆਲਿਟੀ ਕੈਨੇਡੀਅਨ ਅਤੇ ਅਮੈਰੀਕਨ ਮੇਡ ਪ੍ਰੋਡਕਟ ਦੇ ਨਾਲ ਮਲਟੀਪਲ ਲੋਕ ਦੀਆਂ ਵਿੰਡੋਜ਼, 416-206-3200। ਨਾਨਕ ਡਕਟ ਕਲੀਨਿੰਗ, ਕੋਈ ਵੀ ਡਕਟ ਕਲੀਨਿੰਗ ਕਰਾਓ, ਫਿਲਟਰ ਬਿਲਕੁਲ ਫਰੀ ਚੇਂਜ ਕਰਕੇ ਦੇਣਗੇ, ਕਿੱਦਾਂ ਦੀ ਮਰਜ਼ੀ ਫਰਨਸ ਹੋਵੇ, ਫਿਲਟਰ $10 ਦਾ, ਫਿਲਟਰ $50 ਦਾ, ਡਕਟ ਕਲੀਨਿੰਗ ਦੇ ਨਾਲ ਬਿਲਕੁਲ ਫਰੀ ਹੈ, ਪਹਿਲੇ 10 ਕਾਲਸ। ਨਾਨਕ ਡਕਟ ਕਲੀਨਿੰਗ 416-729-1521-416-729-1521-416-729-1521-1521-1521-1521-1521। ਡੈਂਟਿਸਟਰੀ ਐਟ ਰੈਂਬਲਰ ਇੱਕ ਵਾਰ ਫਿਰ ਤੋਂ, ਡਾਕਟਰ ਜਤਿੰਦਰ ਗਰੇਵਾਲ ਹੋਣਾ ਦਾ ਜਿਹੜਾ ਕਲੀਨਿਕ ਹੈ, 905-451-8211, 905-451-8211। ਔਰ ਤੁਸੀਂ ਅਸ਼ੋਕ ਸੈਣੀ CPSEG ਇਹਨਾਂ ਦਾ ਆਫਿਸ ਖੁੱਲ੍ਹਾ, ਜ਼ਰੂਰ ਮਿਲੋਗੇ ਟੈਕਸ ਭਰਨ ਦੇ ਲਈ, 905-458-1399, 20 ਮੈਰੀਟਾਈਮ ਓਨਟੈਰੀਓ, 905-458-1399। ਔਰ ਤੁਸੀਂ ਫਰੈਸ਼ ਗਰੋਸਰੀ ਡਿਪੂ ਵੱਲੋਂ ਦੋਨੋਂ ਲੋਕੇਸ਼ਨ ਦੇ ਉੱਤੇ ਸ਼ਾਨਦਾਰ ਰੇਟ ਲਗਾਏ ਗਏ ਨੇ, ਫਰੈਸ਼ ਗਰੋਸਰੀ ਡਿਪੂ, ਫਰੈਸ਼ ਗਰੋਸਰੀ ਡਿਪੂ, ਫਰੈਸ਼ ਗਰੋਸਰੀ ਡਿਪੂ, 905-458-1300। ਔਰ RSG ਕਸਟਮ ਸੋਫਾ, ਸੋਫੇ ਤਿਆਰ ਕਰਾਉਣੇ ਨੇ, ਕਸਟਮ ਸੋਫਿਆਂ ਦੇ ਵਿੱਚ ਟੋਪ ਦਾ ਨਾਮ, ਪੁਰਾਣੇ ਫਰਨੀਚਰ ਨੂੰ ਨਵਾਂ ਬਣਵਾ ਲਓ, ਇੱਕ ਵਾਰੀ ਕਾਲ ਕਰੋ 647-705-1317, 647-705-1317। ਔਰ ਐਟਲਸ ਕਿਚਨ, ਪੁਰਾਣੀ ਕਿਚਨ ਨੂੰ ਨਵੀਂ ਬਣਾਓ, ਐਟਲਸ ਕਿਚਨ ਦੇ ਉੱਤੇ 742-778-7800 'ਤੇ ਕਾਲ ਕਰਨੀ ਹੈ। ਅਤੇ ਜੀਵਨਜੋਤ ਸਿੰਘ ਸੰਧੂ ਸਾਡੇ ਪਰਿਵਾਰ ਦਾ ਅਟੂਟ ਹਿੱਸਾ ਨੇ, ਅਸੀਂ ਹਮੇਸ਼ਾ ਮੌਜੂਦਾ ਫੀਲ ਕਰਦੇ ਹਾਂ ਜੀਵਨਜੋਤ ਜੀ ਤੁਹਾਨੂੰ। ਔਰ ਜੀਵਨਜੋਤ ਉਹਨਾਂ ਦੇ ਆ, ਕੱਲ੍ਹ ਜਿਹੜਾ ਹੈਗਾ ਇੱਕ ਅਸੀਂ ਪਾਠ ਰੱਖਿਆ, ਜਿਹੜੇ ਵੀ ਪਰਿਵਾਰ ਮੈਨੂੰ ਜਾਣਦੇ ਨੇ ਜਿਨ੍ਹਾਂ ਨੂੰ ਮੈਂ ਇਨਫੋਰਮ ਨਹੀਂ ਕਰ ਸਕਿਆ, ਮੈਨੂੰ ਕਾਲ ਕਰ ਲਿਓ, ਕੱਲ੍ਹ ਭੋਗ ਨੇ ਜੀਵਨਜੋਤ ਸਿੰਘ ਸੰਧੂ ਉਹਨਾਂ ਦੇ। ਅਤੇ ਮੈਨੂੰ ਤੁਸੀਂ 416-518-3200 ਦੇ ਉੱਤੇ ਕਾਲ ਕਰ ਸਕਦੇ ਹੋ। ਸਾਡੇ ਪਰਿਵਾਰ ਦਾ ਅਟੂਟ ਹਿੱਸਾ ਨੇ ਜੀਵਨਜੋਤ ਸਿੰਘ ਸੰਧੂ, ਅਸੀਂ ਯਾਦ ਕਰਦੇ ਹਾਂ ਇਸ ਰੂਹ ਨੂੰ ਜੋ ਬਹੁਤ ਥੋੜ੍ਹੇ ਸਮੇਂ ਲਈ ਸਾਡੇ 'ਚ ਰਹਿ ਕੇ ਗਈ ਹੈ। ਮੈਨੂੰ 416-518-3200 'ਤੇ ਕਾਲ ਕਰ ਲਿਓ। ਪ੍ਰਨੀਤ ਮੇਰੇ ਨਾਲ, ਪ੍ਰਨੀਤ ਤੁਸੀਂ ਹੋਰ 'ਤੇ ਸੀ ਬਹੁਤ ਟਾਈਮ ਤੋਂ, ਸੋਰੀ, ਮੈਂ ਮਾਫੀ ਚਾਹੂੰਗਾ। ਲੋਕ ਲਗਾਤਾਰ ਬਜਟ ਕੱਟ ਕਰਕੇ ਇੱਕ ਟੌਪ ਦਾ ਜਗ੍ਹਾ ਹਾਇਰ ਕਰ ਰਹੇ ਨੇ ਆਪਣੇ ਪਾਰਟੀਜ਼ ਵਾਸਤੇ। ਪ੍ਰਨੀਤ ਕੁਇਕਲੀ ਬੋਲੋ, ਕਿਹੜੇ ਕਿਹੜੇ ਤਰ੍ਹਾਂ ਦੇ ਲੋਕ ਤੁਹਾਡੇ ਕੋਲ ਆ ਰਹੇ ਆ?
4: ਹਾਂਜੀ ਹਾਂਜੀ ਸਰ, ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਚੜ੍ਹਦੀ ਕਲਾ 'ਚ ਮੈਂ, ਅਤੇ ਸਾਡੇ ਕੋਲ ਸਾਰੇ ਤਰ੍ਹਾਂ ਦੇ ਲੋਕ ਆ ਰਹੇ ਨੇ, ਬਰਥਡੇ ਪਾਰਟੀਜ਼ ਤੋਂ ਲੈ ਕੇ ਵੈਡਿੰਗ ਰਿਸੈਪਸ਼ਨ ਅਤੇ ਫੈਮਿਲੀ ਗੈਦਰਿੰਗ, ਸਾਰੇ ਤਰ੍ਹਾਂ ਦੇ ਇਵੈਂਟ ਹੋਲਡਿੰਗ ਲਈ, ਜਿਹੜੀ ਤੁਹਾਡੀ ਛੋਟੀਆਂ ਫੈਮਿਲੀ ਗੈਦਰਿੰਗਸ ਹੁੰਦੀਆਂ ਨੇ ਜਾਂ ਫਿਰ ਲਾਈਕ ਤੁਸੀਂ ਆਪਦੇ ਫੈਸਟਿਵ ਹੋਲਡ ਕਰਨੇ ਆ, ਜਿਹਦੇ ਲਈ ਤੁਹਾਨੂੰ ਬੈਂਕਟ ਹਾਲ ਮਤਲਬ ਬੁੱਕ ਕਰਨਾ,
2: ਤੁਹਾਨੂੰ 5-star ਸਰਵਿਸ ਮਿਲੂਗੀ, ਡੈਕੋਰੇਸ਼ਨ, ਟੈਂਟ, ਟੈਂਟ ਵੀ ਅਗਰ ਲਗਵਾਉਣੇ ਤੁਸੀਂ ਨਾਲ ਨਾਲ ਡੈਕੋਰੇਸ਼ਨ, ਟੈਂਟ ਅਤੇ ਨਾਲ ਨਾਲ ਹਾਲ ਤੁਸੀਂ ਲੈਣਾ ਹੈਗਾ, ਸਾਰੇ ਫੰਕਸ਼ਨਸ ਦੀ ਕੇਟਰਿੰਗ ਕਰਾਉਣੀ ਹੈ, ਨਜ਼ਾਰਾ। 905-451-2600, ਵਨ ਸਟੋਪ ਫੋਰ ਆਲ ਆਫ ਯੋਰ ਨੀਡਸ, 905-451-2600 ਜਾਂ 416-803-1616 'ਤੇ ਕਾਲ ਕਰ ਲਿਓ, 416-803-16।
5: Another Don clean with the Don Ducks.
6: Oh, he's doing dishes with Dawn Platinum.
7: The only soap trusted to save wildlife affected by oil.
6: And Platinum removes up to 99% of grease and food residue, so he doesn't have to work so hard.
7: Well, flap my wings. What'll he do with all that unused elbow grease?
6: Organize the fridge, the spice rack, the junk drawer.
7: What are you quacking on about? He's gonna make enchiladas.
6: More dishes? That's giving this duck goosebumps.
5: Dawn Platinum, the better grease getter.
8: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by the listeners or callers based on the information provided. Enjoy.
2: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-5000-0054-905-450-5000।

0: ਜੁੜੇ ਹੋ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਈ ਜੀ ਜੂਨ ਮਹੀਨੇ ਦੀ 26 ਤਰੀਕ ਅਤੇ ਸਾਲ 2026 ਅਤੇ 26-26 ਹੋ ਗਿਆ ਅੱਜ, ਹੈ ਨਾ। ਵੈਸੇ ਗਾਣਾ 25-25 ਤਾਂ ਹੈਗਾ, 26-26 ਤਾਂ ਹੈ ਕੋਈ 26 ਜਿਹਦੇ 'ਚ ਆਉਂਦਾ ਹੋਵੇ? ਸੋ ਜੇ ਹੋਇਆ ਜ਼ਰੂਰ ਦੱਸਿਓ ਅਤੇ ਫਿਰ ਆਪਾਂ ਅੱਜ ਲਾਵਾਂਗੇ ਕਿ 26 ਕਿਹੜੇ ਗੀਤ ਦੇ ਵਿੱਚ ਆਉਂਦਾ। ਅਤੇ ਹੈਗੇ ਆ ਆਈ ਥਿੰਕ ਗੀਤ, ਹੈ ਨਾ, ਹਿੰਦੀ ਦੇ ਤਾਂ ਹੈਗੇ ਆ, ਪੰਜਾਬੀ ਦੇ ਨਹੀਂ ਮੈਨੂੰ ਪਤਾ, ਜੇ ਹੈ ਤਾਂ ਜ਼ਰੂਰ ਦੱਸਿਓ। ਸੋ ਅੱਜ 26 ਜੂਨ ਹੋ ਗਈ ਜੀ ਅਤੇ ਸਾਲ ਚੱਲ ਰਿਹਾ 2026 ਦਾ, ਅਤੇ ਦਿਨ ਅੱਜ ਹੋ ਗਿਆ ਜੀ ਸ਼ੁੱਕਰਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਹੈਪੀ ਫਰਾਈਡੇ ਹੋ ਗਿਆ, ਸੋ ਫਿਰ ਸੈਟਰਡੇ ਸੰਡੇ ਦੀ ਵੇਟ ਹੁੰਦੀ ਹੈ, ਵੀਕਐਂਡ ਅਤੇ ਆਰਾਮ ਕਰਨਾ ਹੁੰਦਾ, ਕੰਮ ਕਰਨੇ ਹੁੰਦੇ, ਘੁੰਮਣਾ ਫਿਰਨਾ, ਅਤੇ ਸਭ ਨਾਲੋਂ ਜ਼ਰੂਰੀ ਕੀ ਹੈ? ਸੌਣਾ। ਸੋ ਰੈਸਟ ਕਰਨੀ, ਸੌਣਾ, ਇਹ ਬੜਾ ਜ਼ਰੂਰੀ ਹੈ। ਸੋ ਫਿਰ ਸਮਾਂ ਮਿਲ ਜਾਂਦਾ, ਹੈ ਨਾ, ਐਨ ਵਧੀਆ। ਅਤੇ ਲਓ ਜੀ, ਜਿਹੜੇ ਤਾਂ 7 ਦਿਨ ਕੰਮ ਕਰਦੇ ਫਿਰ ਉਹਨਾਂ ਨੂੰ ਕੋਈ ਨਹੀਂ ਸੈਟਰਡੇ ਸੰਡੇ ਦਾ, ਪਰ ਜਿਹਨਾਂ ਦੇ 5 ਦਿਨ ਕੰਮ ਹੈ ਮੰਡੇ ਟੂ ਫਰਾਈਡੇ, ਅਤੇ ਫਿਰ ਉਹ ਫਰਾਈਡੇ ਕੀ ਵੀਰਵਾਰ ਦੀ ਸ਼ਾਮ ਤੋਂ ਹੀ ਸ਼ੁਰੂ ਹੋ ਜਾਂਦਾ ਵੀ ਕੱਲ੍ਹ ਨੂੰ ਫਰਾਈਡੇ ਆ, ਚਲੋ ਰਿਲੈਕਸ ਜਿਹਾ ਹੋਣ ਦਾ ਸਮਾਂ ਜਿਹੜਾ ਉਹ ਮਿਲ ਗਿਆ। ਅਤੇ ਲਓ ਜੀ, ਜੇ ਆਪਾਂ ਗੱਲ ਕਰੀਏ ਹਾੜ ਮਹੀਨੇ ਦੀ, ਅੱਜ ਹੋ ਗਈ 12 ਤਰੀਕ ਅਤੇ ਸੰਮਤ ਚੱਲ ਰਿਹਾ ਨਾਨਕਸ਼ਾਹੀ 558। ਸਮਾਂ ਹੋਇਆ ਜੀ 10:08:11 ਤੱਕ ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਚੱਲਣਗੀਆਂ, ਅਤੇ ਤੁਸੀਂ ਵੀ ਗੱਲਬਾਤ ਜਦੋਂ ਕਰਨੀ ਹੈ ਨਾ, ਅਤੇ ਫਿਰ ਸਟੂਡੀਓ ਦੇ ਨੰਬਰ 647-8741-1313 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। 647-8741-1313 'ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਸਟੂਡੀਓ ਦੇ ਵਿੱਚ, ਜੇ ਗੱਲਬਾਤ ਕੋਈ ਵੀ ਕਰਨੀ, ਕੋਈ ਸੁਨੇਹਾ ਦੇਣਾ ਹੁੰਦਾ, ਕਿਉਂਕਿ ਵੀਕਐਂਡ 'ਤੇ ਨਾ ਬੜੇ ਪ੍ਰੋਗਰਾਮ ਹੋ ਰਹੇ ਹੁੰਦੇ ਆ, ਅਤੇ ਕਈ ਵਾਰ ਜੇ ਪਤਾ ਨਾ ਹੋਵੇ ਪ੍ਰੋਪਰ ਸਾਰਿਆਂ ਨੂੰ, ਅਤੇ ਫਿਰ ਪਹੁੰਚ ਨਹੀਂ ਪਾਉਂਦੇ ਉਹ, ਕਈ ਵਾਰ ਬਾਅਦ 'ਚ ਪਤਾ ਲੱਗਦਾ। ਸੋ ਤੁਸੀਂ ਬਿਲਕੁਲ ਸੁਨੇਹਾ ਦੇ ਸਕਦੇ ਹੋ ਜੇ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਇਵੈਂਟ ਹੋਣ ਜਾ ਰਿਹਾ, ਕੋਈ ਗੇਮਸ ਕਈ ਵਾਰ ਹੁੰਦੀਆਂ, ਜਾਂ ਕੋਈ ਫੰਕਸ਼ਨ ਗਿੱਧੇ ਭੰਗੜੇ ਦਾ ਹੁੰਦਾ, ਜਾਂ ਕੋਈ ਹੋਰ, ਬਿਲਕੁਲ ਜੀ ਤੁਸੀਂ ਜ਼ਰੂਰ ਜਿਹੜਾ ਹੈਗਾ ਉਹ ਗੱਲਬਾਤ ਤੁਸੀਂ ਕਰ ਸਕਦੇ ਹੋ ਸਟੂਡੀਓ ਦੇ ਵਿੱਚ ਕਾਲ ਕਰਕੇ। 647-8741-1313 ਆਪਣੇ ਸਟੂਡੀਓ ਦਾ ਨੰਬਰ ਹੈ, ਅਤੇ ਅੱਜ ਫਰਾਈਡੇ ਦਾ ਦਿਨ ਹੈ, ਗੀਤ ਸੰਗੀਤ ਤੁਹਾਡੇ ਲਈ ਲਗਾਵਾਂਗੇ ਐਨ ਪੂਰੇ ਦਾ ਪੂਰਾ। ਅਤੇ ਬਾਕੀ ਤੁਸੀਂ ਵੀ ਕੋਈ ਗੀਤ ਸੰਗੀਤ ਸੁਣਨਾ ਚਾਹੁੰਦੇ ਹੋ, ਕੋਈ ਸਪੈਸ਼ਲ ਗੀਤ, ਤਾਂ ਜ਼ਰੂਰ ਦੱਸ ਸਕਦੇ ਹੋ, ਫਿਰ ਆਪਾਂ ਉਹੀ ਲਾਵਾਂਗੇ। ਅਤੇ ਕਿਉਂਕਿ ਅੱਜ ਫਿਰ ਹੈਗਾ ਫਰਾਈਡੇ, ਅਤੇ ਮੈਂ ਟੈਂਪਰੇਚਰ ਦੱਸਾਂ ਤੁਹਾਨੂੰ, 19°C ਟੈਂਪਰੇਚਰ ਇਸ ਸਮੇਂ ਹੈਗਾ, ਅਤੇ ਜੇ ਆਪਾਂ ਗੱਲ ਕਰੀਏ ਹਾਈ ਟੈਂਪਰੇਚਰ ਜਾਣਾ 24, ਅਤੇ ਲੋ ਜਾਵੇਗਾ ਜੀ 15°C। ਅੱਜ ਬੱਦਲਵਾਈ ਹੀ ਸ਼ੋਅ ਹੋ ਰਹੀ ਹੈ, ਕੋਈ ਧੁੱਪ ਨਹੀਂ ਅੱਜ ਨਿਕਲਣੀ, ਬੱਦਲ ਹੀ ਬੱਦਲ ਹਨ, ਅਤੇ 9:04 'ਤੇ ਸਨਸੈੱਟ ਹੋਣਾ। ਰਾਤ ਦਾ ਟੈਂਪਰੇਚਰ ਵੀ 19, 18, 17, 14 ਹੋਵੇਗਾ ਸਵੇਰੇ 5 ਵਜੇ। ਸਵੇਰੇ 5:39 'ਤੇ ਸਨਰਾਈਜ਼ ਹੋਣਾ। ਕੱਲ੍ਹ ਨੂੰ ਧੁੱਪ ਪੂਰੀ ਚਮਕਾਰੇ ਮਾਰ ਰਹੀ ਹੈ, ਕਿਉਂ? ਕਿਉਂਕਿ ਸੂਰਜ ਦੇਵਤਾ ਨੂੰ ਵੀ ਪਤਾ ਵੀਕਐਂਡ ਆ ਗਿਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਜੀ?
0: ਜੀ ਵਧੀਆ ਸਰ, ਤੁਸੀਂ ਦੱਸੋ।
1: ਹਾਂਜੀ, ਕੀ ਠੀਕ ਹੈ? ਮੈਡਮ ਮੇਰਾ ਲਾਸਟ ਨੰਬਰ ਤਾਂ ਹੈਗਾ 25 ਨੰਬਰ, ਹੈ ਨਾ ਮੇਰਾ ਫੋਨ ਨੰਬਰ।
0: ਅੱਛਾ, ਪਰ ਅੱਜ 26 ਹੈ ਭਾਈ ਸਾਹਿਬ।
1: ਹਾਂਜੀ ਹਾਂਜੀ ਹਾਂਜੀ, ਮੈਂ ਤੁਹਾਡੇ ਨਾਲ ਇਹੀ ਗੱਲ ਸ਼ੇਅਰ ਕਰਨੀ ਸੀਗੀ। ਮੈਂ ਕਿਹਾ ਵੀ ਅੱਜ ਤਾਂ ਉਹ ਆਪਣੇ ਰਿਤਿਕ ਬੋਰਡ ਵੀ ਪੇਟ ਮਿਲਣਾ ਦਾ, ਉਹਦੇ ਕੀ ਸੀ ਵਾਈਫ ਦਾ ਨਾਮ, ਉਹਨਾਂ ਦੀ ਮੂਵੀ ਸੀਗੀ ਆਪਣੇ ਤੂੰ ਕਿਤਨੇ ਬਰਸ ਕਾ, ਤੂੰ ਕਿਤਨੇ ਬਰਸ ਦੀ, ਹੈ ਨਾ। ਉਹ ਕਹਿੰਦਾ ਮੈਂ, ਉਹ ਕਹਿੰਦਾ 16, ਉਹ ਕਹਿੰਦੀ 16 ਬਰਸ, ਤੂੰ 17 ਬਰਸ ਕਾ।
0: ਅੱਛਾ, ਤੁਸੀਂ ਨੰਬਰਸ ਤੇ ਬਸ ਆ ਗਏ, ਮੈਂ 26 ਦਾ ਕਿਹਾ ਸੀ ਗੱਲਾਂ।
1: ਹਾਂ ਹਾਂਜੀ, ਮੈਂ ਕਿਹਾ ਚਲੋ ਜਿਹੜਾ ਬਾਕੀ ਉਹ ਦੱਸ ਦਵਾਂ, ਤੇ ਇਹ ਕਰਪੀ ਸੱਚਾ ਕਰਨਾ ਲੱਗੇ ਪੰਜਾਬੀ ਜੱਟ ਕੇ ਵਾਲਾ।
0: ਕਿਹੜਾ?
1: ਰਫੀ ਸਾਹਿਬ ਦਾ ਪੁਰਾਣਾ ਗਾਣਾ ਆ, ਹੋ ਗਿਆ ਦਿਲ ਦਾ ਪੁਰਜਾ ਪੁਰਜਾ ਲੱਗੇ ਪੰਜਾਬੀ ਜੱਟ ਕੇ।
0: ਵੈਰੀ ਗੁੱਡ, ਹਾਂ ਵਧੀਆ, ਠੀਕ ਹੈ। ਛੱਬੀ ਕਿਹਾ ਤਾਂ ਮੈਂ ਆਪਣਾ ਦੱਸਦਾ 25 ਹੈ ਮੇਰਾ। ਸੋ ਬਿਲਕੁਲ, ਕਈਆਂ ਦੇ ਨੰਬਰ ਵੀ, ਅੱਛਾ ਜੇ ਤੁਹਾਡਾ 26 ਨੰਬਰ ਹੈਗਾ ਫੋਨ ਦੇ ਵਿੱਚ ਕਿਤੇ ਵੀ ਆਉਂਦਾ ਵਿੱਚ, ਜਾਂ ਵੀ ਕਈ ਵਾਰ ਆ ਜਾਂਦਾ ਜਿਹੜੇ 3 ਨੰਬਰ ਵਾਲੇ ਹੁੰਦੇ ਆ ਨਾ, ਚਾਹੇ 6474161695, ਤਾਂ ਚਲੋ ਏਰੀਆ ਕੋਡ ਹੋ ਗਿਆ, ਜਿਹੜਾ ਸੈਂਟਰ 'ਚ 3 ਨੰਬਰ ਹੁੰਦੇ ਉਹ ਵੀ ਉਹਦੇ 'ਚ ਵੀ 26 ਆ ਸਕਦਾ, ਜਾਂ ਲਾਸਟ ਵਾਲੇ 4 ਡਿਜਿਟ ਦੇ ਵਿੱਚ ਵੀ 26 ਆ ਸਕਦਾ, ਜਾਂ 26 ਤਰੀਕ ਨੂੰ ਤੁਹਾਡਾ ਡੇਟ ਆਫ ਬਰਥ ਹੋਵੇ, ਹੈ ਨਾ, ਉਹ ਕੋਈ ਵੀ ਮੰਥ ਹੋ ਸਕਦਾ, ਅਤੇ ਬਾਕੀ ਕੋਈ ਗੀਤ ਸੰਗੀਤ ਅਤੇ ਨੰਬਰਸ ਵਾਲੇ ਵੀ ਤੁਸੀਂ ਦੱਸ ਸਕਦੇ ਹੋ, ਵਧੀਆ ਭਾਅ ਜੀ ਦੱਸ ਕੇ ਗਏ ਆ। ਹਾਂ ਬਿਲਕੁਲ, ਉਹ ਕਰਜ਼ ਦਾ ਸੌਂਗ ਹੈ ਔਰ ਮੈਨੂੰ ਨਾ ਉਹ ਕਰਜ਼ ਫਿਲਮ ਮੇਰੀ ਫੇਵਰੇਟ ਹੈ, ਮੈਨੂੰ ਬੜੀ ਵਧੀਆ ਲੱਗਦੀ ਆ ਉਹ ਮੂਵੀ, ਰਿਸ਼ੀ ਕਪੂਰ ਅਤੇ ਟੀਨਾ ਮੁਨੀਮ। ਸੋ ਉਹਦੇ 'ਚ ਗਾਣਾ ਤੂੰ ਕਿਤਨੇ ਬਰਸ ਕਾ, ਮੈਂ 16 ਬਰਸ ਕੀ ਤੂੰ 17 ਬਰਸ ਕਾ, ਬਹੁਤ ਸੋਹਣਾ ਗਾਣਾ ਉਹਦੇ ਨਾ। ਅੱਛਾ, ਇੱਕ ਜਿਹੜੇ ਜਿਹੜਾ ਮਿਊਜ਼ਿਕ ਹੈ ਨਾ, ਇੱਕ ਪੂਰੀ ਫਿਲਮ ਦੇ ਵਿੱਚ ਜਿਵੇਂ ਇੱਕ ਉਹਨਾਂ ਨੇ ਮਿਊਜ਼ਿਕ ਰੱਖਿਆ ਹੋਇਆ ਹੁੰਦਾ ਹੈ ਨਾ, ਅਤੇ ਕੁਛ ਵੀ ਹੁੰਦਾ ਉਹ ਯਾਦ ਜਿਹਾ ਆਉਂਦਾ ਉਹਨੂੰ ਪਿਛਲੇ ਜਨਮ ਦਾ। ਸੋ ਉਹ ਮਿਊਜ਼ਿਕ ਇੰਨਾ ਵਧੀਆ ਹੈ ਨਾ, ਰਹੇ ਰੱਬ ਦਾ ਨਾਮ, ਹੱਦ ਹੀ ਹੈ ਉਹ ਮਿਊਜ਼ਿਕ ਦੀ। ਸੋ ਉਹ ਵੀ ਆਪਾਂ ਚਲੋ ਉਹਦਾ ਗੀਤ ਲਾਵਾਂਗੇ, ਬਾਕੀ 26 ਦਾ ਕੋਈ ਹੈਗਾ ਤੇ ਜ਼ਰੂਰ ਦੱਸਿਓ। ਅਤੇ ਬਾਕੀ ਟੈਂਪਰੇਚਰ ਤੁਹਾਨੂੰ ਮੈਂ ਦੱਸ ਦਿੱਤਾ, ਅਤੇ 10:12 ਹੋ ਚੁੱਕੇ ਆ। ਸੋ ਜਿਵੇਂ ਆਪਾਂ ਕਹਿੰਦੇ ਨਾ 1/4 ਜਿਹੜਾ ਸਮਾਂ ਹੈ ਉਹ ਤਕਰੀਬਨ ਆਪਣੇ ਪ੍ਰੋਗਰਾਮ ਦਾ ਖਤਮ ਵੀ ਹੋ ਗਿਆ। ਸੋ ਜਲਦੀ ਜਲਦੀ ਆ ਜਾਓ, ਗੱਲਾਂ ਬਾਤਾਂ ਕਰੀਏ। ਅਤੇ ਪਹਿਲਾਂ ਆਪਾਂ ਲੈ ਲਈਏ ਮਨਜੀਤ ਨੂੰ, ਅਤੇ ਅਪਲਾਇੰਸ ਜੰਕਸ਼ਨ ਤੋਂ ਮਨਜੀਤ ਅਪਲਾਇੰਸਿਸ ਦੀਆਂ ਡੀਲਸ ਜਿਹੜੀਆਂ ਬੜੀਆਂ ਵਧੀਆ ਲੈ ਕੇ ਆਉਂਦੀਆਂ। ਸੋ ਤੁਸੀਂ ਜ਼ਰੂਰ ਵਿਜ਼ਿਟ ਕਰਨਾ ਵੀਕਐਂਡ 'ਤੇ, 2 ਲੋਕੇਸ਼ਨਾਂ ਹੈਗੀਆਂ, ਅਤੇ ਵਧੀਆ ਤੁਹਾਨੂੰ ਜਿਹੜੀ ਡੀਲ ਆ ਬਣਾ ਕੇ ਦੇਣਗੇ। ਮਨਜੀਤ ਕਿਹੜੀ ਡੀਲ ਦੇ ਰਹੇ ਹੋ ਫਿਰ ਅੱਜ?
1: ਬਿਲਕੁਲ ਜਸਵਿੰਦਰ ਜੀ, ਸਭ ਤੋਂ ਪਹਿਲਾਂ ਤਾਂ ਪ੍ਰੋਗਰਾਮ ਸੁਣਦੇ ਸਾਰੇ ਸਰੋਤਰ ਮੇਰੇ ਵੱਲੋਂ ਪਿਆਰ ਪਿਆਰ ਸਤਿ ਸ਼੍ਰੀ ਅਕਾਲ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 3-ਪੀਸ ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਇਹਦੇ ਵਿੱਚ 36 ਇੰਚ ਦਾ ਆਈਸਨ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੌਪ ਦਾ ਇਲੈਕਟ੍ਰਿਕ ਸਟੋਵ ਹੈ ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ, ਤੇ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ। $4,500 ਦੀ ਵੈਲਿਊ ਦਾ 3 ਪ੍ਰੀਮੀਅਮ ਸਟੇਨਲੈਸ ਸਟੀਲ ਅਪਲਾਇੰਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $27.99 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਲਾਂਡਰੀ ਸੈਕਸ਼ਨ ਚ ਡੀਲ ਦੇਖ ਰਹੇ ਨੇ, ਤਾਂ ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਈਫਾਈ ਕਨੈਕਟਿਵਿਟੀ ਵਾਲਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2,200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $14.99 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਇਸ ਟਾਈਮ ਕਾਫੀ ਫੈਮਿਲੀਜ਼ ਨੇ ਜਿਹੜੇ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਕਿਚਨ ਰੀਡੂ ਕਰ ਰਹੇ ਹੋ, ਤਾਂ ਪ੍ਰੀਮੀਅਮ ਬਿਲਟ ਇਨ ਅਪਲਾਇੰਸਿਸ ਦੇ ਡੀਲ ਦੇਖ ਰਹੇ ਹੋ। ਬਿਲਟ ਇਨ ਅਪਲਾਇੰਸਿਸ ਦਾ ਪੂਰਾ ਬੰਡਲ ਸੈੱਟ ਹੈ, ਜਿਹਦੇ ਵਿੱਚ 36 ਇੰਚ ਦਾ ਆਈਸਨ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲਵ ਤੇ ਮਾਈਕਰੋਵੇਵ ਕੋਂਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਇੰਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $69.99 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਤੇ ਲਾਸਟ ਦੇ ਵਿੱਚ ਜਿੰਨੇ ਵੀ ਕਸਟਮਰ ਇਸ ਟਾਈਮ ਆਪਣੇ ਘਰ ਦੇ ਲਈ ਬਿਗ ਸਕਰੀਨ ਟੀਵੀ ਚ ਡੀਲ ਦੇਖ ਰਹੇ ਨੇ, 98 ਇੰਚ 98 ਇੰਚ ਦਾ ਸੈਮਸੰਗ ਬ੍ਰਾਂਡ ਦਾ LED ਸਮਾਰਟ 4K ਟੀਵੀ ਹੈ, ਜਿਹੜਾ ਕਿ $3,000 ਦੀ ਪ੍ਰਾਈਸ ਤੋਂ ਘਟਾ ਕੇ $1,899 ਚ ਅਪਲਾਇੰਸ ਜੰਕਸ਼ਨ ਤੇ ਇਸ ਵੀਕਐਂਡ ਤੁਸੀਂ ਲਗਾ ਸਕਦੇ ਆ। 6 ਮਹੀਨੇ ਚ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ, 2 ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ
0: 905-450-0054 ਤੇ ਗੱਲਬਾਤ ਹੋ ਸਕਦੀ ਹੈ। ਤੇ ਜੇ ਨਾ ਤੁਸੀਂ ਗਰੋਸਰੀ ਕਰਨੀ ਹੈ, ਨੋਬਲ ਫਰੈਸ਼ ਫੂਡ ਤੇ ਜਾਣਾ, ਕਿਉਂਕਿ ਫਰਾਈਡੇ ਨੂੰ ਆਲਮੋਸਟ ਆਪਾਂ ਸਾਰੇ ਜਣੇ ਜਾਂਦੇ ਹਾਂ ਤਕਰੀਬਨ, ਤੇ ਫਿਰ ਕਿਉਂਕਿ ਪੂਰੇ ਵੀਕ ਕਈਆਂ ਨੂੰ ਤਾਂ ਬਿਲਕੁਲ ਸਮਾਂ ਨਹੀਂ ਮਿਲਦਾ ਹੈ ਨਾ, ਕਈ ਵਾਰ ਤਾਂ ਕਈ ਹੁੰਦਾ ਚਲੋ ਵਿੱਚ ਵਿੱਚ ਜੇ ਕੋਈ ਵੀ ਚੀਜ਼ ਥੁੜ ਗਈ ਤੇ ਆਪਾਂ ਲੈਣ ਚਲੇ ਜਾਂਦੇ ਹਾਂ, ਪਰ ਜੇ ਤੁਹਾਨੂੰ ਲੱਗਦਾ ਤੁਸੀਂ ਵਧੀਆ ਰੇਟ ਤੇ ਗਰੋਸਰੀ ਲੈਣੀ ਹੈ, ਤੇ ਫਿਰ ਤਾਂ ਤੁਹਾਨੂੰ ਨੋਬਲ ਫਰੈਸ਼ ਫੂਡ ਤੇ ਜਾਣਾ ਪੈਣਾ, ਕਿਉਂਕਿ ਪਿਆਜ਼, ਆਲੂ, ਟਮਾਟਰ, ਯਾਨੀ ਕਿ ਕੋਈ ਵੀ ਸਬਜ਼ੀਆਂ ਜਿਹੜੀਆਂ ਹੈਗੀਆਂ ਤੁਸੀਂ ਲੈਂਦੇ ਹੋ, ਫਲ ਫਰੂਟ ਲੈਂਦੇ ਹੋ, ਐਨ ਫਰੈਸ਼ ਹੋਣਗੇ ਤੇ ਰੇਟ ਉਹਨਾਂ ਦਾ ਬੜਾ ਘੱਟ ਹੋਊਗਾ। ਬਾਕੀ ਡਰਾਈ ਫਰੂਟ ਤੁਸੀਂ ਲੈਣੇ ਆ ਤਾਂ ਤੁਸੀਂ ਇਹਨਾਂ ਕੋਲ ਜਾ ਸਕਦੇ ਹੋ, ਕਿਉਂਕਿ ਡਰਾਈ ਫਰੂਟ ਵੈਸੇ ਕਹਿੰਦੇ ਆ ਡੇਲੀ ਜ਼ਰੂਰ ਖਾਣੇ ਚਾਹੀਦੇ ਆ, ਉਹਦੇ ਨਾਲ ਸਕਿਨ, ਤੁਹਾਡੇ ਵਾਲ ਅਤੇ ਬਾਕੀ ਯਾਦਾਸ਼ਤ ਜਿਹੜੀ ਮੈਮਰੀ ਹੈ ਉਹ ਨਾ ਹੌਲੀ ਹੌਲੀ ਜਿਉਂ ਜਿਉਂ ਏਜ ਵਧੀ ਜਾਂਦੀ ਹੈ ਅਤੇ ਫਿਰ ਉਹ ਘਟੀ ਜਾਂਦੀ ਹੈ। ਸੋ ਇਸ ਕਰਕੇ ਥੋੜ੍ਹੇ ਜਿਹੇ ਕਹਿੰਦੇ ਜਿਵੇਂ ਮੁੱਠੀ ਭਰ ਨਾ ਜਿਹੜੇ ਸਾਰੇ ਮਿਕਸ ਜੇ ਕਰਕੇ ਡਰਾਈ ਫਰੂਟ ਜ਼ਰੂਰ ਖਾਓ, ਅਤੇ ਜੇ ਡਰਾਈ ਫਰੂਟ ਤੁਸੀਂ ਬਹੁਤ ਵਧੀਆ ਰੇਟ 'ਤੇ ਲੈਣੇ ਆ ਫਿਰ ਤੁਹਾਨੂੰ ਜਾਣਾ ਪੈਣਾ ਨੋਬਲ ਫਰੈਸ਼ ਫੂਡ 'ਤੇ। ਬਾਕੀ ਤੇਲ, ਆਟੇ, ਦਾਲਾਂ, ਵੱਡੇ ਛੋਟੇ ਭਾਂਡੇ, ਫੋਲਡਿੰਗ ਬੈੱਡ, ਗੱਲ ਕੀ ਹਰ ਇੱਕ ਚੀਜ਼ ਅਵੇਲੇਬਲ ਤੁਹਾਨੂੰ ਹੋਊਗੀ, ਸਹੀ ਰੇਟ ਹੋਊਗਾ। ਅਤੇ ਨੰਬਰ ਤੁਸੀਂ ਨੋਟ ਕਰੋ ਨੋਬਲ ਫਰੈਸ਼ ਫੂਡ ਦੀਆਂ 2 ਲੋਕੇਸ਼ਨਾਂ ਜੀ, 289-801-0566, 299-801, 0566 'ਤੇ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਸਕਦੀ ਹੈ। ਅਤੇ ਬਿਲਕੁਲ ਜੀ, ਭਾਜੀ ਨੇ ਜਿਹੜਾ ਗੀਤ ਦੱਸਿਆ ਨਾ, ਵਾਕਈ ਪੁਰਾਣਾ ਸੌਂਗ ਹੈ ਵੈਸੇ, ਅਤੇ ਸੌਂਗ ਵੀ ਬੜਾ ਵਧੀਆ, ਇਹਦੇ ਵਿੱਚ ਹੈਗੇ ਨਵੀਨ ਨਿਸ਼ਚਲ, ਪਹਿਲਾਂ ਨਾ ਇਹਨਾਂ ਦੀਆਂ ਫਿਲਮਾਂ ਬੜੀਆਂ ਆਉਂਦੀਆਂ ਹੁੰਦੀਆਂ ਸੀ, ਜਿਹੜੀ ਆਪਾਂ ਇੱਕ ਕਵਾਲੀ ਦਾ ਜ਼ਿਕਰ ਕਰਦੇ ਹੁੰਦੇ ਹਾਂ ਹਸਤੇ ਜ਼ਖਮ ਵਾਲੀ, ਹੈ ਨਾ, ਸੋ ਉਹਦੇ ਵਿੱਚ ਜਿਹੜਾ ਗਾਣਾ ਇੱਕ ਉਹ ਵੀ ਮੈਨੂੰ ਬੜਾ ਵਧੀਆ ਲੱਗਦਾ ਅਤੇ ਉਹ ਫਿਲਮ ਵੀ ਬੜੀ ਵਧੀਆ ਸੀਗੀ। ਸੋ ਅਸੀਂ ਜਿਵੇਂ ਕਹਿੰਦੇ ਨਾ ਅੰਬਾਲੇ ਕੈਂਟ ਸੀ, ਉੱਥੇ ਦੇਖਦੇ ਹੁੰਦੇ ਸੀ, ਸਾਡੇ ਆਰਮੀ 'ਚ ਦਿਖਾਉਂਦੇ ਹੁੰਦੇ ਸੀ ਜਿਹੜੇ ਆਪਣਾ ਹਰੇਕ ਵੀਕ ਇੱਕ ਫਿਲਮ, ਸੋ ਫਿਰ ਅਸੀਂ ਜਾਂਦੇ ਹੁੰਦੇ ਸੀ, ਸੋ ਉਹ ਮੈਨੂੰ ਉਦੋਂ ਦਾ ਬੜਾ ਯਾਦ ਆਉਂਦਾ ਉਹ ਸਮਾਂ। ਸੋ ਜਿਹੜੀਆਂ ਫਿਲਮਾਂ ਉਦੋਂ ਦੇਖੀਆਂ ਹੋਈਆਂ ਨਾ ਜਿਹੜੀਆਂ ਉੱਥੇ ਦਿਖਾਉਂਦੇ ਹੁੰਦੇ ਸੀ, ਸੋ ਬੜੀਆਂ ਵਧੀਆ ਲੱਗਦੀਆਂ। ਸੋ ਇਹ ਤਾਂ ਚਲੋ ਮੈਂ ਨਹੀਂ ਫਿਲਮ ਦੇਖੀ ਹੋਈ, ਪਰ ਇਹ ਗਾਣਾ ਬਹੁਤ ਮਸ਼ਹੂਰ ਹੈ, ਸੁਣੀਏ ਆ ਲਓ।

0: वाला
1: हाँ।
0: इन जुल्फों में उलझ उलझ कर कई मुसाफिर भटके, हो गया दिल का पुर्जा पुर्जा लगे पचासी झटके। हो तेरा रंग है नशीला, अंग अंग है नशीला, रंग है नशीला।
1: ਬਿਲਕੁਲ ਜੀ, ਇਹ ਸਾਵਨ ਭਾਦੋ ਮੂਵੀ ਦਾ ਸੌਂਗ ਹੈ, ਰੇਖਾ ਤੇ ਨਵੀਨ ਨਿਸ਼ਚਲ ਹੈ। ਸੋ ਆਵਾਜ਼ ਦੇਖੋ ਕਿੰਨੀ ਕਮਾਲ ਦੀ, ਮੁਹੰਮਦ ਰਫੀ ਸਾਹਿਬ ਦੀ ਆਵਾਜ਼। ਸੋ ਮੁਹੰਮਦ ਰਫੀ ਸਾਹਿਬ ਦੀ ਆਵਾਜ਼ ਦੇ ਵਿੱਚ ਤੁਸੀਂ ਜਿਹੜਾ ਮਰਜ਼ੀ ਗਾਣਾ ਸੁਣ ਲਓ, ਔਰ ਉਹ ਇਹਨਾਂ ਵਿੱਚ ਖੁੱਭ ਕੇ ਗੀਤ ਗਾਉਂਦੇ ਹੁੰਦੇ ਸੀ ਨਾ, ਚਾਹੇ ਜਿਵੇਂ ਸੈਡ ਸੌਂਗ ਹੋਵੇ, ਰੋਮੈਂਟਿਕ ਸੌਂਗ ਹੈ, ਜਾਂ ਬੇਟੀ ਔਰ ਫਾਦਰ ਦਾ ਸੌਂਗ ਹੈ ਨਾ, ਜਿਹੜਾ ਉਹ ਇੱਕ ਵਿਆਹ ਵਾਲਾ ਸੌਂਗ ਹਰੇਕ ਦੇ ਵਿਆਹ 'ਚ ਉਹ ਜ਼ਰੂਰ ਲੱਗਿਆ। ਤੇ ਬੜੇ ਉਹਨਾਂ ਦਾ ਜਿਵੇਂ ਕਹਿੰਦੇ ਹੁੰਦੇ ਸੀ ਵੀ ਉਹ ਇੰਟਰਵਿਊ ਨਹੀਂ ਸੀ ਕਿਸੇ ਨੂੰ ਦਿੰਦੇ ਹੁੰਦੇ, ਜਿਵੇਂ ਕਈ ਵਾਰ ਹੁੰਦਾ ਨਾ, ਨਾਲੇ ਪਹਿਲੇ ਸਮਿਆਂ 'ਚ ਇੰਨਾ ਨਹੀਂ ਸੀ ਹੁੰਦਾ। ਹੁਣ ਤਾਂ ਜਿਹਨੂੰ ਦੇਖਦੇ, ਹੁਣ ਤਾਂ ਜਿਵੇਂ ਕਹਿੰਦੇ ਆ ਜਿਹੜੇ ਇਨਫਲੂਐਂਸਰ ਹੈ ਉਹਨਾਂ ਨੂੰ ਕਹਿ ਦਿੰਦੇ ਆ ਇਹਨਾਂ ਦੀ ਇੰਟਰਵਿਊ ਲੈ ਰਹੇ ਹਾਂ ਅਸੀਂ, ਜਿਹੜੇ ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋਏ ਹੋਏ ਹੁੰਦੇ ਆ। ਹਾਂਜੀ ਭਾਅ ਜੀ, ਕੀ ਹਾਲ ਚਾਲ?
2: ਹਾਂ ਠੀਕ ਹੈ। ਮੈਂ
1: ਸੁਣ ਲਿਆ ਗਾਣਾ ਆਪਣਾ? ਪੁਰਾਣਾ ਗਾਣਾ ਯਾਦ ਕੀਤਾ, ਜਰੂਰ ਸੁਣਾ ਦਈਏ।
2: ਹਾਂਜੀ ਹਾਂਜੀ, ਮੈਂ ਤੁਹਾਨੂੰ ਪੁਰਾਣੀ ਗੱਲ ਹੈ, ਜਿੱਦਾਂ ਦਿਮਾਗ ਚ ਹੁੰਦੀ ਆ ਬੰਦੇ ਦੇ ਹਰੇਕ ਦੀ, ਅੱਜ ਤੋਂ 30-35 ਸਾਲ ਪੁਰਾਣੀ ਆ, ਜਦੋਂ ਛੋਟਾ ਜਿਹਾ ਹੁੰਦਾ ਸੀ ਮੈਂ 7-8 ਸਾਲ ਦਾ।
1: ਅੱਛਾ।
2: ਉਹ ਮੇਰੇ ਅਸੀਂ ਇਕੱਠੇ ਰਹਿੰਦੇ ਹੁੰਦੇ ਸੀ, ਮਤਲਬ ਡੈਡੀ ਹੋਣੀ, ਮੇਰੇ ਚਾਚਾ ਜੀ ਹੋਣੀ, ਅਸੀਂ ਇਕੱਠੇ ਫੈਮਿਲੀ ਰਹੇ ਕਾਫੀ ਸਾਲ ਉੱਥੇ ਇੰਡੀਆ ਚ। ਤਾਂ ਉਹਨੇ ਕੀ ਕਰਨਾ, ਉਹਨੇ ਆਪਣੇ ਰੇਡੀਓ ਤੇ ਆਪਣੇ ਬੇਲਣਾ ਚਲਾਉਂਦੇ ਹੁੰਦੇ ਸੀਗੇ, ਜਿੱਥੇ ਗੁਣ ਬਣਾਈ ਦਾ ਆਪਾਂ ਹਨਾ।
1: ਅੱਛਾ।
2: ਤੇ ਸ਼ਾਇਦ ਤੁਹਾਨੂੰ ਪਤਾ ਹੋਣਾ ਵੀ ਕਿੱਦਾਂ ਪ੍ਰੋਸੀਜਰ ਹੁੰਦਾ ਗੁੜ ਬਣਾਉਣ ਦਾ ਹਨਾ।
1: ਅੱਛਾ, ਗੁੜ ਬਣਾਉਣ ਦਾ?
2: ਹਾਂਜੀ ਹਾਂਜੀ, ਉਹ ਬੇਲਣਾ ਵਗੈਰਾ ਚਲਾਈ ਦਾ, ਕੱਢੀ ਦੀ ਆ, ਫੇਰ ਉਹ ਚੁੱਭਾ ਚੁੱਭਾ ਕਹਿੰਦੇ ਆ ਵੀ ਇਹਨਾਂ ਅੱਗ ਬਣ ਕੇ ਉਹਨੂੰ ਸੇਕ ਕਰੀਦਾ ਆਪਣੇ ਜਿੱਦਾਂ ਰਾਤ ਨੂੰ ਹਨਾ। ਤਾਂ ਉਹ ਮੇਰੇ ਅੰਕਲ ਜੀ ਨੂੰ, ਮੇਰੇ ਮਤਲਬ ਜਾਣੀ ਕਿ ਚਾਚਾ ਸੀਗਾ, ਉਹਨੂੰ ਡਾਕਟਰ ਵੀ ਕਹਿੰਦੇ, ਚਾਚਾ ਵੀ ਕਹਿੰਦੇ ਹੁੰਦੇ ਸੀਗਾ, ਉਹਨਾਂ ਨੇ ਰੇਡੀਓ ਲਾ ਕੇ ਜਿੱਦਾਂ ਆਪਣੇ ਗਾਣੇ ਸੁਣੀ ਜਾਵੇ, ਲਤਾ ਜੀ ਦੇ, ਕਿਸ਼ੋਰ ਸਾਹਿਬ
1: ਜੀ ਲੱਗਿਆ ਰਹਿੰਦਾ, ਫਿਰ ਕੰਮ ਕਰੀ ਜਾਂਦੇ ਆ,
2: ਕੰਮ ਕਰੀ ਜਾਣਾ। ਉਹਨੇ ਕਿਹਾ ਹਿੰਦੀ ਜਲੰਧਰ ਤੋਂ, ਉੱਥੇ ਦੂਰਦਰਸ਼ਨ ਤੋਂ ਬੁਲਾਉਂਦੇ ਹੁੰਦੇ ਸੀਗੇ ਗਾਣੇ ਜਲੰਧਰ ਤੋਂ ਹਨਾ। ਤੇ ਮਤਲਬ ਏਦਾਂ ਆ ਤੇ ਵਧੀਆ ਲੱਗਦਾ ਹੁੰਦਾ, ਤੇ ਪਲੱਸ ਇਹ ਮੈਨੂੰ ਸਾਰ ਤੋਂ ਹੋਇਆ ਪਤਾ ਲੱਗਾ ਸੀਗਾ ਵੀ ਇਹ ਰਫੀ ਸਾਹਿਬ ਦੀ 55 ਸਾਲ ਦੀ ਉਮਰ ਡੈਥ ਹੋ ਗਈ ਸੀਗੀ ਜੁਲਾਈ 31 ਨੂੰ ਹਨਾ।
1: ਹਾਂਜੀ ਹਾਂਜੀ, 55 ਇਅਰਸ ਓਲਡ ਸੀਗੇ। ਹਾਂਜੀ
2: ਹਾਂ, ਮੈਨੂੰ ਨਹੀਂ ਸੀ ਪਤਾ, ਮੈਂ ਕਿਹਾ ਵੀ ਜ਼ਿਆਦਾ ਸ਼ਾਇਦ ਹੋਊਗੀ, ਤਾਂ ਮਤਲਬ ਦੇਖੋ ਘੱਟ ਕਿੰਨੀ ਉਮਰ ਘੱਟ ਸੀਗੀ। ਤੇ ਦੇਖੋ ਗਾਣੇ ਹਰੇਕ, ਜਿੱਦਾਂ ਤੁਸੀਂ ਦੱਸਿਆ ਵੀ ਕਿੰਨੀ ਮਤਲਬ ਮਧੁਰ ਆਵਾਜ਼, ਮਿੱਠੀ ਆਵਾਜ਼, ਜਿੱਦਾਂ ਬੰਦਾ ਜਿੰਨੇ ਮਰਜ਼ੀ ਜਦੋਂ ਮਰਜ਼ੀ ਸੁਣੀ ਜਾਓ।
1: ਬਿਲਕੁਲ ਬਿਲਕੁਲ ਜੀ,
2: ਥੈਂਕ ਯੂ ਜੀ,
1: ਬਿਲਕੁਲ। ਨਹੀਂ ਇਹਨਾਂ ਦੇ ਗਾਣੇ ਵਾਕਈ, ਹੁਣ ਅਸੀਂ ਵੀ, ਮੈਨੂੰ ਨਾ ਪੰਜਾਬੀ ਗਾਣੇ ਮੈਨੂੰ ਇੱਥੇ ਆ ਕੇ ਥੋੜਾ ਜਿਹਾ ਪਤਾ ਲੱਗਿਆ, ਤੇ ਨਹੀਂ ਤਾਂ ਅਸੀਂ ਜ਼ਿਆਦਾਤਰ ਹਿੰਦੀ, ਜਿਵੇਂ ਆਲ ਇੰਡੀਆ ਰੇਡੀਓ ਲੱਗਿਆ ਹੁੰਦਾ ਸੀ ਉੱਥੇ, ਜਾਂ ਇੱਕ ਚੰਡੀਗੜ੍ਹ ਜਿਹੜਾ ਸਟੇਸ਼ਨ ਸੀਗਾ ਉਹ ਲੱਗਿਆ ਹੁੰਦਾ ਸੀ ਹਨਾ। ਸੋ 9:30 ਵਜੇ ਤੱਕ ਉੱਥੇ ਗੀਤ ਆਉਂਦੇ ਹੁੰਦੇ ਸੀ ਸਵੇਰੇ, ਜਿਹੜਾ ਚੰਡੀਗੜ੍ਹ ਵਾਲਾ ਹੁੰਦਾ ਸੀਗਾ, ਤੇ ਆਲ ਇੰਡੀਆ ਰੇਡੀਓ ਤੇ ਚੱਲੀ ਜਾਂਦੇ ਹੁੰਦੇ ਸੀ, ਉਂਝ ਹੋਰ ਹੋਰ ਪ੍ਰੋਗਰਾਮ ਵੀ ਬੜੇ ਆਉਂਦੇ ਸੀ। ਸੋ ਬਿਲਕੁਲ, ਇਹ ਜਿਹੜੇ ਗੀਤ ਹੈ ਨਾ ਸਾਰੇ, ਉਹ ਕਮਾਲ ਹੀ ਹੈ। ਸੋ ਬਿਲਕੁਲ ਜੀ, ਕੋਈ ਵੀ ਗੀਤ ਤੁਸੀਂ ਲਵਾਉਣਾ ਜ਼ਰੂਰ ਤੁਸੀਂ, ਕਿਉਂਕਿ ਮੇਰਾ ਨਾ ਅੱਜ ਉਂਝ ਟੌਪਿਕ ਹੋਰ ਹੈ, ਪਰ ਨੰਬਰਾਂ ਦੀ ਗੱਲ ਵੈਸੇ ਹੀ ਚੱਲ ਪਈ, ਤੇ ਭਾਅ ਜੀ ਨੇ ਕਹਿਤਾ ਫਿਰ ਮੈਂ ਗੀਤ ਲਾਤਾ। ਤੇ ਲਓ ਜੀ, ਜੁੜੇ ਤੁਸੀਂ ਗੁਰਦਾਸ ਰੇਡੀਓ ਨਾਲ, ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਚੱਲ ਰਹੀਆਂ, ਤੇ ਤੁਸੀਂ ਵੀ ਗੱਲਬਾਤ ਕਰ ਸਕਦੇ ਹੋ। 647-8074-1313 ਤੇ ਕੋਈ ਨੰਬਰਸ ਵਾਲਾ ਹੋਰ ਗੀਤ ਹੈਗਾ। ਸੋ ਇੱਕ ਮੇਰੇ ਦਿਮਾਗ 'ਚ ਆਇਆ ਜਿਹੜਾ 1-2-3 ਹੈ ਨਾ, ਉਹ ਆਪਣਾ ਮਾਧੁਰੀ ਦੀਕਸ਼ਿਤ ਵਾਲਾ, ਸੋ ਜਿਹਦੇ 'ਚ ਡਾਂਸ ਉਹਨੇ ਬੜਾ ਵਧੀਆ ਕੀਤਾ। ਵੈਸੇ ਨੰਬਰਸ 'ਤੇ ਤਾਂ ਬਹੁਤ ਗੀਤ ਆ, ਬਹੁਤ ਜ਼ਿਆਦਾ। ਅਤੇ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ, ਮੈਂ ਨੰਬਰ ਦੇ ਦੇਵਾਂ ਇੱਕ ਹੋਰ, ਇਹ ਨੰਬਰ ਹੈਗਾ ETN ਟਰੈਵਲਸ ਦਾ। ETN ਟਰੈਵਲਸ ਨੂੰ ਤੁਸੀਂ ਕੰਟੈਕਟ ਕਰਨਾ ਜੇ ਤੁਸੀਂ ਚਾਹੁੰਦੇ ਹੋ ਬਹੁਤ ਵਧੀਆ ਟਿਕਟਾਂ ਤੁਹਾਨੂੰ ਮਿਲਣ, ਏਅਰ ਫੇਅਰ, ਯਾਨੀ ਕਿ ਕਿਉਂਕਿ ਨਾ ਟਿਕਟਾਂ ਕਿਤੇ ਕਿਤੇ ਆਪਾਂ ਨੂੰ ਲੱਗ ਰਿਹਾ ਹੁੰਦਾ ਬੜੀਆਂ ਮਹਿੰਗੀਆਂ, ਪਰ ਤੁਸੀਂ ਕੰਟੈਕਟ ਕਰੋ, ਤੁਸੀਂ ਗੱਲਬਾਤ ਕਰਨੀ ਹੈ ETN ਟਰੈਵਲਸ ਨਾਲ। ਸਵੇਰੇ 9 ਇਹ ਓਪਨ ਹੋ ਜਾਂਦੇ ਆ, ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਇਹਨਾਂ ਨੂੰ ETN ਟਰੈਵਲਸ 'ਤੇ। ਅਤੇ ਬਾਕੀ ਤੁਸੀਂ ਬੈਕ ਹੋਮ ਜਾਣਾ, ਹੁਣ ਜਾਣਾ ਜਾਂ ਦਸੰਬਰ ਤੱਕ ਕਦੇ ਵੀ, ਅਤੇ ਤੁਸੀਂ ਐਡਵਾਂਸ ਦੇ ਵਿੱਚ ਟਿਕਟਾਂ ਬੁੱਕ ਕਰਾ ਸਕਦੇ ਹੋ। ਤੁਹਾਨੂੰ ਰੇਟ ਬੜੇ ਹੀ ਕਮਾਲ ਦਾ ਮਿਲਣਾ, ਅਤੇ ਸਰਵਿਸ ਵੀ ਬੜੀ ਲਾਜਵਾਬ ਹੈ ਇਹਨਾਂ ਦੀ। ETN ਟਰੈਵਲਸ 905-463-1301, ਇਹ ਕਹਿੰਦੇ ਆ ਕਿ ਕੋਈ ਵੀ ਤੁਸੀਂ ਆਫਿਸ ਦੀ, ਕਈ ਵਾਰ ਹੁੰਦਾ ਵੀ ਇਕੱਠੇ ਹੋ ਕੇ ਕਿਤੇ ਵੀ ਘੁੰਮਣ ਫਿਰਨ ਜਾਣਾ ਹੁੰਦਾ, ਕੋਈ ਕਰੂਜ਼ ਪੈਕੇਜ ਲੈਣਾ ਜਾਂ ਕੋਈ ਟੂਰ ਟ੍ਰਿਪ, ਕੋਈ ਵੀ 905-463-1301 ਤੇ ਗੱਲਬਾਤ ਕਰੋ। 905-463-1301 ਤੇ ਗੱਲਬਾਤ ਤੁਹਾਡੀ ਹੋ ਸਕਦੀ ਹੈ ETN ਟਰੈਵਲਸ ਦੇ ਨਾਲ। ਅਤੇ ਬਿਲਕੁਲ ਜੀ, ਗੱਲਬਾਤ ਕੀਤੀ ਮੁਹੰਮਦ ਰਫੀ ਸਾਹਿਬ ਦੀ, ਕਿ ਉਹਨਾਂ ਦੀ ਨਾ ਬੜੀ ਚੜ੍ਹਤ ਸੀਗੀ, ਉਦੋਂ ਜਦੋਂ ਉਹਨਾਂ ਦੀ ਮੌਤ ਉਂਝ ਹੋਈ 55 ਈਅਰਸ ਓਲਡ, ਇੰਨੇ ਵੀ ਨਹੀਂ ਉਹ ਹੈਗੇ ਸੀ ਓਲਡ ਕਿ ਉਹਨਾਂ ਨੂੰ ਕੁਛ ਹੋਵੇ, ਹੈ ਨਾ, ਪਰ ਉਹਨਾਂ ਨੂੰ ਹਾਰਟ ਦੀ ਪ੍ਰੋਬਲਮ ਹੋਈ ਸੀਗੀ। ਸੋ ਉਸ ਤੋਂ ਬਾਅਦ ਫਿਰ ਜਿਹੜਾ ਇੱਕ ਗੀਤ ਸੀ ਨਾ ਆਸ ਪਾਸ ਸੌਂਗ ਦਾ, ਉਹਨਾਂ ਨੇ ਲਾਸਟ ਗੀਤ ਜਿਹੜਾ ਗਾਇਆ ਸੀ ਉਹਦੇ ਵਿੱਚ, ਉਹ ਫਿਲਮ ਦੇ ਵਿੱਚ ਜਿਹੜੀ ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਮੂਵੀ ਸੀ, ਉਹ ਵੀ ਬੜੀ ਵਧੀਆ ਸੀਗੀ। ਸੋ ਕਹਿੰਦੇ ਆ ਕਿ ਜਦੋਂ ਉਹਨਾਂ ਨੇ ਇਹ ਗੀਤ ਗਾਉਣਾ ਸੀਗਾ ਅਤੇ ਉਹਨਾਂ ਨੇ ਇਹ ਗੀਤ ਗਾਇਆ, ਜਿਵੇਂ ਕਈ ਵਾਰ ਹੁੰਦਾ ਇੱਕ ਦੋ ਵਾਰ ਨਹੀਂ ਇੰਨਾ, ਕਿਤੇ ਮਾੜਾ ਮੋਟਾ 39 ਰਹਿ ਜਾਂਦੀ ਹੈ ਕਮੀ, ਅਤੇ ਉਹ ਕਹਿੰਦੇ ਚਲੋ ਕੋਈ ਨਹੀਂ ਫਿਰ ਗਾ ਦਿਓ। ਕਈ ਵਾਰ ਹੁੰਦਾ ਨਾ ਵੀ ਮੂਡ ਨਹੀਂ ਉੱਦਾਂ ਦਾ ਬਣ ਪਾਉਂਦਾ ਕਿ ਕੋਈ ਗੀਤ ਬੜਾ ਵਧੀਆ ਸਹੀ ਤਰੀਕੇ ਦੇ ਨਾਲ ਗਾ ਦਿੱਤਾ ਜਾਵੇ, ਅਤੇ ਉਹ ਕਹਿੰਦੇ ਵੀ ਚਲੋ ਰਹਿਣ ਦਿਓ ਜਾਓ, ਹੈ ਨਾ। ਕਹਿੰਦੇ ਪਹਿਲਾਂ ਉਹ ਚਲੇ ਗਏ ਥੋੜ੍ਹਾ ਜਿਹਾ, ਫਿਰ ਉਹਨਾਂ ਨੂੰ ਹੋਇਆ ਨਹੀਂ ਨਹੀਂ ਕੋਈ ਨਹੀਂ, ਕੰਮ ਮੁਕਾ ਕੇ ਜਾਂਦੇ ਆ ਕਿਉਂ, ਹੈ ਨਾ, ਗੱਲ 'ਤੇ ਗੱਲ ਪਾਉਣੀ। ਉਹ ਫਿਰ ਕਹਿੰਦੇ ਵੀ ਨਹੀਂ, ਗੀਤ ਤਾਂ ਆਪਾਂ ਅੱਜ ਹੀ ਕਰਨਾ ਅਤੇ ਮੈਂ ਗਾਉਂਦਾ, ਅਤੇ ਉਹਨਾਂ ਨੇ ਗੀਤ ਗਾਇਆ ਅਤੇ ਫਿਰ ਉਹ ਚਲੇ ਗਏ। ਪਰ ਉਹ ਜਿਵੇਂ ਕਹਿੰਦੇ ਨਾ ਥੋੜ੍ਹਾ ਜਿਹਾ ਮੇ ਬੀ ਉਹਨਾਂ ਨੂੰ ਹਾਰਟ ਦਾ ਉਦੋਂ ਕੁਛ ਹੋ ਰਿਹਾ ਹੋਵੇ, ਸਲੋ ਜਿਵੇਂ ਮਾੜਾ ਮੋਟਾ ਦਰਦ ਹੋ ਰਿਹਾ ਜਾਂ ਕੁਛ ਹੈ, ਪਰ ਉਹਨਾਂ ਨੇ ਉਦੋਂ ਇੰਨੀ ਪਰਵਾਹ ਨਹੀਂ ਕੀਤੀ।

0: ਜਿਵੇਂ ਕਹਿੰਦੇ ਆ ਕੱਲ ਕਰਨਾ ਸੋ ਆਜ ਕਰ, ਆਜ ਕਰਨਾ ਸੋ ਅਬ, ਪਲ ਮੇ ਪਰਲੋ ਹੋਏਗੀ ਬਹੁਰ ਕਰੇਗਾ ਕਬ, ਹੈ ਨਾ। ਸੋ ਇਸ ਕਰਕੇ ਨਾਲ ਦੀ ਨਾਲ ਜਿਹੜਾ ਐਕਸ਼ਨ ਹੈ ਉਹ ਲੈ ਲਿਆ ਕਰੋ। ਅਤੇ ਇਹਦੇ ਵਿੱਚ ਮੈਂ ਜ਼ਰੂਰ ਕਹੂੰਗੀ, ਜਿਵੇਂ ਹੁਣ ਕਈ ਵਾਰ ਨਾ ਲਾਈਫ ਇੰਸ਼ੋਰੈਂਸ ਜਿਹੜਾ ਸਾਡਾ ਐਡਵਾਈਸ ਦੇਣ ਦਾ ਸਾਡਾ ਮਕਸਦ ਹੁੰਦਾ, ਹਮੇਸ਼ਾ ਤੁਹਾਨੂੰ ਇਹੀ ਹੁੰਦਾ ਕਿ ਅਸੀਂ ਤੁਹਾਡੀ ਵਧੀਆ ਪੋਲਿਸੀ ਕਰੀਏ, ਚਾਹੇ ਲਾਈਫ ਦੀ ਹੈ, ਕੋਈ ਕ੍ਰਿਟੀਕਲ ਦੀ ਹੈ, ਜਾਂ ਤੁਹਾਡੀ ਡਿਸੇਬਿਲਿਟੀ ਦੀ ਹੈ, ਜਾਂ ਕੋਈ ਹੋਰ ਪੋਲਿਸੀਜ਼ ਜਾਂ ਅਕਾਊਂਟਸ ਤੁਸੀਂ ਓਪਨ ਕਰਾਉਣੇ ਆ। ਪਰ ਕਈ ਵਾਰ ਆਪਾਂ ਦੇਰ ਲਾ ਦਿੰਦੇ ਹਾਂ ਵੀ ਚਲੋ ਅੱਜ ਨਹੀਂ, ਚਲੋ ਫਿਰ ਹਫ਼ਤੇ ਬਾਅਦ। ਕਈ ਸਾਨੂੰ ਇੱਕ ਇੱਕ ਦੋ ਦੋ ਸਾਲ ਬਾਅਦ ਸੇਮ ਪਰਸਨ ਕਾਲ ਕਰਦਾ ਅਤੇ ਉਹਨੇ ਨਹੀਂ ਕਰਾਈ ਹੁੰਦੀ, ਸਾਨੂੰ ਕਈ ਵਾਰ ਇੱਦਾਂ ਫੀਲ ਹੁੰਦਾ ਕਿ ਮੇ ਬੀ ਉਹਨੇ ਕਿਸੇ ਹੋਰ ਤੋਂ ਕਰਾ ਲਈ ਹੋਣੀ ਹੈ, ਹੈ ਨਾ, ਤਾਂ ਹੀ ਸਾਨੂੰ ਦੁਬਾਰਾ ਕਾਲ ਨਹੀਂ ਆਈ, ਬਟ ਉਹਨੇ ਐਕਸ਼ਨ ਹੀ ਨਹੀਂ ਲਿੱਤਾ ਹੁੰਦਾ। ਸੋ ਇਸ ਕਰਕੇ ਤੁਸੀਂ ਜ਼ਰੂਰ, ਜਿਵੇਂ ਹੁਣ ਚਲੋ ਇਹ ਇਹਨਾਂ ਦੇ ਕੋਲ ਤਾਂ ਇੰਨੇ ਮਨੀ ਸੀਗੀ, ਪੈਸੇ ਸੀ, ਕੋਈ ਇੰਨੀ ਫਿਕਰ ਨਹੀਂ ਹੁੰਦੀ ਪਿੱਛੇ ਪਰਿਵਾਰ ਦੀ, ਪਰ ਜਿਵੇਂ ਹੁਣ ਦੇ ਸਮੇਂ ਦੇ ਵਿੱਚ ਵੀ ਹਾਰਟ ਅਟੈਕ, ਕੈਂਸਰ, ਸਟ੍ਰੋਕ, ਇਹ ਬਹੁਤ ਜ਼ਿਆਦਾ ਜਿਹੜੀਆਂ ਵੱਧ ਚੁੱਕੀਆਂ ਬਿਮਾਰੀਆਂ। ਸੋ ਇਸ ਕਰਕੇ ਜਦੋਂ ਤੁਸੀਂ ਲਾਈਫ ਇੰਸ਼ੋਰੈਂਸ ਲੈਂਦੇ ਹੋ ਨਾ, ਨਾਲ ਦੀ ਨਾਲ ਕ੍ਰਿਟੀਕਲ ਇਲਨੈਸ ਨੂੰ ਪ੍ਰਾਇਓਰਟੀ ਦਿਆ ਕਰੋ ਜ਼ਰੂਰ। ਜਿਵੇਂ ਮੈਂ ਕਹਿੰਦੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਤੁਹਾਡੇ ਕੋਲ ਜ਼ਰੂਰ ਹੋਵੇ, ਚਾਹੇ ਟਰਮ 'ਚ ਲੈ ਲਓ, ਚਾਹੇ ਮਨੀ ਬੈਕ ਵਾਲਾ ਪਲਾਨ ਲੈ ਲਓ, ਪਰ ਲਓ ਜ਼ਰੂਰ। ਅਤੇ ਹੁਣ ਤਾਂ ਚਲੋ ਲਾਈਫ ਇੰਸ਼ੋਰੈਂਸ ਦੇ ਜਿਹੜੇ ਟਰਮ ਪਲਾਨਸ ਹੈਗੇ ਉਹ ਤੁਹਾਨੂੰ ਘੱਟ ਰੇਟ 'ਚ ਮਿਲ ਰਹੇ ਆ, 10% ਡਿਸਕਾਊਂਟ ਮਿਲ ਰਿਹਾ। ਸੋ ਤੁਸੀਂ ਜ਼ਰੂਰ ਕਾਲ ਕਰਨੀ ਹੈ ਮੈਨੂੰ ਕੋਈ ਵੀ ਤੁਹਾਨੂੰ ਇੰਸ਼ੋਰੈਂਸ ਚਾਹੀਦੀ ਹੈ, ਅਤੇ ਬਸ ਉਹ ਸਟੈਪ ਚੱਕਣ ਦੀ ਦੇਰ ਹੁੰਦੀ ਹੈ, ਬਾਕੀ ਤਾਂ ਡਨ ਹੋ ਜਾਂਦਾ ਕੰਮ, ਹੈ ਨਾ। ਜਿਵੇਂ ਆਪਾਂ ਕਹਿੰਦੇ ਹਾਂ ਨਾ ਵੀ ਤੁਸੀਂ ਵੈਲ ਬਿਗਨ ਇਜ਼ ਹਾਫ ਡਨ, ਜਾਂ ਤੁਸੀਂ ਸ਼ੁਰੂ ਕਰ ਲੈਂਦੇ ਹੋ ਅੱਧਾ ਕੰਮ ਹੋ ਜਾਂਦਾ। ਸੋ ਜ਼ਰੂਰ ਤੁਸੀਂ ਮੈਨੂੰ ਕਾਲ ਕਰਨੀ ਹੈ ਜੀ। ਨੰਬਰ ਹੈ ਮੇਰਾ 647-7563-4040, 6477652340, ਤੇ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਹਾਂਜੀ ਸਰ, ਕੀ ਹਾਲ ਚਾਲ?
1: ਸਤਿ ਸ਼੍ਰੀ ਅਕਾਲ, ਕੈਸੀ ਹੈ ਆਪ ਬਹਿਨ ਜੀ?
0: ਸਰ ਬਹੁਤ ਅੱਛੇ
1: ਜੀ। ਇਹ ਜੋ ਗਾਣਾ ਆਪ ਲਗਾਏ ਹੈ, ਤਾਨ ਮੇ ਝੁਮਕਾ, ਰੇਖਾ ਕੀ ਪਹਿਲੀ ਫਿਲਮ ਥੀ ਐਜ਼ ਅ ਡੈਬਿਊ।
0: ਹਾਂ, ਸਾਵਨ ਭਾਦੋ
1: ਸੇ ਪਹਿਲੇ। ਹਾਂ, ਸਾਵਨ ਭਾਦੋ ਸੇ ਰਿਕਗਨੇਸ਼ਨ ਹੋਆ ਰੇਖਾ ਕੋ, ਵਰਨਾ ਲੇਖਾ ਕੋ ਕੋਈ ਪਛਾਣਤਾ ਨਹੀਂ ਥਾ। ਔਰ ਵੀ ਨੇਚਰ ਉਸ ਜ਼ਮਾਨੇ ਮੇ ਕਾਮਯਾਬ ਤਰੀਨ ਐਕਟਰ ਥੇ। ਯੇ ਲਾਹੌਰ ਪਾਕਿਸਤਾਨ ਮੇ ਪੈਦਾ ਹੋਏ ਔਰ ਅੰਮ੍ਰਿਤਸਰ ਮੇ ਇਨਕੀ ਵਾਲਦਾ ਰਹਿਤੀ ਥੀ। ਬੜਾ ਗਹਿਰਾ ਤਾਲੁਕ ਹੈ। ਦੇਖੀਏ, ਮੈਂ ਹਮੇਸ਼ਾ ਕਹਿਤਾ ਹੂੰ ਕਿ ਜੋ ਬੰਦਾ ਜਹਾਂ ਪੈਦਾ ਹੋਤਾ ਨਾ, ਉਸਕਾ ਨਾਕ ਨਕਸ਼ਾ ਯਾਨੀ ਫੀਚਰ ਉਸਕੇ ਚਿਹਰੇ ਕੇ, ਯੇ ਬਤਾਤੇ ਕਿਸ ਜ਼ਮੀਨ ਸੇ ਹੈ। ਆਪ ਕਿਸੀ ਵੀ ਦੇਖੇਂਗੇ, ਯੇ ਲਿਖ ਲੀਜੀਏ ਮੇਰੀ ਬਾਤ, ਕੋਈ ਨਹੀਂ ਬੋਲਤਾ ਮੇਰੀ ਤਰ੍ਹਾਂ, ਕਿਉਂਕਿ ਰਿਸਰਚ ਕਰਨਾ ਪੜਤਾ ਇਸ ਪੇ। ਮੈਂ ਬੜਾ ਸਾਲੋਂ ਦੀਆ ਹੂੰ ਇਸ ਕਾਮ ਕੇ ਲੀਏ, ਸਾਲੋਂ। ਤੋ ਵੋ ਯੇ ਹੈ ਕਿ ਜਿਸ ਖਿੱਤੇ ਮੇ ਬੰਦਾ ਪੈਦਾ ਹੋਤਾ, ਪੰਜਾਬ ਕੇ ਅਕਸਰ ਲੋਗੋਂ ਕੋ ਦੇਖੇਂਗੇ ਆਪ, ਨਾਕ ਉਨਕੀ ਖੜੀ ਹੋਤੀ ਹੈ,
0: ਤਿੱਖੀ।
1: ਯੇ ਪੰਜਾਬ ਮੇ ਗੌਰ ਕਰ ਲੀਜੀਏ, ਨਵੀਨ ਚਲ, ਵਿਨੋਦ ਖੰਨਾ, ਕਬੀਰ ਬੇਦੀ, ਗੌਰ ਕਰੀਏ ਆਪ, ਸਭ ਕੀ ਨਾਕ ਖੜੀ ਰਹੇਗੀ। ਆਪ ਕਭੀ ਨਹੀਂ ਦੇਖੇਂਗੇ ਕਿ ਉਨਕੀ ਨਾਕ ਬੈਠੀ। ਵਜ੍ਹਾ ਕਿਆ ਹੈ? ਪੰਜਾਬ ਕੇ ਖਿੱਤੇ ਮੇ ਯੇ ਖਾਸੀਅਤ ਹੈ, ਖੂਬਸੂਰਤੀ ਮਰਦੋਂ ਮੇ ਬੜੀ ਜ਼ਬਰਦਸਤ ਹੋਤੀ, ਵਹਾਂ ਪੇ ਬਹੁਤ ਕਮ ਲੋਗ ਜਾਣਤੇ ਇਸ ਬਾਤ ਕੋ। ਬਹਰਹਾਲ, ਤੋ ਯੇ ਪਰੇਸ਼ਾਨ ਥੀ ਉਸ ਜ਼ਮਾਨੇ ਮੇ। ਹਾਲਾਂਕਿ ਇਸ ਸੇ ਪਹਿਲੇ ਉਨਕੀ ਇੱਕ ਫਿਲਮ ਆਈ ਥੀ CID ਛੋਟੀ ਬੋਟੀ ਬੋਲ ਕੇ 1969 ਮੇ, ਵੋ ਕੁਛ ਜ਼ਿਆਦਾ ਉਤਨੀ ਮਕਬੂਲ ਨਹੀਂ ਹੋਈ। ਜਬ ਨੇਵੀ ਨੇਸ਼ਲ ਸੇ ਰਾਬਤਾ ਕਰੇ ਤੋ ਨੇਵੀ ਬੋਲਾ, ਯਾਰ ਯੇ ਅਬ ਨਈ ਬੱਚੀ ਹੈ, ਪਤਾ ਨਹੀਂ ਕਿ ਮੇਰੇ ਸਾਥ ਕਰ ਪਾਏਗੀ ਨਹੀਂ, ਤੋ ਯਾਰ ਬ੍ਰੇਕ ਦੇ ਦੋ, ਐਸਾ ਨਾ ਕਰੋ, ਕੋਈ ਤੋ ਉਸਕੋ ਦੇਨੇ ਵਾਲਾ ਹੋਣਾ ਬੋਲੇ ਤੋ। ਵਰਨਾ ਉਸ ਜ਼ਮਾਨੇ ਮੇ ਅਮਿਤਾਭ ਬੱਚਨ ਕੁਛ ਨਹੀਂ ਥੇ, ਯੇ ਇਨਕੀ ਇੱਕ ਪਿਕਚਰ ਆਈ ਥੀ ਅਮਿਤਾਭ ਕੇ ਸਾਥ, ਔਰ ਅਮਿਤਾਭ ਕਾ ਬਖਦ, ਅਮਿਤਾਭ ਉਸਮੇ ਵਿਲਨ ਕਾ ਰੋਲ ਕਰੇ ਥੇ, ਫਿਲਮ ਕਾ ਨਾਮ ਥਾ ਪਰਵਾਨਾ। ਯੇ ਟ੍ਰੇਨ ਸੇ ਪਲੇਨ ਸੇ ਜਾ ਕੇ ਟ੍ਰੇਨ ਸੇ ਵਾਪਸ ਆ ਜਾਤੇ ਔਰ ਬੋਲਤੇ ਕਿ ਭਾਈ ਮੈਂ ਉਹ ਮਰਡਰ ਕਰਕੇ ਆ ਗਿਆ, ਤੋ ਉਸਮੇ ਓਮ ਪ੍ਰਕਾਸ਼ ਥੇ ਵਗੈਰਾ, ਬੜਾ ਜ਼ਬਰਦਸਤ ਪਿਕਚਰ ਥੀ ਉਸ ਜ਼ਮਾਨੇ ਮੇ। ਤੋ ਕਿਆ ਪੁੱਛਤੇ ਆਪ, ਇਨਕਾ ਬੜਾ ਯੋਗਦਾਨ ਹੈ, ਔਰ ਜੈਸਾ ਰਫੀ ਸਾਹਿਬ ਕਾ ਆਪ ਜ਼ਿਕਰ ਕਰੇ, ਯੇ ਧਰਮਿੰਦਰ ਕੀ ਪਿਕਚਰ ਥੀ ਹੇਮਾ ਮਾਲਿਨੀ ਕੇ ਸਾਥ, ਔਰ ਫਿਲਮ ਕਾ ਨਾਮ ਥਾ ਆਸਪਾਸ, ਜੈਸਾ ਆਪਨੇ ਬਤਾਇਆ। ਤੋ ਵੋ ਐਜ਼ ਏ ਰਿਕਾਰਡਿੰਗ ਜੋ ਹੈ ਨਾ, ਯੇ ਲਾਸਟ ਉਨਕੀ ਜੈਸਾ ਹੈ ਰਿਕਾਰਡ ਕਰੇ। ਹਾਲਾਂਕਿ ਇਸ ਪਹਿਲੇ ਵੀ ਕਈ ਫਿਲਮਾਂ ਵੋ ਪਹਿਲੇ ਰਿਕਾਰਡ ਕਰ ਚੁੱਕੇ ਥੇ, ਕਈ ਗਾਣੇ ਹਿੱਟ ਹੋਏ, ਮਗਰ ਟੈਕਨੀਕਲੀ ਦੇਖਾ ਗਿਆ ਤੋ ਯੇ ਆਖਰੀ ਫਿਲਮ ਥੀ ਇਸਕੀ। ਇਸਕੇ ਬਾਅਦ ਰਫੀ ਸਾਹਿਬ ਕੋ ਦੇਹਾਂਤ ਹੋਆ ਹਾਰਟ ਅਟੈਕ ਸੇ, ਔਰ ਫਿਰ ਉਨਕਾ ਇੰਤਕਾਲ ਹੋ ਗਿਆ
0: ਜੀ।
1: ਔਰ ਵੈਸੀ ਸ਼ਖਸੀਅਤ ਅਬ ਆ ਨਹੀਂ ਸਕਤੀ, ਬਤਾ ਰਹਾ ਹੂੰ। ਔਰ ਰਫੀ ਸਾਹਿਬ ਕੇ ਇੰਤਕਾਲ ਪੇ, ਰਫੀ ਸਾਹਿਬ ਕੇ ਇੰਤਕਾਲ ਪੇ ਬਿਹਾਰੀ ਸਾਹਿਬ ਇੱਕ ਸ਼ੇਰ ਬੋਲੇ ਥੇ, ਵੋ ਸ਼ੇਰ ਮਜੂ ਸੁਲਤਾਨਪੁਰੀ ਪੜਨੇ ਕੇ ਬਾਅਦ ਬੋਲੇ, ਬਿਹਾਰੀ ਯੇ ਸ਼ੇਰ ਮੁਝੇ ਦੇਤੇ ਤੂੰ, ਮੇਰੇ ਬਦਲੇ ਮੈਂ ਮੇਰੇ 5000 ਗਾਣੇ ਤੇਰੇ ਨਾਮ ਪੇ ਕਰਤਾ ਹੂੰ। ਬੋਲੇ ਨਹੀਂ ਜੀ, ਮੈਂ ਯੇ ਸ਼ੇਰ ਨਹੀਂ ਦੇਤਾ। ਤੋ ਆਪ ਸੋਚੀਏ ਕਿ ਮਜੂ ਸੁਲਤਾਨਪੁਰੀ ਮੁਸਲਮਾਨ, ਮੁਹੰਮਦ ਰਫੀ ਮੁਸਲਮਾਨ, ਬਿਹਾਰੀ ਸਾਹਿਬ ਬ੍ਰਹਮਨ, ਲੇਕਿਨ ਉਨਕੇ ਜ਼ਹਿਨ ਮੇ ਅੱਲਾਹ ਤਾਲਾ ਯੇ ਦਿਆ ਸ਼ੇਰ ਜੋ ਮੁਸਲਮਾਨ ਕੋ ਨਹੀਂ ਦਿਆ, ਔਰ ਵੋ ਸ਼ੇਰ ਬੜਾ ਪਿਆਰਾ ਹੈ, ਗੌਰ ਸੇ ਸੁਣ ਲੀਜੀਏ। ਔਰ ਬਿਹਾਰੀ ਸਾਹਿਬ ਲਿਖੇ ਹੈ ਕਿ ਬਤਾ ਐ ਜ਼ਿੰਦਗੀ ਯੇ ਰਾਜ਼ ਕਿਆ ਹੈ,

0: बता ऐ जिंदगी, ये राज क्या है, ये जीने का नया अंदाज क्या है। अगर मौत है खामोशी आदमी की, तो हर तरफ रफी की आवाज क्या है।
1: क्या बात है जी, जी।
0: तुम मुझे यूं भुला ना पाओगे, ये गाना लगा दीजिए, बड़ा प्यारा। रवि साहब की याद दिला दी आप हमेशा अच्छी अच्छी चीजें याद दिला देते और पहुंचा देते मुझे वहाँ जहाँ से यू टर्न करना मुश्किल होता है।
1: थैंक यू अभी लगाती हूँ मैं। और वाकई ना ये मोहम्मद रफी साहब दे ता गाने है ना, मेरा कई बार बड़े ही दिल करदा हुंदा भी सारे ना गीत ही उन्हां दे लाई जाइए, पर अपना ना टाइम ही उन्ना का हुंदा ते मैं जरूर ये भी लाउनी आ। बड़ा प्यारा सॉन्ग है, बहुत ज्यादा। ते लो जी आप परमजीत दियोल जी नूं लै लईए पहला, ते फिर रियल एस्टेट दी जानकारी लैके पहुंचिया। जी सर,
2: ਸਤਿ ਸ਼੍ਰੀ ਅਕਾਲ ਜੀ। ਮੇਰੇ ਵੱਲੋਂ ਗੁਣਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਰੇ ਸਰੋਤਿਆਂ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਬਿਊਟੀ ਸਲੋਨ ਜਿਹੜਾ ਕਿ ਲੇਕ ਸ਼ੋਰ ਦੇ ਉੱਤੇ ਲਿਸਟ ਕੀਤਾ ਗਿਆ ਮਿਸਾਗਾ ਦੇ ਵਿੱਚ, ਜਿਸਦੀ ਸੇਲ ਤੁਹਾਨੂੰ ਬਹੁਤ ਹੀ ਗੁੱਡ ਮਿਲੇਗੀ। ਰੈਂਟ ਸਿਰਫ $4,100 ਪਰ ਮੰਥ ਹੋਵੇਗਾ, ਲੀਜ਼ ਲੌਂਗ ਟਰਮ 5+5 ਹੋਵੇਗੀ, ਤੇ ਪ੍ਰਾਈਸ ਜਿਹੜੀ ਆ ਉਹ ਸਿਰਫ $69,000 ਰੱਖੀ ਗਈ ਆ। ਸਟਿਲ ਨੈਗੋਸ਼ੀਏਬਲ ਆ, ਤੁਹਾਨੂੰ ਇਹਦੀ ਬੈਸਟ ਡੀਲ ਮਿਲ ਸਕਦੀ ਆ ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਲੇਕ ਸ਼ੋਰ ਦੇ ਉੱਤੇ ਬਿਊਟੀ ਸਲੋਨ ਜਾਂ ਮਿਸੀਸਾਗਾ ਦੇ ਵਿੱਚ। ਇੱਕ ਹੋਰ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ, ਜਾਂ ਬ੍ਰਾਮਟਨ ਦੇ ਵਿੱਚ 2 ਲਿਸਟ ਕੀਤੇ ਹੋਏ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 4169937378। ਦੂਸਰਾ ਪੀਜ਼ਾ ਸਟੋਰ ਜਿਹੜਾ ਕਿ ਮਿਸੀਸਾਗਾ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਡੈਕਸੀ ਅਤੇ ਤੁਹਾਨੂੰ 401 ਦੇ ਨਜ਼ਦੀਕ ਮਿਲ ਰਿਹਾ ਵਾ, ਜਿਸਦੀ ਸੇਲ ਤੁਹਾਨੂੰ $10,000 ਪਰ ਵੀਕ ਗਰੰਟੀ ਨਾਲ ਮਿਲੇਗੀ। ਰੈਂਟ ਸਿਰਫ $4,800 ਪਰ ਮੰਥ ਹੋਵੇਗਾ, ਲੀਜ਼ ਲੌਂਗ ਟਰਮ 5+5, ਤੇ ਪ੍ਰਾਈਸ ਬੜੀ ਹੀ ਰੀਜਨੇਬਲ ਰੱਖੀ ਗਈ ਆ। ਆਸਕਿੰਗ ਪ੍ਰਾਈਸ 269,000, ਸਟਿਲ ਨੈਗੋਸ਼ੀਏਬਲ ਆ ਅਗਰ ਤੁਸੀਂ ਇਹ ਪੀਜ਼ਾ ਸਟੋਰ ਦੇਖਣਾ ਚਾਹੁੰਦੇ ਹੋ, ਜਾਂ ਤੁਸੀਂ ਪੀਜ਼ਾ ਸਟੋਰ ਦੇ ਨਾਲ ਯੂਨਿਟ ਵੀ ਖਰੀਦਣਾ ਚਾਹੁੰਦੇ ਹੋ, ਸੇਮ ਯੂਨਿਟ ਉਹ ਵੀ ਤੁਸੀਂ ਖਰੀਦ ਸਕਦੇ ਹੋ ਕਿਉਂਕਿ ਉਹ ਵੀ ਮਾਰਕੀਟ ਦੇ ਵਿੱਚ ਲਿਆਂਦਾ ਗਿਆ ਵਾ। ਪ੍ਰਾਈਸ ਦੋਵਾਂ ਦੀ ਬਹੁਤ ਲੋਅ ਆ ਅਗਰ ਤੁਸੀਂ ਦੇਖਣਾ ਚਾਹੁੰਦੇ ਹੋ, ਜਾਂ ਬਰਲਿੰਗਟਨ ਦੇ ਵਿੱਚ ਲਿਸਟ ਕੀਤਾ ਹੋਇਆ ਪੀਜ਼ਾ ਸਟੋਰ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 4169937378। ਫਰੈਸ਼ ਹੀ ਰੈਸਟੋਰੈਂਟ ਜਿਹੜਾ ਕਿ ਬਰਾਮਟਨ ਦੇ ਵਿੱਚ ਲਿਸਟ ਕੀਤਾ ਗਿਆ, ਮੈਕਲਾਗਲਨ ਐਂਡ ਕੋਵੇਡ ਦੇ ਕਾਰਨਰ ਤੇ ਪਲਾਜ਼ੇ ਦੇ ਵਿੱਚ, ਜਿਸ ਦੀ ਸੇਲ ਮੋਰ ਦੈਨ 50,000 ਤੋਂ ਉੱਪਰ ਪਰ ਮੰਥ ਮਿਲੇਗੀ। ਰੈਂਟ ਬਹੁਤ ਹੀ ਲੋਅ $5,100 ਪਰ ਮੰਥ, ਲੀਜ਼ ਲੌਂਗ ਟਰਮ 5+5, ਤੇ ਪ੍ਰਾਈਸ ਬਹੁਤ ਹੀ ਰੀਜਨੇਬਲ ਰੱਖੀ ਗਈ ਆ 269,000, ਸਟਿਲ ਨੈਗੋਸ਼ੀਏਬਲ ਆ, ਤੁਹਾਨੂੰ ਇਹਦੀ ਬੈਸਟ ਡੀਲ ਮਿਲ ਸਕਦੀ ਆ ਅਗਰ ਤੁਸੀਂ ਇਸ ਦੇ ਵਿੱਚ ਕਿਸੇ ਹੋਰ ਕਿਸਮ ਦਾ ਫੂਡ ਵੀ ਸਰਵ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਕਰ ਸਕਦੇ ਹੋ, ਇਸਨੂੰ ਰੀਬ੍ਰੈਂਡ ਕਰ ਸਕਦੇ ਹੋ, ਫਰੈਸ਼ੀ ਨਹੀਂ ਵੀ ਰੱਖਣਾ ਚਾਹੁੰਦੇ ਜਾਂ ਫਰੈਸ਼ੀ ਬਾਏ ਕਰਨਾ ਚਾਹੁੰਦੇ ਹੋ, ਦੋਵੇਂ ਹੀ ਆਪਸ਼ਨ ਹਨ। ਇਹਦੀ ਹੋਰ ਇਨਫੋਰਮੇਸ਼ਨ ਲੈਣ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਜਾਂ ਤੁਸੀਂ ਵੀ ਕੋਈ ਘਰ ਵੇਚਣਾ ਖਰੀਦਣਾ ਜਾਂ ਬਿਜ਼ਨਸ ਵੇਚਣਾ ਜਾਂ ਖਰੀਦਣਾ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 4169937378 416-993-7378। ਥੈਂਕ ਜੀ
1: ਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਬਿਲਕੁਲ ਜੀ, ਪਰਮਜੀਤ ਦਿਓਲ ਜੀ ਦਾ ਨੰਬਰ ਇੱਕ ਵਾਰ ਫਿਰ ਨੋਟ ਕਰ ਲਓ 416-993-7378 ਤੇ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਸਕਦੀ ਹੈ। ਤੇ ਜੇ ਤੁਸੀਂ ਚਾਹੁੰਦੇ ਹੋ ਜੀ ਬਹੁਤ ਵਧੀਆ ਸੋਫੇ ਬਣਾਉਣੇ ਤਾਂ ਤੁਸੀਂ ਸਗਨਦੀਪ ਨੂੰ ਕਾਲ ਕਰਨੀ ਹੈ। ਸਗਨਦੀਪ ਕਹਿੰਦੇ ਆ ਕਿ ਗਰੰਟੀ ਵਰੰਟੀ ਨਾਲ ਸੋਫੇ ਤਿਆਰ ਕਰਕੇ ਦਿੰਦੇ ਆ ਤੁਹਾਨੂੰ, ਤੇ ਸਗਨਦੀਪ ਦਾ ਸੁਨੇਹਾ ਸੁਣੀਏ, ਫਿਰ ਮੈਂ ਗੀਤ ਜਿਹੜਾ ਬਿਲਕੁਲ ਰੈਡੀ ਰੱਖਿਆ ਜਿਹੜਾ ਭਾਅ ਜੀ ਨੇ ਕਿਹਾ ਤੇ ਜ਼ਰੂਰ ਸੁਣਾਉਂਦੇ ਆ ਤੁਹਾਨੂੰ।
3: ਸਤਿ ਸ਼੍ਰੀ ਅਕਾਲ ਜੀ, ਮੈਂ ਸਗਨਦੀਪ ਸੋਫਾ ਸਟੂਡੀਓ ਤੋਂ, ਜਿੱਥੇ ਅਸੀਂ ਕਸਟਮ ਮੇਡ ਐਲ ਸ਼ੇਪ

0: ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-452-99-55 9052-9955
1: ਨੋਬਲ ਫਲੈਗ ਫੂਡ ਸ਼ਹਿਰ ਵਿੱਚ ਇੱਕੋ ਦੌੜਾ ਪੈ ਗਿਆ ਟਾਪ ਕੁਆਲਿਟੀ ਤੇ ਲੋ ਪ੍ਰਾਈਸਾਂ ਵਿੱਚ ਨੋਬਲ ਫਲੈਗ ਫੂਡ ਫੇਰ ਨੰਬਰ ਲੈ ਗਿਆ ਆਟਾ ਦਾਲ ਚਾਵਲ ਨਾਲੇ ਸਬਜ਼ੀ ਤੇ ਦੁੱਧ ਘਿਓ ਸਭ ਮਿਲੇਗਾ ਨੋਬਲ ਫਲੈਗ ਫੂਡ 2945 ਸੈਂਡਰਵੁੱਡ ਪਾਰਕਵੇ ਈਸਟ 2 Silk Agent 20 ਗਲਿੰਗਹਮ ਡਰਾਈਵ ਇਨ ਬ੍ਰੈਂਪਟਨ ਫੋਨ 2898010566 ਨੋਬਲ ਫਲੈਗ ਫੂਡ
2: ਮਹਿਫਲ ਮੀਡੀਆ ਐਂਡ ਕੈਨ ਵਾਈਬ ਸਟੂਡੀਓ ਪ੍ਰੈਜ਼ੈਂਟਸ
3: ਭੰਗੜਾ ਐਂਡ ਗਿੱਧਾ ਕੱਪ 2026
2: ਜੋ ਕਿ ਹੁਣ ਜਾ ਰਿਹਾ ਜੂਨ 28 ਦਿਨ ਐਤਵਾਰ ਨੂੰ
3: ਮਿਸੀਸਾਗਾ ਕਨਵੈਨਸ਼ਨ ਸੈਂਟਰ
2: ਸੋ ਜਿੱਥੇ ਭੰਗੜੇ ਤੇ ਗਿੱਧੇ ਦੇ ਨਾਲ ਨਾਲ ਲਾਈਵ ਪਰਫਾਰਮੈਂਸ ਲਾਈਵ ਸ਼ੋਅ ਤੇ ਭੰਗੜੇ ਦੇ ਮਾਹੌਲ ਨੂੰ ਹੋਰ ਰੰਗਾਰੰਗ ਕਰਨ ਆ ਰਹੇ ਨੇ ਗਾਇਕ
3: ਸਰਬਜੀਤ ਚੀਮਾ
2: ਸੋ ਤੁਸੀਂ ਸਟਾਲ ਬੁਕਿੰਗ ਲਈ ਜਾਂ ਹੋਰ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ 647-495

ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-6 4 7 7 6 5 2 3 4 0।

0: ਬਿਲਕੁਲ ਜੀ, ਬੜੇ ਪਿਆਰੇ ਪਿਆਰੇ ਸੌਂਗ ਹੈ ਔਰ ਕਮਾਲ ਹੀ ਹੈ, ਫਿਰ ਤਾਂ ਇਹ ਹੁੰਦਾ ਵੀ ਇਹੀ ਸੁਣੀ ਜਾਓ ਹੈ। ਸੋ ਲਓ ਜੀ, ਜਿਹੜਾ ਨਾ ਆਪਣਾ ਹੁਣੇ ਮੈਂ ਐਡ ਲਾਈ ਤੁਹਾਡੇ ਲਈ ਕੈਨੇਡੀਅਨ ਵਾਈਬ ਭੰਗੜਾ ਗਿੱਧਾ ਕੱਪ ਜਿਹੜਾ ਇਹ ਹੋਣ ਜਾ ਰਿਹਾ 2026 ਦਾ। ਸੋ ਇਹ ਨਾ ਨੌਰਥ ਅਮੈਰੀਕਾ ਦਾ ਸਭ ਤੋਂ ਵੱਡਾ ਗਿੱਧੇ ਭੰਗੜੇ ਦਾ ਮੁਕਾਬਲਾ ਹੈ, ਇਹ ਕੰਪੀਟੀਸ਼ਨ ਹੋਣਾ ਹੈ। ਗਿੱਧੇ ਭੰਗੜੇ ਜੇ ਦੇਖਣੇ ਆ ਨਾ ਤੇ ਬਸ ਸੰਡੇ ਨੂੰ ਹੈ ਇਹ, 28 ਤਰੀਕ ਨੂੰ, ਅੱਜ 26 ਤਾਂ ਹੋ ਗਈ, ਕੱਲ ਨੂੰ 27 ਹੈ ਤੇ ਪਰਸੋਂ ਨੂੰ 28, ਦੁਪਹਿਰੇ 12 ਵਜੇ ਤੋਂ ਇਹ ਸ਼ੁਰੂ ਹੋ ਜਾਣਾ। ਮਿਸੀਸਾਗਾ ਕਨਵੈਨਸ਼ਨ ਸੈਂਟਰ ਮਿਸੀਸਾਗਾ ਦੇ ਵਿੱਚ ਹੈ। ਨੌਰਥ ਅਮੈਰੀਕਾ ਤੋਂ ਗਿੱਧੇ ਭੰਗੜੇ ਦੀਆਂ ਕਹਿੰਦੇ ਟੀਮਸ ਹੈ ਜਿਹੜੀਆਂ ਉਹ ਪਰਫਾਰਮ ਕਰਨਗੀਆਂ ਇੱਥੇ। ਸੋ ਲਾਈਵ ਪੇਸ਼ ਹੋਣਗੇ ਸਰਬਜੀਤ ਚੀਮਾ। ਸੋ ਤੁਸੀਂ ਜ਼ਰੂਰ ਪਹੁੰਚਣਾ ਜੀ, ਅਤੇ ਆਪਣੇ ਸੱਭਿਆਚਾਰ, ਆਪਣੀ ਵਿਰਾਸਤ ਦਾ ਜਿਹੜਾ ਜਸ਼ਨ ਹੈ ਉਹ ਤੁਸੀਂ ਮਨਾ ਸਕਦੇ ਹੋ। ਪਹੁੰਚੋ ਉੱਥੇ ਅਤੇ ਫਿਰ ਵਾਕਈ ਜਦੋਂ ਗਿੱਧਾ ਭੰਗੜਾ ਪੈਂਦਾ ਹੈ ਨਾ, ਫਿਰ ਤਾਂ ਜਿਵੇਂ ਕਹਿੰਦੇ ਆ ਨਾ, ਜਿਹਨਾਂ ਨੱਚਣਾ ਗਾਉਣਾ ਆਉਂਦਾ ਅਤੇ ਫਿਰ ਉਹ ਰਹਿ ਨਹੀਂ ਸਕਦਾ ਹੈ। ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ, ਗਾਉਣ ਵਾਲੇ ਦਾ ਮੂੰਹ, ਬੋਲੀ ਮੈਂ ਪਾਵਾਂ, ਨੱਚ ਗਿੱਧੇ ਵਿੱਚ ਤੂੰ ਹੈ। ਸੋ ਬੜਾ ਵਧੀਆ ਜੀ ਇਹ ਪ੍ਰੋਗਰਾਮ ਹੋਣ ਜਾ ਰਿਹਾ, ਕੈਨੇਡੀਅਨ ਵਾਈਬ ਭੰਗੜਾ ਗਿੱਧਾ ਕੱਪ 2026, ਅਤੇ ਦੇਖਦੇ ਹਾਂ ਫਿਰ ਕਿਹਨੂੰ ਕੱਪ ਇਹ ਮਿਲਦਾ, ਕੌਣ ਜੇਤੂ ਹੋਣਗੇ। ਸੋ ਟਿਕਟਸ 'ਤੇ ਜ਼ਿਆਦਾ ਜਾਣਕਾਰੀ ਤੁਸੀਂ ਜੇ ਲੈਣੀ ਹੈ ਨਾ, ਤੁਸੀਂ ਨੰਬਰ ਹੈਗਾ ਜੀ ਟਿਕਟਾਂ ਬੁੱਕ ਕਰਾਉਣ ਦੇ ਲਈ 647-495-3226, 6474953226 'ਤੇ ਜਿਹੜੀ ਗੱਲਬਾਤ ਹੈ ਤੁਹਾਡੀ ਹੋ ਸਕਦੀ ਹੈ। ਵੈਸੇ ਤੁਸੀਂ ਜਸਵਿੰਦਰ ਖੋਸਾ ਭਾਅ ਜੀ ਨਾਲ ਵੀ ਗੱਲਬਾਤ ਕਰ ਸਕਦੇ ਹੋ। ਸੋ ਦੇਖ ਲਓ ਇਹ ਕਿੰਨੇ ਵਧੀਆ ਵਧੀਆ ਪ੍ਰੋਗਰਾਮ ਕਰਾਉਂਦੇ ਰਹਿੰਦੇ ਆ। ਨੰਬਰ ਨੋਟ ਕਰੋ, ਮਹਿਫਿਲ ਮੀਡੀਆ ਵਾਲੇ ਇਹ ਹੈ ਨਾ। ਸੋ 416-894-9400, 416-894-9400 'ਤੇ ਤੁਸੀਂ ਗੱਲਬਾਤ ਕਰੋ ਅਤੇ ਫਿਰ ਤੁਹਾਨੂੰ ਵਧੀਆ ਜਿਹੜੀ ਜਾਣਕਾਰੀ ਮਿਲ ਸਕਦੀ ਹੈ। ਅਤੇ ਨੰਬਰ ਤੁਸੀਂ ਇੱਕ ਵਾਰ ਫਿਰ ਨੋਟ ਕਰ ਲਓ, 416-894-9400,
1: 8-94-9400। ਇਸ ਗਾਣੇ ਕੇ ਉੱਪਰ ਭੰਗੜਾ ਡਾਲਨੇ ਕੇ ਲੀਏ ਡੰਡ ਔਰ ਬੈਠ ਕੇ ਦੋਨੋਂ ਮਾਰੋ।

0: हाँ जी सर,
1: जी बहुत बहुत शुक्रिया, बड़ा गाना उम्दा लगा दिए। बस यही कहूंगा कि मोहम्मद रफी तेरा कोई सानी नहीं है, ढूंढू तो आज एक गिलास पानी नहीं है।
0: ओह क्या बात है, थैंक यू।
1: लोग तो कहते हैं कि दरिया होता, जो संगीत होता है वो एक दरिया होता बोलते, दरिया तो बहुत बड़ी चीज है, एक गिलास पानी नहीं है बोल रहा दे शायर, कितनी बड़ी बात बोल रहा है ये। यानी रिसर्च करने के बाद, और फ्री फ्री करते थे गाना, कभी पैसे नहीं लेते थे। कोई आके बोला रफी साहब मेरे पास सिर्फ 2000 रुपए, वो यार कोई गल नहीं सी, तुसी रख लो ये 2000 रुपए, वापस रखो, बच्चों के लिए चॉकलेट ले जाना। ऐसे कहाँ है आज बोलने वाले, ये बोल रहा हूँ मैं आपको।
0: जी बिल्कुल, थैंक यू,
1: बहुत बहुत शुक्रिया जी, सत श्रीकाल सत श्रीकाल।
0: जी जी सत श्रीकाल, थैंक यू। ते बिल्कुल जी, गीत तो उन्हां दे कमाल ही है, जेडे मर्जी सुनी जाओ, किसी गीत नू नहीं आपां कह सकते भी आ नहीं ठीक है या वधिया नहीं लग रहा, ते इक तो इक है। ते लो जी आपां हुण राणा भाजी नाल करिए गलबात RDSP दी, उस तो बाद फिर आपां नरदेव सिद्धू जी नाल भी गलबात करनी है। ते हांजी भाजी, दो मैसेज अपना।
2: ਸਭ ਤੋਂ ਪਹਿਲਾਂ ਭੈਣ ਜੀ ਤੁਹਾਨੂੰ ਤੇ ਆਪਣੇ ਸਾਰੇ ਲਿਸਟਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਆਪਾਂ ਸਟਾਰਟ ਕਰਦੇ ਹਾਂ, ਕਾਫੀ ਕਾਲਸ ਆਉਂਦੀਆਂ ਨੇ, ਕਾਫੀ ਲੋਕ ਉਹਨਾਂ ਦਾ ਕੰਸਰਨ ਹੈ ਵੀ ਜਿਹੜੀ $90,000 ਦੀ ਗ੍ਰਾਂਟ ਦੀ ਆਪਾਂ ਰੋਜ਼ ਗੱਲ ਕਰਦੇ ਹਾਂ, ਇਹਨਾਂ ਦੀ ਕੌਣ ਕੌਣ ਕੁਆਲੀਫਾਈ ਹੋ ਸਕਦਾ ਹੈਗਾ, ਕਿਹੜੀ ਕਿਹੜੀ ਜਿਹੜੇ ਆ ਆਪਾਂ ਕਹਿ ਸਕਦੇ ਹਾਂ ਇੰਪੇਅਰਡ ਕੰਡੀਸ਼ਨਸ ਹੈਗੀਆਂ ਨੇ ਜਿਹਨਾਂ ਨੂੰ ਕਵਰ ਕੀਤਾ ਜਾ ਰਿਹਾ। ਇੱਕ ਮੈਂ ਸਿੰਪਲ ਰੂਲ ਦੱਸਣਾ ਚਾਹੁੰਦਾ ਭੈਣ ਜੀ, ਮੰਨ ਲਓ ਆਪਾਂ ਕਿਤੇ 5 ਮਿੰਟ, ਇੱਕ ਬੰਦਾ ਜਿਹੜਾ ਹੈਲਦੀ ਹੈ ਉਹਨਾਂ ਨੇ ਕਿਤੇ ਪਹੁੰਚਣਾ ਹੈਗਾ, ਉਹਨਾਂ ਨੂੰ ਜਿਹੜਾ ਹੈਗਾ ਵਾਕ ਕਰਕੇ 5 ਮਿੰਟ ਦਾ ਸਮਾਂ ਲੱਗਦਾ, ਪਰ ਅਗਰ ਸੇਮ ਜਗ੍ਹਾ ਪਹੁੰਚਣ ਲਈ ਕਿਸੇ ਪਰਸਨ ਨੂੰ 3 ਟਾਈਮ ਜਿਵੇਂ 15 ਮਿੰਟ ਲੱਗਦੇ ਹੈਗੇ ਨੇ, ਤੇ ਉਹ ਵੀ RDSP ਗ੍ਰਾਂਟ ਲਈ ਜਿਹੜਾ ਹੈਗਾ ਕੁਆਲੀਫਾਈ ਕਰ ਸਕਦੇ ਨੇ। ਸੋ ਇਸ ਕਰਕੇ ਗਵਰਨਮੈਂਟ ਨੇ ਬਹੁਤ ਇੱਕ ਓਪਨ ਡੈਫੀਨੇਸ਼ਨ ਰੱਖੀ ਹੋਈ ਹੈ ਵੀ ਅਗਰ ਅਸੀਂ ਜਿਹੜੀਆਂ ਆਪਾਂ ਡੇਲੀ ਐਕਟੀਵਿਟੀ ਕਰਦੇ ਹਾਂ ਉਹ ਪਰਫਾਰਮ ਕਰਨ ਦੇ ਵਿੱਚ ਕੋਈ ਇਸ਼ੂ ਆ ਰਿਹਾ, ਜਿੱਦਾਂ ਮੈਂ ਵਾਕਿੰਗ ਦੀ ਗੱਲ ਦੱਸੀ ਹੈ, ਵਿਜ਼ਨ ਦੀ ਆਪਾਂ ਨੂੰ ਪ੍ਰੋਪਰਲੀ ਦਿਸਦਾ ਨਹੀਂ ਹੈਗਾ, ਆਪਾਂ ਬੋਲ ਨਹੀਂ ਸਕਦੇ, ਸੁਣ ਨਹੀਂ ਸਕਦੇ, ਵਾਕ ਨਹੀਂ ਕਰ ਸਕਦੇ, ਕੱਪੜੇ ਨਹੀਂ ਆਪਾਂ ਚੇਂਜ ਕਰ ਸਕਦੇ ਆਪਣੇ, ਜਾਂ ਫੀਡਿੰਗ ਦੀ ਕੋਈ ਪ੍ਰੋਬਲਮ ਹੈਗੀ ਹੈ, ਤੇ ਆਪਾਂ ਇਹ RDSP ਦੀ ਜਿਹੜੀ ਗ੍ਰਾਂਟ ਹੈ ਜੋ ਕਿ $90 ਗਵਰਨਮੈਂਟ ਦੇ ਰਹੀ ਹੈ, ਅਗਰ ਤੁਹਾਡੀ ਉਮਰ 49 ਸਾਲ ਤੋਂ ਘੱਟ ਹੈ ਤੇ ਡੈਫੀਨੇਟਲੀ ਤੁਸੀਂ ਕੁਆਲੀਫਾਈ ਕਰ ਸਕਦੇ ਹੋ। ਉਹਦੇ ਲਈ ਇੱਕ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਚਾਹੀਦਾ ਹੁੰਦਾ ਜੋ ਕਿ CRA ਇਸ਼ੂ ਕਰਦਾ, ਪਰ ਜਿਹੜੇ ਸਾਡੇ ਫੈਮਿਲੀ ਡਾਕਟਰ ਹੁੰਦੇ ਨੇ ਜਾਂ ਜਿਹੜੇ ਅਦਰ ਸਪੈਸ਼ਲਿਸਟ ਹੈਗੇ ਨੇ ਉਹਨਾਂ ਤੋਂ ਇੱਕ ਫਾਰਮ ਜਿਹੜਾ ਹੈਗਾ ਸਾਈਨ ਕਰਵਾ ਕੇ CRA ਨੂੰ ਭੇਜਣਾ ਪੈਂਦਾ, ਜਿਹਦੇ ਲਈ ਅਸੀਂ ਤੁਹਾਡੀ ਹੈਲਪ ਕਰਾਂਗੇ। ਅਗਰ ਤੁਹਾਡੇ ਕੋਲ ਫਾਰਮ ਨਹੀਂ ਹੈਗਾ ਤੁਸੀਂ ਮੈਨੂੰ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਅਗਰ ਤੁਹਾਨੂੰ ਲੱਗਦਾ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਇੱਦਾਂ ਦੇ ਮੈਂਬਰ ਹੈ ਜਿਹਨਾਂ ਨੂੰ ਇਹ ਗ੍ਰਾਂਟ ਮਿਲਣੀ ਚਾਹੀਦੀ ਹੈ $90,000 ਦੀ ਗ੍ਰਾਂਟ, ਕਿਉਂਕਿ 2008 ਤੋਂ ਗਵਰਨਮੈਂਟ ਨੇ ਸਟਾਰਟ ਕੀਤਾ ਸੀ ਪ੍ਰੋਗਰਾਮ, ਇਹ ਗ੍ਰਾਂਟ ਸਟਾਰਟ ਕੀਤੀ ਸੀ, ਪਰ ਬਹੁਤ ਘੱਟ ਲੋਕ ਹੈ ਜਿਹਨਾਂ ਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਸੀ। ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਵੈਬਸਾਈਟ ਹੈ punjabinsurance.ca। ਸੋ ਜਿੱਦਾਂ ਆਪਾਂ ਕਾਮਨ ਜਿਹੜੀਆਂ ਐਗਜ਼ਾਮਪਲਸ ਮੈਂ ਇੰਪੇਅਰਡ ਕੰਡੀਸ਼ਨ ਦੀ ਗੱਲ ਕਰ ਰਿਹਾ ਸੀਗਾ, ਅਗਰ ਕੋਈ ਪਰਸਨ ਇਨਸੁਲਿਨ ਡਿਪੈਂਡੈਂਟ ਹੈ, ਆਪਾਂ ਡੇਲੀ ਇਨਸੁਲਿਨ ਲੈ ਰਹੇ ਹਾਂ ਤਾਂ ਵੀ ਆਪਾਂ ਇਸ ਗ੍ਰਾਂਟ ਨੂੰ ਜਿਹੜਾ ਕੁਆਲੀਫਾਈ ਕਰ ਸਕਦੇ ਹਾਂ। ਇਸ ਤੋਂ ਇਲਾਵਾ ਸਪੈਸ਼ਲ ਨੀਡ ਵਾਲੇ ਜਿੰਨੇ ਵੀ ਬੱਚੇ ਹੈਗੇ ਨੇ, ਆਟਿਜ਼ਮ, ਡਾਊਨ ਸਿੰਡਰਮ, ADHD, ਡੈਮੈਂਸ਼ੀਆ, ਅਲਜ਼ਾਈਮਰ ਦਾ ਇਸ਼ੂ ਹੈਗਾ, ਡਿਵੈਲਪਮੈਂਟਲ ਡਿਲੇ, ਐਪੀਲੈਪਸੀ, ਇਸ ਤੋਂ ਇਲਾਵਾ ਡਿਵੈਲਪਮੈਂਟਲ ਡਿਸਬਿਲਿਟੀ ਅਗਰ ਕਿਸੇ ਨੂੰ ਹੈ, ਕਰੋਨਿਕ ਕੋਈ ਕੰਡੀਸ਼ਨ ਹੈ, MS ਦਾ ਇਸ਼ੂ ਹੈ, ਸਵੇਅਰ ਕੋਲਾਈਟਿਸ, ਸਵੇਅਰ ਅਰਥਰਾਈਟਿਸ, ਕੋਰਨ ਡਿਜ਼ੀਜ਼, ਲਿਊਪਸ, ਇਸ ਤੋਂ ਇਲਾਵਾ ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ, ਅਗਰ ਕੋਈ ਕੈਂਸਰ ਪੇਸ਼ੈਂਟ ਹੈ, ਇਲਾਜ ਲੰਬਾ ਚੱਲ ਰਿਹਾ, ਉਹਨਾਂ ਨੂੰ ਵੀ ਇਹ $90,000 ਦੀ ਗ੍ਰਾਂਟ ਮਿਲ ਸਕਦੀ ਹੈ। ਸਵੇਅਰ ਡਿਪਰੈਸ਼ਨ, ਹਾਰਟ ਡਿਜ਼ੀਜ਼, ਸਟ੍ਰੋਕ ਸਰਵਾਈਵਰ, ਬਾਈਪੋਲਰ ਡਿਸਆਰਡਰ, ਸਕਿਜ਼ੋਫੇਨੀਆ, PTSD, ਐਂਗਜ਼ਾਇਟੀ ਡਿਸਆਰਡਰ, ਸਵੇਅਰ ਲਰਨਿੰਗ ਡਿਸਬਿਲਿਟੀ, ਇਸ ਤੋਂ ਇਲਾਵਾ ਹੇਅਰਿੰਗ ਲਾਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, OCD, ਪੋਲੀਓ, ਪਾਰਕਿੰਸਨ, ਪੈਰਾਲਾਈਸਿਸ, ਹਿਪ ਇੰਜਰੀ, ਪੇਨ, ਗਲਕੋਮਾ। ਸੋ ਅਗਰ ਇਹਨਾਂ ਚੋਂ ਕੋਈ ਇਸ਼ੂ ਹੈਗਾ ਤੇ ਜ਼ਰੂਰ ਤੁਸੀਂ ਸਾਨੂੰ ਕਾਲ ਕਰਨਾ ਹੈ, ਆਪਾਂ ਤੁਹਾਡਾ ਸਾਰਾ ਪੇਪਰ ਵਰਕ ਕਰਾਂਗੇ ਤਾਂ ਕਿ ਜਿਹੜੀ ਵੀ ਗ੍ਰਾਂਟ ਈਵਨ ਦੈਨ ਗਵਰਨਮੈਂਟ ਅਲਾਓ ਕਰਦੀ ਹੈ, ਅਗਰ ਤੁਸੀਂ ਕੁਆਲੀਫਾਈ ਕਰਦੇ ਤੇ ਪਿਛਲੇ 10 ਸਾਲ ਦੀ ਜਿਹੜੀ ਮਿਸਿੰਗ ਗ੍ਰਾਂਟ ਹੈ ਉਹ ਵੀ ਆਪਾਂ ਹੁਣ ਲੈ ਸਕਦੇ ਹਾਂ। ਪਰ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, RDSP ਅਕਾਊਂਟ ਜਿਹੜਾ ਹੈਗਾ ਆਪਾਂ ਓਪਨ ਕਰਾਂਗੇ, ਉਸ ਅਕਾਊਂਟ ਦੇ ਵਿੱਚ ਸਾਰੀਆਂ ਗ੍ਰਾਂਟਸ ਆਣਗੀਆਂ। ਐਂਡ ਨੰਬਰ ਅਗੇਨ ਸੇਮ ਹੈ ਜੀ, 416-910-9000, 416-910-9000 ਤੇ ਲਾਸਟ ਵਿੱਚ ਭੈਣ ਜੀ ਮੈਂ ਦੱਸਣਾ ਚਾਹੁੰਦਾ ਜਿਹੜੇ ਬੱਚੇ ਜਿਨ੍ਹਾਂ ਦੇ ਏਜ 18 ਸਾਲ ਤੋਂ ਘੱਟ ਹੈ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਪੇਰੈਂਟਸ ਕੋਲ ਤੇ ਗਵਰਨਮੈਂਟ ਵੱਲੋਂ ਐਕਸਟਰਾ ਜਿਹੜਾ ਹੈਗਾ $284 ਹਰ ਮਹੀਨੇ ਪੇਰੈਂਟਸ ਨੂੰ ਦਿੱਤਾ ਜਾ ਰਿਹਾ ਜਿਨ੍ਹਾਂ ਦੀ ਉਮਰ 18 ਸਾਲ ਤੋਂ ਜ਼ਿਆਦਾ ਹੈਗੀ ਹੈ ਉਹਨਾਂ ਸਾਰਿਆਂ ਨੂੰ ਜਿਹੜਾ ਹੈਗਾ ਅਪ ਟੂ $200 ਹਰ ਮਹੀਨੇ ਗਵਰਨਮੈਂਟ ਵੱਲੋਂ ਦਿੱਤਾ ਜਾ ਰਿਹਾ ਜੋ ਕਿ ਪਿਛਲੇ ਸਾਲ ਗਵਰਨਮੈਂਟ ਨੇ ਜੁਲਾਈ ਤੋਂ ਬੈਨੀਫਿਟ ਨਵਾਂ ਸਟਾਰਟ ਕੀਤਾ ਅਗਰ ਤੁਸੀਂ ਇਹ ਵੀ ਅਪਲਾਈ ਨਹੀਂ ਕੀਤਾ ਤੇ ਆਲਮੋਸਟ ਸਾਲ ਹੋ ਗਿਆ ਸਾਲ ਦਾ $2400 ਇਕੱਠਾ ਆ ਜਾਏਗਾ ਤੇ ਬਾਕੀ ਹਰ ਮਹੀਨੇ $200 ਆਇਆ ਕਰਨਗੇ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ ਆਰ ਡੀ ਐਸ ਪੀ ਦੀ $90,000 ਦੀ ਗਰਾਂਟ ਲਈ 416-910-9000 416-910-9000 ਤੇ ਵੈਬਸਾਈਟ ਹੈ
0: ਨਰਦੇਵ ਸਿੱਧੂ ਜੀ ਨਾਲ ਵੀ ਗੱਲਬਾਤ ਕਰ ਲਈ ਹੈ ਹਾਂਜੀ ਭਾਜੀ ਸਤਿ ਸ੍ਰੀ ਅਕਾਲ
3: ਧੰਨਵਾਦ ਜਸਵਿੰਦਰ ਜੀ ਤੁਹਾਨੂੰ ਤੇ ਗੁਣਤਾਸ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਗੁੱਡ ਮਾਰਨਿੰਗ ਜੀ ਹੈਪੀ ਫਰਾਈਡੇ
0: ਜੀ
3: ਤੇ ਅੱਜ ਆਪਾਂ ਗੱਲਬਾਤ ਕਰਾਂਗੇ ਜੀ ਉਹਨਾਂ ਭੈਣ ਭਰਾਵਾਂ ਦੀ ਮੌਰਗੇਜ ਦੇ ਬਾਰੇ ਜਿਨ੍ਹਾਂ ਨੇ ਘਰ ਖਰੀਦਿਆ ਹੋਇਆ ਹੈਗਾ ਤੇ ਉਹਨਾਂ ਦੀ ਕਲੋਜ਼ਿੰਗ ਆਉਣ ਵਾਲੇ 4 ਮਹੀਨਿਆਂ ਦੇ ਵਿੱਚ ਆ ਰਹੀ ਹੈ ਈਵਨ ਪਹਿਲਾਂ ਵੀ ਆ ਰਹੀ ਹੈਗੀ ਹੈ ਤੇ ਉਹ ਸਾਨੂੰ ਹੁਣ ਸੰਪਰਕ ਕਰ ਸਕਦੇ ਆ ਤਾਂ ਕਿ ਸਮੇਂ ਸਿਰ ਉਹਨਾਂ ਦਾ ਸਾਰਾ ਪੇਪਰ ਵਰਕ ਰਿਵਿਊ ਕਰਕੇ ਉਹਨਾਂ ਦੀ ਆਪਾਂ ਜਿਹੜੀ ਮੌਰਗੇਜ ਦੀ ਡੀਲ ਆ ਉਹ ਅਪਰੂਵ ਕਰਵਾ ਕੇ ਦੇ ਸਕੀਏ ਤੇ ਖਾਸ ਕਰਕੇ ਜਿਹੜੀਆਂ ਪ੍ਰਾਪਰਟੀਜ਼ ਨਵੇਂ ਘਰ ਬੁੱਕ ਕੀਤੇ ਹੋਏ ਆ ਜੀ ਕਈ ਵਾਰੀ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਸਿਚੁਏਸ਼ਨ ਆਉਂਦੀ ਹੈ ਕਿ ਉਹਨਾਂ ਦੀ ਜਿਹੜੀ ਵੈਲਿਊ ਹੈ ਉਹ ਘੱਟ ਆਉਂਦੀ ਹੈਗੀ ਹੈ ਵੈਲਿਊ ਘੱਟ ਆਉਂਦੀ ਹੈਗੀ ਹੈ ਤਾਂ ਫਿਰ ਉਹਦੇ ਨਾਲ ਆਪਾਂ ਨੂੰ ਜਿਹੜਾ ਹੈਗਾ ਜੀ ਕਾਫੀ ਪ੍ਰੋਬਲਮ ਹੁੰਦੀ ਹੈਗੀ ਹੈ ਕਲੋਜ਼ਿੰਗ ਕਰਾਉਣ ਵਾਸਤੇ ਸੋ ਉਸ ਕੇਸ ਦੇ ਵਿੱਚ ਕੀ ਹੁੰਦਾ ਕਿ ਜਦੋਂ ਅਸੀਂ ਮੌਰਗੇਜ ਦੀ ਡੀਲ ਖੁਦ ਪ੍ਰੋਸੈਸ ਕਰਦੇ ਹੈਗੇ ਆ ਜੀ ਅਪਰੇਜ਼ਲ ਅਸੀਂ ਆਪ ਆਰਡਰ ਕਰਨੀ ਹੁੰਦੀ ਹੈਗੀ ਹੈ ਤੇ ਸਾਡੇ ਕੋਲ ਪਹਿਲਾਂ ਦੀ ਅਪਰੇਜ਼ਲ ਦੀ ਕਾਪੀ ਆਉਂਦੀ ਹੈਗੀ ਹੈ ਜੇਕਰ ਉਹਦੀ ਵੈਲਿਊ ਘੱਟ ਆਈ ਹੈਗੀ ਹੈ ਤੇ ਆਪਣੇ ਕੋਲ ਅਪਰਚੁਨਿਟੀ ਹੁੰਦੀ ਹੈ ਕਿ ਆਪਾਂ ਉਹਦੀ ਜਿਹੜੀ ਸੈਕਿੰਡ ਓਪੀਨੀਅਨ ਲੈ ਸਕੀਏ ਕਿਸੇ ਸੈਕਿੰਡ ਅਪਰੇਜ਼ਲ ਕੰਪਨੀ ਤੋਂ ਅਪਰੇਜ਼ਲ ਪਾ ਕੇ ਆਪਣਾ ਕਈ ਵਾਰੀ ਉਹਦੇ ਨਾਲ ਇਸ ਚੀਜ਼ ਦੀ ਹੈਲਪ ਹੋ ਜਾਂਦੀ ਹੈਗੀ ਹੈ ਜੇਕਰ ਫਿਰ ਵੀ ਆਪਣਾ ਮਸਲਾ ਹੱਲ ਨਹੀਂ ਹੁੰਦਾ ਤਾਂ ਫਿਰ ਨੈਕਸਟ ਚੀਜ਼ ਆਪਾਂ ਇਹ ਦੇਖਦੇ ਕਿ ਤੁਹਾਡੇ ਕੋਲ ਕੋਈ ਹੋਰ ਕੋਈ ਪ੍ਰਾਪਰਟੀ ਹੈਗੀ ਹੈ ਜਿਹਨੂੰ ਕੋਈ ਰੀਫਾਈਨੈਂਸ ਕੀਤਾ ਜਾ ਸਕਦਾ ਜਾਂ ਉਹ ਤੇ ਲਾਈਨ ਆਫ ਕ੍ਰੈਡਿਟ ਬਣਾਈ ਜਾ ਸਕਦੀ ਹੈਗੀ ਤੇ ਉਹਦੇ ਨਾਲ ਆਪਣਾ ਜਿਹੜੀ ਹੈਗੀ ਤੁਹਾਡੇ ਡੀਲ ਨੂੰ ਕਲੋਜ਼ ਕੀਤਾ ਜਾ ਸਕਦਾ ਹੈਗਾ ਬਾਕੀ ਟਾਈਮ ਰਹਿੰਦੇ ਜਿਹੜਾ ਵੀ ਕੰਮ ਹੋ ਜੇ ਜੀ ਉਹਦੀ ਰੀਸ ਨਹੀਂ ਹੁੰਦੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਇਸ ਚੀਜ਼ ਦਾ ਤੇ ਬਾਈ ਚਾਂਸ ਤੁਹਾਡੇ ਕੋਈ ਕ੍ਰੈਡਿਟ ਦਾ ਇਸ਼ੂ ਹੈਗਾ ਜਾਂ ਕੋਈ ਡਾਊਨ ਪੇਮੈਂਟ ਦਾ ਹੋਰ ਇਸ਼ੂ ਹੈਗਾ ਤੇ ਉਹਨਾਂ ਨੂੰ ਵੀ ਜਿਹੜਾ ਹੈ ਜੀ ਸਮਾਂ ਰਹਿੰਦੇ ਸੋਰਟ ਆਊਟ ਕੀਤਾ ਜਾ ਸਕਦਾ ਤਾਂ ਕਿ ਫਿਰ ਸਮੇਂ ਸਿਰ ਅਪਰੂਵਲ ਹੋ ਕੇ ਸਮੇਂ ਸਿਰ ਤੁਹਾਡੀ ਕਲੋਜ਼ਿੰਗ ਹੋ ਜਾਵੇ ਕੋਈ ਤੁਹਾਨੂੰ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਜਿਹੜੇ ਭੈਣ ਭਰਾ ਘਰ ਬਾਰ ਖਰੀਦਣ ਦੇ ਬਾਰੇ ਸੋਚ ਰਹੇ ਹੈਗੇ ਬਿਲਡਰ ਕੋਲ ਰਿਅਲਟਰ ਕੋਲ ਜਾਣ ਤੋਂ ਪਹਿਲਾਂ ਸਾਨੂੰ ਸੰਪਰਕ ਕਰ ਸਕਦੇ ਤਾਂ ਕਿ ਆਪਾਂ ਉਹਨਾਂ ਦੀ ਜਿਹੜੀ ਹੈਗੀ ਹੈ ਜੀ ਸਮੇਂ ਸਿਰ ਪ੍ਰੀ ਅਸੈਸਮੈਂਟ ਕਰਕੇ ਉਹਨਾਂ ਨੂੰ ਦੇ ਸਕਦੇ ਹਾਂ ਪ੍ਰੀ ਅਪਰੂਵਲ ਲੈ ਕੇ ਦੇ ਸਕਦੇ ਹਾਂ ਤਾਂ ਕਿ ਜਦੋਂ ਉਹਨਾਂ ਨੇ ਘਰ ਲੈਣਾ ਫਿਰ ਉਹਨਾਂ ਨੂੰ ਮੌਰਗੇਜ ਲੈਣ ਦੇ ਵਿੱਚ ਕਲੋਜ਼ਿੰਗ ਕਰਾਉਣ ਦੇ ਵਿੱਚ ਕਿਸੇ ਕਿਸਮ ਦੀ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਤੁਹਾਨੂੰ ਹਾਂ ਕਹਾਂਗੇ ਮੌਰਗੇਜ ਦਾ ਕੰਮ ਤੁਹਾਡਾ ਸਮੇਂ ਸਿਰ ਕਰਵਾ ਕੇ ਦੇਵਾਂਗੇ ਬੇਸ਼ੱਕ ਤੁਹਾਡੇ ਕੋਲੇ ਆਲਰੇਡੀ ਘਰ ਹੈਗਾ ਤੁਸੀਂ ਉਹਨੂੰ ਰੀਫਾਈਨੈਂਸ ਕਰਨਾ ਚਾਹੁੰਦੇ ਹੋ ਉਹ ਤੇ ਲਾਈਨ ਆਫ ਕ੍ਰੈਡਿਟ ਬਣਾਉਣੀ ਚਾਹੁੰਦੇ ਹੈਗੇ ਹੋ ਜਾਂ ਤੁਸੀਂ ਬਹੁਤ ਘਰ ਖਰੀਦਣ ਦੇ ਬਾਰੇ ਸੋਚ ਰਹੇ ਹੈਗੇ ਹੋ ਮੌਰਗੇਜ ਤੁਹਾਡੀ ਰਿਨਿਊਅਲ ਵਾਸਤੇ ਆਈ ਹੈਗੀ ਹੈ ਜਾਂ ਤੁਹਾਡੇ ਦੇ ਕਿਸੇ ਕਾਰਨ ਕਰਕੇ ਕਰਜ਼ੇ ਚੜ੍ਹ ਗਏ ਹੈਗੇ ਉਹਨਾਂ ਸਾਰਿਆਂ ਨੂੰ ਇਕੱਠਿਆਂ ਕਰਕੇ ਹਾਈ ਇੰਟਰਸਟ ਰੇਟ ਐਕਟ ਨੂੰ ਲੋਅ ਇੰਟਰਸਟ ਰੇਟ ਐਕਟ ਦੇ ਵਿੱਚ ਤਬਦੀਲ ਕਰਨਾ ਚਾਹੁੰਦੇ ਹੋ ਆਪਣਾ ਕ੍ਰੈਡਿਟ ਬੈਟਰ ਕਰਨਾ ਚਾਹੁੰਦੇ ਹੈਗੇ ਹੋ ਪੈਸੇ ਸੇਵ ਕਰਨਾ ਚਾਹੁੰਦੇ ਹੋ ਗੱਲ ਕੀ ਮੌਰਗੇਜ ਦਾ ਕੋਈ ਵੀ ਸਵਾਲ ਹੈ ਕੋਈ ਵੀ ਜਾਣਕਾਰੀ ਹੈ ਤਾਂ ਨੰਬਰ ਹੈ ਜੀ 647-294-5503 ਨਰਦੇਵ ਸਿੱਧੂ 647-294-5503
0: ਜੁਲਾਈ ਮੰਥ ਚ ਤੁਸੀਂ ਵਨ ਵੇ ਇਹ ਟਿਕਟ ਹੈਗੀ ਜੁਲਾਈ ਮੰਥ ਤੁਸੀਂ ਜਾਣਾ ਚਾਹੁੰਦੇ ਹੋ ਟੋਰਾਂਟੋ ਟੂ ਡੈਲੀ 1050 ਦੀ ਟਿਕਟ ਹੈ ਇੱਕ ਸਟੋਪ ਦੋ ਬੈਗ ਦੇ ਨਾਲ ਤੇ ਇੱਕ ਟੋਰਾਂਟੋ ਟੂ ਡੈਲੀ ਜੁਲਾਈ ਚ ਜਾਣਾ ਹੈ ਸਤੰਬਰ ਚ ਵਾਪਸ ਆਉਣਾ 1740 ਦੀ ਟਿਕਟ ਹੈ ਇਹ ਬਸ ਤੁਸੀਂ ਕਾਲ ਫਟਾਫਟ ਕਰ ਲਓ ਕਿਉਂਕਿ ਇਹਦੇ ਵਿੱਚ ਵੀ ਇੱਕ ਸਟੋਪ ਦੋ ਬੈਗ ਹੈ ਨੰਬਰ ਨੋਟ ਕਰੋ ਫਟਾਫਟ ਹੋਰ ਵੀ ਬਹੁਤ ਸਾਰੀਆਂ ਡੀਲਸ ਹੈਗੀਆਂ ਸੋ ਜਾਣਕਾਰੀ ਲੈ ਲਓ ਦੀਪਾਸ਼ ਨੂੰ ਕਾਲ ਕਰੋ 905-605-1400 ਤੇ ਗੱਲਬਾਤ ਕਰਨੀ ਹੈ ਤੇ ਇਹਦੇ ਨਾਲ ਨਾਲ ਤੁਸੀਂ ਬਿੱਲ ਸੇਖੋਂ ਭਾਜੀ ਨਾਲ ਗੱਲਬਾਤ ਕਰੋ ਤੁਸੀਂ 2022 ਤੇ 2024 ਦੇ ਕੈਨਵਸ T680 ਜਾਂ ਪੀਟਰਬਿਲਟ 579 ਲੈਣਾ ਚਾਹੁੰਦੇ ਹੋ ਜਾਂ 2019 ਦੇ ਫਰੇਟ ਲਾਈਨਰ ਟਰੱਕਸ ਬਿਲਕੁਲ ਅਵੇਲੇਬਲ ਖੜੇ ਆ ਤੁਸੀਂ ਕਾਲ ਕਰੋ ਅਪੁਆਇੰਟਮੈਂਟ ਬਣਾਓ ਜਾਓ ਫਾਈਨਾਂਸਿੰਗ ਔਨ ਦਾ ਸਪੋਟ ਹੈ ਨੰਬਰ ਨੋਟ ਕਰ ਲਓ 416-819-6000 416-819-6000 ਤੇ ਰਾਜਵੀਰ ਮਾਰੇ ਖੰਗੂਰੇ ਕਿ ਮੇਰੀ ਵਾਰੀ ਆ ਗਈ ਹੈ ਤੇ ਰਾਜਵੀਰ ਦੋ ਡੀਲਸ
4: ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਵੇਟ ਕਰ ਰਿਹਾ ਸੀ ਵੀਕਐਂਡ ਸਪੈਸ਼ਲ ਆ ਜੀ ਚਾਰ ਲਾਈਨਾਂ ਵਾਲਾ ਪਲਾਨ ਚੱਲ ਰਿਹਾ ਵਿੱਚ ਹੋਰ ਸਪੈਸ਼ਲ ਡਿਸਕਾਊਂਟ ਲੈ ਕੇ ਆਏ ਹਾਂ ਜਿਹਦੇ ਵਿੱਚ ਪਹਿਲੀ ਤੇ ਦੂਜੀ ਲਾਈਨ ਦੋ ਲਾਈਨਾਂ ਤੁਸੀਂ ਜਾਂ ਤਾਂ 30-60 GB ਲੈ ਲਓ ਜਾਂ 40 ਚ ਅਨਲਿਮਿਟਿਡ ਡਾਟਾ ਕੈਨੇਡਾ US ਮੈਕਸੀਕੋ ਜਾਂ 50 ਚ ਕਰੀ ਹਰ ਕਿਤੇ ਵਰਲਡ ਚ ਚੱਲਦੀ ਰੋਮਿੰਗ ਚ ਇੰਡੀਆ ਰੋਮਿੰਗ ਵੀ ਕਨੂਡਾ ਪਾਕਿਸਤਾਨ ਯੂਰਪ ਜਿੱਥੇ ਮਰਜ਼ੀ ਜਾਓ ਚਾਹੇ ਤੁਸੀਂ ਦੋਨੇ ਲੈਣਾ 50 ਦੀ ਲੈ ਲਓ ਜਾਂ 50-30 ਜਾਂ ਮਿਕਸ ਐਂਡ ਮੈਚ ਤੁਸੀਂ ਦੋਨ ਮਤਲਬ ਮੇਨ ਦੋ ਲੈਣਾ 30-40 ਜਾਂ 50 ਚ ਇੱਕ ਲੈਣੀ ਹੈ ਇਸ ਤੋਂ ਬਾਅਦ ਜਿਹੜੀ ਤੀਜੀ ਲੈਣ ਦੇ ਉਹ ਤੁਹਾਨੂੰ ਸਪੈਸ਼ਲ ਹੋਊਗਾ $25 ਚ ਤੁਸੀਂ 60 GB ਡਾਟਾ ਕੈਨੇਡਾ ਵਾਈਜ ਲੈ ਸਕਦੇ ਹੋ ਜਾਂ 35 ਚ 4 GB ਕੈਨੇਡਾ US ਮੈਕਸੀਕੋ ਲੈ ਸਕਦੇ ਮਤਲਬ ਤੀਜੀ ਲੈਣ ਤੇ ਤੁਹਾਨੂੰ ਐਕਸਟਰਾ ਡਿਸਕਾਊਂਟ ਕਰਾ ਕੇ ਦੇ ਰਹੇ ਅੱਗੇ ਨਹੀਂ ਤਾਂ ਉਹ ਵੀ 30 ਦੀ ਪੈਂਦੀ ਸੀ ਜਾਂ 40 ਦੀ ਪੈਂਦੀ ਸੀ ਪਰ ਤੁਹਾਨੂੰ $5 ਔਫ ਚੌਥੀ ਲੈਣ ਦੀ ਤੁਹਾਨੂੰ 15 ਚ ਮਿਲ ਜੂਗੀ ਹੁਣ ਅਗਰ ਤੁਸੀਂ ਚੌਥੀ ਲੈਣ ਐਡ ਕਰੋਗੇ 15 ਚ 60 GB ਤੇ 25 ਚ 4 GB ਕੈਨੇਡਾ US ਮੈਕਸੀਕੋ ਮਤਲਬ ਤੁਸੀਂ ਹੁਣ 4 ਲਾਈਨਾਂ ਦਾ ਇੱਕ ਵਧੀਆ ਬੰਡਲ ਕਰਾ ਸਕਦੇ ਹੋ ਦੋ ਲਾਈਨਾਂ ਮੇਨ ਤੁਸੀਂ 30-40-50 ਚ ਕੋਈ ਵੀ ਲੈ ਲਓ ਤੀਜੀ ਲਾਈਨ ਤੁਹਾਨੂੰ 25 ਚ 60 ਤੇ 35 ਚ 4 GB ਕੈਨੇਡਾ US ਮੈਕਸੀਕੋ ਤੇ ਚੌਥੀ ਲਾਈਨ 15 ਚ 60 ਜਾਂ 25 ਚ 100 GB ਕੈਨੇਡਾ US ਮੈਕਸੀਕੋ ਦੇ ਨਾਲ ਤੁਸੀਂ ਸਪੈਸ਼ਲ ਪੈਕੇਜ ਆ 4 ਲਾਈਨਾਂ ਦਾ ਲੈ ਸਕਦੇ ਹੋ ਇੱਕ ਅੱਧੀ ਲਾਈਨ ਵੀ ਚਾਹੀਦੀ ਹੈ ਉਹ ਵੀ ਅਸੀਂ ਕਰਾ ਕੇ ਦੇ ਸਕਦੇ 30-40-50 ਜੇ ਤੁਹਾਨੂੰ ਇੱਕ ਲਾਈਨ ਚਾਹੀਦੀ ਹੈ ਉਹ ਵੀ ਅਸੀਂ ਇਕੱਲੀ ਲਾਈਨ ਨਾਲ ਵੀ ਸੈਟਅਪ ਕਰਾ ਕੇ ਦੇ ਸਕਦੇ ਹਾਂ ਅਗਰ ਫੋਨ ਲੈਣੇ ਤੇ ਫੋਨ ਤੇ ਵੀ ਹੈਵੀ ਡਿਸਕਾਊਂਟ ਚੱਲ ਰਹੇ ਆ ਉਹਦੇ ਲਈ ਤੁਸੀਂ ਕਾਲ ਕਰਕੇ ਸਪੈਸ਼ਲ ਇਨਫੋਰਮੇਸ਼ਨ ਲੈ ਸਕਦੇ ਡਿਪੈਂਡ ਇੱਕ ਲਾਈਨ ਲੈਣੀ ਹੈ 2-4-5 ਆਪਣੇ ਕੋਲ ਹਰ ਤਰ੍ਹਾਂ ਦੇ ਬੈਸਟ ਪਲਾਨ ਤੇ ਬੈਸਟ ਫੋਨ ਤੇ ਹੈਵੀ ਡਿਸਕਾਊਂਟ ਏਅਰ ਤੇ ਘਰ ਦਾ ਇੰਟਰਨੈਟ ਦਾ ਬਿੱਲ ਵੀ ਵੱਧ ਗਿਆ ਉਹ ਲਈ ਵੀ ਤੁਸੀਂ ਕਾਲ ਕਰਕੇ ਅਸੀਂ ਪੁਰਾਣਾ ਸੇਮ ਬਿੱਲ ਵੀ ਕਰਵਾ ਕੇ ਦੇ ਸਕਦੇ ਤੁਹਾਡੇ ਨਵੀਂ ਸਰਵਿਸ ਇੰਸਟਾਲ ਹੋਣ ਵਾਲੀ ਆ ਇੰਟਰਨੈਟ ਦੀ ਉਹ ਵੀ ਅਸੀਂ ਵਧੀਆ ਪੈਕੇਜ ਨਾਲ ਤੁਹਾਨੂੰ $500-600 ਦਾ ਬਿੱਲ ਕਰੰਟ ਅਗਰ ਤੁਸੀਂ ਕੋਂਬੋ ਕਰਾ ਲੈਂਦੇ ਇਹਨਾਂ $500-600 ਤੁਹਾਨੂੰ ਇੰਟਰਨੈਟ ਤੇ ਵੀ ਡਿਸਕਾਊਂਟ ਕਰਾ ਕੇ ਦੇਵਾਂਗੇ ਨੰਬਰ ਹੈ ਜੀ 647-3045 ਜੀ ਥੈਂਕ ਯੂ ਜੀ
0: 647-766-3045 ਤੇ ਤੁਸੀਂ ਰਾਜਵੀਰ ਨਾਲ ਕੰਟੈਕਟ ਕਰੋ ਤੇ ਵਧੀਆ ਸੈੱਲ ਫੋਨ ਡੀਲ ਜਿਹੜੀਆਂ ਤੁਸੀਂ ਲੈ ਸਕਦੇ ਹੋ।

0: ਜਿਵੇਂ ਕਹਿੰਦੇ ਨਾ ਮੱਖਣ ਮਲਾਈ, ਉਦਾਂ ਦੀ ਆਵਾਜ਼ ਹੈ ਮੁਹੰਮਦ ਰਫੀ ਸਾਹਿਬ ਦੀ। ਤੇ ਲਓ ਜੀ, ਅੱਜ ਹੋ ਗਈ 26 ਤਰੀਕ ਤੇ 29 ਤਰੀਕ ਨੂੰ ਮਿਸਟਰ ਭਗਵੰਤ ਮਾਨ ਜਿਹੜੇ CM ਪੰਜਾਬ ਹੈਗੇ ਆ ਤੇ ਨਾਲ ਫਿਰ ਵਿਧਾਇਕ ਹੈਗੇ ਉਹਨਾਂ ਦੇ, ਸੋ ਉਹਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਲਬ ਹੋਣ ਦੇ ਲਈ ਕਿਹਾ ਜਾ ਰਿਹਾ ਹੈ। ਤੇ ਬਾਕੀ ਹੁਣ ਦੇਖਦੇ ਹਾਂ ਵੀ 29 ਨੂੰ ਉਹ ਪਹੁੰਚਦੇ ਆ ਕਿ ਨਹੀਂ। ਵੈਸੇ ਤਾਂ ਉਹ ਕਹਿੰਦੇ ਆ ਕਿ ਸਾਨੂੰ ਜੇ ਬੁਲਾਉਣਗੇ ਤਾਂ ਅਸੀਂ ਜਾਵਾਂਗੇ। ਵੈਸੇ ਉਹਨਾਂ ਨੇ ਕਿਹਾ ਸੀ ਵੀ ਸਾਡੀ ਮੀਟਿੰਗ ਕਰਾਂਗੇ ਅਸੀਂ, ਫਿਰ ਉਹਦੇ 'ਚ ਅਸੀਂ ਡਿਸਾਈਡ ਕਰਨਾ ਵੀ ਜਾਣਾ ਕਿ ਨਹੀਂ ਜਾਣਾ। ਵੈਸੇ ਤਾਂ ਚਲੋ ਜੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਆਉਂਦਾ ਹੈ ਤਾਂ ਉਹਨਾਂ ਨੂੰ ਜ਼ਰੂਰ ਪੇਸ਼ ਹੋਣਾ ਚਾਹੀਦਾ। ਤੇ ਹੁਣ 29 ਤਰੀਕ ਦੀ ਵੇਟ ਹੈ ਮੰਡੇ ਨੂੰ। ਤੇ ਹੁਣ ਦੇਖੋ, ਵੈਸੇ ਹੈਰਾਨੀ ਵੀ ਬੜੀ ਹੁੰਦੀ ਹੈ ਕਿ ਪੰਜਾਬ ਦੇ ਵਿੱਚ ਕੋਈ ਹੋਰ ਇਸ਼ੂ ਨਹੀਂ ਹੈ ਇਸ ਸਮੇਂ, ਸਿਰਫ ਇਹ ਭਗਵੰਤ ਮਾਨ ਦੀ ਜਿਹੜੀ ਵੀਡੀਓਜ਼ ਹੈਗੀ ਆ ਇਹਦਾ ਹੀ ਚਰਚਾ। ਤੁਸੀਂ ਨਿਊਜ਼ ਲਾ ਲਓ, ਨਿਊਜ਼ ਦੇ ਵਿੱਚ ਵੀ ਇਹੀ ਸਾਰਾ ਕੁਛ ਦਿਖਾਈ ਜਾਂਦੇ ਆ, ਬਸ ਆਹ ਵੀਡੀਓ ਆ ਗਈ, ਇੱਕ ਆ ਗਈ, ਦੋ ਆ ਗਈ, ਹੁਣ ਜਗਵੰਤ ਸਮਰਾ ਨੇ ਆਹ ਕਹਿਤਾ, ਹੁਣ ਮਾਸਕ ਆ ਗਿਆ ਵਿੱਚ ਹੈ। ਸੋ ਕਹਿੰਦੇ ਆ ਵੀ ਉਹ ਤਾਂ ਮਾਸਕ ਪਾਇਆ ਹੋਇਆ ਤੇ ਬਾਕੀ ਹੁਣ ਉਹਦੇ ਬਾਰੇ ਸਪਸ਼ਟੀਕਰਨ ਜਿਹੜੇ ਭਗਵੰਤ ਮਾਨ ਆ ਉਹ ਕਹਿੰਦੇ ਆ ਵੀ ਇਹ ਮਾਸਕ ਵਾਲੀ ਹੈ, ਤੇ ਜਗਮਨ ਸਮਰਾ ਜਿਹੜੇ ਕਹਿੰਦੇ ਆ ਉਹ ਕਹਿੰਦੇ ਕੋਈ ਮਾਸਕ ਮੁਸਕ ਨਹੀਂ ਹੈ ਇਹਨਾਂ ਦੀ ਹੈ। ਅੱਛਾ, ਹੁਣ ਇੱਕ ਹੋਰ ਜਿਹੜਾ ਜਿਵੇਂ ਆਪਾਂ ਕਹਿੰਦੇ ਭੜਥੂ ਪੈ ਗਿਆ, ਉਹ ਭੜਥੂ ਉਹਨਾਂ ਨੇ ਕੀ ਪਾਇਆ, ਕਹਿੰਦੇ ਆ ਵੀ ਹਾਲੇ ਤਾਂ ਕਹਿੰਦੇ ਮੈਂ ਹੁਣ ਤੁਹਾਨੂੰ ਦੱਸਣਾ ਹੈ ਇੱਕ ਅਰਦਾਸ ਕਰਦਿਆਂ ਦੀ ਕਹਿੰਦੇ ਇਹਨਾਂ ਦੀ ਵੀਡੀਓ ਹੈ, ਕਹਿੰਦੇ ਹੁਣ ਮੈਂ ਉਹ ਜਾਰੀ ਕਰਨੀ ਆ। ਸੋ ਉਹ ਵੀ ਅੱਗੇ ਅੱਗੇ ਅੱਗੇ ਅੱਗੇ ਅੱਗੇ ਕਹੀ ਜਾਂਦੇ ਆ। ਉੱਧਰ CM ਮਾਨ ਕਹਿੰਦੇ ਆ ਕਿ ਇਹ ਮੇਰੀ ਨਹੀਂ ਹੈਗੀ, ਤੇ ਹੁਣ ਉਹ ਕਹਿੰਦੇ ਆ ਕਿ ਇੱਕ ਅਰਦਾਸ ਵਾਲੀ ਵੀਡੀਓ ਮੈਂ ਬਹੁਤ ਜਲਦ ਕਹਿੰਦਾ ਹੁਣ ਉਹ ਕਹਿੰਦੇ ਸਾਹਮਣੇ ਲਿਆਉਣੀ ਆ ਲੋਕਾਂ ਦੇ। ਪਤਾ ਨਹੀਂ ਕਿੱਧਰ ਨੂੰ ਇਹ ਸਾਰਾ ਕੁਛ ਹੋ ਰਿਹਾ, ਕੀ ਰੀਜ਼ਨ ਹੈ, ਕਿਵੇਂ ਦਾ ਸਾਰਾ ਕੁਛ ਵਰਤਾਰਾ ਜਿਹੜਾ ਵਰਤੀ ਜਾ ਰਿਹਾ। ਸੋ ਇਹ ਮਾਸਕ ਵਾਲਾ ਰੌਲਾ ਹੁਣ ਪੈ ਗਿਆ ਹੈ, ਤੇ ਬਾਕੀ ਹੁਣ ਦੇਖਦੇ ਕੀ ਸਪਸ਼ਟੀਕਰਨ ਹੁੰਦਾ। ਉੱਧਰ ਅਕਾਲੀ ਦਲ ਵਾਲੇ, ਉੱਧਰ BJP ਵਾਲੀ, ਉੱਧਰ ਕਾਂਗਰਸ ਵਾਲੇ, ਹੈ ਨਾ, ਸਾਰੇ ਉੱਛਲ ਉੱਛਲ ਕੇ ਸਾਰੇ ਬੋਲਦੇ ਆ। ਉੱਧਰ ਫਿਰ ਭਗਵੰਤ ਮਾਨ ਕਹਿੰਦੇ ਮੈਂ ਤਾਂ ਹੈ ਹੀ ਨਹੀਂ, ਇਹ ਮੇਰੀ ਤਾਂ ਹੈ ਹੀ ਨਹੀਂ। ਤੇ ਪਰ ਸਟੈਪ ਬਾਏ ਸਟੈਪ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਜਿਹੜਾ ਇਹ ਕੰਮ ਹੈ ਵਧੀ ਜਾ ਰਿਹਾ, ਰੁਕਣ ਦਾ ਨਾਮ ਨਹੀਂ ਲੈ ਰਿਹਾ। ਹੁਣ 29 ਨੂੰ ਦੇਖਦੇ ਹਾਂ, ਕਿਉਂਕਿ ਮੰਡੇ ਨੂੰ ਆਪਣਾ ਪ੍ਰੋਗਰਾਮ ਹੋਊਗਾ, ਜਦ ਤੱਕ ਤਾਂ ਨਿਬੜ ਲੈਣਾ ਕਿ ਕੀ ਇਹਨਾਂ ਨੇ ਕਰਨਾ, ਹੈ ਨਾ, ਕਿਉਂਕਿ ਆਪਣੇ ਇੱਥੇ ਤਾਂ ਉੱਥੇ ਈਵਨਿੰਗ ਹੋ ਜਾਂਦੀ ਹੈ, ਸੋਮਵਾਰ ਦੀ ਸ਼ਾਮ ਹੋਊਗੀ ਜਦੋਂ ਆਪਾਂ ਇੱਥੇ ਪ੍ਰੋਗਰਾਮ ਮੰਡੇ ਨੂੰ ਕਰਾਂਗੇ। ਦੇਖਦੇ ਹਾਂ ਕਿ ਮੰਡੇ ਨੂੰ ਕੀ ਹੋਊਗਾ ਅਤੇ ਕੀ ਨਿਕਲ ਕੇ ਸਾਹਮਣੇ ਆਉਂਦਾ। ਪਰ ਜੋ ਵੀ ਹੋ ਰਿਹਾ, ਇਟਸ ਨੋਟ ਗੁੱਡ ਫੋਰ ਪੰਜਾਬ। ਪੰਜਾਬ ਕੀ, ਸਾਡੇ ਸਾਰਿਆਂ ਦੇ ਲਈ। ਜਿਵੇਂ ਆਪਾਂ ਕਹਿੰਦੇ ਹਾਂ ਨਾ ਕਿ ਆਪਸ ਦੇ ਵਿੱਚ ਮਿਲ ਜੁਲ ਕੇ ਰਹਿਣ, ਪਰ ਦੇਖੋ ਸਿੱਖ ਕੌਮ ਤਰੱਕੀ ਕਿਵੇਂ ਕਰੇ, ਇੱਕ ਦੂਜੇ ਦੇ ਗੱਲਾਂ ਨੂੰ ਉਛਾਲਣ 'ਤੇ ਲੱਗੇ ਹੋਏ। ਮਤਲਬ ਕਿਤੇ ਕੋਈ ਗੱਲ ਹੈ, ਪਤਾ ਨਹੀਂ ਨਹੀਂ ਹੈ, ਇਹ ਤਾਂ ਚਲੋ ਹੁਣ ਟਾਈਮ ਹੀ ਦੱਸੂਗਾ। ਟਾਈਮ ਦੀ ਬੁੱਕਲ ਦੇ ਵਿੱਚ, ਸਮੇਂ ਦੀ ਬੁੱਕਲ ਦੇ ਵਿੱਚ ਲੁਕਿਆ ਹੋਇਆ ਸਾਰਾ ਕੁਛ। ਪਰ ਜੋ ਵੀ ਹੋ ਰਿਹਾ ਸਹੀ ਨਹੀਂ ਹੋ ਰਿਹਾ, ਕਿੱਥੇ ਉਹਨਾਂ ਨੂੰ ਕੰਮ ਕਰਨੇ ਚਾਹੀਦੇ ਆ ਵਧੀਆ ਤਰੀਕੇ ਦੇ ਨਾਲ, ਕਿੱਥੇ ਉਹ ਹੁਣ ਜਿਹੜਾ ਸਮਾਂ ਹੈਗਾ ਉਹ ਵੀ ਇਹਦੇ 'ਤੇ ਗੁਜ਼ਾਰ ਰਹੇ ਆ, ਫਿਰ ਇਲੈਕਸ਼ਨਾਂ ਆ ਜਾਣੀਆਂ, ਔਰ ਇਹ ਸਾਰਾ ਕੁਝ ਹੋਰ ਇਲੈਕਸ਼ਨਾਂ ਕਰਕੇ ਰਿਹਾ। ਹਰੇਕ ਪਾਰਟੀ ਨੂੰ ਇੱਦਾਂ ਕਿ ਮੇਰੇ ਕੋਲ ਪਾਵਰ ਆਵੇ, ਮੈਂ ਸਰਕਾਰ ਬਣਾਵਾਂ, ਕੰਮ ਭਾਵੇਂ ਕੋਈ ਹੋਵੇ ਨਾ ਹੋਵੇ, ਪੰਜਾਬ ਦਾ, ਪੰਜਾਬ ਦੀ ਕੋਈ ਖਬਰਸਾਰ ਲਵੇ ਭਾਵੇਂ ਨਾ ਲਵੇ। ਚਲੋ ਦੇਖਦੇ ਹਾਂ ਜੀ ਮੰਡੇ ਨੂੰ ਕੀ ਹੁੰਦਾ। ਬਾਕੀ ਤੁਹਾਡਾ ਵੀਕਐਂਡ ਵਧੀਆ ਹੋਵੇ, ਅਤੇ ਜਿਹੜਾ ਗਿੱਧੇ ਭੰਗੜੇ ਦਾ ਫੰਕਸ਼ਨ ਹੋਣ ਜਾ ਰਿਹਾ ਜੀ, ਕੰਪੀਟੀਸ਼ਨ, ਉਹਨੂੰ ਜ਼ਰੂਰ ਅਟੈਂਡ ਕਰਿਓ, ਮੇਰੇ ਕੋਲੋਂ ਜਾਣਕਾਰੀ ਲੈ ਲਿਓ ਜੀ। ਕੋਈ ਵੀ ਚਾਹੀਦੀ ਹੈ 647-7352340 ਮੇਰਾ ਨੰਬਰ ਹੈ, 6477652340। ਤੁਹਾਡਾ ਵੀਕਐਂਡ ਹੋਵੇ ਵਧੀਆ ਜੀ, ਮਿਲਦੇ ਹਾਂ ਤੁਹਾਨੂੰ ਮੰਡੇ ਨੂੰ। ਸਤਿ ਸ਼੍ਰੀ ਅਕਾਲ।
1: Rogue trucking operators are putting untrained drivers on Canadian highways and facing virtually no consequences. It's time for the federal government to act. Visit stopillegaltrucking.ca for details. Brought to you by the Canadian Trucking Alliance's Stop Illegal Trucking campaign.
2: Wholesale club vich kimta kat ho riya han.
3: Alla nalo vi kat.
2: Eh vekho, 13.6 kilo sun straight cut fries sirf $33.99 vich.
3: Eh ta hor vi kat hai.
2: Sade basement de wifi signal ton vi kat.
3: Oye tu kithe ja rahi hai?
2: Apne business layi paise bachaon.
4: Tuhade business layi paise bachauna sada business hai. Is layi assi kai items diyan kimta kat kar rahe han. Eh koi fees nahi. Hor jankari layi wholesale club.
5: Wholesale Club, whole lot of value.
6: This is AM 530, CHLO AM, serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ।

0: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਸ਼੍ਰੀ ਸ਼੍ਰੀ ਸ਼੍ਰੀ ਸ਼੍ਰੀ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਚੜ੍ਹਿਆ, ਸ਼ੁੱਕਰਵਾਰ ਹੈ, ਵੀਕਐਂਡ ਸਟਾਰਟ ਹੋ ਗਿਆ ਹੈ ਔਰ ਸਾਰਿਆਂ ਨੇ ਮੌਜ ਮਸਤੀ ਦੇ ਮੂਡ 'ਚ ਹੋਣੇ ਆ। ਬਹੁਤਿਆਂ ਨੇ ਫੰਕਸ਼ਨ ਪਾਰਟੀ 'ਤੇ ਜਾਣਾ ਹੋਣਾ, ਬਹੁਤਿਆਂ ਨੇ ਘਰਾਂ ਵਿੱਚ ਪਾਰਟੀ ਫੰਕਸ਼ਨ ਕਰਨੇ ਹੋਣੇ ਆ, ਬਹੁਤਿਆਂ 'ਚ ਫੈਮਿਲੀ ਗੈਦਰਿੰਗ ਹੋਣੀ ਆ, ਬਹੁਤਿਆਂ ਨੇ ਬੈਂਕਟ ਹਾਲ 'ਤੇ ਜਾਣਾ ਹੋਣਾ, ਬਹੁਤਿਆਂ ਨੇ ਬਰਥਡੇ ਕਿਸੇ 'ਤੇ ਜਾਣਾ ਹੋਣਾ, ਬਹੁਤਿਆਂ ਦੇ ਅੱਜ ਐਨਵਰਸਰੀ ਹੋਣੀ ਆ, ਬਹੁਤਿਆਂ ਦੇ ਅੱਜ ਤਾਜ਼ੇ ਤਾਜ਼ੇ ਵਿਆਹ ਹੋਏ ਹੋਣੇ ਆ, ਅਤੇ ਬਹੁਤਿਆਂ ਨੇ ਕਿਸੇ ਪਰਿਵਾਰਾਂ ਦੇ ਸੱਜਣਾਂ ਮਿੱਤਰਾਂ ਨੇ ਇੰਡੀਆ ਤੋਂ ਵੀ ਆਉਣਾ ਹੋਣਾ। ਸਾਰਿਆਂ ਵਾਸਤੇ ਸ਼ੁਭ ਇੱਛਾਵਾਂ ਅਤੇ ਪੰਜਾਬੀ ਵਿਰਸਾ ਸਵੇਰੇ ਸਵੇਰੇ ਤੁਹਾਡੇ ਵਾਸਤੇ ਹਾਜ਼ਰ ਹੋ ਗਿਆ। ਸਿੰਘ ਹਰਜੀਤ, ਹਰਜੀਤ ਸਿੰਘ ਤੁਹਾਡਾ ਹੋਸਟ, ਤੁਹਾਡਾ ਦੋਸਤ, ਤੁਹਾਡਾ ਭਾਈ, ਤੁਹਾਡਾ ਛੋਟਾ ਵੀਰ, ਤੁਹਾਡਾ ਵੱਡਾ ਵੀਰ, ਤੁਹਾਡਾ ਬਾਈ, ਤੁਹਾਡਾ ਜੋ ਮਰਜ਼ੀ ਨਾਂ ਪਾ ਲਓ। ਪਿਆਰ ਦੇ ਪਿਆਰ 'ਚ ਨਾਂ ਬਹੁਤ ਹੁੰਦੇ ਆ, ਘਰ ਵਾਲੀਆਂ ਦੇ ਲਓ, ਬੰਦੇ ਨੇ ਨਾਂ ਬਹੁਤ ਪਾਏ ਹੁੰਦੇ ਘਰ ਦੇ ਵਿੱਚ ਵੀ। ਕੋਈ ਪਿਆਰ ਨਾਲ ਕੀ ਕਹਿੰਦਾ, ਕੋਈ ਕੀ ਕਹਿੰਦਾ, ਕੋਈ ਕੀ ਕਹਿੰਦਾ, ਕੋਈ ਬੁੱਗਾ ਕਹਿੰਦਾ, ਬੁੱਗਾ ਪੰਜਾਬੀ ਵਿਰਸਾ, ਬੁੱਗਾ ਕਿਹੜਾ ਬਈ ਬੁੱਗਾ, ਕੋਈ ਗੁਲਾਬੋ ਕਹਿੰਦਾ, ਕੋਈ ਰਾਣੋ ਕਹਿੰਦਾ, ਕੋਈ ਕੀ ਕਹਿੰਦਾ, ਹਰ ਬੰਦੇ ਦੇ ਆਪਣੇ ਆਪਣੇ ਨਾਂ ਹੀ ਪਾਏ ਹੋਏ ਆ, ਅਤੇ ਇਹ ਨਾਂ ਪਿਆਰ ਦੇ ਨਾਂ ਹੁੰਦੇ ਆ। ਕੋਈ ਜਾਨ ਕਹਿੰਦਾ ਹੈ, ਕੋਈ ਕਿਹੜੇ ਕਿਹੜੇ ਨਾਂ ਪਾਉਂਦਾ, ਇਹ ਪਿਆਰ ਦੇ ਨਾਂ ਬਈ ਹਰਜੀਤ ਸਿੰਘ ਜੀ। ਅਤੇ ਅੱਜ ਫਰਾਈਡੇ ਦਿਨ ਦੇ ਵਿੱਚ ਤੁਹਾਨੂੰ ਪਤਾ ਕਿ ਸ਼ੋਅ ਦਾ ਫਾਰਮੈਟ ਕੀ ਹੁੰਦਾ ਹੈ ਔਰ ਸ਼ੋਅ ਕਿਵੇਂ ਚੱਲਦਾ ਹੈ। ਪੰਜਾਬੀ ਵਿਰਸਾ ਦੇ ਜਿਹੜੇ ਲਿਸਨਰ ਆ, ਪੰਜਾਬੀ ਵਿਰਸਾ ਦੇ ਪਰਿਵਾਰ ਦੇ ਜਿਹੜੇ ਜੀ ਆ, ਉਹਨਾਂ ਨੂੰ ਪਤਾ ਕਿ ਫਰਾਈਡੇ ਵਾਲਾ ਫਾਰਮੈਟ ਕਿਵੇਂ ਹੁੰਦਾ। ਅਤੇ ਫਿਰ ਬਾਗੋ ਬਾਗ ਤਾਂ ਹਰ ਰੋਜ਼ ਹੀ ਤੁਹਾਨੂੰ ਕਰਦੇ ਹਾਂ। ਅੱਜ ਫਿਰ ਇੱਕ ਆਰਟਿਸਟ ਦੇ ਗੀਤ ਅਸੀਂ ਲਾਉਂਦੇ ਹੁੰਦੇ ਹਾਂ, ਜਿਹੜਾ ਕਿ ਆਰਟਿਸਟ ਤੁਹਾਡੀ ਸਾਰਿਆਂ ਦੀ ਪਸੰਦ 'ਤੇ ਹੋਵੇ, ਠੀਕ ਹੈ ਨਾ। ਤਿੰਨ ਆਰਟਿਸਟ ਪਹਿਲੇ ਕਾਲਰ ਦੱਸਦੇ ਹੁੰਦੇ ਆ ਔਰ ਪਹਿਲੇ ਕਾਲਰ ਦੇ ਤਿੰਨ ਆਰਟਿਸਟ, ਉਸ ਤੋਂ ਬਾਅਦ ਪੰਜ ਕਾਲਸ ਲੈ ਕੇ ਜਿੱਧਰ ਵੋਟਾਂ ਪੈ ਗਈਆਂ। ਸਿੰਘ ਹਰਜੀਤ ਜੀ, ਅੱਜ ਫਿਰ ਕੋਕੇ ਜੜ ਦਿਓ, ਅੱਜ ਫਿਰ ਲਾਈਵ ਔਨ ਕਹਿੰਦੇ ਆ ਨਾ, ਜਿਵੇਂ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰਦੇ ਹਾਂ, ਅੱਜ ਪੰਜਾਬੀ ਵਿਰਸਾ 'ਚ ਫਰਾਈਡੇ ਦਾ ਅਖਾੜਾ ਲਾ ਦਿਓ। ਲਓ ਜੀ, ਪਹਿਲੀ ਕਾਲ ਲੈਂਦੇ ਹਾਂ, ਸਾਡੇ ਬਹੁਤ ਹੀ ਪਿਆਰੇ ਮੇਰੇ ਵੀਰ ਆ, ਬੀਬਾ ਬੋਆਏ। ਵਾਹ ਬਈ ਵਾਹ ਜੀ। ਸਰ ਕੈਸੇ ਹੋ?
1: ਹਾਂਜੀ ਭਾਜੀ, ਕਿੱਦਾਂ ਹਾਲ ਜੀ?
0: ਪਹਿਲੇ ਤਾਂ ਮੈਨੂੰ ਇੰਨੀ ਗੱਲ ਦੱਸੋ, ਕਿੱਥੇ ਰਹੇ, 2 ਦਿਨ ਤੁਹਾਡਾ ਫੋਨ ਨਹੀਂ ਆਇਆ?
1: ਭਾਜੀ ਉਹ ਬਸ ਮੂਵਿੰਗ ਵਗੈਰਾ ਕਰਦੇ ਪਏ ਸੀ ਉਹਦੇ ਕਰਕੇ।
0: ਤੇ ਰੋਟੀ ਤੋਂ ਬਿਨਾਂ 2 ਦਿਨ ਰਹਿ ਲਓਗੇ ਤੁਸੀਂ?
1: ਰੋਟੀ ਤੋਂ ਬਿਨਾਂ ਕਿੱਥੇ ਦੂਰ ਰਹਿ ਹੁੰਦਾ, ਮੂਵਿੰਗ ਵਿੱਚ ਵੀ ਰੋਟੀ ਆ।
0: ਅੱਛਾ, ਤੇ ਭਰਾ ਤੋਂ ਬਿਨਾਂ 2 ਦਿਨ ਰਹਿ ਗਏ ਤੁਸੀਂ? ਮੈਨੂੰ ਸਭ ਪਤਾ ਹੁੰਦਾ ਕਿਹੜੇ ਬੰਦੇ ਦਾ ਕਿਹੜਾ ਫੋਨ ਕਦੋਂ ਆਇਆ, ਦੇਖ ਲਓ ਮੈਂ ਤੁਹਾਨੂੰ ਦੱਸ ਦਿੱਤਾ।
1: ਮੈਂ ਕਿਹਾ ਭਾਜੀ ਵੀ ਯਾਦ ਕਰਦੇ ਹੁਣੇ ਆ।
0: ਜੀ ਸਰ, ਹੁਕਮ।
1: ਮੈਂ ਕਿਹਾ ਚਲੋ ਫਿਰ ਲਗਾਈਏ 3 ਆਰਟਿਸਟ।
0: ਜੀ ਜੀ ਜੀ ਜੀ,
1: ਮੈਂ ਤਾਂ ਅੱਜ ਸਵੇਰੇ ਆਰਟਿਸਟ ਦਾ ਗਾਣਾ ਸੁਣਿਆ, ਪਹਿਲੇ ਤਾਂ ਹੋ ਗਿਆ ਸੁਰਜੀਤ ਬਿੰਦ ਰੱਖਿਆ ਭਾਜੀ,
0: ਠੀਕ ਆ
1: ਤੇ ਠੀਕ ਆ, ਤੇ ਦੂਸਰੇ ਆਪਾਂ ਲਾ ਲੈਣੇ ਆ ਅੱਜ ਫਿਰ ਸਤਵਿੰਦਰ ਬੁੱਗਾ।
0: ਬੱਲੇ ਬੱਲੇ ਬੱਲੇ, ਮੇਰੇ ਪਸੰਦ ਦਾ ਆਰਟਿਸਟ ਬੁੱਗੇ, ਸਾਡਾ ਸ਼ੋਅ ਵੀ ਕਰਾਇਆ ਸੀ ਆਪਾਂ ਇੱਥੇ। ਜੀ,
1: ਤੇ ਤੀਸਰਾ ਕਹਿੰਦੇ ਜੀ ਮਨਮੋਹਨ ਵਾਰਿਸ ਭਾਜੀ ਦਾ ਕਹਿੰਦੇ ਸ਼ੋਅ ਆ ਰਿਹਾ, ਤਾਂ ਤੀਸਰੇ ਫਿਰ ਮਨਮੋਹਨ ਵਾਰਿਸ ਭਾਜੀ ਲਗਾ ਲੈਂਦੇ।
0: ਚਲੋ ਦੇਖਦੇ ਆ ਵੀ ਕਿੱਧਰ ਵੋਟਾਂ ਜਾਂਦੀਆਂ। ਥੈਂਕ ਯੂ ਵੈਰੀ ਮੱਚ। ਪਹਿਲੇ ਆਰਟਿਸਟ ਜਿਹੜੇ ਹੋ ਗਿਆ ਜੀ ਅੱਜ ਦੇ, ਕਿਹੜੇ ਸੀ ਪਹਿਲੇ ਆਰਟਿਸਟ? ਸੁਰਜੀਤ ਬਿੰਦਰਕੀਆ, ਤੇ ਦੂਸਰੇ ਆਰਟਿਸਟ ਸਤਵਿੰਦਰ ਬੋਗਾ ਸਾਹਿਬ, ਤੇ ਤੀਜੇ ਆਰਟਿਸਟ ਮਨਮੋਹਨ ਵਾਰਿਸ ਸਾਹਿਬ। ਠੀਕ ਆ ਸਰ, ਥੈਂਕ ਯੂ ਵੈਰੀ ਮੱਚ। ਹਰ ਬੰਦੇ ਨੇ ਵੱਖਰੇ ਵੱਖਰੇ ਨਾਮ ਸਿੰਘ ਹਰਜੀਤ ਦੇ ਪਾਏ ਹੋਏ ਆ। ਹੈਲੋ ਸਤਵਿੰਦਰ ਬੁੱਗਾ ਹੈ, ਇੱਕ ਸੁਰਜੀਤ ਬਿੰਦਰਖੀਆ ਹੈ, ਤੇ ਦੱਸੋ ਕਿਹੜਾ ਸੁਣਨਾ ਇਹਨਾਂ ਵਿੱਚੋਂ?
2: ਸੁਰਜੀਤ ਬਿੰਦਰਖੀਆ ਜੀ।
0: ਸੁਰਜੀਤ ਬਿੰਦਰਖੀਆ ਸਾਹਿਬ ਵਾਸਤੇ ਕਾਲ ਪੈ ਗਈ ਹੈ 905-673-33-37। ਕਹਿੰਦੇ ਪੇਕੇ ਹੁੰਦੇ ਮਾਵਾਂ ਨਾਲ, ਹੈਂ, ਜਦੋਂ ਮਾਵਾਂ ਤੁਰ ਜਾਂਦੀਆਂ ਨਾ, ਤੇ ਫਿਰ ਕੁੜੀਆਂ ਦਾ ਹੱਕ ਉਦੋਂ ਘੱਟ ਜਾਂਦਾ, ਉਦੋਂ ਕੁੜੀਆਂ ਆਪਣੇ ਭਰਜਾਈਆਂ ਦੇ ਤੇ ਭਰਾਵਾਂ ਦੇ ਮਾਣ ਕਰਨਾ ਥੋੜਾ ਜਿਹਾ ਘੱਟ ਜਾਂਦਾ। ਜਿੰਨੀ ਦੇਰ ਮਾਂ ਬੈਠੀ ਹੈ ਨਾ ਪੇਕਿਆਂ ਦੇ ਵਿੱਚ, ਤੇ ਕੁੜੀਆਂ ਸ਼ਾਨੋ ਸ਼ੌਕਤ ਨਾਲ ਜਾਂਦੀਆਂ ਪੇਕੇ ਪਰਿਵਾਰਾਂ ਦੇ ਵਿੱਚ। ਪੰਜਾਬੀ ਵਿਰਸਾ, ਦੂਸਰੀ ਕਾਲ। ਹੈਲੋ
3: ਹੈਲੋ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਬਫਲੋ ਵਾਲਿਓ, ਕੀ ਹਾਲ ਆ?
3: ਮਹਜੀਤ ਭਾਜੀ, ਅਮਰਜੀਤ ਚੀਮਾ ਬੋਲਦਾ ਬਫਲੋ ਦਾ ਜੀ।
0: ਚੀਮਾ ਸਾਹਿਬ, ਕੀ ਹਾਲ ਚਾਲ ਆ?
3: ਠੀਕ ਹੈ ਠੀਕ ਹੈ, ਬਹੁਤ ਵਧੀਆ। ਤੇ ਬੜੇ ਦਿਨਾਂ ਤੁਹਾਡੇ ਨਾਲ ਗੱਲ ਨਹੀਂ ਹੋਈ, ਤੂੰ ਵੈਸੇ ਮੇਰੀ ਚੋਇਸ ਸੁਖਵਿੰਦਰ ਬੁੱਕੇ ਦੀ ਹੈ।
0: ਵਾਹ ਬਈ ਵਾਹ, ਤੂੰ ਵਿਛੜਨਾ ਵਿਛੜਨਾ ਕਰਦੀ ਆ, ਜਦ ਵਿਛੜੇਗੀ ਫਿਰ ਪਤਾ ਲੱਗ ਜਾਊਗਾ। ਹੈ
3: ਪਤਾ ਲੱਗ ਜਾਊਗਾ। ਹਾਂਜੀ ਹਾਂਜੀ,
0: ਬਾਕੀ ਕਮਾਲ ਦਾ ਆਰਟਿਸਟ ਆ ਸਤਵਿੰਦਰ ਬੁੱਗਾ ਭਾਜੀ, ਯਾਨੀ ਕਮਾਲ ਦੀ ਗੱਲ ਆ। ਪ੍ਰੋਗਰਾਮ ਪੰਜਾਬੀ ਵਿਰਸਾ, 2 ਕਾਲਸ ਆ ਗਈਆਂ, ਇੱਕ ਕਾਲ ਜਿਹੜੀ ਆਈ ਹੈ ਜੀ ਸਤਵਿੰਦਰ ਬੁੱਗਾ ਭਾਅ ਜੀ ਵਾਸਤੇ, ਦੂਸਰੇ ਸਾਡੇ ਮਹਿਰੂਮ ਸੁਰਜੀਤ ਬਿੰਦਰਖੇ ਸਾਹਿਬ ਵਾਸਤੇ ਆ ਗਈ ਹੈ, ਤੀਸਰੀ ਕਾਲ ਦੇਖਦੇ ਹਾਂ ਕਿੱਧਰ ਜਾਂਦੀ ਹੈ। ਪੰਜ ਕਾਲਸ ਦੇ ਵਿੱਚੋਂ ਤਿੰਨ ਕਾਲਸ ਫੈਸਲਾ ਕਰਨਗੀਆਂ ਕਿ ਵੈਸੇ ਬੁੱਗਾ ਸਾਹਿਬ ਲਾਈਵ ਨਹੀਂ, ਬੜੀ ਦੇਰ ਹੀ ਹੋ ਗਈ ਆਪਾਂ ਨੂੰ ਲਾਈਵ ਨੂੰ, ਚਲੋ ਦੇਖਦੇ ਹਾਂ ਕਿ ਅੱਜ ਬੁੱਗਾ ਸਾਹਿਬ ਵੀ ਸ਼ਾਇਦ ਆਪਣੇ ਅੱਜ ਸਾਰੇ ਜਣੇ ਪਸੰਦ ਕਰਨ, ਪਤਾ ਨਹੀਂ ਹੈ ਨਾ ਕਿਸੇ ਦਾ ਪਰਿਵਾਰਾਂ ਜਿਵੇਂ ਅੱਗੇ ਅੱਗੇ ਜਾਂਦੀਆਂ ਕਾਲਸ, ਦੇਖਦੇ ਹਾਂ ਵੀ ਪੰਜਾਬੀ ਵਿਰਸਾ। ਨੈਕਸਟ ਕਾਲ, ਹੈਲੋ,
4: ਹਾਂਜੀ ਨਮਸਕਾਰ ਵੀਰ ਜੀ।
0: ਨਮਸਕਾਰ ਸਰ, ਕੈਸੇ ਹੈ?
4: ਬਸ ਲਗਾ ਦਿਓ ਭਾਜੀ ਨੇ ਜਿਹੜਾ ਕਿ ਅੰਦਰ ਬੁੱਗਾ ਸਾਹਿਬ,
0: ਅੱਜ ਬੁੱਗਾ ਸਾਹਿਬ ਦੇ ਦੀਵਾਨੇ ਹੋ ਗਏ ਸਾਰੇ ਲੱਗਦੇ ਮੈਨੂੰ, ਹੈ
4: ਲਗਾ ਦਿਓ ਹੁਣ। ਹਾਂਜੀ
0: ਚਲੋ ਸਰ, ਹੁਣ ਦੇਖਦੇ ਇੱਕ ਦੋ ਕਾਲ ਹੋਰ ਲੈ ਲਈਏ ਫਿਰ।
4: ਇੱਕ ਦੋ ਕਾਲ ਲਾਓ ਭਾਜੀ, ਟਾਈਮ ਸੀ ਜਾਂ ਨਿਕਲਣਾ।
0: ਹਾਂ ਚਲੋ ਠੀਕ ਹੈ, ਕਿੰਨੀਆਂ ਕਾਲ ਹੋ ਗਈਆਂ ਬੁੱਗਾ ਸਾਹਿਬ ਵਾਸਤੇ?
4: ਤਿੰਨ
0: ਹੋ ਗਈਆਂ ਵੈਸੇ। ਨਹੀਂ ਤਿੰਨ ਕਿੱਦਾਂ ਹੋ ਗਈਆਂ? ਟੋਟਲ ਤਿੰਨ ਕਾਲ ਗੁਰੂ ਦੇਵ, ਕੀ ਕਰੀ ਜਾਣਾ ਤੁਸੀਂ?
4: ਦੋ ਬੁੱਗਾ ਸਾਹਿਬ ਵਾਸਤੇ ਹੋ ਗਈਆਂ, ਇੱਕ ਦੂਸਰੇ ਬਿੰਦਰਖੀਆ ਸਾਹਿਬ ਵਾਸਤੇ ਹੋ ਗਈ।
0: ਚਾ ਫਿਰ ਤਿੰਨ ਹੋਈਆਂ ਨਾ ਟੋਟਲ, ਚੌਥੀ ਕਾਲ ਲੈਣੀ ਹੁਣ ਆਪਾਂ, ਠੀਕ ਹੈ ਨਾ? ਜੇ ਚੌਥੀ ਕਾਲ ਨੇ ਫੈਸਲਾ ਕਰਤਾ ਵੀ ਬੁੱਗਾ ਸਾਹਿਬ, ਫਿਰ ਤਾਂ ਕੰਮ ਸਮਾਪਤੀ ਹੋ ਗਈ। ਨੈਕਸਟ ਕਾਲ, ਹੈਲੋ।
5: ਹੈਲੋ,
0: ਹਾਂਜੀ ਸਰ।
5: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਪਿਆਰਿਓ, ਕੀ ਹਾਲ ਆ?
5: ਬਸ ਸ਼ੁਕਰ ਹੈ ਜੀ, ਸ਼ੁਕਰ ਹੈ ਮਾਲਕ ਦਾ, ਬਹੁਤ ਆਨੰਦ ਆ ਰਿਹਾ ਤੁਹਾਡਾ ਪ੍ਰੋਗਰਾਮ ਦੇਖ ਕੇ, ਬਹੁਤ ਜੀ ਦਿਲ ਲਵਾ ਕੇ ਰੱਖਿਆ ਹੋਇਆ ਤੁਸੀਂ।
0: ਕਿਰਪਾ ਸਰ ਤੁਹਾਡੀ,
5: ਸੋ ਮਚ, ਤੁਸੀਂ ਸਾਰਿਆਂ ਦਾ ਮਨੋਰੰਜਨ ਕਰ ਰਹੇ ਹੋ ਤੇ ਮੇਰੀ ਵੋਟ ਹੈ ਜੀ ਬਿੰਦਰਖੀਆ ਸਾਹਿਬ ਵੱਲ, ਤਿੜਕੇ ਘੜੇ ਦਾ ਪਾਣੀ।
0: ਆਹਾਹਾ, ਆਪ ਜੀ ਦਾ ਸ਼ੁਭ ਨਾਮ ਕੀ ਹੈ?
5: ਸਨੀ ਮਾਂਗਟ।
0: ਅੱਛਾ ਜੀ, ਚਲੋ ਬੜੀ ਮਿਹਰਬਾਨੀ ਮਾਂਗਟ ਸਾਹਿਬ, ਥੈਂਕ ਯੂ ਵੈਰੀ ਮਚ ਵੀਰਾ, ਥੈਂਕ ਯੂ ਵੈਰੀ ਮਚ। ਨੈਕਸਟ ਕਾਲ, ਹੈਲੋ।
6: ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਹੈ?
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ
6: ਜੀ ਬਿੰਦਰਖੀਆ।
0: ਅੱਛਾ, ਹੁਣ ਤਿੰਨ ਕਾਲਾਂ ਬਿੰਦਰਖੀਆ ਸਾਹਿਬ ਨੂੰ ਪੈ ਗਈਆਂ,
6: ਚਾਰ ਹੋ ਗਈ, ਤਿੰਨ ਹੋ ਗਈ, ਪਤਾ ਨਹੀਂ,
0: ਤੇ ਹੁਣ ਇੱਕ ਕਾਲ ਰਹਿੰਦੀ ਹਲੇ?
6: ਨਹੀਂ ਹੋ ਗਈ ਹੈ ਬਿੰਦਰਖੀਆ, ਹੋ ਗਈ, ਤਿੰਨ ਹੋ ਗਈ ਹੁਣ ਕੇ ਲਈ ਚਾਰ।
0: ਨਹੀਂ ਨਹੀਂ, ਟੋਟਲ ਚਾਰ ਕਾਲ ਨਹੀਂ ਹੋਈਆਂ ਹੁਣ
6: ਬਿੰਦਰਖੀਆ ਕੇ ਲਈ, ਚਾਰ ਹੋ ਗਈ ਨਾ, ਤੋ ਸਭ ਸੇ ਜ਼ਿਆਦਾ ਵੋਟ ਉਨਕੋ ਪੈ ਗਏ।
0: ਅੱਛਾ, ਪੈ ਗਏ ਵੋਟ ਉਨਕੋ, ਮੈਂ ਸੋਚਾ ਕਿ ਅਭੀ ਤੀਨ ਹੀ ਕਾਲ ਹੋਈ ਹੈ ਟੋਟਲ।
6: ਨਾ ਵੀਰ ਜੀ ਨਾ।
0: ਚਲੋ ਸ਼ੁਕਰੀਆ ਸਰ ਆਪਕਾ, ਥੈਂਕ ਯੂ ਵੈਰੀ ਮਚ, ਪੰਜਾਬੀ ਵਿਰਸਾ। ਨੈਕਸਟ ਕਾਲ, ਹੈਲੋ।
7: ਹੈਲੋ,
0: ਹਾਂਜੀ ਸਰ,
7: ਬਿੰਦਰਖੀਆ ਸਾਹਿਬ ਭਾਈ ਸਾਹਿਬ,
0: ਬਿੰਦਰਖੀਆ ਸਾਹਿਬ ਦੇ ਬੜੇ ਦੀਵਾਨੇ ਹੋ ਗਏ ਅੱਜ ਸਾਰੇ ਜਣੇ, ਔਰ ਬਿੰਦਰਖੀਆ ਸਾਹਿਬ ਦੇ ਵਾਕਈ ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ ਹੈ, ਹਰਜੀਤ ਜੀ ਤੇਰੇ ਚ ਤੇਰਾ ਯਾਰ ਬੋਲਦਾ ਹੈ, ਕੈਸੇ ਗੀਤ ਹੈ ਯਾਰ ਬਿੰਦਰਖੀਆ ਸਾਹਿਬ ਦੇ, ਕੋਈ ਮੁਦਰੀ ਨਿਸ਼ਾਨੀ ਵਾਲੇ ਗੀਤ ਹੈ, ਕੋਈ ਸ਼ੀਸ਼ਾ ਯਾਰ ਦਾ, ਆਹਾ ਬੜਾ ਪਿਆਰਾ ਗੀਤ ਹੈ। ਲੇਡੀਜ਼ ਨੇ ਨੀ ਕੋਈ ਫਰਮਾਇਸ਼ ਕੀਤੀ ਯਾਰ ਕਿਸੇ ਨੇ ਵੀ, ਲੇਡੀਜ਼ ਨੂੰ ਬਿੰਦਰਖੀਆ ਸਾਹਿਬ ਨੀ ਪਸੰਦ? ਦੁਪੱਟਾ ਤੇਰਾ ਸੱਤ ਰੰਗ ਦਾ ਹੈ, ਕੈਸੇ ਕਮਾਲ ਕਮਾਲ ਦੇ ਗੀਤ ਆ ਬਿੰਦਰਖੀਆ ਸਾਹਿਬ ਦੇ। ਚਲੋ ਫਿਰ ਅੱਜ ਫਿਰ ਬਿੰਦਰਖੀਆ ਤਾਂ ਸੁਣਦੇ ਹਾਂ ਵੀ ਸਾਰੇ ਜਣੇ ਆਪਾਂ, ਕਿਉਂਕਿ ਤੁਸੀਂ ਵੋਟਾਂ ਤੁਸੀਂ ਪਾਈਆਂ, ਤੁਹਾਡੀ ਮਰਜ਼ੀ ਹੈ, ਤੁਸੀਂ ਜਿਹੜਾ ਮਰਜ਼ੀ ਆਰਟਿਸਟ ਇੱਦਾਂ ਚੁਣ ਸਕਦੇ ਹਾਂ, ਔਰ ਕਿਉਂਕਿ ਇਹ ਫਰਾਈਡੇ ਦਾ ਜਿਹੜਾ ਦਿਨ ਹੁੰਦਾ, ਵੈਸੇ ਤਾਂ ਸਾਰੇ ਦਿਨ ਹੀ ਤੁਹਾਡੇ ਹੀ ਆ ਵੀਰ ਮੇਰਿਓ, ਜਿੰਨੇ ਵੀ ਸਾਡੀਆਂ ਫੈਮਲੀ ਸੁਣ ਰਹੀਆਂ, ਮੈਂ ਐਵਰੀ ਸਿੰਗਲ ਡੇ ਕਈ ਕਾਲਸ ਨਵੀਆਂ ਅੱਜ ਆਈਆਂ, ਕਰਿਆ ਕਰੋ ਕਾਲ, ਪਤਾ ਕੀ ਹੁੰਦਾ ਇਸ ਤਰ੍ਹਾਂ ਇੱਕ ਦੂਸਰੇ ਨਾਲ ਤੁਹਾਡਾ ਨਾ ਮੇਲ ਜੋਲ ਹੋਰ ਵੱਧਦਾ। ਪਰਿਵਾਰਾਂ ਦੇ ਵਿੱਚ ਕਈ ਵਾਰੀ ਨਾ ਆਪਣੇ ਰਿਸ਼ਤੇਦਾਰ ਹੁੰਦੇ ਆ ਜ਼ਿਆਦਾ, ਜਿਹਨਾਂ ਨੂੰ ਅਸੀਂ ਮਿਲਣਾ ਹੁੰਦਾ, ਮਿਲਾਉਣਾ ਹੁੰਦਾ, ਘਰਾਂ ਜਾਣਾ ਹੁੰਦਾ, ਚਲੋ ਇੱਕ ਰਿਸ਼ਤੇਦਾਰੀ ਹੁੰਦੀ ਹੈ, ਪਰ ਕੁਛ ਰਿਸ਼ਤੇ ਇੱਦਾਂ ਦੇ ਹੁੰਦੇ ਆ ਜਿਹੜੇ ਕਿ ਨਾਮ ਨਹੀਂ ਹੁੰਦਾ ਰਿਸ਼ਤਿਆਂ ਦਾ, ਪਰ ਉਹ ਜ਼ਿੰਦਗੀ ਦੇ ਵਿੱਚ ਬੜੇ ਲੰਬੇ ਸਮੇਂ ਤੱਕ ਜਲਦੇ ਆ। ਰਿਸ਼ਤੇਦਾਰੀ ਦੇ ਵਿੱਚ ਤਾਂ ਕਈ ਵਾਰੀ ਬੰਦਾ ਕੋਈ ਨਾਰਾਜ਼ ਹੀ ਹੋ ਜਾਂਦਾ, ਫਿਰ ਵੀ ਮਨਾਉਣਾ ਪੈਂਦਾ ਉਹਨੂੰ, ਚਲੋ ਭਾਈ ਰਿਸ਼ਤੇਦਾਰੀ ਹੈ, ਪਰ ਜਦੋਂ ਤੁਸੀਂ ਬਾਹਰ ਓਪਨਲੀ ਤੁਹਾਡੇ ਕੋਲ ਰਿਸ਼ਤੇ ਬਣਦੇ ਆ ਨਾ, ਜਿਵੇਂ ਹੁਣ ਤੁਸੀਂ ਮੈਨੂੰ ਕਾਲ ਕਰਦੇ ਆ, ਤੁਸੀਂ ਬਿਲੀਵ ਕਰਿਓ ਕਈ ਵਾਰੀ ਨਾ ਇੱਦਾਂ ਦੀਆਂ ਫੈਮਲੀਆਂ ਸੁਣ ਰਹੀਆਂ, ਇੱਥੇ ਪਰਿਵਾਰ ਸੁਣ ਰਹੇ ਆ, ਮੈਨੂੰ ਇਨਵੀਟੇਸ਼ਨ ਭੇਜਦੇ ਆ, ਮੇਰਾ ਕੋਈ ਰਿਸ਼ਤਾ ਨਹੀਂ ਉਹਨਾਂ ਨਾਲ ਹੁੰਦਾ, ਹਰਜੀਤ ਜੀ ਘਰ ਪਾਠ ਰਖਾਇਆ, ਅਖੰਡ ਪ੍ਰਸਾਦ ਰਖਾਏ ਆ, ਭੋਗ ਪਾਉਣਾ ਉਸ ਦਿਨ ਆਇਓ, ਭਾਅ ਜੀ ਬੱਚੇ ਦਾ ਜਨਮਦਿਨ, ਸਾਡੀ ਬੇਟੀ ਦਾ 16 ਬਰਥਡੇ ਅਸੀਂ ਮਨਾ ਰਹੇ ਹਾਂ, ਜ਼ਰੂਰ ਆਇਓ, ਸਾਡੇ ਬੇਟੇ ਦਾ ਜਨਮਦਿਨ, ਮੇਰੀ ਮਾਂ ਦਾ ਜਨਮਦਿਨ, ਅਸੀਂ ਬਾਹਰ ਮਨਾ ਰਹੇ, ਆਇਓ, ਆਹ ਇੱਕ ਤੁਹਾਡੀ ਪਰਿਵਾਰਕ ਸਾਂਝ ਹੋ ਜਾਂਦੀ ਹੈ, ਔਰ ਮੈਂ ਇਸ ਚੀਜ਼ ਦੇ ਤੁਹਾਡਾ ਸਾਰਿਆਂ ਦਾ ਸ਼ੁਕਰਾਨਾ ਕਰਨਾ ਚਾਹੁੰਦਾ ਕਿ ਤੁਸੀਂ ਇੰਨਾ ਪਿਆਰ ਔਰ ਇੱਜ਼ਤ ਦਿੰਦੇ ਹੋ, ਇਹ ਤੁਹਾਡੇ ਸਿਰ 'ਤੇ ਹੀ ਹੈ ਮੇਰੀ ਇੱਜ਼ਤ, ਜਿੰਨੇ ਮੇਰੇ ਪਰਿਵਾਰ ਦੇ ਜੀ ਸੁਣ ਰਹੇ ਆ, ਦੂਰ ਨੇੜੇ ਕਿੰਨੀ ਕਿੰਨੀ ਸਿਟੀ ਦੇ ਵਿੱਚ ਸੁਣ ਰਹੇ ਆ, ਅਮੈਰੀਕਾ 'ਚ ਵੀ ਸੁਣ ਰਹੇ ਆ, ਬਫਲੋ ਤੋਂ ਦੇਖੋ ਵੀਰ ਜੀ ਦੀ ਕਾਲ ਆਈ ਹੈ, ਅਮਰੀਤ ਭਾਅ ਜੀ ਇਹਨਾਂ ਦੀ ਪਹਿਲਾਂ ਵੀ ਬਫਲੋ ਤੋਂ ਕਾਲ ਆਈ ਹੈ, ਨਹੀਂ ਤਾਂ ਦੇਖੋ ਸਟੇਸ਼ਨ ਕਿੰਨੇ ਚੱਲਦੇ ਆ ਸ਼ਹਿਰ ਦੇ ਵਿੱਚ, ਕਿੰਨੇ ਸ਼ਹਿਰ ਦੇ ਵਿੱਚ ਰੇਡੀਓ ਚੱਲਦੇ ਆ। ਜੇ ਤੁਹਾਨੂੰ ਕੁਛ ਚੰਗਾ ਲੱਗਦਾ, ਜੇ ਤੁਹਾਨੂੰ ਕੁਛ ਪੋਜ਼ਿਟਿਵਸ ਥਾਟ ਮਿਲਦੇ ਆ, ਜਿਵੇਂ ਕਿ ਪੋਜ਼ਿਟਿਵਸ ਵੇਵਸ ਕਈ ਵਾਰ ਮਿਲਦੀਆਂ ਬੰਦੇ ਨੂੰ ਬਾਡੀ ਦੇ ਲਈ, ਉਹ ਚੀਜ਼ਾਂ ਤਦ ਹੀ ਆਪਾਂ ਸੁਣਦੇ ਹਾਂ ਨਾ, ਜਿਹੜੀ ਕੰਨ ਨੂੰ ਸੁਣ ਕੇ ਚੰਗਾ ਲੱਗੇ, ਗੀਤ ਸੰਗੀਤ ਆਪਾਂ ਉਹ ਸੁਣਦੇ ਹਾਂ ਜਿਹੜੇ ਸਾਡੇ ਕੰਨਾਂ ਨੂੰ ਭਾਉਂਦੇ ਹੋਣ, ਜਿਹੜੇ ਸਾਡੇ ਕੰਨਾਂ ਨੂੰ ਚੰਗੇ ਲੱਗਦੇ ਹੋਣ, ਜਿਹੜੇ ਸਾਡੇ ਕੰਨਾਂ ਨੂੰ ਲੋਚਦੇ ਹੋਣ, ਬਈ ਆਹ ਚੀਜ਼ ਸੁਣੀਏ, ਤੇ ਤਦ ਹੀ ਸੁਣਦੇ ਆ ਨਾ। ਤੇ ਪੰਜਾਬੀ ਵਿਰਸਾ ਤੁਸੀਂ ਸੁਣਦੇ ਕਿਉਂ ਆ? ਕਿਉਂਕਿ ਤੁਹਾਡੇ ਕੰਨਾਂ ਨੂੰ ਚੰਗਾ ਲੱਗਦਾ, ਤੁਹਾਡੇ ਕੰਨਾਂ ਦੇ ਇੱਕ ਪਿਆਰ ਦਾ ਸੰਦੇਸ਼ ਹੈ, ਇੱਕ ਸਾਡੀ ਪਿਆਰ ਹੈ, ਇੱਕ ਮੁਹੱਬਤ ਹੈ, ਇੱਕ ਸਾਂਝ ਹੈ ਸਾਡੀ ਸਾਰੇ ਭਰਾਵਾਂ ਦੀ ਆਪਸ ਵਿੱਚ। ਪ੍ਰੋਗਰਾਮ ਪੰਜਾਬੀ ਵਿਰਸਾ, ਤੁਹਾਡਾ ਹੋਸਟ ਹੈ ਬਾਈ ਜਾਨ ਸਿੰਘ ਹਰਜੀਤ। ਹਰਜੀਤ ਜੀ ਪਾ ਗੱਡੀ ਗਿਆ ਜਿੱਟੜੇ ਫਰਾਈਡੇ।

ਮੋਢਿਆਂ ਤੋਂ ਤਿਲਕਦਾ ਜਾਵੇ, ਮੋਢਿਆਂ ਤੋਂ ਤਿਲਕਦਾ ਜਾਵੇ ਦੁਪੱਟਾ ਤੇਰਾ ਸੱਤ ਰੰਗ ਦਾ। ਦੁਪੱਟੇ ਦਾ ਅੱਜ ਕੱਲ੍ਹ ਥੋੜ੍ਹਾ ਜਿਹਾ ਨਾਮ ਹੀ ਹੋ ਗਿਆ ਸਿਰਫ, ਚਲੋ ਇੱਕ ਵੱਡਿਆਂ ਦਾ ਸਤਿਕਾਰ ਹੈ, ਜਿਹੜੇ ਮੁਲਕਾਂ ਤੋਂ ਅਸੀਂ ਆਏ ਹਾਂ ਕਿਤੇ ਨਾ ਕਿਤੇ ਦੁਪੱਟੇ ਦੀ ਬੜੀ ਵੱਡੀ ਸਾਂਝ ਹੈ ਸਾਡੇ ਕਲਚਰ ਦੇ ਵਿੱਚ। ਚੁੰਨੀ ਦੀ, ਦੁਪੱਟੇ ਦੀ, ਸਿਰ 'ਤੇ ਲੈਣ ਵਾਲੇ ਇਸ ਪਰਦੇ ਦੀ ਬੜੀ ਵੱਡੀ ਸਾਂਝ ਹੈ ਸਾਡੇ ਕਲਚਰ ਦੇ ਵਿੱਚ।

ਤੇ ਦੁਪੱਟਾ ਨਹੀਂ ਲਿਆ ਹੋਣਾ ਤੇ ਬਸ ਖੁੰਗਾਰਾ ਹੀ ਮਾਰ ਦਿੰਦੇ ਸੀ ਤੇ ਕੈਸਾ ਡਰ ਹੁੰਦਾ ਸੀ ਉਹ ਯਾਰ ਕਮਾਲ ਦੀ ਗੱਲ ਹੈ ਬਜ਼ੁਰਗਾਂ ਨੇ ਕਹਿਣਾ ਵੀ ਕੁਛ ਨਹੀਂ ਤੇ ਬਜ਼ੁਰਗਾਂ ਨੇ ਬਸ ਖੰਗੂਰਾ ਜਿਹਾ ਹੀ ਮਾਰਨਾ ਇੱਕ ਤੇ ਕੁੜੀਆਂ ਭੱਜੀਆਂ ਜਾਂਦੀਆਂ ਸੀ ਅੰਦਰ ਨੂੰ ਪਹਿਲਾਂ ਚੁੰਨੀ ਚੱਕਦੀਆਂ ਸੀ ਕਿਤੇ ਮੰਜੇ 'ਤੇ ਟੰਗੀ ਹੁੰਦੀ ਚੁੰਨੀ ਕਿਤੇ ਰੋਟੀ ਬਣਾਉਣ ਲੱਗਿਆਂ ਕਿਤੇ ਚੁੱਲ੍ਹੇ ਚੌਂਕੇ 'ਤੇ ਲਾ ਕੇ ਰੱਖਤੀ ਚੁੰਨੀ ਜੇ ਬਜ਼ੁਰਗ ਆ ਗਏ ਐਡਵਾਂਸ ਹੋ ਗਿਆ ਹੋ ਸਮਾਂ ਹੁਣ ਹੈ ਐਡਵਾਂਸ ਹੀ ਹੋ ਗਈ ਜਾਣ ਬਹੁਤੇ ਬਜ਼ੁਰਗਾਂ ਦੇ ਵਿਆਹ ਇੱਦਾਂ ਦੇ ਹੋਏ ਹੋਣੇ ਆ ਅੱਜ ਮੈਨੂੰ ਗੱਲ ਇੱਕ ਯਾਦ ਆ ਗਈ ਤੁਸੀਂ ਕਹੋਗੇ ਕਿੱਥੋਂ ਗੱਲ ਕੱਢ ਕੇ ਲਿਆ ਹਰਜੀਤ ਸਿੰਘ ਮੈਂ ਇਹ ਕਹਿੰਦਾ ਕਿ ਆਪਣੇ ਫਾਦਰ ਸਾਹਿਬ ਤੁਹਾਡੇ ਫਾਦਰ ਸਾਹਿਬ ਚਲੋ ਜਿੰਨੀ ਕੇਜ ਦੇ ਆਪਾਂ ਸੁਣ ਰਹੇ ਹਾਂ ਸਾਰੇ ਜਾਣੇ ਮੈਨੂੰ ਦੱਸਿਓ ਜ਼ਰੂਰ ਜਿਹੜੇ ਉਹਨਾਂ ਦੇ ਬੱਚੇ ਬੱਚੀਆਂ ਪਰਿਵਾਰ ਹੈ ਨਾ ਫੁਲਵਾੜੀ ਅੱਗੇ ਭਾਵੇਂ ਉਹ ਚਲੇ ਵੀ ਗਏ ਹੁਣ ਦੁਨੀਆਂ ਛੱਡ ਕੇ ਫਿਰ ਵੀ ਆਪਾਂ ਉਹਨਾਂ ਨੂੰ ਯਾਦ ਕਰਦੇ ਹਾਂ ਅੱਜ ਕਿਉਂਕਿ ਮੈਂ ਮੇਰੀ ਬੜੀ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਵੱਡੇ ਵਡੇਰਿਆਂ ਨੂੰ ਹਮੇਸ਼ਾ ਯਾਦ ਰੱਖੀਏ ਜ਼ਿੰਦਗੀ ਦੇ ਵਿੱਚ ਜਿਨ੍ਹਾਂ ਦੇ ਆਸ਼ੀਰਵਾਦ ਦੇ ਨਾਲ ਅਸੀਂ ਅੱਜ ਇਸ ਕੰਟਰੀ ਦੇ ਵਿੱਚ ਬੁਲੰਦੀਆਂ ਛੂ ਰਹੇ ਹਾਂ ਇਸ ਕੰਟਰੀ ਦੇ ਵਿੱਚ ਸਾਡਾ ਰੋਟੀ ਰੋਜ਼ੀ ਦਾ ਸਾਧਨ ਬਣਿਆ ਬਣਿਆ ਕਿਹਦੇ ਕਰਕੇ ਹੈ ਤੁਹਾਡੀ ਮਾਂ ਕਰਕੇ ਮੇਰੀ ਮਾਂ ਕਰਕੇ ਮੇਰੇ ਪਿਓ ਕਰਕੇ ਤੁਹਾਡੇ ਪਿਓ ਕਰਕੇ ਉਸ ਤੋਂ ਬਿਨਾਂ ਨਹੀਂ ਸਾਧਨ ਬਣਦੇ ਜੇ ਬਜ਼ੁਰਗ ਨਾ ਮੰਨਦੇ ਜੇ ਅਸੀਂ ਉਹਨਾਂ ਦੇ ਗੱਲ 'ਚ ਗੂਠਾ ਨਾ ਦਿੰਦੇ ਉੱਥੇ ਭਾਈ ਆ ਰੱਖ ਬਾਪੂ ਕਿਲ ਜ਼ਮੀਨ ਕਹਿਣੇ ਅਤੇ ਆਪਾਂ ਨਾ ਇੱਥੇ ਆਉਂਦੇ ਮੁੜ ਕੇ ਅਤੇ ਬਾਪੂ ਮੰਨ ਗਿਆ ਭਾਵੇਂ ਬਾਪੂ ਕਰਦੇ ਗੁੱਸਾ ਹੀ ਹੁੰਦੇ ਆ ਥੋੜ੍ਹੇ ਥੋੜ੍ਹੇ ਉੱਤੋਂ ਪਰ ਦਿਲੋਂ ਹੁਣ ਜਿਹੜਾ ਕਿ ਤੁਹਾਡੇ ਪੁੱਤ ਵਾਸਤੇ ਧੀ ਵਾਸਤੇ ਹਮੇਸ਼ਾ ਖੜ੍ਹੇ ਹੁੰਦੇ ਆ ਮੈਂ ਫਿਰ ਭਾਵੁਕ ਹੋ ਜਾਣਾ ਪਿਛਲੇ ਦਿਨੀ ਵੀ ਅਸੀਂ ਮੈਂ ਅਤੇ ਸਤਿੰਦਰਪਾਲ ਭਾਅ ਜੀ ਇਕੱਠੇ ਸੀ ਅਤੇ ਮੈਨੂੰ ਕਹਿੰਦੇ ਹਰਜੀਤ ਤੂੰ ਤਾਂ ਰੇਡੀਓ 'ਤੇ ਹੀ ਬੜਾ ਭਾਵੁਕ ਹੋ ਜਾਂਦਾ ਹੁਣ ਆਹ ਦੇਖ ਲਓ ਮੈਂ ਮਾੜੀ ਜਿਹੀ ਗੱਲ ਕੀਤੀ ਆ ਅਤੇ ਮੈਂ ਹਿੱਲ ਗਿਆ ਕਿਉਂਕਿ ਜਦੋਂ ਤੁਹਾਡੀ ਸਾਂਝ ਹੁੰਦੀ ਹੈ ਨਾ ਤੁਹਾਡੇ ਆਪਣੇ ਪੇਰੈਂਟਸ ਦੇ ਨਾਲ ਉਹ ਇੱਕ ਬੜੀ ਵੱਡੀ ਸਾਂਝ ਆ ਭਾਵੇਂ ਦੁਨੀਆ ਛੱਡ ਕੇ ਚਲੇ ਗਏ ਮੈਂ ਗੱਲ ਕਰ ਰਿਹਾ ਸੀ ਤੁਹਾਨੂੰ ਯਾਦ ਹੋਵੇਗਾ ਤੁਹਾਡੇ ਮੰਮੀ ਨੇ ਬੀਜੀ ਨੇ ਪਾਪਾ ਜੀ ਨੇ ਬਾਪੂ ਨੇ ਜਦੋਂ ਵਿਆਹ ਕੀਤਾ ਕਿ ਉਹਨਾਂ ਨੇ ਤੁਹਾਡੀ ਮੰਮੀ ਨੂੰ ਦੇਖਿਆ ਸੀ ਕਿਸੇ ਨੂੰ ਯਾਦ ਹੈ ਇਸ ਗੱਲ ਦਾ ਉਹ ਦੇਖਦੇ ਨਹੀਂ ਸੀ ਹੁੰਦੇ ਉਹ ਜੇ ਤਾਂ ਵਾਹ ਵਾਹ ਕਹਿੰਦੇ ਹੁੰਦੇ ਸੀ ਵੀ ਰੰਗ ਰੁੰਗ ਵਧੀਆ ਨਿਕਲੇ ਜਿੱਦਾਂ ਵੀ ਸਾਫ਼ ਸੁਥਰਾ ਨਿਕਲੇ ਅਤੇ ਉਦੋਂ ਕਹਿੰਦੇ ਹੁੰਦੇ ਸੀ ਲਾਟਰੀ ਨਿਕਲ ਗਈ ਅਤੇ ਇਹ ਗੱਲਾਂ ਹਾਸੇ ਦੀਆਂ ਬਣੀਆਂ ਹੋਈਆਂ ਗੱਲਾਂ ਹੈ ਵੀ ਸੱਚੀਆਂ ਕੋਈ ਇੱਦਾਂ ਦਾ ਪਰਿਵਾਰ ਸੁਣਦਾ ਹੋਵੇ ਵੈਸੇ ਤਾਂ ਮੋਸਟਲੀ ਸਾਰੇ ਪਰਿਵਾਰ ਜਿੱਦਾਂ ਹੀ ਹੋਇਆ ਨਾ ਕਿ ਮੰਮੀ ਡੈਡੀ ਨੇ ਨਾ ਮਾਂ ਨੇ ਦੇਖਿਆ ਬਾਪੂ ਨੂੰ ਅਤੇ ਨਾ ਪਿਓ ਨੇ ਦੇਖਿਆ ਮਾਂ ਨੂੰ ਇੱਦਾਂ ਹੀ ਹੁੰਦਾ ਸੀ ਉਹ ਘੁੰਡ ਕੱਢ ਕੇ ਆ ਜਾਂਦੇ ਸੀ ਅਤੇ ਪਤਾ ਉਦੋਂ ਲੱਗਦਾ ਜਦੋਂ ਘੁੰਡ ਚੱਕਦੇ ਸੀ ਅਤੇ ਫਿਰ ਕਹਿੰਦੇ ਸੀ ਦੁਪੱਟਾ ਤੇਰਾ ਸੱਤ ਰੰਗ ਦਾ

0: ਵੈਸੇ ਕੋਈ ਗੱਲ ਸਾਂਝੀ ਕਰ ਸਕਦਾ? ਕਈ ਵਾਰੀ ਪੁੱਤਰਾਂ ਦੀ ਗੱਲ, ਕਈ ਵਾਰੀ ਬਾਪੂ ਮੂਡ 'ਚ ਬੈਠਾ ਹੋਵੇ, ਦੋ ਤਿੰਨ ਪੈਗ ਲਾਏ ਹੁਣ ਬਾਪੂ ਨੇ, ਹੈਂ, ਤੇ ਕੋਲ ਪੁੱਤ ਬੈਠਾ ਹੋਵੇ ਤੇ ਇੰਨੀ ਗੱਲ ਕਹੀ ਹੋਵੇ ਬਾਪੂ ਨੇ ਵੀ ਤੇਰੀ ਮਾਂ ਨੂੰ ਜਦੋਂ ਮੈਂ ਵਿਆਹ ਕੇ ਲਿਆਂਦਾ ਤੇ ਇੱਦਾਂ ਲਿਆਂਦਾ ਵਿਆਹ ਦੇ, ਕੋਈ ਸਟੋਰੀ ਕੋਈ ਸੁਣਾ ਸਕਦਾ ਕੋਈ ਆਪਣੇ? ਇੰਟਰਸਟਿੰਗ ਹੋਊਗੀ ਅੱਜ ਦੀ ਗੱਲ ਵੈਸੇ। ਹੈਲੋ,
1: ਹੈਲੋ,
0: ਹਾਂਜੀ, ਹਾਂਜੀ, ਹਾਂਜੀ, ਹਾਂਜੀ, ਬੋਲੋ ਜੀ।
1: ਹਾਂਜੀ, ਮੇਰਾ ਚਾਚਾ ਜੀ ਦਾ ਵੀ ਵਿਆਹ ਹੋਣਾ ਸੀ ਤੇ ਮੇਰੇ ਭਰਾ ਦਾ ਵੀ ਹੋਣਾ ਸੀ। ਮੇਰਾ ਭਰਾ ਬਹੁਤ ਗੋਰਾ ਸੀ ਤੇ ਮੇਰੇ ਜਿਹੜੇ ਚਾਚਾ ਜੀ ਸੀ ਬਹੁਤ ਕਾਲੇ ਸੀਗੇ।
0: ਅੱਛਾ, ਭਰਾ ਤੁਹਾਡਾ ਗੋਰਾ ਸੀ ਤੇ ਚਾਚਾ ਜੀ ਕਾਲੇ ਸੀ? ਅੱਛਾ,
1: ਹਾਂਜੀ, ਦੋਨੇ ਹੀ ਜਿਵੇਂ ਵਧੀਆ ਰੈਂਕ ਦੇ ਵਿੱਚ ਸੀਗੇ ਆਪਣੇ ਨੇਵੀ ਦੇ ਵਿੱਚ।
0: ਅੱਛਾ ਜੀ, ਠੀਕ ਆ।
1: ਹਾਂਜੀ, ਲੈਫਟੀਨੈਂਟ ਸੀਗੇ, ਹੈਨਾ। ਤੇ ਜਿਹੜਾ ਮੇਰਾ ਚਾਚਾ ਜੀ ਸੀਗਾ ਉਹਦਾ ਰੰਗ ਕਾਲਾ ਸੀ, ਭਰਾ ਦਾ ਮੇਰਾ ਬਹੁਤ ਜ਼ਿਆਦਾ ਗੋਰਾ ਸੀ, ਬਹੁਤ ਸੋਹਣਾ ਸੀਗਾ।
0: ਅੱਛਾ ਜੀ,
1: ਮੇਰੇ ਚਾਚਾ, ਮੇਰੀ ਚਾਚੀ ਜੀ ਨੇ, ਜਿਹੜੀ ਮੇਰੀ ਚਾਚੀ ਜੀ ਬਣੀ ਬਾਅਦ ਚ,
0: ਹਾਂਜੀ ਹਾਂਜੀ,
1: ਉਹਦਾ ਜਦੋਂ ਵਿਆਹ ਹੋਇਆ ਉਹਨੇ ਸੋਚਿਆ, ਉਹਨੇ ਦੋਨੋਂ ਹੀ ਦੇਖੇ ਸੀਗੇ ਚਾਚਾ ਭਤੀਜਾ, ਹਨਾ, ਤੇ ਉਹਨੇ ਸੋਚਿਆ ਵੀ ਮੇਰਾ ਵਿਆਹ ਜਿਹੜਾ ਗੋਰਾ ਉਹਦੇ ਨਾਲ ਹੋਊਗਾ, ਵੀ ਮੈਂ ਵੀ ਬਹੁਤ ਜ਼ਿਆਦਾ ਗੋਰੀ ਆ।
0: ਅੱਛਾ,
1: ਤੇ ਉਹ ਹੈਡ ਮਾਸਟਰ, ਹੈਡ ਟੀਚਰ ਸੀਗੀ, ਹਨਾ, ਹੈਡ ਮਾਸਟਰ ਨੀ ਕਹਿ ਦਿੰਦੇ ਜਿਹਨੂੰ,
0: ਹਾਂਜੀ ਹਾਂਜੀ,
1: ਜਦੋਂ ਉਹਦਾ ਵਿਆਹ ਹੋਇਆ ਘੁੰਡ ਕੱਢੇ ਹੁੰਦੇ ਸੀਗੇ,
0: ਹਾਂਜੀ ਹਾਂਜੀ,
1: ਦੂਸਰੀ
0: ਗੱਲ,
1: ਹਾਂਜੀ, ਅੱਜ ਤੱਕ ਨਾਓ ਆਈ ਐਮ ਟਰਨਿੰਗ 70, ਆਈ ਐਮ ਆਲਰੇਡੀ ਟਰਨ 71।
0: ਅੱਛਾ ਜੀ,
1: ਅੱਜ ਤੱਕ ਮੈਂ ਆਪਣੇ ਸਹੁਰੇ ਪਿੰਡ,
0: ਅੱਛਾ ਜੀ,
1: 2.5 ਮੀਟਰ ਦੀ ਚੁੰਨੀ ਤੋਂ ਬਗੈਰ ਚੁੰਨੀ ਨੀ ਲਈ।
0: ਵਾਹ ਬਈ,
1: ਅੱਜ ਤੱਕ ਮੈਂ ਆਪਣੇ ਸਹੁਰੇ ਪਿੰਡ ਦੇ ਵਿੱਚ ਕਦੇ ਆਪਣਾ ਬਾਲ ਨੰਗਾ ਨੀ ਕੀਤਾ।
0: ਵਾਹ ਬਈ ਵਾਹ, ਵਾਹ ਬਈ ਵਾਹ, ਵਾਹ ਬਈ,
1: ਗੁੱਤ ਵੀ ਨੀ ਨੰਗੀ ਕੀਤੀ।
0: ਕਮਾਲ ਦੀ ਗੱਲ,
1: ਨੀ ਨੰਗੀ ਕੀਤੀ,
0: ਬੜੀ ਕਮਾਲ ਦੀ ਗੱਲ ਆ ਜੀ। ਇਹ ਬੜੀਆਂ ਤੁਹਾਡੇ ਤੋਂ ਸ਼ਾਇਦ ਐਗਜ਼ਾਮਪਲ ਆ ਜ਼ਿੰਦਗੀ ਦੀਆਂ ਬੜੀਆਂ ਮਿਲਦੀਆਂ, ਪਰ ਅੱਜ ਕੱਲ ਕਿੱਥੇ ਇਹੋ ਜਿਹਾ ਸਮਾਂ, ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ, ਹੈਨਾ।
1: ਤੇ ਹੋਰ ਵੀ ਜਿਵੇਂ ਇੱਕ ਮੇਰੀ ਚਾਹਤ ਸੀਗੀ ਵੀ ਜਦੋਂ ਵੀ ਮੈਂ ਮਰਾਂ, ਮਰਨ ਤੋਂ ਪਹਿਲਾਂ
0: ਜੀ,
1: ਕਿਉਂਕਿ ਮੇਰੇ ਜਿਹੜੇ ਮੇਰੇ ਸਹੁਰਾ ਸਾਹਿਬ ਸੀ ਉਹਨਾਂ ਨੇ ਮੈਨੂੰ ਦੇਖਿਆ ਸੀ, ਪਰ ਮੇਰਾ ਉਹ ਵਿਆਹ ਨਹੀਂ ਸੀ ਅਟੈਂਡ ਕਰ ਸਕੇ। ਉਹ ਹਫ਼ਤੇ ਬਾਅਦ ਹੀ ਉਹਨਾਂ ਦੀ ਡੈਥ ਹੋ ਗਈ ਸੀ ਹਾਰਟ ਅਟੈਕ ਨਾਲ।
0: ਓਹੋ, ਅੱਛਾ,
1: ਕਮਿਊਨਿਸਟ ਪਾਰਟੀ ਦੇ ਉਹ ਵੱਡੇ ਲੀਡਰ ਸੀਗੇ।
0: ਅੱਛਾ ਜੀ,
1: ਹਾਂਜੀ, ਉਹ ਕਹਿੰਦੇ ਸੀ, ਕਹਿੰਦੇ ਵੀ ਜੇ ਮੈਂ ਜਿਉਂਦਾ ਰਿਹਾ ਤੇਰਾ ਵਿਆਹ ਕੈਨੇਡਾ ਜ਼ਰੂਰ ਆਊਂਗਾ, ਨਹੀਂ ਤਾਂ ਫਿਰ ਰੱਬ ਨੂੰ ਪਤਾ।
0: ਅੱਛਾ, ਵਾਹ ਜੀ ਵਾਹ।
1: ਤੇ ਹਾਂਜੀ, ਰਸ਼ੀਆ ਵਗੈਰਾ ਸਭ ਘੁੰਮੇ ਹੋਏ ਸੀ ਉਹਨਾਂ ਦੇ, ਰਸ਼ੀਆ ਹਜੇ ਵੀ ਉਹਨਾਂ ਦੀ ਫੋਟੋ ਲੱਗੀ ਹੋਈ ਆ ਕਮਿਊਨਿਸਟ।
0: ਵਾਹ ਜੀ ਵਾਹ,
1: ਜਿੱਥੇ ਵੀ
0: ਦੇਖੋ ਤੁਹਾਨੂੰ ਤੁਹਾਡੀ ਪੁਰਾਣੀ ਯਾਦਦਾਸ਼ਤ ਚੇਤੇ ਕਰਾਤੀ ਹੈ ਫਿਰ ਅੱਜ ਮੈਂ।
1: ਹਾਂਜੀ ਹਾਂਜੀ,
0: ਚਲੋ, ਬੜੀ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ ਤੁਹਾਡਾ ਕਾਲ ਕਰਨ ਦੀ। 905-673-33

0: ਫੇਰਾਂਗੀ ਤੇ ਮੈਂ ਆਪਣੇ ਸਾਰਾ ਸਾਹਿਬ ਦੇ ਪਿੰਡ ਦੇ ਵਿਚ ਵੜਦਿਆਂ ਨੂੰ ਉਹਨਾਂ ਦਾ ਨਾਂ ਤਸਵੀਰ ਗੇਟ ਬਣਾਉਣਾ ਇੱਕ, ਤਾਂ ਕਿ ਉਹਨਾਂ ਨੂੰ ਦੁਨੀਆਂ ਸਾਰੀ ਯਾਦ ਰੱਖੇ। ਗੁਰਦੁਆਰਾ ਸਾਹਿਬ ਚ ਉਹਨਾਂ ਦੀ ਲਾਇਬ੍ਰੇਰੀ ਬਣਾ ਤੀ ਦੋਨਾਂ ਦੀ, ਪਰ ਹੁਣ ਗੇਟ ਤੇ ਬਣਾਉਣਾ ਉਹਨਾਂ ਦਾ, ਤਾਂ ਕਿ ਅੰਦਰ ਵੜਦਿਆਂ
1: ਨੂੰ। ਕੀ ਨਾਂ ਸੀ ਤੁਹਾਡੇ ਸਹੁਰਾ ਸਾਹਿਬ ਦਾ? ਕੀ ਨਾਂ ਕੀ ਸੀ?
0: ਗੁਲਜ਼ਾਰ ਸਿੰਘ।
1: ਗੁਲਜ਼ਾਰ ਸਿੰਘ ਕਿਹੜਾ ਪਿੰਡ ਆਪਣਾ ਉੱਥੇ ਪੰਜਾਬ?
0: ਛੋਟੀ ਦੋਲੋਂ।
1: ਛੋਟੀ
0: ਦੋਲੋਂ ਖੁਰਦ।
1: ਦੇਖੋ ਬਜ਼ੁਰਗਾਂ ਦਾ ਹੀ ਸਤਿਕਾਰ ਹੁੰਦਾ, ਬਜ਼ੁਰਗਾਂ ਦਾ ਹੀ ਅਸ਼ੀਰਵਾਦ ਹੁੰਦਾ। ਇਹ ਗੱਲ ਵੱਖਰੀ ਹੈ ਕਿ ਅੱਜ ਦੀ ਜਿਹੜੀ ਜਨਰੇਸ਼ਨ ਹੈ ਕਈ ਵਾਰੀ ਇਹਨਾਂ ਚੀਜ਼ਾਂ ਨੂੰ ਮੰਨਦੀ ਨਹੀਂ, ਪਰ ਜਿਹੜੇ ਬਜ਼ੁਰਗਾਂ ਦੇ ਮੂੰਹ ਚੋਂ ਨਿਕਲੀਆਂ ਹੋਈਆਂ ਗੱਲਾਂ ਉਹ ਬੜੀਆਂ ਕਮਾਲ ਦੀਆਂ ਗੱਲਾਂ ਹੁੰਦੀਆਂ। ਬੜੀ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮੱਚ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਬੜਾ ਅੱਛਾ ਤੁਸੀਂ ਸੋਚ ਹੈ ਕਿ ਆਪਣੇ ਸਹੁਰਾ ਪਰਿਵਾਰ ਦੇ ਸਹੁਰਾ ਸਾਹਿਬ ਦੇ ਨਾਂ ਦੇ ਪਿੰਡ 'ਚ ਗੇਟ ਬਣਾਉਣਾ, ਬੜੀ ਚੰਗੀ ਗੱਲ ਹੈ। ਕੋਈ ਹੋਰ ਵੀ ਸੱਜਣ ਸੁਣਦੇ ਹੋਣਗੇ ਜਿਨ੍ਹਾਂ ਦੇ ਨਾਲ ਬਾਪੂ ਦਾ ਜਦੋਂ ਵਿਆਹ ਹੋਇਆ ਹੋਣਾ ਅਤੇ ਬੇਬੇ ਨੇ ਚੁਣੀ ਲਈ ਹੋਣੀ ਹੈ, ਅਤੇ ਬਾਪੂ ਜਦੋਂ ਮਾਰਦਾ ਹੋਣਾ ਛਾਲਾਂ ਪੁੱਠੀਆਂ, ਹੈਂ ਵੀ ਅੱਜ ਦਾ ਵੀ ਲਾਟਰੀ ਨਿਕਲ ਆਈ 905-673-3333।

0: ਲਓ ਜੀ ਦੁਪੱਟਾ ਤੇਰਾ ਸੱਤ ਰੰਗਾਂ ਦਾ ਭਲਾਤਾ ਔਰ ਤੁਹਾਨੂੰ ਇਹ ਗੀਤ ਆਮ ਸ਼ੋਰ ਕੇ ਬਿੰਦਰ ਕੇ ਸਾਹਿਬ ਦਾ ਜ਼ਰੂਰ ਜ਼ਰੂਰ ਪਸੰਦ ਆਇਆ ਹੋਣਾ। ਹੈਲੋ
1: ਹੈਲੋ ਭਾਈ ਜੀ, ਕੀ ਹਾਲ
0: ਚਾਲ? ਸਤਿ ਸ੍ਰੀ ਅਕਾਲ ਜੀ, ਕਿੱਦਾਂ ਵੀਰਾ ਜੀ? ਠੀਕ ਹੋ?
1: ਵਧੀਆ ਜੀ।
0: ਚਲੋ ਬੜੀ ਚੰਗਾ ਗੱਲ ਆ ਸਰ, ਹੁਕਮ ਕਰੋ ਵੀਰੇ।
1: ਕੁਛ ਨੀ ਬਾਈ, ਬਸ ਮੈਂ ਤੁਹਾਡਾ ਗੀਤ ਸੁਣਿਆ ਬਿੰਦਰ ਕੇ ਸਾਹਿਬ ਦਾ ਤੇ ਮੈਂ ਫੋਨ ਲਾ ਲਈ।
0: ਅੱਛਾ,
1: ਯਾਦ ਆ ਗਈ ਮੇਰੇ ਨਾਨਾ ਜੀ ਨੇ।
0: ਅੱਛਾ ਜੀ,
1: ਮੈਂ ਤਾਂ ਦੇਖਿਆ ਨੀ ਮੇਰੇ ਨਾਨਾ ਜੀ ਨੂੰ, ਮੰਮਾ ਨੂੰ ਪਤਾ ਵਾ ਨਾਨਾ ਜੀ ਸੀਗੇ ਤੇ ਨਿੱਕੇ ਹੁੰਦੇ ਬੜੀ ਇਹਨਾਂ ਦੇ ਜਦੋਂ ਪੂਰੇ ਹੋਏ ਉਸ ਤੋਂ ਬਾਅਦ ਮੈਂ ਹੋਇਆ।
0: ਅੱਛਾ ਜੀ,
1: ਬਟ ਮੇਰੇ ਅੱਜ ਵੀ ਖਾਸ ਦੱਸੀਏ ਵੀ ਇਹਨਾਂ ਨੂੰ ਲਾਈਵ ਮਿਲਦਾ ਤੇ ਦੇਖਦਾ।
0: ਅੱਛਾ,
1: ਮਤਲਬ ਉਹ ਅੱਗੇ ਵੀ ਇੱਕ ਸੁਪਨਾ ਅਧੂਰਾ ਜਿਹਾ ਰਹਿ ਗਿਆ, ਮਤਲਬ ਨਿੱਕੇ ਹੁੰਦੇ ਮੈਂ ਸੁਣਦੇ ਹੀ ਆਇਆ, ਮੈਨੂੰ ਘਰਦਿਆਂ ਨੇ ਗੀਤ ਹੀ ਤੇ ਸੁਣਾਇਆ ਵੀ ਨਾਨਾ ਜੀ ਦੇ ਗੀਤ ਨੇ ਐਵੇਂ ਐਵੇਂ ਕਰਕੇ।
0: ਅੱਛਾ, ਤੁਸੀਂ ਦੇਖਿਆ ਨੀ ਸੀ ਨਾਨਾ ਜੀ ਆਪਣੇ ਨੂੰ?
1: ਨਹੀਂ ਜੀ, ਮੈਂ ਦੇਖਿਆ ਨੀ ਸੀਗਾ ਜੀ।
0: ਨਾਨਿਆਂ ਦਾ ਪਿਆਰ ਵੀ ਆਪਣਾ ਹੀ ਹੁੰਦਾ ਵੀਰ ਮੇਰਿਆ, ਇਹ ਬਸ ਬੜੀਆਂ ਗੱਲਾਂ ਜ਼ਿੰਦਗੀ ਦੀਆਂ ਸਾਂਝੀਆਂ ਹੀ ਆ। ਇਹ ਬਸ ਕਹਿਣ ਨੂੰ ਆਪਾਂ ਬੜਾ ਛੋਟੀਆਂ ਚੀਜ਼ਾਂ ਸਮਝਦੇ ਹਾਂ, ਪਰ ਜਿਹੜਾ ਵੱਡਿਆਂ ਦਾ ਸਤਿਕਾਰ ਹੈ ਨਾ ਵੀਰੇ, ਉਹ ਨਹੀਂ ਕਦੇ ਜ਼ਿੰਦਗੀ 'ਚੋਂ ਭੁੱਲਣਾ ਚਾਹੀਦਾ। ਮੈਂ ਤਾਂ ਕੋਈ ਸਮਝਦਾ ਉਹਨਾਂ ਦੀਆਂ ਬਲੈਸਿੰਗ ਦੇ ਸਿਰ 'ਤੇ ਹੀ ਅੱਜ ਆਪਾਂ ਸਾਰੇ ਜਣੇ ਇੱਥੇ ਤੁਰੇ ਫਿਰਦੇ ਹਾਂ। ਮੈਨੂੰ ਲੱਗਦਾ ਵੀਰੇ ਦਾ ਮਨ ਥੋੜ੍ਹਾ ਜਿਹਾ ਖਰਾਬ ਹੋ ਗਿਆ, ਕਿਉਂਕਿ ਇਹ ਚੀਜ਼ਾਂ ਹੁੰਦੀਆਂ ਇੱਦਾਂ ਦੀਆਂ, ਇਮੋਸ਼ਨਲ ਹੋ ਗਿਆ ਨਾ ਵੀਰ ਮੇਰਾ, ਲੱਗਦਾ ਮੈਨੂੰ ਤਦ ਹੀ ਫੋਨ ਕੱਟ ਗਿਆ ਨਾ। ਇਹ ਬੜੀ ਜਿਹੜੀਆਂ ਨਾ ਇਹ ਖੂਨ ਦੇ ਰਿਸ਼ਤੇ ਨਾ ਜਿਹੜੇ ਹੁੰਦੇ ਆ, ਦਾਦਾ ਹੋ ਗਿਆ ਦਾਦੀ ਹੋ ਗਏ, ਇਹ ਬੜੀ ਇੱਕ ਕਮਾਲ ਦੇ ਰਿਸ਼ਤੇ ਆ। ਇਹ ਰਿਸ਼ਤੇ ਜਿਹੜੇ ਆ ਜ਼ਿੰਦਗੀ 'ਚ ਦੁਬਾਰਾ ਤੁਹਾਨੂੰ ਮਿਲ ਨਹੀਂ ਸਕਦੇ, ਨਾ ਤੁਸੀਂ ਇਸ ਦੀ ਚੋਣ ਕਰ ਸਕਦੇ ਆ। ਚੋਣ ਮਤਲਬ ਤੁਸੀਂ ਲੱਭ ਨਹੀਂ ਸਕਦੇ ਇਹੋ ਜਿਹੇ ਰਿਸ਼ਤੇ। ਔਰ ਇਹ ਜਿਹੜੇ ਰਿਸ਼ਤੇ ਆ, ਇਹ ਧੁਰੋਂ ਲਿਖਾਏ ਜਾਂਦੇ ਰਿਸ਼ਤੇ ਆ। ਜਿਹੜੀ ਮਾਂ ਨੇ ਤੁਹਾਨੂੰ ਪੇਟ 'ਚ ਰੱਖਣਾ, 9 ਮਹੀਨੇ ਕਰਕੇ ਜਨਮ ਦੇਣਾ, ਉਹ ਕਿੱਥੇ ਮਾਂ ਦੇ ਅਸੀਂ ਕਰਜ਼ੇ ਦੇ ਦਾਂਗੇ ਜ਼ਿੰਦਗੀ 'ਚ? ਹੈ, ਅੱਜ ਫਿਰ ਗੱਲ ਉਹੀ ਆ ਗਈ ਹੈ। ਮੈਂ ਤਕਰੀਬਨ ਜਦੋਂ ਵੀ ਮਦਰ ਦੀ ਜਾਂ ਪੇਰੈਂਟਸ ਦੀ ਗੱਲ ਚੱਲਦੀ ਹੈ, ਇੰਨੀ ਗੱਲ ਜ਼ਰੂਰ ਕਹਿੰਦਾ ਹੁੰਦਾ, ਦੇਖੋ ਅੱਜ ਦੇ ਦਿਨ ਦੇ ਵਿੱਚ ਹਰ ਬੰਦਾ ਇੱਕ ਦੂਸਰੇ ਨਾਲੋਂ ਸਿਆਣਾ ਹੈ। ਮੇਰੇ ਨਾਲੋਂ ਤੁਸੀਂ ਸਾਰੇ ਬਹੁਤ ਸਿਆਣੇ ਹੋ, ਬਹੁਤ ਗੁਣੀ ਗਿਆਨੀ ਹੋ, ਵਿਦਵਾਨ ਹੋ, ਜਿਹੜੇ

0: ਨੂੰ ਸੁਣ ਰਹੇ ਆ, ਕਿਉਂਕਿ ਜਿਹੜੇ ਸੁਣਨ ਵਾਲੇ ਹੁੰਦੇ ਆ ਨਾ ਉਹ ਬੜੇ ਆਸ਼ਿਕ ਲੋਕ ਹੁੰਦੇ ਆ। ਗਾਉਣ ਵਾਲੇ ਨਾਲੋਂ ਸੁਣਨ ਵਾਲੇ ਜਿਹੜੇ ਹੁੰਦੇ ਨਾ ਬੜੇ ਆਸ਼ਿਕ ਲੋਕ ਹੁੰਦੇ ਆ। ਤੁਸੀਂ ਆਮ ਕਲਾਕਾਰ ਜਿਸ ਵੇਲੇ ਗਾਉਂਦੇ ਹੋਣਗੇ ਨਾ ਉਹ ਕਹਿੰਦੇ ਹੋਣਗੇ ਜਿਹੜਾ ਬੰਦਾ ਸਹੀ ਮਾਨੇ ਸਾਹਮਣੇ ਬੈਠ ਕੇ ਸੁਣ ਰਿਹਾ ਨਾ ਉਹ ਬੜਾ ਦੀਵਾਨਾ ਬੰਦਾ। ਉਹ ਜਿਹੜੀਆਂ ਫੈਮਲੀਜ਼ ਮੈਨੂੰ ਅੱਜ ਸੁਣ ਰਹੀਆਂ ਔਰ ਮੈਂ ਸਮਝਦਾ ਕਿ ਤੁਸੀਂ ਮੇਰੇ ਤੋਂ ਬਹੁਤ ਵੱਡੇ ਸਮਝਦਾਰ ਹੋ, ਤੁਸੀਂ ਗਿਆਨੀ ਲੋਕ ਹੋ, ਤੁਹਾਨੂੰ ਇਹਨਾਂ ਚੀਜ਼ਾਂ ਦੀ ਸਮਝ ਹੈ। ਜੋ ਮੈਂ ਲਫ਼ਜ਼ ਬੋਲ ਰਿਹਾ ਨਾ ਉਹ ਮੇਰੇ ਲਫ਼ਜ਼ ਦੀ ਤੁਸੀਂ ਚੋਣ ਕਰਕੇ ਉਸ ਦਾ ਰਿਜ਼ਲਟ ਕੱਢ ਦਿੰਦੇ ਹੋ। ਜਿਹੜੇ ਮੇਰੇ ਲਫ਼ਜ਼ ਰੇਡੀਓ 'ਤੇ ਮੈਂ ਬੋਲਦਾ ਹੁੰਦਾ ਬਹੁਤ ਸਤਿਕਾਰ ਦਿੰਦੇ ਹੋ ਤੁਸੀਂ ਮੈਨੂੰ, ਕਿਤੇ ਫੰਕਸ਼ਨ ਪਾਰਟੀ 'ਤੇ ਮਿਲਦੇ ਹਾਂ ਬੜਾ ਪਿਆਰ ਮਿਲਦਾ, ਬਹੁਤ ਸਤਿਕਾਰ ਮਿਲਦਾ, ਤੁਹਾਡਾ ਸਾਰਾ ਥੈਂਕ ਯੂ। ਪਰ ਜਿਹੜੀ ਮੈਂ ਗੱਲ ਕਰਨ ਜਾ ਰਿਹਾ ਸੀ ਇੱਕ ਵਾਰੀ ਫਿਰ ਤੋਂ, ਗੱਲ ਪੇਰੈਂਟਸ ਦੀ ਚੱਲੀ ਸੀ। ਇਹ ਜਿਹੜੇ ਪੇਰੈਂਟਸ ਹੁੰਦੇ ਨਾ ਜ਼ਿੰਦਗੀ 'ਚ ਇਹ ਨਹੀਂ ਮਿਲਦੇ ਦੁਬਾਰਾ, ਫਿਰ ਫੋਟੋਆਂ ਦੇ ਅੱਗੇ ਬਹਿ ਕੇ ਅਸੀਂ ਮੱਥੇ ਰਗੜ ਰਗੇ ਰੋਂਦੇ ਹਾਂ, ਉਹ ਬਾਪੂ ਮੈਂ ਤੇਰੇ ਵਾਸਤੇ ਇਹ ਨਹੀਂ ਕੁਛ ਕਰ ਸਕਿਆ, ਮੈਨੂੰ ਮਾਫ਼ ਕਰ ਦੇ, ਮਾਂ ਮੇਰੀ ਹੈ ਮੈਂ ਤੇਰੇ ਲਈ ਇੱਦਾਂ ਕੀਤਾ ਸੀ ਆਪਣੀ ਘਰਵਾਲੀ ਦੇ ਕਹਿਣ 'ਤੇ, ਉਹ ਮਾਂ ਮੇਰੀ ਹੈ ਮੈਨੂੰ ਮਾਫ਼ ਕਰ ਦੇ। ਅਤੇ ਉਹ ਜਿਹੜੇ ਮਾਂ ਲੱਭਣੀ ਨਹੀਂ ਨਾ ਲੱਭਣਾ ਪਿਓ, ਫਿਰ ਮੱਥੇ ਰਗੜ ਰਗੜ ਕੇ ਫੋਟੋਆਂ ਦੇ ਅੱਗੇ ਬਹਿ ਬਹਿ ਕੇ ਰੋਣਾ। ਕਈ ਬੰਦੇ ਇੰਨੀਆਂ ਜ਼ਿੰਦਗੀ 'ਚ ਗਲਤੀਆਂ ਕੀਤੀਆਂ ਹੁੰਦੀਆਂ ਉਹਨਾਂ ਨੇ, ਕਈ ਬੰਦਿਆਂ ਨੇ ਲਾਈਫ 'ਚ ਇੰਨੀਆਂ ਗਲਤੀਆਂ ਕੀਤੀਆਂ ਹੁੰਦੀਆਂ, ਖਾਸ ਕਰਕੇ ਬੱਚਿਆਂ ਨੇ ਗਲਤੀਆਂ ਕਰਨੀਆਂ ਨਾ, ਮਾਂ ਪਿਓ ਫਿਰ ਵੀ ਕਹਿੰਦਾ ਸੀ ਨਹੀਂ ਯਾਰ ਛੱਡੋ ਕੋਈ ਗੱਲ ਨਹੀਂ ਬੱਚੇ ਵਧੀਆ ਗੱਲ ਆ, ਤੂੰ ਆਪਣੀ ਘਰ ਵਾਲੀ ਨਾਲ ਰਹਿ, ਆਪਣਾ ਘਰ ਵਸਾ, ਆਪਣੇ ਬੱਚਿਆਂ ਨੂੰ ਦੇਖ, ਸਾਡੀ ਖੈਰ ਸੁਆ ਆ, ਅਸੀਂ ਆਪਣਾ ਸਾਰ ਲਾਂਗੇ। ਬਾਪੂ ਦਾ ਐਡਾ ਦਿਲ ਵੱਡਾ ਹੁੰਦਾ। ਪਰ ਅੱਜ ਮੈਂ ਗੱਲ ਤੁਹਾਨੂੰ ਇਹ ਛੋਟੀ ਜਿਹੀ ਫਿਰ ਕਰ ਰਿਹਾ, ਬਾਕੀ ਅਗੇਨ ਆਈ ਵੁੱਡ ਸੇ ਤੁਸੀਂ ਸਾਰੇ ਸਮਝਦਾਰ ਹੋ, ਮੇਰੇ ਤੋਂ ਬਹੁਤ ਜ਼ਿਆਦਾ ਸਮਝਦਾਰ ਹੋ, ਮੈਨੂੰ ਨਹੀਂ ਸਮਝ ਆ, ਬਿਲਕੁਲ ਨਹੀਂ ਸਮਝ ਆ। ਜਿਹਨਾਂ ਨੇ ਵੀ ਆਪਣੇ ਪੇਰੈਂਟਸ ਨੂੰ ਘਰੋਂ ਕੱਢਿਆ, ਮੈਂ ਵਰਡ ਯੂਜ਼ ਕੀ ਕਰ ਰਿਹਾ, ਕੱਢਿਆ ਕਿਸੇ ਕਾਰਨ ਕਰਕੇ ਵੀ, ਲੜਾਈ ਝਗੜੇ ਹੋ ਗਏ, ਸੱਸ ਦੀ ਨੂੰਹ ਨਾਲ ਹੀ ਬਣੀ, ਕੋਈ ਵੀ ਰੀਜ਼ਨ ਹੋ ਸਕਦੇ ਆ, ਐਕਸ ਵਾਈ ਜੈਡ, ਮੈਨੂੰ ਨਹੀਂ ਪਤਾ, ਹਰ ਪਰਿਵਾਰ ਦੀ ਆਪਣੀ ਆਪਣੀ ਸਟੋਰੀ ਹੈ। ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਵਾਪਸ ਘਰ ਲੈ ਕੇ ਆ ਜਾਓ। ਮਾਂ ਗਲਤ ਨਾ ਤੁਹਾਡੀ, ਕੋਈ ਗੱਲ ਨਹੀਂ, ਨੂੰਹ ਨੂੰ ਟੋਕਦੀ ਹੈ ਘਰ ਦੇ ਵਿੱਚ ਕੰਮ ਕਰਨ ਲੱਗਿਆਂ, ਪਾਉਣ ਲੱਗਿਆਂ, ਖਾਣ ਲੱਗਿਆਂ ਟੋਕਦੀ ਹੈ, ਕੋਈ ਗੱਲ ਨਹੀਂ, ਤੁਹਾਨੂੰ ਤਾਂ ਉਹਨੇ ਜੰਮਿਆ ਨਾ, ਤੁਸੀਂ ਤਾਂ ਆਪਣਾ ਫਰਜ਼ ਅਦਾ ਕਰੋ, ਜਿਸ ਨੇ ਜੰਮਿਆ ਤੁਸੀਂ ਉਸ ਦਾ ਫਰਜ਼ ਅਦਾ ਕਰੋ। ਦੂਜੀ ਗੱਲ, ਬੈੱਡਰੂਮ ਦੇ 'ਚ ਆ ਕੇ ਮਾਂ ਪਿਓ ਕਦੀ ਬੱਚਿਆਂ ਨਾਲ ਸੌਂਦੇ ਨਹੀਂ, ਜਵਾਨ ਧੀ ਪੁੱਤ ਦੇ ਨਾਲ ਮਾਂ ਪਿਓ ਨਹੀਂ ਸੌਂਦਾ ਕਦੀ ਆ ਕੇ। ਤੁਸੀਂ ਆਪਣੀ ਵਾਈਫ ਨੂੰ ਸਮਝਾ ਸਕਦੇ ਹਾਂ ਤਰੀਕੇ ਦੇ ਨਾਲ, ਕੁੜੀਆਂ ਦੀਆਂ ਝੱਲੀਆਂ ਥੋੜ੍ਹਾ ਹੈਗੀਆਂ ਕਿ ਕੁੜੀਆਂ ਝੱਲੀਆਂ, ਉਹ ਵੀ ਪੰਜਾਬ ਤੋਂ ਆਈਆਂ, ਉਹ ਵੀ ਕਿਸੇ ਦੀਆਂ ਮਾਂ ਪਿਓ ਦੀਆਂ ਧੀਆਂ, ਤੁਸੀਂ ਉਹਨਾਂ ਨੂੰ ਪਿਆਰ ਦੇ ਨਾਲ ਇਸ ਗੱਲ ਦੀ ਸਾਂਝ ਪਾ ਸਕਦੇ ਆ ਕਿ ਦੇਖ ਮਾਂ ਪਿਓ ਮੇਰਾ, ਜਿੰਨੀ ਉਹਨਾਂ ਦੀ ਰੱਬ ਨੇ ਉਮਰ ਲਿਖੀ ਹੈ, ਜਿੰਨੀ ਸਵਾਸਾਂ ਦੀ ਪੂੰਜੀ ਲਿਖੀ ਆ ਉਹਨਾਂ ਦੀ, ਉਹਨਾਂ ਨੇ ਜ਼ਿੰਦਗੀ ਦੀ ਸਾਂਝ ਬਣਾ ਕੇ ਰੱਖੋ। ਤੁਸੀਂ ਬਲੀਵ ਕਰਿਓ ਤੁਹਾਡੇ ਘਰ ਦੇ ਵਿੱਚ ਕੁਛ ਇਸ ਤਰ੍ਹਾਂ ਦੀਆਂ ਤਕਲੀਫਾਂ ਚੱਲ ਰਹੀਆਂ, ਫਾਈਨੈਂਸ਼ਲੀ ਤੌਰ 'ਤੇ ਤੁਸੀਂ ਸਟਰੋਂਗ ਨਹੀਂ ਹੈਗੇ, ਤੁਸੀਂ ਵੀਕ ਜਾ ਰਹੇ ਹੋ, ਤੁਹਾਡੇ ਕੰਮ ਖਰਾਬ ਹੋ ਗਏ ਆ, ਤੁਹਾਡੇ ਘਰ ਮਾਂ ਦਾ ਪੈਰ ਪੈਂਦੇ ਤੁਹਾਡੇ ਕੰਮ ਸਾਰੇ ਦੁਬਾਰਾ ਤੋਂ ਸਿੱਧੇ ਹੋਣੇ ਸ਼ੁਰੂ ਹੋ ਜਾਣਗੇ। ਇਹ ਮਹਾਂਪੁਰਖਾਂ ਦੇ ਬਚਨ ਆ, ਇਹ ਸੰਤਾਂ ਦੇ ਬਚਨ ਆ, ਮੈਂ ਸਿਰਫ ਤੁਹਾਨੂੰ ਇੱਕ ਡਿਲੀਵਰ ਕਰ ਰਿਹਾ ਉਹ ਬਚਨ ਉਹਨਾਂ ਦੇ ਮਹਾਂਪੁਰਖਾਂ ਦੇ। ਮੰਨਾ ਨਹੀਂ ਮੰਨਾ ਤੁਹਾਡੀ ਮਰਜ਼ੀ, ਤੁਸੀਂ ਵੱਡੇ ਹੋ ਮੇਰੇ ਤੋਂ, ਅਗੇਨ ਤੁਸੀਂ ਸਾਰੇ ਸਮਝਦਾਰ ਹੋ, ਮੇਰੇ ਤੋਂ ਸਾਰੇ ਸਿਆਣੇ ਹੋ। ਘਰ ਦੇ ਵਿੱਚ ਜਿਹੜੀ ਦਾਦਾ ਦਾਦੀ ਜਿਨ੍ਹਾਂ ਦੇ ਘਰਾਂ ਦੇ ਵਿੱਚ ਹੋਣ, ਨਾਨਾ ਨਾਨੀ ਚਲੋ ਇੱਕ ਰਿਸ਼ਤਾ ਹੈ, ਬੜਾ ਜ਼ਰੂਰੀ ਰਿਸ਼ਤਾ ਉਹ ਵੀ, ਪਰ ਜਿਹੜਾ ਬਲੱਡ ਹੈ ਤੁਹਾਡੇ ਅੰਦਰ ਉਹ ਦਾਦਾ ਦਾਦੀ ਦਾ ਹੈ, ਤੁਹਾਡੇ ਪਿਓ ਦਾ ਬਲੱਡ ਹੈ ਤੁਹਾਡੇ ਪੁੱਤਰਾਂ ਦੇ ਅੰਦਰ, ਅਤੇ ਤੁਹਾਡੇ ਬੱਚਿਆਂ ਦਾ ਪਾਲਣ ਪੋਸ਼ਣ ਹੀ ਡਿਫਰੈਂਟ ਹੋ ਜਾਏਗਾ ਜਿਨ੍ਹਾਂ ਦੇ ਘਰਾਂ ਦੇ ਵਿੱਚ ਦਾਦਾ ਦਾਦੀ ਹਨ। ਜਿਸ ਵੇਲੇ ਗੋਦੀ 'ਚ ਬਿਠਾ ਕੇ ਛੋਟੇ ਬੱਚਿਆਂ ਨੂੰ ਨਾ ਬੁਰਕੀ ਤੋੜ ਕੇ ਸਬਜ਼ੀ ਦੇ ਨਾਲ ਲਾ ਕੇ ਗਰਾਈ ਖਵਾਈ, ਬੱਚਿਆਂ ਦੇ ਮੂੰਹ ਦੇ 'ਚ ਪਾਈ, ਫਿਰ ਉਹ ਤੁਸੀਂ ਨਹੀਂ ਕਰ ਸਕਦੇ, ਅਸੀਂ ਨਹੀਂ ਕਰ ਸਕਦੇ, ਨਹੀਂ ਕਰ ਸਕਦੇ ਅਸੀਂ, ਕਿਉਂਕਿ ਸਾਡੇ 'ਚ ਉਹ ਮੋਹ ਨਹੀਂ ਇੰਨਾ ਹੈ, ਸਾਡੇ 'ਚ ਉਹ ਇੰਨੀ ਪਿਆਰ ਦੀ ਭਾਵਨਾ ਨਹੀਂ ਹੈ। ਅਸੀਂ ਬੱਚਿਆਂ ਨੂੰ ਪਲੇਟ ਪਾ ਕੇ ਰੋਟੀ ਦੇ ਨਹੀਂ ਖਾਧੀ, ਚਲੋ ਜਸਟ ਕਾਲ ਦਾ ਪੀਜ਼ਾ, ਦੈਟਸ ਇਟ। ਪਰ ਜਿਹੜੀ ਦਾਦੀ ਨੇ ਜਾਂ ਦਾਦੇ ਨੇ ਬੱਚਿਆਂ ਨੂੰ ਆਪਣੀ ਗੋਦੀ 'ਚ ਬਹਿ ਕੇ ਉਹ ਪਿਆਰ ਅਤੇ ਲੋਰੀ ਦੇ ਦੇਣੀ ਹੈ ਨਾ, ਹਲੂਣਾ ਦੇ ਦੇਣਾ ਪਿਆਰ ਦਾ, ਸਵਾਉਣ ਲੱਗਿਆਂ ਛੋਟੇ ਬੱਚਿਆਂ ਨੂੰ ਗੋਦੀ 'ਚ ਸਵਾ ਦਿੰਦੇ ਆ। ਅੱਜ ਵੀ ਗੋਦੀ ਦਾ ਨਿੱਘ ਦੁਨੀਆਂ ਦਾ ਐਸਾ ਨਿੱਘ ਹੈ, ਇਸ ਦੀ ਕੋਈ ਮੁਕਾਬਲਾ ਨਹੀਂ ਕਰ ਸਕਦਾ। ਦੁਨੀਆਂ ਦਾ ਨਿੱਘ, ਇਹਦੇ ਅੱਗੇ ਸਭ ਝੂਠੇ ਆ। ਜੋ ਮਾਂ ਪਿਓ ਦੀ ਗੋਦ, ਜੋ ਦਾਦਾ ਦਾਦੀ ਦੀ ਗੋਦ ਦਾ ਨਿੱਘ ਬੱਚਿਆਂ ਨੂੰ ਮਿਲ ਸਕਦਾ। ਇੱਕ ਕਾਲ ਲੈ ਲਈਏ ਯਾਰ। ਹੈਲੋ ਹੈਲੋ, ਦੁਬਾਰਾ ਕਰ ਲਿਓ ਵੀ ਕਾਲ। ਸੱਗੂ ਸਾਹਿਬ ਸੁਣ ਰਿਹਾ ਪ੍ਰੋਗਰਾਮ ਨੂੰ, ਗੁਰਮੇਲ ਸਿੰਘ ਸੱਗੂ ਸਾਹਿਬ, ਬੜੀ ਮਿਹਰਬਾਨੀ ਸੱਗੂ ਸਾਹਿਬ ਤੁਹਾਡੀ। ਸੱਗੂ ਸਾਹਿਬ ਮੈਂ ਇੱਦਾਂ ਦਾ ਹੀ ਹਾਂ, ਬਸ ਪ੍ਰੋਗਰਾਮ ਪ੍ਰੋਗਰਾਮ ਚੱਲਦੇ ਇਹਨਾਂ ਨੇ ਸਾਰੀ ਜ਼ਿੰਦਗੀ, ਪਰ ਜਿਹੜੇ ਮੈਸੇਜ ਆ ਬੜੇ ਜ਼ਰੂਰੀ ਆ। ਤੁਹਾਨੂੰ ਮੇਰੀ ਗੱਲ ਚੰਗੀ ਲੱਗੀ ਆ ਸੱਗੂ ਸਾਹਿਬ, ਸਟੂਡੀਓ ਕਾਲ ਕਰਕੇ ਜ਼ਰੂਰ ਦੱਸਿਓ
1: ਜੀ। ਅਸੀਂ ਆਪਦੇ ਨਾਲ ਸ਼ੇਅਰ ਕਰਾਂਗੇ ਜੀ। ਸ਼ੈਲ ਗੈਸ ਸਟੇਸ਼ਨ, ਇਹ ਸ਼ੈਲ ਗੈਸ ਸਟੇਸ਼ਨ 'ਚ ਮਲਟੀਪਲ ਇਨਕਮ ਜਨਰੇਟਿੰਗ ਹੀ ਗਾਵੇ। ਇਹਦੇ 'ਚ ਟਨਲ ਕਾਰਵਾਸ਼ ਹੈਗਾ, 4 ਕੋਇਨ ਕਾਰਵਾਸ਼ ਹੈਗੇ ਨੇ, ਇਹ 'ਚ ਕੋਇਨ ਲਾਂਡਰੀ ਹੈਗੀ ਜੇ, ਇਹ 'ਚ 3 ਯੂਨਿਟ ਹੈਗੇ ਨੇ ਜਿਹੜੇ ਰੈਂਟਲ ਨੇ, 3 ਬੈਡਰੂਮ ਅਪਾਰਟਮੈਂਟ ਹੈਗਾ, ਟੇਕ ਆਊਟ ਰੈਸਟੋਰੈਂਟ ਹੈਗਾ, ਯੂ ਨੇਮ ਇਟ, ਬਿਊਟੀਫੁਲ ਲੋਕੇਸ਼ਨ, 1.2 ਏਕੜ ਲੋਟ ਹੀ ਹੈ, ਕੁਆਥਰਾ ਲੇਕਸ ਏਰੀਆ 'ਚ ਹੈਗਾਵੇ। ਤੁਸੀਂ ਇਹੋ ਜਿਹੀ ਜਿਹੜੇ $750,000 ਇਨਕਮ ਜਨਰੇਟਿੰਗ ਹੈਗਾਵੇ, ਇਹੋ ਜਿਹੀ ਲੋਕੇਸ਼ਨ ਆਪਣੇ ਇੱਥੋਂ ਜਾਣ ਨਹੀਂ ਦਿਓਗੇ, ਇਹਦੇ ਵਾਸਤੇ ਕਾਲ ਕਰਨੀ ਹੋਏਗੀ 6479884449। ਹਸੀਬ ਸ਼ੇਖ 6479884449, ਸੇਵਾ ਦਾ ਮੌਕਾ ਜ਼ਰੂਰ ਦੇਣਾ ਜੀ।
0: ਹੈਲੋ,
2: ਹਾਂਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਸਰ, ਮੈਂ ਪੁੱਛਣਾ ਸੀਗਾ, ਜਿਹੜੇ ਭਾਈ ਤਾਂ ਨਹੀਂ ਹੈਗੇ, ਗੁਰਪਾਲ ਸਿੰਘ ਜੀ ਹੈਗੇ ਨਾ ਆਪਣੇ ਇੰਗਲੈਂਡ ਤੋਂ, ਉਹਨਾਂ ਦਾ ਅਗਾਂਹ ਸੈਮੀਨਾਰ ਆ ਜੀ, ਤੁਹਾਨੂੰ ਆਈਡੀਆ ਹੈਗਾ ਕੁਛ ਵੀ 2 ਅਗਸਤ ਨੂੰ ਹੈਗਾ ਆ ਜੀ?
0: ਨਹੀਂ ਜੀ, ਮੈਨੂੰ ਨਹੀਂ ਵੀਰੇ ਉਹਨਾਂ ਬਾਰੇ ਪਤਾ ਨਹੀਂ ਕੁਛ ਜੀ। ਜੇ ਕਿਸੇ ਨੂੰ ਪਤਾ ਹੋਵੇ ਵੀਰ ਜੀ, ਸਟੂਡੀਓ 'ਚ ਕਾਲ ਕਰਕੇ ਜ਼ਰੂਰ ਦੱਸ ਦਿਓ। ਜੇ ਕਿਸੇ ਸੱਜਣ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸ ਦਿਓ ਵੀਰਾ ਜੀ। ਥੈਂਕ ਯੂ ਵੀਰੇ। ਸੁਲਤਾਨ ਜੀ ਸਾਡੇ ਸਟੂਡੀਓ ਦੇ ਵਿੱਚ ਨਹੀਂ ਆਏ ਅੱਜ, ਕੋਈ ਗੱਲ ਨਹੀਂ, ਪ੍ਰੋਗਰਾਮ ਦੇ ਪ੍ਰਾਊਡ ਸਪੋਂਸਰ ਆ ਸੁਲਤਾਨ ਜੀ। ਔਰ ਮੈਨੂੰ ਪਤਾ ਕਿ ਤੁਹਾਡੀਆਂ ਅੱਖਾਂ ਦੇ ਵਿੱਚੋਂ ਹੰਝੂ ਆ ਰਹੇ ਹੋਣੇ ਆ ਬਾਹਰ, ਆਈ ਨੋ। ਮੈਂ ਦੁਨੀਆਂ ਦੇ ਵਿੱਚ ਵਿਚਰਦਾ, ਦੁਨੀਆਂ ਨਾਲ ਗੱਲਾਂ ਬਾਤਾਂ ਕਰਦਾ, ਰੋਜ਼ ਬਿਜ਼ਨਸਮੈਨਾਂ ਨੂੰ ਮਿਲਦਾ, ਤੁਹਾਡੀਆਂ ਅੱਖਾਂ ਦੇ ਵਿੱਚੋਂ ਹੰਝੂ ਆਟੋਮੈਟਿਕਲੀ ਆ ਗਏ ਹੋਣੇ, ਤੁਸੀਂ ਇਕੱਲੇ ਗੱਡੀ 'ਚ ਹੋਵੋਗੇ, ਜਿਹੜੀਆਂ ਗੱਲਾਂ ਮੈਂ ਕੀਤੀਆਂ। ਜੇ ਸੱਚ ਹੈ ਤਾਂ ਉਸ 'ਤੇ ਅਮਲ ਕਰੋ, ਜੇ ਸੱਚ ਨਹੀਂ ਤਾਂ ਉਸ 'ਤੇ ਅਮਲ ਨਾ ਕਰੋ, ਦੈਟਸ ਇਟ। ਸੁਲਤਾਨ ਜੀ, ਕੀ ਹਾਲ ਚਾਲ ਹੈ ਸਰ?
2: ਥੈਂਕ ਯੂ ਵੀਰ ਮੱਜੀ, ਬਹੁਤ ਬਹੁਤ ਸ਼ੁਕਰੀਆ
0: ਜੀ। ਸਰ ਹੋਰ ਸੁਣਾਓ, ਕਿੱਦਾਂ, ਠੀਕ ਹੋ ਸਰ?
2: ਜੀ ਜੀ ਬਿਲਕੁਲ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਕੈਨੇਡਾ ਡੇ ਸਪੈਸ਼ਲ ਸੇਲ ਸਟਾਰਟ ਹੋ ਗਈ ਹੈ ਜੀ। ਕੈਨੇਡਾ ਡੇ ਦੀ ਸੇਲ ਇਸ ਕਰਕੇ ਇੰਪੋਰਟੈਂਟ ਗਿਣੀ ਜਾਂਦੀ ਹੈ ਕਿਉਂਕਿ ਸਾਰੀਆਂ ਕੰਪਨੀਜ਼ ਇਹਦੇ ਵਿੱਚ ਪਾਰਟਿਸਪੇਟ ਕਰਦੀਆਂ। $600, $400 ਦਾ ਡਿਸਕਾਊਂਟ ਤੁਹਾਨੂੰ ਟੀਵੀ ਸੈਕਸ਼ਨ ਚ ਮਿਲ ਰਿਹਾ। ਜਿਹੜੇ ਕਸਟਮਰ ਫਰਿੱਜ, ਸਟੋਵ, ਡਿਸ਼ਵਾਸ਼ਰ ਲੈਣੇ ਚਾਹੁੰਦੇ ਉਹਨਾਂ ਨੂੰ 15% ਤੱਕ ਦਾ ਡਿਸਕਾਊਂਟ ਜਿਹੜਾ ਕੈਨੇਡਾ ਡੇ ਸੇਲ ਚ ਦਿੱਤਾ ਜਾ ਰਿਹਾ ਕੰਪਨੀਜ਼ ਵੱਲੋਂ, ਜਿਹਦੇ ਚ GE ਫਰਿਜਡੇਅਰ, ਫਰਿਜਡੇਅਰ ਪ੍ਰੋਫੈਸ਼ਨਲ, ਸੈਮਸੰਗ, ਸੋਨੀ ਬ੍ਰਾਂਡ ਜਿਹੜੇ ਆ ਪਾਰਟਿਸਪੇਟ ਕਰ ਰਹੇ ਆ, ਤੇ ਖਾਸ ਤੌਰ ਤੇ ਜਰਮਨ ਬ੍ਰਾਂਡ ਹੈ, ਲੇਕਿਨ ਕੈਨੇਡਾ ਡੇ ਦੇ ਉੱਤੇ ਬੋਸ਼ ਨੇ ਵੀ ਜਿਹੜਾ ਹੈ ਸਪੈਸ਼ਲ ਪ੍ਰਾਈਸਿਸ ਲਗਾ ਦਿੱਤੀਆਂ ਜੀ। ਜੇ ਆਪਾਂ ਟੀਵੀ ਸੈਕਸ਼ਨ ਦੀ ਗੱਲ ਕਰੀਏ ਤੇ ਸੋਨੀ ਬ੍ਰੇਵੀਆ ਮਾਡਲ, ਸੋਨੀ ਬ੍ਰੇਵੀਆ 3, ਇਹ ਲੇਟੈਸਟ ਅਪਡੇਟਡ ਟੈਕਨੋਲੋਜੀ ਹੈ, ਮਿੰਨੀ LED ਲੈਣਾ ਚਾਹੁੰਦੇ ਤੁਸੀਂ ਜਾਂ ਤੁਸੀਂ X1 ਪ੍ਰੋਸੈਸਰ ਦੇ ਨਾਲ ਹਾਈ ਐਂਡ ਟੈਕਨੋਲੋਜੀ, ਟ੍ਰਾਈ ਲੂਮੀਨਸ ਪੈਨਲ ਇਹਦੇ ਵਿੱਚ ਹੈ, ਜੈਪਨੀਜ਼ ਟੈਕਨੋਲੋਜੀ ਹੈ ਸੋਨੀ ਬ੍ਰੇਵੀਆ 3। ਇਹ ਸਿਰਫ ਕੈਨੇਡਾ ਡੇ ਤੇ ਡਿਸਕਾਊਂਟ ਕੀਤਾ ਗਿਆ, ਨਹੀਂ ਤੇ $2300 ਦਾ ਟੀਵੀ ਹੈ, ਪਰ $1599 ਚ ਕੈਨੇਡਾ ਡੇ ਸੇਲ ਤੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲੇਗਾ ਜੀ। ਔਰ ਜਿਹੜੇ ਕਸਟਮਰ ਲੈਣਾ ਚਾਹੁੰਦੇ 55 ਇੰਚ $399 ਦਾ, $800 ਇਹਦੀ ਪ੍ਰਾਈਸ ਸੀਗੀ, ਤੇ 65 ਇੰਚ ਜਿਹੜਾ $699 ਦਾ ਕੈਨੇਡਾ ਡੇ ਸੇਲ ਤੇ ਆ, ਇਹਦੀ $1000 ਪ੍ਰਾਈਸ ਸੀਗੀ, 75 ਇੰਚ $899 ਦਾ, ਇਹਦੀ $1200 ਪ੍ਰਾਈਸ ਸੀਗੀ ਜੀ। ਸੋ ਕੈਨੇਡਾ ਡੇ ਦੀਆਂ ਸਪੈਸ਼ਲ ਸੇਲ ਦਾ ਫਾਇਦਾ ਚੁੱਕਣਾ, ਬਹੁਤ ਲਿਮਿਟਿਡ ਇਨਵੈਂਟਰੀ ਇਨ ਸਟਾਕ ਹੈ, ਪਰ ਕਸਟਮਰ 6 ਮਹੀਨੇ 'ਚ ਪੇ ਕਰਨਗੇ, ਕੋਈ ਇੰਟਰਸਟ ਨਹੀਂ ਹੈ। 905-450-2828 ਨੰਬਰ ਹੈ, ਤੁਸੀਂ $3,000 ਤੱਕ ਦੀ ਵੀ ਸ਼ੋਪਿੰਗ ਕਰੋ ਤੇ $500 ਮਹੀਨਾ ਕਰਕੇ ਪੇ ਕਰ ਸਕਦੇ ਜੀ। 9054502828 ਬ੍ਰੈਮਟਨ ਅਪਲਾਈਸਿਸ ਸਾਡੀ ਵੈਬਸਾਈਟ ਹੈ bramptonappliances.com 905-450-2828 ਤੇ ਜਿਹੜੇ ਕਸਟਮਰ ਜਿਨ੍ਹਾਂ ਦੇ ਘਰਾਂ ਦੀਆਂ ਕਲੋਜ਼ਿੰਗਸ ਆ ਰਹੀਆਂ ਜਾਂ ਉਹਨਾਂ ਨੇ ਬਿਲਟ ਇਨ ਕਿਚਨ ਲੈਣਾ ਉਹਨਾਂ ਨੂੰ 40% ਦਾ ਡਿਸਕਾਊਂਟ ਅਸੀਂ ਲੈ ਕੇ ਦੇ ਰਹੇ ਹਾਂ। ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿੱਜ। $12,000 ਵਾਲਾ ਪੂਰੇ ਦਾ ਪੂਰਾ ਬਿਲਟ ਇਨ ਕਿਚਨ ਸਿਰਫ $6,900 ਚ ਮਿਲੇਗਾ। ਪੂਰੇ $5,100 ਤੁਸੀਂ ਸੇਵ ਕਰਨੇ ਹੈ ਤੇ ਵਾਕ ਇਨ ਕਸਟਮਰ ਨੂੰ ਅਡੀਸ਼ਨਲ ਕੈਨੇਡਾ ਡੇ ਸਪੈਸ਼ਲ ਸੇਲ ਦਿੱਤੀ ਜਾ ਰਹੀ ਹੈ ਜੀ। ਪ੍ਰਾਈਸਿਸ ਤੁਹਾਨੂੰ ਬਵੇੜ ਐਂਡ ਚਿੰਕੂਜ਼ੀ ਵਾਲੀ ਲੋਕੇਸ਼ਨ ਤੋਂ ਦੇ ਰਹੇ ਹਾਂ। ਟੋਪ ਲੋਡ ਵਾਸ਼ਰ ਐਂਡ ਡਰਾਇਰ ਚਾਹੀਦਾ $1,700 ਵਾਲਾ, $1099 ਦਾ ਮਿਲੇਗਾ। ਇਹਦੇ ਚ ਵੀ ਤੁਸੀਂ $600-$700 ਦੀ ਸੇਵਿੰਗ ਕਰਨੀ ਹੈ। ਫ੍ਰੀ ਹੋਮ ਡਿਲੀਵਰੀ ਹੋਏਗੀ ਤੇ 6 ਮਹੀਨੇ ਚ ਤੁਸੀਂ ਪੇ ਕਰਨਾ। ਪਹੁੰਚਣਾ ਜੀ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ ਹੈ। ਬ੍ਰੈਮਟਨ ਟੀਵੀ ਐਂਡ ਅਪਲਾਈਸਿਸ 9054502828 905-450-2828 ਜੀ।
0: ਬੜੀ ਮਿਹਰਬਾਨੀ ਸੁਲਤਾਨ ਜੀ, ਥੈਂਕ ਯੂ ਵੈਰੀ ਮੱਚ। ਇੱਕ ਵਾਰੀ ਨੰਬਰ ਦੁਬਾਰਾ ਦੇ ਦਿਓ ਜੀ ਸਟੋਰ ਦਾ।
2: 9054502828 905-450-2828
0: ਬੜੀ ਮਿਹਰਬਾਨੀ ਸੁਲਤਾਨ ਜੀ, ਥੈਂਕ ਯੂ ਵੈਰੀ ਮੱਚ ਵੀਰਾ ਜੀ, ਥੈਂਕ ਯੂ ਵੈਰੀ ਮੱਚ। ਨੈਕਸਟ ਕਾਲ ਤੇ ਜਾਣੇ। ਹੈਲੋ
3: ਹੈਲੋ
0: ਜੀ,
3: ਹਾਂਜੀ, ਸਤਿ ਸ੍ਰੀ ਅਕਾਲ ਸਿੰਘਰ ਜੀ, ਕੀ ਹਾਲ ਚਾਲ ਹੈ?
0: ਠੀਕ ਹੈ ਜੀ, ਠੀਕ ਹੈ। ਸਭ ਤੁਸੀਂ ਸੁਣਾਓ, ਕਿੱਦਾਂ? ਠੀਕ ਹੋ?
3: ਬਹੁਤ ਵਧੀਆ, ਕਿਰਪਾ ਮਾਲਕ ਦੀ। ਫਿਰ ਸਤਿਗੁਰਾਂ ਦੀ, ਜਿਹਨਾਂ ਨੇ ਆਪਾਂ ਨੂੰ ਚੰਗਾ ਜੀਵਨ, ਚੰਗੀ ਸਿੱਖਿਆ ਮਾਤਾ ਪਿਤਾ ਦੇ ਥਰੂ ਦਿੱਤੀ ਹੈ। ਤੇ ਤੁਹਾਡਾ ਵਿਸ਼ਾ ਜਿਹੜਾ ਫਰਾਈਡੇ ਦਾ ਚੱਲਦਾ ਹੁੰਦਾ, ਉਹਨੂੰ ਤੁਸੀਂ ਛੱਡ ਕੇ ਮਾਪਿਆਂ ਦੇ ਵਿਸ਼ੇ ਵੱਲ ਚੱਲ ਰਹੇ ਹਾਂ। ਤੇ ਬਹੁਤ ਵੱਡਾ ਦੇਣ ਹੁੰਦਾ ਜ਼ਿੰਦਗੀ ਚ ਹਰ ਇਨਸਾਨ ਦਾ, ਮਾਤਾ ਪਿਤਾ ਜੋ ਤੁਹਾਡਾ ਕੈਰੀਅਰ ਜਾਂ ਤੁਹਾਡਾ ਫਿਊਚਰ ਜਾਂ ਤੁਹਾਨੂੰ ਜੋ ਕੁਛ ਵੀ ਸਿਖਾਉਂਦਾ
0: ਜੀ,
3: ਉਹ ਹੀ ਬਣਦਾ। ਅੱਜ ਜੋ ਕੁਛ ਵੀ ਆਪਾਂ ਹੈਗੇ ਉਹਨਾਂ ਦੀ ਬਦੌਲਤ ਹੈ।
0: ਬਹੁਤ ਸਹੀ ਗੱਲ,
3: ਥੈਂਕ ਯੂ ਤੁਹਾਡਾ, ਬਹੁਤ ਬਹੁਤ ਧੰਨਵਾਦ।
0: ਬੜੀ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮੱਚ ਸਰ, ਥੈਂਕ ਯੂ ਵੈਰੀ ਮੱਚ ਸਰ, ਥੈਂਕ ਯੂ ਵੈਰੀ ਮੱਚ। ਆਲ ਲਿੰਕ ਟਰੈਵਲ ਤੋਂ ਅਮਨ ਜੀ ਹਾਜ਼ਰੀ ਵੀ ਲਵਾਉਣਗੇ। ਅਮਨ ਜੀ, ਕੀ ਹਾਲ ਚਾਲ ਹੈ ਜੀ?
4: ਬਿਲਕੁਲ ਫਸਟ ਕਲਾਸ ਸਰ, ਪਰਫੈਕਟ, ਤੁਸੀਂ ਦੱਸੋ ਜੀ।
0: ਬਹੁਤ ਅੱਛੇ ਜੀ, ਬਹੁਤ ਅੱਛੇ। ਅਮਨ ਜੀ, ਕੀ ਸਪੈਸ਼ਲ ਟਿਕਟਾਂ ਬਾਰੇ ਜਾਣਕਾਰੀ ਦਿਓ ਪਲੀਜ਼।
4: ਯੈਸ, ਮੇਰੇ ਕੋਲ ਅੱਜ ਬੜੇ ਪ੍ਰਾਈਸਿਸ ਅੱਛੇ ਅੱਛੇ ਨੇ ਜੀ। ਰਾਈਟ ਨਾਓ ਗੱਲ ਕਰਦੇ ਹਾਂ, ਪਹਿਲਾਂ ਆਪਾਂ ਦਿੱਲੀ ਟੂ ਟੋਰਾਂਟੋ ਵਨ ਵੇ ਟਿਕਟਸ ਦੀ
0: ਜੀ,
4: ਕਿਸੇ ਨੂੰ ਜੂਨ ਆਲਰੇਡੀ ਐਂਡ ਹੋ ਗਿਆ, ਜੁਲਾਈ ਦੇ ਅਗਸਤ ਦੇ ਵਿੱਚ ਦਿੱਲੀ ਟੂ ਟੋਰਾਂਟੋ ਟਰੈਵਲ ਕਰਨਾ, ਵਨ ਵੇ ਟਿਕਟ ਜਿਹੜੀ ਹੈਗੀ ਲੈਣੀ ਹੈ ਤਾਂ $1,265 ਚ ਵਨ ਵੇ ਟਿਕਟ ਹੈਗੀ ਹੈ ਜੀ ਮੇਰੇ ਕੋਲ ਅਵੇਲੇਬਲ। ਜੇ ਕਿਸੇ ਦੇ ਪੇਰੈਂਟਸ ਨੇ ਆਉਣਾ ਹੋਵੇ ਤਾਂ ਗੁੱਡ ਡੀਲ, $1,265। ਐਂਡ ਇਸ ਤੋਂ ਇਲਾਵਾ ਜੇ ਤੁਸੀਂ ਅਗਸਤ ਦੇ ਵਿੱਚ ਪੇਰੈਂਟਸ ਨੂੰ ਬੁਲਾਉਣਾ ਚਾਹੁੰਦੇ ਹੈਗੇ ਹੋ ਤਾਂ ਮੇਰੇ ਕੋਲ ਟਿਕਟ ਅਵੇਲੇਬਲ ਹੈਗੀ ਹੈ ਦਿੱਲੀ ਟੂ ਟੋਰਾਂਟੋ $1,135, $1,135 ਦੀ ਟਿਕਟ ਜਿਹੜੀ ਹੈਗੀ ਅਵੇਲੇਬਲ ਹੈਗੀ ਹੈ ਮੇਰੇ ਕੋਲ। ਰਾਊਂਡ ਟ੍ਰਿਪ ਸਾਡਾ ਨਵੰਬਰ ਤੋਂ ਮਾਰਚ ਤੱਕ ਜਿਹੜਾ ਹੈਗਾ ਦਿੱਲੀ ਟੂ ਟੋਰਾਂਟੋ ਜਿਹੜਾ ਹੈਗਾ $1,365 ਦਾ ਹੈਗਾ ਦਿੱਲੀ ਟੂ ਟੋਰਾਂਟੋ ਰਾਊਂਡ ਟਿਕਟ, ਬਟ ਇਹ ਸ਼ੁਰੂ ਹੋ ਰਿਹਾ ਨਵੰਬਰ ਤੋਂ ਲੈ ਕੇ ਮਾਰਚ ਤੱਕ। ਇਸ ਤੋਂ ਬਾਅਦ ਗੱਲ ਕਰਦੇ ਹਾਂ ਟੋਰਾਂਟੋ ਟੂ ਦਿੱਲੀ ਅਗੇਨ, ਜੁਲਾਈ ਜਾ ਕੇ ਅਗਸਤ ਰਿਟਰਨ ਕਰਨਾ ਬੱਚਿਆਂ ਦੇ ਛੁੱਟੀਆਂ ਦੇ ਟਾਈਮ ਦੇ ਉੱਪਰ, $1,985 ਦੀ ਟਿਕਟ ਹੈਗੀ ਹੈ। $1,985 ਜੁਲਾਈ ਦੇ ਵਿੱਚ ਜਾ ਕੇ ਅਗਸਤ ਦੇ ਵਿੱਚ ਵਾਪਸੀ ਕਰਨੀ ਹੈ ਬੱਚਿਆਂ ਦੀਆਂ ਛੁੱਟੀਆਂ ਦੇ ਦੌਰਾਨ। ਇਸ ਤੋਂ ਬਾਅਦ ਸਪਤੰਬਰ ਅਕਤੂਬਰ ਅਗੇਨ ਪ੍ਰਾਈਸ ਜਿਹੜਾ ਹੈਗਾ, ਸਪਤੰਬਰ ਅਕਤੂਬਰ ਨਵੰਬਰ ਦੀਵਾਲੀ ਆ ਜਾਂਦੀ, ਇਹਨਾਂ ਦਿਨਾਂ ਦੇ ਵਿੱਚ ਫੈਸਟੀਵਲ ਵੀਕ ਜਿਹੜੇ ਹੈਗੇ ਸ਼ੁਰੂ ਹੋ ਜਾਂਦੇ ਆ, ਤਾਂ $1,735 ਦੀ ਟਿਕਟ ਮੇਰੇ ਕੋਲ ਸਟਿਲ ਅਵੇਲੇਬਲ ਹੈਗੀ ਹੈ, $1,735 ਫਰੋਮ ਸਪਤੰਬਰ ਟੂ ਟਿਲ ਨਵੰਬਰ। ਇਸ ਤੋਂ ਬਾਅਦ ਦਸੰਬਰ ਚ ਟਰੈਵਲ ਕਰਨਾ ਤੁਸੀਂ ਪੀਕ ਸੀਜ਼ਨ ਦੇ ਵਿੱਚ, ਤਾਂ ਸਟਿਲ ਮੇਰੇ ਕੋਲ $2,080 ਦੀ ਟਿਕਟ ਅਵੇਲੇਬਲ ਹੈਗੀ ਹੈ ਦਸੰਬਰ ਦੇ ਪੀਕ ਸੀਜ਼ਨ ਦੇ ਵਿੱਚ। ਇਸ ਤੋਂ ਇਲਾਵਾ ਜਨਵਰੀ ਟੂ ਫੈਬਰੀ ਅਗੇਨ $1,785 with 2 piece of luggage there are, 15th of January to February, any date, $1,785. Isto baad February to April, February departure karke April arrival karna, to $1,635 di ticket available hagi hai, $1,635, $1,635 February to April. The last message jada main dungi oh hega ji packages waste, all inclusive packages jede hege sade ko Mexico and Cancun. ਮੈਕਸੀਕੋ ਐਂਡ ਕੈਨਕੁਨ ਦੋਨੋਂ ਜਗ੍ਹਾ ਦੇ ਪੈਕੇਜ ਜਿਹੜੇ ਹੈਗੇ $890 ਦਾ ਪੈਕੇਜ ਮੇਰੇ ਕੋਲ ਆਲ ਇਨਕਲੂਸਿਵ ਪੈਕੇਜ ਫੋਰ 5 ਡੇਜ਼ ਅਵੇਲੇਬਲ ਹੈਗਾ ਮੈਕਸੀਕੋ ਐਂਡ ਕੈਨਕੁਨ ਦਾ। ਤੁਸੀਂ ਕਾਲ ਕਿੱਥੇ ਕਰਨੀ ਆ? ਆਲ ਲਿੰਕ ਟਰੈਵਲਸ ਨੂੰ ਕਾਲ ਕਰੋ ਜੀ ਐਨੀ ਟਾਈਮ ਮੰਡੇ ਟੂ ਸੈਟਰਡੇ 416-293-8700, 416-293-8700।
0: ਬੜੀ ਮਿਹਰਬਾਨੀ ਅਮਨ ਜੀ, ਇੱਕ ਵਾਰੀ ਨੰਬਰ ਦੁਬਾਰਾ ਦੇ ਦਿਓ ਪਲੀਜ਼।
4: ਹਾਂਜੀ, ਇਟਸ 416 293-8700.
0: Thank you very much, ma'am. So nice of you, program Punjabi Virsa. ਪ੍ਰੋਗਰਾਮ ਪੰਜਾਬੀ ਵਿਰਸਾ ਸੁਣ ਰਹੇ ਹੋ ਤੁਸੀਂ ਔਰ ਆਪ ਜੀ ਨੂੰ ਪਤਾ ਕਿ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖੰਨੇ ਵਾਲਿਆਂ ਦਾ ਬੜਾ ਵੱਡਾ ਨਾਮ ਸੀ ਔਰ ਅੱਜ ਵੀ ਉਹਨਾਂ ਨੂੰ ਪਰਿਵਾਰ ਯਾਦ ਕਰਦੇ ਆ ਔਰ ਉਹਨਾਂ ਦੇ ਘਰਾਂ ਦੇ ਵਿੱਚੋਂ ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਖੰਨਾ ਸਾਹਿਬ ਵਾਲੇ ਖੰਨੇ ਵਾਲੇ ਔਰ ਆਪਣੇ ਸ਼ਹਿਰ ਦੇ ਵਿੱਚ ਜੁਲਾਈ 1 ਤੋਂ ਲੈ ਕੇ ਜੁਲਾਈ 14 ਤੱਕ ਗੁਰਦੁਆਰਾ ਨਾਨਕ ਦਰਬਾਰ ਜਿਹੜਾ ਗੋਰ ਰੋਡ ਦੇ ਉੱਤੇ ਹੈ ਗੋਰ ਐਂਡ ਬਨੀਜ਼ਰ ਦੇ ਹੈ ਔਰ ਤੁਹਾਨੂੰ ਸਾਰਿਆਂ ਨੂੰ ਸੱਦਾ ਪੱਤਰ ਆਪਣੇ ਪਰਿਵਾਰਾਂ ਸਮੇਤ ਉੱਥੇ ਪਹੁੰਚਿਓ ਭਾਈ ਸਾਹਿਬ ਜੀ ਭਾਈ ਦਵਿੰਦਰ ਸਿੰਘ ਜੀ ਖੰਨੇ ਵਾਲੇ ਅੰਮ੍ਰਿਤ ਵੇਲੇ ਸਾਧਨਾ ਜਿਹੜੀ ਹੋਏਗੀ ਹੈ ਨਾ ਗੁਰੂ ਦੇ ਪ੍ਰਤੀ ਇੱਕ ਅਰਦਾਸ ਹੋਏਗੀ ਬੇਨਤੀ ਹੋਏਗੀ ਸਿਮਰਨ ਸਾਧਨਾ ਹੋਏਗੀ ਔਰ ਇਹ ਬੜਾ ਜ਼ਰੂਰੀ ਹੈ ਅੰਮ੍ਰਿਤ ਵੇਲੇ ਉੱਠਣਾ ਇਹ ਗੱਲ ਵੱਖਰੀ ਹੈ ਕਿ ਕਈ ਲੋਕ ਬਹੁਤ ਫਿਕਰਾਂ ਨਾਲ ਉੱਠਦੇ ਆ ਕਈ ਲੋਕ ਅੰਮ੍ਰਿਤ ਵੇਲੇ ਉੱਠ ਕੇ ਉਸ ਗੁਰੂ ਸਾਹਿਬਾਂ ਦੀ ਪਵਿੱਤਰ ਬਾਣੀ ਦੇ ਨਾਲ ਜੁੜਦੇ ਆ ਔਰ ਆਪਣੇ ਨਿਤਨੇਮ ਦੀ ਹਾਜ਼ਰੀ ਲਵਾਉਂਦੇ ਆ ਅਗਰ ਤੁਸੀਂ ਵੀ ਭਾਈ ਸਾਹਿਬ ਉਹਨਾਂ ਦੇ ਜਿਹੜੇ ਦੀਵਾਨ ਆ ਜੁਲਾਈ 1 ਨੂੰ ਸ਼ੁਰੂ ਹੋ ਰਹੇ ਆ ਔਰ 14 ਤਰੀਕ ਤੱਕ ਚੱਲਣਗੇ ਤਕਰੀਬਨ 15 ਦਿਨ ਦਾ ਇਹ ਸਮਾਗਮ ਹੋਣਗੇ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਖੰਨੇ ਵਾਲੇ ਆ ਦੀ ਰਸਤਾ ਤੁਸੀਂ ਜੋ ਅੰਮ੍ਰਿਤ ਵੇਲੇ ਸਵੇਰੇ 5 ਵਜੇ ਤੋਂ ਲੈ ਕੇ 6 ਵਜੇ ਤੱਕ ਗੁਰਦੁਆਰਾ ਨਾਨਕ ਦਰਬਾਰ ਜਿਹੜਾ ਕਿ ਗੋਰ ਰੋਡ ਦੇ ਉੱਤੇ ਹੈ ਗੋਰ ਰੋਡ ਬਨੀਜ਼ਰ 'ਤੇ ਹੈ ਸਾਰੇ ਪਰਿਵਾਰਾਂ ਨੂੰ ਬੇਨਤੀ ਹੈ ਸੱਦਾ ਪੱਤਰ ਹੈ ਕਿ ਇਸ ਗੁਰੂ ਘਰ ਜ਼ਰੂਰ ਪਹੁੰਚਿਓ ਔਰ ਮੇਰੇ ਬਹੁਤ ਹੀ ਪਿਆਰੇ ਵੀਰ ਆ ਹਾਰਡੀ ਸਾਹਿਬ ਜਿਹੜੇ ਗੁਰੂ ਸਾਹਿਬ ਦੇ ਨਾਲ ਬਹੁਤ ਜੁੜੇ ਹੋਏ ਆ ਜਿੱਦਾਂ ਦਾ ਅੰਮ੍ਰਿਤ ਵੇਲਾ ਹੈ ਨਿਤਨੇਮ ਬੜਾ ਕਰਦੇ ਆ ਔਰ ਗੁਰੂ ਦੇ ਜਿਵੇਂ ਕਹਿੰਦੇ ਆ ਨਾ ਬਈ ਪਿਆਰਿਆਂ ਦੇ ਵਿੱਚੋਂ ਪਿਆਰ ਕਰਦੇ ਆ ਗੁਰੂ ਸਾਹਿਬ ਵੀ ਉਹਨਾਂ ਨੂੰ ਬੜਾ ਪਿਆਰ ਕਰਦੇ ਆ ਔਰ ਕਈ ਵਾਰੀ ਬੰਦਿਆਂ ਦੇ ਵਿੱਚੋਂ ਇਹ ਰੱਬ ਦੀ ਝਲਕ ਪੈ ਜਾਂਦੀ ਹੈ ਔਰ ਐਸੇ ਪਿਆਰ ਵਾਲੇ ਵੀਰ ਆ ਮੇਰੇ ਹਾਰਡੀ ਸਾਹਿਬ ਔਰ ਜਿੱਥੇ ਅਸੀਂ ਇਹਨਾਂ ਦਾ ਸਤਿਕਾਰ ਤਾਂ ਕਰਦੇ ਹੀ ਕਰਦੇ ਹਾਂ ਔਰ ਨਾਲ ਹੀ ਨਾਲ ਤੁਹਾਡੇ ਵਾਸਤੇ ਮੈਸੇਜ ਵੀ ਇਹਨਾਂ ਵੱਲੋਂ ਭੇਜਿਆ ਜਾ ਰਿਹਾ ਕਿ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਖੰਨੇ ਵਾਲੇ 5 ਵਜੇ ਤੋਂ ਲੈ ਕੇ 6 ਵਜੇ ਤੱਕ ਜੁਲਾਈ 1 ਤੋਂ ਲੈ ਕੇ 14 ਤੱਕ ਗੋਰ ਰੋਡ 'ਤੇ ਜਿਹੜਾ ਕਿ ਅਬਰੀਜ਼ਰ ਦੇ ਗੁਰਦਾ ਸਾਹਿਬ ਹੈ ਉੱਥੇ ਅੰਮ੍ਰਿਤ ਵੇਲੇ ਅੰਮ੍ਰਿਤ ਦੇ ਨਾਲ ਜੁੜੋ ਔਰ ਗੁਰਬਾਣੀ ਨਾਲ ਜੁੜੋ ਜਿਹੜਾ ਕਿ ਤੁਹਾਨੂੰ ਸਾਰੀਆਂ ਸੰਗਤਾਂ ਨੂੰ ਤੁਹਾਡੇ ਆਉਣ ਵਾਲੇ ਜੀਵਨ 'ਚ ਹੋਰ ਪ੍ਰੇਰਣਾ ਦਿੰਦੀ ਹੈ ਬਾਣੀ ਔਰ ਇਹ ਜਿਹੜਾ ਮੈਸੇਜ ਹੈ ਵੈਸੇ ਮੈਂ ਆਪਣੇ ਵੱਲੋਂ ਵੀ ਹਾਂ ਅਤੇ ਨਾਲ ਸਾਡੇ ਭਾਅ ਜੀ ਹਾਰਡੀ ਸਾਹਿਬ ਵੱਲੋਂ ਵੀ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਗਰਾਮ ਪੰਜਾਬੀ ਵਿਰਸਾ ਇੱਕ ਗੱਲ ਮੈਂ ਤੁਹਾਨੂੰ ਇੱਥੇ ਹੋਰ ਦੱਸਣਾ ਚਾਹੁੰਦਾ ਕਿ ਇਹ ਨੰਬਰ ਤੁਸੀਂ ਨੋਟ ਕਰੋ ਅੱਜ ਫਰਾਈਡੇ ਦਾ ਦਿਨ ਹੈ ਔਰ ਇਸ ਫਰਾਈਡੇ ਦੇ ਦਿਨ ਦੇ ਵਿੱਚ ਤੁਹਾਨੂੰ ਪਤਾ ਕਿ ਬਹੁਤ ਪਰਿਵਾਰਾਂ ਵਿੱਚ ਪੀਜ਼ੇ ਆਉਣੇ ਆ ਘਰਾਂ ਵਿੱਚ ਬੱਚਿਆਂ ਨੇ ਪੀਜ਼ੇ ਲਾਈਕ ਕਰਦੇ ਆ ਔਰ ਜੇ ਤੁਸੀਂ ਵੀ ਪੀਜ਼ੇ ਆਪਣੇ ਘਰਾਂ ਵਿੱਚ ਮੰਗਾਉਣੇ ਆ ਜਾਂ ਤੁਸੀਂ ਪਿਕਅਪ ਕਰਨੇ ਦੇਖੋ ਪਿਕਅਪ ਦਾ ਰੇਟ ਹੈ $25 ਦੋ ਪੀਜ਼ਿਆਂ ਦਾ ਲਾਰਜ ਦਾ ਠੀਕ ਹੈ ਵੀਰੇ ਅਤੇ ਜੇ ਤੁਸੀਂ ਉੱਥੇ ਡਿਲੀਵਰੀ ਕਰਾਉਣੀ ਆ $2-4 ਹੋਰ ਐਕਸਟਰਾ ਦੇ ਦਿਓ ਠੀਕ ਹੈ ਜੇ ਘਰ ਬੈਠੇ ਪੈਕ ਸ਼ੈਕ ਲਾਇਆ ਅਤੇ ਫਿਰ ਨਹੀਂ ਉੱਠਣਾ ਅਤੇ ਪੀਜ਼ਾ ਮੰਗਾਉਣਾ ਚਿਕਨ ਵਿੰਗਸ ਮੰਗਾ ਲਿਓ ਗਾਰਲਿਕ ਬ੍ਰੈਡ ਮੰਗਾ ਲਿਓ ਜੋ ਮਰਜ਼ੀ ਮੰਗਾਓ ਜਿਹੜੀ $25 ਦੀ ਡੀਲ ਹੈ ਨਾ ਅੱਜ ਵੀਕਐਂਡ 'ਤੇ ਤੁਹਾਨੂੰ ਸਪੈਸ਼ਲ ਮੇਰੀ ਹੈ ਦੋ ਪੀਜ਼ੇ ਲਾਰਜ $25 ਦੇ ਦੇਖੋ ਮੇਰੇ ਹੋਰ ਵੀ ਵੀਰਾਂ ਦੇ ਬਿਜ਼ਨਸ ਆ ਪੀਜ਼ੇ ਵਾਲਿਆਂ ਦੇ ਤੁਹਾਨੂੰ ਪਤਾ ਕਿੰਨੇ ਦੇ ਦੋ ਪੀਜ਼ੇ ਮਿਲਦੇ ਆ $38 ਦੇ $37 ਤੋਂ ਘੱਟ ਕੋਈ ਦੋ ਲਾਰਜ ਪੀਜ਼ਾ ਨਹੀਂ ਦਿੰਦਾ ਅਤੇ ਦੇਖੋ ਤੁਸੀਂ $25 ਦੇ ਦੋ ਕਿੰਨਾ ਫਰਕ ਆ ਆਲਮੋਸਟ ਮੋਰ ਦੈਨ $10 $13-14 ਦਾ ਫਰਕ ਆ ਦੋ ਪੀਜ਼ਿਆਂ ਦਾ ਇਸ ਲਾਈਕ ਹੈਜ਼ ਕੰਪੇਅਰ ਕਰੋ ਤਾਂ ਬਹੁਤ ਜ਼ਿਆਦਾ ਡਿਫਰੈਂਸ ਕਿੰਨੇ ਪਰਸੈਂਟ ਡਿਫਰੈਂਟ ਆ ਜੇ ਇੰਨੀ ਅਮਾਊਂਟ ਦੇ ਇਹਨੂੰ ਪਰਸੈਂਟੇਜ ਨਾਲ ਦੇਖਿਆ ਜਾਵੇ ਤਾਂ ਠੀਕ ਹੈ ਨਾ ਦੋ ਪੀਜ਼ਾ ਲਾਰਜ $25 ਦੇ 6 ਟੋਪਿੰਗ ਕੰਬਾਈਨ ਆ ਚਿਕਨ ਵਾਲੇ ਵਿੱਚ ਇਨਕਲੂਡ ਆ ਠੀਕ ਆ ਜੀ ਵੀਰਾ ਜੀ ਅਤੇ ਦੋ ਡਿਪਿੰਗ ਸੌਸ ਨਾਲ ਇੱਕ ਕੋਕ ਦੀ ਬੋਤਲ ਤੁਹਾਨੂੰ ਪੰਜਾਬੀ ਵਿਰਸਾ ਵੱਲੋਂ ਕਰਾਊਨ ਪੀਜ਼ਾ ਏਅਰਪੋਰਟ ਮੇਫੀਲਡ ਦੇ ਕਾਰਨਰ 'ਤੇ ਆ ਨੰਬਰ ਨੋਟ ਕਰ ਲਓ 905-857-9992 ਦੇ ਕੋਕ ਦੀ ਜਾ ਸਕਦੀ ਹੈ 905-857-9992 ਦੇ ਕੋਕ ਦੀ ਜਾ ਸਕਦੀ ਹੈ ਇਹ ਗੀਤ ਉਹਨਾਂ ਧੀਆਂ ਵਾਸਤੇ ਆ ਉਹਨਾਂ ਕੁੜੀਆਂ ਵਾਸਤੇ ਆ ਜਿਨ੍ਹਾਂ ਦੀਆਂ ਮਾਵਾਂ ਇਸ ਜਹਾਨ ਤੋਂ ਕਿਨਾਰਾ ਕਰ ਗਈਆਂ ਜਿਨ੍ਹਾਂ ਦੀਆਂ ਮਾਵਾਂ ਸੰਸਾਰ ਛੱਡ ਗਈਆਂ ਅਤੇ ਇਕੱਲੀਆਂ ਉਹ ਕੁੜੀਆਂ ਬਹਿ ਕੇ ਮਾਂ ਦੀ ਫੋਟੋ ਦੇ ਅੱਗੇ ਕਦੀ ਕੰਮ 'ਤੇ ਜਾਂਦੀਆਂ ਘਰੋਂ ਵੀ ਦੁਖੀ ਆ ਉਹ ਅਤੇ ਮਾਂ ਵੀ ਸਹਾਰਾ ਹੈ ਨਹੀਂ ਅਤੇ ਬਾਪੂ ਨੂੰ ਆਪਣੇ ਦਿਲ ਦੇ ਦੁੱਖ ਦੱਸ ਨਹੀਂ ਸਕਦੀਆਂ ਕਈਆਂ ਦਾ ਮਾਵਾਂ ਵੀ ਹੈ ਨਹੀਂ ਬਾਪੂ ਵੀ ਚਲੇ ਗਏ ਦੁਨੀਆਂ ਛੱਡ ਕੇ ਅਤੇ ਇਕੱਲੀਆਂ ਰੋਂਦੀਆਂ ਅਤੇ ਉਹਨਾਂ ਦਾ ਸਾਥੀ ਕੌਣ ਆ ਸਿਰਫ ਤੇ ਸਿਰਫ ਧੰਨ ਗੁਰੂ ਨਾਨਕ

ਮੈਂ ਨਾ ਇੱਥੇ ਗਾਣਾ ਥੋੜਾ ਜਿਹਾ ਵਿੱਚ ਘੱਟ ਕਰ ਰਿਹਾ ਵੋਲੀਅਮ। ਇੱਕ ਗੱਲ ਮੈਂ ਤੁਹਾਨੂੰ ਇੱਥੇ ਹੋਰ ਕਹਿਣੀ ਚਾਹੁੰਦਾ, ਜਿਹਨਾਂ ਦੀਆਂ ਮਾਵਾਂ ਇੱਥੇ ਹਨ ਨਾ, ਮਾਵਾਂ ਦੀਆਂ ਧੀਆਂ ਧਿਆਨੀਆਂ, ਮਾਵਾਂ ਦੀਆਂ ਧੀਆਂ ਧਿਆਨੀਆਂ ਉਹ ਕੁੜੀਆਂ ਪ੍ਰੋਗਰਾਮ ਨੂੰ ਸੁਣ ਰਹੀਆਂ। ਮੈਨੂੰ ਪਤਾ ਲੇਡੀਜ਼ ਬਹੁਤ ਵੱਡੀ ਤਾਦਾਦ ਸੁਣਦੀ ਆ ਰੇਡੀਓ। ਤੁਹਾਡਾ ਹਸਬੈਂਡ, ਤੁਹਾਡਾ ਘਰ ਵਾਲਾ, ਤੁਹਾਡਾ ਪਤੀ ਦੇਵ, ਤੁਹਾਡਾ ਪਤੀ ਪਰਮੇਸ਼ਵਰ ਤੁਹਾਨੂੰ ਰੋਕਦਾ ਨਾ ਆਪਣੀ ਮਾਂ ਨੂੰ ਮਿਲਣ ਲੱਗੇ। ਬਹੁਤ ਪਰਿਵਾਰ ਇੱਦਾਂ ਦੇ ਇੱਥੇ, ਬਿਲੀਵ ਮੀ, ਕਿੰਨੀਆਂ ਫੋਨ ਕਾਲ ਜਾਂਦੀਆਂ, ਹੁਣੇ 12 ਤੋਂ ਬਾਅਦ ਮੈਨੂੰ ਕਾਲ ਆਉਣੀਆਂ ਸ਼ੁਰੂ ਹੋ ਜਾਣੀਆਂ ਇਸੇ ਟੋਪਿਕ ਦੇ ਉੱਤੇ, ਮੇਰਾ ਹਸਬੈਂਡ ਮੈਨੂੰ ਜਾਣ ਨਹੀਂ ਦਿੰਦਾ ਜੀ। ਤੁਹਾਨੂੰ ਤੁਹਾਡੀ ਮਾਂ ਨੇ ਜੰਮਿਆ ਹੈ, ਜੇ ਮਾਂ ਤੁਹਾਡੀ ਇੱਥੇ ਬੈਠੀ ਹੈ ਤੇ ਤੁਸੀਂ ਉਹਨਾਂ ਨੂੰ ਮਿਲਣ ਜਾਇਆ ਕਰੋ, ਆਪਣੇ ਡੈਡ ਨੂੰ ਮਿਲਣ ਜਾਇਆ ਕਰੋ। ਵੀਕਐਂਡ ਚਲ ਜਾਓ, ਕੰਮ ਤੋਂ ਆ ਕੇ ਸ਼ਾਮ ਨੂੰ ਟਾਈਮ ਮਿਲਦਾ ਉਦੋਂ ਚਲ ਜਾਓ, ਆਪਣੀ ਗੱਡੀ 'ਚ ਬਿਠਾ ਕੇ ਉਹਨਾਂ ਨੂੰ ਬਾਹਰ ਇੱਕ ਲੈ ਜਾਓ, ਕਿਤੇ ਕੌਫੀ ਦਾ ਕੱਪ ਪਿਲਾ ਦਿਓ, ਕਿਤੇ ਬਾਪੂ ਨੂੰ ਚਾਹ ਪਿਲਾ ਦਿਓ, ਭਾਵੇਂ ਪੈਸੇ ਉਹ ਹੀ ਦੇਣ, ਪਰ ਜਿਹੜਾ ਇੱਕ ਇਤਫਾਕ ਹੈ ਨਾ ਜ਼ਿੰਦਗੀ ਦਾ, ਜਿਹੜਾ ਪਿਆਰ ਹੈ, ਉਹ ਦੁਬਾਰਾ ਮਿਲਣਾ ਨਹੀਂ ਤੁਹਾਨੂੰ। ਉਹ ਜ਼ਿੰਦਗੀ ਦਾ ਜਿਹੜਾ ਪਿਆਰ ਹੈ ਨਾ, ਜਿਹੜੀ ਜ਼ਿੰਦਗੀ ਦੀ ਸਾਂਝ ਹੈ, ਉਹ ਨਹੀਂ ਤੁਹਾਨੂੰ ਮਿਲਣੀ ਕਿਤੋਂ ਹੋਰ। ਹਸਬੈਂਡ ਦੇ ਗੱਲ ਦੇ ਵਿੱਚ ਲੇਡੀਜ਼ ਨੇ ਮੰਨਣਾ ਉਹਨਾਂ ਦਾ ਫਰਜ਼ ਹੈ, ਪਰ ਜੇ ਕਿਤਨਾ ਕਿਤੇ ਗੁੱਸੇ ਜਾ ਕੇ ਕਹਿੰਦਾ ਤੂੰ ਪੇਕਿਆਂ ਨਾਲ ਨਹੀਂ ਵਰਤਣਾ, ਭਰਾਵਾਂ ਨਾਲ ਨਾ ਵਰਤੋ, ਛੱਡ ਦਿਓ ਭਰਾਵਾਂ ਨੂੰ, ਭਰਾਵਾਂ ਆਪਣੀਆਂ ਫੈਮਿਲੀ 'ਚ ਬਿਜ਼ੀ ਆ, ਫਾਈਨ, ਮੇ ਬੀ ਦੇਰ ਇਜ਼ ਅ ਸਮ ਸੋ ਮੈਨੀ ਇਸ਼ੂਜ਼ ਹੋ ਜਾਂਦੇ ਆ ਫੈਮਿਲੀ ਦੇ ਵਿੱਚ, ਬਹੁਤ ਜ਼ਿਆਦਾ ਇਸ਼ੂ ਇੱਥੇ ਕੰਟਰੀ 'ਚ, ਪਰ ਮਾਵਾਂ ਦੇ ਨਾਲ ਤੁਹਾਡਾ ਕੋਈ ਇਸ਼ੂ ਨਹੀਂ ਹੋਣਾ ਚਾਹੀਦਾ। ਜਿੰਨੀਆਂ ਵੀ ਉਸ ਮਾਵਾਂ ਦੀਆਂ ਧੀਆਂ ਸੁਣ ਰਹੀਆਂ ਪ੍ਰੋਗਰਾਮ ਨੂੰ, ਜਿਨ੍ਹਾਂ ਦੇ ਘਰਾਂ ਦੇ ਇਹ ਇਸ਼ੂ ਚੱਲ ਰਹੇ ਆ, ਕੰਮ ਤੋਂ ਵਾਪਸੀ ਆਉਂਦੇ ਹੋ, ਵੀਕਐਂਡ ਦੇ ਸਮਾਂ ਹੈ, ਜਦੋਂ ਵੀ ਟਾਈਮ ਹੈ, ਮਾਂ ਨੂੰ ਹਫ਼ਤੇ 'ਚ ਦੋ ਦੋ ਵਾਰੀ, ਤਿੰਨ ਤਿੰਨ ਵਾਰੀ ਮਿਲ ਕੇ ਆਓ। ਜਿੰਨਾ ਟਾਈਮ ਤੁਸੀਂ ਐਕਸਪੈਂਡ ਕਰ ਸਕਦੇ ਹੋ ਜ਼ਿੰਦਗੀ ਦਾ ਉਹ ਕਰੋ। ਸੱਚ ਇਹੀ ਹੈ, ਸੱਚ ਇਹੀ ਹੈ। ਤੁਹਾਡਾ ਹਸਬੈਂਡ ਰੋਕਦਾ ਹੈ, ਉਹਨੂੰ ਪਿਆਰ ਨਾਲ ਸਮਝਾਓ ਵੀ ਮੈਂ ਆਪਣੀ ਮਾਂ ਨੂੰ ਨਹੀਂ ਛੱਡ ਸਕਦੀ। ਜੇ ਤੁਸੀਂ ਆਪਣੀ ਮਾਂ ਨੂੰ ਛੱਡ ਸਕਦੇ ਹਾਂ, ਇਟਸ ਅ ਸੇਮ ਥਿੰਗ, ਜਸਟ ਕਾਪੀ ਪੇਸਟ। ਜੇ ਤੁਸੀਂ ਆਪਣੀ ਮਾਂ ਨੂੰ ਛੱਡ ਸਕਦੇ ਹਾਂ ਤਾਂ ਮੈਂ ਵੀ ਛੱਡ ਦਿੰਦੀ ਹਾਂ। ਜ਼ਰੂਰ ਮਿਲਿਆ ਕਰੋ, ਜ਼ਰੂਰ ਸਮਾਂ ਐਕਸਪੈਂਡ ਕਰਿਆ ਕਰੋ, ਜ਼ਰੂਰ ਸਮਾਂ ਬਤੀਤ ਕਰਿਆ ਕਰੋ ਆਪਣੀਆਂ ਮਾਵਾਂ ਦੇ ਨਾਲ, ਆਪਣੇ ਡੈਡੀ ਦੇ ਨਾਲ, ਆਪਣੇ ਬਾਪ ਦੇ ਨਾਲ, ਕਿਉਂਕਿ ਇਹ ਬਹੁਤ ਜ਼ਰੂਰੀ ਹੈ। ਪ੍ਰੋਗਰਾਮ ਕਰਨ ਦਾ ਮਤਲਬ ਇਹ ਨਹੀਂ ਕਿ ਅਸੀਂ ਐਡਾਂ ਬੋਲੀਆਂ, ਗਾਣੇ ਲਾਏ ਅਤੇ ਸਤਿ ਸ਼੍ਰੀ ਅਕਾਲ ਘਰਾਂ ਚਲੇ ਗਏ, ਨਹੀਂ। ਮੇਰੀ ਆਪਣੀ ਸੋਚ ਆ, ਮੈਨੂੰ ਹੋਰ ਕਿਸੇ ਰੇਡੀਓ ਵਾਲਾ ਤਾਂ ਨਹੀਂ ਪਤਾ, ਨਾ ਮੈਂ ਕਿਸੇ ਰੇਡੀਓ ਵਾਲੇ ਵਾਸਤੇ ਗੱਲ ਕਰਦਾ ਇੱਥੇ। 18 ਸਾਲ ਤੋਂ ਲੰਬਾ ਸਮਾਂ ਹੋ ਗਿਆ ਜ਼ਿੰਦਗੀ ਦਾ ਇਸ ਰੇਡੀਓ ਦੇ ਮੈਨੂੰ ਬੈਠੇ, ਇਹ ਸਾਰਾ ਤੁਹਾਡੇ ਸਹਿਯੋਗ ਦਾ ਸਦਕਾ ਹੈ, ਮੇਰੇ ਬਿਜ਼ਨਸਮੈਨਾਂ ਦਾ ਸਦਕਾ ਹੈ। ਮੇਰੀਆਂ ਗੱਲਾਂ ਦੇ ਵਿੱਚ ਤੁਹਾਨੂੰ ਕੁਝ ਵਜ਼ਨ ਲੱਗੇ, ਮੇਰੀਆਂ ਗੱਲਾਂ ਦੇ ਵਿੱਚ ਹਕੀਕਤ ਹੋਵੇ, ਸੱਚਾਈ ਤੁਹਾਨੂੰ ਜੇ ਝਲਕਦੀ ਹੋਵੇ ਤੇ ਇਹ ਗੱਲਾਂ ਮੰਨਿਓ ਮੇਰੀਆਂ। ਜੇ ਮੇਰੀਆਂ ਗੱਲਾਂ 'ਚ ਸੱਚਾਈ ਨਹੀਂ ਲੱਗਦੀ, ਨਹੀਂ ਝਲਕ ਪੈਂਦੀ ਸੱਚ ਦੀ, ਤੇ ਬੇਸ਼ੱਕ ਮੰਨਣ ਦੀ ਲੋੜ ਨਹੀਂ, ਮਾਨ ਮੰਨਿਓ ਗੱਲਾਂ ਮੇਰੀਆਂ ਨੂੰ, ਸੁਣਿਓ। ਮੈਂ ਅੱਗੇ ਵੀ ਕਹਿੰਦਾ ਹੁਣ ਇੱਕ ਕੰਨ ਸੁਣ ਕੇ ਦੂਜੇ ਕੰਨ ਨੂੰ ਕੱਢ ਦਿਆ ਕਰੋ, ਪਰ ਇਹ ਸੀਜ਼ਨ ਜ਼ਰੂਰੀ ਹੈ। ਪ੍ਰੋਗਰਾਮ ਪੰਜਾਬੀ ਵਿਰਸਾ।

7000 ਡਾਲਰ ਦੇ ਵਿੱਚ ਤੁਹਾਨੂੰ ਅਸੀਂ ਵਾਸ਼ਰੂਮ ਬਣਾ ਕੇ ਦੇ ਰਹੇ ਹਾਂ। ਤੁਸੀਂ ਸੰਡੇ ਤੱਕ ਵਾਸ਼ਰੂਮ ਆਪਣਾ ਤਿਆਰ ਕਰਾਉਣਾ। ਇਹ ਕੰਪਨੀ ਇੰਨੀ ਫਾਸਟ ਆ। ਅੱਜ ਕੀ ਹੈ, ਦਿਨ ਫਰਾਈਡੇ, ਅਤੇ ਸੰਡੇ ਨੂੰ ਵਾਸ਼ਰੂਮ ਤੁਹਾਡੇ ਘਰ ਤਿਆਰ ਹੋ ਜਾਏਗਾ। $7000 ਸੈਕਿੰਡ ਫਲੋਰ 'ਤੇ ਵਾਸ਼ਰੂਮ, ਮੇਨ ਫਲੋਰ 'ਤੇ ਨਹੀਂ। ਜੇ ਮੇਨ ਫਲੋਰ 'ਤੇ ਵੱਡਾ ਵਾਸ਼ਰੂਮ ਹੈ ਉਹ ਵੀ ਤਿਆਰ ਕਰ ਦੇਣਗੇ $7000 ਦੇ ਵਿੱਚ। ਨੰਬਰ ਤੁਸੀਂ ਨੋਟ ਕਰ ਲਓ, 416-678-8100 ਦੇ ਕਾਲ ਕੀਤੀ ਜਾ ਸਕਦੀ ਹੈ। $7000 ਦੇ ਵਿੱਚ ਨਵੀਆਂ ਟਾਇਲਾਂ, ਨਵੇਂ ਵਾਸ਼ਰੂਮ ਦੇ ਜਿਹੜੀ ਟੋਇਲਟ ਸੀਟ, ਨਵੀਆਂ ਡਬਲ ਸਿੰਕ, ਨਵੀਂ ਵੈਂਟੀ ਲਾਉਣੀ ਆ, ਨਵੇਂ ਕਾਊਂਟਰ ਟੋਪ ਲਾਉਣੇ ਆ, ਨਵੇਂ ਜੇ ਟੱਪ ਲਵਾਉਣੇ ਟੱਪ ਲਵਾ ਲਿਓ, ਜੇ ਤੁਸੀਂ ਸਟੈਂਡਿੰਗ ਸ਼ਾਵਰ ਬਣਾਉਣਾ ਸਟੈਂਡਿੰਗ ਸ਼ਾਵਰ ਬਣਾ ਲਿਓ, ਸ਼ੀਸ਼ੇ ਦੀਆਂ ਡੋਰਾਂ ਲੱਗ ਦੇਣਗੇ ਸਟੈਂਡਿੰਗ ਸ਼ਾਵਰ ਦੇ ਥੱਲੇ, ਵਧੀਆ ਟਾਇਲਾਂ ਸ਼ਾਇਲਾਂ ਪੂਰੇ ਰੂਮ ਜਿਹੜਾ ਵਾਸ਼ਰੂਮ ਦੇ ਵਿੱਚ ਲਾ ਕੇ ਦੇਣਗੇ ਤੁਹਾਡੇ ਵਾਸਤੇ $7000 ਦੇ ਵਿੱਚ। ਮੇਰੇ ਵੀਰਾਂ ਨੂੰ, ਕਿਸੇ ਹੋਰ ਨੂੰ ਵੀ ਫੋਨ ਕਰ ਲਓ, ਜਿਹੜੇ ਮੇਰੇ ਵੀਰ ਹੋਰ ਕੰਸਟਰਕਸ਼ਨ ਦਾ ਕੰਮ ਕਰਦੇ ਆ, ਇੰਨੇ 'ਚ ਨਹੀਂ ਕਿਸੇ ਨੇ ਬਣਾ ਕੇ ਦੇਣਾ। ਨੰਬਰ ਤੁਹਾਨੂੰ ਮੈਂ ਦੇਤਾ, 416-678-8100 ਦੇ ਕਾਲ ਕੀਤੀ ਜਾ ਸਕਦੀ ਹੈ। 416-678-8100। ਮੈਨੂੰ ਨਹੀਂ ਪਤਾ ਬਿਲਕੁਲ ਤੁਹਾਨੂੰ ਪ੍ਰੋਗਰਾਮ ਕਿਵੇਂ ਦਾ ਲੱਗਾ, ਆਪ ਜੀ ਕੀ ਫੀਲ ਕਰ ਰਹੇ ਹੋ। ਮੇਰਾ ਨੰਬਰ ਤੁਹਾਡੇ ਸਾਰਿਆਂ ਕੋਲ ਹੈ, ਕਿਸੇ ਦਾ ਵੀ ਦਿਲ ਕਰਦਾ ਹੋਵੇ ਆਪਣੇ ਮਨ ਦੇ ਵਲਵਲੇ ਸਾਂਝੇ ਕਰਨ ਲਈ ਤਾਂ ਮੈਨੂੰ ਕਾਲ ਕਰ ਸਕਦੇ ਆ। ਕਈ ਵਾਰੀ ਮਨ ਦੇ ਵਿੱਚ ਰੋਸ ਹੁੰਦਾ, ਮਨ ਦੇ ਵਿੱਚ ਕੁਛ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਕਿ ਤੁਸੀਂ ਨਾ ਸਾਂਝ ਪਾਉਣੇ ਚਾਹੁੰਦੇ ਹੁੰਦੇ ਕਿਸੇ ਨਾਲ, ਪਰ ਤੁਹਾਨੂੰ ਕੋਈ ਰਾਈਟ ਪਰਸਨ ਨਹੀਂ ਮਿਲਦਾ ਜਿਹਨਾਂ ਦੀ ਸਾਂਝ ਪਾ ਸਕੋ। ਮੈਂ ਡਾਇਰੈਕਟ ਨੇ ਨੰਬਰ ਆਪਣਾ ਤੁਹਾਨੂੰ ਦੇ ਰਿਹਾ, ਜਿਨ੍ਹਾਂ ਨੇ ਵੀ ਕਾਲ ਕਰਨੀ ਹੋਵੇ ਡੈਫੀਨੇਟਲੀ ਮੈਂ ਤੁਹਾਡੀਆਂ ਕਾਲਸ ਆਨਸਰ ਕਰੂੰਗਾ। ਕਾਲ ਮੈਨੂੰ ਆਉਣੀਆਂ ਸ਼ੁਰੂ ਵੀ ਹੋ ਗਈਆਂ। 647-448-1000, 647-448-1000। ਕਿਵੇਂ ਲੱਗਾ ਤੁਹਾਨੂੰ ਪ੍ਰੋਗਰਾਮ, ਕੋਈ ਫੀਡਬੈਕ ਦੇਣੀ ਚਾਹੋ, ਮੇਰਾ ਡਾਇਰੈਕਟ ਲਾਈਨ ਨੰਬਰ ਤੁਹਾਡੇ ਕੋਲ ਹੈ, ਮੈਂ ਫਿਰ ਅਨਾਊਂਸ ਕਰ ਦੇਣਾ। ਬਹੁਤ ਮੇਰੇ ਬਿਜ਼ਨਸਮੈਨ ਵੀਰਾਂ ਨੂੰ ਵੀ ਕਈ ਵਾਰੀ ਨੰਬਰ ਦੀ ਲੋੜ ਪੈਂਦੀ ਹੈ। 647-448-1000। ਤੁਹਾਡਾ ਵੀਕਐਂਡ ਸੋਹਣਾ ਹੋਵੇ, ਚੰਗਾ ਹੋਵੇ, ਖੁਸ਼ੀਆਂ ਵਾਲਾ ਹੋਵੇ, ਮੈਨੂੰ ਦੇ ਦਿਓ ਆ ਗਿਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
0: Crank up the radio. You're listening to the Dave Toddler Show, brought to you in part by Culture of Punjab.
3: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ, ਸਫਲਤਾ ਦੀ ਕੁੰਜੀ ਸਾਡੇ ਕੋਲ ਹੈ। ਤੁਸੀਂ ਕਲਚਰ ਆਫ ਪੰਜਾਬ ਜਾਂ ਇਸ ਸਟੇਸ਼ਨ ਤੇ ਆਪਣੇ ਬਿਜ਼ਨਸ ਦਾ ਸੰਦੇਸ਼ ਦੇ ਕਰ ਕਾਮਯਾਬੀ ਦੀ ਮੰਜ਼ਿਲ ਵੱਲ ਜਲਦੀ ਹੀ ਵੱਧ ਸਕਦੇ ਹੋ। ਸਪੈਸ਼ਲ ਪੈਕੇਜ ਦਾ ਫਾਇਦਾ ਉਠਾਉਣ ਲਈ ਕਾਲ 416-677-0609-677-0609 ਜਾਂ dave@cultureofpunjab ਤੇ ਈਮੇਲ ਕਰ ਸਕਦੇ ਹੋ।
4: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
5: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
6: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
7: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
6: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
7: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
6: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
7: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
6: 647-739-8710।
8: ਸ਼ੀਸ਼ਾ ਹੋ ਯਾ ਦਿਲ ਹੋ,
3: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
9: ਪੂਰੇ 40 ਸਾਲ ਹੋ ਗਏ ਨੇ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
10: ਮੇਰੀ ਮੰਨੋ, ਆਪਾਂ ਪਿੰਡ ਨਾ ਚੱਲੀਏ।
9: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
10: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ
11: ਬੇਦਾਗ ਸਰਵਿਸ।
12: ਗਿੱਲ ਇੰਟਰਨੈਸ਼ਨਲ ਟ੍ਰੈਵਲ,
10: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਰਨਾ ਹੋਵੇ ਟ੍ਰੈਵਲ,
12: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
10: 905-671-8400 or 905-796-8800 or visit giltravels.ca।
13: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ,
14: ਉਹ ਮੈਂ ਕੀ ਕਰਾਂ? ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
13: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
14: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
13: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
14: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
15: ਦੇਖੋ ਜੀ, ਇੱਕ ਤੇ ਮੱਛੀ ਹੁੰਦੀ ਹੈ ਜਿਹੜੀ ਪਾਣੀ ਚ ਰਹਿੰਦੀ ਹੈ, ਤੇ ਦੂਸਰੀ ਮੱਛੀ ਹੁੰਦੀ ਹੈ ਜਿਹਨੂੰ ਵੇਖ ਕੇ ਮੂੰਹ ਚ ਪਾਣੀ ਆ ਜਾਂਦਾ ਹੈ। ਇੰਡੀਅਨ ਸਵੀਟ ਮਾਸਟਰ ਤੋਂ ਮਿਲਦੀ ਹੈ, ਅੱਜ ਹੀ ਚੱਕ ਲੋ।
16: ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ, ਕਾਲ 905-450-2800
17: ਨਾਓ, ਓਪਨ ਟਿਲ 2 AM।
18: ਮੈਂ ਕਿਹਾ ਕਿੱਥੇ ਜਾ ਰਹੀ ਹੈ?
17: 10 ਵਾਰੀ ਕਿਹਾ, ਪਿੱਛੋਂ ਹਾਕ ਨਾ ਮਾਰਿਆ ਕਰੋ। ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
18: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
16: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
19: ਜਾਨੂ, ਜੇ ਜ਼ਿੰਦਗੀ ਚ ਕਿਸੇ ਤੋਂ ਕੋਈ ਗਲਤੀ ਹੋ ਜਾਵੇ ਫੇਰ
20: ਏਦਾਂ ਕਰੋ ਕਿ 2 ਮਿੰਟ ਅੱਖਾਂ ਬੰਦ ਕਰਕੇ ਸੋਚੋ ਕਿ ਇਹਦਾ ਹੁਣ ਇਲਜ਼ਾਮ ਕਿਹਦੇ ਸਿਰ ਲਾਉਣਾ ਹੈ।
21: ਫਿੱਟੇ ਮੂੰਹ ਤੇਰੇ।
22: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
23: Vision Vanities ਤੇ new shipment ਆ ਗਈ ਹੈ। Bathroom Vanities ਦੇ selected models ਤੇ ਵੀ up to
0: 50% off. Contractors lay special prices. NINA vanities the purchase this selected range of mirrors free. Vision Vanities, Dixie and Dairy de Bilkul Nazdeek. Call 905-671-1800. 905-671-1800.
1: Conditions apply.
2: ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 जा quicktrucklube.com QTL बिकॉज वी केयर
11: I am Dave Tatla, and you are not.
24: Are you ready?
11: Tikka Junction Lay 647-429-4040. Catering karoni hai choti vade function lay, no problem. 647-429-4040. Live cooking karoni hai kare, no problem. 647-429-4040. Tusi inna re banquet hall ya lounge vich choti vadi party karni hai, no problem. 647-429-4040. 647-429-4040.
25: Mr. Raj, tu aadhe te chori da ilzaam hai. Tusi ethe apni job continue nahi kar sakde. You may go now.
26: Nahi.
25: Tu chor hai. Dhokhe baaz hai.
27: Criminal Defense Lawyer, Staten Law Professional Corporation de Karandeep Sahi. Bail hearing, drunk driving, karelu chagda, chori da case ya koi bhi kanooni uljhan ch phase hovo, tuhaada apna criminal defense vakil, Staten Law Professional Corporation de Karandeep Sahi. Jaane jaane vich hoye jurm layi, tuhaade hak layi, tuhaade naal khade ne. Mayfield and Airport, call 647-871-5000, 647-871-5000.
28: Ladies and gentlemen, introducing from CHLO AM 530, the

0: गुड मिड आफ्टरनून, वेलकम टू डे ट्रेवलर शो। आज के प्रोग्राम में बहनों और भाइयों आप सबका स्वागत है। आशावादियां उम्मीद कर दें कि तुहाडा अज्जा दिन अच्छा गुजर रहा होगा। साडी कोशिश रहेगी दो बजे तक नैशनल इंटरनेशनल खबरों नाल जोड़ के रखिए। अगे चल के किरण और सुखेंद्र जी साहब तुहाडे लई प्रोग्राम पेश करनगे वतनों दूर, ते कोशिश करांगे मनप्रीत इंडिया तों तुहाडे लई ताजा खबरां पेश करन। सब तो पहला छतरी छत रिपोर्ट हाजिर है। अज जिहड़ा सूरज सिंह है 5:37 ते सवेरे आया, शाम नूं 9:03 ते चले जाणा। मामा चंद सिंह दा कोई यकीन नहीं, अज कहिंदा शाम नूं 6:45 ते होणा 6:45 ते सवेरे 2:42 ते चले जाणा। अज दा तापमान 25 डिग्री मिक्स ऑफ सन एंड कलाउड, कल नूं 24 डिग्री मिक्स ऑफ सन एंड कलाउड, संडे नूं 25 डिग्री मोस्टली सूरज चमकेगा, मंडे नूं सूरज चमकदा रहेगा 25 डिग्री, ट्यूजडे नूं मिक्स ऑफ सन एंड कलाउड 26 डिग्री, बुधवार नूं 31 डिग्री तापमान रहणगे। खबरां आ रही कि ब्रैम्पटन दे विच क्वीन दे डिक्सी दे विच गोलियां चलण दी आवाजां आई। ऑलराइट, सब तो पहला गल करते हैं कॉम्पैक्ट ट्रैक्टर की। अगर तुम कॉम्पैक्ट ट्रैक्टर देख रहे हो, जिहड़ा वड्डा ट्रैक्टर नहीं हुंदा, बचाला साइज जिहा हुंदा, और उहदे नाल तुसीं घाह कट सकदे हो, स्नो हटा सकदे हो, लैंडस्केपिंग वगैरह कर सकदे हो। 20,000 तो शुरू हुंदे आ। तुसीं मोर स्नो ब्लोअर लवा लो, मूहरे जिहड़ी बाल्टी जी हुंदी आ, इक बकट जिहनूं कहिंदे आ, उह लवा सकदे हो। कर करा के गल की है, जे 20-25 हज़ार का मिलता तो कट्ठे पैसे नहीं देने, नो प्रॉब्लम, तुसीं इहदी फाइनैंसिंग भी करा सकदे हो। तेज भाई नूं फोन कर लो 647-622-1754 34, मैं 4 यूनिट खड़े ने, वक्को वक्रे मॉडल ने, हाईवे 10 के उपरी खड़े ने, फोन कर लो 647-622-1754। एवरेस्ट ट्रांसपोर्ट वाले नूं ड्राइवर चाहिए आ, एज ए ड्राइवर चाहिए आ, आटो पार्ट के डेडिकेटेड रन ने, शाम नूं इन्हां ने घरे आ जाया करना। 3,000 मील वीक दे मिलणगे, नाल दी नाल ध्यान देना, नाल दी नाल मिड वैसट यूएसए अते यूएस ईस्ट लई वी ड्राइवर चाहिए ने। 905-846-2229 846-2229 एक्सटेंशन 4।
1: कैनेडा डे सेल स्टार्ट हो चुकी है, ओदे विच खास तौर ते असी गल करांगे सोनी ब्रेविया मॉडल, सोनी ब्रेविया 3, 85 इंच दा, 85 इंच दा सोनी ब्रेविया 3, हाई एंड टेक्नोलॉजी दे नाल सोनी ने $2,300 तो 1599 स्पेशल प्राइस कीती है जी। बहुत लिमिटेड इन्वेंटरी इन स्टॉक है, फर्स्ट कम फर्स्ट सर्व। कोई भी सोनी दा तुसी टीवी लेना है तो अनु मिलेगा लोएस्ट प्राइस बिकॉज ऑफ कैनेडा डे स्पेशल सेल। 905-450-2828 नंबर है जी। 55 इंच 299 दा, 65 इंच 699 दा, यदि $800 प्राइस सी रेगुलर पर 699 च स्पेशल दिता जा रहा, 75 इंच 899 ਦਾ ਜਿਹਦੀ $1,200 ਪ੍ਰਾਈਸ ਸੀ ਪਰ ਕੈਨੇਡਾ ਡੇ ਤੇ ਸਪੈਸ਼ਲ ਤੁਹਾਨੂੰ 899 ਦਾ ਮਿਲੇਗਾ। ਤੇ ਜਿਹੜੇ ਕਸਟਮਰ ਬਿਗ ਸਕਰੀਨ ਦੇ ਵਿੱਚ ਜਾਣਾ ਚਾਹੁੰਦੇ ਉਹਨਾਂ ਨੂੰ 98 ਇੰਚ ਸੈਮਸੰਗ ਟੀਵੀ $3,500 ਵਾਲਾ 1999 ਦਾ ਮਿਲੇਗਾ। ਸੋ ਸਪੋਰਟਸ ਦੇ ਸ਼ੌਕੀਨ ਜਿਹੜੇ ਆ, ਫੀਫਾ ਵਰਲਡ ਕੱਪ ਚੱਲ ਰਿਹਾ ਜੀ, ਸੋਕਰ ਦੇ ਸ਼ੌਕੀਨ ਜਿਹੜੇ ਆ, ਬਿਗ ਸਕਰੀਨ ਟੀਵੀ ਤੇ ਜੇ ਤੁਸੀਂ ਆਪਣੇ ਮੈਚਿਸ ਦੇਖਣਾ ਚਾਹੁੰਦੇ ਹੋ ਡੈਫੀਨੇਟਲੀ 600-800 ਦੀ ਸੇਵਿੰਗ ਕਰੋਗੇ ਬਿਗ ਸਕਰੀਨ ਟੀਵੀ ਬ੍ਰੈਮਟਨ ਟੀਵੀ ਐਂਡ ਅਪਲਾਈਸਿਸ ਤੋਂ ਲੈ ਕੇ। 905-450-2828 ਨੰਬਰ ਹੈ। ਤੇ ਜਿਹਨਾਂ ਦੇ ਘਰਾਂ ਦੀ ਕਲੋਜ਼ਿੰਗਸ ਆ ਰਹੀਆਂ ਉਸ ਨਾ ਕਰਨ, ਕਿਉਂਕਿ ਫਰਿੱਜ ਸਟੋਵ ਡਿਸ਼ਵਾਸ਼ਰ 3-ਪੀਸ ਕਿਚਨ ਬੰਡਲ ਤੁਹਾਨੂੰ $5,000 ਵਾਲਾ 29.99 ਚ ਮਿਲੇਗਾ। ਇਹਦੇ ਚ $2,000 ਬੰਡਲ ਪੈਕੇਜ ਤੇ ਤੁਸੀਂ ਸੇਵ ਕਰਨਾ। ਤੇ ਟੋਪ ਲੋਡ ਵਾਸ਼ਰ ਐਂਡ ਡਰਾਇਰ $1,700 ਵਾਲਾ 1099 ਦਾ ਪੇਅਰ ਮਿਲੇਗਾ। 1099 ਚ ਵਾਸ਼ਰ ਐਂਡ ਡਰਾਇਰ ਦੋਨੋਂ ਮਿਲ ਜਾਣੇ ਆ।
0: 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਲੌਂਡਰੀ ਵਾਲੇ ਹਿੱਸੇ ਚ ਸਰ,
1: ਜਿਹੜਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੈ ਜੀ, ਜਿਹਦੇ ਚ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ, ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ ਦੇ ਵਿੱਚ ਤੁਹਾਨੂੰ $2,500 ਵਾਲਾ ਵਾਸ਼ਰ ਐਂਡ ਡਰਾਇਰ ਓਨਲੀ 1799 ਦਾ ਮਿਲਣਾ। ਤੁਸੀਂ ਐਟਲੀਸਟ ਮਿਨੀਮਮ $700 ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵ ਕਰ ਲੈਣੇ ਆ। ਤੇ ਫ੍ਰੀ ਹੋਮ ਡਿਲੀਵਰੀ ਹੈ ਔਰ ਇਹ 1799 ਪੇ ਵੀ ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ, ਜਿਹਨਾਂ ਨੇ ਸਟੈਕੇਬਲ ਵਾਸ਼ਰ ਐਂਡ ਡਰਾਇਰ ਲੈਣਾ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, ਤੇ ਤੁਹਾਨੂੰ $2,200 ਤੋਂ ਸਿਰਫ 1499 ਦਾ ਮਿਲੇਗਾ। ਇਹਦੇ ਚ ਵੀ $700 ਤੁਸੀਂ ਸੇਵ ਕਰਨੇ ਆ। 6 ਮੰਥ ਨੋ ਇੰਟਰਸਟ ਪੇਮੈਂਟ ਪਲਾਨ ਤੇ $3,000 ਤੱਕ ਦੀ ਵੀ ਸ਼ਾਪਿੰਗ ਕਰੋ ਤੇ $500 ਮਹੀਨਾ ਕਰਕੇ ਪੇ ਕਰ ਸਕਦੇ ਹੋ ਜੀ, ਕੋਈ ਇੰਟਰਸਟ ਨਹੀਂ ਹੈ। ਪਹੁੰਚਣਾ ਜੀ 801 ਗੋਵੇ ਡਰਾਈਵ ਵੈਸਟ 905-450-2828 ਨੰਬਰ ਹੈ 905-450-2828 ਜੀ
0: 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਕੈਨੇਡਾ ਡੇ ਦੀ ਸਪੈਸ਼ਲ ਸਪੈਸ਼ਲ ਸਪੈਸ਼ਲ ਸੇਲ ਚੱਲ ਰਹੀ ਹੈ। ਸੁਲਤਾਨ ਜੀ ਥੈਂਕ ਯੂ।
1: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
0: ਉਮਰਪ੍ਰੀਤ ਜੀ ਪ੍ਰੋਗਰਾਮ ਤੁਹਾਡਾ ਵੀ ਸਵਾਗਤ ਹੈ।
2: ਥੈਂਕ ਯੂ ਸੋਮਾ ਦੇਵ ਜੀ, ਸਭ ਤੋਂ ਪਹਿਲੇ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਉਮਰਪ੍ਰੀਤ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ। ਅੱਗ ਜਿਹੜੀ ਆ ਜੰਗਲਾਂ 'ਚ ਲੱਗਣੀ ਸ਼ੁਰੂ ਹੋ ਚੁੱਕੀ ਹੈ, ਚਾਹੇ ਉਹ BC ਹੋਵੇ ਚਾਹੇ ਓਨਟੇਰੀਓ ਹੋਵੇ। ਆਪਣੇ ਵੈਸਟ ਆਫ ਯੈਲੋ ਨਾਈਫ ਅੱਗ ਲੱਗੀ ਹੋਈ, ਉਹਨੂੰ ਬੁਝਾਉਣ ਲਈ ਇੱਕ ਪਲੇਨ ਜਾ ਰਿਹਾ ਸੀ ਜਿਹਦੇ ਵਿੱਚ ਤਿੰਨ ਸਵਾਰ ਸਨ ਬੰਦੇ, ਉਹ ਕਰੈਸ਼ ਹੋਇਆ, ਤਿੰਨਾਂ ਵਿਚਾਰਿਆਂ ਦੀ ਮੌਤ ਹੋ ਗਈ। ਇਟਸ ਅ ਸੈਡ ਸੈਡ ਸਿਚੁਏਸ਼ਨ ਦੇਅਰ। ਔਰ ਇਹਦੇ ਨਾਲ ਨਾਲ ਵਧਾਈਆਂ ਜੀ ਅੱਜ। Happy birthday to you.
2: Achha,
0: happy birthday to you.
2: Thank
0: happy
2: you,
0: birthday
2: thank you.
0: To
2: thank you,
0: CN Tower. ਤੁਹਾਡਾ ਵੀ ਅੱਜ ਹੀ?
2: ਮੇਰਾ ਕੱਲ ਸੀਗਾ। ਮੈਂ ਕਿਹਾ ਸ਼ਾਇਦ ਤੁਸੀਂ ਤੁਸੀਂ ਬਿਲੇਟਿਡ ਕਹਿ ਰਹੇ ਹੋ, ਮੈਂ ਕਿਹਾ ਚਲ ਮੈਂ ਥੈਂਕ ਯੂ ਕਰ ਦਿੰਦੀ।
0: ਬਿਊਟੀਫੁਲ, ਹੈਪੀ ਬਰਥਡੇ ਟੂ ਯੂ।
2: ਥੈਂਕ ਯੂ ਜੀ, ਥੈਂਕ ਯੂ।
0: ਅੱਜ ਕਾਨੂੰਨੀ ਤੌਰ ਤੇ CN Tower ਦਾ ਮੈਂ ਮਨਾਉਣ ਲੱਗਿਆ ਸੀ।
2: ਓ ਅੱਛਾ,
0: 50 ਸਾਲਾਂ ਦਾ ਹੋ ਗਿਆ CN Tower ਤੇ ਇਸ ਹਿਸਟੋਰਿਕ ਥਿੰਗ। 50 ਸਾਲ ਕੋਈ ਛੋਟੀ ਮੋਟੀ ਗੱਲ ਨਹੀਂ, ਇੱਕ ਜ਼ਮਾਨਾ ਸੀ ਇਹ ਦੁਨੀਆ ਦਾ ਸਭ ਤੋਂ ਉੱਚਾ ਟਾਵਰ ਸੀ, ਬਾਅਦ ਚ ਹੋਰ ਵੀ ਬਣਾ ਲਏ ਇਹਨਾਂ ਨੇ। 40,524 ਕਿਊਬਿਕ ਮੀਟਰ ਇਹਦੇ ਕੌਂਕਰੀਟ ਲੱਗਿਆ ਜੀ, 998 ਕਿਲੋਮੀਟਰ ਦੇ ਲੋਹੇ ਦੀਆਂ ਤਾਰਾਂ ਲੱਗੀਆਂ ਨੇ। $63 million ਲੱਗਿਆ ਸੀ ਉਸ ਜ਼ਮਾਨੇ ਚ, ਹੁਣ 630 million ਤੋਂ ਥੱਲੇ ਨੀ ਬਣਨਾ ਇਹਨੇ ਜੇ ਬਣਾਉਣਾ ਹੋਵੇ। ਖੈਰ 1776 ਇਹਦੇ ਚ ਪੌੜੀਆਂ ਵੀ ਹੈਗੀਆਂ ਜੇ ਪੌੜੀਆਂ ਚੜ੍ਹ ਕੇ ਜਾਣਾ ਹੋਵੇ ਜੀ। ਇਹ ਉੱਪਰ ਰਿਵੋਲਵਿੰਗ ਜਿਹੜਾ ਰੈਸਟੋਰੈਂਟ ਆ ਨਾ, ਉਹ ਚ ਮੈਨੂੰ 2-3 ਵਾਰ ਜਾਣ ਦਾ ਮੌਕਾ ਮਿਲਿਆ ਤੇ ਉੱਥੇ ਬੈਠ ਕੇ ਮੈਂ ਲੰਚ ਲਈ ਗਏ ਸੀਗੇ। 20 ਮਹੀਨੇ ਚ, ਸਾਲ ਚ ਸੋਰੀ, ਇੱਕ ਦੀ ਵਾਰ ਜਾਣਾ। ਇੱਕ ਤਾਂ ਇਹ ਵੀ ਉੱਥੇ ਘੰਟਾ ਲੱਗਦਾ ਹੁਣ ਪੂਰਾ ਗੇੜਾ ਕੱਢਣ ਨੂੰ, ਘੰਟੇ ਚ ਤੁਹਾਡਾ ਲੰਚ ਪੂਰਾ ਹੋ ਜਾਂਦਾ, ਮੁੜ ਕੇ ਆ ਜਾਓ। ਐਨੀਵੇ ਹੈਪੀ ਬਰਥਡੇ ਟੂ ਯੂ ਟੂ। ਐਨੀਵੇ
2: ਥੈਂਕ ਯੂ।
0: ਰੀਅਲ ਸਟੇਟ ਵਾਲੇ ਕੀ ਕਰਦੇ ਆ, ਖੂੰਜੀਆਂ ਜਿਹਾ ਤੇ ਨਾ 3-4 ਸਾਈਨ ਲਾ ਦਿੰਦੇ ਆ, ਤੀਰ ਜਿਹਾ ਲਾ ਕੇ ਵੀ ਇੱਧਰ ਨੂੰ ਆ ਜਾਓ, ਇੱਧਰ ਨੂੰ ਆ ਜਾਓ, ਵੀ ਹੋਰ ਨਾ ਇੱਥੇ ਸਾਡਾ ਕੋਈ ਲਾ ਜੇ ਮੇਰੀ ਚੱਲਣ ਸਾਈਨ। ਗੈਸ ਵਾਟ ਹੈਪਨਿੰਗ ਨਾਓ, ਇੱਕ ਤੋਂ ਵੱਧ ਲਾਇਆ ਨਾ $350 ਤੋਂ ਫਾਈਨ ਹੋਇਆ ਕਰੂ। ਹੁਣ ਪਤਾ। ਅੱਛਾ, ਇੱਕ ਸਾਈਨ ਦੇਖਿਆ, ਉੱਤੇ ਇੰਗਲਿਸ਼ ਚ ਲਿਖਿਆ ਫਲਾਨਾ ਸਿਓ, ਫਿਰ ਥੱਲੇ ਲਿਖਿਆ ਪੰਜਾਬੀ ਚ ਗੁਰਮੁਖੀ ਚ ਫਲਾਨਾ ਸਿਓ। ਪੰਜਾਬੀ ਨੂੰ ਪ੍ਰਮੋਟ ਕਰਨਾ ਕੋਈ ਜਗ੍ਹਾ ਹੁੰਦੀ ਆ। ਹੁਣ ਜੇ ਮੈਂ ਘਰ ਲੈਣ ਜਾਣਾ ਹੋਵੇ, ਉੱਤੇ ਸਾਈਨ ਲੱਗਿਆ ਹੋਵੇ, ਉੱਤੇ ਕੁਛ ਹੋਰ ਲਿਖਿਆ, ਥੱਲੇ ਉਰਦੂ ਜਾਂ ਚੀਨੀ ਭਾਸ਼ਾ ਕੋਲ ਲਿਖਿਆ, ਮੈਂ ਤਾਂ ਜਾਣੇ ਨੀ ਅੰਦਰ। ਸੋ ਇਹ ਡਿਸਐਡਵਾਂਟੇਜ, ਆਈ ਡੋਨਟ ਨੋ ਵਾਈ ਪੀਪਲ ਡੋਨਟ ਅੰਡਰਸਟੈਂਡ। ਐਨੀਵੇ ਇਟਸ ਅਪ ਟੂ ਯੂ ਗਾਇਸ, ਹਾਊ ਯੂ ਵਾਂਟ ਟੂ ਡੂ ਯੋਰ ਬਿਜ਼ਨਸ। ਡੂ ਯੂ ਸਪੋਰਟ ਓਲਿਵੀਆ ਚਾਓ? ਉਹ ਕਹਿੰਦੀ ਆ ਜਿਹੜੇ ਆਟੋਮੇਟਿਡ ਕੈਮਰੇ ਸੀ ਨਾ, ਉਹ ਡਾਕ ਫੋਨ ਨੇ ਚੁਕਾਤੇ ਸੀ, ਕਹਿੰਦੇ ਦੁਬਾਰਾ ਲੈ ਕੇ ਆਓ। ਉਹ ਲਿਆਉਣੇ ਚਾਹੀਦੇ ਵੀ ਆ, ਉਹ ਜਿੱਥੇ ਅੱਗੇ ਗੱਡੀ ਜਾਂਦੀ ਸੀ ਨਾ ਰੈਗੂਲਰ ਸਪੀਡਾਂ ਦੀ, ਹੁਣ ਭਜਾਈ ਜਾਂਦੇ ਆ ਉੱਥੇ, ਉੱਥੇ ਐਕਸੀਡੈਂਟ ਜ਼ਿਆਦਾ ਹੋਣ ਲੱਗ ਗਏ। ਹੁਣ ਡਾਕ ਫੋਨ ਨੂੰ ਕਹਿ ਵੀ ਹੁਣ ਘਰ ਰਹਿ ਇੰਤਜ਼ਾਮ, ਘੋੜੋ ਮੋੜੋ ਜਾਏਗਾ। ਖੈਰ 25% ਮੰਨਦੇ ਆ ਵੀ ਇਹ ਦੁਬਾਰਾ ਕੈਮਰੇ ਲਿਆਉਣੇ ਚਾਹੀਦੇ ਆ। ਜਿਹੜਾ ਕਾਰਨੀ ਹੈ ਸਾਡਾ ਦੇਸ਼ ਦਾ ਪ੍ਰਧਾਨ ਮੰਤਰੀ, ਮੀਡੀਆ ਦਾ ਕੰਮ ਹੁੰਦਾ ਰਿਪੋਰਟਿੰਗ ਕਰਨਾ, ਚਾਹੇ ਉਹ ਰੇਡੀਓ ਵਾਲਾ ਹੈ ਚਾਹੇ ਅਖਬਾਰ ਵਾਲਾ ਹੈ। ਜੇ ਤੁਸੀਂ ਆਪਦੇ ਕਮੈਂਟ ਦੇਣੇ ਉਹ ਵੱਖਰੇ ਦੇ ਦਿਓ, ਪਰ ਰਿਪੋਰਟਿੰਗ ਨੂੰ ਰਿਪੋਰਟਿੰਗ ਦੱਸੋ। ਆਪਣੇ ਕੀ ਕਰਦੇ ਆ, ਜਿਉਂ ਲੱਗਦੇ ਆ ਮਾਰ ਕਰਨੀ ਦੇ ਮਗਰ ਪੈਣ, ਜਿਉਂ ਲੱਗਦੇ ਆ ਮਾਰ ਕਰਨੀ ਦੇ ਮਗਰ ਪੈਣ, ਚਾਹੇ ਮੇਰੇ ਅਗਲੇ ਨੂੰ ਕੱਖ ਨਾ ਪਤਾ ਹੋਵੇ, ਪਰ ਮਾਰ ਕਰਨੀ ਨਹੀਂ ਅਸੀਂ ਛੱਡਣਾ। ਦੈਟਸ ਬੈਡ ਮੈਨ, ਦੈਟਸ ਬੈਡ। ਔਸ਼ਵਾ ਵਿੱਚ ਇੱਕ ਬੰਦੇ ਤੇ ਚਾਰਜਸ ਲਾਏ ਆ। ਐਨੀ ਵੇ ਆਹ ਦੇਖ ਲਓ, ਡਰਾਈਵਿੰਗ ਲਾਈਕ ਹਾਈਵੇ ਵਿਦਆਊਟ ਕੈਮਰਾਸ, ਮੈਂ ਕੋਲੋਂ ਨਹੀਂ ਬਣਾ ਰਿਹਾ ਖਬਰ। ਐਨੀਵੇ ਮੇਰਾ ਕੁਝ ਚੱਲਦਾ ਰਹਿਣਾ। ਅੱਜ ਕੀ ਸੰਦੇਸ਼ ਲੈ ਕੇ ਆਇਆ ਸਾਡੇ ਲਿਸਨ ਲਈ?
2: ਦੇਵ ਜੀ, ਅੱਜ ਨਾ ਮੈਂ ਸਪੈਸ਼ਲ ਗੱਲ ਕਰਨਾ ਚਾਹੁੰਦੀ ਹਾਂ ਆਪਣੇ ਜਿੰਨੇ ਵੀ ਲੋਕ ਹੈਗੇ ਜਿਨ੍ਹਾਂ ਦੇ ਸਿਰ ਤੇ ਮੌਰਗੇਜਿਸ ਨੇ, ਮੋਸਟਲੀ ਸਾਰਿਆਂ ਦੇ ਹੀ ਹੈਗੀਆਂ, ਕਿਉਂਕਿ ਬਹੁਤੇ ਲੋਕ ਸੀ ਜਿਨ੍ਹਾਂ ਦੇ ਪੇਡ ਆਫ ਪ੍ਰਾਇਮਰੀ ਰੈਜੀਡੈਂਸੀ ਆਪਾਂ ਕੱਢ ਕੇ ਇਨਵੈਸਟਮੈਂਟ ਪ੍ਰਾਪਰਟੀ ਚ ਪਾਤੇ। ਚਲੋ ਕੋਈ ਗੱਲ ਨੀ,
0: ਇਨਵੈਸਟਮੈਂਟ ਪ੍ਰਾਪਰਟੀ ਚ ਫਸਾਤੇ, ਤੁਸੀਂ ਤਾਂ ਨਹੀਂ ਵਰਡ ਯੂਜ਼ ਕਰਨੇ, ਮੈਂ ਕਰ ਲੈਣਾ।
2: ਬਿਲਕੁਲ ਬਿਲਕੁਲ, ਮਤਲਬ ਆਪਾਂ ਨੂੰ ਪਤਾ ਹੀ ਆ ਦੇਵ ਜੀ, ਹੁਣ ਇਹ ਹੈ ਕਿ ਜੇ ਤੁਹਾਡੇ ਪ੍ਰਾਇਮਰੀ ਤੇ ਵੀ ਮੌਰਗੇਜ ਹੋਗੀ ਤੇ ਇਨਵੈਸਟਮੈਂਟ ਪ੍ਰਾਪਰਟੀਜ਼ ਤੇ ਵੀ ਮੌਰਗੇਜ ਹੋਗੀ, ਔਰ ਗੱਲ ਇਹ ਆ ਵੀ ਉਹਦੇ ਚ ਜਿਹੜਾ ਡਾਊਨ ਕੀਤਾ ਸੀ ਉਹ ਵੀ ਖਤਮ ਹੋ ਚੁੱਕਾ ਹੈ ਨਾ, ਹੁਣ ਸਾਰਾ ਕੁਝ ਠੀਕ ਹੋ ਜਾਣਾ। ਚਲੋ ਮੇ ਬੀ 10-15 ਸਾਲ ਨੂੰ ਠੀਕ ਹੋ ਜਾਣਾ, ਬਟ ਅਨਫੋਰਚੂਨੇਟਲੀ ਜੇ ਉਸ ਤੋਂ ਪਹਿਲੇ ਆਪਾਂ ਨੂੰ ਕੁਝ ਹੋ ਜਾਂਦਾ ਤਾਂ ਸਾਡੇ ਸਰਵਾਈਵਿੰਗ ਸਪਾਊਸ ਨੇ ਤੁਸੀਂ ਦੱਸੋ ਕਿਵੇਂ ਕਰਨਾ, ਮਤਲਬ ਆਪਾਂ ਹਰ ਜਗ੍ਹਾ ਤੇ ਇੰਸਟਾਲਮੈਂਟਸ ਬਣਾਈਆਂ ਹੋਈਆਂ, ਹਰ ਜਗ੍ਹਾ ਤੇ ਆਪਾਂ ਪੇਮੈਂਟ ਕਰ ਰਹੇ ਹਾਂ, ਤਾਂ ਇੱਕ ਇਨਕਮ ਨਾਲ ਤਾਂ ਸਰਵਾਈਵਿੰਗ ਸਪਾਊਸ ਤੋਂ ਨਹੀਂ ਉਹ ਪੇ ਹੋਣਾ, ਔਰ ਜੇ ਅਨਫੋਰਚੁਨੇਟਲੀ ਦੋਨੋਂ ਹੀ ਚਲੇ ਗਏ ਤਾਂ ਬੱਚਿਆਂ ਦਾ ਕੀ ਹੋਣਾ, ਮਤਲਬ ਬੱਚਿਆਂ ਨੇ ਦੇਖੋ ਜਿਹੜੀਆਂ ਇਨਵੈਸਟਮੈਂਟ ਪ੍ਰੋਪਰਟੀ ਸੀ ਉਹ ਤਾਂ ਗਈਆਂ, ਉਹਨਾਂ 'ਚ ਤਾਂ ਵੈਸੇ ਵੀ ਕੁਝ ਵੀ ਨਹੀਂ ਹੈਗਾ, ਤੇ ਜਿਹੜਾ ਤੁਹਾਡਾ ਪ੍ਰਾਇਮਰੀ ਸੀਗਾ ਉਸ ਤੇ ਵੀ ਆਪਾਂ ਮੌਰਗੇਜ 4-5-7 ਲੱਖ ਦੀ ਖੜੀ ਕਰਤੀ। ਸੋ ਮੇਰਾ ਇੱਕ ਸਿੰਪਲ ਜਿਹਾ ਕੁਐਸਚਨ ਹੈ ਵੀ ਆਪਣੀ ਇੰਸ਼ੋਰੈਂਸ, ਆਪਣੀ ਮੌਰਗੇਜ ਨੂੰ ਜ਼ਰੂਰ ਇੰਸ਼ੋਰ ਕਰਕੇ ਰੱਖੋ। ਵੈਸੇ ਤਾਂ ਰਿਕਮੈਂਡਡ ਇਹ ਆ ਦੇਖੋ ਕਿ ਆਪਾਂ ਚਾਹੇ ਤੁਹਾਡੀ ਪ੍ਰਾਇਮਰੀ ਤੇ ਆ ਮੌਰਗੇਜ, ਚਾਹੇ ਤੁਹਾਡੀਆਂ ਇਨਵੈਸਟਮੈਂਟ ਪ੍ਰੋਪਰਟੀਜ਼ ਤੇ ਆ ਮੌਰਗੇਜ, ਸਾਰਾ ਕੁਝ ਮਿਲਾ ਕੇ ਉਹਨੂੰ ਇੱਕੋ ਪਲਾਨ ਦੇ ਵਿੱਚ ਆਪਾਂ ਡਿਫਰੈਂਟ ਟਰਮਸ ਦੇ ਨਾਲ ਤੁਹਾਡੀ ਮੌਰਗੇਜ ਨੂੰ ਕਵਰ ਕਰ ਸਕਦੇ ਹਾਂ, ਕਿਉਂਕਿ ਅਸੀਂ ਇਨਵੈਸਟਮੈਂਟ ਪ੍ਰੋਪਰਟੀਜ਼ ਲਈ ਆ ਆਪਣੀ ਸਟੇਟ ਵੈਲਿਊ ਵਧਾਉਣ ਨੂੰ, ਕਿ ਸਾਡੇ 2-3-4 ਘਰ ਹੈ, ਚਲੋ ਸੋਹਣਾ ਵੀ ਲੱਗਦਾ, ਔਰ ਫਿਰ ਇਹ ਆ ਵੀ ਅੱਗੋ ਅਗਲੀ ਜਨਰੇਸ਼ਨ ਨੂੰ ਵੀ ਜਾਣੇ ਆ ਉਹ ਘਰ। ਸਟੇਟ ਵੈਲਿਊ ਵਧਾਉਣ ਲਈ ਬਹੁਤ ਜ਼ਰੂਰੀ ਆ, ਤੁਸੀਂ ਲੋਨ ਲਏ ਆ ਠੀਕ ਹੈ, ਲੇਕਿਨ ਨਾਲ ਦੀ ਨਾਲ ਉਹਨਾਂ ਨੂੰ ਇੰਸ਼ੋਰ ਰੱਖੋ ਕਿ ਜੇ ਅਸੀਂ ਆਪ ਆ ਅਸੀਂ ਮੌਰਗੇਜ ਉਤਾਰ ਦਾਂਗੇ, ਪਰ ਜੇ ਸਾਨੂੰ ਕੁਝ ਹੋ ਜਾਂਦਾ, ਸਾਡੇ ਸਰਵਾਈਵਿੰਗ ਸਪਾਊਸ ਨੂੰ ਔਖਾ ਨਾ ਹੋਏ, ਸਾਡੀ ਫੈਮਿਲੀ ਨੂੰ ਔਖਾ ਨਾ ਹੋਏ, ਤੇ ਮਿਨੀਮਮ ਮੈਂ ਕਹੂੰਗੀ ਵੀ ਆਪਣੀ ਪ੍ਰਾਇਮਰੀ ਰੈਜੀਡੈਂਸ ਦੀ ਮੌਰਗੇਜ ਤਾਂ ਜ਼ਰੂਰ ਇੰਸ਼ੋਰ ਕਰਕੇ ਰੱਖੋ। ਸੋ ਮੌਰਗੇਜ ਇੰਸ਼ੋਰੈਂਸ ਦੇ ਰਿਲੇਟਡ ਤੁਹਾਨੂੰ ਕੋਈ ਵੀ ਕੁਐਸਚਨ ਹੈ, ਤੁਹਾਡੇ 3 ਘਰ ਹੈ, ਇੱਕ ਦੀ 10 ਸਾਲ ਦੀ ਰਹਿੰਦੀ ਹੈ, ਇੱਕ ਦੀ 15 ਦੀ, ਇੱਕ ਦੀ 20 ਦੀ, ਆਪਾਂ ਤਿੰਨੋਂ ਚੀਜ਼ਾਂ ਇੱਕੋ ਇੰਸ਼ੋਰੈਂਸ ਅੰਡਰ ਕਰ ਸਕਦੇ ਹਾਂ, ਔਰ ਤੁਸੀਂ ਹਸਬੈਂਡ ਵਾਈਫ ਆਪਾਂ ਇਕੱਠੇ ਇੰਸ਼ੋਰ ਕਰ ਸਕਦੇ ਹਾਂ। ਜਿੰਨੇ ਵੀ ਆਪਾਂ ਮਲਟੀਪਲ ਚੀਜ਼ਾਂ ਇੱਕ ਪਲਾਨ ਅੰਡਰ ਕਰਦੇ ਹਾਂ, ਆਪਾਂ ਨੂੰ ਡਿਸਕਾਊਂਟ ਮਿਲਦੇ ਹੁੰਦੇ ਆ। ਸੋ ਕੋਈ ਵੀ ਕੁਐਸਚਨ ਤੁਹਾਡਾ ਮੌਰਗੇਜ ਇੰਸ਼ੋਰੈਂਸ ਨੂੰ ਲੈ ਕੇ, ਨੰਬਰ ਹੈ ਜੀ 6474-646-1646-647-1646-1616-1646-1616।
0: ਥੋੜਾ ਜਿਹਾ ਸਮਾਂ ਕੱਢੋ ਮਹਾਰਾਜ, ਜ਼ਿੰਦਗੀ ਹੈ, ਭਾਲਦਿਆਂ 80-90 ਸਾਲ ਤੱਕ ਜਿਉਂਗੇ, ਜਿਉਂ ਕਿਉਂ ਨਾ ਜਿਉਂ, ਚੰਗੇ ਰਹੋਗੇ, ਬੱਚਿਆਂ ਦੀ ਪਰਵਰਿਸ਼ ਵੀ ਵਧੀਆ ਕਰੀਏ, ਸਭ ਕੁਝ ਕਰਨ ਨੂੰ ਤਿਆਰ ਆ, ਪਰ ਅੱਧਾ ਪੌਣਾ ਘੰਟਾ ਟਾਈਮ ਕੱਢਣ ਨੂੰ ਤਿਆਰ ਨਹੀਂ ਲਾਈਫ 'ਚੋਂ, ਸਾਰੀ ਲਾਈਫ ਦਾ ਅੱਧਾ ਪੌਣਾ ਘੰਟਾ ਕਹਿੰਦੇ ਹਾਂ ਅਸੀਂ, ਵੀਕ ਤਾਂ ਨਹੀਂ, ਹਰੇਕ ਵੀਕ ਨਹੀਂ, ਸਿਰਫ ਅੱਧਾ ਕੁ ਘੰਟਾ ਪੌਣਾ ਘੰਟਾ ਕੱਢੋ, ਅਮਰਪ੍ਰੀਤ ਹੋਰਾਂ ਨਾਲ ਬੈਠੋ, ਫਿਰ ਤੁਸੀਂ ਜਿਹੜੇ ਸਵਾਲ ਲਿਖ ਕੇ ਲਿਆਓਗੇ, ਸਵਾਲ ਕੋਈ ਪੁੱਠਾ ਨਹੀਂ ਹੁੰਦਾ, ਸਵਾਲ ਸਵਾਲ ਹੁੰਦੇ, ਉਹਦਾ ਜਵਾਬ ਤੁਸੀਂ ਇਹਨਾਂ ਤੋਂ ਲਓ, ਲਿਖਤੀ ਲੈਣੇ ਆ ਲਿਖਤੀ ਲਓ, ਜਵਾਨੀ ਕਲਾਮੀ ਕਰਨਾ ਉਹ ਤੁਹਾਡੀ ਇੱਛਾ, ਪਰ ਇਹਨਾਂ ਨੂੰ ਫੋਨ ਕਰ ਲਓ, ਅਪੋਇੰਟਮੈਂਟ ਬਣਾ ਲਓ। ਨੰਬਰ ਦਿਓ ਜੀ,
2: ਨੰਬਰ ਜੀ 6474-646-1616-6474-446-1616।
0: ਆ ਜਿਹੜਾ ਮੈਂ ਅਗਲਾ ਕਮਰਸ਼ੀਅਲ ਚਲਾਉਣ ਲੱਗਿਆ, ਕਈਆਂ ਦੇ ਮਾਂ ਲੜਦੇ ਵੀ ਮੇਰੀ ਆਵਾਜ਼ ਚ ਕਿਉਂ ਆ। ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ, ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ, ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ, ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222
3: One and only sportsman. Indian Fruitland, one stop for all your grocery needs.
4: ले इको जगह तो किथे सारा कुछ मिलता है दो चीजां ले एक जगह रुको फिर अगलियां दो दी दूजी जगह रुको
3: इंडियन फ्रूट लैंड है सच्ची वन स्टॉप फॉर ऑल योर ग्रोसरी नीड्स सब तो वधिया ग्रोसरी सब तो वधिया प्राइसेस ते आज ही पहुंचो हुन इंडियन फ्रूट लैंड दी सतवीं लोकेशन भी खुल गई है ऑन 25 सैंडलवुड पार्कवे नियर होरांथ्रो स्ट्रीट ब्रैम्पटन
5: हर कोई चाहता है कि ओदा घर सब तो सोना दिखे ते जे तुसी भी यही चाहते हो तो मिलो ट्रिपल ए लैंडस्केपिंग कंपनी लिमिटेड वालेयां नू जे अपने घर दे बैकयार्ड नू बनाना चाहते हो होर भी खूबसूरत या फिर करवाना चाहते हो लैंडस्केपिंग या इंटरलॉकिंग सारा काम टॉप दा करांगे अते सब तो बेस्ट रेट्स भी देंगे ट्रिपल ए लैंडस्केपिंग कॉल 647-784-1213
0: ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ ਕਾਲ 905-460-9099 ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ 80-90,000 ਰੁਪਏ ਨੂੰ ਬਣਾਉਣ ਲਈ ਚਾਹੀਦੇ ਨੇ ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ 2155 ਬੀ ਸਟੀਲਜ਼ ਐਵਨਿਊ ਨੀਅਰ ਟੋਪਰਮ ਯੂਨਿਟ 32 905-460-9099-905-460-9099 ਇਹਨਾਂ ਦਾ ਨੰਬਰ ਹੈ। ਸੱਜਣਾ, ਪੈਸਾ ਤਾਂ ਸਾਰੇ ਕਮਾ ਲੈਂਦੇ ਨੇ, ਇੱਜ਼ਤ ਕਮਾਉਣੀ ਹਰ ਇੱਕ ਦੇ ਬਸ ਦੀ ਗੱਲ ਨਹੀਂ।
6: ਭਾਈ ਜੀ, ਉਹਨਾਂ ਲੋਕਾਂ ਤੋਂ ਬਚੋ ਜਿਨ੍ਹਾਂ ਦਾ ਮੂੰਹ ਅੰਗਰੇਜ਼ੀ ਦੀ ਦੁੱਕੀ ਅਤੇ ਪੱਬੂ ਵਰਗਾ ਹੈ, ਜੋ ਫਿੱਟੀਆਂ ਮਾਰਦੇ ਨੇ, ਪਾਪੀ ਨੇ, ਮੁੱਤਖੋਰੇ ਨੇ, ਕਮੀਨੇ ਨੇ, ਜਲੇਬੀ ਵਰਗੇ ਸਿੱਧੇ ਨੇ, ਹਮੇਸ਼ਾ ਦੂਸਰੇ ਦਾ ਬੁਰਾ ਸੋਚਦੇ ਨੇ, ਹੰਕਾਰੀ ਨੇ, ਘਮੰਡੀ ਨੇ ਤੇ ਲੱਗੇ ਹੱਥ ਖਾਮ ਖਾਨ ਨੇ।
0: ਅਭਿਸ਼ੇਕ ਜੀ, ਵੈਲਕਮ ਟੂ ਦਾ ਸ਼ੋ ਸਰ, ਕੀ ਹਾਲ ਹੈ?
7: ਸਤਿ ਸ਼੍ਰੀ ਅਕਾਲ ਦੇਵਾ ਜੀ, ਮੈਂ ਅਭਿਸ਼ੇਕ ਰੀਅਲਟਰ, ਬਹੁਤ ਹੀ ਸੋਹਣੀ ਲਿਸਟਿੰਗ ਲੈ ਕੇ ਆਇਆ ਲੰਡਨ ਦੇ ਅੰਦਰ, ਬ੍ਰਾਂਡ ਨਿਊ ਲਿਸਟਿੰਗ, ਡੀਟੈਚਡ ਕਾਰ, 4 ਬੈਡਰੂਮ ਪਲੱਸ 2 ਬੈਡਰੂਮ ਦੀ ਲੀਗਲ ਬੇਸਮੈਂਟ, 2 ਕਾਰ ਗਰਾਜ, 4 ਗੱਡੀਆਂ ਦੀ ਪਾਰਕਿੰਗ, ਰੈਨੋਵੇਟਡ ਕਿਚਨ ਐਂਡ ਬਾਥਰੂਮਸ, $4,500 ਰੈਂਟ, ਕੈਸ਼ ਫਲੋ ਪੋਜ਼ਿਟਿਵ, ਸਿਰਫ ਔਰ ਸਿਰਫ 7,95,000 ਦੇ ਅੰਦਰ। ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ, 1 ਬੈਡਰੂਮ ਪਲੱਸ ਡੈਨ, 1 ਪਾਰਕਿੰਗ, 1 ਲੋਕਰ ਦਾ ਕੌਂਡੋ, ਬ੍ਰਾਂਡ ਨਿਊ, 5,90,000 ਦੀ ਪਰਚੇਸ ਪ੍ਰਾਈਸ ਤੋਂ 1 ਲੱਖ ਥੱਲੇ ਤੁਹਾਨੂੰ ਦਵਾਵਾਂਗੇ ਜੀ। ਬ੍ਰੈਂਪਟਨ ਦੇ ਅੰਦਰ ਐਕਸਕਲੂਸਿਵ ਲਿਸਟਿੰਗ, ਪਾਈ ਸ਼ੇਪ ਪਲਾਟ, 120 ਫੀਟ ਡੀਪ, 115 ਫੀਟ ਵਾਈਡ ਐਟ ਦ ਬੈਕ, 10 ਗੱਡੀਆਂ ਦੀ ਪਾਰਕਿੰਗ, $6,000 ਰੈਂਟ, ਐਕਸਲੈਂਟ ਲੋਕੇਸ਼ਨ, 5

0: मनु उन्हें कॉल करो 647-792-7000 647-792-7000।
1: ਬੜੀ ਜਲਦੀ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਗ੍ਰੈਂਡ ਫਰਨੀਚਰ ਤੇ, ਉੱਥੇ ਉਹਨਾਂ ਨੇ ਬੜੀ ਜ਼ਬਰਦਸਤ ਸੇਲ ਲਾਈ ਆ। ਲੇਕਿਨ ਕੁਝ ਸੰਦੇਸ਼ਾਂ ਤੋਂ ਬਾਅਦ ਪਹਿਲਾਂ ਤੁਸੀਂ ਇੱਕ ਜੋਕ ਸੁਣ ਲਓ।
2: ਪੰਜਾਬੀ ਬਾਏ ਨੇਚਰ ਉਹਨਾਂ ਵੱਲੋਂ ਆਈਕਾਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਵਟ ਹਾਲ ਹੈ, ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1, 100 to 1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕਾਨ ਇਵੈਂਟ ਸਪੇਸ 88 ਡਿਕਸੀ ਰੋਡ ਇਨ ਮਿਸਾਗਾ। ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ 905-905-2631।
3: ਇਫਰਿਸ ਟਰਾਂਸਪੋਰਟੇਸ਼ਨ ਹਾਇਰ ਕਰ ਰਹੇ ਨੇ ਕ੍ਰਾਸ ਬਾਰਡਰ ਏਸੀ ਡਰਾਈਵਰਸ, ਬਹੁਤ ਹੀ ਸ਼ਾਨਦਾਰ ਅਪਰਚੁਨਿਟੀ, ਡੈਡੀਕੇਟਿਡ ਆਟੋ ਪਾਰਟਸ, ਡੇਲੀ ਹੋਮ ਰਨਸ, ਸੇਮ ਟਰੱਕ ਤੇ ਟ੍ਰੇਲਰਸ, ਲਗਭਗ 3000 ਮਾਈਲ ਪਰ ਵੀਕ ਮਿਲਣਗੇ ਸਟਾਰਟਿੰਗ ਫਰੋਮ ਕੁਸ਼ਾਵਾ, ਇਟੋਬਿਕੋ ਅਤੇ ਬੋਲਟਨ। ਜੇ ਤੁਹਾਡੇ ਕੋਲ ਵੀ ਹੈ ਵੈਲਿਡ ਏਸੀ ਲਾਇਸੈਂਸ, ਕਲੀਨ CBOR ਤੇ ਐਬਸਟ੍ਰੈਕਟ, US ਬਾਰਡਰ ਐਲੀਜੀਬਿਲਿਟੀ ਤੇ ਫਾਸਟ ਕਾਰਡ, ਤਾਂ ਅੱਜ ਹੀ ਇਫਰਿਸ ਟਰਾਂਸਪੋਰਟੇਸ਼ਨ ਨੂੰ ਕਾਲ ਕਰੋ 9058462229 ਐਕਸਟੈਂਸ਼ਨ ਹੈ 4।
1: ਔਰ ਨਾਲ ਦੀ ਨਾਲ ਇਹਨਾਂ ਨੂੰ ਮਿਡ ਵੈਸਟ ਅਤੇ US ਈਸਟ ਲਈ ਵੀ ਡਰਾਈਵਰ ਚਾਹੀਦੇ ਨੇ। ਐਵਰੇਜ ਟਰਾਂਸਪੋਰਟ 905-846-2229 ਐਕਸਟੈਂਸ਼ਨ ਜਿਹੜੀ ਹੈ 4 ਹੈ। ਜੇ ਤੁਹਾਡਾ ਐਕਸੀਡੈਂਟ ਹੋ ਜਾਂਦਾ ਗੱਡੀ ਦਾ, ਜਾਂ ਤੁਹਾਡੇ ਸਰਟੀਫਿਕੇਟ ਲੱਗਦੀ ਆ, ਜਾਂ ਕਿਤੇ ਤਿਲਕੇ ਡਿੱਗ ਪੈਂਦੇ ਹੋ, ਤੁਹਾਡੇ ਹੱਕ ਨੇ। ਲੇਕਿਨ ਇਹਦੀ ਰਿਪੋਰਟਿੰਗ ਕਰਨੀ ਜਿਹੜੀ ਹੈਗੀ ਆ, ਉਹਦੀ ਟਾਈਮ ਲਿਮਿਟ ਹੈ। ਇਹ ਨਹੀਂ 2 ਸਾਲਾਂ ਬਾਅਦ, ਸਾਲ ਬਾਅਦ, 6 ਮਹੀਨਿਆਂ ਬਾਅਦ। ਉਹਦੇ ਲਈ ਤੁਸੀਂ ਰੂਪਾ ਬਰਾੜ ਹੋਰਾਂ ਦਾ ਅਸਨੇਹਾ ਸੁਣ ਲਓ।
2: ਰੂਪਾ ਬਰਾੜ 5 ਵਕੀਲਾਂ ਦੀ ਵੱਡੀ ਐਕਸੀਡੈਂਟ ਸਪੈਸ਼ਲਿਸਟ ਟੀਮ ਹੈ। ਐਕਸੀਡੈਂਟ ਤੋਂ ਬਾਅਦ ਤੁਹਾਡੇ ਹੱਕਾਂ ਲਈ ਖੜਦੇ ਨੇ। 5 ਵਕੀਲਾਂ ਦੀ ਮਹਾਰਤ ਐਕਸਪੀਰੀਅੰਸ ਟੀਮ ਨੂੰ ਪਤਾ ਹੈ ਕਿ ਇੰਸ਼ੋਰੈਂਸ ਕੰਪਨੀ ਨਾਲ ਕਿਵੇਂ ਨਜਿੱਠਿਆ ਜਾਂਦਾ ਹੈ। ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰ ਇਹਨਾਂ ਨੇ ਆਪਣੇ ਕਲਾਇੰਟਸ ਨੂੰ ਇੰਸ਼ੋਰੈਂਸ ਕੰਪਨੀ ਤੋਂ ਦਵਾਏ ਨੇ। ਆਪਣੀ ਫੀਸ ਕੇਸ ਸੈਟਲ ਹੋਣ ਤੋਂ ਬਾਅਦ ਲੈਂਦੇ ਨੇ। ਰੂਪਾ ਬਰਾੜ 416-999-5939 416-991-5939
4: Are you ready?
2: ਟਿੱਕਾ ਜੰਕਸ਼ਨ ਲਈ 647-429-4040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ 647-429-4040 ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ 647-429-4040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ 647-429-4040 647-429-4040
5: I am Dev Tatla and you are not.
6: ਮੈਂ ਦੇਖ ਲਿਆ ਤੇਰੀ ਸਹੇਲੀ ਮੈਨੂੰ ਬੋਲੀ ਲੱਗਦੀ ਆ।
7: ਓਹੋ ਕੀ ਹੋਇਆ?
6: ਮੈਂ ਕੁਝ ਹੋਰ ਕਹਿਣਾ, ਉਹ ਕੁਝ ਹੋਰ ਹੀ ਬੋਲਣ ਲੱਗ ਪੈਂਦੀ ਆ ਮੋਰੇ।
7: ਮਤਲਬ
6: ਕਿ ਮੈਂ ਕੱਲ ਨੂੰ ਆਈ ਲਵ ਯੂ ਕਹਿ ਬੈਠਾ, ਅਗਲੀ ਮੋਰੇ ਕਹਿੰਦੀ ਕੱਲ ਹੀ ਨਵੇਂ ਸੈਂਡਲ ਲਿਆਂਦੇ ਆ।
8: ਫਿੱਟੇ ਮੋਤੇਰੇ
9: ਘਰ ਦੀ ਯਾਦ ਆ ਰਹੀ ਹੈ, ਉਹੀ ਖੁਸ਼ਬੂ, ਉਹੀ ਸਵਾਦ ਤੇ ਉਹੀ ਮਾਂ ਦੇ ਹੱਥ ਦਾ ਪਿਆਰ, ਸਭ ਕੁਝ ਮਿਲੇਗਾ ਮਿਠਾਈ ਸਵੀਟ ਫੈਕਟਰੀ ਤੇ। ਵੈਜ ਟਿਫਿਨ ਸਿਰਫ $220 ਪਰ ਮੰਥ, ਘਰ ਵਰਗਾ ਖਾਣਾ ਤੇ ਪੂਰੇ ਪੈਸੇ ਵਸੂਲ। ਫਰੈਸ਼ ਮਿਠਾਈਆਂ ਸਟਾਰਟਿੰਗ ਐਟ $5 ਐਂਡ $9, ਸਮੋਸਾ ਟਿੱਕੀ ਤੇ ਵੈਜ ਸਪਰਿੰਗ ਰੋਲ ਸਿਰਫ 75 cents ਦੇ ਵਿੱਚ, ਤੇ ਕਚੌਰੀ ਸਿਰਫ $1 ਦੇ ਵਿੱਚ। ਪਾਰਟੀ ਹੋਵੇ ਜਾਂ ਫਿਰ ਫੰਕਸ਼ਨ, ਕੇਟਰਿੰਗ ਵੀ ਹੈ ਸਿਰਫ $10 ਪਰ ਪਰਸਨ ਦੇ ਵਿੱਚ। ਮਿਠਾਈ ਸਵੀਟ ਫੈਕਟਰੀ, ਜਿੱਥੇ ਹਰ ਬਾਈਟ ਦੇ ਵਿੱਚ ਹੈ ਦੇਸੀ ਡਿਲਾਈਟ।
1: ਇਹਦੇ ਨਾਲ ਤੁਹਾਨੂੰ ਲੈ ਕੇ ਚੱਲਦੇ ਹਾਂ ਕੈਨੇਡਾ ਡੇ ਦੀ ਜਿਹੜੀ ਜ਼ਬਰਦਸਤ ਸੇਲ ਲੱਗੀ ਹੋਈ ਹੈ ਜੀ ਗ੍ਰੈਂਡ ਫਰਨੀਚਰ ਤੇ। ਸੁੱਖ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਜਨਾਬ।
10: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਦੇਵ ਜੀ। ਬਿਲਕੁਲ, ਮੰਡੇ ਤੋਂ ਅਸੀਂ ਪਰਿਵਾਰਾਂ ਨੂੰ ਮੈਸੇਜ ਦਿੰਦੇ ਆ ਰਹੇ ਸੀ ਕਿ ਫਰਾਈਡੇ ਵਾਲੇ ਦਿਨ ਜਿਹੜੀ ਸੇਲ ਸ਼ੁਰੂਆਤ ਹੋਣ ਜਾ ਰਹੀ ਹੈ ਕੈਨੇਡਾ ਡੇ ਦੀ ਸੇਲ, ਇੰਤਜ਼ਾਰ ਦੀਆਂ ਕੜੀਆਂ ਖਤਮ ਖਤਮ ਖਤਮ, ਬਿਲਕੁਲ ਇੰਤਜ਼ਾਰ ਦੀਆਂ ਕੜੀਆਂ ਖਤਮ ਹੋ ਚੁੱਕੀਆਂ, ਪਰਿਵਾਰ ਸਾਡੇ ਕੋਲ ਪਹੁੰਚ ਰਹੇ ਨੇ। ਤੁਸੀਂ ਵੀ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਫਰਨੀਚਰ ਦੀ ਬਾਈਂਗ ਕਰਨੀ ਚਾਹੁੰਦੇ ਤੇ ਰਾਈਟ ਵਿੱਚ ਤੁਸੀਂ ਗੱਡੀਆਂ ਹੁਣ ਕਮਾ ਲਓ, ਪਹੁੰਚੋ, ਸੇਵਿੰਗ ਕਰ ਲਓ ਤੇ ਨਾਲ ਦੀ ਨਾਲ ਤੁਸੀਂ ਆਪਣੇ ਘਰ ਲੈ ਕੇ ਜਾਓ। ਪਹੁੰਚੋ 6685 ਟੋਮਗੜ ਰੋਡ ਦੇ ਉੱਪਰ, 6685 ਟੋਮਗੜ ਰੋਡ ਦੇ ਉੱਪਰ, ਕਿਉਂਕਿ ਸਾਲ ਦੀਆਂ ਸਭ ਤੋਂ ਲੋਐਸਟ ਲੋਐਸਟ ਲੋਐਸਟ ਪ੍ਰਾਈਸ ਮਿਲਣੀਆਂ, ਔਨ ਏਅਰ ਵਾਅਦਾ ਤੇ ਦਾਅਵਾ ਕਰ ਰਹੇ ਹਾਂ, ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਦੇ ਉੱਪਰ ਫਰਨੀਚਰ ਤੁਸੀਂ ਇਸ ਵੀਕਐਂਡ ਦੇ ਉੱਪਰ ਲੈ ਕੇ ਜਾ ਸਕਦੇ ਹੋ। ਤੁਸੀਂ ਬੈਡਰੂਮ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ, ਕੌਫੀ ਟੇਬਲ ਲੈਣਾ, ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈਂਗ ਕਰਨੀ ਹੈ ਤੇ ਰਾਈਟ ਵੇ ਪਹੁੰਚੋ। ਹੁਣ ਪਹੁੰਚਣਾ ਪੈਣਾ ਤੁਹਾਨੂੰ 6685 ਟੋਮਗੜ ਰੋਡ ਦੇ

0: ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ ਲੈਣਾ, ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ ਜਿਹਦੀ ਰੈਗੂਲਰ ਕੀਮਤ 700-800 ਸੀ, ਕੈਨੇਡਾ ਡੇ ਸਪੈਸ਼ਲ 399 ਦਾ ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ ਕੈਨੇਡਾ ਡੇ ਸਪੈਸ਼ਲ 399 ਦੇ ਵਿੱਚ ਲੈ ਕੇ ਜਾ ਸਕਦੇ ਹੋ, ਤੇ ਨਾਲ ਤੋਹਫਾ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਬੈੱਡ ਤੁਸੀਂ ਬਾਈ ਕਰੋ 399 ਦਾ, ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਆਪਣੇ ਘਰ ਲੈ ਕੇ ਜਾ ਸਕਦੇ ਹੋ। ਬਹੁਤ ਸਾਰੀਆਂ ਡੀਲਾਂ ਤੇ ਤੋਹਫੇ ਤੇ ਵੱਡੇ ਡਿਸਕਾਊਂਟ ਜਿਹੜਾ ਤੁਹਾਡਾ ਇੰਤਜ਼ਾਰ ਕਰ ਰਹੇ ਨੇ। 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗ ਚੁੱਕੀ ਆ। ਕੈਨੇਡਾ ਡੇ, ਕੈਨੇਡਾ ਡੇ ਸੇਲ ਸੇਲ ਸੇਲ ਦੇ ਭਾਜੀ,
1: ਬੜੀ ਮਿਹਰਬਾਨੀ ਸਰ। ਓਰਪੀ ਜੀ, ਜਿਹੜੇ ਸਾਡੇ ਪਰਿਵਾਰ ਦੇ ਵਿੱਚ ਗ੍ਰੈਂਡ ਚਿਲਡਰਨ ਆ, ਜਿਵੇਂ ਫੋਰ ਐਗਜ਼ਾਮਪਲ ਮੇਰੇ ਗ੍ਰੈਂਡ ਚਿਲਡਰਨ ਜਾਂ ਤੁਹਾਡੇ ਗ੍ਰੈਂਡ ਚਿਲਡਰਨ ਜਿਨ੍ਹਾਂ ਦੇ ਵੀ ਹੈਗੇ, ਅਸੀਂ ਉਹਨਾਂ ਨੂੰ ਬਹੁਤ ਪਿਆਰ ਕਰਦੇ ਹਾਂ।
2: ਬਿਲਕੁਲ,
1: ਜੇ ਉਹ ਘਰੇ ਰਹਿੰਦੇ ਤਾਂ ਉਹ ਤਾਂ ਬੋਨਸ ਆ, ਪਰ ਜਦੋਂ ਕਿਤੇ ਮਿਲਣ ਮੁਲਣ ਆਉਣ, ਬੜਾ ਚਾਅ ਹੁੰਦਾ ਸਾਨੂੰ ਵੀ ਸਾਡੇ ਗ੍ਰੈਂਡ ਚਿਲਡਰਨ ਆਇਆ, ਜੱਫੀਆਂ ਪਾਉਂਦੇ ਹਾਂ, ਵੱਡੇ ਯੂ ਡੂ ਟੂਡੇ, ਵੱਡੇ ਯੂ ਡੂ ਵੀਕਐਂਡ, ਉਹ ਜਿੰਨਾ ਕੁ ਉਹਨੂੰ ਯਾਦ ਹੁੰਦਾ ਦੱਸ ਦਿੰਦਾ। ਅਸੀਂ ਜਿਹੜੇ ਜਿਨ੍ਹਾਂ ਦੇ ਗ੍ਰੈਂਡ ਚਿਲਡਰਨ ਆ, ਉਹ ਗ੍ਰੈਂਡ ਚਿਲਡਰਨ ਦੀ ਐਜੂਕੇਸ਼ਨ ਲਈ ਆਉਣ ਵਾਲੇ, ਉਹਨਾਂ ਦੇ ਭਵਿੱਖ ਲਈ, ਬੱਚਿਆਂ ਦਾ ਭਵਿੱਖ ਤਾਂ ਹੋ ਗਿਆ, ਵਿਆਹ ਸ਼ਾਦੀ ਹੋ ਗਈ, ਉਹ ਤਾਂ ਨਿਬੜ ਗਿਆ, ਉਹਨਾਂ ਦੇ ਭਵਿੱਖ ਲਈ ਗ੍ਰੈਂਡ ਫਾਦਰ ਗ੍ਰੈਂਡ ਮਦਰ ਉਹ ਕੀ ਕਰ ਸਕਦੇ ਆ?
2: ਦੇਵ ਜੀ, ਮੈਂ ਕਹੂੰਗੀ ਕਿ ਮਤਲਬ ਸਿਰਫ ਐਜੂਕੇਸ਼ਨ ਸੇਵਿੰਗ ਪਲਾਨ ਹੀ ਨਹੀਂ, ਗ੍ਰੈਂਡ ਪੇਰੈਂਟਸ ਨਾਲ ਬਹੁਤ ਕੁਝ ਕਰ ਸਕਦੇ ਆ ਗ੍ਰੈਂਡ ਚਿਲਡਰਨ ਲਈ। ਦੇਖੋ, ਜਿੰਨੇ ਵੀ ਇੱਥੇ ਗ੍ਰੈਂਡ ਪੇਰੈਂਟਸ ਹੈਗੇ, ਸਭ ਨੂੰ ਪੈਨਸ਼ਨ ਆ ਰਹੀ ਆ, ਤੇ ਮੈਂ ਮੋਸਟਲੀ ਦੇਖਿਆ ਕੁਝ ਨਹੀਂ ਯੂਜ਼ ਹੁੰਦੀ ਉਹਨਾਂ ਦੀ ਪੈਨਸ਼ਨ, ਉਹ ਸਾਰਾ ਮਾੜਾ ਮੋਟਾ ਉਹਨਾਂ ਨੇ ਜਿਹੜੇ ਸ਼ਗਨ ਸ਼ੁਗਨ ਦੇਣੇ ਦੇ ਤੇ ਕਰ ਲਏ, ਬਾਕੀ ਪੈਨਸ਼ਨ ਉਹਨਾਂ ਦੀ ਬੈਂਕ ਚ ਐਵੇਂ ਇਕੱਠੀ ਹੋਈ ਜਾ ਰਹੀ ਆ ਵੀ ਚਲੋ ਠੀਕ ਆ, ਕੱਲ ਨੂੰ ਮਿਲ ਜਾਣੀ ਆ ਬੱਚਿਆਂ ਨੂੰ ਵੀ ਨਹੀਂ ਚਾਹੀਦੀ, ਬੱਚੇ ਆਲਰੇਡੀ ਠੀਕ ਕੰਮ ਕਰ ਰਹੇ ਆ। ਸੋ ਅੱਜ ਆਪਾਂ ਪ੍ਰੋਪਰ ਪਲੈਨਿੰਗ ਕਰ ਸਕਦੇ ਆ। ਪਹਿਲੀ ਗੱਲ ਤਾਂ ਹੈਗੀ ਆਰ ਈ ਐਸ ਪੀ, ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ, ਉਹਦੇ ਚ ਆਪਾਂ ਕੰਟਰੀਬਿਊਟ ਕਰ ਸਕਦੇ
1: ਹਾਂ। $200-$800
2: ਡਾਲਰ ਮੈਕਸੀਮਮ ਹੁੰਦੇ ਆ। ਜੇ ਬੱਚੇ ਆਲਰੇਡੀ ਕਰ ਰਹੇ ਆ, ਤੁਸੀਂ ਵੀ ਕਰ ਸਕਦੇ ਹੋ ਉਹਦੇ ਚ, ਆਪਾਂ ਜਿੰਨੇ ਮਰਜ਼ੀ ਲੋਕ ਆਪਾਂ ਉਹਦੇ ਚ ਕਰ ਸਕਦੇ ਹਾਂ, ਐਸ ਲੌਂਗ ਐਸ ਕੰਟਰੀਬਿਊਸ਼ਨ ਵਿਦ ਇਨ ਲਿਮਿਟ ਹੋਏ। ਜੇ ਬੱਚੇ ਆਲਰੇਡੀ ਪੂਰਾ ਕਰ ਰਹੇ ਆ, ਤਾਂ ਫਿਰ ਆਪਾਂ ਇੱਕ ਪਾਰਟੀਸਪੇਟਿੰਗ ਪਲਾਨ ਹੁੰਦਾ, ਆਪਾਂ ਉਹਦੇ ਚ ਇਨਵੈਸਟ ਕਰ ਸਕਦੇ ਹਾਂ ਆਪਣੇ ਗ੍ਰੈਂਡ ਚਿਲਡਰਨ ਲਈ, ਜਿਹਦੇ ਚ ਆ, ਮੈਂ ਨਾ ਦੇਵ ਜੀ, ਬਹੁਤ ਫੈਮਿਲੀਜ਼ ਐਸੀਆਂ ਹੈਗੀਆਂ ਜਿਹੜੀਆਂ ਨਾ ਪੂਰਾ ਸ਼ਗਨ ਇਕੱਠਾ ਕਰਕੇ ਨਾ ਸਾਲ ਦਾ ਬੱਚਿਆਂ ਦਾ ਉਹੀ ਇਨਵੈਸਟ ਕਰੀ ਜਾਂਦੀਆਂ। ਕਿਉਂਕਿ ਹੁਣ ਤੁਸੀਂ ਦੇਖੋ, ਆਪਣੇ ਘਰਾਂ ਦੇ ਵਿੱਚ ਹੁੰਦਾ ਹੀ ਹੈ, ਬੱਚੇ ਦਾ ਬਰਥਡੇ ਮਨਾਇਆ, ਸ਼ਗਨ ਸ਼ੁਗਨ ਆਪਾਂ ਕੈਸ਼ ਦਿੰਦੇ ਹੀ ਆ, ਕੋਈ ਦਿਨ ਤਿਉਹਾਰ ਆ ਗਿਆ, ਲੋਹੜੀ ਦੀਵਾਲੀ ਆ ਗਿਆ, ਕੋਈ ਈਦ ਆ ਗਈ,
1: ਹਿੰਦੁਸਤਾਨੀਆਂ ਦੇ ਆਪਣੇ ਦੇਸੀਆਂ ਦੇ ਇਹੋ ਦਿਨ ਆਉਂਦੇ ਹੀ ਰਹਿੰਦੇ।
2: ਹਾਂਜੀ, ਮਤਲਬ ਆਪਣੇ ਕਾਫੀ ਸਾਲ ਚ ਕਾਫੀ ਹੋ ਜਾਂਦੇ ਆ। ਸੋ ਤੁਹਾਨੂੰ ਜੇ ਲੱਗਦਾ ਕਿ ਆਪਾਂ $1,000 ਐਨੂਅਲ ਕੰਟਰੀਬਿਊਸ਼ਨ ਵਾਲੇ ਚੀਜ਼ ਸਟਾਰਟ ਕਰ ਸਕਦੇ ਆ, 2,000 ਨਾਲ ਕਰ ਸਕਦੇ ਆ, ਤੁਹਾਨੂੰ ਲੱਗਦਾ ਵੀ ਤੁਸੀਂ ਗ੍ਰੈਂਡ ਪੇਰੈਂਟਸ ਨੂੰ ਮਲਟੀਪਲਾਈ ਕਰਕੇ ਪੈਸਾ ਛੱਡ ਕੇ ਜਾਣਾ, ਕਿਉਂਕਿ ਜੋ ਤੁਹਾਡੇ ਕੋਲ ਪਿਆ ਉਹ ਤਾਂ ਪਹੁੰਚ ਹੀ ਜਾਣਾ ਬੱਚਿਆਂ ਕੋਲ ਜਾਂ ਗ੍ਰੈਂਡ ਚਿਲਡਰਨ ਕੋਲ, ਪਰ ਜੇ ਤੁਸੀਂ ਪੈਸੇ ਨੂੰ ਮਲਟੀਪਲਾਈ ਕਰਨਾ, ਡਬਲ ਟ੍ਰਿਪਲ ਫੋਲਡ ਕਰਨਾ, ਕਿ ਤੁਸੀਂ ਮੇਬੀ 5,000 ਸਾਲ ਦਾ ਪਾਇਆ, 5 ਸਾਲਾਂ ਲਈ ਆਪਾਂ ਉਹ ਵੀ ਕਰ ਸਕਦੇ ਹਾਂ, ਜਾਂ ਤੁਸੀਂ 10 ਸਾਲ ਲਈ ਕਰ ਸਕਦੇ ਹੋ, 20 ਸਾਲ ਲਈ, ਜਿਵੇਂ ਮਰਜ਼ੀ ਆਪਾਂ ਉਹਨੂੰ ਡਿਜ਼ਾਇਨ ਕਰ ਸਕਦੇ ਹੁੰਦੇ ਆ ਪਲਾਨ ਨੂੰ। ਸੋ ਤੁਸੀਂ ਗ੍ਰੈਂਡ ਪੇਰੈਂਟ ਹੋ, ਤੁਹਾਨੂੰ ਲੱਗਦਾ ਕਿ ਤੁਸੀਂ ਆਪਣੇ ਗ੍ਰੈਂਡ ਚਿਲਡਰਨ ਲਈ ਕੁਝ ਆਊਟ ਆਫ ਦਾ ਬਾਕਸ ਕਰਕੇ ਜਾਣਾ ਵੀ ਤੁਹਾਡੇ ਬੱਚੇ ਤੁਹਾਨੂੰ ਯਾਦ ਰੱਖਣ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ 6474461616, 6474461616।
1: ਆਪਣੇ ਇੱਥੇ ਦਵਾਈਆਂ ਦੀ ਕਿਲਤ ਆ ਰਹੀ ਹੈ, ਥੋੜੀ ਜਿਹੀ ਸ਼ੋਰਟੇਜ ਆ ਰਹੀ ਹੈ
2: ਜੀ।
1: ਇੰਨੀ ਸ਼ੋਰਟੇਜ ਨਹੀਂ ਹੈ ਵੀ ਦਵਾਈ ਪਾ ਦਈਏ ਜਾਂ ਫਟੇ ਚੱਕ ਦਈਏ ਜਿਵੇਂ ਮੀਡੀਆ ਕਰਦਾ ਹੁੰਦਾ, ਤੇ ਹਰੇਕ ਦਵਾਈ ਤੇ ਨਹੀਂ ਹੈ, ਉਹ ਸਾਰਾ ਅੱਖਾਂ ਦੇ ਕੋਈ ਸਪੈਸ਼ਲ ਡ੍ਰੌਪਸ ਹੋਣ, ਉਹ ਪਿੱਛੋਂ ਬਣ ਕੇ ਨਹੀਂ ਆ ਰਹੀਆਂ। ਇਹ ਨਹੀਂ ਵੀ ਅਸੀਂ ਖਰੀਦ ਨਹੀਂ ਰਹੇ ਜਾਂ ਆ ਰਹੇ, ਪਿੱਛੋਂ ਹੀ ਸ਼ੋਰਟੇਜ ਚੱਲ ਰਹੀ ਹੈ। ਕੈਨੇਡਾ ਦੇ 6 ਪਾਰਲੀਮੈਂਟ ਹਲਕਿਆਂ ਦੀ ਜਿਮਨੀ ਚੋਣ ਇੱਕੋ ਸਮੇਂ ਨਹੀਂ ਹੋਵੇਗੀ, ਕਈ ਤੱਥਾਂ ਨੂੰ ਧਿਆਨ ਵਿੱਚ ਰੱਖਦਿਆਂ ਜਿਮਨੀ ਚੋਣਾਂ ਵਾਸਤੇ ਵੱਖੋ ਵੱਖਰੀਆਂ ਤਰੀਕਾਂ ਤੈਅ ਕੀਤੀਆਂ ਗਈਆਂ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਨਵੇਂ ਬਣੇ ਮਾਡਰਨ ਸਪੋਰਟਸ ਸਟੇਡੀਅਮ ਦਾ ਉਦਘਾਟਨ ਕੀਤਾ। ਜ਼ਿਲ੍ਹਾ ਹੁਸ਼ਿਆਰਪੁਰ ਦੇ ਸੁਖਵਿੰਦਰ ਸਿੰਘ ਇਟਲੀ ਦੀ ਪੁਲਿਸ ਹਿਰਾਸਤ ਦੌਰਾਨ ਭੇਤਪਰਾਂ ਵਿੱਚ ਮੌਤ ਹੋ ਗਈ। ਇਹ ਨਹੀਂ ਦੱਸਿਆ ਵੀ ਹਿਰਾਸਤ 'ਚ ਕਿਉਂ ਗਿਆ ਸੀ, ਇਹ ਦੱਸਦਾ ਵੀ ਉੱਥੇ ਮੌਤ ਹੋਈ ਉਹਦੀ। ਕੈਨੇਡਾ ਵਿੱਚੋਂ ਡਿਪੋਰਟ ਕੀਤੇ ਜਾਣ ਤੋਂ ਪਹਿਲਾਂ ਹਰਸ਼ਦੀਪ ਸਿੰਘ ਅਤੇ ਹੰਸਪ੍ਰੀਤ ਸਿੰਘ ਵਿਰੁੱਧ ਵਾਧੂ ਦੋਸ਼ ਦਾਇਰ ਕੀਤੇ ਗਏ ਨੇ। ਤੁਹਾਨੂੰ ਯਾਦ ਹੋਏਗਾ 5-6 ਸਾਲ ਪਹਿਲਾਂ ਦੀ ਗੱਲ ਹੈ, ਇੱਕ ਗੋਰਾ ਕਹਿੰਦਾ ਸੀ ਵੀ ਇੱਥੇ ਪੌੜੀਆਂ ਜੀ ਨਹੀਂ ਤੁਸੀਂ ਬਣਾਈਆਂ, ਔਰ ਜਿੱਥੇ ਪਾਰਕ ਜੀ ਸੀਗੀ ਉੱਤੋਂ ਥੱਲੇ ਨੂੰ ਜਾਣ ਨੂੰ 6-7 ਸਟੈਪ ਸੀ। ਉਹ ਸਿਟੀ ਵਾਲੇ ਜੀ ਐਂ ਕਰਦੇ ਆ, ਉਹ ਕਹਾਣੀਆਂ ਜਾਂ ਪਾਈ ਗਏ, ਹਾਰ ਕੇ ਉਹ ਬੰਦੇ ਨੇ ਕੀਤਾ ਆਪ ਹੀ ਬਣਾਤੀਆਂ। ਫਰਜ਼ ਗੱਲ, ਉਹ ਸਿਟੀ ਵਾਲੇ ਕਹਿੰਦੇ 80,000 ਲੱਗੂ, ਹੁਣ 4-5 ਹਜ਼ਾਰ 'ਚ ਬਣਾਤਾ, ਆ ਕੇ ਉਹ ਤੋੜ ਕੇ ਦੁਬਾਰਾ ਬਣਾਇਆ। ਹੁਣ ਇੱਕ ਗਰੁੱਪ ਆ ਜਿਹੜੇ ਸੜਕਾਂ ਦੇ ਟੋਏ ਪਏ ਹੋਏ ਆ, ਇਹ ਟੋਏ ਦਾ ਰੌਲਾ ਨੀ ਪਾਉਣਾ ਚਾਹੀਦਾ, ਟੋਏ ਕਿਉਂ ਪੈ ਗਏ, ਇਹ ਤਾਂ ਪੈਂਦੇ ਹੀ ਪੈਂਦੇ ਆ ਬਿਕੋਜ਼ ਆਫ ਦ ਵਿੰਟਰ ਇਟ ਇਸ, ਉਹ ਟੋਏ ਆਪ ਭਰਨ ਲੱਗ ਗਏ ਮੁੰਡੇ, ਪੂਰੇ ਹਥਿਆਰ ਲੈ ਕੇ ਜਾਂਦੇ ਆ ਜਿਹੜੇ ਟੋਏ ਭਰਨ ਵਾਲੇ ਨੇ, ਉਹ ਆਯਸ਼ਫਲ ਸਰ ਉਹ ਭਰਨ ਲੱਗ ਗਏ, ਹੁਣ ਉਹ ਤੇ ਕਿੰਤੂ ਉਹ ਫ੍ਰੀ ਕਰ ਰਹੇ ਆ ਨਾਲੇ, ਉਹ ਤੇ ਕਿੰਤੂ ਪਰੰਤੂ ਕਰਦੇ ਆ, ਮੈਂ ਕਿਹਾ ਇਹਨਾਂ ਜਿਹੜੇ ਟੋਏ ਪੱਟੇ ਆ ਉਹਨਾਂ ਨੇ ਭਰੇ ਆ, ਤੁਸੀਂ ਜਾ ਕੇ ਪੱਟੋ ਦੁਬਾਰਾ। ਐਨੀਵੇ ਆਓ ਇੱਕ ਵਾਰ ਫੇਰ ਚੱਲਦੇ ਹਾਂ ਲਾਈਵ ਆਨ ਲੋਕੇਸ਼ਨ ਬ੍ਰੈਂਪਟਨ ਟੀਵੀ ਐਂਡ ਅਪਲਾਈਂਸ ਤੇ ਸੁਲਤਾਨ ਜੀ ਕੋਲੇ। ਸਰ ਵੈਲਕਮ ਟੂ ਦਾ ਸ਼ੋਅ।
3: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
1: ਸੁਲਤਾਨ ਜੀ ਹੋਰ ਕੀ ਅਪਡੇਟ ਹੈ ਜਨਾਬ?
3: ਬਿਲਕੁਲ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਕੈਨੇਡਾ ਡੇ ਦੀ ਸਪੈਸ਼ਲ ਪ੍ਰਮੋਸ਼ਨ ਹੈ। ਕੈਨੇਡਾ ਡੇ ਦੀ ਪ੍ਰਮੋਸ਼ਨ ਦੀ ਜਦੋਂ ਗੱਲ ਕਰਦੇ ਹਾਂ ਜੀ, ਤੇ ਕੰਪਨੀਜ਼ ਪਾਰਟਿਸਪੇਟ ਕਰਦੀਆਂ, GE, ਫ੍ਰਿਜਡੇਅਰ ਪ੍ਰੋਫੈਸ਼ਨਲ ਐਂਡ ਗੈਲਰੀ, ਸੋਨੀ, ਸੈਮਸੰਗ ਵਰਗੇ ਬ੍ਰਾਂਡਸ ਜਿਹੜੇ ਆ ਪਾਰਟਿਸਪੇਟ ਕਰ ਰਹੇ ਆ। ਜਰਮਨ ਬ੍ਰਾਂਡ ਬੋਸ਼ ਨੇ ਵੀ ਕੈਨੇਡਾ ਡੇ ਸਪੈਸ਼ਲ ਤੇ ਸੇਲ ਪ੍ਰਾਈਸ ਅਨਾਊਂਸ ਕੀਤੀਆਂ, ਜਿਹੜੀਆਂ ਕਿ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੋਂ ਤੁਹਾਨੂੰ ਦਿੱਤੀਆਂ ਜਾ ਰਹੀਆਂ। ਇਹਦੇ ਵਿੱਚ ਸਪੈਸ਼ਲ ਜੇ ਦੇਖਿਆ ਜਾਏ ਜੀ, ਤੇ ਸੋਨੀ ਦਾ ਬ੍ਰੇਵੀਆ ਮਾਡਲ, ਸੋਨੀ ਬ੍ਰੇਵੀਆ 3, ਇਹ ਲੇਟੈਸਟ ਟੈਕਨੋਲੋਜੀ ਹੈ ਸੋਨੀ ਬ੍ਰੇਵੀਆ 3, ਜਿਹੜਾ ਕਿ X1 ਪ੍ਰੋਸੈਸਰ ਦੇ ਨਾਲ ਹੈ, ਔਰ ਇਹਦੇ ਨਾਲ ਨਾਲ X1 ਪ੍ਰੋਸੈਸਰ ਦੇ ਟ੍ਰਾਈਲੂਮੀਨਸ ਟੈਕਨੋਲੋਜੀ ਯੂਜ ਕੀਤੀ ਜਾਂਦੀ ਹੈ, ਟੋਪ ਆਫ ਦਾ ਲਾਈਨ ਟੈਕਨੋਲੋਜੀ ਹੈ, ਤੇ 85 ਇੰਚ ਸੋਨੀ ਬ੍ਰੇਵੀਆ 3 $2300 ਤੋਂ $1599 ਦਾ ਕੈਨੇਡਾ ਡੇ ਸਪੈਸ਼ਲ ਪ੍ਰਾਈਸ ਤੇ ਕੀਤਾ ਜੀ। ਜਿਹੜੇ ਵੀ ਕਸਟਮਰ ਇਹ $400 ਤੋਂ ਲੱਗ ਕੇ $600 ਡਿਫਰੈਂਟ ਸਾਈਜ਼ ਦੇ ਟੀਵੀਆਂ ਤੇ ਸੇਵ ਕਰਨਾ ਚਾਹੁੰਦੇ, ਜ਼ਰੂਰ ਕੈਨੇਡਾ ਡੇ ਸੇਲ ਦਾ ਫਾਇਦਾ ਚੁੱਕਣ। ਬੋਵੇਡ ਐਂਡ ਚੰਕੂਜ਼ੀ ਤੇ 55 ਇੰਚ $399 ਦਾ, ਜਦਕਿ ਇਹਦੀ ਪ੍ਰਾਈਸ $800 ਹੈ, ਤੇ 65 ਇੰਚ $699 ਦਾ, ਇਹਦੀ ਰੈਗੂਲਰ ਪ੍ਰਾਈਸ $1000 ਹੈ, ਤੇ 75 ਇੰਚ $899 ਦਾ ਕੈਨੇਡਾ ਡੇ ਸੇਲ ਤੇ ਮਿਲੇਗਾ, ਜਦਕਿ ਇਹਦੀ ਪ੍ਰਾਈਸ $1200 ਹੈ। 6 ਮਹੀਨੇ ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। 905-450-2828 ਨੰਬਰ ਹੈ ਜੀ। ਜਿਹੜੇ ਕਸਟਮਰ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪਥ ਫਰਿੱਜ ਲੈਣਾ ਚਾਹੁੰਦੇ $12000 ਵਾਲਾ, ਕੈਨੇਡਾ ਡੇ ਸਪੈਸ਼ਲ ਸੇਲ ਤੇ $6900 ਚ ਲੈ ਕੇ $5100 ਦੀ ਸੇਵਿੰਗ ਕਰ ਸਕਦੇ ਜੀ। ਈਵਨ ਸਿੰਗਲ ਪੀਸ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਵੀ ਲੈਣਾ, ਤਦ ਵੀ $2500 ਵਾਲਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ, $1799 ਦਾ ਲੈ ਕੇ $800 ਤੁਸੀਂ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵ ਕਰਨੇ ਆ। ਫ੍ਰੀ ਹੋਮ ਡਿਲੀਵਰ ਹੋਏਗਾ, 6 ਮਹੀਨੇ ਚ ਤੁਸੀਂ ਪੇ ਕਰੋਗੇ, ਕੋਈ ਇੰਟਰਸਟ ਨਹੀਂ ਹੈ। ਪਹੁੰਚਣਾ ਜੀ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਂਸਿਸ .com ਸਾਡੀ ਵੈਬਸਾਈਟ ਹੈ। 905-450-2828 ਨੰਬਰ ਹੈ ਜੀ, 905-450-2828,
1: 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ। ਸੁਲਤਾਨ ਜੀ ਥੈਂਕ ਯੂ।
3: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।

0: ਸਟੂਡੀਓ ਚ ਕਮਲ ਜੀ ਸਰਾਮ ਵੀ ਪਹੁੰਚ ਚੁੱਕੇ ਨੇ ਸਰ ਵੈਲਕਮ ਟੂ ਦਾ ਸ਼ੋ
1: ਦੇਵ ਜੀ ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਵੈਨਜ਼ੁਏਲਾ ਚ ਦੋ ਭਚਾਲ ਆਏ
1: ਹਾਂਜੀ
0: ਬਹੁਤ ਜ਼ਬਰਦਸਤ ਹੈ ਬਿਲਡਿੰਗਾਂ ਜਿਵੇਂ ਖੇਡਾਂ ਦੇ ਟੋਏ ਨੀ ਹੁੰਦੇ ਲੈਗੋ ਟੋਏ ਜੇ ਐਂ ਡਿੱਗ ਪਈਆਂ ਮਰਨ ਵਾਲਿਆਂ ਦੀ ਗਿਣਤੀ ਆਲਮੋਸਟ 600 ਤੱਕ ਪਹੁੰਚ ਗਈ 50,000 ਤੋਂ ਜ਼ਿਆਦਾ ਲੋਕੀ ਲਾਪਤਾ ਨੇ ਸੈਡ ਮੁੱਖ ਮੰਤਰੀ ਵੀਡੀਓ ਵਿਵਾਦ ਚ ਨਵਾਂ ਮੋੜ ਆਇਆ ਜਗਮਨ ਸਮਰਾ ਦਾ ਦਾਅਵਾ ਹੈ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਭੇਜੀ ਸੀ ਵੀਡੀਓ ਵੱਲੋਂ ਯਾਰ ਵੀਡੀਓ ਜਿਹੜਾ ਥੋੜਾ ਵੀ ਦਿਮਾਗ ਰੱਖਦਾ ਨਾ ਵੀਡੀਓ ਦਾ ਸਿੱਧਾ ਜਿਹਾ ਫਾਰਮੂਲਾ ਹੋਟਲਾਂ ਚ ਗੁਰੂਆਂ ਦੀਆਂ ਫੋਟੋਆਂ ਕਿਹੜਾ ਲਾਉਂਦਾ ਚਾਹੇ ਉਹ ਹਿੰਦੁਸਤਾਨ ਹੋ ਦੇ ਹੋਟਲ ਹੋਣ ਚਾਹੇ BC ਦੇ ਹੋਣ ਚਾਹੇ ਇੱਥੇ ਦੇ ਹੋਣ ਚਾਹੇ ਅਮਰੀਕਾ ਦੇ ਕਿਹੜਾ ਲਾਉਂਦਾ ਇੱਥੋਂ ਪਤਾ ਲੱਗ ਜਾਂਦਾ ਵੀ ਇਹ ਫੇਕ ਆ ਐਨੀਵੇ ਇਹ ਜਿਹੜਾ ਜਗਮਨ ਸਮਰਾ ਕਹਿੰਦੇ ਕੌਣ ਆ ਜੀ ਕਹਿੰਦੇ 65 ਲੱਖ ਦੀ ਕਥਿਤ ਠੱਗੀ ਮਾਮਲੇ ਚ ਫਰੀਦਕੋਟ ਜੇਲ੍ਹ ਚੋਂ ਫਰਾਰ ਹੋ ਕੇ ਨੇਪਾਲ ਦੇ ਰਸਤੇ ਕੈਨੇਡਾ ਪਹੁੰਚਿਆ ਐਬਸਫੋਰਡ ਉੱਥੇ ਰਹਿੰਦਾ ਇਹ ਸਮਰਾ ਸਾਈਬਰ ਠੱਗਾਂ ਲਈ ਸਵਰਗ ਬਣਿਆ ਪੰਜਾਬ ਰੋਜ਼ਾਨਾ ਔਸਤਨ 1.5 ਕਰੋੜ ਦੀ ਲੁੱਟ ਇੱਕ ਸਾਲ ਚ ਉਡਾਏ 540 ਕਰੋੜ ਰੁਪਈਏ 30 ਦਿਨਾਂ ਦੀ ਪਰੋਲ ਤੇ ਖਤਮ ਹੋਣ ਤੋਂ ਬਾਅਦ ਡੇਰਾ ਮੁਖੀ ਰੋਹਤਕ ਦੀ ਸੁਨਾਰੀ ਜੇਲ੍ਹ ਵਿਚ ਵਾਪਸ ਪਰਤਿਆ ਇਹ ਜਦੋਂ ਬਾਹਰ ਆਉਂਦਾ ਅੰਦਰ ਜਾਂਦਾ ਹਨੀਪ੍ਰੀਤ ਦੀ ਨੀ ਚਰਚਾ ਹੁੰਦੀ ਵਿਚਾਰੀ ਦੀ ਕਦੇ ਨਾ ਕਦੇ ਦੇਖੀ ਆ ਨਾ ਕਦੇ ਫੋਟੋ ਦੇਖੀ ਆ ਅਗਰ ਬਣੀ ਠੜੀ ਇੱਕ ਫਿਲਮ ਚ ਵੀ ਹੀਰੋਇਨ ਸੀ ਜਿਹੜੀ ਇਹਨੇ ਆਪ ਹੀ ਬਣਾਈ ਸੀ ਸੁਨਾਮ ਸਾਹਿਬ
1: ਤੁਹਾਨੂੰ ਬੜੀ ਯਾਦ ਆਈ ਅੱਜ ਹਨੀਪ੍ਰੀਤ ਦੀ
0: ਤੁਸੀਂ ਤਾਂ ਹੈਰਾਨ ਹੁੰਦੇ ਹੋ ਮੈਂ ਪਰੇਸ਼ਾਨ ਹਾਂ ਵੀ ਉਹ ਗਈ ਕਿੱਥੇ
1: ਤੁਹਾਨੂੰ ਬੜੀ ਅੱਜ ਯਾਦ ਆਈ ਹਨੀਪ੍ਰੀਤ
0: ਐਨੀਵੇ ਹੈਮਿਲਟਨ ਦੇ ਬੱਸ ਸ਼ੈਲਟਰ ਚ ਇੱਕ ਬੰਦਾ ਬੈਠਾ ਸੀ ਗੱਡੀ ਉੱਤੇ ਜਾ ਚੜੀ ਸੀਐਨ ਟਾਵਰ 50 ਸਾਲਾਂ ਦਾ ਹੋ ਗਿਆ ਵੌਨ ਹਵੇਲੀ ਜਿਹੜਾ ਮੈਂਸ਼ਨ ਹੈ ਉੱਥੇ ਅੱਗ ਲੱਗ ਗਈ ਅੱਜ ਸਵੇਰੇ ਸਵੇਰੇ ਜਦੋਂ ਫਾਇਰ ਬ੍ਰਿਗੇਡ ਜਾਂਦੀ ਹੋਵੇ ਐਂਬੂਲੈਂਸ ਜਾਂਦੀ ਹੋਵੇ ਉਦੋਂ ਰੱਬ ਨੂੰ ਜ਼ਰੂਰ ਯਾਦ ਕਰਨਾ ਚਾਹੀਦਾ ਵੀ ਦਾਤਾ ਮਿਹਰ ਕਰੀ ਅਸੀਂ ਗੁਰਦੁਆਰੇ ਮੂਹਰੇ ਜਾਂਦੇ ਸਿਰ ਨੀਵਾਂ ਕਰ ਲੈਂਦੇ ਕਰਨਾ ਚਾਹੀਦਾ ਪਰ ਯਾਰ ਇਹ ਵੀ ਦੇਖੋ ਅੱਗ ਲੱਗਦੀ ਆ ਆਪਾਂ ਘਰੋਂ ਬਾਹਰ ਇਹ ਘਰ ਅੰਦਰ ਜਾਂਦੇ ਨੇ ਪੁਲਿਸ ਵਾਲਿਆਂ ਨੂੰ ਕਿਲੋ ਕਿਲੋ ਦੀਆਂ ਗਾਲਾਂ ਕੱਢਦੇ ਹਾਂ ਆਪਾਂ ਜਦੋਂ ਕੋਈ ਪੰਗਾ ਪੈਂਦਾ ਸਭ ਤੋਂ ਪਹਿਲਾਂ ਕਿਹਨੂੰ ਫੋਨ ਕਰਦੇ ਹਾਂ ਦੈਟਸ ਰਾਈਟ ਐਨੀਵੇ ਤੁਸੀਂ ਕੀ ਫਰਮਾਓਗੇ ਅੱਜ
1: ਦੇਵ ਜੀ ਆਪਾਂ ਜਦੋਂ ਮੌੜ ਗਏ ਦੀ ਗੱਲ ਕਰਦੇ ਜਾਂ ਕਿਤੇ ਵੀ ਪੈਸੇ ਟਕੇ ਦੀ ਗੱਲ ਕਰਦੇ ਹਨਾ ਇਹ ਜਿਹੜਾ ਮੁੱਦਾ ਹੁੰਦਾ ਹੈ ਥੋੜਾ ਜਿਹਾ ਕੰਮ ਹੁੰਦਾ ਸੈਂਸਿਟਿਵ ਹੁੰਦਾ ਕੰਮ ਹਨਾ
0: ਜੀ
1: ਕਿਉਂਕਿ ਇਹਦੇ ਨਾਲ ਆਪਣੇ ਡੇਲੀ ਦੇ ਆਪਾਂ ਕੀ ਕੰਮ ਕਰਨਾ ਆਪਾਂ ਕੰਮ ਜ਼ਿਆਦਾ ਕਰਨਾ ਆਪਾਂ ਥੋੜਾ ਕਰਨਾ ਜਾਂ ਆਪਣੀ ਪਹੁੰਚ ਕਿੰਨੀ ਗਾ ਵੀ ਆਪਾਂ ਗਾਂਹ ਕਿੰਨਾ ਕੁ ਅੱਗੇ ਵਧਣਾ ਹੁਣ ਹਰੇਕ ਬੰਦਾ ਮੈਨੂੰ 100 ਦੇ ਵਿੱਚੋਂ ਤੁਸੀਂ 90% ਬੰਦੇ ਲਾਓਗੇ ਉਹ ਆਪਦਾ ਕੰਮ ਕਾਰ ਚੂਜ਼ ਕਰਦੇ ਆ ਆਪਦੀ ਮੌੜ ਗਏ ਦੇ ਅਨੁਸਾਰ ਹਨਾ ਹੁਣ ਫੋਰ ਐਗਜ਼ਾਮਪਲ ਕੋਈ ਬੰਦਾ ਟਰੱਕ ਚਲਾਉਂਦਾ ਉਹਨੂੰ $200 ਦੀ ਦਿਹਾੜੀ ਬਣਦੀ ਆ ਜੇ ਉਹਦਾ ਨਹੀਂ ਸਰਦਾ ਗਾ ਤਾਂ ਅਫਕੋਰਸ ਉਹੀ ਚਾਹੂਗਾ ਯਾਰ ਮੈਨੂੰ $300 ਦੀ ਦਿਹਾੜੀ ਬਣ ਜੇ ਹਨਾ ਜੇ $300 ਦੀ ਦਿਹਾੜੀ ਬਣਾਉਣੀ ਆ ਡੇ ਉਹਨੇ 300 ਦਾ ਬਣਾਉਣਾ ਤੇ ਉਹਦੇ ਲਈ ਉਹਨੂੰ ਕੰਮ ਕਾਰ ਵੀ ਜ਼ਿਆਦਾ ਕਰਨਾ ਪਊਗਾ ਮਤਲਬ ਟਰੈਕਿੰਗ ਦੇ ਵਿੱਚ ਵੀ ਕੁਛ ਔਖਾ ਕੰਮ ਕਰਨਾ ਪਊਗਾ ਜਦੋਂ ਆਪਾਂ ਨੂੰ ਪਤਾ ਸਾਰੀਆਂ ਚੀਜ਼ਾਂ ਵੀ ਆਪਣਾ ਮੌੜ ਗਏ ਦਾ ਕੰਮ ਜੇ ਕਿਤੇ ਵੀ ਖਰਾਬ ਹੋ ਗਿਆ ਉਹਦਾ ਆਪਾਂ ਨੂੰ ਹਰਜਾਨਾ ਥੋੜਾ ਨਹੀਂ ਬਹੁਤ ਜ਼ਿਆਦਾ ਭੁਗਤਣਾ ਪੈਣਾ ਤੇ 1-2 ਦਿਨ ਨਹੀਂ ਕਈ ਸਾਲ ਭੁਗਤਣਾ ਪੈਣਾ ਜਦੋਂ ਇੰਨਾ ਇੰਪੋਰਟੈਂਟ ਕੰਮ ਆ ਇੰਨਾ ਜ਼ਰੂਰੀ ਕੰਮ ਆ ਫਿਰ ਤਾਂ ਦੇਵ ਜੀ ਇੱਥੇ ਤਾਂ ਆਪਣਾ ਜਿਵੇਂ ਕਹਿ ਦਈਏ ਵੀ 1.5 ਘੰਟਾ ਜਾਂ 1 ਘੰਟਾ ਕੱਢ ਕੇ ਬੰਦੇ ਨੂੰ ਮਿਲਣਾ ਤਾਂ ਬਣਦਾ ਹੀ ਇੱਕ
0: ਵਾਰ
1: ਹੁਣ ਦੇਵ ਜੀ ਮੈਂ ਇੱਥੇ ਕਈ ਗੱਲ ਕਰੂੰ ਚਲੋ ਜਿਨ੍ਹਾਂ ਨੇ ਘਰ ਲਏ ਵੇ ਆ ਉਹਨਾਂ ਨੂੰ ਤਾਂ ਇਸ ਚੀਜ਼ਾਂ ਦਾ ਪਤਾ ਕਈ ਮੇਰੇ ਭੈਣ ਭਰਾ ਇਸ ਮੁਸੀਬਤ ਦੇ ਵਿੱਚ ਵੀ ਫਸੇ ਵੇ ਆ ਕਈ ਵਾਰ ਕੋਈ ਸੈਕਿੰਡ ਮੋੜ ਕੇ ਚੱਕ ਲਈ ਜਾਂ ਕਿਸੇ ਨੇ ਕੋਈ ਕ੍ਰੈਡਿਟ ਕਾਰਡਾਂ ਦਾ ਕੁਛ ਜ਼ਿਆਦਾ ਚੱਕਿਆ ਗਿਆ ਹਨਾ ਪਰ ਉਹਨਾਂ ਨੂੰ ਤਾਂ ਚੱਲ ਇਹਨਾਂ ਸਾਰੀਆਂ ਚੀਜ਼ਾਂ ਦਾ ਪਤਾ ਪਰ ਜਿਹੜੇ ਨਵੇਂ ਬੰਦਿਆਂ ਨੇ ਘਰ ਲੈਣਾ ਕਈ ਵਾਰੀ ਇਸ ਚੀਜ਼ ਦਾ ਪਤਾ ਨਹੀਂ ਹੁੰਦਾ ਟ੍ਰਾਂਜੈਕਸ਼ਨ ਨੂੰ ਬਹੁਤ ਹਲਕੇ ਦੇ ਵਿੱਚ ਲੈ ਜਾਂਦੇ ਇਹਦਾ ਕੀ ਹੈ ਵੀ ਚੱਲ ਬੈਂਕ ਦਾ ਕਰਜ਼ਾ ਦੇ ਹੀ ਦਿੰਦੇ ਆ ਪਰ ਇੱਦਾਂ ਦਾ ਕੁਛ ਨਹੀਂ ਹੁੰਦਾ ਬੈਂਕ ਦੀਆਂ ਵੀ ਕੁਛ ਗਾਈਡਲਾਈਨ ਹੁੰਦੀਆਂ ਪ੍ਰੋਪਰਟੀ ਦੀ ਵੈਲਿਊ ਆਉਣੀ ਚਾਹੀਦੀ ਆ ਤਾਂ ਤੁਹਾਨੂੰ ਮੋਰਗੇਜ ਮਿਲੂਗੀ ਪਲੱਸ ਜਿੰਨੀ ਤੁਸੀਂ ਮੋਰਗੇਜ ਲੈਣੀ ਆ ਇਹ ਸ਼ੋ ਹੁੰਦਾ ਵੀ ਤੁਹਾਡੀ ਹੋਲਡਿੰਗ ਪਾਵਰ ਹੈਗੀ ਆ ਸੋ ਫਸਟ ਆਫ ਆਲ ਮੈਂ ਇਹੀ ਕਹੂੰਗਾ ਜੇ ਕਿਸੇ ਵੀ ਭੈਣ ਭਰਾ ਨੇ ਕੋਈ ਨਵੇਂ ਘਰ ਲੈਣਾ ਘਰ ਵੇਖਣ ਦੇ ਵਿੱਚ ਕੋਈ ਇਸ਼ੂ ਨਹੀਂ ਗਾ ਤੁਸੀਂ ਜਿੱਥੇ ਮਰਜ਼ੀ ਘਰ ਦੇਖ ਲਓ ਪਰ ਤੁਹਾਨੂੰ ਤੁਹਾਡੀ ਜੇਬ ਦਾ ਪਤਾ ਹੋਣਾ ਚਾਹੀਦਾ ਅਸੀਂ ਡਾਊਨ ਪੇਮੈਂਟ ਕਿੱਥੋਂ ਦੇਣੀ ਆ ਅਸੀਂ ਕਿੰਨੀ ਦੇਣੀ ਆ ਸਾਡੀ ਕਿਸ਼ਤ ਕਿੰਨੀ ਬਣਨੀ ਆ ਸਾਡਾ ਬਜਟ ਕਿੰਨਾ ਬਣਨਾ 416-356-1870 416-356-1870
0: ਰੱਬ ਨੂੰ ਨਾਜ਼ਰ ਹਾਜ਼ਰ ਜਾਣਦੇ ਹੋਏ
1: ਹਾਂਜੀ ਦੇਵ ਜੀ
0: ਖੱਬੇ ਸੱਜੇ ਦਿਲ ਦੇ ਹੱਥ ਰੱਖ ਕੇ
1: ਹਾਂਜੀ
0: ਇਹ ਦੱਸੋ ਉਹ ਜਿਹੜੇ ਪਿਛਲੇ 2 ਵੀਕਾਂ ਟਾਊਨ ਹਾਲ ਜੇ ਖੁੱਲੇ ਸੀ ਮੇਫਿਲ ਗੋਰ ਦੇਖਣੀ ਕਿੱਥੇ
1: ਮੈਂ ਦੇਵ ਜੀ ਉਸ ਦਿਨ ਵੀ ਆਪਾਂ ਇਹੀ ਡਿਸਕਸ ਗੱਲ ਕੀਤੀ ਸੀਗੀ ਹਨਾ ਇੰਨੇ ਬੰਦੇ ਉੱਥੇ ਲਾਈਨ ਦੇ ਵਿੱਚ ਖੜੇ ਆ ਜੇ ਇੰਨੇ ਬੰਦਿਆਂ ਦੇ ਵਿੱਚੋਂ ਕੋਈ ਫੋਨ ਨਹੀਂ ਆਇਆ ਮਤਲਬ ਉਹਨਾਂ ਨੇ ਮੈਂ ਇਹ ਨੀ ਕਹਿੰਦਾ ਮੈਨੂੰ ਫੋਨ ਆਵੇ ਹਨਾ ਕਿਸੇ ਨੂੰ ਵੀ ਕੰਮ ਤਾਂ ਤੁਹਾਡਾ ਇਹ ਹੈ ਤੁਹਾਡੀ ਜੇਬ ਦੇ ਵਿੱਚ ਪ੍ਰੀ ਅਪਰੂਵਲ ਹੋਣੀ ਚਾਹੀਦੀ ਹੈ ਹਨਾ ਜਿਹੜੀ ਤੁਹਾਨੂੰ ਪ੍ਰੀ ਅਪਰੂਵਲ ਅੱਜ ਨਹੀਂ ਮਿਲੇਗੀ ਸਾਲ ਬਾਅਦ ਮੈਂ ਤੁਹਾਨੂੰ ਇੱਕ ਸਾਲ ਤਾਂ ਚੁਟਕੀ ਦੇ ਵਿੱਚ ਲੰਘ ਜਾਂਦਾ ਦੇਵ ਜੀ ਸਾਲ ਤਾਂ ਤੇ ਸਾਲ ਬਾਅਦ ਜਿਵੇਂ ਕਹਿ ਦਈਏ ਇੱਥੇ ਕੁਛ ਨਹੀਂ ਬਦਲਣ ਵਾਲਾ ਕੋਈ ਫਰਕ ਨਹੀਂ 26 ਦਾ ਐਂਡ ਆ ਗਿਆ ਹਨਾ ਹੁਣ ਇੱਥੇ ਉਹੀ ਗੱਲ ਆ ਵੀ ਜਦੋਂ ਤੁਹਾਡੀ ਜਮਾਂ ਐਂਡ ਦੇ ਉੱਤੇ ਮੂਵਮੈਂਟ ਦੇ ਤੁਸੀਂ ਆ ਜਾਣਾ, ਫਿਰ ਤੁਸੀਂ ਉਹ ਜਿਹੜਾ ਪਾਰਟ ਤੁਸੀਂ ਸਭ ਤੋਂ ਪਹਿਲਾਂ ਕਲੀਅਰ ਕਰਨਾ ਸੀ, ਫਿਰ ਤੁਸੀਂ ਜਦੋਂ ਉਹ ਪਾਰਟ ਲਾਸਟ 'ਤੇ ਕਲੀਅਰ ਕਰਨਾ, ਉਹਦਾ ਹਰਜਾਨਾ ਦੇਵ ਜੀ ਫਿਰ ਮੈਂ ਕਹੂੰਗਾ ਹਰੇਕ ਬੰਦੇ ਨੂੰ ਬਾਅਦ 'ਚ ਭੁਗਤਣਾ ਹੀ ਪੈਣਾ। ਸੋ ਕਿਸੇ ਵੀ ਭੈਣ ਭਰਾ ਨੇ ਘਰ ਬਾਰ ਖਰੀਦਣਾ ਸਿੱਧਾ ਟਰਾਂਸਪੇਰੈਂਟ ਕੰਮ ਆ। ਪੇਪਰ 'ਤੇ ਮੈਂ ਆਪਦੀ ਲੈਟਰ ਹੈੱਡ 'ਤੇ ਲਿਖ ਕੇ ਦੇਊਂਗਾ ਕਿਹੜੀ ਬੈਂਕ ਤੋਂ ਹੋਣਾ, ਕੀ ਰੇਟ ਆਫ ਇੰਟਰਸਟ ਮਿਲਣਾ, ਕਿੰਨੀ ਡਾਊਨ ਪੇਮੈਂਟ ਮਿਲਦੀ ਆ, ਕਿੰਨੇ ਸਾਲ ਦੀ ਮੌਰਗੇਜ ਹੋਣੀ ਆ ਸਾਰਾ, ਕਿੰਨਾ ਲੈਂਡ ਟ੍ਰਾਂਸਫਰ ਟੈਕਸ ਹੋਊਗਾ। ਜੇ ਇਦੋਂ ਇਸ ਟ੍ਰਾਂਸਪੇਰੈਂਟਲੀ ਨਹੀਂ ਤੁਸੀਂ ਚਾਹੁੰਦੇ ਗੇ, ਜੇ ਹਨੇਰੇ ਦੇ ਵਿੱਚ ਹੀ ਤੀਰ ਮਾਰਨਾ ਜਾਂ ਐਂਡ ਦੇ ਉੱਤੇ ਸਰਪ੍ਰਾਈਜ਼ ਲੈਣਾ, ਫਿਰ ਤੁਸੀਂ ਨੰਬਰ ਜਿੱਥੋਂ ਮਰਜ਼ੀ ਲੈ ਲਿਓ। ਪਰ ਜੇ ਕੰਮ ਟ੍ਰਾਂਸਪੇਰੈਂਟ ਕਰਾਉਣਾ, ਸਾਫ ਸੁਥਰਾ ਕਰਾਉਣਾ, ਨੰਬਰ 1416-316-1870-4163-586-1870।
0: ਲਓ ਜੀ, ਜਾਣੇ ਆਉਂਦੇ ਹਾਂ, ਇੱਕ ਜੋਕ ਸੁਣਾਉਂਦੇ ਹਾਂ ਅਤੇ ਉਮਰਪ੍ਰੀਤ ਜੀ ਤੋਂ ਵੀ ਫਾਇਦਾ ਲੈਂਦੇ ਹਾਂ, ਕੋਈ ਨਾ ਕੋਈ ਹੋਰ ਆਪਾਂ ਨੂੰ ਸਲਾਹ ਮਸ਼ਵਰਾ ਦੇਣਗੇ। ਸਟੇ ਟਿਊਨ। ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-222-222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2
2: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ। ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
3: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7th ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ ਬ੍ਰੈਂਟਨ।
0: ਸਜਣਾ, ਲਾਈਫ ਦਾ ਕੋਈ ਭਰੋਸਾ ਨਹੀਂ। There is only one life to live. Ash karo. ਐਸ਼ ਕਰਨੀ ਵੀ ਚਾਹੀਦੀ ਆ। ਖਬਰਾਂ ਚੋਂ ਖਬਰ ਇਹ ਆ, ਯੂਰਪ ਵਿਚ ਗਰਮੀ ਦੀ ਲਹਿਰ ਕਾਫ਼ੀ ਜ਼ਿਆਦਾ ਹੋ ਗਈ। ਯੂਕੇ ਵਿਚ ਜੂਨ ਦੀ ਗਰਮੀ ਦਾ ਰਿਕਾਰਡ ਲਗਾਤਾਰ ਤੀਜੇ ਦਿਨ ਟੁੱਟਿਆ। ਫਰਾਂਸ, ਬੈਲਜੀਅਮ ਨੇ ਸਮਾਗਮ ਵੀ ਰੱਦ ਕਰ ਦਿੱਤੇ। ਅਯੋਧਿਆ ਰਾਮ ਮੰਦਰ ਦੇ ਚੜਾਵੇ ਤੇ ਚੋਰੀ ਦਾ ਮਾਮਲਾ, 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਪੁਰਾਣੇ ਜ਼ਮਾਨੇ ਚ ਭਾਰਤ ਦੇ ਰਾਜੇ ਅਤੇ ਰਾਜਕੁਮਾਰਾਂ ਦੇ ਫੇਵਰੇਟ ਖਾਣੇ ਕੀ ਹੁੰਦੇ ਸੀ? ਫੇਵਰੇਟ ਖਾਣੇ, 6 ਫੇਵਰੇਟ ਖਾਣੇ ਅਸੀਂ ਪਾਏ ਆ ਤੁਹਾਡੇ ਲਈ devtala.com ਤੇ। ਫੋਟੋਆਂ ਵੀ ਨੇ, ਪੂਰੀ ਕਹਾਣੀ ਵੀ ਆ, ਉਹ ਜਾ ਕੇ ਦੇਖ ਸਕਦੇ ਹੋ। ਟੋਰਾਂਟੋ ਬਾਇਲਾ ਆਫਿਸ ਸ਼ੁਰੂ ਹੋ ਗਏ। ਉਹਨਾਂ ਨੇ 100 ਤੋਂ ਵੱਧ ਚਾਰਜਸ ਉਹਨਾਂ ਬਿਜ਼ਨਸਮੈਨਾਂ ਤੇ ਲਾਇਆ ਜਿਨ੍ਹਾਂ ਨੇ ਫੀਫਾ ਬ੍ਰੈਂਡਿੰਗ ਦੀ ਵਾਇਲੇਸ਼ਨ ਕੀਤੀ ਹੈ। ਪਿੱਛੇ ਜੇ ਖਬਰ ਆਈ ਸੀ ਪੂਨੇ ਤੋਂ, ਇੱਕ ਲੜਕੀ ਦੀ ਸ਼ਾਦੀ ਸੀ ਨਵੰਬਰ 'ਚ, ਆਪਦੇ ਮੰਗੇਤਰ ਨੂੰ ਮਾਰਤਾ ਉੱਤੋਂ, 30 ਮੀਟਰ ਟੋਏ ਜੇ ਛੱਡਤਾ ਉਹਨੇ, ਉਹ ਮਰ ਗਈ, ਮਰ ਗਿਆ ਵਿਚਾਰਾ। ਹੁਣ ਪਤਾ ਲੱਗਿਆ ਵੀ ਮਾਰਿਆ ਕਿਉਂ। ਉਹਨੇ ਵਿਆਹ ਨਹੀਂ ਕਰਾਉਣਾ ਚਾਹੁੰਦੀ ਸੀ ਕਿਉਂਕਿ ਇੱਕ ਤਾਂ ਹੱਕ ਲਾਉਂਦਾ ਸੀ ਉਹ, ਦੂਜਾ ਉਹਦੇ ਸਿਰ 'ਤੇ ਵਾਲ ਨਹੀਂ, ਉਹਨੇ ਵਿਗ ਪਾਇਆ ਹੋਇਆ ਸੀ। ਲਓ ਕਰ ਲਓ ਗੱਲ, ਬੀਬਾ ਸਾਰੀ ਉਮਰ ਤੂੰ ਵੀ ਨਹੀਂ ਜਵਾਨ ਰਹਿਣਾ, ਬੁੜੀ ਤੈਂ ਵੀ ਹੋ ਜਾਣਾ। ਇਰਾਨ ਕਹਿੰਦਾ ਨੇਟੋ ਦੇਸ਼ਾਂ ਨੇ ਜੰਗ 'ਚ ਅਮਰੀਕਾ ਦਾ ਸਾਥ ਦਿੱਤਾ। ਕੋਈ ਨਾ ਕਹਿੰਦਾ, ਦੇਖੇਂਗੇ ਇਹਨੇ ਵੀ। ਕੋਲਕਾਤਾ ਤੋਂ ਖਬਰ ਆਈ ਆ, ਜੈਪੁਰ ਮੇਂ ਤੇਜ਼ ਬਾਰਿਸ਼, ਸੜਕੇਂ ਡੂਬੀ, ਹੌਸਪਿਟਲ ਦੁਕਾਨੋਂ ਮੇਂ ਪਾਣੀ ਭਰਾ। ਐਮ ਪੀ ਮੇਂ ਦੌੜ ਕੇ 15 ਟੂਰਿਸਟ ਪਲੇਸ ਬੰਦ ਕਰ ਦਈਏ। ਯੂਪੀ ਬਿਹਾਰ ਮੇਂ ਹੀਟ ਵੇਵ ਚੱਲ ਰਹੀ ਹੈ। ਭਾਸਕਰ .com ਦਾ ਕਹਿਣਾ ਹੈ, ਕੈਨੇਡਾ ਨੇ ਮਾਨਾ, ਏਅਰ ਇੰਡੀਆ ਫਲਾਈਟ ਬਲਾਸਟ ਖਾਲਿਸਤਾਨੀਓ ਨੇ ਕੀ ਥੀ, ਜਿਹੜੀ ਕਿ 41 ਵਰੇ ਹੋ ਗਏ, 328 ਲੋਕਾਂ ਦਾ ਕਤਲ ਕਰ ਦਿੱਤਾ ਗਿਆ ਸੀ। ਤੇਲੰਗਾਨਾ ਵਿੱਚ ਮਹਿਲਾ ਤਹਿਸੀਲਦਾਰ ਕੋਲੋਂ 5 ਕਰੋੜ ਰੁਪਈਏ ਦਾ ਬੇਨਾਮੀ ਜਾਇਦਾਦ ਮਿਲੀ। ਐਵੇਂ ਤਾਂ ਨਹੀਂ ਕਹਿੰਦੇ ਸੀਗੇ ਆਪਣੇ ਮੋਰਪੀ ਜੀ, ਕਿਹੜੀ ਜੋਬ ਤਹਿਸੀਲਦਾਰ ਲੱਗੀਆਂ, ਚਲੋ ਉਹ ਤਾਂ ਛੱਡ, ਉੱਤੋਂ ਕੀ ਬਣਾਉਂਦੀ ਆ, ਹੁਣ ਪਤਾ ਲੱਗਿਆ ਵੀ ਉੱਤੋਂ ਕੀ ਬਣਾਉਂਦੀ ਸੀ। 26 ਦਿਨ ਪਿਤਾ ਕੋ ਖੋਜਦੀ ਰਹੀ ਪਤਨੀ, ਕਟੀ ਡੈੱਡ ਬਾਡੀ ਮਿਲੀ ਮਣੀਪੁਰ ਮੇਂ। ਬਈ ਇਹ ਕਿਆ ਹੋ ਰਿਹਾ ਹੈ ਦੁਨੀਆ ਮੇਂ। ਐਨੀਵੇ, ਕੋ ਹੋਵੇ ਨਾ ਹੋਵੇ, ਅਸੀਂ ਇੱਥੇ ਬੈਠੇ ਹਾਂ, ਅਸੀਂ ਟੈਕਸ ਇੱਥੇ ਦੇਣਾ, ਅਸੀਂ ਜਾਨ ਇੱਥੇ ਦੇਣੀ ਆ, ਬ੍ਰੈਂਪਟਨ ਕਰਮਟੋਰੀਅਮ 'ਚ ਵੀ ਜਾਣਾ, ਲੇਕਿਨ ਇੱਥੇ ਦੀਆਂ ਗੱਲਾਂ ਕਰਨੀਆਂ ਬੜੀ ਇੰਪੋਰਟੈਂਟ ਨੇ। ਸਾਡੇ ਨਾਲ ਇੱਥੇ ਕੀ ਹੋ ਰਿਹਾ, ਰੋਜ਼ਾਨਾ ਜ਼ਿੰਦਗੀ 'ਚ ਕੀ ਹੋ ਰਿਹਾ, ਕਮਲਜੀਤ ਸਰਾਂ ਮੌਰਗੇਜ ਬਾਰੇ ਦੱਸ ਰਿਹਾ, ਉਮਰਪ੍ਰੀਤ ਜੀ ਤੁਹਾਡੇ ਬੱਚਿਆਂ ਦੇ ਭਵਿੱਖ ਦੇ, ਤੁਹਾਡੇ ਭਵਿੱਖ ਨੂੰ ਕਿਵੇਂ ਸਵਾਰ ਸਕਦੇ ਆ ਉਹ ਦੱਸ ਰਹੇ ਆ, ਕੀ ਕਹਿਣਾ ਚਾਹੋਗੇ?
4: ਦੇਵ ਜੀ, ਮੈਂ ਨਾ ਅੱਜ ਗੱਲ ਕਰਨਾ ਚਾਹੁੰਦੀ ਹਾਂ ਸਿਪ ਦੀ। ਇਹ ਵਰਡ ਨਾ ਮਤਲਬ ਸਾਨੂੰ ਲੋਕਾਂ ਨੂੰ ਬਹੁਤ ਚੰਗਾ ਲੱਗਦਾ, ਔਰ ਸਾਨੂੰ ਲੱਗਦਾ ਵੀ ਸਿਪ 'ਚ ਸਿਸਟਮੈਟਿਕ ਇਨਵੈਸਟਮੈਂਟ ਪਲਾਨ, ਸਿਪ 'ਚ ਇਨਵੈਸਟ ਕਰਨਾ ਤਾਂ ਇੰਡੀਆ 'ਚ ਹੀ ਇਨਵੈਸਟ ਕੀਤਾ ਜਾ ਸਕਦਾ, ਬਟ ਇਹ ਉਹਨਾਂ ਸਾਰੇ ਲੋਕਾਂ ਲਈ ਹੈ ਕਿ ਸਿਪ 'ਚ ਇਨਵੈਸਟ ਕਰਨਾ ਤੁਸੀਂ ਕੈਨੇਡਾ 'ਚ ਵੀ ਕਰ ਸਕਦੇ ਹੋ। ਮੈਂ ਕਹੂੰਗੀ ਕੈਨੇਡਾ ਦੇ ਵਿੱਚ ਇਹ ਇਨਵੈਸਟਮੈਂਟ ਜ਼ਿਆਦਾ ਵਧੀਆ। ਬਹੁਤ ਸਾਰੇ ਰੀਜ਼ਨ ਆਉਂਦੇ, ਇੱਕ ਤਾਂ ਇਹ ਹੈ ਵੀ ਤੁਹਾਨੂੰ ਕੋਈ ਮਿਨੀਮਮ ਇਹਦੇ 'ਚ ਕੰਟਰੀਬਿਊਸ਼ਨ ਨਹੀਂ ਚਾਹੀਦੀ, ਦੂਜਾ ਹੈਗਾ ਕ੍ਰੈਡੀਟਰ ਪ੍ਰੋਟੈਕਟਿਡ ਹੈ, ਤੀਜਾ ਪ੍ਰੋਬੇਟ ਨੂੰ ਬਾਈਪਾਸ ਕਰਦਾ, ਚੌਥਾ ਹੈਗਾ ਗਰੰਟੀਜ਼ ਹੈ ਤੁਸੀਂ ਆਪਾਂ ਮਤਲਬ ਮੈਚਿਓਰਟੀ ਗਰੰਟੀ ਹੈ, ਡੈਥ ਦੀ ਗਰੰਟੀ ਹੈ, ਔਰ ਸਭ ਤੋਂ ਇੰਪੋਰਟੈਂਟ ਚੀਜ਼ ਟੈਕਸ ਫਰੀ ਪੈਸਾ ਆਉਣਾ। ਸੋ ਇੱਕ ਰੂਲ ਆਫ ਥੰਬ ਹੁੰਦਾ ਦੇਵ ਜੀ ਕਿ ਤੁਸੀਂ 15-20% ਤੁਹਾਡੀ ਇਨਕਮ ਦਾ ਤੁਸੀਂ ਸੇਵ ਕਰਨਾ ਟਵਾਰਡ ਯੋਰ ਫਿਊਚਰ, ਔਰ ਜੇ ਤੁਸੀਂ ਆਪਣੇ ਪੇਰੈਂਟਸ ਨਾਲ ਰਹਿ ਰਹੇ ਹੋ ਤਾਂ ਇਹ ਜਿਹੜੀ ਤੁਹਾਡੀ ਸੇਵਿੰਗ ਹੈ 60-70% ਹੋਣੀ ਚਾਹੀਦੀ ਹੈ, ਕਿਉਂਕਿ ਨਾ ਆਪਾਂ ਮੋਰਗੇਜ ਦਾ ਪੇ ਕਰ ਰਹੇ, ਨਾ ਆਪਾਂ ਗਰੋਸਰੀਜ਼ ਦਾ ਪੇ ਕਰ ਰਹੇ। ਸੋ ਇਹ ਜਿਹੜਾ ਹੁਣ ਸੇਵਿੰਗ ਤਾਂ ਤੁਸੀਂ ਕਰ ਲਈ, ਬਟ ਉਹਨੂੰ ਇਨਵੈਸਟ ਕਰਨ ਲਈ ਡਾਈਵਰਸੀਫਿਕੇਸ਼ਨ ਬਹੁਤ ਜ਼ਰੂਰੀ ਹੈ। ਇਹ ਨਹੀਂ ਕਿ ਤੁਸੀਂ $1,000 ਮਹੀਨੇ ਦਾ ਸੇਵ ਕਰ ਰਹੇ ਹੋ ਤਾਂ ਤੁਸੀਂ 1,000 ਸਟਾਕ 'ਚ ਹੀ ਲਾਈ ਜਾ ਰਹੇ ਹੋ,
0: ਹੈਨਾ,
4: ਪੈਸਾ ਵੱਧ ਵੀ ਸਕਦਾ ਘੱਟ ਵੀ ਸਕਦਾ, ਡਾਈਵਰਸੀਫਿਕੇਸ਼ਨ ਬਹੁਤ ਜ਼ਰੂਰੀ ਹੁੰਦੀ ਹੈ।
0: ਇੰਗਲਿਸ਼ 'ਚ ਕਹਿੰਦੇ ਆ ਵੀ ਡੋਂਟ ਪੁੱਟ ਆਲ ਯੂਰ ਐਗਸ ਇਨ ਵਨ ਬਾਸਕਟ।
4: ਬਿਲਕੁਲ। ਸੋ ਸਿਪ ਦੇ ਵਿੱਚ ਜੇ ਇਨਵੈਸਟਮੈਂਟ ਦੀ ਮੈਂ ਗੱਲ ਕਰਾਂ, ਦੇਖੋ ਜਿਹੜੀ ਤੁਸੀਂ ਸੇਵਿੰਗ ਕਰ ਰਹੇ ਹੋ ਉਹਦਾ ਇੱਕ ਬਹੁਤ ਛੋਟਾ ਜਿਹਾ ਪੋਰਸ਼ਨ ਜਿਹੜਾ ਹੈਗਾ ਤੁਸੀਂ ਇੰਸ਼ੋਰੈਂਸ ਦੇ ਵਿੱਚ ਇਨਵੈਸਟ ਕਰਨਾ ਆਪਾਂ, ਕਿਉਂਕਿ ਅਸੀਂ ਨਹੀਂ ਚਾਹੁੰਦੇ ਕੱਲ ਨੂੰ ਕ੍ਰਿਟੀਕਲ ਇਲਨੈਸ ਹੋ ਜਾਏ ਤਾਂ ਸਾਡੀ ਸੇਵਿੰਗ ਸਾਰੀ ਯੂਜ਼ ਹੋ ਜਾਏ। ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜਿਹੜੀ ਹੈਗੀ ਉਸ ਟਾਈਮ ਕਵਰ ਕਰ ਲੇਗੀ ਉਹਨਾਂ ਚੀਜ਼ਾਂ ਨੂੰ। ਸੋ ਜੇ ਆਪਾਂ $100 ਸਿਪ ਦੇ ਵਿੱਚ ਇਨਵੈਸਟ ਕਰਨਾ ਸ਼ੁਰੂ ਕਰਦੇ ਹਾਂ ਵੀਕਲੀ ਦਾ 40 ਸਾਲ ਦੇ ਵਿੱਚ, ਮਤਲਬ ਕਿਉਂਕਿ ਦੇਖੋ ਸਿਪ ਚ ਜਿਨ੍ਹਾਂ ਨੂੰ ਵੀ ਪਤਾ ਉਹਨਾਂ ਨੂੰ ਪਤਾ ਵੀ ਇਹ ਲੌਂਗ ਟਰਮ ਇਨਵੈਸਟਮੈਂਟ ਹੁੰਦੀ ਹੈ ਔਰ ਪੈਸਾ ਬਹੁਤ ਵਧੀਆ ਗਰੋ ਕਰਦਾ ਇਹਦੇ ਚ। ਸੋ ਤੁਸੀਂ 40 ਸਾਲਾਂ ਦੇ ਵਿੱਚ ਆਪਾਂ 2,08,000 ਆਪਣੀ ਪਾਕਿਟ ਚੋਂ ਗਿਆ, ਲੇਕਿਨ 40 ਸਾਲਾਂ ਬਾਅਦ ਸਿਪ ਚ ਤੁਹਾਡਾ ਕਿੰਨਾ ਪੈਸਾ ਹੋਣਾ ਹੈ? 2.4 million।
0: ਓਕੇ।
4: ਸੋ 2.2 million ਦੀ ਜਿਹੜੀ ਗਰੋਥ ਹੈ ਉਹ ਟੈਕਸ ਫਰੀ ਤੁਹਾਡੇ ਕੋਲ ਆਣੀ ਹੈ। ਤੁਸੀਂ ਇਹਦੀ ਜ਼ਿਆਦਾ ਇਨਫੋਰਮੇਸ਼ਨ ਲੈਣੀ ਹੈ, ਜ਼ਰੂਰੀ ਨਹੀਂ ਕਿ ਆਪਾਂ $100 ਵੀਕਲੀ ਕਰਨਾ, ਤੁਸੀਂ $25 ਕਰ ਸਕਦੇ ਹੋ, ਤੁਸੀਂ ਵੀਕਲੀ, ਬਾਈ ਵੀਕਲੀ, ਮੰਥਲੀ, ਆਪਾਂ ਜੋ ਮਰਜ਼ੀ ਕੰਟਰੀਬਿਊਸ਼ਨ ਸਟਾਰਟ ਕਰ ਸਕਦੇ ਹਾਂ। ਸੋ ਨੰਬਰ ਹੈ ਜੀ ਮੇਰਾ 6474416 1616, ਅਲਬਰਟਾ, BC, ਮੈਨੀਟੋਬਾ, ਸਸਕੈਚਵਾਨ, ਨੋਵਾ ਸਕੋਸ਼ੀਆ ਤੇ ਓਨਟਾਰੀਓ, ਇਹਨਾਂ ਚੋਂ ਕਿਸੇ ਵੀ ਪ੍ਰੋਵਿੰਸ ਚੋਂ ਤੁਸੀਂ ਕੋਈ ਵੀ ਕੁਐਸਚਨ ਫਾਈਨੈਂਸ਼ੀਅਲ ਪਲੈਨਿੰਗ ਨੂੰ ਲੈ ਕੇ, ਨੰਬਰ ਜੀ 6474416 1616, 647-446-1616।
0: ਜਸ਼ਨ ਟੈਂਟ, ਤੁਸੀਂ ਟੈਂਟ ਲਾਉਣੇ ਨੇ ਛੋਟੇ ਵੱਡੇ ਜਿਹੜੇ ਵੀ ਟੈਂਟ ਲਵਾਉਣਾ ਲਾ ਸਕਦੇ ਹੋ, ਉਹ ਜਿਹੜੀ ਚੁੰਝੀ ਬਾਹਰ ਨੂੰ ਕੱਢੀ ਹੁੰਦੀ ਆ ਉਹ ਵੀ ਲਾ ਸਕਦੇ ਹੋ, ਕਲੀਅਰ ਟੌਪ ਵਾਲੇ ਵੀ ਲਾ ਸਕਦੇ ਹੋ ਤਾਂ ਕਿ ਰੋਸ਼ਨੀ ਹੋਰ ਵੀ ਆਏ। ਟੇਬਲ, ਚੇਅਰ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ ਦਾ ਵੀ ਇੰਤਜ਼ਾਮ ਕਰਦੇ ਨੇ ਜਸ਼ਨ ਟੈਂਟ, 416-294-2857, 294-2857। AAA ਲੈਂਡਸਕੇਪਿੰਗ ਵਾਲੇ ਵੀ ਸਾਡੇ ਲੈਂਡਸਕੇਪਿੰਗ ਦਾ ਕੰਮ ਕਰਦੇ ਨੇ, ਨਵਾਂ ਘਾਹ ਲਵਾਉਣਾ, ਨਵੇਂ ਦਰਖਤ ਲਾਉਣੇ, ਨਵੇਂ ਬੂਟੇ ਲਾਉਣੇ, ਨਵੇਂ ਕਿਆਰੀਆਂ ਪਾਉਣੀਆਂ, ਲੈਂਡਸਕੇਪਿੰਗ ਦਾ ਕੰਮ ਕਰਾਉਣਾ ਹੈ, ਇੰਟਰਲੋਕਿੰਗ ਦਾ ਕੰਮ ਕਰਾਉਣਾ ਹੈ, ਫੋਨ ਕਰ ਲਓ 647-784-1213, 747-1213 ਇਹਨਾਂ ਦਾ ਨੰਬਰ ਆ। ਇੱਕ ਵਾਰ ਫੇਰ ਨੋਟ ਕਰੋ, ਕੈਲਡਨ ਵਿਖੇ ਗੋਲਡਨ ਲਾਈਨ ਟਰੈਕਟਰ ਵਾਲੇ ਹਾਜ਼ਰ ਨੇ, ਜਿੱਥੇ ਕਿ ਕੌਂਪੈਕਟ ਟਰੈਕਟਰ ਤੁਹਾਡੇ ਲਈ ਲੈ ਕੇ ਆਏ ਨੇ, ਜਿਹੜੇ ਕਿ 20,000 ਤੋਂ ਸ਼ੁਰੂ ਹੁੰਦੇ ਨੇ, ਲੋਡਰ ਦਾ ਕੰਮ ਕਰਦੇ ਨੇ, ਲੈਂਡਸਕੇਪਿੰਗ ਦਾ ਕੰਮ ਕਰਦੇ ਨੇ, ਜਾਇਦਾਦ ਦੀ ਦੇਖਭਾਲ ਕਰ ਸਕਦੇ ਹੋ, ਹੋਰ ਵੀ ਬੜੇ ਯੂਜ਼ ਕਰ ਸਕਦੇ ਹਾਂ, ਮੋਰ ਲਾ ਸਕਦੇ ਹੋ, ਲੋਡਰ ਲਾ ਸਕਦੇ ਹੋ, ਸਨੋ ਬਲੋਰ ਲਾ ਸਕਦੇ ਹੋ, ਹਰ ਇੱਕ ਚੀਜ਼ ਹੋ ਜਾਂਦੀ ਹੈ। ਲੇਕਿਨ ਲੈਣ ਲਈ ਅੱਛਾ ਫਾਈਨੈਂਸਿੰਗ ਵੀ ਕਰ ਦਿੰਦੇ ਨੇ, 20,000 ਇਕੱਠਾ ਦੇਣ ਦੀ ਲੋੜ ਨਹੀਂ, 20-25,000 ਤੁਸੀਂ ਫਾਈਨੈਂਸਿੰਗ ਲਈ ਤੇਜ਼ ਨੂੰ ਫੋਨ ਕਰ ਲਓ, 647-622-1754, 622-1754 ਇਹਨਾਂ ਦਾ ਨੰਬਰ ਹੈ। ਲਓ ਜੀ ਕਮਲਜੀਤ ਜੀ, ਕੇਨੀਆਂ ਕੱਢ ਲਓ, ਡੋਲੂ ਕੱਢ ਲਓ, ਪਾਣੀ ਦੀਆਂ ਖਾਲੀ ਬੋਤਲਾਂ ਕੱਢ ਲਓ,
1: ਤੇਲ ਭਰਾਉਣਾ ਹੀ ਭਰਾਉਣਾ,
0: 5 ਸੈਂਟ ਰਾਤ ਨੂੰ ਉੱਪਰ ਚਲੇ ਜਾਣ, ਤੁਹਾਨੂੰ ਤਾਂ ਇਲੈਕਟ੍ਰਿਕ ਦੀ ਕਾਰ ਤੁਹਾਡੀ ਤੇ ਕੋਈ ਨਹੀਂ ਅਸਰ ਹੋਣਾ, 5 ਸੈਂਟ ਅੱਜ ਅੱਧੀ ਰਾਤੋਂ ਪ੍ਰਾਈਜ਼ ਉੱਪਰ ਜਾ ਰਹੀ ਹੈ। ਜਨਕ ਜੁਲਾ ਦੇ ਸਹਿਯੋਗ ਨਾਲ ਮੰਡੀਆਂ ਦੇ ਭਾਅ ਦੱਸਦੀ ਹੈ, ਟੋਰਾਂਟੋ ਸਟਾਕ ਚੇਂਜ, ਡਾਓ, ਨੈਸਡੈਕ, ਡਾਲਰ ਤੇ ਸੋਨਾ ਉੱਪਰ ਹੈ, ਸਿਰਫ ਕਰੂਡ ਆਇਲ ਜਿਹੜਾ ਸਮੇਂ ਥੱਲੇ ਚੱਲਿਆ ਜਾ ਰਿਹਾ ਹੈ। ਟਾਈਮ ਕਿੰਨਾ ਹੋ ਗਿਆ ਹਜੇ? 2 ਮਿੰਟ ਖਬਰਾਂ ਬਾਅਦ ਲੈ ਲਾਂਗੇ, ਤੁਹਾਨੂੰ ਕੁਝ ਜੋਗ ਐਡਵਰਟਾਈਜ਼ ਤੋਂ ਬਾਅਦ ਕੁਝ ਜੋਗ ਸੁਣਾਉਂਦੇ ਆ। ਗਏ ਤੇ ਆਏ
5: ਭੈਣੇ, ਖਰੀਦ ਲਿਆ ਗਹਿਣੇ?
6: ਕਿੱਥੇ? ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨਹੀਂ ਮਿਲਿਆ ਚੰਗਾ ਸੋਨਾ।
5: ਲੈ ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
6: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
7: ਜਨਕ ਜਵੈਲਰਸ, ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਊ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ। ਜਨਕ ਜਵੈਲਰਸ, ਕਾਲ 905-230-8800।
0: ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ BC ਲੈਂਡਰ ਤੋਂ ਹਟਾ ਕੇ A ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ। ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ। 2155 B ਸਟੀਲਜ਼ ਐਵਨਿਊ ਨੀਅਰ ਟੋਪ ਰੂਮ ਯੂਨਿਟ 32 905-460-9099 905-460-9099 ਇਹਨਾਂ ਦਾ ਨੰਬਰ ਹੈ।
8: ਕੋਈ ਨਾ ਅੱਜ ਤੇਰੀ ਤਰੀ ਬਣਾਉ, ਮਿਰਚਾਂ ਪਾ ਕੇ ਚੰਗਾ ਰਾੜਾ ਲਾਉ।
9: ਕਿਉਂ ਇਹਦੇ ਮਗਰ ਪਏ ਹੋ ਤੁਸੀਂ? ਇੰਡੀਅਨ ਸਵੀਟ ਮਾਸਟਰ ਤੇ ਤਰੀ ਵਾਲਾ ਮਿਰਚਾਂ ਪਾ ਕੇ ਰਾੜਾ ਲਾ ਕੇ ਗੋਟ ਮੀਟ ਲੈ ਸਕਦੇ ਹੋ। ਰੇ ਲੋਸਨ ਐਂਡ ਮੈਕਲੋਕਲਨ ਦੇ ਕਾਰਨਰ ਤੇ ਇੰਡੀਅਨ ਸਵੀਟ ਮਾਸਟਰ 905-450-2800
10: ਤੇਰੀ ਘੜੀ ਚ ਕਿੰਨੇ ਵਜੇ ਆ?
11: ਜਿੰਨੇ ਤੇਰੀ ਘੜੀ ਚ ਵਜੇ ਆ 12 ਹੀ ਆ।
10: ਤੇ ਤੇਰੀ ਘੜੀ ਰੇਡੀਓ ਨਾਲ ਮਿਲੀ ਆ?
11: ਨਹੀਂ, ਸਹੁਰੇ ਤੋਂ ਮਿਲੀ ਆ।
12: ਫਿੱਟੇ ਮੂੰਹ ਤੇਰੇ।
13: ਕੀ ਤੁਸੀਂ ਵੀ ਡਾਕਟਰ, ਡੈਂਟਿਸਟ, ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਜ਼ ਵੈਲ? ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡਰਾਅ ਕਰਨਾ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ। ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਸ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 647-446-1616 647-446-1616
14: ਡਾਕਟਰ, ਡੈਂਟਿਸਟ ਹੋ, ਫਿਜ਼ੀਓਥੈਰੇਪਿਸਟ ਹੋ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ, ਜਾਂ ਤੁਹਾਡਾ ਕੋਈ ਵੀ ਕੁਐਸਚਨ ਕਿਸੇ ਵੀ ਤਰ੍ਹਾਂ ਦੀਆਂ ਇਨਵੈਸਟਮੈਂਟਸ ਨੂੰ ਲੈ ਕੇ, ਆਰ ਆਰ ਐਸ ਪੀ, ਟੀ ਐਫ ਐਸ ਏ, ਐਫ ਐਚ ਐਸ ਏ, ਡਿਸੇਬਿਲਟੀ ਸੇਵਿੰਗ ਪਲਾਨ ਜਿਹਦੇ ਚ 90,000 ਤੱਕ ਦੀ ਗ੍ਰਾਂਟ ਗਵਰਨਮੈਂਟ ਵੱਲੋਂ ਆ ਸਕਦੀ ਹੈ, ਜਾਂ ਕੋਈ ਵੀ ਇੰਸ਼ੋਰੈਂਸ ਦੇ ਰਿਲੇਟਡ ਕੁਐਸਚਨ ਹੈ, ਚਾਹੇ ਉਹ ਸੁਪਰ ਵੀਜ਼ਾ, ਵਿਜ਼ਟਰ ਟਰੈਵਲ ਇੰਸ਼ੋਰੈਂਸ ਹੈ, ਜਾਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ, ਨੰਬਰ ਹੈ ਜੀ 647-446-1616 ਵੀਕਐਂਡ ਤੇ ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ, ਜ਼ਰੂਰ ਤੁਸੀਂ ਅਪਾਇੰਟਮੈਂਟ ਸਕੈਡਿਊਲ ਕਰ ਸਕਦੇ ਹੋ। ਆਫਿਸ ਹੈ ਜੀ ਮਕਵੀਨ ਤੇ ਮੇਫੀਲ ਦੇ ਇੰਟਰਸੈਕਸ਼ਨ ਤੇ, ਤੇ ਨੰਬਰ ਅਗੇਨ 647-446-1616 647-446-1616 ਥੈਂਕ ਯੂ ਸੋ ਮਚ ਜੀ।
0: ਥੈਂਕ ਯੂ ਜੀ। ਕਮਲਜੀਤ ਜੀ, ਐਂਡ ਤੇ ਕੀ ਕਹਿਣਾ ਚਾਹੋਗੇ?
1: ਦੇਵ ਜੀ, ਐਂਡ ਤੇ ਮੈਂ ਉਸਮੇ ਇਹੀ ਕਹਿਣਾ ਚਾਹੂੰਗਾ, ਕਿਸੇ ਵੀ ਭੈਣ ਭਰਾ ਨੇ ਘਰ ਲੈਣਾ, ਪ੍ਰੀ ਅਪਰੂਵਲ ਦੀ ਲੋੜ ਆ, ਜਾਂ ਕਿਸੇ ਭੈਣ ਭਰਾ ਨੂੰ ਸੈਕਿੰਡ ਮੌਰਗੇਜ ਦੀ ਲੋੜ ਪੈ ਗਈ ਹੈ ਚੱਲਦੀ ਜ਼ਿੰਦਗੀ ਦੇ ਵਿੱਚ, ਜਾਂ ਕਿਸੇ ਤੋਂ ਵੀ ਸੈਕਿੰਡ ਮੌਰਗੇਜ ਦਾ ਕੋਈ ਹੱਲ ਨਹੀਂ ਹੋ ਰਿਹਾ ਗਾ, ਜਾਂ ਕਿਸੇ ਵੀ ਭੈਣ ਭਰਾ ਨੇ ਪਹਿਲਾਂ ਆਪਣਾ ਜੇ ਕੋਈ ਬੀ ਲੈਂਡਰ ਦੇ ਉੱਤੇ ਉਹਨਾਂ ਦੀ ਮੌੜਗੇ ਚੱਲ ਰਹੀ, ਜਾਂ ਆਪਾਂ ਏ ਲੈਂਡਰ ਦੇ ਉੱਤੇ ਲੈ ਕੇ ਆਉਣੀ ਆ। ਹੁਣ ਦੇਵ ਜੀ, ਮੌੜਗੇ ਦੇ ਵਿੱਚ ਕਾਫੀ ਚੀਜ਼ਾਂ ਹੋ ਜਾਂਦੀਆਂ, ਤੁਸੀਂ ਬੀ ਲੈਂਡਰ ਤੋਂ ਏ ਲੈਂਡਰ ਤੇ ਲੈ ਕੇ ਆਉਣੀ ਤਾਂ ਵੀ ਤੁਹਾਨੂੰ ਮੌੜਗੇ ਦੀ ਲੋੜ ਆ, ਤੁਸੀਂ ਘਰ ਦੇ ਵਿੱਚੋਂ ਕਿਸੇ ਦਾ ਟਾਈਟਲ ਤੇ ਨਾਮ ਚੇਂਜ ਕਰਾਉਣਾ ਤੁਹਾਨੂੰ ਮੌੜਗੇ ਦੀ ਤਾਂ ਵੀ ਲੋੜ ਆ, ਜੇ ਕਿਸੇ ਕਾਰਨ ਕਰਕੇ ਤੁਹਾਡੇ ਕ੍ਰੈਡਿਟ ਕਾਰਡਾਂ ਦੇ ਜਾਂ ਕਿਸੇ ਵੀ ਕੋਈ ਇਹੋ ਜਿਹੇ ਕਰਜ਼ੇ ਇੱਥੋਂ ਤੱਕ ਚਲੇ ਗਏ ਜਿਹੜੇ ਤੁਹਾਡੇ ਤੋਂ ਪੇ ਨਹੀਂ ਹੋ ਰਹੇ ਗੇ, ਤਾਂ ਵੀ ਤੁਸੀਂ ਮੌੜਗੇ ਦੇ ਵਿੱਚ ਇੱਕ ਕਿਸ਼ਤ ਬਣਾ ਸਕਦੇ ਹੋ। ਸੋ ਕਿਸੇ ਵੀ ਭੈਣ ਭਰਾ ਨੂੰ ਮੌੜਗੇ ਦੇ ਰਿਗਾਰਡਿੰਗ ਕੋਈ ਵੀ ਕੰਸਰਨ ਆ, ਕੋਈ ਵੀ ਕੁਐਸਚਨ ਆ, ਯੂ ਕੈਨ ਕਾਲ ਮੀ ਐਨੀ ਟਾਈਮ 416-356-1870-416-356-1870।
0: ਥੈਂਕ ਯੂ ਜੀ, ਤੁਹਾਡਾ ਦੋਨਾਂ ਦਾ ਸਟੂਡੀਓ ਜਾ ਕੇ ਸਾਡੇ ਲਿਸਨਰ ਜਾਣਕਾਰੀ ਦੇਣ ਲਈ ਥੈਂਕ ਯੂ। ਲਓ ਜੀ, ਉੱਪਰ ਵਾਲੇ ਦਾ ਦੁਆ ਕਰਨ ਮਰਿਆ, ਫਿਰ ਮਿਲਾਂਗੇ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ, ਹੈਵ ਅ ਬਿਊਟੀਫੁਲ ਵੀਕੈਂਡ।
15: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
16: 32, 55, 80.
12: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530. This is AM 530, CHLO AM, serving Brampton, Mississauga, Toronto, the GTA, and the world at am530.ca.
16: 92, 55, 80. हर ब्रांड बहुत ही वधिया प्राइस ते 32 तो 98 इंच दे लेटेस्ट टीवी भी अवेलेबल ने
12: Brampton TV and Appliances 801 Bowie Drive near Chingozi Call 905-450-2828 905-450-2828
17: Illegal trucking is not just an industry problem. It puts our families and economy at risk. Rogue operators are putting untrained drivers behind the wheel. They dodge taxes, exploit vulnerable workers, and force honest carriers to pay the price. Join us in demanding real enforcement, real accountability, and real consequences for lawbreakers. Unsafe trucks don't stay in one province. They travel the highways that keep Canada moving. Brought to you by the Canadian Trucking Alliance's Stop Illegal Trucking campaign. Visit stopillegaltrucking.ca for details.
12: The opinions expressed in the following program are those of the host and their guests and do not reflect the views and opinions of the management and staff of CHLO AM 530.
18: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ ਹੁਣ ਅਪਲਾਈਂਸਸ ਵੀ ਹਾਈ ਐਂਡ ਹੀ ਲੈਣੇ ਆ
19: ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਸ ਹੈ ਨਾ ਫ੍ਰਿਜ ਸਟੋਵ ਡਿਸ਼ਵਾਸ਼ਰ ਵਾਸ਼ਰ ਐਂਡ ਡਰਾਇਰ ਐਲਈਡੀ ਟੀਵੀਜ਼ ਸਭ ਇੱਥੋਂ ਹੀ ਲਵਾਂਗੇ ਇਹਨਾਂ ਤੋਂ ਵਧੀਆ ਪ੍ਰਾਈਸਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ 'ਚ ਨਹੀਂ ਮਿਲਣੀਆਂ ਕੋਈ ਵੀ ਅਪਲਾਈਂਸਸ ਖਰੀਦੋ ਪੇਮੈਂਟ ਵੀ 6 ਮਹੀਨਿਆਂ 'ਚ ਕਰਨੀ ਹੈ ਉਹ ਵੀ ਬਿਨਾਂ ਕਿਸੇ ਵਿਆਜ ਦੇ ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਸ 905-450-2828 905-450-2828
12: This is AM 530 CHLO AM serving Brampton, Mississauga, Toronto, the GTA and the world at am530.ca The opinions expressed in the following program are those of the host and their guests and do not reflect the views and opinions of the management and staff of CHLO AM 530
20: Another Don Clean with the Don Ducks
21: Oh, he's doing dishes with Dawn Platinum.
22: The only soap trusted to save wildlife affected by oil.
21: And Platinum removes up to 99% of grease and food residue, so he doesn't have to work so hard.
22: Well, flap my wings. What'll he do with all that unused elbow grease?
21: Organize the fridge, the spice rack, the junk drawer.
22: What are you quacking on about? He's gonna make enchiladas.
21: More dishes? That's giving this duck goosebumps.
20: Dawn Platinum, the better grease getter.
12: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530. This is AM 530, CHLO AM, serving Brampton, Mississauga, Toronto, the GTA, and the world at am530.ca.
23: ਉਮੀਦ ਕਰਦੇ ਹਾਂ ਜਿੱਥੋਂ ਵੀ ਜਿੱਦਾਂ ਕਿ ਤੁਸੀਂ ਕਿਹਾ ਕਿ ਸੁਣਦੇ ਹਾਂ ਅਤੇ ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਭਾਵੇਂ ਗੱਡੀਆਂ 'ਚੋਂ ਕਾਰਾਂ 'ਚੋਂ ਜਾਂ ਕੰਮਾਂ ਕਾਰਾਂ ਤੋਂ ਤੁਸੀਂ ਸਾਨੂੰ ਜਿਹੜਾ ਜੀ ਸੁਣ ਰਹੇ ਹਾਂ ਬਿਲਕੁਲ ਫਰਾਈਡੇ ਦਾ ਜਿਹੜਾ ਜੀ ਅੱਜ ਦਿਨ ਹੈਗਾ ਆ ਅਤੇ ਵੀਕਐਂਡ ਆਫੀਸ਼ੀਅਲੀ ਜਿਹੜਾ ਜੀ ਸਟਾਰਟ ਹੋ ਚੁੱਕਿਆ ਹੈਗਾ ਕੋਈ ਫਰਮਾਇਸ਼ੀ ਗੀਤ ਸੰਗੀਤ ਲਵਾਉਣਾ ਹੈਗਾ ਵੀਕਐਂਡ ਨੂੰ ਜਿਹੜਾ ਜੀ ਹੋਰ ਵਧੀਆ ਬਣਾਉਣਾ ਹੈ ਅਤੇ ਬਿਲਕੁਲ ਸਾਡਾ ਸਟੂਡੀਓ ਨੰਬਰ 905-799-0999 'ਤੇ ਬਿਲਕੁਲ ਜਿਹੜੀ ਜੀ ਕਰ ਸਕਦੇ ਹਾਂ ਔਰ ਇੱਕ ਘੰਟੇ ਦਾ ਜਿਹੜਾ ਜੀ ਆਪਣਾ ਸਾਥ ਹੈ ਉਹਦੇ ਵਿੱਚ ਕੁਛ ਜਿਹੜੀਆਂ ਜਲੰਧਰ ਤੋਂ ਨਿਊਜ਼ ਕੁਛ ਇੱਥੇ ਦੀਆਂ ਨਿਊਜ਼ ਅਤੇ ਕੁਛ ਸਪੌਂਸਰਸ ਦੇ ਮੈਸੇਜਸ ਅਤੇ ਗੀਤ ਸੰਗੀਤ ਦੇ ਨਾਲ ਆਪਾਂ ਇੱਕ ਘੰਟੇ ਦੇ ਨਾਲ ਤੁਹਾਡਾ ਜਿਹੜਾ ਜੀ ਸਾਥ ਪੂਰਾ ਕਰਾਂਗੇ। ਤੇ ਵੈਦਰ ਰਿਪੋਰਟ ਸਾਂਝੀ ਕਰਦੇ ਹੋਏ ਮੈਂ ਦੱਸ ਦਵਾਂ ਕਿ ਅੱਜ ਦਾ ਵੈਦਰ ਹੈਗਾ 20 ਡਿਗਰੀ, ਸ਼ਾਮ ਨੂੰ ਵੀ 20 ਡਿਗਰੀ, ਓਵਰਨਾਈਟ 15 ਡਿਗਰੀ, ਹਵਾ ਦੀ ਸਪੀਡ 8 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ, ਤੇ ਏਅਰ ਕੁਆਲਿਟੀ ਇੰਡੈਕਸ ਹੈਗਾ ਜੀ 2। ਸੋ ਇਹ ਸੀਗੀ ਜਿਹੜੀ ਜੀ ਵੈਦਰ ਰਿਪੋਰਟ। ਤੇ ਸੁਖੀ ਜੀ
2: ਜੀ ਲਓ ਫਿਰ ਗੀਤ ਸੰਗੀਤ ਦੇ ਨਾਲ ਕਰਦੇ ਹਾਂ ਜੀ ਸਿਲਸਿਲਾ ਸ਼ੁਰੂ, ਤੇ ਕਾਫੀ ਇੱਕ ਪੁਰਾਣਾ ਗੀਤ ਮਹਿੰਦਰ ਕਪੂਰ ਹੋਰਾਂ ਦੀ ਆਵਾਜ਼ ਦੇ ਵਿੱਚ ਆ। ਜੇ ਇਸ ਫਿਲਮ ਦਾ ਨਾਮ ਕੋਈ ਦੱਸੇਗਾ,
23: ਅੱਛਾ ਜੀ
2: ਲਓ ਜੀ ਇੱਕ ਹੋ ਆਪਾਂ ਇਸ ਫਿਲਮ ਦਾ ਤੁਸੀਂ ਨਾਮ ਦੱਸਣਾ ਤੇ ਇਸ ਫਿਲਮ ਦੇ ਵਿੱਚ ਕਿਹੜੇ ਹੀਰੋ ਸੀ ਉਹਦਾ ਨਾਮ ਦੱਸਣਾ, ਤੇ ਫਿਰ ਤੁਹਾਨੂੰ ਕੁਛ ਨਾ ਕੁਛ ਅੱਜ ਲੰਚ ਸਪੈਸ਼ਲ ਕਿਤੇ ਨਾ ਕਿਤੇ ਆਪਾਂ ਜ਼ਰੂਰ ਦਿਵਾਵਾਂਗੇ। ਨੰਬਰ ਹੈ 9057990999 ਤੇ ਕਰ ਰਹੇ ਹਾਂ ਇੰਤਜ਼ਾਰ ਤੁਹਾਡੀਆਂ ਕਾਲਾਂ ਦਾ।

ਸੋ ਕਿਰਨ ਜੀ ਦੇਖ ਲਓ ਕੋਈ ਵੀ ਹਾਲੇ ਤੱਕ ਕਾਲ ਨਹੀਂ ਆਈ। ਆਪਾਂ ਤਾਂ ਲੰਚ ਦਾ ਇੰਤਜ਼ਾਮ ਕੀਤਾ ਸੀਗਾ ਜਿਹੜਾ ਕਿ ਜਾਂ ਤਾਂ ਉਹ ਪੀਜ਼ਾ ਡੀਪੂ ਤੋਂ ਸੀ, ਪੀਜ਼ਾ ਉਹਨਾਂ ਦਾ ਇੰਤਜ਼ਾਮ ਸੀ ਅਤੇ ਜਾਂ ਫਿਰ ਇੱਕ ਸ਼ਾਹ ਕੜਾਹੀ ਤੋਂ ਕੜਾਹੀ ਦਾ ਇੰਤਜ਼ਾਮ ਸੀ। ਵੀ ਫਿਲਮ ਦਾ ਨਾਮ ਦੱਸ ਦਿਓ ਅਤੇ ਇਹ ਕੌਣ ਐਕਟਰ ਹੈ ਅਤੇ ਆਵਾਜ਼ ਹੈ ਮਹਿੰਦਰ ਕਪੂਰ ਉਹਨਾਂ ਦੀ, ਮੈਂ ਦੱਸ ਦਿੱਤਾ। ਅਤੇ 9057990999

0: जी दोस्तों, एक बार फिर स्वागत है ਤੁਹਾਡਾ ਬਤਨੋ ਦੂਰ ਦੇ ਵਿੱਚ। ਔਰ ਦੇਖਦੇ ਹਾਂ ਜੀ ਪਹਿਲੀ ਕਾਲ ਸਾਡੀ, ਹੈਲੋ ਸ਼ੈਲੋ ਕਰਦੇ ਹਾਂ, ਅੱਜ ਫਰਾਈਡੇ ਦਾ ਦਿਨ ਹੈ ਜੀ। ਆਇਆਂ ਨੂੰ ਜੀ
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ?
1: ਬਸ ਠੀਕ ਹੈ ਜੀ। ਮੇਰੇ ਖਿਆਲ ਚ ਸਰਪੰਚ ਫਿਲਮ ਦਾ ਆਇਆ ਗਾਣਾ ਜੀ।
0: ਤੁਹਾਡਾ ਖਿਆਲ ਹੀ ਆ ਜੀ, ਹੈਨਾ? ਵੈਸੇ ਸ਼ੋਰ ਨਹੀਂ,
1: ਪ੍ਰਿੰਦਰ ਸਿੰਘ ਹੈ, ਵਰਿੰਦਰ ਸਿੰਘ ਹੈ ਉਹਦੇ ਵਿੱਚ।
0: ਨਹੀਂ ਜੀ, ਮੂਵੀ ਤਾਂ ਗਲਤ ਕਰ ਗਏ ਤੁਸੀਂ ਗੈਸ। ਅੱਜ ਕੱਲ ਤਾਂ ਗੂਗਲ ਤੋਂ ਮਿੰਟਾਂ ਚ ਲੱਭ ਪੈਂਦਾ ਹਿਸਾਬ ਕਿਤਾਬ, ਪਰ ਫਿਰ ਵੀ ਗਲਤ। ਜਵਾਬ ਹੋ ਗਿਆ 9057990999 ਤੇ ਕਾਲ ਕਰ ਸਕਦੇ ਹੋ। ਦੱਸ ਦਈਏ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਤੁਹਾਡੇ ਤੱਕ ਅਸੀਂ ਨੋਵਲ ਫਰੈਸ਼ ਫੂਡ ਦੇ ਸਹਿਯੋਗ ਦੇ ਨਾਲ ਪੇਸ਼ ਕਰ ਰਹੇ ਹੈਗੇ ਆ। ਦੋਨਾਂ ਲੋਕੇਸ਼ਨਾਂ ਦੇ ਉੱਤੇ ਬੜੀ ਵੱਡੀ ਸੇਲ ਚੱਲ ਰਹੀ ਹੈ ਕੈਨੇਡਾ ਡੇ ਦੀ ਖੁਸ਼ੀ ਦੇ ਵਿੱਚ। ਘਰ ਚ ਵਰਤਣ ਵਾਲਾ ਹਰ ਤਰ੍ਹਾਂ ਦਾ ਗਰੋਸਰੀ ਦਾ ਸਮਾਨ ਤੁਹਾਨੂੰ ਬੜਾ ਸਸਤਾ ਮਿਲ ਰਿਹਾ ਨੋਵਲ ਫਰੈਸ਼ ਫੂਡ ਤੋਂ। ਇੱਕ ਲੋਕੇਸ਼ਨ ਹੈ ਬ੍ਰੈਂਪਟਨ ਦੇ ਵਿੱਚ ਹਾਈਵੇ 10 ਤੇ ਬਵੇੜ, ਤੇ ਦੂਜੀ ਹੈ ਸੈਂਡਲਵੁੱਡ ਤੇ ਏਅਰਪੋਰਟ ਦੇ ਕਾਰਨਰ ਤੇ ਤੀਸਰੀ ਲੋਕੇਸ਼ਨ ਕੈਨੇਡੀ ਰੋਡ ਦੇ ਉੱਤੇ ਤਿਆਰੀਆਂ ਚੱਲ ਰਹੀਆਂ ਜੀ, ਤੇ ਬਹੁਤ ਜਲਦੀ ਉਹ ਅਨਾਉਂਸ ਅਸੀਂ ਕਰਾਂਗੇ। ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਢਿੱਲੋਂ ਵੀਡੀਓ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹੈਗੇ ਆ। ਆਈ ਪੀ ਟੀਵੀ ਲੈਣਾ ਚਾਹੁੰਦੇ ਹੋ, ਆਈ ਪੀ ਬਾਕਸ ਲੈਣਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਐਪ ਡਾਊਨਲੋਡ ਕਰਨਾ ਚਾਹੁੰਦੇ ਹੋ ਜੋ ਕਿ ਬਹੁਤ ਵੱਡਾ ਸੌਕਰ ਦਾ ਫੁੱਟਬਾਲ ਦਾ ਕੱਪ ਹੋ ਰਿਹਾ, ਉਹਨੂੰ ਘਰ ਬੈਠੇ ਬਿਠਾਏ ਦੇਖਣਾ ਚਾਹੁੰਦੇ ਹੋ, ਤੇ 905-204-1313 ਦੇ ਉੱਤੇ ਕਾਲ ਜਿਹੜੀ ਆ ਕਰ ਲੈਣੀ ਆ।
2: ਬਿਲਕੁਲ ਜੀ, ਨਾਲ ਦੀ ਨਾਲ ਜਿਹੜਾ ਜੀ ਦੱਸ ਦਈਏ ਕਿ ਸਿਟੀ ਬ੍ਰੈਂਪਟਨ ਵਾਲਿਆਂ ਦਾ ਵੀ ਮੈਸੇਜ ਆਪਾਂ ਤੁਹਾਡੇ ਤੱਕ ਜ਼ਰੂਰ ਸਾਂਝਾ ਕਰ ਦਿੰਦੇ ਹਾਂ। ਬਿਲਕੁਲ ਜੀ, ਘਰਾਂ ਦੇ ਵਿੱਚ ਕਈ ਵਾਰ ਇਦਾਂ ਹੁੰਦਾ ਹੈ ਕਿ ਸੇਫਟੀ ਹੈਜ਼ਰਡਸ ਫੋਲੋ ਨਹੀਂ ਕੀਤੇ ਜਾਂਦੇ, ਘਰਾਂ ਦੇ ਵਿੱਚ ਅੱਗ ਲੱਗ ਜਾਂਦੀ ਆ, ਉਸ ਸਿਚੁਏਸ਼ਨ ਦੇ ਵਿੱਚ ਆਪਾਂ ਜਿਹੜਾ ਜੀ ਪੈਨਿਕ ਹੋ ਜਾਂਦੇ ਹਾਂ। ਸੋ ਬਿਲਕੁਲ ਜੀ, ਤੁਹਾਨੂੰ ਉਸ ਸਿਚੁਏਸ਼ਨ ਦੇ ਵਿੱਚ ਪੈਨਿਕ ਹੋਣ ਦੀ ਕੋਈ ਲੋੜ ਨਹੀਂ ਹੈਗੀ, ਕਿਉਂਕਿ ਸਿਟੀ ਹੁਣ ਜਿਹੜਾ ਜੀ ਕੁਝ ਲਾਈਫ ਸੇਵਿੰਗ ਟਿਪਸ ਤੁਹਾਨੂੰ ਜਿਹੜਾ ਜੀ ਤੁਹਾਡੀ ਫੈਮਿਲੀ ਦੇ ਲਈ ਦੇਣ ਲੱਗੇ ਹੈਗੇ। ਜੁਲਾਈ 7 ਤੋਂ ਲੈ ਕੇ ਅਗਸਤ 19 ਤੱਕ ਕੁਝ ਜਿਹੜੇ ਜੀ ਉਹਨਾਂ ਨੇ ਆਪਾਂ ਕਹਿ ਸਕਦੇ ਕਿ ਕੈਂਪਸ ਲਾਉਣੇ ਆ ਅਕਰੋਸ ਦਾ ਸਿਟੀ ਬ੍ਰੈਂਪਟਨ। ਸੋ ਬਿਲਕੁਲ ਜੀ, ਜ਼ਿਆਦਾ ਸਕੈਜੂਲ ਤੁਸੀਂ ਜਿਹੜਾ ਜੀ bremptonfire.com ਤੋਂ ਜਾ ਕੇ ਜਿਹੜਾ ਜੀ ਇਸ ਚੀਜ਼ ਦੀ ਜਾਣਕਾਰੀ ਲੈ ਸਕਦੇ ਹਾਂ। ਔਰ ਨਾਲ ਦੀ ਨਾਲ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਅਸੀਂ ਜੇਡੀ ਇੰਸ਼ੋਰੈਂਸ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਜੇਡੀ ਜੀ ਤੁਹਾਡੇ ਨਾਲ ਜਿਹੜਾ ਜੀ ਗੱਲਬਾਤ ਕਰ ਸਕਦੇ ਹਾਂ। ਤੁਸੀਂ ਘਰਾਂ ਦੀ ਇੰਸ਼ੋਰੈਂਸ ਲੈਣੀ ਆ, ਗੱਡੀਆਂ ਦੀ ਇੰਸ਼ੋਰੈਂਸ ਲੈਣੀ ਆ, ਬਿਲਕੁਲ ਜੀ ਜੇ ਤੁਸੀਂ ਕੰਬਾਈਂਡ ਕਰਕੇ ਇੰਸ਼ੋਰੈਂਸ ਲੈਣੇ, ਕਈ ਵਾਰੀ ਤੁਹਾਨੂੰ ਕਾਫੀ ਡਾਲਰਾਂ ਦੀ ਜਿਹੜੀ ਹੈ ਜੀ ਬੱਚਤ ਹੋ ਜਾਂਦੀ ਆ। ਕੋਈ ਕਮਰਸ਼ੀਅਲ ਇੰਸ਼ੋਰੈਂਸ, ਈਵੈਂਟ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਜਾਂ ਤੁਸੀਂ ਗਰੁੱਪ ਬੈਨੀਫਿਟਸ ਲੈਣੇ, ਇਨਵੈਸਟਮੈਂਟ ਆਪਸ਼ਨਸ ਤੇ ਗੱਲਬਾਤ ਤੁਸੀਂ ਜਿਹੜੇ ਆ ਜੀ ਜੇਡੀ ਜੀ ਦੇ ਨਾਲ ਕਰ ਸਕਦੇ ਆ। 4169020706 ਦੇ ਨਾਂ ਦੇ ਨਾਲ ਜਿਹੜੀ ਆ ਜੀ ਗੱਲਬਾਤ ਹੋ ਸਕਦੀ ਹੈ
0: ਜੀ। ਔਰ ਨਾਲ ਦੀ ਨਾਲ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਸਿੰਘਾਪੁਰ ਜੁਲਰ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਜੁਲਰੀ ਦੀ ਸ਼ਾਪਿੰਗ ਕਰਨੀ ਚਾਹੁੰਦੇ ਹੋ, ਸਿੰਘਾਪੁਰ ਜੁਲਰ ਏਅਰਪੋਰਟ ਦੇ ਉੱਤੇ ਆ। 70% ਤੁਹਾਨੂੰ ਡਾਇਮੰਡ ਦੀ ਜੁਲਰੀ ਦੇ ਉੱਤੇ ਡਿਸਕਾਊਂਟ ਮਿਲ ਰਿਹਾ ਹੈਗਾ ਕੈਨੇਡਾ ਡੇ ਦੀ ਖੁਸ਼ੀ ਦੇ ਵਿੱਚ, ਤੇ ਨਾਲ ਹੀ ਨਾਲ ਜਿਹੜਾ ਹੈਗਾ ਤੁਹਾਨੂੰ ਕੋਈ ਸਿਲਵਰ ਦੀ ਜੁਲਰੀ ਲੈਣੀ, ਗੋਲਡ ਦੀ ਜੁਲਰੀ ਲੈਣੀ ਆ, ਤੇ ਤਾਂ ਵੀ ਤੁਸੀਂ ਉੱਥੇ ਪਹੁੰਚ ਸਕਦੇ ਹੋ। ਨੰਬਰ ਹੈ 905-612-1500 ਤੇ ਕਾਲ ਹੋ ਸਕਦੀ ਹੈ ਜੀ। ਔਰ ਨਾਲ ਹੀ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਟਿੱਕਾ ਜੰਕਸ਼ਨ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹੈਗੇ ਆ। ਦੁਪਹਿਰ ਦਾ ਸਮਾਂ ਲੰਚ ਕਰਨਾ ਚਾਹੁੰਦੇ ਹੋ, ਡਿਨਰ ਕਰਨਾ ਚਾਹੁੰਦੇ ਹੋ, ਜਾਂ ਫਿਰ ਰਾਤ ਨੂੰ ਜਾ ਕੇ ਉੱਥੇ ਲਾਈਵ ਮਿਊਜ਼ਿਕ ਸੁਣਨਾ ਚਾਹੁੰਦੇ ਹੋ, ਟਿੱਕਾ ਜੰਕਸ਼ਨ ਰਦਰਫੋਰਡ ਤੇ ਕੁਈਨ ਦਾ ਕਾਰਨਰ ਹੈ। ਨੰਬਰ ਹੈ 6474294040। ਦੇਖਦੇ ਹਾਂ ਜੀ ਸਾਡੀ ਅਗਲੀ ਕਾਲ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ।
1: ਅਭੀ ਜੀ ਲੱਭ ਲਿਆ ਮੈਂ ਗੂਗਲ ਤੋਂ ਬਟਵਾਰਾ ਹੋ ਗਿਆ ਜੀ।
0: ਅੱਛਾ, ਲੱਭ ਲਿਆ ਗੂਗਲ?
1: ਉਹ ਤੁਸੀਂ ਮੈਨੂੰ ਜਦ ਸਸ ਕੀਤਾ ਮੈਂ ਕਰੂੰਗਾ ਜੀ।
0: ਹਾਂ ਨਹੀਂ ਨਹੀਂ ਚੰਗੀ ਗੱਲ। ਇਹ ਦੇਖੀ ਸੀ ਮੂਵੀ ਤੁਸੀਂ?
1: ਨਹੀਂ ਦੇਖੀ ਨਹੀਂ, ਮੈਨੂੰ ਚੇਤਾ ਨਹੀਂ ਹੈਗਾ ਹੁਣ।
0: ਦੇਖੋ ਜੀ, ਜੇ ਪੁਰਾਣੀਆਂ ਮੂਵੀਆਂ ਵਗੈਰਾ ਤੁਸੀਂ ਦੇਖਣੀਆਂ, ਢਿੱਲੋਂ ਵੀਡੀਓ ਨਾਲ ਸੰਪਰਕ ਕਰ ਲਓ ਉਹਨਾਂ ਦਾ ਜਿਹੜਾ ਆਈ ਪੀ ਬਾਕਸ, ਉੱਥੇ ਡਿਜੀਟਲ ਜਿਹੜੀ ਕੁਆਲਿਟੀ ਚ ਮਿਲਦੀ ਆ, ਤੇ ਬਹੁਤ ਪਿਆਰੀ ਮੂਵੀ ਆ। ਇੱਕ ਘਰ ਦੇ ਵਿੱਚ ਦੋ ਭਰਾਵਾਂ ਚ ਲੜਾਈ ਹੁੰਦੀ, ਘਰ ਦਾ ਬਟਵਾਰਾ ਕਿੱਦਾਂ ਹੁੰਦਾ, ਕਿੱਦਾਂ ਜਿਹੜੇ ਇਕੱਠੇ ਭਰਾ ਜੰਮੇ ਖੇਡੇ ਪਲੇ ਆ, ਤੇ ਬਾਅਦ ਦੇ ਵਿੱਚ ਕਿਵੇਂ ਇੱਕ ਦੂਜੇ ਨਾਲ ਤੁਸੀਂ ਸਿਰ ਪਾੜਨ ਤੱਕ ਚਲ ਜਾਂਦੇ ਹੋ, ਤੇ ਬਹੁਤ ਪਿਆਰੀ ਮੂਵੀ ਆ ਜੀ। ਹਾਂ ਠੀਕ ਆ, ਬਿਲਕੁਲ ਤੁਸੀਂ ਬਟਵਾਰਾ ਦਾ ਦੱਸਿਆ, ਪਰ ਕੀਤਾ ਤੁਸੀਂ ਗੂਗਲ ਆ। ਚਲੋ ਕੋਈ ਗੱਲ ਨੀ ਭਾਜੀ, ਤੁਹਾਨੂੰ ਕੋਈ ਨਾ ਕੋਈ ਤੁਹਾਡੇ ਲੰਚ ਦਾ ਇੰਤਜ਼ਾਮ ਕਰਦੇ ਆ ਜੀ। ਕਿਹੜੀ ਜਗ੍ਹਾ ਇਸ ਟਾਈਮ, ਕਿਹੜੇ ਏਰੀਆ ਦੇ ਵਿੱਚੋਂ? ਨਹੀਂ ਰਾਈਟ ਨਾ, ਤੁਸੀਂ ਮਿਸਾਗਾ ਦੇ ਵਿੱਚ? ਕਿੱਦਾਂ ਦਾ ਮੌਸਮ ਅੱਜ ਬਾਹਰ?
1: ਧੁੱਪ ਨਿਕਲੀ ਆ ਜੀ, ਵਧੀਆ।
0: ਵਾਹ ਜੀ ਵਾਹ, ਤੇ ਫਿਰ ਕੀ ਪਲਾਨ, ਕੀ ਵੀਕਐਂਡ ਦੇ? ਹਾਂ, ਕਿਉਂਕਿ ਅੱਜ ਕੱਲ ਵਿਆਹਾਂ ਸ਼ਾਦੀਆਂ ਦਾ ਸੀਜ਼ਨ ਹੈਗਾ ਜੀ। ਚੰਗੀ ਗੱਲ ਆ, ਤੇ ਬਹੁਤ ਬਹੁਤ ਧੰਨਵਾਦ ਜੀ। ਹੁਣ ਆਪਾਂ ਅਗਲੀ ਕਾਲ ਤੇ ਜਾਂਦੇ ਹਾਂ। ਧੰਨਵਾਦ, ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ। ਔਰ ਦੇਖਦੇ ਜੀ ਅਗਲੀ ਕਾਲ। ਜੀ ਆਇਆਂ ਨੂੰ ਜੀ
3: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ,
3: ਬਟਵਾਰਾ ਮੂਵੀ ਦਾ ਜੀ, ਬਰਿੰਦਰ ਤੇ ਦਲਜੀਤ ਕੌਰ ਜੀ।
0: ਦੇਖੀ ਤੁਸੀਂ ਮੂਵੀ?
3: ਹਾਂਜੀ ਦੇਖੀ ਆ, ਬਹੁਤ ਟਾਈਮ ਪੁਰਾਣੀ ਆ ਮੂਵੀ।
0: ਹਾਂਜੀ ਕਾਫੀ ਪੁਰਾਣੀ, ਕੋਈ ਆਈਡੀਆ ਹੈ ਕਿਹੜੇ ਸਾਲ ਦੀ?
3: ਇਹ ਹੋ ਸਕਦਾ 80 ਤੋਂ ਵੀ ਪਹਿਲਾਂ ਦੀ ਆ ਮੇ ਵੀ।
0: ਨਹੀਂ ਇੰਨੀ ਤਾਂ ਨਹੀਂ ਹੋਣੀ ਮੇਰੇ ਖਿਆਲ, ਚਲੋ ਦੇਖ ਲੈਣੇ ਆਪਾਂ।
3: 80
0: ਤੋਂ 85 ਦੇ ਆਸ ਪਾਸ ਦੀ ਮੂਵੀ ਆ। ਔਰ ਅਸੀਂ ਛੋਟੇ ਛੋਟੇ ਹੁੰਦੇ ਸੀ, ਮੂਵੀ ਦੀ ਸ਼ੂਟਿੰਗ ਤੇ ਜਾਣ ਦਾ ਮੌਕਾ ਮਿਲਿਆ ਸੀ ਮੇਰੇ ਨਾਲ ਸਟੂਡੀਓ ਦੇ ਵਿੱਚ।
3: ਉਦੋਂ ਮੂਵੀਆਂ ਜਿਵੇਂ ਉਹ ਘਰੇ ਵੀ ਸਿਰ ਲਿਆ ਕੇ ਦੇਖਦੇ ਹੁੰਦੇ ਸੀ, ਉਦੋਂ ਦੇਖੀ ਸੀਗੀ।
0: ਹਾਂਜੀ ਹਾਂਜੀ ਹਾਂਜੀ, ਨਹੀਂ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਔਰ ਪੁਰਾਣੀਆਂ ਮੂਵੀਆਂ ਦੇਖਣ ਲਈ ਔਰ ਕਾਲ ਕਰਨ ਲਈ ਤੁਹਾਡਾ ਧੰਨਵਾਦ। ਪੁਰਾਣੀਆਂ ਮੂਵੀਆਂ ਦੇਖਣ ਲਈ ਇੱਕ ਵਾਰੀ ਫਿਰ ਦੱਸਦਾ, ਢਿੱਲੋਂ ਵੀਡੀਓ ਤੇ ਸੰਪਰਕ ਕਰ ਲਓ 905-204-1313 ਤੇ IP ਬਾਕਸ ਲੈ ਲਓ, ਡਿਜੀਟਲ ਕੁਆਲਿਟੀ ਦੀਆਂ ਤੁਹਾਨੂੰ ਮੂਵੀਆਂ ਮਿਲਣਗੀਆਂ। ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਜਿਹੜਾ ਮੋਨਾ ਮਹਿੰਗੀ ਹੋਰਾਂ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹੈਗੇ ਆ। ਇੰਸ਼ੋਰੈਂਸ ਸੰਬੰਧੀ ਕੋਈ ਵੀ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਆ, ਤੁਸੀਂ ਮੋਨਾ ਜੀ ਦੇ ਨਾਲ ਗੱਲਬਾਤ ਕਰ ਲੈਣੀ ਆ ਜੀ। ਔਰ ਮੋਨਾ ਹੋਰਾਂ ਦਾ ਨੰਬਰ ਹੈ 416-509-1509 ਦੇ ਉੱਤੇ। ਸੋ ਵਿਕਰਮ ਜੀ ਤੁਹਾਨੂੰ ਜੀ ਆਇਆਂ ਨੂੰ ਧੰਨਵਾਦ ਤੁਹਾਡਾ, ਤੁਸੀਂ ਵੀ ਮੇਲੇ ਦਾ ਤੀਆਂ ਤੋਂ ਬਾਅਦ ਥੱਕ ਕੇ ਅੱਜ ਹੀ ਆਏ ਹੋ।
4: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਸਰੋਤਿਆਂ ਨੂੰ, ਤੁਹਾਨੂੰ ਵੀ ਬਹੁਤ ਸੋਹਣਾ ਉੱਥੇ ਸੋਚਦਾ ਕਿ ਵੀ
0: ਦੁਬਾਰਾ ਆਵੇ,
4: ਬਹੁਤ ਜਲਦੀ ਆਉਣਾ ਚਾਹੀਦਾ, ਕਿਉਂਕਿ ਜਿੰਨਾ ਚਾਹ ਮੈਂ ਉੱਥੇ ਦੇਖਿਆ ਲੋਕਾਂ ਵਿੱਚ, ਖਾਸ ਤੌਰ ਤੇ ਆਪਣੀ ਕਮਿਊਨਿਟੀ ਚ, ਉਹ ਬੜਾ ਸ਼ਲਾਘਾਯੋਗ ਸੀਗਾ ਔਰ ਬੜਾ ਸੋਹਣਾ ਉੱਥੇ ਉਹਨਾਂ ਨੇ ਸਾਰਿਆਂ ਨੇ ਇੰਜੋਏ ਕੀਤਾ
0: ਜੀ।
4: ਰੌਣਕ ਸਿੰਗਰਾਂ ਨੇ ਬਹੁਤ ਸੋਹਣੀ ਲਾਈ ਤੇ ਇਹ ਤੇ ਬੜੀ ਭਾਗ ਵਾਲੀ ਗੱਲ ਹੈ ਕਿ ਵੀ ਸਗੋਂ ਇੱਕ ਤਰ੍ਹਾਂ ਤੋਂ ਜਿਹੜਾ ਡਿਲੇ ਹੋਇਆ ਉਹ ਬਲੈਸਿੰਗ ਹੀ ਹੋ ਗਈ ਕਿ ਵੀ ਸੋਹਣਾ ਮੌਸਮ ਵੀ ਹੋ ਗਿਆ, ਇਹਦੇ ਕਰਕੇ ਮੌਸਮ ਚੰਗੇ ਕਰਕੇ ਲੋਕ ਪਹੁੰਚੇ ਵੀ ਬੜੇ।
0: ਦੇਖੋ ਜੀ ਮੌਸਮ ਜਿਹੜਾ ਹੁੰਦਾ ਹੈ ਕੁਦਰਤ ਦੇ ਹੱਥ ਹੁੰਦਾ ਹੈ, ਤੇ ਕੁਦਰਤ ਜਦੋਂ ਕੁਛ ਵੀ ਕੰਮ ਕਰਦੀ ਉਹ ਚੰਗਾ ਹੀ ਕਰਦੀ,
4: ਉਹਦੇ ਪਿੱਛੇ ਕੋਈ ਨਾ ਕੋਈ ਕਾਰਨ,
0: ਕੋਈ ਨਾ ਕੋਈ ਕਾਰਨ ਹੁੰਦਾ, ਚੰਗਾ ਹੀ ਹੁੰਦਾ ਤੇ ਆਪਾਂ ਨੂੰ ਹਮੇਸ਼ਾ ਕੁਦਰਤ ਦੇ ਰੰਗਾਂ 'ਚ ਰਹਿਣਾ ਚਾਹੀਦਾ।
4: ਹਾਂ, ਔਰ ਅਗਲਾ ਸਾਲ ਤੁਹਾਡਾ 25ਵਾਂ ਹੈ ਤੇ ਉਹ ਮੈਨੂੰ ਲੱਗਦਾ ਕਿ ਉਹ ਗ੍ਰੈਂਡੈਸਟ ਹੋਏਗਾ ਜੋ ਹੁਣ ਤੱਕ ਤੁਸੀਂ ਕੀਤਾ, ਉਸ ਤੋਂ ਸਭ ਤੋਂ ਸੋਹਣਾ।
0: ਉਹ ਵੀ ਪਰਮਾਤਮਾ ਨੂੰ ਵੀ ਪਤਾ,
4: ਉਹ ਵੀ ਪਰਮਾਤਮਾ
0: ਵੀ ਹੋਣਾ ਕਿ ਨਹੀਂ ਹੋਣਾ, ਇਹ ਵੀ ਹੁਣ ਉਹ ਵੀ ਉਹਨਾਂ ਦੇ ਹੱਥ ਹੈ। ਹੁਣ ਆਪਾਂ ਗੱਲ ਕਰਦੇ ਹਾਂ ਆਪਣੇ ਕਾਲਜ ਦੀ, ਕਿਉਂਕਿ ਸਭ ਤੋਂ ਵੱਡੀ ਗੱਲ ਜਿਹੜਾ ਤੁਹਾਡਾ ਕਾਲਜ ਆ, ਕਿਵੇਂ ਉਹ ਦਿਨ ਬਹੁਤ ਸਾਰੇ ਪਰਿਵਾਰ ਮਿਲੇ, ਬਹੁਤ ਸਾਰੇ ਤੁਸੀਂ ਉੱਥੇ ਗੇਮ ਵਗੈਰਾ ਵੀ ਉਹਨਾਂ ਨੂੰ ਪਲੇਅ ਕੀਤੀਆਂ, ਡਰਾ ਵੀ ਕੱਢੇ, ਕਿੱਦਾਂ ਦਾ ਰਿਹਾ ਕੁੱਲ ਮਿਲਾ ਕੇ ਪਰਿਵਾਰਾਂ ਵੱਲੋਂ ਉੱਥੇ ਉਤਸ਼ਾਹ ਤੁਹਾਡੇ ਬੂਥ ਤੇ?
4: ਸਾਨੂੰ ਆਪ ਜਿਹੜੀਆਂ PSW ਸੀਗੀਆਂ ਉੱਥੇ, ਲੇਡੀਜ਼ ਜਿਹੜੀਆਂ ਆਲਰੇਡੀ 15-16 ਸਾਲ ਤੋਂ ਕੰਮ ਕਰ ਰਹੀਆਂ, ਉਹਨਾਂ ਨੇ ਉੱਥੇ ਆ ਕੇ ਇਹ ਵੀ ਲੋਕਾਂ ਨੂੰ ਦੱਸਿਆ ਕਿ ਵੀ ਉਹਨਾਂ ਨੇ ਉੱਥੇ ਬਾਈਟ ਵੀ ਦਿੱਤੀ ਔਰ ਉੱਥੇ ਇੰਟਰਵਿਊ ਵੀ ਦਿੱਤਾ, ਉਹਨਾਂ ਨੇ ਦੱਸਿਆ ਕਿ ਵੀ ਇਹ ਬੜਾ ਨੋਬਲ ਜਿਹੜਾ ਪ੍ਰੋਫੈਸ਼ਨ ਹੈ ਔਰ ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਨੂੰ ਉਹਨਾਂ ਨੇ ਇਨਕਰੇਜ ਕੀਤਾ ਕਿ ਵੀ ਇਹਨੂੰ ਜ਼ਰੂਰ ਕਰੋ, ਇਹਦੇ ਵਿੱਚ ਪੁੰਨ ਫੁੱਲੀਆਂ ਤੇ ਨਾਲ ਅੱਛੇ ਜੋਬ ਵੀ ਨੇ, ਅੱਛੇ ਕੈਰੀਅਰ ਓਪਰਚੁਨਿਟੀਜ਼ ਵੀ ਨੇ ਔਰ ਤੁਸੀਂ ਸਕੇਲ ਅਪ ਵੀ ਕਰ ਸਕਦੇ ਹੋ, ਤੁਸੀਂ ਨਰਸਿੰਗ 'ਚ ਜਾ ਸਕਦੇ ਹੋ, ਤੁਸੀਂ ਮੈਡੀਕਲ ਆਫਿਸਰ ਐਡਮਿਨਿਸਟ੍ਰੇਸ਼ਨ ਜਾ ਸਕਦੇ ਹੋ, ਤੁਸੀਂ ਫੂਡ ਸਰਵਿਸ ਵਰਕਰ ਕਰ ਸਕਦੇ ਹੋ। ਸੋ ਇਹ ਸਕੇਲ ਅਪ ਹੋ ਜਾਂਦਾ ਹੈ ਹੈਲਥ ਕੇਅਰ ਵਿੱਚ ਹੀ ਇਹ ਪ੍ਰੋਗਰਾਮ, ਪਰਸਨਲ ਸਪੋਰਟ ਵਰਕਰ ਜਿਹੜਾ ਹੈਗਾ। ਸੋ ਮੈਨੂੰ ਬੜੀ ਖੁਸ਼ੀ ਹੋਈ ਉੱਥੇ ਕਿ ਵੀ ਇੱਕ ਐਗਜ਼ਿਸਟਿੰਗ ਪ੍ਰੋਫੈਸ਼ਨਲ ਨੇ ਆ ਕੇ ਉੱਥੇ ਸਾਨੂੰ ਦੱਸਿਆ ਔਰ ਖਾਸ ਤੌਰ 'ਤੇ ਲੇਡੀਜ਼ ਵਿੱਚ ਬੜਾ ਉਤਸ਼ਾਹ ਸੀਗਾ ਕਿਉਂਕਿ ਅਸੀਂ ਉੱਥੇ ਗੇਮਸ ਖੇਡੀਆਂ, ਬਿੰਦੀ ਲਗਾਉਣ ਦੀ ਔਰ ਡਾਟ ਗੇਮ ਦੀ, ਔਰ ਮੈਂ ਕਹਿੰਦਾ ਕਿ ਸਾਡੀਆਂ ਵੱਡੀਆਂ ਸਿਆਣੀਆਂ ਲੇਡੀਜ਼ ਨੇ ਜ਼ਿਆਦਾ ਅੱਛਾ ਪਰਫਾਰਮ ਕੀਤਾ ਦੈਨ ਯੰਗ ਲੇਡੀਜ਼, ਔਰ ਵੱਡੀਆਂ ਮਾਵਾਂ BG ਜਿਹੜੇ ਸਾਡੇ ਅਸੀਂ ਕਹਿ ਦਿੰਦੇ ਹੁੰਦੇ ਹਾਂ ਬੜੇ ਪਿਆਰ ਨਾਲ, ਉਹਨਾਂ ਨੇ ਐਸੇ ਐਸੇ ਨਿਸ਼ਾਨੇ ਲਗਾਏ ਔਰ ਐਸੇ ਐਸਾ ਕੰਮ ਕੀਤਾ ਕਿ ਸਾਨੂੰ ਬੜਾ ਉਤਸ਼ਾਹ, ਬਲਕਿ ਸਾਡੀ ਵੈਬਸਾਈਟ ਤੇ ਤੁਸੀਂ ਦੇਖ ਸਕਦੇ ਹੋ ਸਾਰੀ ਅਸੀਂ ਫੋਟੋਜ਼ ਪਾਵਾਂਗੇ।
0: ਅੱਛਾ ਜੀ, ਵੈਬਸਾਈਟ ਦਾ ਨਾਮ ਦੱਸੋ।
4: ਇਟ ਇਜ਼ www.primeinternational.ca
0: primeinternational.ca ਤੇ ਜਾ ਕੇ ਤੁਸੀਂ ਹੋਰ ਇਨਫੋਰਮੇਸ਼ਨ ਲੈ ਸਕਦੇ ਹੋ ਤੇ ਵੈਬਸਾਈਟ ਦੇ ਉੱਤੇ ਤੁਹਾਡੇ ਪ੍ਰੋਗਰਾਮਿੰਗ ਵਗੈਰਾ ਦਾ ਵੀ ਹੋਊਗਾ ਜ਼ਿਕਰ, ਨਾ ਕਿਹੜੇ ਕਿਹੜੇ ਕੋਰਸਿਸ ਚੱਲ ਰਹੇ ਨੇ?
4: ਸੋ ਜਿਸ ਤਰ੍ਹਾਂ ਕਿ ਤੁਸੀਂ ਅੱਜ ਬਹੁਤ ਸਾਰੇ ਆਪਣੇ ਸਪੋਂਸਰਸ ਦੀਆਂ ਗੱਲਾਂ ਦੱਸ ਰਹੇ ਹੋ ਕਿ ਕੈਨੇਡਾ ਡੇ ਤੇ ਬਹੁਤ ਸਾਰੀਆਂ ਆਫਰਸ ਦੇ ਰਹੇ ਨੇ
0: ਜੀ,
4: ਸੋ ਮੈਂ ਉਹਦੇ ਚ ਇਜ਼ਾਫਾ ਕਰਨ ਆਇਆ ਕਿ ਅੱਜ ਕੈਨੇਡਾ ਡੇ ਆਫਰ ਮੈਂ ਵੀ ਲੈ ਕੇ ਆਇਆ।
0: ਵਾਹ ਜੀ ਵਾਹ।
4: ਕਿ ਬਈ ਹੁਣ ਤੋਂ ਲੈ ਕੇ 2 ਜੁਲਾਈ ਤੱਕ ਕੋਈ ਵੀ ਪ੍ਰੋਗਰਾਮ ਸਾਡਾ ਮੈਡੀਕਲ ਆਫਿਸ ਐਡਮਿਨਿਸਟ੍ਰੇਸ਼ਨ ਜਾਂ ਪਰਸਨਲ ਸਪੋਰਟ ਵਰਕਰ ਪ੍ਰੋਗਰਾਮ ਵਿੱਚ ਕੋਈ ਵੀ ਸਟੂਡੈਂਟ ਅਗਰ ਆ ਕੇ ਆਪਣਾ ਆਪ ਨੂੰ ਐਨਰੋਲ ਕਰਦਾ ਹੈ, ਅਸੀਂ ਉਹਨੂੰ ਗਿਫਟ ਕਾਰਡ ਵੀ ਦਾਂਗੇ।
0: ਓਕੇ।
4: ਔਰ ਨਾਲ ਸਾਡੀ ਰੈਫਰਲ ਬੋਨਸ ਤੁਹਾਡੇ ਸਰੋਤਿਆਂ ਵਾਸਤੇ ਸਦਾ ਹੀ ਰਹੇਗੀ ਕਿ ਤੁਹਾਡਾ ਨਾਂ ਲੈ ਕੇ ਸਾਡੇ ਕੋਈ ਵੀ ਆਏਗਾ, ਆਪਣਾ ਐਡਮਿਸ਼ਨ ਵੀ ਕਰਾਵੇ, ਆਪਣੇ ਸਾਥੀ ਦਾ ਲੈ ਕੇ ਆਏਗਾ, ਨਾਲ ਉਹਨੂੰ ਵੀ $100 ਮਿਲੇਗਾ ਤੇ ਨਾਲ ਉਹਨੂੰ $300 ਦੇ ਰੈਫਰਲ ਬੋਨਸ ਵੀ ਮਿਲੇ।
0: ਕੀ ਬਾਤ, ਟੋਟਲ $400
2: ਤੇ
0: ਆਪਾਂ ਹੀ ਕਰੀਏ,
2: ਚਲੋ ਮੈਨੂੰ ਲੱਗਦਾ ਹੈ ਕਰ ਲੈਣਾ ਚਾਹੀਦਾ।
4: ਔਰ ਉਹਦੇ ਇੱਥੇ ਖਤਮ ਨਹੀਂ ਹੈ, ਉਹਦੇ ਇਲਾਵਾ ਅਸੀਂ ਲੱਕੀ ਵਿਨਰ ਵੀ ਕੱਢਾਂਗੇ, ਲੈਪਟਾਪ ਦਾ ਜਿਹੜਾ ਉਹ ਸਾਰੀ ਕਲਾਸ ਦਾ ਵੀ ਲੈਪਟਾਪ ਕੱਢਾਂਗੇ, ਉਹਦੇ ਚੋਂ ਲੱਕੀ ਵਿਨਰ ਉਹ ਵੀ ਲੈਪਟਾਪ ਵੀ ਸਿੱਖੇਗਾ ਜਿੱਤੇਗਾ
0: ਜੀ।
4: ਇਹਦੇ ਇਲਾਵਾ ਜਿਹੜੀ ਹੋਰ ਐਡਵਾਂਟੇਜਸ ਨੇ, ਚਲੋ ਇਹ ਤੇ ਹਾਸਾ ਖੇਡਾ ਹੈ ਕਿ ਵੀ ਤੁਹਾਨੂੰ ਇਨਾਮ ਮਿਲਦੇ ਨੇ ਔਰ ਹੋਰ ਸਾਰੀਆਂ ਚੀਜ਼ਾਂ ਮਿਲਦੀਆਂ,
0: ਗੱਲ ਹੈ ਕਿ ਕੈਰੀਅਰ ਦੀ, ਤੁਹਾਡਾ ਕੈਰੀਅਰ ਫਿਊਚਰ, ਤੁਹਾਡਾ ਐਜੂਕੇਸ਼ਨ,
4: ਫਿਊਚਰ ਐਜੂਕੇਸ਼ਨ ਦਾ ਉਹ ਤੁਹਾਡਾ ਇੱਕ ਤੇ ਸਾਡੇ ਯੰਗ ਬੱਚੇ ਜਿਹੜੇ ਪਰੇਸ਼ਾਨ ਹੋ ਰਹੇ ਨੇ, PR ਦਾ ਪਾਥਵੇ ਵੀ ਹੈ, ਹੈਲਥ ਕੇਅਰ ਸਭ ਤੋਂ ਵੱਡੀ ਗੱਲ, ਤੇ ਆਪਣੇ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਵਿਚਾਰੇ ਗਲਤ ਹੱਥਾਂ ਚ ਬਹਿ ਜਾਂਦੇ ਨੇ ਜਾਂ ਉਹਨਾਂ ਨੂੰ ਮਿਸਗਾਈਡ ਕਰਦੇ ਆ, ਇਹਨਾਂ ਵਾਸਤੇ ਇੱਕ ਬਹੁਤ ਅੱਛਾ ਮੈਡੀਕਲ ਦਾ ਹੈਲਥ ਕੇਅਰ ਦਾ ਜਿਹੜਾ ਸੈਕਟਰ ਹੈ ਇਹ ਬਹੁਤ ਅੱਛਾ ਕੈਰੀਅਰ ਹੈਗਾ। ਉਹਦੇ ਇਲਾਵਾ ਜਿੱਦਾਂ ਮੈਂ ਕਿਹਾ ਕਿ ਸਟੈਪ ਅਪ ਵੀ ਕਰ ਸਕਦੇ ਹੋ ਨਰਸਿੰਗ ਚ, ਐਮ ਓ ਏ ਚ ਔਰ ਐਫ ਐਸ ਡਬਲਿਊ ਚ। ਸਾਡੇ ਕੋਲ ਜੋ ਬੈਨੀਫਿਟ ਮਿਲਦਾ ਹੈ ਉਹ ਹੈ ਜੀ ਕਿ ਮੈਂ 100% ਜੋਬ ਪਲੇਸਮੈਂਟ ਅਸਿਸਟੈਂਟ ਦੀ ਗਰੰਟੀ ਦੇ ਰਿਹਾ।
0: ਵਾਹ ਜੀ ਵਾਹ।
4: ਅਸੀਂ ਜੋਬ ਫਿਰ ਲਾਉਣੇ ਆ ਔਰ ਅਸੀਂ ਇਨਸ਼ੋਰ ਕਰਨਾ ਕਿ ਮੇਰਾ ਹਰ ਬੱਚਾ ਇੰਟਰਵਿਊ ਲਈ ਪ੍ਰਿਪੇਅਰਡ ਹੈ। ਉਹਨੂੰ ਪ੍ਰੋਪਰ ਰਿਜ਼ਿਊਮ ਬਿਲਡਿੰਗ ਕਰਾਵਾਂਗੇ, ਉਹਨੂੰ ਪ੍ਰੋਪਰ ਉਹਦੀ ਲਿੰਕਡਇਨ ਪ੍ਰੋਫਾਈਲ ਬਣਵਾਵਾਂਗੇ, ਉਹਨੂੰ ਇੰਪਲੋਇਰ ਤੱਕ ਸਾਹਮਣੇ ਬਿਠਾਉਣਾ ਸਾਡੀ ਜ਼ਿੰਮੇਵਾਰੀ ਹੈ।
0: ਅੱਛਾ, ਇੱਕ ਵਿਕਰਮ ਜੀ, ਤੁਸੀਂ ਵੀ ਤੁਹਾਡਾ ਰੋਜ਼ ਐਕਸਪੀਰੀਅੰਸ ਹੈ, ਤੁਸੀਂ ਬੱਚਿਆਂ ਨੂੰ ਟ੍ਰੇਨਿੰਗ ਵੀ ਦਿੰਦੇ ਹੋ, ਬਹੁਤ ਸਾਰੇ ਜੋਬ ਵੀ ਤੁਸੀਂ ਅਵੇਲੇਬਲ ਕਰਦੇ ਹੋ। ਮੇਰਾ ਇੱਕ ਛੋਟਾ ਜਿਹਾ ਤਜਰਬਾ ਹੈ, ਬਹੁਤ ਸਾਰੇ ਬਿਜ਼ਨਸਮੈਨ ਕਿਉਂਕਿ ਐਡਵਰਟਾਈਜ਼ਮੈਂਟ ਕਰਦੇ ਆ ਮਿਲਦੇ ਰਹਿੰਦੇ ਆ ਔਰ ਬਿਜ਼ਨਸਮੈਨ ਅਕਸਰ ਇੱਕ ਗੱਲ ਕਰਦੇ ਆ ਕਿ ਆਪਾਂ ਕਹਿੰਦੇ ਬਾਹਰ ਬੱਚਿਆਂ ਨੂੰ ਜੋਬ ਨਹੀਂ ਮਿਲ ਰਹੀਆਂ, ਕੰਮ ਨਹੀਂ ਮਿਲ ਰਿਹਾ, ਪਰ ਬਿਜ਼ਨਸਮੈਨ ਕਹਿੰਦੇ ਆ ਕਿ ਕੰਮ ਕਰਨ ਵਾਲੇ ਨਹੀਂ ਮਿਲਦੇ,
4: ਕੰਮ ਕਰਨ ਵਾਲੇ ਨਹੀਂ ਮਿਲਦੇ,
0: ਹੈ ਨਾ। ਜੋਬਸ ਹੈ, ਕੰਮ ਕਰਨ ਵਾਲੇ ਚੰਗੇ ਓਨੈਸਟ ਜਾਂ ਕਹਿ ਲਈਏ ਦਿਲੋਂ ਕੰਮ ਕਰਨ ਵਾਲੇ ਨਹੀਂ ਮਿਲਦੇ।
4: ਜੀ ਬਿਲਕੁਲ, ਸਾਡੇ ਬੱਚੇ ਨਾ ਥੋੜਾ ਜਿਹਾ ਮਿਸਗਾਈਡ ਹੋ ਰਹੇ ਨੇ ਕਿਉਂਕਿ ਉਹਨਾਂ ਨੂੰ ਸਹੀ ਰਾਹ ਦੱਸਣ ਵਾਲਾ ਬੰਦਾ ਨਹੀਂ। ਅਗਰ ਉਹ ਅੱਛਾ ਕੈਰੀਅਰ ਲੈਣ, ਜਿਸ ਜੋ ਸਕਿਲਡ ਕੈਰੀਅਰ ਹੈਗੇ ਆ ਇਸ ਕੰਟਰੀ ਚ ਜ਼ਰੂਰਤ ਹੈਗੀ ਆ, ਅਗਰ ਉਹਦੇ ਚ ਜਾਣਗੇ। ਬਹੁਤ ਸਾਰੀ ਐਸੀ ਸਕੀਮਸ ਨੇ ਜੋ ਸਾਨੂੰ ਤੁਹਾਡੇ, ਅਗਰ ਤੁਸੀਂ ਜਿਹੜੀ ਇੰਪਲੋਇਰਸ ਦੀ ਗੱਲ ਕੀਤੀ ਹੈ, ਅਗਰ ਇੰਪਲੋਇਰ ਸਾਨੂੰ ਮਿਲਦੇ ਨੇ ਤੇ ਸਾਡੇ ਕੋਲ, ਅਸੀਂ ਉਹ ਵੀ ਪ੍ਰੋਗਰਾਮ ਦੇਵਾਂਗੇ ਕਿ ਇੰਪਲੋਇਰ ਔਰ ਗਵਰਨਮੈਂਟ ਮਿਲ ਕੇ ਆਪਣੇ ਹੀ ਸਟਾਫ ਨੂੰ ਅਪਗ੍ਰੇਡ ਵੀ ਕਰ ਸਕਦੀ ਹੈ।
0: ਵਾਹ ਜੀ ਵਾਹ।
4: ਇਹ ਵੀ ਸਰਕਾਰ ਦੀਆਂ ਸਕੀਮਾਂ ਨੇ ਜਿਹੜੀਆਂ ਬਹੁਤ ਲੋਕਾਂ ਨੂੰ ਸ਼ਾਇਦ ਪਤਾ ਹੀ ਨਹੀਂ ਹੈ ਕਿ ਅਗਰ ਤੁਹਾਡੇ ਕੋਲ ਐਗਜ਼ਿਸਟਿੰਗ ਸਟਾਫ ਹੈਗਾ ਔਰ ਉਹਨੂੰ ਤੁਸੀਂ ਅਪਗ੍ਰੇਡ ਕਰਨਾ ਚਾਹੁੰਦੇ ਹੋ ਤੇ ਉਹਦੇ ਚ ਵੀ ਸਰਕਾਰ ਤੁਹਾਨੂੰ ਮਦਦ ਕਰਦੀ ਹੈ ਔਰ ਐਜ਼ ਅ ਕਾਲਜ ਅਸੀਂ ਉਹਦੇ ਚ ਤੁਹਾਡੀ ਮਦਦ ਕਰਾਂਗੇ।
0: ਬਿਲਕੁਲ ਜੀ, ਔਰ ਗਾਈਡ ਕਰਨ ਵਾਲਾ ਬੰਦਾ ਚਾਹੀਦਾ ਪ੍ਰੋਪਰ। ਬਹੁਤ ਕੁਝ ਸਹੂਲਤਾਂ ਨੇ ਸਰਕਾਰ ਵੱਲੋਂ। ਮੈਨੂੰ ਯਾਦ ਹੈ ਭਾਜੀ ਕਿ ਕਾਫੀ ਸਾਲ ਪਹਿਲਾਂ ਮੈਂ ਇੱਕ ਫੈਕਟਰੀ ਚ ਕੰਮ ਕਰਦਾ ਸੀ ਤੇ ਉਹ ਫੈਕਟਰੀ ਨੇ ਮੈਨੂੰ ਮੇਰੀ ਐਜੂਕੇਸ਼ਨ ਅਪਗ੍ਰੇਡ ਕਰਨ ਦੇ ਲਈ, ਕਿਉਂਕਿ ਮਸ਼ੀਨਾਂ ਨਵੀਆਂ ਆਉਣੀਆਂ ਸੀ ਤੇ ਮੈਨੂੰ ਉਹਨਾਂ ਨੇ ਪੜ੍ਹਨ ਨੂੰ ਭੇਜਦੇ ਸੀ ਤੇ ਰੋਜ਼ 3 ਘੰਟੇ, ਜਿੰਨੇ ਚਿਰ ਮੈਂ 3 ਘੰਟੇ ਉੱਥੇ ਕਾਲਜ ਪੜ੍ਹਨ ਜਾਂਦਾ ਸੀ ਨਾ, ਉਹਦੀ ਮੈਨੂੰ ਪੈਸੇ ਮਿਲਦੇ ਸੀ, ਜਿੰਨੇ ਮੈਨੂੰ ਕੰਮ ਤੇ ਪੈਸੇ ਸੀ ਪਰ ਆਵਰ ਲਈ ਉਹ ਦਿੰਦੇ ਸੀ,
4: ਹਨਾ।
0: ਆਪਾਂ ਨੂੰ ਆਪਾਂ ਕਾਫੀ ਕੁਛ, ਸੋ ਦੋਸਤੋ ਬੜੇ ਫਾਇਦੇ ਦੀ ਗੱਲ ਹੈ, ਕਿਸੇ ਵੀ ਤੁਸੀਂ ਜਗ੍ਹਾ ਦੇ ਉੱਤੇ ਕੰਮ ਕਰ ਰਹੇ ਹੋ, ਤੁਸੀਂ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਹੋ, ਸਲਾਹ ਲਓ ਇਹਨਾਂ ਦੀ ਜੀ, ਪ੍ਰਾਈਮ ਇੰਟਰਨੈਸ਼ਨਲ ਕਾਲਜ ਵਾਲਿਆਂ ਦੀ, ਤੁਹਾਨੂੰ ਦੱਸ ਦੇਣਗੇ ਕਿ ਉੱਥੇ ਹੀ ਅਪਗ੍ਰੇਡ ਹੋ ਸਕਦਾ, ਤੁਹਾਨੂੰ ਉਹਦੇ ਨਾਲ ਗੌਰਮੈਂਟ ਦੇ ਬੈਨੀਫਿਟ ਮਿਲਦੇ ਰਹੇ, ਉਹ ਤੁਹਾਨੂੰ ਸਿਟੀ ਦੇ ਬੈਨੀਫਿਟ ਮਿਲਦੇ ਨੇ, ਉਹਦਾ ਫਾਇਦਾ ਲਿਆ ਜਾ ਸਕਦਾ।
4: ਮੈਂ ਤੁਹਾਨੂੰ ਇਹਦੇ ਚ ਪੀ ਐਸ ਡਬਲਿਊ ਚ ਇੱਕ ਹੋਰ ਚੀਜ਼ ਐਡ ਕਰ ਦਵਾਂ, ਗਵਰਨਮੈਂਟ ਦੀ ਇੰਨੀ ਸੋਹਣੀਆਂ ਸਕੀਮਾਂ ਨੇ ਕਿ ਅਗਰ ਤੁਸੀਂ 1 ਸਾਲ ਦੀ ਕਮਿਟਮੈਂਟ ਕਰੋਗੇ ਕਿ ਵੀ ਮੈਂ ਜੋਬ ਕਰਾਂਗਾ ਐਸ ਪੀ ਐਸ ਡਬਲਿਊ ਗ੍ਰੈਜੂਏਟ ਹੋਣ ਤੋਂ ਬਾਅਦ, ਜਦੋਂ ਸਾਡੇ ਕੋਈ ਬੱਚਾ ਗ੍ਰੈਜੂਏਟ ਹੋਏਗਾ ਅਸੀਂ ਉਹਦਾ ਫਾਰਮ ਭਰਵਾਵਾਂਗੇ ਆਨਲਾਈਨ। ਉਹ ਫਾਰਮ ਨਾਲ $10,000 ਕਮਿਟਮੈਂਟ ਹੈ ਸਰਕਾਰ ਵੱਲੋਂ ਕਿ ਐਡੀਸ਼ਨ ਟੂ ਦੇਅਰ ਯੂ ਨੋ ਪੇ, ਉਹਨਾਂ ਨੂੰ $10,000 ਸਰਕਾਰ ਦੇਗੀ ਜਸਟ ਟੂ ਸਟੇ ਕਮਿਟਡ ਫਾਰ 1 ਈਅਰ। ਔਰ ਇਹਦੇ ਸੋਹਣੇ
0: ਤੋਂ ਦੁਬਾਰਾ ਦੱਸਿਓ ਜੀ
4: ਕਿ ਅਗਰ ਗ੍ਰੈਜੂਏਟ ਹੋਣ ਤੋਂ ਬਾਅਦ ਤੁਸੀਂ 1 ਸਾਲ ਦੀ ਕਮਿਟਮੈਂਟ ਕਰਦੇ ਹੋ, ਤੁਹਾਨੂੰ ਕੋਈ ਇੰਪਲੋਇਰ ਐਗਰੀਮੈਂਟ ਚ ਸਾਈਨ ਕਰੇਗਾ, ਜੋ ਉਹਨਾਂ ਨੂੰ ਮਿਲੇਗਾ ਉਹਦੇ ਇਲਾਵਾ ਉਹਨਾਂ ਨੂੰ $10,000 ਸਰਕਾਰ ਦੇਗੀ 5,000 6 ਮਹੀਨੇ ਬਾਅਦ, 5,000 ਦੂਸਰੇ 6 ਮਹੀਨੇ ਬਾਅਦ। ਔਰ ਇਸ ਤੋਂ ਹੋਰ ਸੋਹਣੇ ਤੇ ਸੁਹਾਗਾ ਗੱਲ ਦੱਸਾਂ ਤੁਹਾਨੂੰ ਕਿ ਅਗਰ ਤੁਸੀਂ ਰੂਰਲ ਏਰੀਆ ਚ ਕੰਮ ਕਰਨ ਨੂੰ ਤਿਆਰ ਹੋ,
0: ਹਾਂਜੀ,
4: ਜਿਹਦੇ ਜ਼ਰੂਰਤ ਵੀ ਹੈ ਇਸ ਸਮੇਂ,
0: ਹਾਂਜੀ,
4: ਐਡੀਸ਼ਨਲ $10,000
0: ਓਕੇ।
4: ਔਰ ਉਸ ਤੋਂ ਵੀ ਹੋਰ, ਲੈਟਸ ਮੇਕ ਇਟ ਮੋਰ ਮੈਰੀਅਰ, ਕਿ ਅਗਰ ਤੁਸੀਂ ਉੱਥੇ ਰੀਲੋਕੇਟ ਹੋਣ ਨੂੰ ਤਿਆਰ ਹੋ ਉਹਦੇ ਐਡੀਸ਼ਨਲ $10,000। ਤੇ ਹੁਣ ਹੋਰ ਦੱਸੋ ਇਸ ਤੋਂ ਸਰਕਾਰ ਕੀ
0: 30-40,000 ਡਾਲਰ ਤਾਂ ਤੁਸੀਂ ਗਵਰਨਮੈਂਟ ਤੋਂ ਹੀ ਲੈ
4: ਲਿਆ, ਗਵਰਨਮੈਂਟ ਤੋਂ ਹੀ ਲੈ ਲਿਆ
0: ਤੇ ਇੱਥੇ ਕਈਆਂ ਨੂੰ, ਸਾਰੇ ਮੇਰੇ ਵਰਗਿਆਂ ਨੂੰ 40,000 ਸਾਲ ਦਾ ਨਹੀਂ
4: ਬਚਦਾ, ਸਾਲ ਦਾ ਨਹੀਂ ਬਚਦਾ ਜੀ, ਬਿਲਕੁਲ।
0: ਨੰਬਰ ਦਿਓ ਜੀ ਫਟਾਫਟ ਆਪਣਾ।
4: ਸਾਡਾ ਨੰਬਰ ਹੈ ਜੀ 6474991009।
0: ਦੁਬਾਰਾ ਨੰਬਰ ਇੱਕ ਵਾਰੀ ਜ਼ਰੂਰ ਇਹਨਾਂ ਦਾ ਧਿਆਨ ਨਾਲ ਲਿਖ ਲਓ ਜੀ,
4: 6474991009। ਔਰ ਸਾਡੇ ਟਾਈਮਿੰਗ ਸਵੇਰੇ 9 ਵਜੇ ਤੋਂ ਸ਼ਾਮ ਨੂੰ 6 ਵਜੇ ਤੱਕ, ਔਰ ਵੀਕਐਂਡ ਤੇ ਵੀ ਅਸੀਂ ਸੈਟਰਡੇ ਨੂੰ ਹੁੰਦੇ ਹਾਂ ਸਵੇਰੇ 10 ਵਜੇ ਤੋਂ ਸ਼ਾਮ ਨੂੰ 4 ਵਜੇ ਤੱਕ।
0: 6474491009 ਬੜਾ ਸਿੰਪਲ ਜਿਹਾ ਨੰਬਰ ਹੈ ਜੀ, ਜੇ ਨੰਬਰ ਨਹੀਂ ਲਿਖਾਉਂਦਾ ਸਾਡੇ ਕੋਲੋਂ ਵਤਨੋਂ ਦੂਰ ਤੋਂ ਕਦੀ ਵੀ ਲਿਆ ਜਾ ਸਕਦਾ। ਧੰਨਵਾਦ ਜੀ, ਆਪਣੀਆਂ ਗੱਲਾਂ ਬਾਤਾਂ ਇਸੇ ਤਰ੍ਹਾਂ ਚੱਲਦੀਆਂ ਰਹਿਣੀਆਂ। ਸੋ ਕਿਰਨ ਜੀ, ਥੋੜੇ ਜਿਹੇ ਸਪੌਂਸਰਾਂ ਦੇ ਸੰਦੇਸ਼ ਆਪਾਂ ਪੜ੍ਹ ਦਈਏ ਇਸ ਟਾਈਮ, ਜਿਹੜਾ ਅੱਜ ਦਾ ਪ੍ਰੋਗਰਾਮ ਦਾ ਹਿੱਸਾ ਹਰਪ੍ਰੀਤ ਸੈਣੀ ਹੋਰਾਂ ਦੇ ਸਹਿਯੋਗ ਦੇ ਨਾਲ ਵੀ ਪੇਸ਼ ਕਰ ਰਹੇ ਹੈਗੇ ਆ। ਨੰਬਰ ਉਹਨਾਂ ਦਾ 416-817-6665।
2: ਬਿਲਕੁਲ ਜੀ, ਨਾਲ ਦੇ ਨਾਲ ਦੱਸ ਦੇ ਕਿ ਅੱਜ ਦਾ ਪ੍ਰੋਗਰਾਮ ਦਾ ਮਾਸਟਰ ਬਿਲਡ ਫੈਬ ਦੀ ਯੋਜਨਾ ਵੀ ਜਿਹੜਾ ਜੀ ਪੇਸ਼ ਕਰ ਰਹੇ, ਤੁਸੀਂ ਲਗਜ਼ਰੀ ਆਊਟਡੋਰ ਜਿਹੜੇ ਜੀ ਕਿਚਨਸ ਬਣਵਾਉਣੀਆਂ ਹੈ, ਭਾਵੇਂ ਤੁਸੀਂ ਜਿਹੜਾ ਜੀ ਬੇਸਮੈਂਟ ਵਿੰਡੋ ਕਵਰਸ ਕਰਾਉਣੀਆਂ ਹੈ ਜਾਂ ਤੁਸੀਂ ਪੋਰਸ਼ ਜਾਂ ਕਵਰ ਓਨਿੰਗਸ ਕਰਵਾਉਣੀਆਂ ਹੈ, ਡੋਰਸ ਜਾਂ ਵਿੰਡੋਜ਼ ਤੇ ਕਸਟਮ ਐਲੀਵੇਸ਼ਨਸ ਦੀ ਗੱਲਬਾਤ ਤੁਸੀਂ ਦਾ ਮਾਸਟਰ ਬਿਲਡ ਫੈਬ ਨਾਲ ਕਰ ਸਕਦੇ ਹੋ। ਨਾਲ ਦੇ ਨਾਲ ਮੇਡ ਇਨ ਕੈਨੇਡਾ ਇਹਨਾਂ ਦਾ ਪ੍ਰੋਡਕਟ ਹੈ, ਫੈਬਰੀਕੇਟਰ ਸਪਲਾਇਰਸ ਵੀ ਹੈਗੇ ਆ। ਸੋ ਸਾਡੇ ਕੰਟਰੈਕਟਰ ਭਰਾਵਾਂ ਨੇ ਜੇ ਗੱਲਬਾਤ ਕਰਨੀ ਹੈ ਤੇ ਬਲਕ ਦੇ ਵਿੱਚ ਵੀ ਇਹਨਾਂ ਕੋਲੋਂ ਸਮਾਨ ਲੈ ਸਕਦੇ ਆ। ਇਹਨਾਂ ਦਾ ਨੰਬਰ 4379552200 ਤੇ ਜਿਹੜੀ ਜੀ ਗੱਲਬਾਤ ਇਹਨਾਂ ਦੇ ਨਾਲ ਤਾਂ ਹੋ ਸਕਦੀ ਹੈ, ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਸਪੈਕਸ ਐਕਸਪ੍ਰੈਸ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹੈਗੇ ਆ। ਤੁਸੀਂ ਪ੍ਰਿਸਕ੍ਰਾਈਬ ਆਈ ਗਲਾਸਿਸ ਲੈਣੇ ਆ, ਸਨ ਗਲਾਸਿਸ ਬਣਵਾਉਣੇ ਆ, ਕੰਟੈਕਟ ਲੈਸਿਸ ਲੈਣੇ ਆ, ਕਲਰਡ ਲੈਂਸਿਸ ਲੈਣੇ ਆ ਜਾਂ ਰੂਟੀਨ ਆਈ ਚੈੱਕਅਪ ਕਰਾਉਣਾ ਇਹਨਾਂ ਕੋਲ, ਫਰਾਈਡੇ ਹੋਰ ਸੈਟਰਡੇ ਡਾਕਟਰਸ ਦੀ ਟੀਮ ਦੋਨਾਂ ਲੋਕੇਸ਼ਨ ਤੇ ਜਿਹੜੀ ਜੀ ਅਵੇਲੇਬਲ ਹੁੰਦੀ ਆ। ਜ਼ਿਆਦਾ ਜਾਣਕਾਰੀ ਲਈ 9054600888 ਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਆ। ਇੰਸ਼ੋਰੈਂਸ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈਗੀ ਆ, ਸਪੈਸ਼ਲੀ ਜੇ ਤੁਸੀਂ ਘਰਾਂ ਦੀ ਇੰਸ਼ੋਰੈਂਸ ਲੈਣਾ ਚਾਹੁੰਦੇ ਆ ਜਾਂ ਤੁਸੀਂ ਗੱਡੀਆਂ ਦੀ ਇੰਸ਼ੋਰੈਂਸ ਲੈਣੀ, ਕਮਰਸ਼ੀਅਲ ਇੰਸ਼ੋਰੈਂਸ, ਈਵੈਂਟ ਇੰਸ਼ੋਰੈਂਸ, ਇੱਕ ਵਾਰੀ ਫੇਰ ਦੱਸ ਦੇ ਕਿ ਤੁਸੀਂ ਜਿਹੜੀ ਇੰਸ਼ੋਰੈਂਸ ਤੋਂ ਜਿਹੜਾ ਜੀ ਜੇਡੀ ਜੀ ਦੇ ਨਾਲ ਗੱਲਬਾਤ ਕਰ ਸਕਦੇ। ਇਹਨਾਂ ਦਾ ਨੰਬਰ 4169020706 ਤੇ ਜਿਹੜੀ ਜੀ ਗੱਲਬਾਤ ਇਹਨਾਂ ਦੇ ਨਾਲ ਹੋ ਸਕਦੀ ਹੈ ਜੇਡੀ ਇੰਸ਼ੋਰੈਂਸ ਨਾਲ
0: ਜੀ। ਬਿਲਕੁਲ, ਔਰ ਇਸ ਖੂਬਸੂਰਤ ਮੌਸਮ ਚ ਅਗਰ ਨਾਗਰਾ ਫਾਲ ਤੁਹਾਡਾ ਚੱਕਰ ਲੱਗ ਰਿਹਾ ਹੈਗਾ ਤੇ ਤੁਸੀਂ ਢਾਬਾ ਔਨ ਦਾ ਫਾਲ ਜਾਣਾ ਨਹੀਂ ਭੁੱਲਣਾ, ਔਰ ਘਰੋਂ ਖਾਣਾ ਲਿਜਾਣ ਦੀ ਕੋਈ ਜ਼ਰੂਰਤ ਨਹੀਂ, ਉੱਥੇ ਘਰ ਵਰਗਾ ਹੀ ਸਵਾਦ ਟੇਸਟ ਤੁਹਾਨੂੰ ਖਾਣਾ ਮਿਲਦਾ ਢਾਬਾ ਔਨ ਦਾ ਫਾਲ। ਔਰ ਟੇਬਲ ਬੁੱਕ ਕਰਾਉਣਾ 9059388030 ਤੇ ਕਾਲ ਕਰ ਸਕਦੇ ਹੋ। ਦੂਰ ਦਰੇਡੇ ਜਾਣ ਲਈ ਸਸਤੀਆਂ ਹਵਾਈ ਟਿਕਟਾਂ ਲਈ ਕਟਾਰੀਆ ਟੂਰ ਐਂਡ ਟਰੈਵਲ 9056781200 ਇਹਨਾਂ ਦਾ ਨੰਬਰ ਹੈ। ਤੇ ਨਾਲ ਦੀ ਨਾਲ ਪੀਜ਼ਾ ਡਿਪੋ ਨੇ ਵੀ ਅੱਜ ਦੇ ਪ੍ਰੋਗਰਾਮ ਨੂੰ ਸਪੌਂਸਰ ਕੀਤਾ। ਤੇ ਲਓ ਫਿਰ ਅਸੀਂ ਗੱਲਬਾਤ ਇੱਕ ਹੋਰ ਕਰਾਂਗੇ, ਤੁਹਾਨੂੰ ਜੇਕਰ ਮੌਰਗੇਜ ਦੀ ਜਾਂ ਲੋਨ ਦੀ ਜ਼ਰੂਰਤ ਪੈ ਗਈ ਆ ਉਹਦੇ 'ਚ ਅਸੀਂ ਗੱਲਬਾਤ ਕਰਾਂਗੇ। ਪਰ ਉਸ ਤੋਂ ਪਹਿਲਾਂ ਮੈਂ ਇੱਕ ਗੀਤ ਦੇ ਨਾਲ ਵੀ ਜੋੜਾਂ, ਕਿਉਂਕਿ ਅੱਜ ਫਰਾਈਡੇ ਆ, ਪ੍ਰੋਮਿਸ ਕੀਤਾ ਸੀ ਤੁਹਾਨੂੰ ਵਧੀਆ ਵਧੀਆ ਗੀਤ ਸੰਗੀਤ ਸੁਣਾਉਣਾ। ਕਿਰਨ ਜੀ, ਪਿੰਡਾਂ ਦੇ ਵਿੱਚ ਹੁੰਦਾ ਨਾ ਗੁਆਂਢੀ ਕਹਿੰਦੇ ਨਾ, ਨੇਬਰ, ਇੱਥੇ ਨੇਬਰ ਕਹਿ ਦਿੰਦੇ। ਜਦੋਂ ਆਪਾਂ ਪਿੰਡਾਂ 'ਚ ਕਿਸੇ ਗੈਸਟ ਜਾਂਦੇ ਹਾਂ ਤੇ ਕਈ ਗੁਆਂਢੀਆਂ ਦੇ ਕੋਈ ਵੀ ਗੈਸਟ ਆਇਆ ਹੁੰਦਾ ਤੇ ਇੱਕ ਦੂਜੇ ਵੱਲ ਨੂੰ ਝਾਤੀਆਂ ਮਾਰਦੇ। ਸੋ ਇਸੇ ਤਰ੍ਹਾਂ ਦਾ ਇੱਕ ਬੜਾ ਪਿਆਰਾ ਜਿਹਾ ਗੀਤ ਹੈ, ਉਹ ਸੁਣਦੇ ਹਾਂ। ਤੇ ਨੰਬਰ ਹੈ ਸਾਡਾ 9057990999।

0: ਦੀਆਂ ਸ਼ੁਭਕਾਮਨਾਵਾਂ ਨੇ ਔਰ ਅਸੀਂ ਤੁਹਾਨੂੰ ਜਿਹੜੀਆਂ ਕਾਫੀ ਖਬਰਾਂ ਵੀ ਇਹੋ ਜਿਹੀਆਂ ਦੇ ਰਹੇ ਹਾਂ ਕਿ ਜਿਹੜੀਆਂ ਦੇ ਵਿੱਚ ਤੁਹਾਡੇ ਕੋਈ ਫਾਇਦਾ ਹੋ ਸਕੇ। ਸੋ ਮੇਰੇ ਨਾਲ ਇਸ ਟਾਈਮ ਨਾਸਰ ਸ਼ਾਹ ਸਾਹਿਬ ਵੀ ਸਟੂਡੀਓ 'ਚ ਪਹੁੰਚ ਗਏ ਨੇ, ਜਿਹਨਾਂ ਦਾ ਪਿਛਲੇ ਤਕਰੀਬਨ ਬਹੁਤ ਲੰਬਾ ਐਕਸਪੀਰੀਅੰਸ ਹੈ ਮੌਰਗੇਜ ਦਾ ਅਤੇ ਲੋਨ ਦਾ। ਸੋ ਨਾਸਰ ਸ਼ਾਹ, ਪਹਿਲਾਂ ਜੀ ਆਇਆਂ ਨੂੰ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਵੀ ਬਹੁਤ ਭੱਜ ਨੱਠ ਕਰਕੇ ਆਪਾਂ ਇਸ ਫੰਕਸ਼ਨ ਨੂੰ ਵੀ ਕਾਮਯਾਬ ਕੀਤਾ। ਅਤੇ ਹੁਣ ਥੋੜ੍ਹਾ ਜਿਹਾ ਆਈਏ ਆਪਾਂ ਰੈਗੂਲਰ ਵਰਕ ਵੱਲ ਨੂੰ, ਕੀ ਸਿਸਟਮ ਹੈ ਬਾਹਰ ਮੌਰਗੇਜ ਲੋਨ ਦਾ ਚੱਲ ਰਿਹਾ ਇਸ ਟਾਈਮ?
1: ਜੀ ਬਹੁਤ ਸ਼ੁਕਰੀਆ ਸੁਖੀ ਜੀ, ਔਰ ਰੇਡੀਓ ਪ੍ਰੋਗਰਾਮ ਸੁਣਨ ਨਮਸਤੇ, ਸਤਿ ਸ਼੍ਰੀ ਅਕਾਲ, ਅਸਲਾਮ ਵਾਲੇਕੁਮ। ਜਿਵੇਂ ਸੁਖੀ ਜੀ ਤੁਹਾਨੂੰ ਪਤਾ ਹੈ ਵੀ ਪਿਛਲੇ ਮੈਂ 26 ਸਾਲਾਂ ਤੋਂ ਮੌਰਗੇਜ ਕਰ ਰਿਹਾ, ਲੋਨਜ਼ ਕਰ ਰਿਹਾ, ਔਰ ਆਲਵੇਜ਼ ਔਨ ਏਅਰ ਕਹਿੰਦਾ ਭਾਈ ਪਹਿਲੇ ਘੁੰਮੋ ਫਿਰੋ, ਚੈੱਕ ਕਰੋ ਔਰ ਆਖਰ 'ਤੇ ਸਾਨੂੰ ਕਾਲ ਕਰੋ। ਕਿਉਂ? ਕਹਿਣ ਦਾ ਮਕਸਦ ਇੱਕੋ ਹੀ ਹੁੰਦਾ, ਜਦੋਂ ਸਾਡੇ ਕੋਲ ਪਹੁੰਚੋ ਤੁਹਾਡੀ ਤਸੱਲੀ ਹੋਣੀ ਚਾਹੀਦੀ ਬਾਕੀ ਲੋਕ ਤੁਹਾਨੂੰ ਕੀ ਔਫਰ ਕਰ ਰਹੇ ਨੇ ਔਰ ਅਸੀਂ ਤੁਹਾਨੂੰ ਕੀ ਔਫਰ ਕਰਨ ਜਾ ਰਹੇ ਹਾਂ। ਸਭ ਤੋਂ ਵਧੀਆ ਜਿਹੜੀ ਚੀਜ਼ ਹੁੰਦੀ, ਦੋ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ, ਇੱਕ ਇੰਟਰਸਟ ਰੇਟ, ਇੱਕ ਦੂਜੀ ਟਰਮਸ ਐਂਡ ਕੰਡੀਸ਼ਨ। ਅਸੀਂ ਦੋਵਾਂ ਚੀਜ਼ਾਂ ਦਾ ਧਿਆਨ ਰੱਖਣਾ ਕਿਉਂਕਿ ਅਸੀਂ ਬਹੁਤ ਜ਼ਿਆਦਾ ਲੈਂਡਰਸ ਨਾਲ ਡੀਲ ਕਰ ਰਹੇ ਹੁੰਦੇ ਹਾਂ, ਤਕਰੀਬਨ ਤੁਸੀਂ ਕਹਿ ਲਓ ਓਵਰ 50 ਲੈਂਡਰਸ ਨਾਲ ਸਾਡਾ ਹੀ ਗੱਲਬਾਤ ਹੁੰਦੀ ਹੈ। 50 ਲੈਂਡਰ ਨਾਲ ਅਸੀਂ ਕੰਮ ਕਰ ਰਹੇ ਹੁੰਦੇ ਹਾਂ, ਆਊਟ ਆਫ 50 ਚੋਂ ਅਸੀਂ ਪਿੱਕ ਕਰਨਾ ਹੁੰਦਾ ਤੁਹਾਡੇ ਵਾਸਤੇ ਇੱਕ ਲੈਂਡਰ ਵੀ ਤੁਸੀਂ ਕਿੱਥੇ ਫਿੱਟ ਹੁੰਦੇ ਹੋ, ਫਿਰ ਅਸੀਂ ਉਹਦੇ ਨਾਲ ਬਾਰਗਿੰਗ ਕਰਕੇ ਤੁਹਾਨੂੰ ਵਧੀਆ ਰੇਟ ਦਵਾਈਦਾ, ਤਾਂ ਕਿ ਜੋ ਵੀ ਬੈਸਟ ਹੋ ਸਕੇ ਤੁਹਾਨੂੰ ਅਸੀਂ ਰੇਟ ਦਵਾਈਏ, ਤਾਂ ਕਿ ਤੁਸੀਂ ਦੁਬਾਰਾ ਦੁਬਾਰਾ ਵੀ ਸਾਡੇ ਕੋਲ ਆਓ। ਸਾਡੇ ਕੋਲ 25-25 30-30 ਸਾਲ ਸੁਖੀ ਜੀ ਲੋਕ ਵਾਪਸ ਆ ਰਹੇ ਨੇ ਬਾਅਦ, ਕਿਉਂਕਿ ਉਹਦੀ ਵਜ੍ਹਾ ਕੀ ਹੈ, ਉਹਦੀ ਵਜ੍ਹਾ ਇੱਕੋ ਹੀ ਹੈ, ਅਸੀਂ ਰੇਟ ਦੀ ਗਰੰਟੀ ਕਰਨੇ ਹਾਂ, ਰੇਟ ਦੇ ਨਾਲ ਨਾਲ ਟਰਮਸ ਐਂਡ ਕੰਡੀਸ਼ਨ ਜਿਹੜੀ ਹੁੰਦੀਆਂ ਉਹ ਵੀ ਅਸੀਂ ਗਰੰਟੀ ਕਰਨੇ ਹਾਂ, ਤੁਹਾਨੂੰ ਬੈਸਟ ਟਰਮਸ ਐਂਡ ਕੰਡੀਸ਼ਨ ਦਵਾਵਾਂਗੇ। ਅਤੇ ਇਸ ਵਾਸਤੇ ਕਾਲ ਕਰੋ 6477741-9000 ਤੇ ਕਾਲ ਕਰ ਸਕਦੇ ਹੋ, ਕੋਈ ਜਾਣਕਾਰੀ ਲੈਣੀ ਹੈ। ਤੇ ਅਸੀਂ ਕਮਰਸ਼ੀਅਲ ਪਿਛਲੇ ਜਿਹੜੀ 25-26 ਸਾਲਾਂ ਤੋਂ ਕਰ ਰਹੇ ਹਾਂ, ਉਹ ਕਮਰਸ਼ੀਅਲ ਮੋੜ ਕੇ ਕੋਈ ਵੀ ਹੋਟਲ ਮੋਟਲ ਗੈਸ ਸਟੇਸ਼ਨ ਜਾਂ ਪਲਾਜ਼ਾ ਜਾਂ ਪਲਾਜ਼ੇ ਵਿੱਚ ਕੋਈ ਯੂਨਿਟ ਬਾਈ ਕਰਨਾ, ਉਹਦੇ ਵਾਸਤੇ ਨੂੰ ਕਾਲ ਕਰੋ। ਕਮਰਸ਼ੀਅਲ ਸਾਡਾ ਬੜਾ ਜ਼ਿਆਦਾ ਐਕਸਪੀਰੀਅੰਸ, ਬਹੁਤ ਸਾਰੇ ਲੋਕ ਤੁਹਾਨੂੰ ਮਾਰਕੀਟ ਮਿਲਣਗੇ ਜਿਹੜੇ ਕਮਰਸ਼ੀਅਲ ਨਹੀਂ ਕਰਦੇ, ਸਿਰਫ ਉਹ ਸਿਰਫ ਘਰਾਂ ਦੀ ਕਰਦੇ ਮੋਰਗੇਜ। ਅਸੀਂ ਕਮਰਸ਼ੀਅਲ ਮੋਰਗੇਜ 'ਚ ਵੀ ਬੜੀ ਸਾਡੀ ਐਕਸਪਰਟੀ ਹੈ ਘਰਾਂ ਦੀ, ਅਤੇ ਕਰਨੇ ਹੀ ਕਰਨੇ ਆ। ਅਤੇ ਕਮਰਸ਼ੀਅਲ 'ਚ ਵੀ ਤੁਹਾਨੂੰ ਅਸੀਂ ਗਰੰਟੀ ਟਰਮਸ ਐਂਡ ਕੰਡੀਸ਼ਨ ਨਾਲ ਨਾਲ ਬੈਸਟ ਰੇਟ ਦਵਾ ਸਕਦੇ ਹਾਂ। ਕਾਲ ਕਰੋ 6477741-9000 ਤੇ ਕਾਲ ਕਰ ਸਕਦੇ ਹੋ। ਔਰ ਉਹਦੇ ਨਾਲ ਨਾਲ ਤੁਸੀਂ ਅਗਰ ਕੋਈ ਵੀ ਅਗਰ ਮੋਰਗੇਜ ਕਾਰ ਬਾਈ ਕਰਨਾ ਚਾਹੁੰਦੇ ਹੋ, ਅੱਜ ਕੱਲ੍ਹ ਪ੍ਰਾਈਸਿਸ ਬੜੀ ਥੱਲੇ ਆਈ ਹੈ ਨਾ, ਤੁਹਾਨੂੰ ਅਸੀਂ ਚੰਗਾ ਘਰ ਲੱਭ ਕੇ ਵੀ ਦਵਾ ਸਕਦੇ ਹਾਂ। ਸੁਖੀ ਨਿੱਜਰ ਤੁਹਾਨੂੰ ਪਤਾ ਕਾਫੀ ਸਾਲਾਂ ਦਾ ਐਕਸਪੀਰੀਅੰਸ ਹੈ, ਉਹ ਤੁਹਾਨੂੰ ਘਰ ਵੀ ਦਵਾਏਗਾ, ਅਸੀਂ ਤੁਹਾਨੂੰ ਮੋਰਗੇਜ ਦਵਾਵਾਂਗੇ ਔਰ ਸਾਡੇ ਅੰਡਰ ਵਨ ਰੂਫ ਤੁਹਾਨੂੰ ਸਾਰੇ ਦਾ ਸਾਰਾ ਕੰਮ ਕਰਕੇ ਦਵਾਂਗੇ। ਨੰਬਰ ਸੇਮ 6477741-9000 ਤੇ ਤੁਸੀਂ ਕਾਲ ਕਰ ਸਕਦੇ ਹੋ। ਔਰ ਉਹਦੇ ਨਾਲ ਨਾਲ ਤੁਸੀਂ ਕੋਈ ਬਿਜ਼ਨਸ ਔਰ ਚਾਹੀਏ ਹੋ, ਬਿਜ਼ਨਸ ਨੂੰ ਬੈਟਰ ਕਰਨਾ ਚਾਹੁੰਦੇ ਹੋ, ਟਰੱਕਿੰਗ ਬਿਜ਼ਨਸ ਛੱਡ ਗਏ ਅੱਜ ਕੱਲ੍ਹ ਤੁਹਾਨੂੰ ਸੁਖੀ ਜੀ, ਟਰੱਕਿੰਗ ਬਿਜ਼ਨਸ ਦਾ ਲੋਨ ਬੰਦ ਕੀਤਾ ਹੈ, ਟਰੱਕਿੰਗ ਲੋਨ ਬਿਜ਼ਨਸ ਨੂੰ ਛੱਡ ਕੇ ਬਾਕੀ ਕਿਸੇ ਤਰ੍ਹਾਂ ਦੇ ਬਿਜ਼ਨਸ ਤੁਸੀਂ ਹੈਗੇ ਹੋ, ਤੁਹਾਨੂੰ ਬੜੀ ਆਸਾਨੀ ਨਾਲ ਅਸੀਂ 50,000 ਤੋਂ ਲੈ ਕੇ 2 ਮਿਲੀਅਨ ਤੱਕ ਬਿਜ਼ਨਸ ਲਾਈਨ ਦਵਾ ਸਕਦੇ ਹਾਂ। 50,000 ਤੋਂ ਲੈ ਕੇ 2 ਮਿਲੀਅਨ ਤੱਕ ਬਿਜ਼ਨਸ ਲਾਈਨ ਚਾਹੀਦੀ ਹੈ, ਉਹਦੇ ਵਾਸਤੇ ਵੀ ਕਾਲ ਕਰੋ 6477741-9000। ਇੱਕ ਬਹੁਤ ਵਧੀਆ ਲੋਨ ਆਇਆ, ਉਹਨੂੰ ਕਹਿੰਦੇ ਲੇਡੀਜ਼ ਵਾਸਤੇ, ਲੇਡੀਜ਼ ਵਾਸਤੇ ਇੱਕ ਸਪੈਸ਼ਲ ਪ੍ਰੋਗਰਾਮ ਆਇਆ, 50,000 ਤੋਂ ਲੈ ਕੇ 1 ਲੱਖ ਤੱਕ ਮਿਲਦਾ। ਉਹਦੇ 'ਚ ਸ਼ਰਤ ਇੱਕੋ ਹੀ, ਤੁਹਾਡਾ ਕ੍ਰੈਡਿਟ ਸਹੀ ਹੋਣਾ ਚਾਹੀਦਾ, ਅਗਰ ਕ੍ਰੈਡਿਟ ਸਹੀ ਹੈ ਤਾਂ ਤੁਹਾਨੂੰ ਅਸੀਂ ਬੜੀ ਆਸਾਨੀ, ਕੋਈ ਤੁਹਾਡਾ ਕ੍ਰੈਡਿਟ ਸਹੀ ਹੋਣਾ ਚਾਹੀਦਾ, ਅਗਰ ਕ੍ਰੈਡਿਟ ਸਹੀ ਹੈ ਤਾਂ ਤੁਹਾਨੂੰ ਅਸੀਂ ਬੜੀ ਆਸਾਨੀ ਨਾਲ 50,000 ਤੋਂ ਲੈ ਕੇ 1 ਲੱਖ ਤੱਕ ਦਵਾ ਸਕਦੇ ਹਾਂ। ਕੰਪਨੀ ਨਵੀਂ ਰਜਿਸਟਰ ਕਰਾਉਣੀ ਪੈਂਦੀ, ਨਵੀਂ ਕੰਪਨੀ ਦੇ ਕੋਈ ਵੀ ਤੁਸੀਂ ਕਾਰੋਬਾਰ ਕੇ ਬਿਜ਼ਨਸ ਰਨ ਕਰ ਸਕਦੇ ਹੋ। ਨੰਬਰ ਸੇਮ 6477741-9000। ਔਰ ਅਗਰ ਐਮਰਜੈਂਸੀ ਪੈਸਿਆਂ ਦੀ ਲੋੜ ਪੈ ਗਈ ਹੈ, ਘਰ ਜੇ ਇਕੱਠੀ ਹੋਏ ਤਾਂ ਤੁਹਾਨੂੰ ਅਸੀਂ ਬੜੀ ਆਸਾਨੀ ਨਾਲ ਅਪ ਟੂ 1 ਮਿਲੀਅਨ ਦਵਾ ਸਕਦੇ ਹਾਂ ਵਿਦਇਨ 24 ਆਵਰਸ, 24 ਘੰਟੇ ਦੇ ਵਿੱਚ ਵਿੱਚ। ਅਗਰ ਤੁਹਾਨੂੰ 1 ਮਿਲੀਅਨ ਤੱਕ ਚਾਹੀਦਾ, ਬਗੈਰ ਕ੍ਰੈਡਿਟ ਚੈੱਕ ਕੀਤੇ, ਬਗੈਰ ਜਾਬ ਦੀ ਇਨਫੋਰਮੇਸ਼ਨ, ਤੁਹਾਨੂੰ ਅਸੀਂ ਕਾਲ ਕਰੋ, ਤੁਹਾਨੂੰ ਬੜੀ ਆਰਾਮ ਨਾਲ ਦਵਾ ਸਕਦੇ ਹਾਂ। ਸਿਰਫ ਸ਼ਰਤ ਇੱਕੋ ਹੀ ਹੈ, ਤੁਹਾਡੇ ਘਰ 'ਚ ਇਕੁਇਟੀ ਹੋਣੀ ਚਾਹੀਦੀ ਹੈ ਔਰ ਅਸੀਂ ਵਿੱਚੋਂ ਕੱਢ ਕੇ ਦੇ ਸਕਦੇ ਹਾਂ। ਔਰ ਕੋਈ ਤੁਸੀਂ ਕੋਈ ਪ੍ਰੋਪਰਟੀ ਬਾਈ ਕਰਨਾ ਚਾਹੁੰਦੇ ਹੋ, ਕਿਉਂਕਿ ਪ੍ਰਾਈਸਿਸ ਬਹੁਤ ਥੱਲੇ ਨੇ, ਬਹੁਤ ਸਾਰੇ ਲੋਕ ਪੇਡ ਆਫ ਸੁਖੀ ਜੀ ਕਰਕੇ ਬੈਠੇ ਨੇ ਪ੍ਰੋਪਰਟੀਆਂ, ਔਰ ਬੜੇ ਖੁਸ਼ੀ ਮਿਲਦੇ ਵੀ ਅਸੀਂ ਪੇਡ ਆਫ ਕਰਕੇ ਬੈਠੇ ਹਾਂ। ਭਾਈ ਉਹ ਕਹਿੰਦੇ ਨਾ ਮਨੀ ਮੇਕਸ ਮਨੀ, ਮਨੀ ਲਾ ਕੇ ਮਨੀ ਕਮਾ ਸਕਦੇ ਹੋ, ਅਗਰ ਤੁਸੀਂ ਨਹੀਂ ਲਾਓਗੇ ਤਾਂ ਤੁਸੀਂ ਕਮਾ ਨਹੀਂ ਸਕਦੇ ਕੁਛ ਵੀ। ਉਹਦੇ ਵਾਸਤੇ ਜ਼ਰੂਰੀ ਹੈ ਕਿ ਤੁਹਾਡੇ ਘਰ 'ਚ ਕਿੱਧਰ ਵੀ ਅਗਰ ਇਕੁਇਟੀ ਪਈ ਹੈ ਉਹ ਲੈ ਕੇ ਤੁਸੀਂ ਪ੍ਰੋਪਰਟੀਆਂ 'ਚ ਲਾਓ। ਅਤੇ ਪ੍ਰੋਪਰਟੀਆਂ ਅੱਜ ਕੱਲ੍ਹ ਜਿਹੜਾ ਬੈਸਟ ਆਪਸ਼ਨ ਹੈ ਸੁਖੀ ਜੀ, ਉਹ ਹੈਗੀ ਕਮਰਸ਼ੀਅਲ ਪ੍ਰੋਪਰਟੀਜ਼। ਕਮਰਸ਼ੀਅਲ ਦੇਖੋ ਘਰਾਂ ਜੀ ਪ੍ਰਾਈਸਿਸ ਥੱਲੇ ਉੱਤੇ ਜਾ ਰਹੀਆਂ ਨੇ, ਲੇਕਿਨ ਕਮਰਸ਼ੀਅਲ ਪ੍ਰੋਪਰਟੀਜ਼ ਤਕਰੀਬਨ ਉੱਥੇ ਹੀ ਖਲੋਤੀ ਨੇ ਜਾਂ ਬੈਟਰ ਹੋਈਆਂ ਨੇ ਥੋੜ੍ਹੀ ਬਹੁਤੀਆਂ। ਅਤੇ ਇਸ ਵਾਸਤੇ ਤੁਸੀਂ ਅਗਰ ਚਾਹੁੰਦੇ ਹੋ ਕੋਈ ਵੀ ਇਨਵੈਸਟਮੈਂਟ ਕਰਨੀ ਤਾਂ ਕਮਰਸ਼ੀਅਲ ਪ੍ਰੋਪਰਟੀ ਲਵੋ, ਕੋਈ ਨਾ ਕੋਈ ਯੂਨਿਟ ਲੈ ਲਓ ਜੀ, ਪਲਾਜ਼ਾ ਲੈ ਲਓ, ਜ਼ਿਆਦਾ ਪੈਸੇ ਪਏ ਨੇ ਪਲਾਜ਼ਾ ਲੈ ਲਓ, ਪਲਾਜ਼ੇ 'ਚ ਕੋਈ ਯੂਨਿਟ ਬਾਈ ਕਰ ਲਓ, ਕਿਸੇ ਤਰ੍ਹਾਂ ਦੇ ਜਾਂ ਕੋਈ ਬਿਜ਼ਨਸ ਬਾਈ ਕਰਨਾ, ਗੈਸ ਸਟੇਸ਼ਨ ਬਾਈ ਕਰਨਾ ਜਾਂ ਹੋਟਲ ਮੋਟਲ ਬਾਈ ਕਰਨਾ, ਉਹਦੇ ਵਾਸਤੇ ਤੁਹਾਡੀ ਅਸੀਂ ਪੂਰੀ ਦੀ ਪੂਰੀ ਹੈਲਪ ਕਰਾਂਗੇ। ਉਹ ਘਰ 'ਚੋਂ ਜਾਂ ਤੁਹਾਡੇ ਬਿਜ਼ਨਸ ਕਿਧਰੇ ਪੈਸੇ ਪਏ ਨੇ, ਤੁਹਾਡੀ ਕਮਰਸ਼ੀਅਲ ਪ੍ਰੋਪਰਟੀ ਕਿਧਰੇ ਪੈਸੇ ਪਏ ਨੇ, ਅਸੀਂ ਕੱਢ ਕੇ ਤੁਹਾਨੂੰ ਦਵਾਂਗੇ, ਫਿਰ ਤੁਸੀਂ ਪ੍ਰੋਪਰਟੀ ਬਾਈ ਕਰੋ, ਉਹ ਬੱਲੇ ਬੱਲੇ ਹੋ ਜਾਏਗੀ, ਤੁਹਾਡੀ ਇਨਕਮ ਸਟਾਰਟ ਹੋ ਸਕਦੀ ਹੈ, ਕਾਫੀ ਚੀਜ਼ਾਂ ਇਹਦੇ ਫਾਇਦੇ ਹੋ ਸਕਦੇ ਨੇ। ਨੰਬਰ ਇੱਕ ਆਲਵੇਜ਼ ਯਾਦ ਰੱਖੋ 6477
0: ਤੇ ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਕੋਈ ਗੀਤ ਸੰਗੀਤ ਸੁਣਨਾ ਚਾਹੁੰਦੇ ਹੋ ਤੇ ਨੰਬਰ ਸਾਡਾ 90

0: 4579900999 ਤੇ ਜਿਹੜਾ ਹੈਗਾ ਗੱਲ ਕਰ ਸਕਦੇ ਹੋ ਜੀ।
1: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
2: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
1: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
2: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
3: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
2: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 4165091509 ਤੇ।
3: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
2: 4165091509
3: ਔਰ ਵਿਜ਼ਿਟ insuranceforyou.ca।
4: Kataria Tours and Travels, located near 2883 Derry Road, East Upper Airport and Derry, the intersection upper. To see cheap flight tickets, si pal de vecho, Toronto to Delhi, Delhi to Amritsar de route options suno chahide ne, jan tusi visa services di pal de vecho, puri family vacation upper jaan di soch rahe ne, jithe tuhanu all inclusive vacation packages vi milde ne. Pahunchna wa ji Kataria Tours and Travels, Airport and Derry, the intersection upper. Call kar sakde ho 905-678-1200. 0905678-1200 Kataria Tours and Travels, Airport and Derry, the intersection of
5: ਨਾ ਕਰੇ। ਅਗਰ ਆਪਕਾ ਕਾਰ ਐਕਸੀਡੈਂਟ ਹੋ ਗਿਆ ਔਰ ਆਪ ਕਾਨੂੰਨੀ ਮਦਦ ਲੈਣਾ ਚਾਹਤੇ ਹੈਂ ਤੋ ਨਾ ਸਿਰਫ ਹਮ ਆਪਕੇ ਹੱਕ ਕਾ ਜਾਇਜ਼ ਜ਼ਿਆਦਾ ਸੇ ਜ਼ਿਆਦਾ ਪੈਸਾ ਲੇਕਰ ਦਿਲਵਾਤੇ ਹੈਂ ਬਲਕਿ ਆਪਣੀ ਫੀਸ ਵੀ ਆਪਕਾ ਕਲੇਮ ਦਿਲਵਾਨੇ ਕੇ ਬਾਅਦ ਹੀ ਲੇਤੇ ਹੈਂ ਔਰ ਮੈਂ ਆਪਕੀ ਆਪਣੀ ਅੰਜੁਮ ਕੁਰੈਸ਼ੀ ਆਪਕੀ ਆਪਣੀ ਜ਼ਬਾਨ ਬੋਲਤੀ ਹੂੰ ਔਰ ਹਮਾਰੇ ਪਰਸਨਲ ਇੰਜਰੀ ਲਾਇਰਸ ਕੀ ਟੀਮ ਆਪਕੇ ਕਲੇਮ ਕੋ ਪ੍ਰੋਫੈਸ਼ਨਲੀ ਹੈਂਡਲ ਕਰਤੇ ਹੈਂ ਔਰ ਅਗਰ ਆਪਣੇ ਕਲੇਮ ਕੇ ਸਿਲਸਿਲੇ ਮੈਂ ਆਪ ਹਮਾਰੇ ਲਾਇਰ ਕੇ ਸਾਥ ਮੀਟਿੰਗ ਕਰਨਾ ਚਾਹਤੇ ਹੈਂ ਤੋ ਹਮਾਰੀ ਕੰਸਲਟੈਂਸੀ ਬਿਲਕੁਲ ਫ੍ਰੀ ਹੈ। ਆਜ ਹੀ ਮੁਝੇ ਕਾਲ ਕਰੇਂ, ਆਪਕੇ ਕਾਰ ਐਕਸੀਡੈਂਟ ਕੇਸ ਮੇਂ ਆਪਕਾ ਇਨਫੋਰਮੇਸ਼ਨ ਲੈਣਾ ਆਪਕਾ ਹੱਕ ਹੈ। 416-570-0157
6: नजर बदलो, नजारे बदल जाएंगे। आप भी अपनी जिंदगी की खूबसूरती को देखें स्पेक्स एक्सप्रेस के साथ, जहां है वर्ल्ड क्लास क्वालिटी डिजाइनर सनग्लासेस, आई ग्लास फ्रेम्स एंड लार्ज सिलेक्शन ऑफ कॉन्टैक्ट लेंसेज।
7: गेट सिलेक्टेड फ्रेम रेगुलर सिंगल विजन लेंसेज फॉर जस्ट $129, 35 रेजोल्यूशन ड्राइव ब्रैम्पटन इन वॉलमार्ट प्लाजा। कॉल 9054608888, दैट्स 9054608888।
6: सर्विंग फ्रॉम टू लोकेशंस, बेस्ट सर्विस बेस्ट प्राइस, स्पेक्स एक्सप्रेस के साथ।
8: एक लाइफ है जिससे लव है,
9: ये कहते मुझसे सब है,
10: अरे एक घर है जिसका ड्रीम है,

0: one-stop solution for all your mortgage needs. Bank declined. Mortgage for self-employed. Quick closing in 48 hours. Or commercial loan. Just don't worry. 647-512-7000. Mortgage broker Mukesh Chauhan from Mortgage Diligent. FSRA number 10252. Conditions apply.
1: Don't worry. Mukesh Chauhan hai.
2: ਮਿੱਤਰਾਂ ਦੇ ਜੰਕਸ਼ਨ ਤੇ
3: ਉਹ ਕਿਹੜੇ ਜੰਕਸ਼ਨ ਤੇ
4: ਇੱਕਾ ਜੰਕਸ਼ਨ ਬ੍ਰੈਂਪਟਨ ਤੇ
2: ਰਾਤ ਲੱਗੀਆਂ ਮਹਿਫਲਾਂ ਨਾਰੇ
4: ਬਈ ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਵਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਟਿੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM ਆਲ ਡਰਿੰਕਸ 50% ਆਫ ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 647-429-4040 647-429-4040 ਟਿੱਕਾ ਜੰਕਸ਼ਨ ਬ੍ਰੈਂਪਟਨ
5: ਕੈਨੇਡਾ ਵਿੱਚ 75+ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੋਂਬੋ 50+ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ
6: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ
5: ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼ ਸ਼ਾਹੀ ਪਨੀਰ ਫ੍ਰਾਈਜ਼ ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ pizzadepot.ca ਤੇ ਆਰਡਰ ਕਰੋ
6: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫਰੈਂਚਾਈਜ਼ੀ ਐਟ pizzadepot.ca ਤੇ ਅੱਜ ਹੀ ਅਪਲਾਈ ਕਰੋ pizzadepot ਸਵਾਦ ਵਿੱਚ ਆਪ ਟੌਪਿੰਗਸ ਨਾਨ ਸਟਾਪ
7: ਵਿਮਲਾ ਵਿਲੀ ਜਿਲਾ ਵਿਲੀ ਚ ਪੜਦੀ ਪੀਓ ਚ ਜੰਟ ਪੜਦਾ ਵਿਮਲਾ ਵਿਲੀ ਜਿਲਾ ਵਿਲੀ ਚ ਵਿਮਲਾ ਵਿਲੀ ਜਿਲਾ ਵਿਲੀ ਚ ਪੜਦੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡੀ ਆਪਣੀ ਸ਼ਿਪਰਾ ਗੋਇਲ ਤੇ ਤੁਸੀਂ ਸਾਰੇ ਸੁਣ ਰਹੇ ਹੋ ਵਤਨੋ ਦੂਰ ਰੇਡੀਓ ਸੁਖੀ ਨਿੱਜਰ ਜੀ ਦੇ ਨਾਲ
8: ਲਿਸਨ ਲਾਈਵ ਵਤਨੋ ਦੂਰ ਰੇਡੀਓ ਵਿਦ ਸੁਖੀ ਨਿੱਜਰ
9: ਜੀ ਦੋਸਤੋ ਇੱਕ ਵਾਰੀ ਫਿਰ ਵਤਨ ਦੂਰ ਚ ਆਪ ਸਭ ਦਾ ਨਿੱਘਾ ਸਵਾਗਤ ਹੈ 5:30 AM ਦੇ ਉੱਤੇ ਤੁਸੀਂ ਜੁੜੇ ਹੋਏ ਹੋ ਮੈਂ ਸੁਖੀ ਨਿੱਜਰ ਤੇ ਕਿਰਨ ਹੋਰੀ ਮੇਰੇ ਨਾਲ ਸਟੂਡੀਓ ਚ ਸਾਥ ਦੇ ਰਹੇ ਨੇ ਤੇ ਇਸ ਟਾਈਮ ਸਾਡੀ ਜਿਹੜੀ ਲਾਈਨ ਹੈ ਉਹ ਪੰਜਾਬ ਇੰਸ਼ੋਰੈਂਸ ਦੇ ਨਾਲ ਜੁੜ ਚੁੱਕੀ ਹੈ ਔਰ ਸ਼ੇਰ ਜੰਗ ਰਾਣਾ ਜੀ ਮੇਰੇ ਨਾਲ ਨੇ ਰਾਣਾ ਜੀ ਪ੍ਰੋਗਰਾਮ ਚ ਵੈਲਕਮ ਜੀ ਆਇਆਂ ਨੂੰ
10: ਥੈਂਕ ਯੂ ਸੋ ਮਚ ਸੁਖੀ ਭਾਜੀ ਤੁਹਾਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
9: ਸਤਿ ਸ਼੍ਰੀ ਅਕਾਲ ਜੀ ਕਿਉਂਕਿ ਕੈਨੇਡਾ ਡੇ ਆਉਣ ਜਾ ਰਿਹਾ ਵੀਕਐਂਡ ਵੀ ਬਹੁਤ ਵਧੀਆ ਆ ਮੌਸਮ ਵੀ ਬੜਾ ਅੱਛਾ ਕੋਈ ਤੁਸੀਂ ਵੀ ਇੰਸ਼ੋਰੈਂਸ ਸੰਬੰਧੀ ਆਪਣੇ ਫੀਲਡ ਸੰਬੰਧੀ ਕੋਈ ਚੰਗੀ ਜੀ ਖਬਰ ਸੁਣਾਓ
10: ਡੈਫੀਨੇਟਲੀ ਜੀ ਜੁਲਾਈ ਮਹੀਨੇ ਤੋਂ ਸਭ ਤੋਂ ਪਹਿਲਾਂ ਤੇ ਅਸੀਂ ਆਪਣੇ ਆਫਿਸ ਦੇ ਵਿੱਚ ਫ੍ਰੀ ਦੇ ਵਿੱਚ ਕਲਾਸਿਸ ਜਿਹੜੀਆਂ ਕੰਡਕਟ ਕਰ ਰਹੇ ਹੈਗੇ ਆ ਜਿਹੜੇ ਵੀ ਆਪਣੇ ਲਿਸਨਰ ਇੰਸ਼ੋਰੈਂਸ ਇੰਡਸਟਰੀ ਨੂੰ ਜੁਆਇਨ ਕਰਨਾ ਚਾਹੁੰਦੇ ਨੇ ਸਾਡੇ ਕੋਲ ਬਹੁਤ ਹੀ ਵਧੀਆ ਟੀਚਰ ਨੇ ਪ੍ਰੋਫੈਸ਼ਨਲ ਟੀਚਰ ਨੇ ਸੋ 4 Saturday ਤੇ 4 Sunday ਸੋ ਜੁਲਾਈ ਮਹੀਨੇ ਦੇ ਵਿੱਚ ਤੁਸੀਂ ਜਿਹੜਾ ਹੈਗਾ ਕਲਾਸਿਸ ਦੇ ਵਿੱਚ ਬੈਠ ਕੇ ਉਸ ਤੋਂ ਬਾਅਦ ਤੁਸੀਂ ਆਪਣਾ ਐਗਜ਼ਾਮ ਲਿਖ ਸਕਦੇ ਹੈਗੇ ਹੋ ਉਸ ਤੋਂ ਬਾਅਦ ਆਪਾਂ ਇਹ ਕਹਿ ਸਕਦੇ ਹਾਂ ਇੱਕ ਸਕਸੈਸਫੁਲ ਟੀਮ ਦਾ ਹਿੱਸਾ ਬਣ ਸਕਦੇ ਹੋ ਮੋਰ ਦੈਨ 1000 ਤੋਂ ਜ਼ਿਆਦਾ ਐਡਵਾਈਜ਼ਰ ਪੰਜਾਬ ਇੰਸ਼ੋਰੈਂਸ ਨਾਲ ਕੰਮ ਕਰ ਰਹੇ ਨੇ ਤੇ 14 ਸਾਡੇ ਆਫਿਸ ਨੇ ਪੂਰੇ ਕੈਨੇਡਾ ਦੇ ਵਿੱਚ ਕਿਸੇ ਵੀ ਸ਼ਹਿਰ ਦੇ ਵਿੱਚ ਜਿੱਦਾਂ ਕੈਲਗਰੀ ਐਡਮਿੰਟਨ ਵਿਨੀਪੈਗ ਮੌਂਟਰੀਅਲ ਸਰੀ ਐਬਿਸਫੋਰਡ ਓਟਵਾ ਜਿੱਥੇ ਜਿੱਥੇ ਵੀ ਆਪਣੇ ਪੰਜਾਬੀਆਂ ਦੀ ਮੇਜਰ ਵਸੋਂ ਹੈਗੀ ਹੈ ਤੇ ਪੰਜਾਬ ਇੰਸ਼ੋਰੈਂਸ ਇਸ ਦੇਅਰ ਐਂਡ ਜਿਹੜਾ ਆਪਣਾ ਲਾਇਸੈਂਸ ਹੈ ਪੂਰੇ ਕੈਨੇਡਾ ਵਾਈਡ ਜਿਹੜਾ ਹੈਗਾ ਵਰਕ ਕਰਦਾ ਹੈਗਾ ਐਕਸੈਪਟ ਕਿਊਬਿਕ ਜੇ ਕਿਊਬਿਕ ਦੇ ਵਿੱਚ ਕੰਮ ਕਰਨਾ ਹੋਵੇ ਤੇ ਇੱਕ ਐਗਜ਼ਾਮ ਹੋਰ ਲਿਖਣਾ ਪੈਂਦਾ ਸੋ ਅਗਰ ਤੁਸੀਂ ਇੰਟਰਸਟਿਡ ਹੈਗੇ ਹੋ ਪੜ੍ਹੇ ਲਿਖੇ ਹੋ ਐਂਡ ਚਾਹੁੰਦੇ ਹੈਗੇ ਹੋ ਵੀ ਤੁਸੀਂ ਇੱਕ ਐਕਸਟਰਾ ਇਨਕਮ ਜਿਹੜਾ ਹੈ ਅਰਨ ਕਰਨਾ ਚਾਹੁੰਦੇ ਹੈਗੇ ਹੋ ਤਾਂ ਡੈਫੀਨੇਟਲੀ ਤੁਸੀਂ ਹੈਲਪ ਕਰਕੇ ਲੋਕਾਂ ਦੀ ਇੰਸ਼ੋਰੈਂਸ ਇੰਡਸਟਰੀ ਨੂੰ ਜੁਆਇਨ ਕਰ ਸਕਦੇ ਹੋ ਮੇਰਾ ਨੰਬਰ ਹੈ 416-910-9000 416-910-9000 ਵੈਬਸਾਈਟ ਹੈ punjabinsurance.ca ਐਂਡ ਸਪੈਸ਼ਲੀ ਅੱਜ ਦੇ ਪ੍ਰੋਗਰਾਮ ਵਿੱਚ ਭਾਜੀ ਆਪਾਂ RDSP ਦਾ ਜ਼ਰੂਰ ਜਾਣਕਾਰੀ ਦੇਵਾਂਗੇ ਕਿਉਂਕਿ ਕਾਫੀ ਪਰਿਵਾਰ ਹੈ ਜਿਨ੍ਹਾਂ ਨੂੰ ਇਸ ਗ੍ਰਾਂਟ ਬਾਰੇ ਨਹੀਂ ਪਤਾ ਕੈਨੇਡਾ ਦੀ ਗੌਰਮੈਂਟ ਫੈਡਰਲ ਗੌਰਮੈਂਟ ਇਹ ਗ੍ਰਾਂਟ ਦੇ ਰਹੀ ਹੈ $90,000 ਤੱਕ ਦੀ ਗ੍ਰਾਂਟ ਹੈ ਐਂਡ ਇਹਦੇ ਚ ਅਗਰ ਕੋਈ ਪਰਸਨ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ ਤੇ 49 ਸਾਲ ਦੀ ਉਮਰ ਤੋਂ ਉਮਰ ਜਿਹੜੀ ਆਪਣੀ ਏਜ ਘੱਟ ਹੋਣੀ ਚਾਹੀਦੀ ਹੈ ਤੇ ਆਪਾਂ ਇਹ ਗ੍ਰਾਂਟ ਅਪਲਾਈ ਕਰ ਸਕਦੇ ਹਾਂ ਐਂਡ ਇਕੱਲਾ ਇਹ ਨਹੀਂ ਹੈਗਾ ਵੀ ਆਪਾਂ ਡਿਸੇਬਲ ਹੈਗੇ ਆ ਤਾਂ ਹੀ ਜਿਹੜਾ ਹੈਗਾ ਅਗਰ ਆਪਾਂ ਫਿਜ਼ੀਕਲੀ ਜਾਂ ਮੈਂਟਲੀ ਵੀ ਅਗਰ ਕੋਈ ਆਪਾਂ ਕੋਈ ਇੰਪੇਅਰਮੈਂਟ ਹੈਗੀ ਆ ਸੋ ਜਿੱਦਾਂ ਗਵਰਨਮੈਂਟ ਨੇ ਇਹੀ ਕਿਹਾ ਹੈਗਾ ਵੀ ਅਗਰ ਸਾਨੂੰ ਜਿਹੜੀ ਆਪਾਂ ਡੇਲੀ ਰੂਟੀਨ ਦੇ ਜਿਹੜੇ ਵਰਕ ਕਰਦੇ ਹੈਗੇ ਆ ਉਹ ਅਗਰ ਸਾਡੇ ਤੋਂ ਪਰਫਾਰਮ ਨਹੀਂ ਹੋ ਰਿਹਾ ਕਹਿ ਸਕਦੇ ਹਾਂ ਆਪਾਂ ਆਪਣੇ ਆਪ ਚੱਲ ਫਿਰ ਨਹੀਂ ਸਕਦੇ ਵਿਜ਼ਨ ਦੀ ਪ੍ਰੋਬਲਮ ਹੈ ਸਪੀਕਿੰਗ ਦੀ ਹੀਅਰਿੰਗ ਦੀ ਡਰੈਸਿੰਗ ਦੀ ਫੀਡਿੰਗ ਦੀ ਤੇ ਆਪਾਂ ਇਹ ਗ੍ਰਾਂਟ ਅਪਲਾਈ ਕਰਕੇ $90,000 ਦਾ ਬੈਨੀਫਿਟ ਲੈ ਸਕਦੇ ਹਾਂ 2008 ਤੋਂ ਗਵਰਨਮੈਂਟ ਨੇ ਗ੍ਰਾਂਟ ਸਟਾਰਟ ਕੀਤੀ ਸੀ ਪਰ ਬਹੁਤ ਘੱਟ ਲੋਕ ਹੈ ਜਿਨ੍ਹਾਂ ਦੀ ਇਹਦੀ ਜਾਣਕਾਰੀ ਸੀ ਸਾਡੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੋਣਾ ਚਾਹੀਦਾ ਹੈ ਤੇ ਆਪਾਂ ਇਹ ਗ੍ਰਾਂਟ ਅੱਜ ਹੀ ਅਪਲਾਈ ਕਰ ਸਕਦੇ ਹਾਂ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000 416-910-9000 ਵੈਬਸਾਈਟ ਹੈ punjabinsurance.ca ਤੇ ਸੁੱਖੀ ਭਾਜੀ ਕਾਫੀ ਜਿਹੜੀ ਇੰਪੇਅਰਡ ਕੰਡੀਸ਼ਨਸ ਨੇ ਉਹ ਮੈਂ ਦੱਸਣਾ ਚਾਹੂੰਗਾ, ਪਰ ਉਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ 2023 ਦੇ ਵਿੱਚ ਗੌਰਮੈਂਟ ਨੇ ਜਿਹੜੇ ਲੋਕ ਇਨਸੁਲਿਨ ਡਿਪੈਂਡੈਂਟ ਇਨਸੁਲਿਨ ਲੈਂਦੇ ਨੇ ਡੇਲੀ, ਸੋ ਉਹਨਾਂ ਨੂੰ ਵੀ ਉਹਨਾਂ ਨੇ ਇਸ 'ਚ ਕਵਰ ਕੀਤਾ ਵੀ ਅਗਰ ਤੁਸੀਂ ਵੀ ਇਨਸੁਲਿਨ ਡਿਪੈਂਡੈਂਟ ਹੋ ਤੇ $90,000 ਦੀ ਗ੍ਰਾਂਟ ਅਪਲਾਈ ਕਰ ਸਕਦੇ ਹੋ, ਸਿਰਫ ਪਰ ਉਮਰ ਜਿਹੜੀ ਹੈ 49 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ, 1977 ਜਾਂ ਉਸ ਤੋਂ ਬਾਅਦ ਦੇ ਜਿੰਨੇ ਵੀ ਬੋਰਨ ਹੈਗੇ ਨੇ ਇਹ ਗ੍ਰਾਂਟ ਅਪਲਾਈ ਕਰ ਸਕਦੇ ਨੇ। ਜਿਵੇਂ ਇਨਸੁਲਿਨ ਡਿਪੈਂਡੈਂਟ ਦੇ ਨਾਲ ਨਾਲ ਕੈਨੇਡਾ ਦੇ ਵਿੱਚ ਸਪੈਸ਼ਲ ਨੀਡ ਵਾਲੇ ਬਹੁਤ ਬੱਚੇ ਹੈਗੇ, ਆਟਿਜ਼ਮ, ਡਾਊਨ ਸਿੰਡਰੋਮ, ADHD, ਇਸ ਤੋਂ ਇਲਾਵਾ ਡਾਇਮੈਂਸ਼ੀਆ, ਅਲਜ਼ਾਈਮਰ, CP ਦਾ ਇਸ਼ੂ ਹੈ, ਡਿਵੈਲਪਮੈਂਟਲ ਡਿਲੇ ਹੈ, ਐਪੀਲੈਪਸੀ ਹੈ, ਡਿਵੈਲਪਮੈਂਟਲ ਡਿਸੇਬਿਲਿਟੀ, ਕਰੋਨਿਕ ਕੰਡੀਸ਼ਨ ਹੈ, MS, ਇਸ ਤੋਂ ਇਲਾਵਾ ਸਵੇਅਰ ਕੋਲਾਈਟਸ, ਸਵੇਅਰ ਅਰਥਰਾਈਟਸ, ਸਵੇਅਰ ਕੋਰਨ ਡਿਜ਼ੀਜ਼ ਹੈਗੀ ਹੈ, ਲਿਊਪਸ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ, ਕੋਈ ਕੈਂਸਰ ਦਾ ਪੇਸ਼ੈਂਟ ਹੈ, ਇਲਾਜ ਲੰਬਾ ਚੱਲ ਰਿਹਾ ਹੈਗਾ, ਉਹਨਾਂ ਨੂੰ ਵੀ ਇਹ $90,000 ਦੀ ਗ੍ਰਾਂਟ ਮਿਲ ਸਕਦੀ ਹੈ। ਇਸ ਤੋਂ ਇਲਾਵਾ ਸਵੇਅਰ ਡਿਪਰੈਸ਼ਨ, ਹਾਰਟ ਡਿਜ਼ੀਜ਼, ਸਟ੍ਰੋਕ ਸਰਵਾਈਵਰ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, PTSD, ਐਂਗਜ਼ਾਇਟੀ ਡਿਸਆਰਡਰ, ਸਵੇਅਰ ਲਰਨਿੰਗ ਡਿਸੇਬਿਲਿਟੀਜ਼, ਹੇਅਰਿੰਗ ਲਾਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, ਇਸ ਤੋਂ ਇਲਾਵਾ OCD, ਪੋਲੀਓ, ਪਾਰਕਿੰਸਨ, ਇਸ ਤੋਂ ਇਲਾਵਾ ਪੈਰਾਲਾਈਸਿਸ, ਹਿਪ ਇੰਜਰੀ, ਪੇਨ, ਗਲੂਕੋਮਾ, ਸੋ ਕਾਫੀ ਲੰਬੀ ਲਿਸਟ ਹੈ। ਜੋ ਤੁਸੀਂ ਸਾਨੂੰ ਕਾਲ ਕਰੋਗੇ ਆਪਾਂ ਤੁਹਾਨੂੰ ਗਾਈਡ ਕਰਾਂਗੇ ਵੀ ਆਪਾਂ ਐਲੀਜੀਬਲ ਵੀ ਹੈਗੇ ਜਾਂ ਨਹੀਂ ਹੈਗੇ। ਐਂਡ ਗੌਰਮੈਂਟ ਨੇ ਭਾਜੀ ਇਹ ਕਿਹਾ ਹੈਗਾ ਅਗਰ ਆਪਾਂ ਐਲੀਜੀਬਿਲਟੀ ਰੱਖਦੇ ਸੀ ਸਾਨੂੰ ਇਸ ਗ੍ਰਾਂਟ ਦਾ ਜਾਣਕਾਰੀ ਨਹੀਂ ਸੀਗੀ ਤੇ ਪਿਛਲੇ 10 ਸਾਲ ਦੀ ਜਿਹੜੀ ਆਪਾਂ ਗ੍ਰਾਂਟ ਮਿਸ ਕੀਤੀ ਹੈ ਉਹ ਗ੍ਰਾਂਟ ਵੀ ਆਪਾਂ ਹੁਣ ਲੈ ਸਕਦੇ ਹਾਂ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ। ਇਸ ਤੋਂ ਇਲਾਵਾ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਜਿਹਦਾ ਕੋਲ ਹੈਗਾ 18 ਸਾਲ ਦੀ ਉਮਰ ਤੋਂ ਘੱਟ ਬੱਚੇ ਨੇ ਤੇ ਉਹਨਾਂ ਦੇ ਪੇਰੈਂਟਸ ਨੂੰ ਅਪ ਟੂ $284 ਹਰ ਮਹੀਨੇ ਗੌਰਮੈਂਟ ਨੇ ਅਲਹਿਦਾ ਦੇਣੇ ਹੈਗੇ ਨੇ। ਇਸ ਤੋਂ ਇਲਾਵਾ ਜਿਹਨਾਂ ਦੀ ਉਮਰ 18 ਤੋਂ ਬਾਅਦ ਹੈ ਤੇ ਅਪ ਟੂ $200 ਹਰ ਮਹੀਨੇ ਉਹਨਾਂ ਨੂੰ ਜਿਹੜਾ ਮਿਲਣਾ ਸ਼ੁਰੂ ਹੋ ਜਾਏਗਾ, ਜਿਹੜਾ ਕਿ ਗੌਰਮੈਂਟ ਨੇ ਪਿਛਲੇ ਸਾਲ ਜੁਲਾਈ ਮਹੀਨੇ ਤੋਂ ਸਟਾਰਟ ਕੀਤਾ ਸੀਗਾ। ਅਗਰ ਤੁਸੀਂ ਇਹ ਵੀ ਨਹੀਂ ਅਪਲਾਈ ਕੀਤਾ ਆਪਾਂ ਉਹ ਵੀ ਅਪਲਾਈ ਕਰ ਦਾਂਗੇ, ਸੋ ਆਲਮੋਸਟ ਸਾਲ ਹੋਣ ਵਾਲਾ $2400 ਜਿਹੜਾ ਹੈਗਾ ਪੂਰੇ ਸਾਲ ਦਾ ਇਕੱਠਾ ਤੁਹਾਡੇ ਅਕਾਊਂਟ ਚ ਆ ਜਾਏਗਾ। ਇਸ ਤੋਂ ਬਾਅਦ ਹਰ ਮਹੀਨੇ $200 ਆਇਆ ਕਰਨਗੇ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ। ਐਂਡ ਸੁੱਖੀ ਭਾਜੀ RDSP ਅਕਾਊਂਟ ਓਪਨ ਕਰਨ ਦੇ ਵਿੱਚ ਅਸੀਂ ਕਿਸੇ ਵੀ ਕਲਾਇੰਟ ਤੋਂ ਕੋਈ ਵੀ ਫੀਸ ਚਾਰਜ ਨਹੀਂ ਕਰਦੇ। ਵੀ ਆਰ ਹੈਲਪਿੰਗ ਆਵਰ ਕਮਿਊਨਿਟੀ ਟੂ ਗੈਟ ਦਿਸ ਫੈਡਰਲ ਗੌਰਮੈਂਟ ਗ੍ਰਾਂਟ ਜਿਹੜੀ ਕਿ ਗੌਰਮੈਂਟ ਦੇ ਰਹੀ ਹੈਗੀ ਹੈ। ਆਪਾਂ ਨੂੰ ਇਹ ਜ਼ਰੂਰ ਅਵੇਲ ਕਰਨੀ ਚਾਹੀਦੀ ਜਿਹੜੇ ਲੋਕ ਡਿਜ਼ਰਵ ਕਰਦੇ ਨੇ, ਕਿਉਂਕਿ ਕਾਫੀ ਪੇਰੈਂਟਸ ਮਿਲਦੇ ਹੈਗੇ ਨੇ ਜਿਨ੍ਹਾਂ ਦੇ ਬੱਚੇ ਸਪੈਸ਼ਲੀ ਸਪੈਸ਼ਲ ਨੀਡ ਵਾਲੇ ਨੇ, ਆਟਿਜ਼ਮ ਵਾਲੇ ਨੇ, ਕਈ ਏਦਾਂ ਦੀਆਂ ਜਿਹੜੀਆਂ ਥੈਰੇਪੀਜ਼ ਹੈਗੀਆਂ ਨੇ ਜਿਹੜੀਆਂ ਸਾਡੇ ਹੈਲਥ ਕਾਰਡ ਨੇ ਕਵਰ ਨਹੀਂ ਕਰਨੀਆਂ ਹੁੰਦੀਆਂ, ਸੋ ਪੇਰੈਂਟਸ ਨੂੰ ਆਪਣੀ ਪਾਕਿਟ ਚੋਂ ਕਿੰਨਾ ਕਿੰਨਾ ਪੈਸਾ ਲਗਾਉਣਾ ਪੈਂਦਾ। ਇਸ ਤੋਂ ਇਲਾਵਾ ਪੇਰੈਂਟਸ ਕੰਸਰਨ ਨੇ ਵੀ ਅੱਜ ਤਾਂ ਅਸੀਂ ਅਲਾਈਵ ਹਾਂ ਆਪਣੇ, ਅਸੀਂ ਬੱਚੇ ਦੀ ਜਿਹੜਾ ਸਪੈਸ਼ਲ ਨੀਡ ਵਾਲਾ ਇਹਦੀ ਟੇਕ ਕੇਅਰ ਕਰ ਰਹੇ ਹਾਂ, ਪਰ ਕੱਲ ਨੂੰ ਸਾਨੂੰ ਪਹਿਲਾਂ ਕੁਛ ਹੋ ਗਿਆ, ਬੱਚੇ ਦੀ ਟੇਕ ਕੇਅਰ ਕਿੰਨੇ ਕਰਨੀ ਹੈ। ਇਹੀ ਕਾਰਨ ਹੈ ਇਸ ਅਕਾਊਂਟ ਨੂੰ ਓਪਨ ਕਰਨ ਦਾ, ਕਾਰਨ ਹੀ ਹੈ ਇੱਕ ਸੇਵਿੰਗ ਅਕਾਊਂਟ ਹੈ ਜਿਹਦੇ ਨਾਲ ਕੀ ਹੈ ਜਿਹੜਾ ਸਾਡਾ ਡਿਸੇਬਲ ਬੱਚਾ ਜਾਂ ਸਪੈਸ਼ਲ ਨੀਡ ਵਾਲਾ ਬੱਚਾ ਹੈਗਾ ਕੱਲ ਨੂੰ ਕਿਸੇ ਤੇ ਫਾਈਨੈਂਸ਼ੀਅਲ ਡਿਪੈਂਡੈਂਟ ਨਹੀਂ ਹੋਏਗਾ। ਤੇ ਤੁਸੀਂ ਕਾਲ ਕਰਨਾ ਇਸ ਪਲਾਨ ਬਾਰੇ ਹੋਰ ਜਾਣਕਾਰੀ ਚਾਹੀਦੀ ਹੋਵੇ। $90,000 ਕੋਈ ਸਮਾਲ ਅਮਾਊਂਟ ਨਹੀਂ ਹੈ, ਕਾਫੀ ਕਾਫੀ ਬਿਗ ਅਮਾਊਂਟ ਹੈ। ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000
9: ਕੋਈ ਵੀ ਤੁਹਾਡੇ ਕੋਲ ਕੋਈ ਕਮਿਊਨਿਟੀ ਨਿਊਜ਼ ਹੈ ਜਾਂ ਵੀਕਐਂਡ ਦਾ ਕੁਛ ਦੱਸਣਾ ਚਾਹੋ ਜਾਂ ਕਿਵੇਂ ਕੋਈ ਗੱਲਬਾਤ ਜਾਂ ਫਿਰ ਤੁਹਾਡਾ ਕੋਈ ਬਿਜ਼ਨਸ ਹੈ, ਵਪਾਰ ਹੈ, ਉਸਨੂੰ ਪ੍ਰਮੋਟ ਕਰਨਾ ਚਾਹੋ, ਤੁਸੀਂ ਵਤਨੋ ਦੂਰ ਦੇ ਰਾਹੀਂ ਨੰਬਰ ਹੈ ਸਾਡਾ 905-799-0999 905-799-0999। ਔਰ ਕਿਰਨ ਜੀ ਆਪਾਂ ਦੱਸ ਦਈਏ ਕਿ ਆਪਣੀ ਟੀਮ ਜਿਹੜੀ ਆ ਰੀਅਲ ਸਟੇਟ ਦਾ ਕੰਮ ਕਰਦੀ ਹੈ ਜੀ, ਕਿਉਂਕਿ ਜੇ ਕਿਸੇ ਨੇ ਕੋਈ ਪ੍ਰੋਪਰਟੀ ਵੇਚਣੀ ਆ ਜਾਂ ਫਿਰ ਕੋਈ ਪ੍ਰੋਪਰਟੀ ਲੱਭ ਰਿਹਾ ਹੈਗਾ ਖਰੀਦਣੀ ਚਾਹੁੰਦੇ ਹੋ ਤੇ ਤਾਂ ਵੀ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਲਿਓ। ਰੀਮੈਕਸ ਗੋਲਡ ਨਾਲ ਕੰਮ ਕਰਦੇ ਆ, ਨੰਬਰ ਬੜਾ ਈਜ਼ੀ ਆ ਰੀਅਲ ਸਟੇਟ ਦਾ 416-881-7070 416-881-7070। ਕੁਝ ਇੱਕ ਪ੍ਰੋਪਰਟੀਆਂ ਆਈਆਂ ਆਪਣੇ ਕੋਲ ਜਿਹੜੀਆਂ MLS ਦੇ ਉੱਤੇ ਨਹੀਂ ਆ, ਮੈਂ ਪਹਿਲਾਂ ਹੀ ਦੱਸ ਦਵਾਂ ਅਸੀਂ ਰੇਡੀਓ ਤੇ ਉਹ ਅਨਾਊਂਸ ਕਰਦੇ ਹਾਂ ਜਿਹੜੀਆਂ ਕਿ MLS ਦੇ ਉੱਤੇ ਨਹੀਂ ਹੁੰਦੀਆਂ। ਜਦੋਂ MLS ਦੇ ਉੱਤੇ ਚਲੀ ਗਿਆ ਫਿਰ ਤਾਂ ਪਬਲਿਕ ਚ ਹੋ ਗਈਆਂ, ਤੁਹਾਡੇ ਪੈਸੇ ਦੀ ਬਚਤ ਨਹੀਂ ਫਿਰ ਹੋਣੀ, ਇਸ ਕਰਕੇ ਅਸੀਂ ਤੁਹਾਡੇ ਪੈਸੇ ਦੀ ਬਚਤ ਕਰਨੀ ਚਾਹੁੰਦੇ ਹਾਂ। ਸੋ ਕੁਝ ਇੱਕ ਪ੍ਰੋਪਰਟੀਆਂ ਬਾਰੇ ਆਪਾਂ ਜਾਣਕਾਰੀ ਦੇ ਦਈਏ।
11: ਬਿਲਕੁਲ ਜੀ, ਸਾਡੇ ਕੋਲ ਜਿਹੜੀ ਹੈ ਜੀ ਨਾਇਗਰਾ ਦੇ ਵਿੱਚ ਇੱਕ ਪ੍ਰਾਪਰਟੀ ਹੈਗੀ ਜਿਹੜੀ ਕਿ Airbnb ਪ੍ਰਾਪਰਟੀ ਹੈਗੀ ਆ, ਔਰ ਬਿਲਕੁਲ ਜੀ ਸਾਰੀਆਂ 5 ਜਿਹੜੀਆਂ ਜੀ ਉਹਦੇ ਵਿੱਚ ਯੂਨਿਟਸ ਹੈਗੀਆਂ, 1 ਕਮਰਸ਼ੀਅਲ ਹੈ, 4 ਰੈਸੀਡੈਂਸ਼ੀਅਲ ਹੈ, ਸਾਰੀਆਂ ਦੀ ਸਾਰੀਆਂ ਜਿਹੜੀਆਂ ਜੀ ਇਨਕਮ ਜਨਰੇਟਿੰਗ ਹੈਗੀਆਂ ਆ। ਬਿਲਕੁਲ ਜਿਹੜਾ ਹੈ ਜੀ 5 ਮਿੰਟ ਦੀ ਬਾਈ ਵਾਕ ਜਿਹੜਾ ਜੀ ਫਾਲਸ ਤੋਂ ਦੂਰ ਹੀ ਹੈਗੀ ਆ। ਸੋ ਇਸ ਪ੍ਰੋਪਰਟੀ ਦੇ ਬਾਰੇ ਵਧੇਰੀ ਜਾਣਕਾਰੀ ਲੈਣੀ ਹੈਗੀ ਤਾਂ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਆ 416-881-7070 ਤੇ। ਜੇ ਤੁਸੀਂ ਜਿਹੜਾ ਹੈ ਜੀ ਤੁਸੀਂ ਇੱਕ ਬਿਜ਼ਨਸ ਲਈ ਬਿਲਡਿੰਗ ਲੈਣਾ ਚਾਹੁੰਦੇ ਹੋ ਸਾਡੇ ਕੋਲ ਉਹ ਵੀ ਜਿਹੜੀ ਹੈ ਜੀ ਟਾਊਨ ਆਫ ਐਕਸਟਰ ਦੇ ਵਿੱਚ ਜਿਹੜੀ ਜੀ ਉਹ ਵੀ ਪ੍ਰੋਪਰਟੀ ਲੋਕੇਟਡ ਹੈਗੀ ਆ। ਵਧੇਰੀ ਜਾਣਕਾਰੀ ਸੇਮ ਨੰਬਰ ਤੇ ਦਿੱਤੀ ਜਾ ਸਕਦੀ। ਮੋਨੋ ਦੇ ਵਿੱਚ ਕੋਈ ਪ੍ਰੋਪਰਟੀ ਲੈਣੀ ਤਾਂ ਵੀ ਸਾਡੇ ਕੋਲ ਜਿਹੜੀ ਹੈ ਜੀ ਜਾਣਕਾਰੀ ਤੁਸੀਂ ਲੈ ਸਕਦੇ ਹੈਗੇ ਆ। ਜਾਣੀ ਕਿ ਤੁਸੀਂ ਗੈਸ ਸਟੇਸ਼ਨ ਲੈਣੇ ਸਾਡੇ ਕੋਲ ਉਹ ਵੀ ਅਵੇਲੇਬਲ ਆ। ਕੋਈ ਤੁਸੀਂ ਜਿਹੜਾ ਹੈ ਜੀ ਰੈਸਟੋਰੈਂਟ ਲੈਣਾ ਚਾਹੁੰਦੇ ਕੋਈ ਫਰੈਂਚਾਈਜ਼ੀ ਬਿਜ਼ਨਸ ਹੈ ਉਹਦਾ ਬਿਲਕੁਲ ਆਪਣੀ ਸਾਰੀ ਨੀਡਸ ਇਸ ਨੰਬਰ ਤੇ ਦੱਸ ਸਕਦੇ ਆ 416-881-7070। ਔਰ ਬਿਲਕੁਲ ਜੀ ਜੇ ਤੁਸੀਂ ਰੇਡੀਓ ਤੇ ਆਪਣਾ ਬਿਜ਼ਨਸ ਪ੍ਰਮੋਟ ਕਰਨਾ ਚਾਹੁੰਦੇ ਹਾਂ ਅਸੀਂ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਹੈ ਜੀ ਸਾਡੀ ਟੀਮ ਤੁਹਾਡੀ ਇੱਕ ਕਮਰਸ਼ੀਅਲ ਐਡ ਬਣਾਊਗੀ ਨਾਲ ਦੀ ਨਾਲ ਜਿਹੜਾ ਜੀ ਵਧੀਆ ਤਰੀਕੇ ਨਾਲ ਤੁਹਾਨੂੰ ਬਿਜ਼ਨਸ ਪ੍ਰਮੋਟ ਕਰਕੇ ਦੇਵਾਂਗੇ। ਬਿਲਕੁਲ ਫੁੱਲ 100% ਜਿਹੜਾ ਜੀ ਆਪਾਂ ਤੁਹਾਨੂੰ ਰਿਸਪਾਂਸ ਦੇਵਾਂਗੇ ਗੱਲਬਾਤ ਉਹਦੇ ਲਈ। ਸਟੂਡੀਓ ਦਾ ਨੰਬਰ 9057990999 ਤੇ ਜਿਹੜੀ ਹੈ ਜੀ ਤੁਸੀਂ ਸਾਡੇ ਨਾਲ ਗੱਲਬਾਤ ਜਾਂ ਮੀਟਿੰਗ ਸਕੇਜੂਲ ਕਰ ਸਕਦੇ ਹਾਂ।
9: ਜੀ ਬਿਲਕੁਲ, ਥੋੜੀ ਦੇਰ ਤੋਂ ਬਾਅਦ ਅਸੀਂ ਇੱਕ ਹੋਰ ਰੀਅਲ ਸਟੇਟ ਸੰਬੰਧੀ ਤੁਹਾਡੇ ਲਈ ਖੁਸ਼ਖਬਰੀ ਦੱਸਾਂਗੇ ਜਿਹੜੀ ਕਿ ਬਿਜ਼ਨਸ ਵਾਲੇ ਵਪਾਰੀ ਸੱਜਣਾਂ ਦੇ ਲਈ ਬਹੁਤ ਚੰਗੀ ਹੋਵੇਗੀ। ਸੋ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਅਗਰ ਤੁਹਾਡੇ ਕੋਲ ਕੋਈ ਵੀ ਫਰਿੱਜ, ਸਟੋਵ, ਵਾਸ਼ਰ, ਡਰਾਇਰ ਕੁਛ ਵੀ ਤੁਹਾਡਾ ਖਰਾਬ ਹੋ ਗਿਆ ਤੇ ਤੁਹਾਨੂੰ ਨਵਾਂ ਲੈਣ ਦੀ ਬਜਾਏ ਤੁਹਾਨੂੰ ਇੱਕ ਨੰਬਰ ਦਿੰਦੇ ਹਾਂ ਜਿੱਥੋਂ ਤੁਹਾਨੂੰ ਘਰ ਆ ਕੇ ਤੁਹਾਡੀ ਉਹ ਰਿਪੇਅਰ ਕਰਕੇ ਠੀਕ ਕਰ ਦੇਣਗੇ ਕੁਇਕ ਫਿਕਸ ਮਾਸਟਰ। ਵਾਹ ਕਿਆ ਨਾਮ ਹੈ, ਕੁਇਕ ਫਿਕਸ ਮਾਸਟਰ। ਨੰਬਰ ਵੀ ਬੜਾ ਈਜ਼ੀ ਆ 905-226-2425 905-226-2425 ਦੇ ਉੱਤੇ ਤੁਸੀਂ ਕਾਲ ਕਰ ਲਓ ਤੇ ਬਹੁਤ ਹੀ ਘੱਟ ਮਿੰਟਾਂ ਚ ਤੁਹਾਡੇ ਘਰੇ ਪਹੁੰਚ ਜਾਣਗੇ ਤੇ ਤੁਹਾਡੇ ਕੋਈ ਵੀ ਜਿਹੜੀ ਕੋਈ ਵਾਸ਼ਰ, ਡਰਾਇਰ, ਫਰਿੱਜ, ਸਟੋਵ ਉਹਨੂੰ ਠੀਕ ਕਰ ਦੇਣਗੇ। ਸੋ ਇਸ ਦੇ ਨਾਲ ਨਾਲ ਜੀ ਸਾਡੀ ਇਸ ਟਾਈਮ ਲਾਈਨ ਜਿਹੜੀ ਆ ਉਹ
11: ਸਪਾਈਕਸ
9: ਐਕਸਪ੍ਰੈਸ ਦੇ ਨਾਲ ਜੁੜੀ ਹੈ ਔਰ ਦੇਖਦੇ ਹਾਂ ਰਾਜਨ ਹੋਣੀ ਇਸ ਵੀਕਐਂਡ ਦੇ ਉੱਤੇ ਕਿਹੜੀ ਖੁਸ਼ਖਬਰੀ ਲੈ ਕੇ ਹਾਜ਼ਰ ਨੇ। ਜੀ ਆਇਆਂ ਨੂੰ ਜੀ
10: ਬਹੁਤ ਬਹੁਤ ਧੰਨਵਾਦ ਸੁਖੀ ਭਾਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਜਿਹੜੇ ਵੀ ਸਾਡੇ ਸਰੋਤੇ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ, ਦੱਸ ਦਈਏ ਕਿ ਕੱਲ੍ਹ ਸਾਡੇ ਕੋਲ ਡਾਕਟਰ ਅਵੇਲੇਬਲ ਹੈ ਜੀ। ਤੁਸੀਂ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ 905-460-8888 ਤੇ। ਜਿਹੜਾ ਸਾਡਾ ਆਈ ਐਗਜ਼ਾਮ ਹੁੰਦਾ ਜੀ, ਬਾਕੀ ਦੇ ਨਾਲੋਂ ਡਿਫਰੈਂਟ ਇਹ ਹੈ ਕਿ ਨਵੀਂ ਟੈਕਨੋਲੋਜੀ ਦਾ ਇਕਵਿਪਮੈਂਟ ਹੈ ਸਾਡੇ ਕੋਲ ਤੇ ਜਿੰਨੇ ਵੀ ਰਿਜ਼ਲਟ ਆਈ ਐਗਜ਼ਾਮ ਦੇ ਆਉਂਦੇ ਨੇ ਉਹ ਡਿਜੀਟਲ ਇੱਕ ਡਿਸਪਲੇ ਸਕਰੀਨ ਦੇ ਉੱਤੇ ਆਉਂਦੇ ਨੇ। ਸੋ ਜੋ ਵੀ ਡਾਕਟਰ ਸਕੈਨ ਕਰਕੇ ਅੱਖ ਦਾ ਰਿਜ਼ਲਟ ਆ ਕਹਿੰਦਾ ਜੀ, ਉਹ ਇੱਕ ਰੈਟਨੋਗ੍ਰਾਫੀ ਮਸ਼ੀਨ ਦੇ ਨਾਲ ਇਮੇਜਸ ਬਣਦੀਆਂ ਨੇ ਤੇ ਇੱਕ ਵੱਡੀ ਡਿਸਪਲੇ ਸਕਰੀਨ ਦੇ ਉੱਤੇ ਤੁਹਾਡੇ ਸਾਹਮਣੇ ਰਿਜ਼ਲਟ ਆ ਜਾਂਦੇ ਨੇ। ਤੁਸੀਂ ਦੇਖ ਸਕਦੇ ਹੋ, ਡਾਕਟਰ ਤੁਹਾਨੂੰ ਦਿਖਾਉਂਦੇ ਨੇ, ਸਮਝਾਉਂਦੇ ਨੇ ਵੀ ਅੱਖ ਵਿੱਚ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਚੱਲ ਰਹੀ ਹੈ ਤੇ ਉਹਦਾ ਕੀ ਸੋਲੂਸ਼ਨ ਹੈ। ਸੋ ਏਦਾਂ ਦਾ ਡਿਟੇਲ ਐਗਜ਼ਾਮ ਡਿਜੀਟਲ ਤੁਸੀਂ ਆਪਣਾ ਹੀ ਆਪਣੇ ਪਰਿਵਾਰ ਦਾ ਕਰਵਾਉਣਾ ਚਾਹੁੰਦੇ ਹੋ ਤੇ ਜ਼ਰੂਰ ਕਾਲ ਕਰਕੇ ਅਪਾਇੰਟਮੈਂਟ ਬੁੱਕ ਕਰਵਾਓ 905-460-8888। ਇਸ ਤੋਂ ਇਲਾਵਾ ਕੈਨੇਡਾ ਡੇ ਕਰਕੇ ਬਹੁਤ ਵਧੀਆ ਸੇਲ ਚੱਲ ਰਹੀ ਹੈ ਜੀ ਸਾਡੇ ਕੋਲ 2026 ਤੇ ਸਾਰੇ ਹੀ ਵਧੀਆ ਲੇਟੈਸਟ ਮਾਡਲ ਆ ਚੁੱਕੇ ਨੇ ਜੀ, ਹਾਈ ਐਂਡ ਬ੍ਰਾਂਡਡ ਫਰੇਮਾਂ ਦੇ ਤੇ ਸਨਗਲਾਸਿਸ ਦੇ। ਇਹਦੇ ਚ ਰਿਬਨ ਦੇ ਫਰੇਮ, ਅਰਮਾਨੀ ਦੇ ਫਰੇਮ, ਮਾਈਕਲ ਕੋਰਸ ਦੇ, ਕੇਟ ਸਪੇਡ ਦੇ, ਮਾਰਕ ਜੇਕਬ ਦੇ, ਹਿਊਗੋ ਬੌਸ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਤੁਹਾਨੂੰ ਫਲੈਟ 50% ਆਫ ਕਰਕੇ ਦਿੱਤੇ ਜਾ ਰਹੇ ਨੇ ਤੇ ਨਾਲ ਦੀ ਨਾਲ ਕੈਲਵਿਨ ਕਲਾਈਨ ਦੇ ਫਰੇਮ, ਫੈਂਡੀ ਦੇ ਫਰੇਮ, ਟੋਮੀ ਹਿਲਫਿਗਰ ਦੇ ਫਰੇਮ ਤੇ ਵੈਲੰਟੀਨੋ ਦੇ ਫਰੇਮ ਫਲੈਟ 75% ਆਫ ਕਰਕੇ ਦਿੱਤੇ ਜਾ ਰਹੇ ਨੇ। ਸੋ ਜਿਹੜੇ ਵੀ ਸਾਡੇ ਭੈਣ ਭਰਾ ਇਹਨਾਂ ਫਰੇਮਾਂ ਨੂੰ ਲੈਣਾ ਚਾਹੁੰਦੇ ਨੇ ਜ਼ਰੂਰ ਸਾਨੂੰ ਕਾਲ ਕਰਨ। ਇਸ ਤੋਂ ਇਲਾਵਾ ਸਾਡਾ ਵੈਲਿਊ ਪੈਕੇਜ ਵੀ ਤੁਸੀਂ ਲੈ ਸਕਦੇ ਹੋ, ਸਿਰਫ $129 ਤੁਹਾਨੂੰ ਕੰਪਲੀਟ ਕੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਬਣਾ ਕੇ ਦੇ ਰਹੇ ਹਾਂ ਜੀ, ਜਿਹਦੇ ਚ ਸਿੰਗਲ ਵਿਜ਼ਨ ਲੈਂਸਿਸ ਵੀ ਨੇ ਤੇ ਨਾਲ ਫਰੇਮ ਵੀ ਹੈ ਤੇ $258 ਤੁਹਾਨੂੰ ਅਸੀਂ ਪ੍ਰੋਗਰੈਸਿਵ ਗਲਾਸਿਸ ਦਾ ਕੰਪਲੀਟ ਕੇਅਰ ਬਣਾ ਕੇ ਦੇ ਰਹੇ ਹਾਂ ਜਿਹਦੇ ਚ SLR ਕੰਪਨੀ ਦੇ ਡਿਜੀਟਲ ਲੈਂਸਿਸ ਨੇ ਤੇ ਨਾਲ ਫਰੇਮ ਵੀ ਹੈ। ਤੇ ਜੇ ਤੁਸੀਂ ਆਪਣੀ ਐਨਕਾ ਤੇ ਕੋਈ ਵੀ ਕੋਟਿੰਗ ਐਡ ਕਰਵਾਉਣਾ ਚਾਹੁੰਦੇ ਹੋ ਤੇ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਸੋ ਇਹ ਹੋਰ ਸਾਰੀਆਂ ਡੀਲਾਂ ਲੈਣ ਲਈ ਜ਼ਰੂਰ ਪਹੁੰਚੋ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, ਫੋਰਟਨ ਐਂਡ ਸੀਲਸ ਕਹਿ ਲਓ ਜਾਂ ਕੈਨੇਡੀ ਐਂਡ ਸੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ ਜੀ। ਤੇ ਨੰਬਰ ਇੱਕ ਵਾਰੀ ਫੇਰ 905-460-8888 905-460-8888। ਬਹੁਤ ਬਹੁਤ ਧੰਨਵਾਦ।
9: ਥੈਂਕ ਯੂ ਸਰ, ਥੈਂਕ ਯੂ ਜੀ। ਔਰ ਕਿਰਨ ਜੀ, ਇੱਕ ਬੜਾ ਪਿਆਰਾ ਜਿਹਾ ਗੀਤ ਅੱਜ ਹੀ ਰਿਲੀਜ਼ ਹੋਇਆ ਕੁਝ ਘੰਟੇ ਪਹਿਲਾਂ।
11: ਅੱਛਾ ਜੀ।
9: ਉਹ ਗੀਤ ਮੈਂ ਸੁਣਾਉਣਾ, ਬੜਾ ਅਸਲੀਅਤ ਦੇ ਨਾਲ ਜੁੜਿਆ ਹੋਇਆ, ਕਈ ਗੱਲਾਂ ਆਪਾਂ ਭੁੱਲ ਜਾਂਦੇ ਹਾਂ। ਸੋ ਬੜਾ ਅਸਲੀਅਤ ਦੇ ਨਾਲ ਜੁੜਿਆ ਹੋਇਆ ਗੱਲਾਂ ਵਾਲਾ ਗੀਤ ਹੈ। ਆਵਾਜ਼ ਵੀ ਬੜੀ ਪਿਆਰੀ ਹੈ, ਮਿੱਠੀ ਆਵਾਜ਼, ਸੁਰੀਲੀ ਆਵਾਜ਼। ਔਰ ਕਿਉਂਕਿ ਕਹਿੰਦੇ ਆਪਾਂ ਨਾ ਜ਼ਿੰਦਗੀ ਦੀ ਦੌੜ ਭਾਈ ਦੇ ਵਿੱਚ ਗਵਾਚ ਜਾਂਦੇ ਹਾਂ ਕਿ ਵੀ ਪਤਾ ਨਹੀਂ ਇੱਥੋਂ ਜਾਣਾ ਵੀ ਇੱਕ ਦਿਨ।
11: ਸਹੀ ਗੱਲ
9: ਆ। ਇੱਕ ਬੜੀਆਂ ਕਿਸੇ ਨੇ ਵਧੀਆ ਗੱਲਾਂ ਸੀਗੀਆਂ ਮੈਨੂੰ ਯਾਦ ਹੈ, ਕਹਿੰਦੇ ਕਿ ਜਦੋਂ ਕੰਧਾਂ ਦੇ ਵਿੱਚ ਤਰੇੜਾਂ ਪੈ ਜਾਂਦੀਆਂ ਤਾਂ ਕੰਧਾਂ ਡਿੱਗ ਜਾਂਦੀਆਂ ਤੇ ਪਰ ਜਦੋਂ ਰਿਸ਼ਤਿਆਂ ਚ ਤਰੇੜਾਂ ਪੈ ਜਾਂਦੀਆਂ ਤੇ ਕੰਧਾਂ ਖੜੀਆਂ
11: ਹੋ ਜਾਂਦੀਆਂ, ਬਿਲਕੁਲ 100% ਜੀ, ਬਿਲਕੁਲ ਸਹੀ ਗੱਲ।
9: ਫਿਰ ਕਹਿੰਦੇ ਕਿ ਜਦੋਂ ਲੋਕ ਇੱਕੋ ਹੀ ਛਾਤ ਹੇਠ ਬੈਠ ਕੇ ਕਈ ਵਾਰ ਦੂਰ ਹੋ ਜਾਂਦੇ, ਗੱਲਾਂ ਦੀ ਥਾਂ ਚੁੱਪ ਕਰ ਜਾਂਦੇ ਆ, ਤੇ ਫਿਰ ਦਿਲਾਂ ਦੇ ਦਰਵਾਜ਼ੇ ਬੰਦ ਹੋ ਜਾਂਦੇ ਆ, ਤੇ ਅੱਖਾਂ ਸਿਰਫ ਉਹ ਦੇਖਦਿਆਂ ਰਹਿੰਦਿਆਂ ਵੀ ਕੀ ਹੋ ਰਿਹਾ,
11: ਕੀ ਹੋ ਰਿਹਾ। ਸਹੀ ਗੱਲ, ਬਿਲਕੁਲ।
9: ਸੋ ਇੱਕ ਬੜਾ ਪਿਆਰਾ ਜਿਹਾ ਗੀਤ ਹੈ, ਚੰਗਾ ਲੱਗਿਆ ਤੇ ਕਾਲ ਕਰਕੇ ਸਾਨੂੰ ਜ਼ਰੂਰ ਸਾਡਾ ਹੌਸਲਾ ਵਧਾਉਣਾ। 9057990999 ਦੇ ਉੱਤੇ ਜੀ।

0: ਬਹੁਤ ਖੂਬਸੂਰਤ, ਬਹੁਤ ਹੀ ਖੂਬਸੂਰਤ ਮੈਸੇਜ ਵੀ ਆ ਜੀ, ਤੇ ਬਹੁਤ ਖੂਬਸੂਰਤ ਹੰਸ ਭਾਈ ਹੁਣਾਂ ਨੇ ਗੀਤ ਨੂੰ ਗਾਇਆ ਵੀ ਹੈ। ਕਿਵੇਂ ਬੰਦਾ ਫਿਰਦਾ ਮਿੱਟੀ ਛਾਣਦਾ ਉਹਦੀਆਂ।
1: ਦੇਖੋ ਸੁਖੀ ਜੀ, ਇਸ ਗੀਤ ਦੇ ਵਿੱਚ ਉਹਨਾਂ ਨੇ ਇਹ ਵੀ ਦੱਸਿਆ, ਕਦੇ ਸਾਨੂੰ ਘਮੰਡ ਨਹੀਂ ਕਰਨਾ ਚਾਹੀਦਾ। ਰੱਬ ਨੇ ਜੇ ਦਿੱਤਾ ਆ ਤੇ ਇਹ ਚੀਜ਼ ਚੇਤੇ ਰੱਖੋ ਕਿ ਜੇ ਰੱਬ ਦੇ ਸਕਦਾ ਹੈ ਤਾਂ ਲੈ ਵੀ ਸਕਦਾ। ਸੋ ਆਲਵੇਜ਼ ਜਿਹੜਾ ਹੈ ਜੀ, ਜੇ ਕੋਸ਼ਿਸ਼ ਕਰਿਆ ਕਰੋ, ਕਿਸੇ ਦੀ ਮਦਦ ਕਰ ਸਕਦੇ ਆ, ਬਿਲਕੁਲ ਜੀ ਕਰੋ। ਰੱਬ ਨੇ ਤੁਹਾਨੂੰ ਇੰਨਾ ਯੋਗਾ ਕੀਤਾ ਆ, ਬਿਲਕੁਲ ਹਰ ਕਿਸੇ ਦੀ ਮਦਦ ਕਰਨੀ ਚਾਹੀਦੀ ਤੇ ਨਿਮਰਤਾ ਦੇ ਵਿੱਚ ਆਲਵੇਜ਼ ਰਹਿਣਾ ਜਿਹੜਾ ਜੀ ਚਾਹੀਦਾ ਆ। ਔਰ ਬਿਲਕੁਲ ਜੀ, ਕੁਛ ਮਿੰਟ ਹੋਰ ਸਾਡੇ
0: ਜੀ। ਬਿਲਕੁਲ, ਜਦ ਤੱਕ ਆਪਾਂ ਵੀ ਮਦਦ ਕਰਦੇ ਆ ਉਹਨਾਂ ਲੋਕਾਂ ਦੀ, ਉਹਨਾਂ ਵਪਾਰੀ ਸੱਜਣਾ ਦੀ ਜਿਹੜੇ ਰੈਂਟ ਦੇ ਉੱਤੇ ਆਪਣਾ ਬਿਜ਼ਨਸ ਕਰ ਰਹੇ ਨੇ, ਉਹਨਾਂ ਦੇ ਲਈ ਸੁਨਹਿਰੀ ਮੌਕਾ ਹੈ। ਬ੍ਰੈਂਪਟਨ ਦੇ ਵਿੱਚ ਇੱਕ ਬਹੁਤ ਵਧੀਆ ਖੂਬਸੂਰਤ ਜਗ੍ਹਾ ਦੇ ਵਿੱਚ ਜਿਹੜਾ ਹੈਗਾ ਉਹ ਬਣਨ ਜਾ ਰਿਹਾ ਹੈਗਾ ਪਲਾਜ਼ਾ, ਔਰ ਇਹ ਪਲਾਜ਼ਾ ਬਣ ਕੇ 2 ਸਾਲ ਦੇ ਵਿੱਚ ਤਿਆਰ ਹੋਣਾ। ਤੁਸੀਂ ਹੁਣੇ ਹੋਲਡ ਕਰ ਲਓ ਇਹਨੂੰ। ਇਹ ਹੈ ਹਾਈਵੇ 410 ਅਤੇ ਮੇਫੀਲਡ ਦੇ ਏਰੀਆ 'ਚ ਬਣਨਾ, ਜਿੱਥੇ ਤੁਸੀਂ ਜਿੱਦਾਂ ਦਾ ਮਰਜ਼ੀ ਬਿਜ਼ਨਸ ਖੋਲ੍ਹਣਾ ਉਹ ਖੋਲ੍ਹ ਸਕਦੇ ਹੋ। ਨੰਬਰ ਹੈ 416-8817070। ਥੋੜ੍ਹੇ ਜਿਹੇ ਪੈਸੇ ਦੇ ਕੇ ਤੁਸੀਂ ਹੋਲਡ ਕਰਨਾ, 2 ਸਾਲ 'ਚ ਬਣਨਾ, ਥੋੜ੍ਹੇ ਥੋੜ੍ਹੇ ਜਦ ਤੱਕ ਦੇਣੇ ਪੈਸੇ ਅਤੇ ਇਹ ਪ੍ਰੋਪਰਟੀ ਤੁਹਾਡੀ ਹੋ ਜਾਣੀ ਹੈ। ਦੇਖਦੇ ਹਾਂ ਜੀ, ਸਾਡੇ ਨਾਲ ਇਸ ਟਾਈਮ ਕਾਲ ਆਈ ਹੈ ਜੀ। ਆਇਆਂ ਨੂੰ ਜੀ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ?
2: ਬਹੁਤ ਵਧੀਆ, ਬਹੁਤ ਵਧੀਆ ਗਾਣੇ ਦੋਨੋਂ, ਬਹੁਤ ਵਧੀਆ ਜੀ। ਪਹਿਲਾਂ ਵੀ ਵਧੀਆ ਲੱਗਾ,
0: ਹਾਂ
2: ਪਹਿਲਾਂ ਇੰਗਲੈਂਡ ਦਾ ਨਾਂ ਬਲੈਤ, ਪਹਿਲਾਂ ਅਸੀਂ ਬਲੈਤ ਹੀ ਕਹਿੰਦੇ ਹੁੰਦੇ ਸੀ।
0: ਇੱਕ ਆਇਆ ਬਲੈਤ ਤੋਂ ਛੋਕਰਾ ਹੈ,
2: ਹਾਂਜੀ ਹਾਂਜੀ ਹਾਂਜੀ ਹਾਂਜੀ, ਤੇ ਬਾਅਦ ਚ ਯੂਕੇ ਕਹਿਣ ਲੱਗਿਆ, ਤੇ ਬਹੁਤ ਵਧੀਆ ਸੀ ਆਹ ਵੀ ਗਾਣਾ, ਬਹੁਤ ਜਾਣੀ ਕਿ ਠੰਡੇ ਸੁਭਾਅ ਨਾਲ ਗਾਏ ਆ, ਬਹੁਤ ਵਧੀਆ ਲੱਗਾ ਜੀ।
0: ਥੈਂਕ ਯੂ ਸਰ, ਥੈਂਕ ਯੂ ਪਰਿਵਾਰ ਸਾਹਿਬ, ਥੈਂਕ ਯੂ। ਸੋ ਇਸ ਦੇ ਨਾਲ ਨਾਲ ਮੈਂ ਫਿਰ ਇੱਕ ਵਾਰੀ ਯਾਦ ਕਰਾ ਦਿੰਦਾ ਕਿ ਜੀ ਮੇਫੀਲਡ ਹਾਈਵੇ 410 ਦੇ ਉੱਤੇ ਇੱਕ ਬਹੁਤ ਵਧੀਆ ਪਲਾਜ਼ਾ ਬਣ ਜਾ ਰਿਹਾ ਹੈਗਾ, ਜਿਹੜਾ 2 ਸਾਲ ਦੇ ਵਿੱਚ ਬਣ ਕੇ ਤਿਆਰ ਹੋਣਾ। ਔਰ ਉੱਥੇ ਤੁਸੀਂ ਕਿਸੇ ਤਰ੍ਹਾਂ ਦਾ ਵੀ ਬਿਜ਼ਨਸ ਖੋਲ੍ਹਣਾ ਚਾਹੁੰਦੇ ਹੋ, ਕੋਈ ਰੈਸਟੋਰੈਂਟ ਖੋਲ੍ਹਣਾ ਹੈ, ਕੋਈ ਗ੍ਰੋਸਰੀ ਸਟੋਰ ਖੋਲ੍ਹਣਾ ਹੈ, ਕੋਈ ਮੈਡੀਕਲ ਆਫਿਸ ਖੋਲ੍ਹਣਾ ਹੈ, ਕੋਈ ਸੋਨੇ ਦੀ ਦੁਕਾਨ ਖੋਲ੍ਹਣੀ ਹੈ, ਜਾਂ ਫਿਰ ਤੁਸੀਂ ਕੁਛ ਵੀ, ਹਾਲੇ ਤੁਹਾਡੇ ਕੋਲ ਮੌਕਾ ਹੈ, ਉਹ ਤੋਂ ਬਾਅਦ ਫਿਰ ਐਕਸਕਲੂਸਿਵ ਜਿਹੜਾ ਜਦੋਂ ਪਬਲਿਕ 'ਚ ਆ ਜਾਂਦਾ ਵਿਕ ਜਾਂਦਾ, ਤੁਸੀਂ ਆਪਣਾ ਯੂਨਿਟ ਹੋਲਡ ਕਰਾਉਣ ਲਈ 416-8817070 'ਤੇ ਸਿਰਫ ਕਾਲ ਕਰਨੀ ਆ। ਕੋਈ ਪੈਸੇ ਨਹੀਂ ਦੇਣੇ, ਕੁਛ ਨਹੀਂ ਕਰਨਾ, ਸਿਰਫ ਤੁਸੀਂ ਕਾਲ ਕਰਕੇ ਦੱਸਣਾ ਕਿ ਆਹ ਬਿਜ਼ਨਸ ਹੈ ਅਤੇ ਤੁਹਾਡਾ ਯੂਨਿਟ ਅਸੀਂ ਹੋਲਡ ਕਰ ਲਾਂਗੇ। 416-8817070। ਇਸ ਦੇ ਨਾਲ ਨਾਲ ਕਿਰਨ ਜੀ, ਜਿਹੜੇ ਜਿਹੜੇ ਵੀ ਅੱਜ ਦੇ ਸਪੋਂਸਰ ਸੀ ਉਹਨਾਂ ਦਾ ਇੱਕ ਵਾਰੀ ਜ਼ਿਕਰ ਕਰ ਦਈਏ, ਜਿਹਨਾਂ ਦੇ ਵਿੱਚੋਂ ਬੁੱਡਵਾਈਨ ਬੈਂਕਟ ਹਾਲ ਅਤੇ ਡ੍ਰੀਮ ਕਨਵੈਨਸ਼ਨ ਸੈਂਟਰ। ਆਉਣ ਵਾਲੇ ਦਿਨਾਂ 'ਚ ਕੋਈ ਪਾਰਟੀ ਕਰਨੀ ਚਾਹੁੰਦੇ ਹੋ, 416-7403 ਤੇ ਗੱਲ ਹੋ ਸਕਦੀ ਹੈ। ਸਮੋਸਾ ਸਵੀਟ ਫੈਕਟਰੀ 416-213-1165, ਮੋਨਾ ਮਹਿੰਗੀ ਜੀ 416-509-1509, ਸਿੰਗਾਪੁਰ ਜੂਲਰ 905-612-1500, ਟੈਲੀਟੈਮ ਇਲੈਕਟ੍ਰੋਨਿਕ 905-455-1666, ਹਰਪ੍ਰੀਤ ਸੈਣੀ ਹੋਰੀ 416-817-6500, ਕਟਾਰੀਆ ਟੂਰ ਐਂਡ ਟਰੈਵਲ 905-678-1200, ਟਿੱਕਾ ਜੰਕਸ਼ਨ 647-429-4040, ਢਾਬਾ ਔਨ ਦਾ ਫਾਲ। ਔਰ ਇਸ ਦੇ ਨਾਲ ਨਾਲ ਜੀ ਅੰਕਾਰ ਟੂਰ ਐਂਡ ਟਰੈਵਲ, ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਦੇ ਵਿੱਚ ਅੰਕਾਰ ਟੂਰ ਐਂਡ ਟਰੈਵਲ ਹੈ, ਇਹਨਾਂ ਦੀਆਂ ਸੇਵਾਵਾਂ ਵੀ ਲੈ ਸਕਦੇ ਹੋ 905-678-5595 ਤੇ ਪੀਜ਼ਾ ਡੀਪੂ ਦੇ ਸਹਿਯੋਗ ਨਾਲ ਵੀ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਇਆ। ਤੇ ਹੋਰ ਵੀ ਸਾਡੇ ਜਿਹੜੇ ਸਪੋਂਸਰ ਨੇ, ਜਿਹਨਾਂ ਦੇ ਵਿੱਚੋਂ ਨੋਵਲ ਫਰੈਸ਼ ਫੂਡ ਔਰ ਪ੍ਰਾਈਮ ਇੰਟਰਨੈਸ਼ਨਲ ਕਾਲਜ, ਨਾਸਰ ਸ਼ਾਹ ਜੀ, JD ਇੰਸ਼ੋਰੈਂਸ ਤੇ ਸਾਡੀ ਰੀਅਲ ਸਟੇਟ ਦੀ ਟੀਮ, ਸਾਰਿਆਂ ਦਾ ਹੀ ਅਸੀਂ ਧੰਨਵਾਦ ਕਰਦੇ ਹਾਂ। ਕੋਈ ਗੱਲਬਾਤ ਕਰਨੀ ਆ ਸਾਡੇ ਨਾਲ ਤੁਸੀਂ ਕਰ ਸਕਦੇ ਹੋ, ਈਜ਼ੀ ਨੰਬਰ ਹੈ 9057990999।
1: ਬਿਲਕੁਲ ਜੀ, ਔਰ ਜਾਂਦੇ ਜਾਂਦੇ ਇੱਕ ਵਾਰੀ ਫੇਸ ਸਿਟੀ ਵੱਲੋਂ ਜਿਹੜਾ ਜੀ ਕੁਛ ਫਾਇਰ ਸੇਫਟੀ ਮੀਜ਼ਰਸ ਲਏ ਜਾਣੇ, ਉਹਦੇ ਲਈ ਤੁਸੀਂ ਗੱਲਬਾਤ BramptonFire.com ਤੋਂ ਜਾ ਕੇ ਦੇਖ ਸਕਦੇ। July 7 ਤੋਂ ਲੈ ਕੇ August 19 ਤੱਕ ਕੁਛ ਜਿਹੜੇ ਜੀ ਇਵੈਂਟਸ ਉਹਨਾਂ ਨੇ ਥਰੂ ਆਊਟ ਦਾ ਸਿਟੀ ਕਰਨੇ ਹੈਗੇ ਆ। ਸੋ ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਸਾਡੇ ਸਾਰੇ ਲਿਸਨਰਸ ਦਾ, ਸਾਨੂੰ ਜਿਹੜਾ ਜੀ ਤੁਸੀਂ ਸੁਣਦੇ ਆ, ਆਪਣਾ ਫੀਡਬੈਕ ਦਿੰਦੇ, ਬਹੁਤ ਵਧੀਆ ਲੱਗਦਾ ਜੀ। ਹੁਣ ਵੀਕਐਂਡ ਆ ਗਿਆ, ਵੀਕਐਂਡ ਨੂੰ ਇੰਜੋਏ ਕਰੋ ਪਰਿਵਾਰਾਂ ਦੇ ਨਾਲ।
0: ਬਿਲਕੁਲ ਜੀ, ਦਿਓ ਇੱਥੇ ਹੀ ਇਜਾਜ਼ਤ, ਇੰਤਜ਼ਾਰ ਕਰ ਰਹੇ ਹਾਂ ਤੁਹਾਡੀਆਂ ਕਾਲਾਂ ਦਾ। ਰੀਅਲ ਸਟੇਟ ਸੰਬੰਧੀ ਕੋਈ ਪ੍ਰੋਪਰਟੀ ਵੇਚਣੀ, ਕੋਈ ਖਰੀਦਣੀ, ਰੀਮੈਕਸ ਗੋਲਡ ਨਾਲ ਕੰਮ ਕਰਦੇ ਹਾਂ, ਔਰ ਕਾਫੀ ਵੱਡੀ ਟੀਮ ਹੈ, ਰੇਡੀਓ ਦੇ ਰਾਹੀਂ, ਟੈਲੀਵਿਜ਼ਨ ਦੇ ਰਾਹੀਂ ਐਡਵਰਟਾਈਜ਼ਮੈਂਟ ਕਰਕੇ ਤੁਹਾਡੀ ਪ੍ਰੋਪਰਟੀ ਤੁਹਾਡੇ ਮੂੰਹ ਮੰਗੇ ਦਾਮ ਤੁਹਾਨੂੰ ਦਵਾ ਸਕਦੇ ਹਾਂ। ਨੰਬਰ ਹੈ 416-8817070। ਫਰਾਈਡੇ ਦੀ ਦੁਪਹਿਰ ਹੈ, ਇਸੇ ਤਰ੍ਹਾਂ ਜੁੜੇ ਰਹਿਣਾ 5:30 ਦੇ ਨਾਲ। ਰਾਜਵੀਰ ਹੋਰੀ ਹੁਣ ਤੁਹਾਡੇ ਲਈ ਇੱਕ ਵੱਖਰਾ ਜਿਹਾ ਪ੍ਰੋਗਰਾਮ ਲੈ ਕੇ ਪੇਸ਼ ਹੋਣਗੇ। ਲਓ ਫਿਰ ਜੀ ਇੱਕ ਗੀਤ ਦੇ ਨਾਲ ਲੈਣੇ ਇਜਾਜ਼ਤ, ਤੇ ਉਸ ਤੋਂ ਬਾਅਦ ਰਾਜਵੀਰ ਹੋਰਾਂ ਦੇ ਨਾਲ ਸੁਣਦੇ ਰਹਿਣਾ ਉਹਨਾਂ ਦੇ ਵਾਰਤਾਲਾਪ।

0: KHLO AM 530. This is AM 530. CHLO AM. Serving Brampton, Mississauga, Toronto, the GTA, and the world at am530.ca.
1: 32, 55, 80.
2: 98
1: एक ही गलत काउंटिंग सिखाई जाने हो
2: काउंटिंग नहीं ए ते 32 55 80 ते 98 इंच दे टीवी ने
3: जो आज ही ब्रैम्पटन टीवी एंड अप्लायंसेस तो आए ने इन्ना कोल सारे हाउसहोल्ड अप्लायंसेस मिलनगे हर ब्रांड बहुत ही वधिया प्राइस ते
2: 32 तो 98 इंच दे लेटेस्ट टीवी भी अवेलेबल ने
1: ब्रैम्पटन टीवी एंड अप्लायंसेस 801 बोवे ड्राइव नियर चिंगोजी कॉल 905-450-2828 905-450-2828
4: Illegal trucking is not just an industry problem. It puts our families and economy at risk. Rogue operators are putting untrained drivers behind the wheel. They dodge taxes, exploit vulnerable workers, and force honest carriers to pay the price. Join us in demanding real enforcement, real accountability, and real consequences for lawbreakers. Unsafe trucks don't stay in one province. They travel the highways that keep Canada moving. Brought to you by the Canadian Trucking Alliance's Stop Illegal Trucking campaign. Visit stopillegaltrucking.ca for details.
5: सही सुनिया बई जिन्ना सोना रेस्टोरेंट है उस तो भी ज्यादा स्वाद स्वीट महल दी हर एक डिश है जलेबियां पकौड़े समोसे टिक्कियां व्याह होवे पार्टी या होण खिट्टियां स्वीट महल दी वेज या नॉन वेज आइटम्स ले डाइनिंग करो या केटरिंग करवाओ इको नंबर कुमाओ 416-679-9999 और विजिट यूनिट 9680 रेक्सडेल बुलेवार्ड टॉमिको स्वीट महल ट्रेडिशन ऑफ टेस्ट
6: ਜੇਕਰ ਤੁਸੀਂ ਇੰਡੀਆ ਨੂੰ ਜਾ ਰਹੇ ਹੋ ਤਾਂ ਇੱਕ ਗਿਫਟ ਤੁਸੀਂ ਜ਼ਰੂਰ ਲੈ ਕੇ ਜਾਓ ਢਿੱਲੋਂ ਵੀਡੀਓ ਤੋਂ ਗੁਰਬਾਣੀ ਵਾਲਾ ਰੇਡੀਓ ਨਿਤਨੇਮ ਵੀ ਆ ਸੰਪੂਰਨ ਪਾਠ ਵੀ ਇਹਦੇ 'ਚ ਢਾਡੀ ਵਾਰਾਂ ਵੀ ਨੇ ਅਤੇ 300 ਸ਼ਬਦ 20 ਘੰਟੇ ਦੀ ਬੈਟਰੀ ਆ ਏਅਰਪਲੱਗ ਤੁਹਾਨੂੰ ਨਾਲ ਮਿਲਣਗੇ ਢਿੱਲੋਂ ਵੀਡੀਓ ਤੋਂ ਇੱਕ ਜਾਂ ਇੱਕ ਤੋਂ ਵੱਧ ਰੇਡੀਓ ਲੈਣੇ ਆ ਅਤੇ ਨੰਬਰ ਨੋਟ ਕਰ ਲਓ 905-204-1313 905-204-1313 905-204-1313
3: ਉਹ ਅੱਜ ਤਾਂ ਕਮਾਲ ਹੀ ਹੋ ਗਈ ਘਰ ਵਾਲੀ ਕਹਿੰਦੀ ਕਿਚਨ 'ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ ਮੈਂ ਗਿਆ ਲਾਈਨ ਇੱਕ ਗੱਲ ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ
1: ਜੀ ਹਾਂ ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ ਹਰ ਬ੍ਰੈਂਡ ਬਹੁਤ ਹੀ ਵਧੀਆ ਪ੍ਰਾਈਸ ਤੇ ਫ੍ਰਿਜ ਸਟੋਵ ਡਿਸ਼ਵਾਸ਼ਰ ਲਾਂਡਰੀ ਸੈੱਟ ਜੋ ਮਰਜ਼ੀ ਲੈ ਜਾਓ 801 ਬੋਵੇ ਡਰਾਈਵ ਨੀਅਰ ਚਕੂਜ਼ੀ 905-450-2828
7: Gull Hawaii Real Estate Sale Purchase of Businesses Commercial Transaction Will Power of Attorney Ya Fir Affidavit Di Ta Sochin Di Lod Nahi Ikko Naam Yaad Rakho Law of Aman Sharma Jo Apne Clients Nu Dende Ne Excellent Legal Services Aman Sharma LLB Barrister Solicitor and Notary Public 25 Cherry Crest Drive Unit 6 Brampton Call 905-913-2355 905-913-2355

0: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹਰਵੀਰ ਸਿੰਘ ਭੁੱਲਰ ਵੱਲੋਂ ਰੇਡੀਓ ਪ੍ਰੋਗਰਾਮ ਸਾਰੰਗ ਨੂੰ ਟਿਊਨ ਕਰ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ। ਜੀ ਆਇਆਂ ਨੂੰ ਵੈਲਕਮ, ਨਿੱਘਾ ਸਵਾਗਤ ਅੱਜ ਦੇ ਇਸ ਦਿਨ ਦੇ ਵਿੱਚ। ਫਰਾਈਡੇ ਦਾ ਦਿਨ ਆ, ਸ਼ੁੱਕਰ ਆ, ਸ਼ੁੱਕਰਵਾਰ ਆ, ਅਤੇ ਇਹ ਜਦੋਂ ਛੁੱਟੀਆਂ ਦੇ ਦਿਨ ਆਉਂਦੇ ਨੇ, ਕੈਨੇਡਾ ਡੇ ਆਉਂਦੇ ਨੇ, ਤਾਂ ਇਹ ਦਿਨ ਬੜਾ ਇੰਪੋਰਟੈਂਟ ਹੋ ਜਾਂਦਾ। ਅਤੇ ਸਾਡੀ ਇਹ ਦਿਨ ਖਾਸ ਕੋਸ਼ਿਸ਼ ਹੁੰਦੀ ਆ ਕਿ ਜਿੱਥੇ ਤੁਹਾਨੂੰ ਗੀਤ ਸੰਗੀਤ ਦੇ ਨਾਲ ਜੁੜੇ ਰੱਖੀਏ, ਉੱਥੇ ਹੀ ਇਸ ਵੀਕਐਂਡ 'ਤੇ, ਇਸ ਲੰਮੀਆਂ ਛੁੱਟੀਆਂ ਦੇ ਵਿੱਚ ਤੁਹਾਡੇ ਪੈਸੇ ਕਿੱਥੇ ਕਿੱਥੇ ਬਚ ਸਕਦੇ ਆ ਅਤੇ ਕਿੱਥੇ ਕਿੱਥੇ ਬਣ ਸਕਦੇ ਆ, ਇਹ ਸਾਰੀਆਂ ਚੀਜ਼ਾਂ ਦੇ ਲਈ, ਪ੍ਰੋਟੈਕਸ਼ਨ ਦੇ ਲਈ ਟਾਈਮ ਕੱਢ ਕੇ ਆਪਾਂ ਮੁੰਨਾ ਮਹਿੰਗੀ ਨਾਲ ਗੱਲਬਾਤ ਕਰਾਂਗੇ ਪੋਲਿਸੀ ਦੇ ਰਿਗਾਰਡਿੰਗ। ਬੁੱਪਰਾਏ ਸਾਹਿਬ ਲਾਈਵ ਔਨ ਲੋਕੇਸ਼ਨ ਕਵਰ ਕਰਨ ਪਹੁੰਚੇ ਹੋਏ ਨੇ ਗ੍ਰੈਂਡ ਹੋਮ ਫਰਨੀਚਰ 'ਤੇ। ਉੱਥੇ ਹੀ ਸਾਡੇ ਨਾਲ ਨਾਗਪਾਲ ਜੀ ਹੁਣਾਂ ਦੀ ਟੀਮ ਵੀ ਗੱਲਬਾਤ ਕਰੂਗੀ, ਜਿੱਥੇ ਤੁਸੀਂ ਪੈਸੇ ਬਣਾ ਵੀ ਸਕਦੇ ਹੋ, ਆਪਣੀ ਪੜ੍ਹਾਈ ਅਪਡੇਟ ਵੀ ਕਰ ਸਕਦੇ ਹੋ। ਸੋ ਬਹੁਤ ਸਾਰੀ ਗੱਲਬਾਤ ਅੱਜ ਦੇ ਪ੍ਰੋਗਰਾਮ ਵਿੱਚ ਹੋਣਗੀਆਂ। ਸ਼ੁਰੂਆਤ ਕਰਦੇ ਹਾਂ ਬੁੱਪਰਾਏ ਸਾਹਿਬ ਤੋਂ। ਬੁੱਪਰਾਏ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, ਵੈਲਕਮ ਜੀ।
1: ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ ਹਰੀ ਬਾਈ ਜੀ, ਬਹੁਤ ਬਹੁਤ ਸ਼ੁਕਰੀਆ। ਸ਼ੁਰੂਆਤ ਦੀ ਗੱਲਬਾਤ ਕੀਤੀ ਆ ਤੇ ਸ਼ੁਰੂਆਤ ਦੀ ਗੱਲਬਾਤ ਕਰਾਂਗੇ। ਪੈਰਾਂ ਹੇਠ ਧਰਤੀ ਡੋਲੀ, ਪੈਰਾਂ ਹੇਠ ਧਰਤੀ ਡੋਲੀ, ਸਿਰ ਤੇ ਅੰਬਰ ਡੋਲ ਰਿਹਾ, ਮੇਰਾ ਚਤਨ ਡੋਲਣ ਦਿੱਤਾ, ਜਦ ਤੂੰ ਮੇਰੇ ਕੋਲ ਰਿਹਾ
2: ਜੀ,
1: ਤੇਰੇ ਨਾਲ ਇਕੱਲੇ ਬਹਿ ਕੇ ਰਾਤੀ ਗੱਲਾਂ ਕਰਦੇ ਰਹੇ, ਕਾਲੀ ਚਾਦਰ ਤਾਰਿਆਂ ਵਾਲੀ ਚੰਨ ਸਰਾਣਾ ਗੋਲ ਰਿਹਾ। ਜਦੋਂ ਚੰਨ ਨੂੰ ਸਰਾਣਾ ਬਣਾ ਕੇ ਗੋਲ ਕਰ ਲਿਆ, ਫਿਰ ਗੱਲਬਾਤ ਬਣ ਜਾਣੀ ਆ
2: ਜੀ।
1: ਅੱਜ ਲਾਈਵ ਔਨ ਲੋਕੇਸ਼ਨ ਤੇ ਬਾਈ ਜੀ ਕੈਮਰਾ ਲੱਗੀਆਂ ਪਈਆਂ।
2: ਬਿਲਕੁਲ ਸਰ, ਕੈਨੇਡਾ ਡੇ, ਕੈਨੇਡਾ ਡੇ, ਕੈਨੇਡਾ ਡੇ ਸੇਲ ਦਾ ਸੱਦਾ ਦਿੰਦੇ ਆ ਰਹੇ ਸੀ। ਬਿਲਕੁਲ, ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ, ਸੇਲ ਸਟਾਰਟ ਹੋ ਚੁੱਕੀ ਆ, ਪਰਿਵਾਰਾਂ ਦਾ ਭਰਮਾ ਹੰਗਾਰਾ ਬੁਪਰਾ ਸਾਹਿਬ।
1: ਬਿਲਕੁਲ, ਅੱਛਾ ਜੇ ਤੁਸੀਂ ਅੰਦਰ ਆਓਗੇ 6085 ਚੌਂਕਾ ਰੋਡ ਤੇ, ਤੁਹਾਨੂੰ ਆਪਣੇ ਆਪ ਪਤਾ ਲੱਗ ਜਾਣਾ ਕਿ ਬਾਹਰ ਗੱਡੀਆਂ, ਜੇ ਬਾਹਰੋਂ ਜਾ ਰਹੇ ਹੋ ਤਾਂ ਗੱਡੀ ਦੀ ਪਾਰਕਿੰਗ ਚੋਂ ਤੁਹਾਨੂੰ ਪਤਾ ਲੱਗ ਜਾਣਾ
2: ਜੀ।
1: ਅੰਦਰ ਆਓਗੇ ਤਾਂ ਅੰਦਰ ਸਟਾਫ ਮੈਂਬਰ ਇਹਨਾਂ ਦੇ ਇਕੱਲੇ ਇਕੱਲੀ ਫੈਮਿਲੀ ਨੂੰ ਨਾਲ ਲੈ ਕੇ ਤੁਹਾਨੂੰ ਦਿਖਾ ਰਹੇ ਆ
2: ਜੀ।
1: ਸੋ ਹੋ ਸਕਦਾ ਤੁਹਾਨੂੰ 15 ਮਿੰਟ 10 ਮਿੰਟ ਲੱਗ ਜਾਣ, ਪਰ ਆਉਣ ਦਾ ਕਾਰਨ ਕੀ ਹੈ? ਕਿਉਂਕਿ ਇੱਥੇ ਸੇਲ ਬਾਜੀ ਪ੍ਰਾਈਸ ਜਿਹੜੇ ਬਹੁਤ
2: ਸਾਹਿਬ, ਕੈਨੇਡਾ ਡੇ, ਕੈਨੇਡਾ ਡੇ, ਕੈਨੇਡਾ ਡੇ ਸੇਲ ਸਟਾਰਟ ਹੋ ਚੁੱਕੀ ਹੈ, ਕਿਉਂਕਿ
1: ਕੈਨੇਡਾ ਡੇ ਦਾ ਕੈਨੇਡੀਅਨ ਮੇਡ ਦਾ ਸੋਫਾ ਕੋਈ ਦੇ ਸਕਦੇ ਹੋ ਅੱਜ?
2: ਬਿਲਕੁਲ, ਕੈਨੇਡੀਅਨ ਮੇਡ ਸੋਫਾ ਦੇ ਆਵੇ ਡੀਲ,
1: ਕੈਨੇਡੀਅਨ ਮੇਡ ਦੀ।
2: ਬਿਲਕੁਲ, ਲੈਦਰ ਦਾ, ਕੈਨੇਡੀਅਨ ਮੇਡ ਸੋਫਾ ਐਂਡ ਲਬਸਿਡ, ਲੈਦਰ ਦਾ ਸੋਫਾ ਸੈੱਟ, 3-ਸੀਟਰ ਸੋਫਾ, 2-ਸੀਟਰ ਲਬਸਿਡ, ਡੀਪ ਸੋਫਾ ਸੈੱਟ, ਲੈਦਰ ਦਾ ਸੋਫਾ ਸੈੱਟ, ਜਿਹਦੀ ਰੈਗੂਲਰ ਕੀਮਤ $2500 ਆ। ਜਿਹੜੇ ਪਰਿਵਾਰ ਹੋ ਰਹੇ ਨਾ 2500, ਨਾ 2000, ਨਾ 1800, ਨਾ 1500, ਨਾ 1300, ਨਾ 1200, ਨਾ 1100, ਨਾ $1000,
1: ਕੈਨੇਡੀਅਨ
2: ਮੇਡ ਸੋਫਾ ਐਂਡ ਲਬਸਿਡ,
1: ਲੈਦਰ
2: ਦਾ ਸਾਰਾ, ਬਿਲਕੁਲ ਆ ਕੇ ਪਰਿਵਾਰ ਦੇਖ ਲੈਣ।
1: ਕੈਨੇਡੀਅਨ
2: ਮੇਡ $999, $999 ਦਾ, ਜਿਹੜੇ ਪਰਿਵਾਰ ਰਾਈਟ ਵੇ ਇੰਸ਼ੋਰ ਹੋ ਜਾਣਗੇ, ਵੱਡੇ ਸਾਈਜ਼ ਦਾ ਟੈਲੀਵਿਜ਼ਨ, ਟੀਵੀ ਫ੍ਰੀ, ਫ੍ਰੀ, ਫ੍ਰੀ।
1: ਕਈ ਤੇਰਾ ਕਹਿ ਰਹੀ ਬਾਈ, ਆਹ ਗੱਲਬਾਤ ਬਣ ਗਈ ਆ, ਇਹਨੂੰ ਕਹਿੰਦੇ ਇਸੇ ਕਰਕੇ ਫੈਮਿਲੀ ਨੇ ਜਿਹੜੀਆਂ ਬਸ਼ੀਰਾਂ ਕੱਟ ਰਹੀਆਂ ਨੇ ਇੱਥੇ
2: ਜੀ,
1: ਵੱਡੇ ਸਾਈਜ਼ ਦਾ ਟੀਵੀ ਆ ਜਿਹੜਾ
2: ਜੀ,
1: ਉਹ ਤੁਸੀਂ ਨਾਲ ਦੇ ਰਹੇ ਹੋ। ਜੇ ਕੋਈ ਬੰਦਾ ਕਹਿੰਦਾ ਯਾਰ ਮੈਂ ਟੀਵੀ ਨਹੀਂ ਲੈਣਾ, ਤਾਂ 799 ਮੈਂ ਹੀ ਕਹਿ ਦਿੰਦਾ,
2: ਮੈਂ
1: ਕਹਿੰਦਾ 799 ਦਾ ਲੈ ਜਾਓ, ਨਾ ਟੀਵੀ ਲਿਓ, ਟੀਵੀ ਲਓਗੇ ਤਾਂ ਫਾਇਦੇ ਜਾਓਗੇ, ਟੀਵੀ ਘੱਟੋ ਘੱਟ ਵੀ $500 ਦਾ ਹੋਣਾ ਵਾ। ਪਰ ਜੇ ਤੁਸੀਂ ਕਹਿੰਦੇ ਟੀਵੀ ਸਾਡੇ ਕੋਲ ਹੈਗਾ, ਤੁਸੀਂ ਕਦੋਂ ਲੱਭ ਕੇ ਦਿਖਾ ਦਿਓ ਕੈਨੇਡੀਅਨ ਮੇਡ ਲੈਦਰ ਦਾ ਸੋਫਾ 799 ਚ, ਆਉਣਾ ਕਿੱਥੇ ਪੈਣਾ? 6085 ਟੌਂਕਨ ਰੋਡ ਤੇ,
2: 6085 ਟੌਂਕਨ ਰੋਡ, 6085 ਟੌਂਕਨ ਰੋਡ ਦੇ
1: ਉੱਪਰ। ਆਪਦੇ ਬੰਦੇ ਨੂੰ ਦੱਸ ਦਿਓ ਵੀ ਆਹ ਡੀਲ ਮੈਂ ਦੇ ਦਿੱਤੀ।
2: ਬਿਲਕੁਲ ਸਰ, 6085 ਟੌਂਕਨ ਰੋਡ ਦੇ ਉੱਪਰ ਸਾਲ ਦੀ ਸਭ ਤੋਂ ਵੱਡੀ

0: ਜੀ ਸਾਡੀ ਲਾਈਨ ਜੁੜ ਚੁੱਕੀ ਆ ਮੋਨਾਈ ਨਾਲ। ਮੋਨਾ ਜੀ ਸਤਿ ਸ੍ਰੀ ਅਕਾਲ ਜੀ, ਆਈ ਐਨ ਨੂੰ ਵੈਲਕਮ ਤੇ ਕੈਨੇਡਾ ਡੇ ਦੀਆਂ ਬਹੁਤ ਬਹੁਤ ਵਧਾਈਆਂ ਤੁਹਾਨੂੰ।
1: ਥੈਂਕ ਯੂ ਸੋ ਮਚ ਹਰਵੀਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ, ਰਾਜਵੀਰ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਨਮਸਤੇ ਤੇ ਅਦਾਬ ਐਂਡ ਹੈਪੀ ਕੈਨੇਡਾ।
0: ਸੋ ਜਦੋਂ ਆਪਾਂ ਇੰਸ਼ੋਰੈਂਸ ਫੋਰ ਯੂ ਦੀ ਗੱਲਬਾਤ ਕਰਦੇ ਹਾਂ, ਇੰਸ਼ੋਰੈਂਸ ਪਾਲਿਸੀ ਦੀ ਗੱਲਬਾਤ ਕਰਦੇ ਹਾਂ, ਬੀਇੰਗ ਏ ਕੈਨੇਡੀਅਨ ਤੇ ਤੁਸੀਂ ਕੀ ਕਹਿਣਾ ਚਾਹੋਗੇ, ਕਿਹੜੀ ਪਾਲਿਸੀ ਹੈ ਕਿ ਬੀਇੰਗ ਏ ਕੈਨੇਡੀਅਨ, ਜਿਵੇਂ ਆਪਾਂ ਕਹਿੰਦੇ ਹਾਂ ਕਿ ਇੱਥੇ ਬਈ ਇਹ ਤਾਂ ਹੈਵ ਟੂ, ਇਹ ਤਾਂ ਕਰਵਾਉਣੀ ਚਾਹੀਦੀ ਹੈ?
1: ਬਿਲਕੁਲ ਹਰਵੀਰ ਜੀ, ਜਿੱਦਾਂ ਜਦੋਂ ਹੈਵ ਟੂ ਦੀ ਗੱਲ ਕਰਦੇ ਹਾਂ, ਡੈਫੀਨੇਟਲੀ ਸਾਨੂੰ ਆਪਣੀ ਰਿਕੁਆਇਰਮੈਂਟ ਦੇਖਣੀ ਪੈਂਦੀ ਹੈ। ਕਾਫੀ ਵਾਰ ਅਸੀਂ ਸੋਚਦੇ ਹਾਂ ਕਿ ਹੈਵ ਟੂ ਜਿਹੜੀ ਹੈਗੀ ਚੀਜ਼, ਸ਼ਾਇਦ ਜਿਹੜੀ ਗੌਰਮੈਂਟ ਨੇ ਮੈਂਡੇਟਰੀ ਕੀਤੀ ਹੈ ਕਿ ਹੋਮ ਇੰਸ਼ੋਰੈਂਸ, ਆਟੋ ਇੰਸ਼ੋਰੈਂਸ, ਸ਼ਾਇਦ ਸਾਨੂੰ ਲੱਗਦਾ ਕਿ ਸ਼ਾਇਦ ਉਹੀ ਚੀਜ਼ ਮੈਂਡੇਟਰੀ ਹੈ, ਉਹ ਕਰਵਾ ਲਈ, ਉਸ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਹੈ। ਪਰ ਬੇਸਿਕਲੀ ਦੇਖਿਆ ਜਾਵੇ, ਉਹ ਸਾਰੇ ਐਕਸਪੈਂਸਿਸ, ਉਹ ਸਾਰੀ ਇੰਸ਼ੋਰੈਂਸ ਪਾਲਿਸੀਜ਼ ਦੇ ਪ੍ਰੀਮੀਅਮਸ ਤਾਂ ਹੀ ਜਾਊਗੇ।
0: ਇੱਕ ਚੀਜ਼ ਜ਼ਰੂਰ ਦੱਸ ਦਿਓ, ਬਹੁਤੇ ਲੋਕ ਜਦੋਂ ਨਾ ਉਹਨਾਂ ਦੇ ਜੇਬ ਦੇ ਵਿੱਚ ਅੰਟਾਰੀਓ ਦਾ ਹੈਲਥ ਕਾਰਡ ਹੁੰਦਾ ਜਾਂ ਫਿਰ ਉਹ ਕਿਤੇ ਕੰਮ ਕਰ ਰਹੇ ਨੇ, ਉੱਥੇ ਉਹਨਾਂ ਦੀਆਂ ਪਾਲਿਸੀਜ਼ ਕਰਵਾਈਆਂ ਹੁੰਦੀਆਂ ਨੇ, ਉਹਨੂੰ ਲੈ ਕੇ ਉਹ ਸਿਕਿਓਰ ਫੀਲ ਕਰਦੇ ਆ, ਅਲੱਗ ਤੋਂ ਪਾਲਿਸੀ ਕਰਾਉਣੀ ਕਿਉਂ ਜ਼ਰੂਰੀ?
1: ਬਿਲਕੁਲ, ਜਿਹੜੇ ਆਪਣੇ ਕੰਮ ਤੋਂ ਜੋਬ ਬੇਸ ਤੇ ਜਿਹੜੇ ਗਰੁੱਪ ਪਲਾਨਸ ਹੁੰਦੇ ਨੇ, ਉੱਥੋਂ ਇੰਸ਼ੋਰੈਂਸ ਕਵਰੇਜ ਹੁੰਦੀ ਹੈ ਕਾਫੀ ਵਾਰ। ਹਾਂਜੀ, ਮੈਂ ਵੀ ਦੇਖਿਆ ਹੈਗਾ ਕਿ ਹਰੇਕ ਪਰਸਨ ਨੂੰ ਲੱਗਦਾ ਕਿ ਸਾਨੂੰ ਸਾਡੇ ਕੋਲ ਇੰਸ਼ੋਰੈਂਸ ਹੈਗੀ ਆ, ਹੁਣ ਹੋਰ ਇੰਸ਼ੋਰੈਂਸ ਕਰਵਾਉਣ ਦੀ ਕੋਈ ਲੋੜ ਨਹੀਂ ਹੈ। ਸੋ ਬੇਸਿਕਲੀ ਦੇਖਿਆ ਜਾਵੇ ਤਾਂ ਉਹ ਇੰਸ਼ੋਰੈਂਸ ਸਿਰਫ ਉਹਨਾਂ ਨੂੰ ਗਰੁੱਪ ਪਲਾਨ ਦੇ ਨਾਲ ਡਰੱਗ ਐਂਡ ਡੈਂਟਲ ਪਲਾਨਸ ਦੇ ਲਈ ਕਵਰ ਕਰ ਰਹੀ ਹੁੰਦੀ ਹੈ। ਕੋਈ ਮੈਡੀਕੇਸ਼ਨ ਐਕਸਪੈਂਸ ਆਉਂਦਾ ਹੈਗਾ, ਕੋਈ ਫਿਜ਼ੀਓਥੈਰੇਪੀ ਦਾ, ਡੈਂਟਲ ਦਾ, ਪਰਸਨ ਨੂੰ ਲੱਗਦਾ ਹੈ ਕਿ ਹਾਂਜੀ ਇਹ ਸਾਰੇ ਐਕਸਪੈਂਸਿਸ ਕਵਰ ਹੋ ਰਹੇ ਹੈ ਤਾਂ ਸਾਨੂੰ ਸ਼ਾਇਦ ਹੋਰ ਕੋਈ ਇੰਸ਼ੋਰੈਂਸ ਦੀ ਜ਼ਰੂਰਤ ਨਹੀਂ ਹੈ। ਪਰ ਇੱਕ ਚੀਜ਼ ਆਪਾਂ ਭੁੱਲ ਜਾਂਦੇ ਹਾਂ ਉਸ ਟਾਈਮ ਤੇ ਕਿ ਲਾਈਫ ਇਸੇ ਤਰੀਕੇ ਦੇ ਨਾਲ ਚੱਲਦੀ ਰਹੇ, ਆਪਾਂ ਇਹ ਵਿਸ਼ ਕਰ ਸਕਦੇ ਹਾਂ ਪਰ ਇਸਨੂੰ ਪੱਕਾ ਨਹੀਂ ਕਰ ਸਕਦੇ ਕਿ ਹਮੇਸ਼ਾ ਇੱਦਾਂ ਹੀ ਰਹੂਗਾ। ਪਰ ਅਪਸ ਐਂਡ ਡਾਊਨਸ ਹਮੇਸ਼ਾ ਆਉਂਦੇ ਹੈਗੇ ਆ, ਮਿਸਹੈਪਸ ਵੀ ਹੁੰਦੇ ਨੇ, ਕੋਈ ਐਕਸੀਡੈਂਟਲ ਜਾਂ ਨੈਚੁਰਲ ਕਿਸੇ ਡਿਜ਼ੀਜ਼ ਕਰਕੇ ਪਰਸਨ ਜੇ ਰੱਬ ਨਾ ਕਰੇ ਪਾਸ ਵੀ ਹੋ ਜਾਂਦਾ ਤਾਂ ਓਬਵੀਅਸਲੀ ਉਸ ਟਾਈਮ ਤੇ ਕੋਈ ਕਵਰੇਜ ਜੇ ਨਹੀਂ ਹੈਗੀ ਹੈ ਤਾਂ ਫੈਮਿਲੀ ਦੇ ਲਈ ਸਰਵਾਈਵ ਕਰਨਾ ਬਹੁਤ ਹਾਰਡ ਹੋ ਜਾਂਦਾ, ਫਾਈਨੈਂਸ਼ੀਅਲ ਹਾਰਡਸ਼ਿਪਸ ਬਹੁਤ ਆ ਜਾਂਦੀਆਂ ਨੇ। ਕਿਉਂਕਿ ਇੱਕ ਤਾਂ ਡੇਲੀ ਜਿਹੜੀ ਰੈਗੂਲਰ ਇਨਕਮ ਸੀ ਉਹ ਘਰ ਵਿੱਚ ਆਉਣੀ ਬੰਦ ਹੋ ਗਈ, ਦੂਜਾ ਇਮੋਸ਼ਨਲੀ ਸਭ ਨਾਲੋਂ ਵੱਡਾ ਇੰਪੈਕਟ ਜਿਹੜਾ ਪੈ ਜਾਂਦਾ ਫੈਮਿਲੀ ਦੇ ਉੱਤੇ, ਐਂਡ ਤੀਜਾ ਇਹ ਚੀਜ਼ ਹੈਗੀ ਆ ਕਿ ਜਿਹੜੀਆਂ ਲਾਇਬਿਲਟੀਜ਼, ਜਿਹੜੀਆਂ ਲਾਇਬਿਲਟੀਜ਼ ਮੋਰਗੇਜਿਸ ਅਸੀਂ ਚੱਕੀਆਂ ਹੋਈਆਂ ਹੁੰਦੀਆਂ ਨੇ, ਓਬਵੀਅਸਲੀ ਉਹਨਾਂ ਦੇ ਐਕਸਪੈਂਸ ਉਸੇ ਤਰੀਕੇ ਦੇ ਨਾਲ ਜਾਣਾ ਹੀ ਜਾਣਾ ਹੈ। ਬੱਚਿਆਂ ਦੀ ਸਟੱਡੀਜ਼ ਵੀ ਜ਼ਰੂਰੀ ਹੈ, ਬੱਚਿਆਂ ਦੇ ਅੱਗੇ ਨੂੰ ਅਸੀਂ ਕੱਲ੍ਹ ਨੂੰ ਲਾਈਫ ਵੀ ਸੈਟਲ ਕਰਨੀ ਹੈ, ਉਹ ਸਾਰੀਆਂ ਚੀਜ਼ਾਂ ਬਿਹਾਈਂਡ ਰਹਿ ਜਾਂਦੀਆਂ ਨੇ ਜੇ ਸਾਡੇ ਕੋਲ ਪ੍ਰੋਪਰ ਪਲੈਨਿੰਗ ਨਹੀਂ ਹੈਗੀ ਹੈ। ਜੇ ਅਸੀਂ ਇਹ ਗੱਲ ਕਰੀਏ ਕਿ ਕਿਹੜੀ ਇੰਸ਼ੋਰੈਂਸ ਸਭ ਨਾਲੋਂ ਜ਼ਿਆਦਾ ਜ਼ਰੂਰੀ ਹੈ ਤਾਂ ਮੈਂ ਕਹੂੰਗੀ ਕਿ ਲਾਈਫ ਐਂਡ ਇੰਸ਼ੋਰੈਂਸ ਦੋਨੋਂ ਬਹੁਤ ਜ਼ਿਆਦਾ ਜ਼ਰੂਰੀ ਹੈ, ਮੈਂਡੇਟਰੀ ਹੈ ਇੱਕ ਤਰੀਕੇ ਦੇ ਨਾਲ, ਜੇ ਤੁਸੀਂ ਇਸ ਟਾਈਮ ਤੇ ਜੋਬ ਕਰ ਰਹੇ ਹੈਗੇ।
0: ਵੈਰੀ ਗੁੱਡ।
1: ਐਂਡ ਜੇ ਤੁਸੀਂ ਸੈਲਫ ਇੰਪਲੋਇਡ ਹੈਗੇ ਹੋ ਤਾਂ ਡੈਫੀਨੇਟਲੀ ਨਾਲ ਤੁਹਾਡੇ ਡਿਸੇਬਿਲਟੀ ਇੰਸ਼ੋਰੈਂਸ ਜ਼ਰੂਰ ਚਾਹੀਦੀ ਹੈ, ਕਿਉਂਕਿ ਜਿੱਥੇ ਜਿੱਥੇ ਸਾਡੀ ਫੈਮਿਲੀ ਇੰਪੋਰਟੈਂਟ ਹੈ, ਫੈਮਿਲੀ ਦੀ ਫਾਈਨੈਂਸ਼ੀਅਲ ਸਿਕਿਓਰਨੈਸ ਇੰਪੋਰਟੈਂਟ ਹੈਗੀ, ਉਸੇ ਦੇ ਨਾਲ ਨਾਲ ਸਾਨੂੰ ਆਪਣੇ ਆਪ ਨੂੰ ਵੀ ਸਿਕਿਓਰ ਕਰਨਾ ਪੈਣਾ। ਸਾਨੂੰ ਖੁਦ ਨੂੰ ਕੋਈ ਹਾਰਟ ਪ੍ਰੋਬਲਮ ਆ ਗਈ, ਕੈਂਸਰ ਦੀ ਪ੍ਰੋਬਲਮ ਆ ਗਈ ਹੈ, ਕੋਈ ਇੱਦਾਂ ਦਾ ਹੈਲਥ ਇਸ਼ੂ, ਲਾਈਫ ਥ੍ਰੈਟਨਿੰਗ ਹੋ ਗਿਆ, ਤਾਂ ਪਰਸਨ ਜਦੋਂ ਕੰਮ ਤੇ ਨਹੀਂ ਜਾ ਸਕਦਾ ਓਬਵੀਅਸਲੀ ਖਰਚੇ ਤਾਂ ਉਸੇ ਤਰੀਕੇ ਦੇ ਨਾਲ ਜਾਈ ਜਾਣੇ ਆ। ਇਸੇ ਤਰੀਕੇ ਦੇ ਨਾਲ ਜਿਹੜਾ ਪਰਸਨ ਸੈਲਫ ਇੰਪਲੋਇਡ ਹੈ ਉਹਨਾਂ ਦੇ ਲਈ ਐਡੀਸ਼ਨਲ ਡਿਸੇਬਿਲਟੀ ਇੰਸ਼ੋਰੈਂਸ ਵੀ ਐਡ ਆਨ ਹੋ ਜਾਂਦੀਆਂ ਨੇ। ਡੈਫੀਨੇਟਲੀ ਇਸ ਜਦੋਂ ਵੀ ਕਵਰੇਜ ਦੀ ਗੱਲ ਕਰਦੇ ਹਾਂ ਕਿ ਤਿੰਨ ਅਲੱਗ ਅਲੱਗ ਪਾਲਿਸੀਜ ਦੀ ਗੱਲ ਕਰ ਰਹੇ ਹਾਂ ਕਿ ਲਾਈਫ ਇੰਸ਼ੋਰੈਂਸ ਇਨ ਕੇਸ ਆਫ ਡੈਥ, ਕ੍ਰਿਟੀਕਲ ਇਲਨੈਸ ਇਨ ਕੇਸ ਆਫ ਲਾਈਫ ਥ੍ਰੈਟਨਿੰਗ ਡਿਜ਼ੀਜ਼ ਮਿਲਣੀ ਹੈ ਕਵਰੇਜ ਸਾਨੂੰ, ਡਿਸੇਬਿਲਟੀ ਇਨ ਕੇਸ ਸਾਨੂੰ ਕੋਈ ਇੰਜਰੀ ਸਿਕਨੈਸ ਹੋ ਜਾਂਦੀ ਹੈ, ਤਾਂ ਪਰਸਨ ਨੂੰ ਇਹ ਲੱਗਦਾ ਕਿ ਪ੍ਰੀਮੀਅਮਸ ਬਹੁਤ ਜ਼ਿਆਦਾ ਹੋ ਜਾਣੇ ਨੇ ਤਿੰਨ ਤਿੰਨ ਅਲੱਗ ਅਲੱਗ ਪਾਲਿਸੀਜ਼ ਕਰਵਾਉਣ ਦੇ ਲਈ। ਪਰ ਮੈਂ ਇੱਕ ਚੀਜ਼ ਜ਼ਰੂਰ ਤੁਹਾਨੂੰ ਔਨ ਏਅਰ ਕਨਫਰਮ ਕਰਾਂਗੀ ਕਿ ਜਿਹੜੇ ਵੀ ਐਡਵਾਈਸ, ਜਿਹੜੇ ਵੀ ਲਿਸਨਰਸ ਆਪਾਂ ਨੂੰ ਕਾਲ ਕਰਦੇ ਨੇ, ਕਦੇ ਵੀ ਸਾਨੂੰ ਕਹਿੰਦੇ ਨੇ ਕਿ ਸਾਡਾ ਇਹ ਬਜਟ ਹੈਗਾ, ਤਾਂ ਡੈਫੀਨੇਟਲੀ ਉਸ ਬਜਟ ਦੇ ਵਿੱਚ ਇਹ ਤਿੰਨੋਂ ਕਵਰੇਜਿਸ, ਤਿੰਨੋਂ ਪਾਲਿਸੀਜ਼ ਇਸ ਤਰੀਕੇ ਦੇ ਨਾਲ ਡਿਜ਼ਾਈਨ ਕੀਤੀਆਂ ਜਾਂਦੀਆਂ ਨੇ ਕਿ ਉਹਨਾਂ ਦੇ ਬਜਟ ਦੇ ਵਿੱਚ ਇਹ ਕਵਰੇਜ ਸੈੱਟ ਹੋ ਸਕੇ, ਐਂਡ ਨਾਲ ਦੀ ਨਾਲ ਉਹ ਆਪਣੇ ਆਪ ਨੂੰ ਤੇ ਆਪਣੀ ਫੈਮਿਲੀ ਨੂੰ ਪ੍ਰੋਪਰਲੀ ਪ੍ਰੋਟੈਕਟ ਕਰ ਸਕਣ। ਕਿਉਂਕਿ ਵਰਕਿੰਗ ਐਜ਼ ਅ ਬ੍ਰੋਕਰ ਕੈਨੇਡਾ ਦੀ ਜਿੰਨੀਆਂ ਵੀ ਇੰਸ਼ੋਰੈਂਸ ਕੰਪਨੀਜ਼ ਆ ਸਾਰਿਆਂ ਨਾਲ ਡੀਲ ਕਰਦੇ ਆ, ਸੋ ਉਸ ਟਾਈਮ ਤੇ ਅਸੀਂ ਇਹ ਦੇਖਦੇ ਹਾਂ ਕਿ ਕਿਹੜੇ ਇੰਸ਼ੋਰੈਂਸ ਉਹਨਾਂ ਨੂੰ ਲੋਐਸਟ ਰੇਟ ਦੇ ਰਹੀ ਹੈ ਤਾਂ ਕਿ ਉਹਨਾਂ ਦੀ ਸੇਵਿੰਗ ਵੀ ਹੋ ਸਕੇ, ਬਜਟ ਦੇ ਵਿੱਚ ਪਾਲਿਸੀ ਵੀ ਸੈੱਟ ਹੋ ਸਕੇ, ਤੇ ਨਾਲ ਦੀ ਨਾਲ ਪ੍ਰੋਪਰ ਪ੍ਰੋਟੈਕਸ਼ਨ ਹੋ ਸਕੇ। ਕੋਈ ਵੀ ਸਾਡੇ ਲਿਸਨਰਸ ਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੈ ਪਰਸਨਲ ਇੰਸ਼ੋਰੈਂਸ ਦੇ ਬਾਰੇ, ਕਾਰਪੋਰੇਟ ਓਨਡ ਪਾਲਿਸੀਜ਼, ਤੁਸੀਂ ਬਿਜ਼ਨਸ ਦੇ ਵਿੱਚ ਹੈਗੇ ਹੋ, ਸੈਲਫ ਇੰਪਲੋਇਡ ਹੈਗੇ ਹੋ, ਤੁਸੀਂ ਜ਼ਰੂਰ ਸਾਨੂੰ ਕੰਟੈਕਟ ਕਰੋ ਤਾਂ ਕਿ ਇੰਸ਼ੋਰੈਂਸ ਪਾਲਿਸੀ ਦੇ ਨਾਲ ਨਾਲ ਕਿਸ ਤਰੀਕੇ ਦੇ ਨਾਲ ਟੈਕਸਿਸ ਦੀ ਸੇਵਿੰਗ ਕੀਤੀ ਜਾ ਸਕਦੀ ਹੈ, ਤਾਂ ਜ਼ਰੂਰ ਜ਼ਿਆਦਾ ਡਿਟੇਲ ਦੇ ਵਿੱਚ ਗੱਲ ਕਰਨ ਲਈ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509, 416-509-1509.
0: 416-509-1509 ਤੇ ਮੁੰਨਾ ਇਹਨਾਂ ਗੱਲਬਾਤ ਕਰੋ ਇੰਸ਼ੋਰੈਂਸ ਫੋਰ ਯੂ ਤੇ ਇਹ ਛੁੱਟੀਆਂ ਦੇ ਵਿੱਚ ਟਾਈਮ ਕੱਢ ਕੇ ਆਪਣੀ ਪਾਲਿਸੀ ਰਿਵਿਊ ਵੀ ਜ਼ਰੂਰ ਕਰ ਲਿਓ। ਇਹਦੇ ਪਾਲਿਸੀ ਰਿਵਿਊ ਕਿੰਨੀ ਜ਼ਰੂਰੀ ਆ ਅਗਲੇ ਲਿੰਕ ਦੇ ਵਿੱਚ ਗੱਲਬਾਤ ਕਰਾਂਗੇ। 416-509-1509 416-509-1509।

0: ਮਹਿੰਗੀ ਹੋਈ ਪਈ ਆ ਸਪਰੇ ਵੀ ਦੱਸ ਪਵੇ ਕਿੱਥੋਂ ਸਦਰਾਂ ਨੂੰ ਬੂਰਨੀ
1: ਸ਼ੌਂਕ ਤਾਂ ਬਹੁਤ ਹੁੰਦੇ ਨੇ ਤੇ ਇਹ ਸ਼ੌਂਕਾਂ ਦੇ ਲਈ ਪੈਸੇ ਚਾਹੀਦੇ ਨੇ ਤੇ ਪੈਸਿਆਂ ਦੇ ਲਈ ਜੋ ਪ੍ਰੋਡਕਟ ਯੂਨੀ ਗਲੋਬਲ ਆ ਇਹ ਗੌਰਮੈਂਟ ਨੇ ਇੱਕ ਪ੍ਰੋਡਕਟ ਲੈ ਕੇ ਆਇਆ ਕਹਿੰਦੇ ਜਿਨ੍ਹਾਂ ਦੀ ਇਨਕਮ ਘੱਟ ਆ ਜਿਨ੍ਹਾਂ ਦੀ ਇਨਕਮ $70,000 ਤੋਂ ਘੱਟ ਆ ਉਹਨਾਂ ਨੂੰ ਸਰਕਾਰ ਮੌਕਾ ਦੇ ਰਹੀ ਆ ਪੋਲਿਸੀ ਮੌਕਾ ਦੇ ਰਹੀ ਆ ਕਿ ਤੁਸੀਂ ਆਪਦੇ ਆਪ ਨੂੰ ਐਜੂਕੇਟ ਕਰੋ ਪੜ੍ਹੋ ਤੇ ਉਹਦੇ ਲਈ ਸਰਕਾਰ ਗ੍ਰਾਂਟ ਤੇ ਲੋਨ ਤੁਹਾਨੂੰ ਦੇਵੇਗੀ ਤੇ ਜਦੋਂ ਤੁਸੀਂ ਪੜ੍ਹ ਲਿਆ ਭਾਈ ਸਕਿੱਲ ਆ ਗਈ ਤੁਹਾਡੇ ਕੋਲ ਤਾਂ ਤੁਸੀਂ ਇੱਕ ਚੰਗੀ ਫਿਊਚਰ ਚੰਗੀ ਜੋਬ ਦੇ ਹੱਕਦਾਰ ਵੀ ਜ਼ਰੂਰ ਬਣੋਗੇ ਤੇ ਇਹ ਪ੍ਰੋਡਕਟ ਦੀ ਵਧੇਰੇ ਜਾਣਕਾਰੀ ਲੈ ਕੇ ਨਾਗਪਾਲ ਜੀ ਸਾਡੇ ਨਾਲ ਜੁੜੇ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਐਨ ਵੈਲਕਮ ਸੋ ਕੀ ਕਹਿਣਾ ਚਾਹੋਗੇ ਕਿਉਂਕਿ ਤੁਸੀਂ ਵਾਰ ਵਾਰ ਸੁਨੇਹਾ ਦਿੰਦੇ ਆ ਰਹੇ ਹੋ ਤੇ ਇਹ ਬਿਲਕੁਲ ਹੁਣ ਜਿਵੇਂ ਕਹਿ ਲਈਏ ਅਖੀਰੀ ਸੁਨੇਹੇ ਹੀ ਰਹਿ ਗਏ ਨੇ ਕਾਊਂਟਡਾਊਨ ਸਟਾਰਟ ਹੋ ਗਿਆ ਕਿਉਂਕਿ ਇਸ ਤੋਂ ਬਾਅਦ ਗ੍ਰਾਂਟ ਬੰਦ ਹੋ ਰਹੀ ਹੈ
2: ਬਿਲਕੁਲ ਜੀ ਗਵਰਨਮੈਂਟ ਕੀ ਪਾਲਿਸੀ ਹੈ ਪਾਲਿਸੀ ਚੇਂਜ ਹੋਤੀ ਰਹਤੀ ਹੈ ਤੋ 1 ਅਗਸਤ ਕੇ ਬਾਅਦ ਗਵਰਨਮੈਂਟ ਕੀ ਪਾਲਿਸੀ ਚੇਂਜ ਹੋ ਰਹੀ ਹੈ ਆਜ ਜੋ ਗਵਰਨਮੈਂਟ ਆਪਕੋ ਸਟੱਡੀ ਕਰਨੇ ਕੇ ਲੀਏ ਆਸਾਨ ਸੇ ਕੋਰਸ ਕਰਨੇ ਕੇ ਲੀਏ ਫੁਲੀ ਆਨਲਾਈਨ ਕੋਰਸ ਕਰਨੇ ਕੇ ਲੀਏ ਲਾਈਕ ਜੋ ਫੰਡਿੰਗ ਦੇ ਰਹੀ ਹੈ ਜਿਸਕੇ ਆਜ ਦੋ ਪਾਰਟਸ ਹੈ ਗ੍ਰਾਂਟਸ ਔਰ ਆਪਸ਼ਨਲ ਲੋਨ ਸਿਰਫ ਕੁਛ ਦਿਨ ਬਾਅਦ ਅਗਰ ਆਪ ਇਨਰੋਲ ਕਰੇਂਗੇ 28 ਦਿਨ ਬਾਅਦ ਤੋ ਆਪਕੋ ਲੋਨ ਹੀ ਮਿਲੇਗਾ ਸਿਰਫ ਆਜ ਕੀ ਡੇਟ ਮੈਂ 30,000 to 100,000 ਕੀ ਫੰਡਿੰਗ ਆਪਕੇ ਅਕਾਊਂਟ ਮੈਂ ਡਾਇਰੈਕਟ ਗਵਰਨਮੈਂਟ ਸੇ ਆਤੀ ਹੈ ਜਿਸਕਾ ਹਾਫ ਪੋਰਸ਼ਨ ਆਪਣੇ ਲੁਟਾਨਾ ਹੀ ਨਹੀਂ ਹੋਤਾ ਕਿਉਂਕਿ ਵੋ ਗ੍ਰਾਂਟਸ ਹੈ ਇਸ ਪੈਸੇ ਕੋ ਕਹੀਂ ਵੀ ਕੈਸੇ ਵੀ ਯੂਜ਼ ਕਰ ਸਕਤੇ ਹੈ ਕੋਈ ਏਜ ਲਿਮਿਟ ਕਾ ਕ੍ਰਾਈਟੀਰੀਆ ਨਹੀਂ ਆਪ 75 ਕੇ ਪੈਨਸ਼ਨ ਪੇ ਆਪ ਤਬ ਵੀ ਐਲੀਜੀਬਲ ਹੈ ਆਪ ਲਾਈਕ 30 ਇਅਰਸ ਕੇ ਆਪ ਤਬ ਵੀ ਐਲੀਜੀਬਲ ਹੈ ਔਰ ਲਾਈਕ ਆਸਾਨ ਸੇ ਕੋਰਸ ਹੈ ਫੁਲੀ ਆਨਲਾਈਨ ਕੋਰਸ ਹੈ ਅਸਾਈਨਮੈਂਟਸ ਹੈ ਐਗਜ਼ਾਮੀਨੇਸ਼ਨ ਨਹੀਂ ਹੈ ਸਕਿੱਲ ਵੀ ਡਿਵੈਲਪ ਕਰੇ ਔਰ ਫੰਡਿੰਗ ਵੀ ਹਾਸਿਲ ਕਰੇ ਏਕ ਪੰਥ ਦੋ ਕਾਜ
1: ਵੈਰੀ ਗੁੱਡ ਤੇ 437-264-3175 ਇਹਨਾਂ ਦਾ ਨੰਬਰ ਆ ਤੇ ਇੱਕ ਵਾਰੀ ਇਹ ਵੀ ਦੱਸ ਦਿਓ ਕੁਇਕਲੀ ਮੇਨ ਐਲੀਜੀਬਿਲਟੀ ਕਿਹਦੀ ਕਿਹਦੀ ਆ ਤੇ ਇਹਦੇ ਲਈ ਕਿੰਨੇ ਕੁ ਡਾਕੂਮੈਂਟ ਚਾਹੀਦੇ ਆ ਤੁਹਾਡੀ ਫੀਸ ਕਿੰਨੀ ਹੈ ਜੀ
2: ਹਾਂਜੀ ਸੋ ਇਸਮੇ ਅਗਰ ਆਪਕੇ ਪਾਸ ਆਪ ਓਨਟਾਰੀਓ ਮੇਂ ਕਹੀਂ ਵੀ ਰਹਤੇ ਹੈ ਕਿਸੀ ਵੀ ਸਿਟੀ ਮੇਂ ਰਹਤੇ ਹੈ ਆਪ PR ਸਿਟੀਜ਼ਨ ਜਾਂ ਪ੍ਰੋਟੈਕਟਿਡ ਪਰਸਨ ਹੈ ਆਪਕੀ ਲਾਈਕ ਇਨਕਮ ਕਮ ਹੈ $70,000 ਸੇ ਅਭੀ ਗਵਰਨਮੈਂਟ 2024 ਕਾ ਨੋਟਿਸ ਔਫ ਅਸੈਸਮੈਂਟ ਦੇਖ ਰਹੀ ਹੈ ਤੋ ਆਪਕੀ ਇਨਕਮ ਅਗਰ ਕਮ ਹੈ NOA ਪੇ ਕਿਸਕੀ ਹੋਤੀ ਹੈ ਵੋ ਸੈਲਫ ਇੰਪਲੋਇਡ ਲੋਕ ਊਬਰ ਡਰਾਈਵਰ ਟਰੱਕ ਡਰਾਈਵਰ ਹਾਊਸ ਵਾਈਫ ਅਨਇੰਪਲੋਇਡ ਲੋਕ ਹੈ ਆਪਕੋ ਇਹ ਸੂਟ ਕਰਤਾ ਹੈ ਆਪ ਅਸੈਸਮੈਂਟ ਕਰਾਏ ਹਮੇ ਕਾਲ ਕਰੇ ਹਮਾਰੇ ਆਫਿਸ ਆਏ ਪ੍ਰੋਪਰ ਆਫਿਸ ਹੈ ਜੀ ਕੋਈ ਇਸਮੇ ਹਿਡਨ ਚੀਜ਼ ਨਹੀਂ ਹੈ ਕਾਮ ਹੋਨੇ ਕੇ ਬਾਅਦ ਜੈਸੇ ਆਜ 5 ਬੰਦੋ ਕੇ ਅਕਾਊਂਟ ਫੰਡਿੰਗ ਡਨ ਹੋ ਚੁੱਕੀ ਹੈ ਜਿਹਨਾਂ ਨੇ ਮਈ ਮੇਂ ਜੁਆਇਨ ਕਰਾ ਥਾ ਤੋ ਅਬ ਲਾਈਕ ਕਾਮ ਹੋਨੇ ਕੇ ਬਾਅਦ ਉਹਨਾਂ ਨੇ ਮਾਰੀ ਫੀਸ ਦੇਣੀ ਕਿਤਨੀ 199 ਜਾਂ 499 ਫਲੈਟ ਫੀਸ ਹੈ ਕੋਈ ਕਮਿਸ਼ਨ ਪਰਸੈਂਟੇਜ ਨਹੀਂ ਹੈ ਡਾਕੂਮੈਂਟਸ ਵੀ ਕਿਆ ਲਗਤੇ ਨੋਟਿਸ ਆਫ ਅਸੈਸਮੈਂਟ ਆਪਣੇ ਬੱਚੋ ਕੇ ਬਰਥ ਸਰਟੀਫਿਕੇਟ ਅਗਰ ਆਪ ਮੈਰਿਡ ਹੈ ਤੋ ਮੈਰਿਡ ਸਰਟੀਫਿਕੇਟ ਸਿਰਫ ਮੈਰਿਡ ਲੋਕੋ ਕੋ ਫਾਇਦਾ ਹੈ ਇਸਮੇ ਮੈਰਿਡ ਵਿਦ ਕਿਡਸ ਕੋ ਔਰ ਜ਼ਿਆਦਾ ਫਾਇਦਾ ਹੈ ਤੋ ਫੈਮਿਲੀ ਆਫ 4 ਕੋ ਅਪ ਟੂ 80,000 ਬਨਤਾ ਹੈ ਉਸਮੇ ਸੇ 40,000 ਤੋ ਗ੍ਰਾਂਟ ਹੈ ਆਜ ਕੇ ਡੇਟ ਮੇਂ ਜੋ ਵਾਪਿਸ ਹੀ ਨਹੀਂ ਕਰਨਾ ਕਾਲ ਕਰੇ ਅਸੈਸਮੈਂਟ ਕਰਾਏ ਕੁਛ ਹਿਡਨ ਨਹੀਂ ਹੈ ਕੋਈ ਮਿੱਠੀ ਬਾਤੇ ਨਹੀਂ ਹੈ ਕਾਲ ਕਰੇ 437-264-3175 ਆਪ ਕਿਤਨੇ ਵੀ ਏਜ ਕੇ ਆਪ ਇਸਕੇ ਲਈ ਐਲੀਜੀਬਲ ਹੈ 437-264-3175 437-264-3175
1: ਬਹੁਤ ਸ਼ੁਕਰੀਆ ਜੀ ਅਗਲੇ ਲਿੰਕ ਦੇ ਵਿੱਚ ਹੋਰ ਗੱਲਾਂ ਬਾਤਾਂ ਕਰਾਂਗੇ ਸਿੰਗਲ ਮਦਰ ਲਈ ਕੀ ਡਿਸਕਾਊਂਟ ਆ ਸੀਨੀਅਰ ਸਿਟੀਜ਼ਨਾਂ ਲਈ ਕੀ ਉਹ ਐਲੀਜੀਬਲ ਨੇ ਜਾਂ ਤੁਹਾਡੇ ਮਨ ਦੇ ਵਿੱਚ ਹੋਰ ਬਹੁਤ ਸਾਰੇ ਕੁਐਸਚਨ ਹੋਣਗੇ ਅਗਲੇ ਲਿੰਕ 'ਚ ਕਲੀਅਰ ਕਰਾਂਗੇ ਗੱਲਾਂ ਬਾਤਾਂ ਬਾਕੀ ਇਹਨਾਂ ਨੂੰ ਕਾਲ ਕਰਕੇ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਓਵਰ ਦਾ ਕਾਲ ਹੀ ਤੁਹਾਨੂੰ ਇਹਨਾਂ ਨੇ ਦੱਸ ਦੇਣਾ ਕਿ ਤੁਸੀਂ ਐਲੀਜੀਬਲ ਹੋ ਅਤੇ ਕਿੰਨੇ ਪੈਸੇ ਲੈ ਲਿਓ ਨੰਬਰ ਟੂ ਕਾਲ 437-264-3175 437-264-3175 437-264-3175 437-264-3

0: ਕੈਨੇਡਾ ਦੇ ਇਹਦੀਆਂ ਡੀਲਾਂ ਹੁਣ ਲਾਈਵ ਔਨ ਲੋਕੇਸ਼ਨ ਬੱਪਰ ਰਾਏ ਸਾਹਿਬ ਕਰ ਰਹੇ ਹੁਣ ਗ੍ਰੈਂਡ ਫਰਨੀਚਰ ਤਾਂ ਲਾਂਭੇ ਵਾਲੀ ਤਾਂ ਕੋਈ ਗੱਲਬਾਤ ਹੀ ਨਹੀਂ ਬੱਪਰ ਰਾਏ ਸਾਹਿਬ ਲੰਘੇ ਹੋ
1: ਬਹੁਤ ਬਹੁਤ ਧੰਨਵਾਦ ਜੀ ਲਾਂਭੇ ਵਾਲੀ ਗੱਲਬਾਤ ਨਹੀਂ ਪਰ ਆਹ ਇੱਕ ਗੱਲਬਾਤ ਲਾਂਭੇ ਵਾਲੀ ਮੈਨੂੰ ਲੱਗਦੀ ਆ ਕਿ ਆਹ ਜਿਹੜਾ ਬਾਈ ਜੀ ਇਹ ਹਜੇ ਫਿੱਟ ਕਰਨਾ ਇਹ ਫਿੱਟ ਕੀਤਾ ਹੋਇਆ ਚੱਕਰ ਕੀ ਆ
2: ਫਿੱਟ ਹੋ ਰਿਹਾ ਸਰ ਇੱਕ ਪੀਸ ਆ ਗਿਆ ਦੂਜਾ ਆ ਰਿਹਾ ਸੋ ਨਿਊ ਅਰਾਈਵਲ ਜਿਹੜੀ ਕੈਨੇਡਾ ਦੇ
1: ਹੁਣੇ ਆਇਆ ਵਾ
2: ਹੁਣੇ ਆਇਆ ਕੈਨੇਡਾ ਦੇ
1: ਜੀ ਠੀਕ ਆ ਠੀਕ ਆ ਠੀਕ ਆ ਕੈਨੇਡਾ ਦੇ ਨਹੀਂ ਬਾਈ ਜੀ ਸਪੈਸ਼ਲ ਸੇਲ ਆ ਕੈਨੇਡਾ ਦੇ ਤੇ ਸਪੈਸ਼ਲ ਕੈਨੇਡਾ ਦੇ ਦਾ
2: ਜੀ
1: ਪਹਿਲਾਂ ਤੁਸੀਂ ਸੋਫਾ ਦਿੱਤਾ ਮੈਂ ਕਿਹਾ ਮੈਨੂੰ ਮੈਸੇਜ ਆ ਕੇ ਕਹਿੰਦਾ ਬਾਈ ਸੱਚੀ ਮਿਲੂਗਾ ਕਿ ਪੈਸੇ ਕਹਿਣ ਦੀ ਗੱਲ ਆ ਮੈਂ ਕਿਹਾ ਜਿਹੜੀ ਡੀਲ ਅਨਾਊਂਸ ਹੋ ਗਈ ਕਹਿਣ ਦੀ ਨਹੀਂ ਹੈ
2: ਮਿਲੂਗੀ ਹਾਂਜੀ ਟੌਮਕਰ ਰੋਡ ਤੇ ਉੱਪਰ ਆ ਜਾਓ ਜਿਹੜੀ ਵੀ ਡੀਲ ਆਉਣੇ ਕਹਿ ਰਹੇ ਮਿਲੂਗੀ ਸਰ
1: ਕੋਈ ਹੋਰ ਹੋਗਾ ਮੈਂ ਕਿਹਾ ਜਿਹੜਾ ਕਹਿ ਕੇ ਤੁਹਾਨੂੰ ਨਾ ਦੇਵੇ ਇੱਕ ਤਾਂ ਮਿਲੂਗੀ
2: ਹਾਂਜੀ ਬਿਲਕੁਲ ਬਣੀ ਸਰ
1: ਅੱਛਾ ਕੋਈ ਹੋਰ ਦੇਵੋ ਕਹਿ ਲਈਏ
2: ਬਿਲਕੁਲ ਸਰ ਕੈਨੇਡਾ ਦੇ
1: ਸੀ 1000 ਦੇ ਵਿੱਚ ਤੁਸੀਂ ਦਿੱਤੀ ਸੀਗੀ ਉਹ ਮੈਂ ਕਹਿੰਦਾ ਸੀ ਜੇ ਟੀਵੀ ਨਹੀਂ ਲੈਣਾ ਤਾਂ ਤੁਹਾਨੂੰ
2: 799
1: ਦੇ ਹੁਣ ਮੈਂ ਤੁਹਾਨੂੰ ਪ੍ਰਾਈਸ ਦਊਂਗਾ ਟੀਵੀ ਤੁਸੀਂ ਦੇਣੀ ਆ ਓਕੇ ਨਾ 1000 ਨਾ 700 ਨਾ 600 ਨਾ 500 ਨਾ 400 ਨਾ 300
2: 299 ਡੀਲ ਦਵਾਂ ਕੈਨੇਡੀਅਨ ਸਪੈਸ਼ਲ
1: ਹੋਰ
2: ਨਾਲ ਕਹਿੰਦੇ ਆ ਟੌਮਕਰ ਰੋਡ ਦੀ

0: ਕੁਇਕਲੀ ਦੋਸਤੋ, ਦਾ ਮੈਪਲ ਕਲੀਨਿੰਗ ਦਾ ਸੰਦੇਸ਼ ਕੈਨੇਡਾ ਡੇ ਕਰਕੇ ਸਾਡੇ ਬਹੁਤ ਸਾਰੇ ਭੈਣ ਭਰਾਵਾਂ ਨੇ ਸੰਦੇਸ਼ ਜਿਹੜੇ ਆਪਣੀ ਡੀਲਸ ਲਗਾਈਆਂ ਹੋਈਆਂ ਨੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸ ਤੇ ਵੀ ਤੁਹਾਨੂੰ ਲੈ ਕੇ ਚੱਲਦੇ ਹਾਂ, ਤੇ ਰਾਜਨ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ ਸਪੈਕਸ ਐਕਸਪ੍ਰੈਸ ਤੋਂ, ਤੇ ਐਨਕਾਂ ਤੇ ਕੀ ਡੀਲਾਂ ਨੇ ਉਹਦੇ ਬਾਬਤ ਹੀ ਦੱਸਾਂਗੇ। ਸਭ ਤੋਂ ਪਹਿਲਾਂ ਢੀਂਡਸਾ ਸਾਹਿਬ ਮੈਪਲ ਕਲੀਨਿਕ ਤੋਂ ਬਾਈ ਜੀ, ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ।
1: ਸਤਿ ਸ਼੍ਰੀ ਅਕਾਲ ਬਾਈ ਜੀ, ਸਾਰੇ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਤੇ ਇਸ ਤਰ੍ਹਾਂ ਕੈਨੇਡਾ ਡੇ ਮੇਲੇ ਦੇ ਦੌਰਾਨ ਜੀ ਆਪਾਂ ਜਿਹੜੀ ਸਰੋਤਿਆਂ ਦੇ ਲਈ ਡੀਪ ਕਲੀਨਿੰਗ, ਰੈਗੂਲਰ ਕਲੀਨਿੰਗ, ਜਾਂ ਚਾਹੇ ਉਹ ਵਿੰਡੋਜ਼ ਕਲੀਨਿੰਗ ਹੈ, ਚਾਹੇ ਉਹ ਪੋਸਟ ਕੰਸਟਰਕਸ਼ਨ ਕਲੀਨਿੰਗ ਹੈ, ਜੇ ਆਪਣੇ ਤੋਂ ਕੋਈ ਵੀ ਸਰੋਤੇ ਸਾਰਿੰਗ ਰੇਡੀਓ ਦੀ ਰੈਫਰੈਂਸ ਤੇ ਅੱਜ ਕਾਲ ਕਰਨਗੇ ਜੀ, ਆਪਾਂ ਉਹਨਾਂ ਨੂੰ ਡੀਪ ਕਲੀਨਿੰਗ ਦੇ ਨਾਲ ਜਿਹੜੀ ਕਾਰ ਕਿੱਟ ਆ ਉਹ ਬਿਲਕੁਲ ਫ੍ਰੀ ਆਫ ਕੋਸਟ ਦੇਵਾਂਗੇ ਜੀ। ਘਰ ਉਹਨਾਂ ਦਾ ਅਸੀਂ ਕਲੀਨ ਕਰਾਂਗੇ ਤੇ ਕਾਰ ਕਲੀਨ ਕਰਨ ਦੇ ਲਈ ਅਸੀਂ ਕਿੱਟ ਫ੍ਰੀ ਆਫ ਕੋਸਟ ਦੇਵਾਂਗੇ ਜੀ।
0: ਇਹ ਜਿਹੜੀ ਕਿੱਟ ਉਹੀ ਹੁੰਦੀ ਹੈ ਜਿਹਦੇ ਵਿੱਚ ਇੱਕ ਛੋਟਾ ਵੈਕਿਊਮ ਕਲੀਨਰ
1: ਸਟੇਜ ਵਾਟਰ ਫਿਲਟਰ ਯੂਜ਼ ਕਰਦੇ ਆ ਜੀ?
0: ਵੈਰੀ ਗੁੱਡ।
1: ਹਾਂਜੀ,
0: ਇਹ ਕਿੱਟ ਉਹੀ ਹੈ ਜਿਹਦੇ ਵਿੱਚ ਇੱਕ ਛੋਟਾ ਵੈਕਿਊਮ ਕਲੀਨਰ ਨਾਲ ਉਹ ਬੁਰਸ਼ ਡੈਸ਼ ਤੇ ਸਾਫ਼ ਕਰਨ ਵਾਲੀ ਕੱਪੜਾ ਉਹ ਸਾਰਾ ਕੁਝ ਹੁੰਦਾ ਇਹਦੇ ਵਿੱਚ?
1: ਬਿਲਕੁਲ ਸਰ।
0: ਸੋ ਇਹ ਤੁਸੀਂ ਫ੍ਰੀ ਦੇ ਰਹੇ ਹੋ,
1: ਜਿਹੜਾ ਆਪਣੇ ਕਾਰ ਦੇ ਚਾਰਜਰ ਸਿਗਾਰ ਪਲੱਗ ਚ ਲਾ ਕੇ ਚੱਲੂਗਾ ਜੀ।
0: ਵੈਰੀ ਗੁੱਡ।
1: ਤੇ ਨਾਲ ਹੀ ਕਿੱਟ ਉਹਦੇ ਵਿੱਚ ਬ੍ਰਸ਼ ਸਾਰਾ ਕੁਝ ਹੁੰਦਾ ਹੈ।
0: ਤੇ ਜਿਹੜਾ ਇਹ ਕਲੀਨਿੰਗ ਆ, ਜਿਵੇਂ ਹੁਣ 1 ਤਰੀਕ ਨੂੰ ਬਹੁਤ ਸਾਰੇ ਨਵੇਂ ਟੈਨੈਂਟਾਂ ਨੇ ਮੂਵ ਕਰਨਾ, ਪ੍ਰੋਪਰਟੀ ਕਈ ਵਾਰ ਰੈਂਟ ਆਊਟ ਕਰਨੀਆਂ ਹੁੰਦੀਆਂ ਨੇ, ਜਾਂ ਘਰ ਦੇ ਵਿੱਚ ਕੋਈ ਫੰਕਸ਼ਨ ਆ, ਮਹਿਮਾਨ ਆ ਰਹੇ ਨੇ, ਬਿਫੋਰ ਆਫਟਰ ਕਲੀਨਿੰਗ ਉਹ ਵੀ ਤੁਸੀਂ ਕਰਦੇ ਨੇ?
1: ਹਾਂਜੀ ਸਰ, ਬਿਫੋਰ ਆਫਟਰ ਕਲੀਨਿੰਗ, ਮੂਵ ਇਨ ਮੂਵ ਆਊਟ ਕਲੀਨਿੰਗ, ਪਲੱਸ ਜੰਕਰ ਮੂਵ ਵੀ ਜੇ ਕਿਸੇ ਨੇ ਕਰਵਾਉਣਾ ਜੀ ਆਪਾਂ ਉਹ ਵੀ ਕਰਦੇ ਹਾਂ।
0: ਬਣ ਗਈ ਗੱਲ। ਸੋ ਦੋਸਤੋ, ਦਾ ਮੈਪਲ ਕਲੀਨਿੰਗ, ਤੁਹਾਨੂੰ ਕਲੀਨਿੰਗ ਸਰਵਿਸ ਚਾਹੀਦੀ ਆ ਰੈਗੂਲਰ ਬੇਸਿਸ ਤੇ ਹਾਇਰ ਕਰਨਾ, ਜਾਂ ਫਿਰ ਇਹਨਾਂ ਤੋਂ ਤੁਸੀਂ ਡੀਪ ਕਲੀਨਿੰਗ ਦੀ ਸਰਵਿਸ ਲੈਣੀ ਆ, ਰਾਈਟ ਨਾਓ ਕਾਲ ਕਰੋਗੇ ਕਲੀਨਿੰਗ ਦੇ ਨਾਲ ਰੇਡੀਓ ਦੀ ਰੈਫਰੈਂਸ ਦੇਣ ਤੇ ਤੁਹਾਨੂੰ ਕਾਰ ਕਲੀਨਿੰਗ ਕਿੱਟ ਫ੍ਰੀ ਦੇਣਗੇ। ਕਾਰ ਕਲੀਨਿੰਗ ਕਿੱਟ ਫ੍ਰੀ, ਰਾਈਟ ਨਾਓ ਕਾਲ ਕਰ ਲਓ 647-286-0077 647-286-0077 647-286-0077 647-286-0077 647-286-0077 647-286-0077 ਬਹੁਤ ਸ਼ੁਕਰੀਆ ਭਾਈ ਜੀ, ਧੰਨਵਾਦ।
1: ਸਤਿ ਸ਼੍ਰੀ ਅਕਾਲ ਜੀ,
0: ਥੈਂਕ ਯੂ ਵੈਰੀ ਮੱਚ ਜੀ। ਤੇ ਹੁਣ ਵਾਰੀ ਆਉਂਦੀ ਹੈ ਜੀ ਸਪੈਕਸ ਐਕਸ ਤੋਂ, ਇਹ ਡੀਲਾਂ ਤੇ ਤੁਹਾਨੂੰ ਬੜਾ ਇੰਤਜ਼ਾਰ ਰਹਿੰਦਾ, ਤੇ ਰਾਜਨ ਜੀ ਡੀਲਾਂ ਕੱਢ ਕੇ ਲੈ ਕੇ ਆਉਂਦੇ ਨੇ ਚੋਟੀ ਦੀਆਂ, ਚੋਟੀ ਦੇ ਬ੍ਰਾਂਡ ਤੇ। ਰਾਜਨ ਜੀ ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ, ਕੈਨੇਡਾ ਡੇ ਦੀਆਂ ਸਪੈਸ਼ਲ ਡੀਲਾਂ ਧਮਾਕਾ ਆਉਣ ਦੋ ਜੀ।
2: ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਤੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਜੀ, ਕੈਨੇਡਾ ਡੇ ਆ ਗਿਆ ਤੇ ਸਪੈਸ਼ਲ ਸਪੈਸ਼ਲ ਡੀਲਸ ਆਈਆਂ ਨੇ, ਖਾਸ ਕਰਕੇ ਸਾਡੇ ਕੋਲ ਜੀ 2026 ਦੀ ਸਮਰ ਕਲੈਕਸ਼ਨ ਸਾਰੀ ਆ ਗਈ ਹੈ, ਲੇਟੈਸਟ ਮਾਡਲ ਆਏ ਹੋਏ ਨੇ ਜੀ, ਸਨਗਲਾਸਿਸ ਵਿੱਚ ਵੀ ਤੇ ਫਰੇਮਾਂ ਚ ਵੀ। ਸੋ ਜਿਹੜੇ ਵੀ ਸਾਡੇ ਭੈਣ ਭਰਾ ਚਾਹੁੰਦੇ ਨੇ ਕਿ ਗੁਚੀ ਦੇ ਵਧੀਆ ਮਾਡਲ ਜਿਹੜੇ 2026 ਦੇ ਲੇਟੈਸਟ ਨੇ ਉਹ ਲੈਣਾ ਚਾਹੁੰਦੇ ਨੇ, ਜਾਂ ਫਿਰ ਪ੍ਰਾਡਾ ਦੇ, ਡੋਲਚੀ ਗਬਾਨਾ ਦੇ, ਟਿਫਨੀ ਦੇ, ਟੌਮਫੋਰਡ ਦੇ, ਬਲੈਂਸੀਆਗਾ ਦੇ, ਵਰਸਾਚੀ ਦੇ, ਜਾਂ ਫਿਰ ਬਰਬਰੀ ਦੇ, ਇਹ ਸਾਰੇ ਹੀ ਬ੍ਰਾਂਡਡ ਫਰੇਮਾਂ ਦੇ ਉੱਤੇ ਤੇ ਬ੍ਰਾਂਡਡ ਸਨਗਲਾਸਿਸ ਦੇ ਉੱਤੇ ਤੁਹਾਨੂੰ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਤੇ ਨਾਲ ਦੀ ਨਾਲ ਜੇ ਤੁਸੀਂ ਰੇਵਨ ਦੇ ਫਰੇਮ ਲੈਣਾ ਚਾਹੁੰਦੇ ਹੋ, ਜਾਂ ਫਿਰ ਅਰਮਾਨੀ ਦੇ, ਸਾਡੇ ਕੋਲ ਮਾਈਕਲ ਕੋਰਸ ਦੇ ਵੀ ਨਵੇਂ ਫਰੇਮ ਆਏ ਨੇ ਜਿਹਦੇ ਚ ਸਾਈਡਾਂ ਦੇ ਉੱਤੇ ਸਟੋਨ ਵਰਕ ਹੈ, ਇਹ ਵੀ 2026 ਦੀ ਲੇਟੈਸਟ ਕਲੈਕਸ਼ਨ ਆ ਚੁੱਕੀ ਹੈ ਜੀ। ਤੇ ਨਾਲ ਦੀ ਨਾਲ ਕੋਚ ਦੇ, ਟੋਰੀ ਬਰਚ ਦੇ, ਮਾਈਕਲ ਕੋਰਸ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮਾਂ ਦੇ ਉੱਤੇ ਤੁਹਾਨੂੰ ਅੱਜ ਫਲੈਟ 50% ਆਫ ਦਿੱਤਾ ਜਾ ਰਿਹਾ ਹੈ। ਸੋ ਮੈਂ ਰਿਪੀਟ ਕਰਦਾ ਜੀ, ਇਹ ਅਪ ਟੂ ਨਹੀਂ ਹੈ, ਇਹ ਫਲੈਟ ਹੈ, ਯਾਨੀ ਕਿ ਜਦੋਂ ਤੁਸੀਂ ਸਟੋਰ ਦੇ ਅੰਦਰ ਐਂਟਰ ਕਰਨਾ ਹੈ ਤੁਹਾਨੂੰ ਲੈਫਟ ਹੈਂਡ ਸਾਈਡ ਦੇ ਉੱਤੇ ਤਕਰੀਬਨ 300-400 ਵਧੀਆ ਬ੍ਰਾਂਡਡ ਫਰੇਮ ਡਿਸਪਲੇ ਤੇ ਨਜ਼ਰ ਆਉਣਗੇ। ਕੋਈ ਵੀ ਫਰੇਮ ਚੂਜ਼ ਕਰ ਲਓ, ਹਰ ਫਰੇਮ ਦੇ ਉੱਤੇ ਪ੍ਰਾਈਸ ਟੈਗ ਲੱਗਾ ਹੈ, ਜੋ ਵੀ ਪ੍ਰਾਈਸ ਟੈਗ ਹੈ ਉਹਦਾ ਅੱਧਾ ਮੁੱਲ ਕਰ ਲਓ ਤੇ ਅੱਧੇ ਮੁੱਲ ਦੇ ਉੱਤੇ ਤੁਹਾਨੂੰ ਇਹ ਵਧੀਆ ਬ੍ਰਾਂਡਡ ਫਰੇਮ ਮਿਲ ਜਾਣਗੇ ਜੀ। ਨਾਲ ਦੀ ਨਾਲ ਸਾਡੇ ਕੋਲ ਕਲੀਅਰ ਆਊਟ ਸੇਲ ਵੀ ਹੈ ਜੀ, ਕੈਲਵਿਨ ਕਲਾਈਨ ਦੇ ਫਰੇਮ, ਟੋਮੀ ਹਿਲ ਫਿਗਰ ਦੇ ਫਰੇਮ, ਫੈਂਡੀ ਦੇ ਫਰੇਮ ਤੇ ਨਾਲ ਦੀ ਨਾਲ ਵੈਲੈਂਟੀਨੋ ਦੇ ਫਰੇਮ ਫਲੈਟ 75% ਆਫ ਕਰਕੇ ਦਿੱਤੇ ਜਾ ਰਹੇ ਨੇ। ਸੋ ਇਹ ਸਾਰੀਆਂ ਡੀਲਾਂ ਲੈਣੀਆਂ ਨੇ ਤੇ ਸਾਡੇ ਸਰੋਤੇ ਪਹੁੰਚੇ ਜੀ ਸਪੈਕਸ ਐਕਸਪ੍ਰੈਸ ਉੱਤੇ। ਤੇ ਨਾਲ ਦੀ ਨਾਲ ਜਿਹਨਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ, ਡਾਕਟਰ ਸਾਡੇ ਕੋਲ ਜੀ ਕੱਲ੍ਹ ਅਵੇਲੇਬਲ ਨੇ, ਤੁਸੀਂ ਕੱਲ੍ਹ ਨੂੰ ਆਪਣਾ ਕੰਪਲੀਟ ਕੰਪ੍ਰੀਹੈਂਸਿਵ ਆਈ ਐਗਜ਼ਾਮ ਵੀ ਕਰਵਾ ਸਕਦੇ ਹੋ, ਵਿਜ਼ਨ ਚੈੱਕ ਕਰਵਾ ਸਕਦੇ ਹੋ, ਹੈਲਥ ਚੈੱਕ ਕਰਵਾ ਸਕਦੇ ਹੋ ਤੇ ਜਿਹੜੇ ਸਾਡੇ ਕੋਲ ਐਡਵਾਂਸ ਟੈਕਨੋਲੋਜੀ ਦੇ ਇਕਵਿਪਮੈਂਟ ਨੇ, ਇਹਨਾਂ ਦੇ ਨਾਲ ਅੱਜ ਕੱਲ੍ਹ ਜਿਹੜਾ ਡਿਜੀਟਲ ਐਗਜ਼ਾਮ ਹੁੰਦਾ ਜੀ ਉਹ ਕਰਵਾ ਸਕਦੇ ਹੋ। ਜੋ ਵੀ ਰਿਜ਼ਲਟ ਆਉਂਦੇ ਨੇ ਡਿਜੀਟਲੀ ਇੱਕ ਡਿਸਪਲੇ ਸਕਰੀਨ ਦੇ ਉੱਤੇ ਡਾਕਟਰ ਤੁਹਾਨੂੰ ਦਿਖਾਉਂਦੇ ਨੇ, ਸਮਝਾਉਂਦੇ ਨੇ ਵੀ ਆਖੂ ਜੇ ਕੋਈ ਪ੍ਰੋਬਲਮ ਹੈ ਤੇ ਕੀ ਪ੍ਰੋਬਲਮ ਹੈ ਤੇ ਉਹਦਾ ਕੀ ਸੋਲੂਸ਼ਨ ਹੈ। ਸੋ ਇਦਾਂ ਦਾ ਡਿਟੇਲ ਐਗਜ਼ਾਮ ਤੁਸੀਂ ਕਰਵਾਉਣਾ ਚਾਹੁੰਦੇ ਹੋ ਆਪਣਾ ਜਾਂ ਆਪਣੇ ਪਰਿਵਾਰ ਦਾ ਤੇ ਜ਼ਰੂਰ ਕਾਲ ਕਰੋ 905-460-8888 ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਹੈਗੇ ਨੇ ਦੱਸ ਦਈਏ ਕਿ

0: ਸੋ ਮੋਨਾ ਜੀ ਵੀ ਸਾਡੇ ਨਾਲ ਜੁੜੇ ਹੋਏ ਨੇ। ਮੋਨਾ ਜੀ, ਇਹ ਜਿਹੜਾ ਟਾਈਮ ਆ ਸਮਰ ਦਾ, ਜਿੱਥੇ ਕਿ ਆਪ ਜਿਹੜੇ ਕੈਨੇਡੀਅਨ ਨੇ ਉਹ ਗੁਆਂਢੀ ਮੁਲਕਾਂ ਦੇ ਵਿੱਚ, ਗੁਆਂਢੀ ਸੂਬਿਆਂ ਦੇ ਵਿੱਚ ਘੁੰਮਣ ਨੂੰ ਜਾਂਦੇ ਨੇ, ਉਹਨਾਂ ਦੇ ਲਈ ਟਰੈਵਲ ਇੰਸ਼ੋਰੈਂਸ ਕਿੰਨੀ ਕੁ ਜ਼ਰੂਰੀ ਆ, ਅਤੇ ਜਿਹੜੇ ਕੈਨੇਡਾ ਦੇ ਵਿੱਚ ਘੁੰਮਣ ਆ ਰਹੇ ਨੇ ਉਹਨਾਂ ਦੇ ਲਈ ਵਿਜ਼ਟਰ ਇੰਸ਼ੋਰੈਂਸ ਕਿੰਨੀ ਕੁ ਜ਼ਰੂਰੀ ਆ, ਇਹਦੇ ਬਾਰੇ ਵੀ ਦੱਸ ਦਿਓ। ਕਿਉਂਕਿ ਸਾਡੇ ਬਹੁਤ ਸਾਰੇ ਸਰੋਤੇ ਨੇ ਜਿਹੜੇ ਆਪ ਪਲੈਨ ਆਊਟ ਕਰਦੇ ਨੇ ਕਿ ਚਲੋ ਭਾਈ ਬਾਹਰ ਚੱਲੀਏ, ਅਤੇ ਕਈਆਂ ਦੇ ਪੇਰੈਂਟਸ, ਗ੍ਰੈਂਡ ਪੇਰੈਂਟਸ, ਦੋਸਤ ਮਿੱਤਰ ਕੈਨੇਡਾ ਦੇ ਵਿੱਚ ਆ ਰਹੇ ਨੇ।
1: ਬਿਲਕੁਲ ਹਰਵੀਰ ਜੀ, ਸਭ ਨਾਲੋਂ ਪਹਿਲਾਂ ਉਹਨਾਂ ਦੀ ਹੀ ਗੱਲ ਕਰਦੇ ਹਾਂ। ਜੇ ਅਸੀਂ ਆਪ ਘੁੰਮਣ ਜਾਣਾ ਹੈਗਾ, ਓਬਵੀਅਸਲੀ ਇਹ ਬੱਚਿਆਂ ਨੂੰ ਛੁੱਟੀਆਂ ਹੋ ਰਹੀਆਂ ਨੇ, ਦਿਸ ਇਜ਼ ਦਾ ਲਾਸਟ ਵੀਕ ਬੱਚਿਆਂ ਦਾ ਸਕੂਲ ਦੇ ਵਿੱਚ, ਇਸ ਤੋਂ ਬਾਅਦ ਸਾਰੇ ਬੱਚਿਆਂ ਨੂੰ ਛੁੱਟੀਆਂ, ਸਮਰ ਵਕੇਸ਼ਨ ਸ਼ੁਰੂ ਹੋ ਜਾਣੀਆਂ ਨੇ। ਐਂਡ ਬਹੁਤ ਸਾਰੇ ਫੈਮਿਲੀਜ਼ ਹੈ ਜਿਨ੍ਹਾਂ ਨੇ ਆਲਰੇਡੀ ਪਲਾਨ ਕੀਤਾ ਹੋਇਆ ਹੁੰਦਾ ਕਿ ਆਪਾਂ ਆਊਟ ਆਫ ਕੰਟਰੀ, ਆਊਟ ਆਫ ਓਨਟੇਰੀਓ ਘੁੰਮਣ ਜਾਣਾ ਹੈਗਾ, ਪਰ ਉਸ ਟਾਈਮ 'ਤੇ ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖਣ ਕਿ ਜਿਹੜਾ ਓਨਟੇਰੀਓ ਦਾ ਹੈਲਥ ਕਾਰਡ ਹੈ, ਇੱਕ ਰਿਮਾਈਂਡਰ ਹੈਗਾ ਦੁਬਾਰਾ ਕਿ ਓਨਟੇਰੀਓ ਦਾ ਹੈਲਥ ਕਾਰਡ ਇਜ਼ ਅ ਪ੍ਰੋਵਿੰਸ਼ੀਅਲ, ਉਹ ਸਿਰਫ ਓਨਟੇਰੀਓ ਦੇ ਵਿੱਚ ਹੀ ਕਵਰ ਕਰ ਰਹੇ ਹਾਂ। ਇਹ ਨਾ ਸੋਚੋ ਕਿ ਅਸੀਂ ਕਿਊਬੈਕ, ਮੋਨਟਰੀਅਲ ਜਾਵਾਂਗੇ ਜਾਂ ਬੀਸੀ ਜਾਵਾਂਗੇ ਤਾਂ ਸਾਨੂੰ ਕੋਈ ਹੋਰ ਕਵਰੇਜ ਨਹੀਂ ਚਾਹੀਦੀ। ਉਸ ਟਾਈਮ 'ਤੇ ਡੈਫੀਨੇਟਲੀ ਡੈਫੀਨੇਟਲੀ ਤੁਹਾਨੂੰ ਟਰੈਵਲ ਇੰਸ਼ੋਰੈਂਸ ਕਰਵਾ ਕੇ ਜਾਣੀ ਪੈਣੀ ਜਦੋਂ ਤੁਸੀਂ ਓਨਟੇਰੀਓ ਤੋਂ ਬਾਹਰ ਕਿਤੇ ਵੀ ਜਾਣਾ, ਕਿਸੇ ਹੋਰ ਪ੍ਰੋਵਿੰਸ ਦੇ ਵਿੱਚ, ਕਿਸੇ ਹੋਰ ਕੰਟਰੀ ਦੇ ਵਿੱਚ। ਕਿਉਂਕਿ ਮੇਨਲੀ ਚੀਜ਼ ਕੀ ਆ ਜਾਂਦੀ ਹੈਗੀ ਹੈ ਕਿ ਹੁਣ ਜਦੋਂ ਵੀ ਸਾਨੂੰ ਕੋਈ ਟਰੈਵਲ ਇੰਸ਼ੋਰੈਂਸ ਲਈ ਕਾਲ ਵੀ ਕਰਦੇ ਹਾਂ ਤਾਂ ਉਹ ਪੁੱਛਦੇ ਹੈ ਕਿ ਹਾਂਜੀ $25, $30, $40 ਦੇ ਵਿੱਚ ਸਾਰੀ ਫੈਮਿਲੀ ਦੀ ਕਵਰੇਜ ਹੋਊਗੀ, ਕਵਰੇਜ ਅਮਾਊਂਟ ਕਿੰਨੀ ਹੈਗੀ ਹੈ ਪਰ ਪਰਸਨ।

0: ਕੈਨੇਡਾ ਤੋਂ ਬਾਹਰ ਚਲੇ ਗਏ ਹੈਗੇ ਹੋ ਦੈਨ ਮੋਸਟ ਆਫ ਦਾ ਇੰਸ਼ੋਰੈਂਸ ਕੰਪਨੀਜ਼ ਤੁਹਾਨੂੰ ਪਾਲਿਸੀ ਨਹੀਂ ਪ੍ਰੋਵਾਈਡ ਕਰਦੀਆਂ ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ ਓਵਰ ਦਾ ਫੋਨ ਇਹ ਪਾਲਿਸੀਜ਼ ਹੋ ਜਾਂਦੀਆਂ ਨੇ ਈਮੇਲ ਦੇ ਵਿੱਚ ਤੁਹਾਨੂੰ ਕਨਫਰਮੇਸ਼ਨ ਆ ਜਾਂਦੀ ਆਫਿਸ ਵੀ ਆਉਣ ਦੀ ਜ਼ਰੂਰਤ ਨਹੀਂ ਪੈਂਦੀ ਇਸੇ ਦੇ ਨਾਲ ਨਾਲ ਜ਼ਰੂਰ ਮੈਂ ਵਿਜ਼ਿਟਰ ਇੰਸ਼ੋਰੈਂਸ ਸੁਪਰਵੀਜ਼ਾ ਇੰਸ਼ੋਰੈਂਸ ਬਾਰੇ ਜ਼ਰੂਰ ਕਹਿਣਾ ਚਾਹੂੰਗੀ ਕਿ ਪਰਸਨ ਹੈਗੇ ਆ ਕਿਸੇ ਵੀ ਪਰਸਨ ਨੇ ਚਾਹੇ ਪੇਰੈਂਟਸ ਗ੍ਰੈਂਡ ਪੇਰੈਂਟਸ ਨੇ ਸੁਪਰ ਵੀਜ਼ਾ ਤੇ ਆਉਣਾ ਹੈ ਕਿਸੇ ਨੇ ਵਿਜ਼ਿਟਰ ਵੀਜ਼ਾ ਤੇ ਆਉਣਾ ਹੈ ਤਾਂ ਡੈਫੀਨੇਟਲੀ ਇਸ ਟਾਈਮ ਤੇ ਬਹੁਤ ਹੀ ਵੱਡੀ ਰਿਕੁਆਇਰਮੈਂਟ ਹੈਗੀ ਹੈ ਕਿ ਉਹਨਾਂ ਦੇ ਕੋਲ ਮੈਡੀਕਲ ਇੰਸ਼ੋਰੈਂਸ ਜ਼ਰੂਰ ਹੋਵੇ ਕਿਉਂਕਿ ਜਿਹੜਾ ਵੀ ਪਰਸਨ ਇੱਥੇ ਆ ਰਿਹਾ ਓਬਵੀਅਸਲੀ ਇੱਕ ਤਾਂ ਇਨਵਾਇਰਮੈਂਟ ਚੇਂਜ ਹੋ ਜਾਂਦਾ ਹੈ ਕਾਫੀ ਵਾਰ ਦੇਖਿਆ ਸਿਕਨੈਸ ਹੋ ਗਈ ਹੈ ਕੋਈ ਡਾਈਜੈਸ਼ਨ ਕਰਕੇ ਪ੍ਰੋਬਲਮ ਆ ਗਈ ਹੈ ਸੋ ਉਸ ਟਾਈਮ ਤੇ ਕਾਫੀ ਤਰ੍ਹਾਂ ਦੇ ਕਲੇਮਸ ਅਕਰ ਹੋ ਜਾਂਦੇ ਨੇ ਬਹੁਤ ਵਾਰ ਹੁੰਦਾ ਘੁੰਮਣ ਫਿਰਨ ਗਏ ਸਲਿਪ ਐਂਡ ਫਾਲ ਫ੍ਰੈਕਚਰ ਹੋ ਗਿਆ ਸੋ ਉਹ ਸਾਰੇ ਐਕਸਪੈਂਸਿਸ ਸਾਨੂੰ ਪੂਰੀ ਤਰ੍ਹਾਂ ਟੇਕਨ ਕੇਅਰ ਤਾਂ ਹੀ ਹੋਣਗੇ ਜੇ ਅਸੀਂ ਪਹਿਲਾਂ ਦੀ ਪਾਲਿਸੀ ਕਰਵਾਈ ਹੋਏਗੀ ਜੇ ਤੁਸੀਂ ਸੋਚੋ ਕਿ ਇੱਥੇ ਆ ਜੂਗੇ ਉਸ ਤੋਂ ਬਾਅਦ ਸੋਚਾਂਗੇ ਉਸ ਤੋਂ ਬਾਅਦ ਕਰਵਾਵਾਂਗੇ ਪਾਲਿਸੀ ਓਬਵੀਅਸਲੀ ਵੇਟਿੰਗ ਪੀਰੀਅਡ ਆ ਜਾਂਦੇ ਨੇ ਕੂਲਿੰਗ ਪੀਰੀਅਡ ਦੇ ਵਿੱਚ ਕੋਈ ਵੀ ਪ੍ਰੋਬਲਮ ਅਕਰ ਹੋ ਗਈ ਉਹ ਚੀਜ਼ ਨਾ ਹੀ ਕੰਪਨੀ ਨੇ ਕਵਰ ਕਰਨੀ ਐਂਡ ਪੂਰੀ ਟ੍ਰਿਪ ਲੈਂਥ ਦੇ ਵਿੱਚ ਉਹ ਐਕਸਕਲੂਜਨ ਦੇ ਵਿੱਚ ਰਹੂਗੀ ਸੋ ਮੇਕ ਸ਼ੋਰ ਕਰੋ ਕਿ ਟਾਈਮ ਸਿਰ ਪਾਲਿਸੀ ਲਿੱਤੀ ਜਾਵੇ ਅੱਜ ਤੁਸੀਂ ਹਫ਼ਤਾ ਪਹਿਲਾਂ ਮਹੀਨਾ ਪਹਿਲਾਂ ਵੀ ਪਾਲਿਸੀ ਕਰਵਾ ਲਓਗੇ ਪਰ ਪਾਲਿਸੀ ਦੀ ਇਫੈਕਟਿਵ ਡੇਟ ਉਹੀ ਰਹੇਗੀ ਜਦੋਂ ਉਹਨਾਂ ਨੇ ਟਰੈਵਲ ਕਰਨਾ ਤਾਂ ਕਿ ਜਦੋਂ ਇਨ ਟ੍ਰਾਂਸਿਟ ਉਹਨਾਂ ਨੇ ਐਰੋਪਲੇਨ ਦੇ ਵਿੱਚ ਬੈਠਣਾ ਤਦੋਂ ਤੋਂ ਹੀ ਕਵਰੇਜ ਸ਼ੁਰੂ ਹੋਏਗੀ ਬਾਕੀ ਸਾਡੇ ਲਿਸਨਰਸ ਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੈ ਆਲਰੇਡੀ ਪੇਰੈਂਟਸ ਇੱਥੇ ਆਏ ਹੋਏ ਨੇ ਸੁਪਰ ਵੀਜ਼ਾ ਤੇ ਨੇ ਪਾਲਿਸੀ ਸੂਨ ਹੀ ਐਕਸਪਾਇਰ ਹੋਣ ਵਾਲੀ ਹੈ ਇਸ ਟਾਈਮ ਤੇ ਤੁਸੀਂ ਜ਼ਰੂਰ ਉਹਨਾਂ ਦੀ ਪਾਲਿਸੀ ਦੀ ਐਕਸਪਾਇਰੀ ਤੋਂ ਪਹਿਲਾਂ ਨਵੀਂ ਕਰਾ ਕੇ ਤਾਂ ਕਿ ਕੋਈ ਵੀ ਕਵਰੇਜ ਦੇ ਵਿੱਚ ਗੈਪ ਨਾ ਹੋਵੇ ਬੈਸਟ ਕਵਰੇਜ ਲੋਐਸਟ ਰੇਟਸ ਦੇ ਵਿੱਚ ਲੈਣਾ ਚਾਹੁੰਦੇ ਹੋ ਕਾਲ ਕਰ ਸਕਦੇ ਹੋ ਜੀ 416-509-1509 ਲਾਸਟ ਦੇ ਵਿੱਚ ਜ਼ਰੂਰ ਐਡ ਆਨ ਕਰਨਾ ਚਾਹੂੰਗੀ ਇੱਕ ਇੰਸ਼ੋਰੈਂਸ ਕੰਪਨੀ ਜਿਹੜੀ ਕਿ ਇਸ ਟਾਈਮ ਤੇ ਕਾਫੀ ਸਾਲਾਂ ਤੋਂ ਲੋਐਸਟ ਰੇਟਸ ਪ੍ਰੋਵਾਈਡ ਕਰ ਰਹੀ ਹੈ ਉਹਨਾਂ ਨੇ ਰੇਟਸ ਇਨਕਰੀਜ਼ ਕਰਨੇ ਆ 5-15% ਦਾ ਰੇਟ ਇਨਕਰੀਜ਼ ਹੋ ਰਿਹਾ ਜੁਲਾਈ 1st ਤੋਂ ਸੋ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਉਸ ਤੋਂ ਪਹਿਲਾਂ ਪਹਿਲਾਂ ਰੇਟਸ ਲੋਕ ਇਨ ਕਰਨਾ ਚਾਹੁੰਦੇ ਹੋ ਚਾਹੇ ਮਹੀਨੇ ਤੋਂ ਮਹੀਨੇ ਨੂੰ 6 ਮਹੀਨੇ ਨੂੰ ਕਿਸੇ ਨੇ ਵੀ ਆਉਣਾ ਹੈਗਾ ਅੱਜ ਦੀ ਡੇਟ ਦੇ ਵਿੱਚ ਪਾਲਿਸੀ ਕਰਵਾ ਕੇ ਵਿਜ਼ਿਟਰ ਇੰਸ਼ੋਰੈਂਸ ਸੁਪਰਵੀਜ਼ਾ ਇੰਸ਼ੋਰੈਂਸ ਕਰਵਾ ਕੇ ਰੇਟਸ ਲੋਕ ਇਨ ਕਰ ਸਕਦੇ ਹੋ
1: 416-509-1509 416-509-1509 416-509-1509 416-509-1509

0: ਵਿੱਚ ਤੁਹਾਨੂੰ ਵੀ ਕੈਨੇਡਾ ਡੇ ਪੂਰਾ ਮੌਕਾ ਦੇ ਰਿਹਾ ਖੁਸ਼ ਹੋਣ ਦਾ ਗ੍ਰੈਂਡ ਹੋਮ ਫਰਨੀਚਰ ਦੀਆਂ ਡੀਲਾਂ ਦੇ ਨਾਲ। ਬਪਰਾ ਸਾਹਿਬ ਲਾਈਵ ਲੋਕੇਸ਼ਨ ਕਵਰ ਕਰ ਰਹੇ ਨੇ। ਬਪਰਾ ਸਾਹਿਬ ਜੀ ਆਇਆਂ ਨੂੰ
1: ਬਹੁਤ ਬਹੁਤ ਧੰਨਵਾਦ ਜੀ। ਆਹ ਇੱਕ ਨਵਾਂ ਹੀ ਗਏ ਨੇ, ਹੋਰ ਮੈਂ ਕਹਿੰਦਾ ਨਵੇਂ ਸੱਪ ਕੱਢ ਲਿਆ ਇੱਕ, ਮੈਂ ਕਿਹਾ ਸੋਫਾ ਕਿੱਥੋਂ ਲਿਆਂਦਾ ਵਾ ਇੱਕ, ਮੈਂ ਕਿਹਾ ਇਟਲੀ ਦਾ, ਕਹਿੰਦਾ ਨਹੀਂ, ਮੈਂ ਕਿਹਾ ਚਾਈਨਾ ਦਾ, ਕਹਿੰਦਾ ਨਹੀਂ, ਮੈਂ ਕਿਹਾ ਕੈਨੇਡਾ ਦਾ, ਕਹਿੰਦਾ ਨਹੀਂ,
2: ਜਿਹਨਾਂ ਪਰਿਵਾਰਾਂ ਨੇ ਆਪਣੇ ਲਿਵਿੰਗ ਰੂਮ ਨੂੰ ਸ਼ਿੰਗਾਰਨਾ ਕੈਨੇਡਾ ਦੇ ਸੇਲ ਦੇ ਉੱਪਰ, ਸਾਲ ਦੀਆਂ ਸਭ ਤੋਂ ਘੱਟ ਕੀਮਤਾਂ, ਲੋਵੈਸਟ ਕੀਮਤਾਂ, ਲੋਵੈਸਟ ਕੀਮਤਾਂ,
1: ਲੋਕਾਂ ਦਾ ਰਾਸ਼ੀ ਦੱਸ ਰਿਹਾ ਵੀ ਲੋਵੈਸਟ ਕੀਮਤਾਂ ਨੇ।
2: ਮੈਂ ਤੁਹਾਨੂੰ ਡੀਲ ਦਿੰਦਾ, 3 ਸੀਟਰ ਸੋਫਾ, 2 ਸੀਟਰ ਲਪਸਿਡ, ਬੇਜ ਕਲਰ, ਗੋਲਡਨ ਲੈਗਸ ਉੱਪਰ ਗੋਲਡਨ ਕਲਰ ਦੇ ਪਿੱਲੋ ਪਏ ਹੋਏ ਹੈ। ਅੱਛਾ ਅੱਛਾ ਅੱਛਾ, ਅਸੀਂ ਕਰਦਾ ਸੋਫਾ ਸੈੱਟ, ਸੋਫਾ ਐਂਡ ਲਪਸਿਡ, ਬੇਜ ਕਲਰ ਦਾ, ਟਰਕੀ ਸਟਾਈਲ, ਗੋਲਡਨ ਲੈਗਸ ਦੇ ਨਾਲ
1: ਇਸਤਾਬੁਲ,
2: ਇਸਤਾਬੁਲ ਸੋਫਾ ਸੈੱਟ। ਤੁਸੀਂ ਕਹਿਣਾ ਬਾਈ ਇਸਤਾਬੁਲ, ਇਸਤਾਬੁਲ, ਇਸਤਾਬੁਲ।
1: ਅੱਛਾ, ਜੇ ਤੁਹਾਡੇ ਚੇਤੇ ਰਹਿ ਗਿਆ ਇਸਤਾਬੁਲ, ਤਾਂ ਉਹਦੇ ਲਈ ਇੱਕ ਸਪੈਸ਼ਲ ਗਿਫਟ ਅਲੱਗ ਦੇ ਦੇਣਾ।
2: ਡਨ, ਇਸਤਾਬੁਲ ਲਾ ਕੇ ਕਹਿਣਾ ਰੀਅਲ ਮਾਰਬਲ ਦਾ ਡਾਈਨਿੰਗ ਟੇਬਲ, ਰੀ ਕੋਫੀ ਟੇਬਲ ਨਹੀਂ, ਛੋਟਾ ਨਹੀਂ, ਵੱਡਾ ਟੇਬਲ, ਰੀਅਲ ਮਾਰਬਲ ਦਾ ਡਾਈਨਿੰਗ ਟੇਬਲ। ਗੋਲਡਨ ਲੈਕਚਰ ਨਾਲ 3500 ਦਾ ਲੱਗਾ, ਨਾ 3500, ਨਾ 3000, ਨਾ 2500, ਨਾ 2000, ਨਾ
1: 18,
2: ਨਾ 16, ਨਾ 15, ਨਾ 14।
1: ਇੱਕ ਮਿੰਟ, ਇਸਤਾਬੁਲ ਦੀ ਟਿਕਟ ਇਦੋਂ ਮਹਿੰਗੀ ਲੱਗ ਜਾਂਦੀ ਆ,
2: ਨਾ 1300, ਨਾ 1250, ਨਾ 1200, ਸਿਰਫ $1199
1: $1199
2: ਟਰਕੀ ਦਾ ਸੋਫਾ ਐਂਡ ਲਕਸ਼ਡ ਗੋਲਡਨ ਲੈਕਚਰ ਨਾਲ ਕੈਨੇਡਾ ਦੇ ਸੇਲ ਸਪੈਸ਼ਲ ਤੇ ਆ ਕੇ
1: ਤੁਸੀਂ
2: ਕਹਿਣਾ ਇਸਤਾਬੁਲ, ਇਸਤਾਬੁਲ ਦਾ
1: ਇਸਤਾਬੁਲ ਇਧਰ ਇਹ ਜਿਹੜੇ ਹੈਗੇ ਇਹ ਮਸ਼ਹੂਰ ਹੁੰਦੇ
2: ਇਧਰ ਉੱਥੋਂ ਬਣ ਕੇ ਆਉਂਦੇ ਸੋਫੇ,
1: ਉਹ ਜ਼ਿਆਦਾ ਡਿਜ਼ਾਈਨਰ ਸੋਫੇ ਉੱਥੋਂ ਬਣਦੇ ਆ।
2: ਤੇ ਜਦੋਂ ਤੁਸੀਂ ਅੱਗੇ 1199 ਦਾ
1: ਸੋਫਾ ਲਿਵਿੰਗ ਰੂਮ ਚ ਰੱਖਿਆ

0: ਬੀਚ 600 ਦਾ ਡਾਈਨਿੰਗ ਟੇਬਲ ਹੋਊਗਾ ਜੀ ਘੱਟੋ ਘੱਟ
1: 799
0: ਦਾ
1: ਬਿਲਕੁਲ ਚਲੋ ਇਹਨੂੰ ਕਹਿੰਦੇ ਆ ਕੈਨੇਡਾ ਦਾ
0: ਟੋਮਕਨ ਰੋਡ।

0: ਦੋਸਤੋ ਬਲਾਈਂਡਸ ਤੇ ਡੀਲ ਕੈਨੇਡਾ ਡੇ ਤੇ ਬਲਾਈਂਡਸ ਦੇ ਉੱਤੇ ਡੀਲ ਲਾ ਕੇ ਆਏ ਨੇ ਮੂਜ਼ ਬਲਾਈਂਡ ਤੋਂ ਮਾਨ ਸਾਹਿਬ ਆਉਣ ਦੋ
1: ਭੁੱਲਰ ਸਾਹਿਬ ਕੈਨੇਡਾ ਡੇ ਮੇਲੇ ਦੀ ਕੈਨੇਡਾ ਡੇ ਲੌਂਗ ਵੀਕਐਂਡ ਦੀ ਖੁਸ਼ੀ ਦੇ ਵਿੱਚ ਮੂਜ਼ ਬਲਾਈਂਡ ਡੀਲ ਲੈ ਕੇ ਆਇਆ ਫ੍ਰੀ ਬ੍ਰਾਂਡ ਲਾ ਰਹੇ ਹਾਂ ਜੀ ਆਪਾਂ ਕੈਨੇਡੀਅਨ ਮੇਡ ਬ੍ਰਾਂਡਸ ਨੇ ਕਸਟਮ ਮੇਡ ਬ੍ਰਾਂਡਸ ਨੇ 5 ਸਾਲ ਦੀ ਗਾਰੰਟੀ ਦੇ ਨਾਲ
0: ਚਾਹੇ 18 ਬਲਾਈਂਡ ਨੇ 15 ਦਾ ਪੇ ਕਰਨਾ ਮਹਿਮਾਨ ਆ, ਪਾਰਟੀ ਆ, ਨਵਾਂ ਘਰ ਆ, ਘਰ ਨੂੰ ਅਪਗ੍ਰੇਡ ਕਰਨਾ, ਜੈਬਰਾ ਬਲਾਈਂਡ ਰੋਲਰ ਸ਼ੇਡ ਤੇ ਡਿਸਕਾਊਂਟ, ਪ੍ਰਾਈਸ ਦਾ ਵੀ ਡਿਸਕਾਊਂਟ ਆ ਤੇ 5 ਬਲਾਈਂਡਾਂ ਦਾ ਪੇ ਕਰਨਾ 6ਵੀਂ ਫ੍ਰੀ। ਨੰਬਰ ਟੂ ਕਾਲ 647-399-4646 647-399-4646 6473894646 647-399-4646 ਅੱਜ ਗੱਲਾਂ ਬਾਤਾਂ ਫਰਨੀਚਰ ਦੀਆਂ ਹੋ ਰਹੀਆਂ ਨੇ, ਫਰਨੀਚਰ ਦੇ ਡਿਸਕਾਊਂਟ ਦੀਆਂ ਹੋ ਰਹੀਆਂ ਨੇ, ਬਲਾਈਂਡ ਤੇ ਡਿਸਕਾਊਂਟ ਲੱਗ ਗਿਆ, ਕਲੀਨਿਕ ਤੇ ਲੱਗ ਗਿਆ। ਮੂਨਾ ਜੀ ਆਪਣੀਆਂ ਪਾਲਿਸੀਆਂ ਦੱਸ ਰਹੇ ਨੇ, ਉੱਥੇ ਹੀ ਨਾਗਪਾਲ ਜੀ ਤੁਹਾਡੇ ਲਈ ਵਧੀਆ ਵਧੀਆ ਜਿਹੜਾ ਹੈਗੇ ਨੇ ਸਟੱਡੀ ਸਕਿੱਲਸ ਇਹਦੇ ਬਾਰੇ ਜਾਣਕਾਰੀ ਦੇ ਰਹੇ ਨੇ। ਤੇ ਹੁਣ ਵਾਰੀ ਹੁੰਦੀ ਆ ਅਪਲਾਇੰਸ ਦੀ, ਬਰੈਂਪਟਨ ਟੀਵੀ ਐਂਡ ਅਪਲਾਇੰਸ ਕੈਨੇਡਾ ਡੇ ਤੇ ਸਪੈਸ਼ਲ ਆਫਰ ਕੀ ਆ? ਟੈਲੀਵਿਜ਼ਨ ਤੋਂ ਸ਼ੁਰੂ ਕਰਾਂਗੇ ਕਿਉਂਕਿ ਟੈਲੀਵਿਜ਼ਨਾਂ 'ਚ ਭਾਰੀ ਡਿਮਾਂਡ ਇਸ ਸਮੇਂ ਆ। ਸੁਲਤਾਨ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, ਵੈਲਕਮ ਜੀ।
2: ਥੈਂਕ ਯੂ ਵੈਰੀ ਮੱਚ ਜੀ, ਸਤਿ ਸ਼੍ਰੀ ਅਕਾਲ ਜੀ।
0: ਸੋ ਟੈਲੀਵਿਜ਼ਨ ਸੈਕਸ਼ਨ 'ਚ ਕੈਨੇਡਾ ਡੇ ਤੇ ਕੀ ਖਾਸ ਆ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਇੰਸ ਤੇ?
2: ਕੈਨੇਡਾ ਡੇ ਸਪੈਸ਼ਲ ਪ੍ਰਾਈਸ ਹੈ ਜੀ, ਕੈਨੇਡਾ ਡੇ ਸੇਲ, ਇਸ ਕਰਕੇ ਅਨਾਊਂਸ ਕਰਨੀ ਤੇ ਦੱਸਣੀ ਜ਼ਰੂਰੀ ਹੈ ਕਿਉਂਕਿ ਇਹਦੇ 'ਚ ਸਾਰੀਆਂ ਕੰਪਨੀਜ਼ ਜਿਹੜੀਆਂ ਪਾਰਟਿਸਪੇਟ ਕਰ ਰਹੀਆਂ, GE, ਫਰਿਜਡੇਅਰ ਗੈਲਰੀ ਐਂਡ ਪ੍ਰੋਫੈਸ਼ਨਲ ਸੀਰੀਜ਼, ਸੈਮਸੰਗ ਜਾਂ ਸੋਨੀ ਤੇ ਬੋਸ਼ ਵਰਗੇ ਜਰਮਨ ਬ੍ਰਾਂਡ ਇਹਦੇ 'ਚ ਪਾਰਟਿਸਪੇਟ ਕਰ ਰਹੇ ਆ। ਤੁਹਾਨੂੰ ਕੈਨੇਡਾ ਡੇ ਸਪੈਸ਼ਲ ਸੇਲ ਜਿਹੜੀ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਮਿਲੇਗੀ। ਜਦੋਂ ਕੈਨੇਡਾ ਡੇ ਸੇਲ ਦੀ ਗੱਲ ਕਰਦੇ ਹਾਂ, ਸੋਨੀ ਵਰਗੀ ਕੰਪਨੀ ਜਿਹਨੇ ਬਹੁਤ ਘੱਟ ਸਪੈਸ਼ਲ ਆਫਰ ਕਰਦੇ ਆ ਜੀ, ਸੋਨੀ ਦਾ ਇਹ 85 ਇੰਚ ਦਾ ਸੋਨੀ ਬਰੇਵੀਆ 3, ਇਹਦੇ 'ਚ X1 ਪ੍ਰੋਸੈਸਰ ਲਗਾਇਆ ਗਿਆ ਟ੍ਰਾਈਲੂਮੀਨਸ ਪੈਨਲ ਟੈਕਨੋਲੋਜੀ ਦੇ ਨਾਲ। ਸੋਨੀ ਬਰੇਵੀਆ 3 2500, 2300, 2400 ਦਾ ਵੀ ਵਿਕਿਆ, ਪਰ 1599 ਕੈਨੇਡਾ ਡੇ ਸਪੈਸ਼ਲ ਤੇ ਬਹੁਤ ਲਿਮਿਟਿਡ ਇਨਵੈਂਟਰੀ ਇਨ ਸਟਾਕ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਪਹੁੰਚੀ ਹੈ ਜੀ। ਜਿਹੜੇ ਕਸਟਮਰ 55 ਇੰਚ ਟੀਵੀ ਲੈਣਾ ਚਾਹੁੰਦੇ ਉਹਨਾਂ ਨੂੰ 55 ਇੰਚ $800 ਵਾਲਾ $399 ਕੈਨੇਡਾ ਡੇ ਸੇਲ ਤੇ ਮਿਲੇਗਾ। 65 ਇੰਚ ਟੀਵੀ ਲੈਣਾ ਜੀ, ਤੁਹਾਨੂੰ 65 ਇੰਚ ਟੀਵੀ $1000 ਵਾਲਾ $699 ਦਾ ਕੈਨੇਡਾ ਡੇ ਸੇਲ ਤੇ ਮਿਲੇਗਾ। 75 ਇੰਚ ਟੀਵੀ ਦੇਖ ਰਹੇ ਹੋ, 75 ਇੰਚ ਟੀਵੀ ਤੁਹਾਨੂੰ $1200 ਵਾਲਾ $899 ਦਾ ਕੈਨੇਡਾ ਡੇ ਸੇਲ ਤੇ ਮਿਲੇਗਾ। ਪੇਮੈਂਟ ਕੋਈ ਵੀ ਟੀਵੀ ਲਵੋ 6 ਮਹੀਨੇ 'ਚ ਹੀ ਕਰਨੀ ਹੈ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਮਿਲਣੀ ਹੈ ਜੀ। ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 905-450-2828, 905-450-2828 ਜੀ।
0: ਇੱਥੇ ਬਣਦੀ ਆ ਗੱਲ ਤੇ ਸੁਲਤਾਨ ਜੀ, ਇਹਦਾ ਫਾਇਦਾ ਜਿਨ੍ਹਾਂ ਨੇ ਪੂਰੇ ਬੰਡਲ ਪੈਕ ਕੇ ਲੈਣੇ ਆ, ਪੂਰੇ ਘਰ ਦੇ ਅਪਲਾਇੰਸ ਲੈਣੇ ਆ, ਉਹਨਾਂ ਨੂੰ ਵੀ ਹੈ ਜੀ ਕੈਨੇਡਾ ਡੇ ਤੇ ਆਫਰ?
2: ਬਿਲਕੁਲ ਜੀ, ਬਿਲਕੁਲ, ਡੈਫੀਨੇਟਲੀ 40% ਦਾ ਡਿਸਕਾਊਂਟ ਹੈ। ਅਪਲਾਇੰਸਿਸ ਇੰਡਸਟਰੀ 'ਚ ਮੈਕਸੀਮਮ 15-25% ਡਿਪੈਂਡ ਕਰਦਾ, ਤੁਸੀਂ 2 ਪੀਸ ਲੈ ਰਹੇ ਹੋ 15%, 3 ਪੀਸ ਲੈ ਰਹੇ ਹੋ 20%, 4 ਜਾਂ 4 ਤੋਂ ਜ਼ਿਆਦਾ ਪੀਸ ਲੈ ਰਹੇ ਹੋ ਤੇ 20%, ਪਰ 25%, ਲੇਕਿਨ 40% ਦਾ ਡਿਸਕਾਊਂਟ। ਬੇਸ਼ੱਕ ਤੁਸੀਂ ਇੱਕ ਪੀਸ ਵੀ ਲੈ ਰਹੇ ਹੋ, ਕੈਨੇਡਾ ਡੇ ਸਪੈਸ਼ਲ ਸੇਲ ਤੇ ਤੁਹਾਨੂੰ ਮਿਲ ਰਿਹਾ। ਕੱਲਾ ਫਰਿੱਜ ਲੈਣਾ, ਉਹ ਵੀ ਫੁੱਲ ਸਾਈਜ਼ ਦਾ, 36 ਇੰਚ ਵਾਈਡ ਫ੍ਰੈਂਚ ਡੋਰ ਫਰਿੱਜ ਹੈ, $2500 ਵਾਲਾ, $1799 ਦਾ, $800 ਕੱਲਾ ਫਰਿੱਜ ਖਰੀਦਣ ਤੇ ਤੁਸੀਂ ਸੇਵ ਕਰ ਲੈਣਾ। 40% ਦੀ ਜਦੋਂ ਸੇਵਿੰਗ ਬੰਡਲ ਪੈਕੇਜ ਤੇ ਹੁੰਦੀ ਹੈ, ਫਿਰ ਕੋਈ $1,000-$3,000 ਨਹੀਂ, $5,000 ਦੀ ਸੇਵਿੰਗ ਤੁਹਾਡੀ ਹੋਣੀ ਹੈ, ਕਿਉਂਕਿ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕਰੋਵੇਵ, ਬਿਲਟ ਇਨ ਡਿਸ਼ਵਾਸ਼ਰ, ਬਿਲਟ ਇਨ ਕਾਊਂਟਰ ਡੈਪ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ, $12,000 ਵਾਲਾ $6,900 ਚ ਲੈ ਕੇ $5,100 ਤੁਸੀਂ ਸੇਵ ਕਰਨੇ ਆ। ਕੈਨੇਡਾ ਡੇ ਸਪੈਸ਼ਲ ਸੇਲ ਤੇ ਫਰੀ ਹੋਮ ਡਿਲੀਵਰੀ ਵੀ ਹੈ, ਤੇ ਪੇਮੈਂਟ ਵੀ ਤੁਸੀਂ 6 ਮਹੀਨੇ ਚ ਕਰਨੀ ਹੈ, ਤੇ ਡਿਸਕਾਊਂਟ ਵੀ 40% ਦਾ ਦਿੱਤਾ ਜਾ ਰਿਹਾ। ਫਰੰਟ ਲੋਡ ਵਾਸ਼ਰ ਐਂਡ ਡਰਾਇਰ ਲੈਣਾ, $2,600-$2,700 ਵਾਲਾ ਸਿਰਫ $1,999 ਦਾ ਮਿਲੇਗਾ। ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ ਟੋਪ ਆਫ ਦਾ ਲਾਈਨ ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਐਂਡ ਡਰਾਇਰ ਹੈ। ਟੋਪ ਲੋਡ ਵਾਸ਼ਰ ਐਂਡ ਡਰਾਇਰ ਲੈਣਾ $1,700-$1,800 ਵਾਲਾ ਸਿਰਫ $1,099 ਦਾ ਪੇਅਰ ਮਿਲੇਗਾ। ਜੇ ਤੁਸੀਂ ਲੈਣਾ ਚਾਹੁੰਦੇ ਹੋ ਜੀ ਸਿੰਗਲ ਪੀਸ, ਕੱਲਾ ਡਿਸ਼ਵਾਸ਼ਰ 50% ਡਿਸਕਾਊਂਟ ਹੈ, ਅੱਧੀ ਪ੍ਰਾਈਸ ਤੇ $1,000 ਵਾਲਾ ਸਟੇਨਲੈਸ ਸਟੀਲ ਦਾ ਡਿਸ਼ਵਾਸ਼ਰ $499 ਦਾ ਮਿਲ ਰਿਹਾ। ਕੈਨੇਡਾ ਡੇ ਸਪੈਸ਼ਲ ਪ੍ਰਮੋਸ਼ਨ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 905-450-2828 ਪਹੁੰਚਣਾ ਤੁਸੀਂ ਜੀ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਇੰਸਿਸ .com ਸਾਡੀ ਵੈਬਸਾਈਟ ਹੈ, ਵਨ ਵਰਡ ਹੈ, ਬ੍ਰੈਂਪਟਨ ਅਪਲਾਇੰਸਿਸ .com, ਜ਼ਰੂਰ ਸਾਡੀ ਵੈਬਸਾਈਟ ਵਿਜ਼ਿਟ ਕਰਨਾ, ਤੁਹਾਨੂੰ ਪ੍ਰੋਡਕਟ ਦੀ ਨੌਲੇਜ ਵੀ ਮਿਲੇਗੀ ਤੇ ਨਾਲੇ ਤੁਸੀਂ ਡਾਇਰੈਕਸ਼ਨ ਆਫ ਦਾ ਸਟੋਰ ਵੀ ਲੈ ਸਕਦੇ ਹੋ ਜੀ, 905-450-2828, 905-450-2828 ਜੀ।
0: ਬਹੁਤ ਬਹੁਤ ਧੰਨਵਾਦ ਸੁਲਤਾਨ ਜੀ, ਥੈਂਕ ਯੂ ਵੈਰੀ ਮਚ,
2: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
0: ਕੈਨੇਡਾ ਡੇ ਸਪੈਸ਼ਲ ਆਫਰ ਬ੍ਰੈਂਪਟਨ ਟੀਵੀ ਐਂਡ ਪਲੈਨਸ ਤੇ ਜ਼ਰੂਰ ਵੇਟ ਕਰੋ ਅੱਜ ਸ਼ਾਮ 7 ਵਜੇ ਤੱਕ, ਬਾਕੀ ਸੈਟਰਡੇ ਸੰਡੇ ਮੰਡੇ ਬ੍ਰੈਂਪਟਨ ਟੀਵੀ ਅਪਲਾਇੰਸ ਓਪਨ ਰਹੇਗਾ। ਜੀ ਨਾਗਪਾਲ ਜੀ ਸਾਨੂੰ ਦੱਸ ਕੇ ਗਏ ਨੇ ਕਿ ਜੇ ਤੁਸੀਂ ਕੈਨੇਡੀਅਨ ਸਿਟੀਜ਼ਨ ਹੋ, ਪੀ ਆਰ ਹੋ, ਅਤੇ ਤੁਹਾਡੀ ਇਨਕਮ 2024 ਦੇ ਨੋਟਸ ਆਫ ਅਸੈਸਮੈਂਟ 'ਤੇ 70,000 ਜਿਸ ਤੋਂ ਘੱਟ ਆ, ਤਾਂ ਅਤੇ ਤੁਹਾਨੂੰ ਬੇਸਿਕ ਇੰਗਲਿਸ਼ ਆਉਂਦੀ ਆ, ਤਾਂ ਤੁਸੀਂ ਪੜ੍ਹੋ ਅਤੇ ਗੌਰਮੈਂਟ ਤੁਹਾਨੂੰ ਉਹਦੇ 'ਚ ਹੈਲਪ ਕਰੂਗੀ ਗ੍ਰਾਂਟ ਅਤੇ ਲੋਨ ਦੇ ਰੂਪ ਦੇ ਵਿੱਚ। ਸੋ ਨਾਗਪਾਲ ਜੀ ਮੈਂ ਤੁਹਾਨੂੰ 2-3 ਗੱਲਾਂ ਨੇ ਇਕੱਠੀਆਂ ਪੁੱਛ ਲੈਣਾ। ਨੰਬਰ 1, ਲੋਨ ਆਪਸ਼ਨਲ ਆ ਅਤੇ ਲੋਨ ਦੀਆਂ ਟਰਮ ਐਂਡ ਕੰਡੀਸ਼ਨ ਕੀ ਨੇ, ਲੋਨ ਬਾਰੇ ਜ਼ਰੂਰ ਦੱਸਿਓ। ਦੂਜੀ ਚੀਜ਼ ਹੈ ਇੱਕ ਸਨੈਰੀਓ ਦੇ ਕੇ ਸਾਨੂੰ ਸਮਝਾਓ ਕਿ ਕਿੰਨੀ ਕੁ ਫੰਡਿੰਗ ਆ ਜਾਂਦੀ ਹੈ, ਜੇ ਕੋਈ ਇੱਕ ਬੰਦਾ ਟਰੱਕ ਚਲਾਉਂਦਾ, ਵਾਈਫ ਘਰੇ ਆ, 2 ਬੱਚੇ ਨੇ ਉਹਨਾਂ ਦੇ, ਕਿੰਨੀ ਕੁ ਫੰਡਿੰਗ ਆ ਜਾਂਦੀ ਹੈ, ਕਿੰਨੇ ਟਾਈਮ 'ਚ ਆ ਜਾਂਦੀ ਹੈ, ਅਤੇ ਉਹ ਫੰਡਿੰਗ ਨੂੰ ਕਿੱਥੇ ਕਿੱਥੇ ਯੂਜ਼ ਕਰ ਸਕਦਾ ਬੰਦਾ?
3: ਸੋ ਇਸਮੇ ਫੰਡਿੰਗ ਕੋ ਕਹੀਂ ਵੀ ਕੈਸੇ ਵੀ ਯੂਜ਼ ਕਰ ਸਕਤੇ ਹੈ। ਫੰਡਿੰਗ ਕੇ 2 ਪਾਰਟਸ ਹੈ, ਗ੍ਰਾਂਟਸ ਜੋ ਵਾਪਿਸ ਹੀ ਨਹੀਂ ਮੋੜਨਾ ਪੈਸਾ ਆਪਣੇ, ਸਾਥ ਮੇ ਆਪਸ਼ਨਲ ਲੋਨ ਹੈ। ਗ੍ਰਾਂਟਸ ਤੋਂ ਉਹ ਪੈਸਾ ਜੀ ਆਪਣੇ ਵਾਪਿਸ ਹੀ ਨਹੀਂ ਕਰਨਾ, ਆਪ ਮੰਨ ਕੇ ਚੱਲੇ ਜ਼ਿਆਦਾਤਰ ਲੋਕ ਗ੍ਰਾਂਟਸ ਮੇ ਇੰਟਰਸਟਡ ਹੋਤੇ, ਜੋ ਕਿ ਬੜੀ ਅੱਛੀ ਬਾਤ ਹੈ, ਠੀਕ ਹੈ। ਲੇਕਿਨ ਲੋਨ ਵੀ ਜਬ ਲੋਕ ਆਫਿਸ ਆਤੇ ਹੈ, ਬਾਤ ਕਰਤੇ, ਲੋਨ ਵੀ ਲੇਤੇ ਹੈ, ਕਿਉਂ, ਇਸ ਲੋਨ ਕੀ ਕੰਡੀਸ਼ਨ ਕਿਆ ਹੈ? ਪਹਿਲਾਂ 0% ਪੇ ਲੋਨ ਹੈ ਫੋਰ ਦਾ 1 ਈਅਰ, ਔਰ 1.5 ਸਾਲ ਬਾਅਦ ਇਸਕਾ ਵਿਆਜ ਦਰ 2.5% ਹੋ ਜਾਤਾ ਹੈ ਸਾਲ ਕਾ, ਸਿਰਫ 2.5%। 10-14.5 ਸਾਲ ਮੈਂ ਆਪ ਇਸ ਲੋਨ ਕੋ ਰਿਟਰਨ ਕਰ ਸਕਤੇ ਹੈ। ਅਗਰ ਫੈਮਿਲੀ ਆਫ 5 ਹੈ, 3 ਬੱਚੇ ਹੈ, ਹਸਬੈਂਡ ਵਾਈਫ ਦੋਨੋਂ ਪੜ੍ਹਤੇ ਹੈ, 100,000 ਕੀ ਫੰਡਿੰਗ ਮਿਲਤੀ ਹੈ, $50,000 ਤੋਂ ਗ੍ਰਾਂਟ ਹੈ, ਰੈਸਟ $50,000 1.5 ਸਾਲ ਬਾਅਦ ਲੋਟਾਨਾ ਸਟਾਰਟ ਕਰਨਾ ਹੈ, ਉਸਕਾ 10 ਸਾਲ ਕਾ ਵਿਆਜ ਸਿਰਫ $5,000 ਹੈ। ਬਤਾਓ 10 ਸਾਲ ਕਾ ਵਿਆਜ, 50,000 ਕਾ 55,000 ਲੋਟਾਨਾ ਹੈ। ਕ੍ਰੈਡਿਟ ਚੈੱਕ ਇਸਮੇ ਗਵਰਨਮੈਂਟ ਆਪਕਾ ਨਹੀਂ ਕਰਤੀ ਹੈ, ਗਵਰਨਮੈਂਟ ਸੇ ਫੰਡਿੰਗ ਲੇ ਰਹੇ ਹੈ ਆਪ, ਬੈਂਕ ਸੇ ਨਹੀਂ ਲੇ ਰਹੇ, ਬੈਂਕ ਨੇ ਤੋ ਖਾਈ ਦਾਨਾ ਹੈ, ਤੋ ਇਸ ਲਈ ਗਵਰਨਮੈਂਟ ਸੇ ਫੰਡਿੰਗ ਆਪ ਲੀਜੀਏ, ਆਪ ਸਕਿੱਲ ਡਿਵੈਲਪ ਕਰ ਰਹੇ, ਆਪ ਸੀਖ ਵੀ ਰਹੇ ਕੁਛ, ਫੁੱਲੀ ਆਨਲਾਈਨ ਆਸਾਨ ਸੇ ਕੋਰਸ ਕਰ ਰਹੇ ਆਪ, ਔਰ ਲਾਈਕ ਇਸਮੇ ਅਸਾਈਨਮੈਂਟਸ ਹੈ, ਐਗਜ਼ਾਮਿਨੇਸ਼ਨ ਨਹੀਂ ਹੈ, ਫੁੱਲੀ ਆਨਲਾਈਨ ਹੈ, ਬੇਸਿਕ ਇੰਗਲਿਸ਼ ਆਪਕੋ ਆਨੀ ਚਾਹੀਏ। ਹਮਾਰੇ ਇਤਨੇ ਲਾਈਕ ਇਤਨੇ ਸਾਰੇ ਕਲਾਇੰਟਸ ਹੈ ਜਿਨਮੇ ਸੇ ਹਾਊਸ ਵਾਈਫ ਵੀ ਹੈ, ਉਬਰ ਡਰਾਈਵਰ, ਟਰੱਕ ਡਰਾਈਵਰ ਵੀ ਹੈ, ਘਰ ਕੇ ਕੰਫਰਟ ਸੇ ਅਟੈਂਡ ਕਰਨੇ ਕਲਾਸ, ਫੰਡਿੰਗ ਹਾਸਿਲ ਕਬ ਸੇ ਕਰ ਚੁੱਕੇ ਹੈ, 8 ਸਾਲ ਮੇ ਬਿਜ਼ਨਸ ਮੇ ਹੈ, ਆਜ ਸ਼ੁਰੂ ਨਹੀਂ ਕਰਾ ਹਮਨੇ, ਬਹੁਤ ਟਾਈਮ ਹੋ ਗਿਆ, ਬਹੁਤੋਂ ਕੋ ਅਸਿਸਟ ਕਰ ਚੁੱਕੇ ਹੈ, ਆਫਿਸ ਆਏ, ਕਾਲ ਕਰੇ, ਕੋਈ ਇਸਮੇ ਹਿਡਨ ਚੀਜ਼ ਨਹੀਂ ਹੈ।
0: ਵੈਰੀ ਗੁੱਡ, ਤੇ ਇਹ ਜਿਹੜਾ ਸਿਨੈਰੀਓ ਦੱਸੋ ਤੇ ਓਵਰ ਦਾ ਕਾਲ ਹੀ ਸਾਨੂੰ ਦੱਸ ਦੋਗੇ ਕਿ ਕਿੰਨੀ ਕੁ ਫੰਡਿੰਗ ਲਈ ਐਲੀਜੀਬਲ ਆ ਤੇ ਕਿੰਨੇ ਟਾਈਮ 'ਚ ਫੰਡਿੰਗ ਆ ਜਾਂਦੀ ਤੇ ਤੁਹਾਡੀ ਫੀਸ ਕਦੋਂ ਦੇਣੀ?
3: ਹਾਂਜੀ, ਸੋ ਆਈ ਗੈਸ ਆਪ ਹਮੇ ਕਾਲ ਕਰੇਂਗੇ ਤੋ ਆਪ ਥੋੜ੍ਹੀ ਸੀ ਇਨਫੋਰਮੇਸ਼ਨ ਲੇਂਗੇ, ਕਿਆ ਲੇਂਗੇ? आपकी 2024 की नोटिस ऑफ असेसमेंट की इनकम कितनी है, जितनी कम उतना फायदा। लोग शर्माते हैं इनकम कम बताते हुए, हमें चाहिए भाई गवर्नमेंट को इस देश में जितने प्रोग्राम्स बनते हैं लो इनकम मिडिल इनकम को ही फायदा देते हैं, राइट। तो इसमें आपकी इनकम शर्माइए मत, इनकम कम है तो ही कॉल करें। अगर आपकी 70,000 से ऊपर इनकम है जो कि जॉब करते हैं लोग, उनके लिए फायदेमंद नहीं है, ना कॉल कीजिए। अगर आप सेल्फ एम्प्लॉयड हैं, ऊबर ड्राइवर हैं, अनएम्प्लॉयड है, हाउस वाइफ है, आपको तभी इसका फायदा, तभी हमें कॉल करें। ओवर द कॉल हम आपको बता देंगे आपको फायदा कितना है, कितनी ग्रांट बनती, कितना लोन बनता, राइट। फिर आप हमारे ऑफिस आए या लाइक जो दूर रहते क्लाइंट वो तो वर्चुअली एनरोल कर लेते हैं, आप ओंटारियो में कहीं भी रहते आप एलिजिबल हैं। चाहे आपकी स्पाउस कल कनाडा एंटर करी है ओंटारियो के अंदर डायरेक्ट, वो तब भी एलिजिबल है, न्यू कमर है तो भी एलिजिबल है। तो लाइक इसमें हमारी फीस काम होने के बाद $199 या $499 है, कुछ भी हिडन नहीं है, एंड टू एंड सब ट्रांसपेरेंट है, कोई इसमें झोल नहीं है। डॉक्यूमेंट क्या लगता है आपके, नोट असेसमेंट, मैरिज सर्टिफिकेट, बर्थ सर्टिफिकेट, उसमें क्या एडिट करेंगे आप? अब जहां पे एडिटिंग नहीं है वहां पे कमीशन नहीं है, अप्रोच नहीं है, सेटिंग नहीं है, तो इसलिए फीस 199 या 499 काम होने के बाद।
0: वेरी गुड, सो नंबर साझा कर दो।
3: नंबर जी 437-264-31-75, 437-264-31-75, ऑफिस आ डायरेक्टली 218 एक्सपोर्ट बुलवर्ड हरिद्वार डेरी पे, आज भी आ सकते हो एंड कोई हिडन नहीं है इसमें। एक चीज मेंशन करूं मैं छोटी सी
0: जी,
3: मेरी वाइफ कहती कि मिक्सर चाहिए घर में, तो मैंने बोला चलो ग्रैंड फर्नीचर, तो कहती फर्नीचर की दुकान पे क्यों, मैंने कहा फ्री मिल जाता है वहां पे, अभी मिक्सर फ्री मिल गया।
0: वेरी गुड वेरी गुड, ते ग्रैंड होम फर्नीचर ते भी लाइव ऑपर है सर, लाइव ऑन लोकेशन कवर पहुंचे करन पहुंचे हुए ने, जरूर ओथे भी लेके जाने पर बारन, बहुत शुक्रिया जी। सो तुसी नागपाल साहब ना गलबात करनी है फंडिंग रिलेटेड, जो के हुण इह अखीरी मौका या ग्रांट बंद हो रही है कहिंदे, सो जे तुसी पढ़ना चाहुंदे हो खाते दे विच गवर्नमेंट दी हेल्प लैण चाहुंदे, नंबर टू कॉल 437-264-31-75, 437-264-31-75, 437-264-31-75, 437-264-31-75, बहुत शुक्रिया जी, धन्यवाद।

0: ਗ੍ਰੈਂਡ ਹੋਮ ਫਰਨੀਚਰ ਤੇ ਬਪਾਰਾ ਸਾਹਿਬ ਆ ਜਾਓ ਫਿਰ।
1: ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ। ਗ੍ਰੈਂਡ ਹੋਮ ਫਰਨੀਚਰ ਤੇ ਸਾਡੀ ਟੀਮ ਜਿਹੜੀ ਉਹ ਪਹੁੰਚੀ ਹੋਈ ਆ। ਗ੍ਰੈਂਡ ਹੋਮ ਫਰਨੀਚਰ ਤੋਂ ਪਹਿਲਾਂ ਆਪਾਂ ਮੋਨਾ ਜੀ ਤੋਂ ਜਾਂਦੇ ਜਾਂਦੇ ਇੱਕ ਸੁਨੇਹਾ ਲੈ ਲਈਏ। ਮੋਨਾ ਜੀ, ਜਾਂਦੇ ਜਾਂਦੇ ਕੀ ਐਡ ਕਰਨਾ ਚਾਹੁੰਦੇ ਹੋ?
2: ਜ਼ਰੂਰ ਰਾਜਪੀਤ ਜੀ, ਜਾਂਦੇ ਜਾਂਦੇ ਬਸ ਇੰਨਾ ਜ਼ਰੂਰ ਕਹਿਣਾ ਚਾਹੋ ਕਿ ਜਿੱਦਾਂ ਜੀ ਛੁੱਟੀਆਂ ਦਾ ਟਾਈਮ ਆ ਰਿਹਾ ਹੁੰਦਾ ਹੈ, ਜਦੋਂ ਵੀ ਲੌਂਗ ਵੀਕੈਂਡਸ ਆ ਰਹੇ ਹੁੰਦੇ ਨੇ, ਬਹੁਤ ਖੁਸ਼ੀ ਹੁੰਦੀ ਆ। ਫੈਮਿਲੀਜ਼ ਫਰੈਂਡਸ ਦੇ ਨਾਲ ਆਪਾਂ ਇੰਜੋਏਬਲ ਟਾਈਮ ਸਪੈਂਡ ਕਰਦੇ ਹੈਗੇ ਹਾਂ, ਪਰ ਇੰਜੋਏਬਲ ਟਾਈਮ ਦੇ ਨਾਲ ਨਾਲ ਅਸੀਂ ਜ਼ਰੂਰ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਵੱਲ ਜ਼ਰੂਰ ਧਿਆਨ ਦੇਈਏ। ਕੋਈ ਵੀ ਤੁਹਾਡੀ ਪੋਲਿਸੀਜ਼ ਆਲਰੇਡੀ ਚੱਲ ਰਹੀਆਂ ਨੇ, ਜਦੋਂ ਵੀ ਅਸੀਂ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਦੇ ਇਨਫੋਰਮੇਸ਼ਨ ਦਿੰਦੇ ਹਾਂ, ਅਵੇਅਰਨੈਸ ਦੇ ਮੈਸੇਜਿਸ ਦਿੰਦੇ ਹੈਗੇ ਹਾਂ, ਉਸ ਟਾਈਮ ਤੇ ਉਹ ਸਾਰਿਆਂ ਦੇ ਲਈ ਮੈਸੇਜ ਹੈ। ਇਹ ਨਹੀਂ ਹੈਗਾ ਕਿ ਜਿਹਨਾਂ ਨੇ ਇੰਸ਼ੋਰੈਂਸ ਨਹੀਂ ਕਰਵਾਈ ਸਿਰਫ ਉਹਨਾਂ ਨੂੰ ਹੀ ਅਸੀਂ ਕਹਿ ਰਹੇ ਹਾਂ, ਜਿਹਨਾਂ ਦੀ ਇੰਸ਼ੋਰੈਂਸ ਆਲਰੇਡੀ ਚੱਲ ਰਹੀ ਹੈ, ਮੇਕ ਸ਼ੋਰ ਕਰੋ ਟਾਈਮ ਸਿਰ ਪੋਲਿਸੀਜ਼ ਨੂੰ ਜ਼ਰੂਰ ਰਿਵਿਊ ਕਰੋ। ਬਹੁਤ ਵਾਰ ਹੁੰਦਾ ਜਦੋਂ ਪੋਲਿਸੀ ਐਕਸਪਾਇਰ ਹੋ ਜਾਂਦੀ ਹੈ, ਰਿਨਿਊਅਲ ਰੇਟ ਤੇ ਚਲੇ ਜਾਂਦੀ ਹੈ, ਉਸ ਟਾਈਮ ਤੇ ਪਰਸਨ ਨੂੰ ਪਤਾ ਲੱਗਦਾ ਕਿ ਹਾਂ ਮੇਰੀ ਪੋਲਿਸੀ ਦੇ ਵਿੱਚ ਚੇਂਜਿਸ ਆ ਗਈਆਂ, ਕਿਉਂਕਿ ਅੱਜ ਪ੍ਰੀਮੀਅਮ ਜ਼ਿਆਦਾ ਨਿਕਲਿਆ ਹੈਗਾ। ਪਰ ਉਸ ਤੋਂ ਪਹਿਲਾਂ ਹੀ ਤੁਸੀਂ ਬਹੁਤ ਸਾਰੇ ਤੁਹਾਡੇ ਕੋਲ ਆਪਸ਼ਨਸ ਹੁੰਦੀਆਂ, ਪ੍ਰੋਵੀਜ਼ਨਸ ਹੁੰਦੀਆਂ, ਜਿਨ੍ਹਾਂ ਨੂੰ ਤੁਸੀਂ ਐਕਸਪਲੋਰ ਕਰ ਸਕਦੇ ਹੁੰਦੇ ਹੋ। ਸੋ ਮੇਕ ਸ਼ੋਰ ਕਰੋ ਆਪਣੀਆਂ ਪੋਲਿਸੀਜ਼ ਨੂੰ ਜ਼ਰੂਰ ਰਿਵਿਊ ਕਰੋ। ਐਂਡ ਪਲੱਸ ਸਭ ਨਾਲੋਂ ਜ਼ਿਆਦਾ ਵੱਡੀ ਗੱਲ ਇਹ ਚੀਜ਼ ਆ ਜਾਂਦੀ ਹੈ, ਜਿਹਦੇ ਲਈ ਤੁਸੀਂ ਕੋਈ ਵੀ ਕੰਸਲਟੇਸ਼ਨ ਚਾਰਜਿਸ ਨਹੀਂ ਪੇ ਕਰਨੇ, ਕੋਈ ਤੁਹਾਨੂੰ ਓਬਲੀਗੇਸ਼ਨ ਨਹੀਂ ਹੈਗੀ ਹੈ। ਜਸਟ ਗਿਵ ਅਸ ਅ ਕਾਲ ਕਿ ਤੁਸੀਂ ਆਪਣੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਕੋਈ ਵੀ ਰਿਵਿਊ ਕਰਨਾ ਚਾਹੁੰਦੇ ਹੋ, ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ ਐਟ 416-509-1509। ਇੱਕ ਚੀਜ਼ ਜ਼ਰੂਰ ਮੈਂ ਐਡ ਆਨ ਕਰਨਾ ਚਾਹੂੰਗੀ, ਮੈਨੂੰ ਕਾਫ਼ੀ ਵਾਰ ਇਸ ਤਰੀਕੇ ਦੀ ਕਾਲਸ ਆਉਂਦੀਆਂ ਨੇ ਜਿਨ੍ਹਾਂ ਨੇ ਡਿਸੇਬਿਲਟੀ ਇੰਸ਼ੋਰੈਂਸ ਅੱਜ ਤੋਂ 15 ਸਾਲ ਪਹਿਲਾਂ, 20 ਸਾਲ ਪਹਿਲਾਂ ਕਰਵਾਈਆਂ ਹੋਈਆਂ ਨੇ, ਐਂਡ ਉਹਨਾਂ ਦੇ ਮੰਥਲੀ ਬੈਨੀਫਿਟ ਜਿਹੜਾ ਹੈਗਾ 2000 ਪਰ ਮੰਥ ਹੀ ਚੱਲਿਆ ਆ ਰਿਹਾ ਹੈ। ਐਂਡ ਇਸ ਟਾਈਮ 'ਤੇ ਉਹਨਾਂ ਦੀ ਇਨਕਮ ਵੇ ਹਾਇਰ ਦੈਨ ਦੈਟ ਹੈਗੀ ਹੈ, ਜਿਹਦੇ ਲਈ ਉਹ ਆਪਣੀ ਕਵਰੇਜ ਅਮਾਊਂਟ ਵਧਾ ਸਕਦੇ ਹੁੰਦੇ ਨੇ। ਪਰ ਜਦੋਂ ਕੋਈ ਇੰਜਰੀ ਹੋ ਜਾਂਦੀ ਹੈ, ਕੋਈ ਪ੍ਰੋਬਲਮ ਆ ਜਾਂਦੀ ਹੈ, ਜਦੋਂ ਪਰਸਨ ਨੂੰ ਘਰ ਰਹਿਣਾ ਪੈਂਦਾ, ਤਦੋਂ ਰਿਅਲਾਈਜ਼ ਹੁੰਦਾ ਹੈ ਕਿ ਇਹ ਤਾਂ ਜਸਟ 2000 ਪਰ ਮੰਥ ਹੀ ਮਿਲ ਰਿਹਾ ਹੈਗਾ। ਪਰ ਉਹ ਤਾਂ ਹੀ ਆਪਾਂ ਉਸਨੂੰ ਅਪਗ੍ਰੇਡ ਕਰ ਸਕਾਂਗੇ ਜੇ ਪੋਲਿਸੀ ਨੂੰ ਰਿਵਿਊ ਕਰੋਗੇ। ਸੋ ਮੇਕ ਸ਼ੋਰ ਕਰੋ ਟਾਈਮ ਸਿਰ, ਚਾਹੇ ਉਹ ਡਿਸੇਬਿਲਟੀ ਇੰਸ਼ੋਰੈਂਸ ਪੋਲਿਸੀਜ਼ ਨੇ, ਪਰਸਨਲ ਹੈਗੀਆਂ, ਕਾਰਪੋਰੇਟ ਓਨਡ ਪੋਲਿਸੀਜ਼ ਹੈਗੀਆਂ, ਜ਼ਰੂਰ ਉਹਨਾਂ ਨੂੰ ਰਿਵਿਊ ਕੀਤਾ ਜਾਵੇ। ਜ਼ਿਆਦਾ ਜਾਣਕਾਰੀ ਲਈ ਸਾਨੂੰ ਆਫਿਸ ਵੀ ਮਿਲ ਸਕਦੇ ਹੋ। ਇੰਸ਼ੋਰੈਂਸ ਫੋਰ ਯੂ ਦਾ ਆਫਿਸ ਲੋਕੇਟਿਡ ਹੈਗਾ 9280 ਗੋਰਵੇ ਡਰਾਈਵ, ਯੂਨਿਟ C110 ਇਨ ਬਰਮਟਨ, ਜਾਂ ਮੈਨੂੰ ਕਾਲ ਕੀਤੀ ਜਾ ਸਕਦੀ ਜੀ ਮੋਨਾ ਮਹਿੰਗੀ 416-509-1509। ਥੈਂਕ ਯੂ ਸੋ ਮਚ ਟਾਈਮ ਦੇਣ ਲਈ।
1: ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਸ਼ੁਕਰੀਆ ਮੋਨਾ ਜੀ। ਸੋ ਬਿਲਕੁਲ ਜੀ, ਵੀਕਐਂਡ ਆ ਰਿਹਾ, ਸਾਰੇ ਇੰਜੋਏ ਕਰੋ, ਕੈਨੇਡਾ ਡੇ ਆ ਰਿਹਾ, ਕੈਨੇਡਾ ਡੇ ਦੀਆਂ ਸਭ ਨੂੰ ਮੁਬਾਰਕਾਂ। ਤੇ ਆਉਣਾ ਕਿੱਥੇ ਪੈਣਾ ਬਾਈ ਜੀ, 6685 ਟਰਮ ਕੋਲ। ਅੱਛਾ, ਬੱਚਿਆਂ ਨੂੰ ਛੁੱਟੀਆਂ ਹੋ ਰਹੀਆਂ ਨੇ, ਬੱਚਾ ਲੈ ਕੇ ਆਓ
3: ਜੀ,
1: ਬੱਚਾ
3: ਬਿਲਕੁਲ ਸਰ। ਜਿਹੜੇ ਬੱਚੇ ਸਾਡੇ ਕੋਲ ਆਉਣਗੇ ਨਾਲ ਸਕੂਲ ਬੈਗ ਛੁੱਟੀ, ਸਕੂਲ ਬੈਗ
1: ਪੱਕੀ ਗੱਲ ਆ ਲਓ ਬਾਈ ਜੀ, ਬੱਚਿਆਂ ਨੂੰ ਤੁਸੀਂ ਨਾਲ ਲੈ ਕੇ ਆਉਣਾ, ਉਹਨਾਂ ਨੂੰ ਸਕੂਲ ਬੈਗ ਵੀ ਨਾਲ ਕਹਿੰਦੇ ਅਸੀਂ ਦੇਵਾਂਗੇ ਗਿਫਟ ਦੇ ਤੌਰ ਤੇ। ਆ ਹਰਾ ਜਿਹਾ ਸੋਫਾ ਕਿੰਨੇ ਦਾ?
3: ਬਿਲਕੁਲ ਹਰਾ ਸੋਫਾ ਲਵਜਿਟ ਕੈਨੇਡੀਅਨ ਮੇਡ ਬਾਈ ਜੀ, ਕਿੰਨੇ ਦਾ ਲੱਗਾ? 2700 ਡਾਲਰ ਦਾ
1: ਲੱਗਾ।
3: 5700 ਨਹੀਂ ਘਟਾਉਣਾ, 2700 ਦਾ, 2500 ਦਾ, 2300 ਦਾ, 2200 ਦਾ, 2000 ਦਾ, 1800 ਨਾ, 1500 ਨਾ, 1300 ਨਾ, 1200 ਨਾ, 1100, 999 ਡਾਲਰ ਕੈਨੇਡੀਅਨ ਮੇਡ ਸੋਫਾ ਐਂਡ ਲਵਜਿਟ ਗ੍ਰੀਨ
1: ਦੋਨੇ
3: ਬੈਗ 999।
1: ਬਾਅਦ ਚ ਇਹਨਾਂ ਨੇ ਕਦੇ ਵੀ ਆਹ ਚੀਜ਼ ਵਿੱਚ ਹੈ ਨੀ
3: ਪਿੰਕ ਦਾ ਬੈਡ ਹਾਈਡ੍ਰੋਲਿਕ ਸਟੋਰੇਜ ਡ੍ਰੈਸਰ ਮਿਰਰ ਸਾਈਡ ਟੇਬਲ 1699
1: ਇੱਕ ਮੈਂ ਹੁਣ ਤੁਹਾਨੂੰ ਨੌ ਲੈ ਕੇ ਪੁੱਛੂਗਾ ਤੁਸੀਂ ਘਬਰਾ ਜਾਣਾ
3: ਜੀ
1: ਜਿਹੜਾ ਸਟੋਰੇਜ ਵਾਲਾ ਉਹਨਾਂ ਨੇ ਨਵਾਂ ਕੱਢਿਆ ਵਾ ਪੋਟਰ
3: ਰਸਟਿਕ ਲੁੱਕ ਦੇ ਵਿੱਚ ਲੈਣਾ ਕਿੰਗ ਸਾਈਜ਼ ਦਾ ਬੈਡ ਹਾਈਡ੍ਰੋਲਿਕ ਸਟੋਰੇਜ ਡ੍ਰੈਸਰ ਮਿਰਰ ਨਾਨ ਸਾਈਡ ਟੇਬਲ 3000 ਦਾ ਟੈਗ ਲੱਗਾ ਕੈਨੇਡਾ ਦੇ ਸਪੈਸ਼ਲ ਆ ਕੇ ਕਹਿੰਦੇ ਹੋ ਪੋਟਰ ਬੈਡਰੂਮ ਸੈੱਟ ਹਾਈਡ੍ਰੋਲਿਕ ਵਾਲਾ
1: ਕਿੰਨੇ ਦਾ
3: ਸਿਰਫ
1: ਸਭ ਤੋਂ ਵੱਧ ਵਿਕਣ ਵਾਲਾ ਬੈਡ ਹੈ
3: ਸਿਰਫ
4: 25-26 ਦਿਨ ਹੀ ਰਹਿ ਗਏ ਹੈ ਆਜ ਗਵਰਨਮੈਂਟ ਫੰਡਿਡ ਪ੍ਰੋਗਰਾਮ ਕਰੇਂਗੇ ਤੋ ਗਵਰਨਮੈਂਟ ਗ੍ਰਾਂਟ ਐਂਡ ਲੋਨ ਦੋਨੋ ਦੇ ਰਹੀ ਹੈ 30-100,000 ਫੰਡਿੰਗ ਦੇ ਰਹੀ ਹੈ ਔਰ ਲਾਈਕ ਅਗਰ ਫੈਮਿਲੀ ਆਫ ਟੂ ਹੈ ਤੋ 45,000 ਬਣਤਾ ਆਪਕੋ ਉਸਮੇ ਸੇ 25,000 ਤੋ ਗ੍ਰਾਂਟ ਐਂਡ ਨੋਨ ਰਿਫੰਡੇਬਲ ਜੋ ਵਾਪਿਸ ਨਹੀਂ ਕਰਨਾ ਅਗਰ ਆਪ 25 ਦਿਨ ਬਾਅਦ ਜੁਆਇਨ ਕਰੇਂਗੇ ਲਾਈਕ ਸਭ ਲੋਨ ਹੀ ਆਏਗਾ ਗਵਰਨਮੈਂਟ ਗ੍ਰਾਂਟਸ ਮੈਂ ਕੱਟ ਕਰ ਰਹੀ ਹੈ ਫੈਮਿਲੀ ਆਫ 4 ਕੋ 80,000 ਫੈਮਿਲੀ 5 ਕੋ 100,000 ਮੇ ਸੇ ਹਾਫ ਪੋਰਸ਼ਨ ਗ੍ਰਾਂਟ ਹੈ ਜੋ ਵਾਪਿਸ ਨਹੀਂ ਕਰਨਾ ਅਗਰ ਆਪ 28 ਦਿਨ ਬਾਅਦ ਜੁਆਇਨ ਕਰੇਂਗੇ 100,000-80,000 ਨਹੀਂ ਆਏਗਾ ਫੈਮਿਲੀ ਆਫ 5 ਐਂਡ ਫੈਮਿਲੀ ਆਫ 4 ਕੋ ਬਟ ਸਾਰਾ ਲੋਨ ਹੋਏਗਾ ਕਿਆ ਕਰੇਂਗੇ ਲੋਨ ਲੈ ਕੇ ਲੋਨ ਤੋਂ ਪਹਿਲੀ ਮਾਰੇ ਪੇ ਬਹੁਤ ਹੈ ਤੋ ਕਾਲ ਕਰੇ ਅਸੈਸਮੈਂਟ ਕਰਾਏ ਸਕਿੱਲ ਹਾਸਿਲ ਕਰੇ ਸਾਥ ਮੇ ਫੰਡਿੰਗ ਹਾਸਿਲ ਆਪਣੇ ਅਕਾਊਂਟ ਮੇ ਕਰੇ ਹਮਾਰੀ ਫੀਸ 199-499 ਕਾਮ ਹੋਣੇ ਕੇ ਬਾਅਦ
0: ਬਿਲਕੁਲ ਜੀ 437-264-3175 ਤੇ ਗੱਲਬਾਤ ਕੀਤੀ ਜਾ ਸਕਦੀ ਹੈ 437 ਅੱਛਾ ਮੈਂ ਤੁਹਾਨੂੰ ਸਿੰਗਲ ਮਦਰ ਤੇ ਜਿਹੜੇ ਸੀਨੀਅਰ ਸਿਟੀਜ਼ਨ ਉਹਨਾਂ ਬਾਰੇ ਜ਼ਰੂਰ ਦੱਸ ਦਿਓ ਜੀ ਜਿਹੜੇ ਪੈਨਸ਼ਨ ਤੇ ਨੇ
4: ਪੈਨਸ਼ਨ ਵਾਲੇ ਸਿਟੀਜ਼ਨ ਹਮਾਰੇ 30% ਕਲਾਇੰਟਸ ਪੈਨਸ਼ਨ ਪੇ ਹੀ ਹੈ ਐਂਡ ਦੈਨ ਫੰਡਿੰਗ ਆ ਰਹੀ ਹੈ ਆਰਾਮ ਸੇ ਉਹ ਤੋਂ ਇਹ ਵੀ ਕਹਤੇ ਸਰ ਪਹਿਲੇ ਹਮ ਤਾਸ਼ ਖੇਲ ਕੇ ਟਾਈਮ ਪਾਸ ਕਰਤੇ ਥੇ ਅਬ ਹਮ ਆਪਕਾ ਕੋਰਸ ਕਰਕੇ ਟਾਈਮ ਪਾਸ ਕਰ ਲੇਤੇ ਹੈ ਫੰਡਿੰਗ ਵੀ ਹਾਸਿਲ ਹੋਗੀ ਰਾਈਟ ਉਸਕੇ ਬਾਅਦ ਸਿੰਗਲ ਮਦਰ ਅਗਰ 3 ਕਿਡਸ ਹੈ ਤੋ 100,000 ਬਣਤਾ ਹੈ ਸਿੰਗਲ ਮਦਰ ਹਮੇ ਬਹੁਤ ਬਲੈਸਿੰਗ ਦੇਤੇ ਜਬ ਆਕੇ ਨਾ ਹਮਾਰੇ ਸਟਾਫ ਕੋ ਹਮੇ ਕਿ ਲਾਈਕ ਉਨਕੋ ਲਾਈਕ ਦੇ ਵੈਰੀ ਵਲਨਰੇਬਲ ਰਾਈਟ ਤੋ ਇਸਮੇ ਉਨਕੋ ਲਾਈਕ ਅਗਰ ਸਿੰਗਲ ਮਦਰ ਵਿਦ 2 ਕਿਡਸ ਹੈ ਤੋ ਅਰਾਊਂਡ 70-80,000 ਔਰ ਅਗਰ ਵਿਦ 3 ਕਿਡਸ ਹੈ ਤੋ ਅਰਾਊਂਡ 100,000 ਕੀ ਫੰਡਿੰਗ ਜਿਸਕਾ ਹਾਫ ਪੋਰਸ਼ਨ ਤੋ ਗ੍ਰਾਂਟ ਹੀ ਹੈ ਜੋ ਵਾਪਿਸ ਹੀ ਨਹੀਂ ਕਰਨਾ ਹੋਤਾ ਮਿਸ ਨਾ ਕਰੇ ਸਬਸਿਡੀ ਕੋਈ ਗਵਰਨਮੈਂਟ ਕੀ ਪਾਲਿਸੀ ਪੇ ਹੈ ਯਾ ਆਪ ਚੇਂਜ ਹੋ ਰਹਾ ਹੈ ਗਵਰਨਮੈਂਟ ਕੀ ਪਾਲਿਸੀ ਚੇਂਜ ਹੋ ਰਹੀ ਇਸ ਪੇ ਹਮਾਰਾ ਜ਼ੋਰ ਨਹੀਂ ਹੈ ਅੱਜ ਆ ਰਹਾ ਹੈ ਤੋ ਗ੍ਰਾਂਟ ਆ ਰਹਾ ਹੈ 15 ਦਿਨ ਬਾਅਦ ਨਹੀਂ ਆ ਰਹੀ ਤੋ ਨਹੀਂ ਆ ਰਹੀ ਤੋ ਅਭੀ ਇਨਰੋਲ ਕਰੇ ਇਸਕਾ ਫਾਇਦਾ ਲੇ
0: ਨੰਬਰ 1-1-437-264-3175 ਤੇ ਕੈਨੇਡਾ ਡੇ ਤੇ ਤੁਸੀਂ ਓਪਨ ਹੋ ਜੇ ਛੁੱਟੀਆਂ ਵਾਲੇ ਦਿਨ ਮਿਲਣਾ ਹੋਵੇ ਜਾਂ ਕਾਲ ਕਰਨਾ ਹੋਵੇ ਤੁਹਾਡਾ ਨੰਬਰ ਚੱਲਦਾ ਰਹੂਗਾ ਜੀ
4: ਬਿਲਕੁਲ ਜੀ ਬਿਲਕੁਲ ਓਪਨ ਹੈ ਜੀ ਹਮੇ ਅਭੀ ਹਮ 6 ਦਿਨ ਕੰਮ ਕਰੇ ਸ਼ਾਇਦ 7 ਦਿਨ ਕੰਮ ਸ਼ੁਰੂ ਕਰਨਾ ਪੜੇਗਾ ਹਮੇ
0: ਵੈਰੀ ਗੁੱਡ ਸੋ ਦੋਸਤੋ ਤੁਹਾਡਾ ਕੋਈ ਹੋਰ ਕੁਐਸਚਨ ਆ ਯੂਨੀ ਗਲੋਬਲ ਤੋਂ ਨਾਗਪਾਲ ਜੀ ਇਹਨਾਂ ਨੂੰ ਕਾਲ ਕਰੋ ਇਹ ਕਹਿੰਦੇ ਆ ਜੇ ਤੁਹਾਡੀ ਇਨਕਮ ਘੱਟ ਆ ਤੇ ਤੁਹਾਨੂੰ ਇੰਗਲਿਸ਼ ਆਉਂਦੀ ਆ ਤੇ ਤੁਸੀਂ PR ਜਾਂ ਸਿਟੀਜ਼ਨ ਹੋ ਤਾਂ ਗੌਰਮੈਂਟ ਕਹਿੰਦੀ ਆ ਕਿ ਤੁਸੀਂ ਪੜ੍ਹੋ ਅੱਛਾ ਕੋਰਸ ਇੱਕ ਵਾਰੀ ਦੱਸਿਓ ਜਿਹੜੇ ਤਾਂ ਸਕਿੱਲ ਵਾਲੇ ਕੋਰਸ ਨੇ HVAC PSW ਵਰਗੇ ਕੋਰਸ ਉਹ ਵੀ ਕਰ ਸਕਦੇ ਤੇ ਆਨਲਾਈਨ ਸੌਖੇ ਕੋਰਸ ਵੀ ਕਰ ਸਕਦੇ
4: ਬਿਲਕੁਲ ਜੀ ਸੌਖੇ ਕੋਰਸਿਸ ਵੀ ਅਸਾਈਨਮੈਂਟਸ ਹੈ ਐਗਜ਼ਾਮੀਨੇਸ਼ਨ ਨਹੀਂ ਹੈ ਔਰ ਇਸਮੇ ਗਵਰਨਮੈਂਟ ਆਪਕੋ ਫੰਡਿੰਗ ਦੇਤੇ ਹੋਏ ਕ੍ਰੈਡਿਟ ਚੈੱਕ ਨਹੀਂ ਕਰਤੀ ਹਮਾਰੇ ਪਾਸ ਹਾਰਡ ਕੋਰਸਿਸ ਵੀ ਹੈ HVAC ਪਲੰਬਿੰਗ ਜੈਸੇ ਹੋ ਗਏ ਇਸਮੇ ਆਪਕੋ ਇਨਪੁਟ ਦੇਣਾ ਪੜੇਗਾ ਪੜ੍ਹਨਾ ਪੜੇਗਾ
0: ਸੋ ਇਹ ਸਾਰੇ ਕੋਰਸ ਗਵਰਨਮੈਂਟ ਫ੍ਰੀ ਕਰਾ ਰਹੀ ਹੈ
4: ਬਿਲਕੁਲ ਫ੍ਰੀ ਹੋ ਰਿਹਾ ਗਵਰਨਮੈਂਟ ਕੋਰਸ ਐਲੀਜੀਬਲ ਅਗਰ ਆਪ ਲੋ ਇਨਕਮ ਇਨਕਮ ਕਮ ਹੈ ਤੋ ਅਗਰ ਆਪ ਪਹਿਲੇ ਸੇ ਜੋਬ ਕਰ ਰਹੇ ਫੁੱਲ ਟਾਈਮ ਆਪ ਐਲੀਜੀਬਲ ਨਹੀਂ ਹੈ ਅਗਰ ਆਪਕੀ ਇਨਕਮ ਕਮ ਰਹੀ ਹੈ 2024 ਕੇ ਨੋਟਿਸ ਆਫ ਅਸੈਸਮੈਂਟ ਪੇ ਕਮ ਹੈ ਸੈਲਫ ਇੰਪਲੋਇਡ ਉਬਰ ਡਰਾਈਵਰ ਟਰੱਕ ਡਰਾਈਵਰ ਹੈ ਤਬ ਗਵਰਨਮੈਂਟ ਆਪਕੀ ਫੀਸ ਪੇ ਕਰ ਰਹੀ ਹੈ
0: ਤੁਸੀਂ ਸਿੰਗਲ ਮਦਰ ਹੋ ਤੁਹਾਡਾ ਕੋਈ ਵੀ ਕੇਸ ਆ ਇਹਨਾਂ ਨੇ ਉਬਰ ਦਾ ਕਾਲ ਹੀ ਤੁਹਾਨੂੰ ਦੱਸ ਦੇਣਾ ਤੁਸੀਂ ਐਲੀਜੀਬਲ ਹੋ ਤੇ ਕਿੰਨੇ ਪੈਸੇ ਲਈ ਅਲੇਬਲ ਹੋ 437-264-3175 437-264-3175 ਬਹੁਤ ਸ਼ੁਕਰੀਆ ਜੀ ਧੰਨਵਾਦ
4: ਥੈਂਕ ਯੂ
0: ਥੈਂਕ ਯੂ ਵੈਰੀ ਮਚ।
5: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਐਂਸਿਸ ਵੀ ਹਾਈ ਐਂਡ ਹੀ ਲੈਣੇ ਆ।
6: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਐਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ 905-450-2828
7: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor ya Self-Employed di File, Gal ki Immigration di har problem da solution lain layi, Community de jaane pehchane ate tajrubekar Immigration Consultant Gary Virk nu milo.
3: Koi case refuse ho gaya ya appeal te chala gaya, hove immigration da koi vi masla, hamesha yaad rakho ikko hi na ate ikko hi tha, CIC Immigration. Hune hi call karo 416-456-6161।
4: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
5: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
6: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ।
7: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
4: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
8: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RESP ਤੇ ਹੋਰ ਇਨਵੈਸਟਮੈਂਟਸ ਲਈ। ਹੁਣੇ ਕਰੋ ਕਾਲ ਉਮਰਪ੍ਰੀਤ ਚਾਵਲਾ ਨੂੰ 647-446-1616। ਉਮਰਪ੍ਰੀਤ ਚਾਵਲਾ।
9: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
10: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ। ਦੋਸਤੋ, ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7। ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ। ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ, ਤੇ ਨਾਲ ਤੁਸੀਂ ਦੁਪਹਿਰੇ ਸਾਢੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਸਬਡੇ ਜ਼ਬੀਕ ਤੁਹਾਡੇ ਅੰਗ ਸੰਗ। ਚਲੋ AM 530 ਤੇ
11: ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟਰੈਵਲ ਵਾਲਿਆਂ ਨੂੰ 905-239-7711 905-239-7711 ਕੋਮਲ ਟਰੈਵਲ ਐਂਡ ਟੂਰਸ। ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 Dusk Drive 15 Fender Way ਬ੍ਰੈਂਪਟਨ 9985 ਮਕਵੀਨ ਡਰਾਈਵ ਬ੍ਰੈਂਪਟਨ 1465 ਮੇਫੀਲਡ ਰੋਡ ਬ੍ਰੈਂਪਟਨ 33 ਫਾਰਲੀ ਡਰਾਈਵ ਗੋਲਫ ਦੇ ਵਿੱਚ ਔਰ 600 ਹੈਸਪਲਰ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਲ ਵੁੱਡ ਪਾਰਕ ਵੇ ਕੈਨੇਡੀ ਦੇ ਸੈਂਟਰਲ ਵੁੱਡ ਪਾਰਕ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਅਤੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਫਰਾਈਡੇ ਦਾ ਦਿਨ ਹੈ, 26 ਜੂਨ ਅੱਜ ਹੋ ਚੁੱਕੀ ਹੈ, 3:09 ਅਤੇ ਕੁਝ ਸੈਕਿੰਡ ਸਟੂਡੀਓ ਦੀ ਘੜੀ ਦੇ ਉੱਪਰ ਹੋ ਗਏ ਨੇ ਬ੍ਰੈਂਪਟਨ ਦੇ ਵਿੱਚ। ਤੁਹਾਡਾ ਅਤੇ ਸਾਡਾ ਸਾਥ ਬਣ ਚੁੱਕਿਆ ਪੂਰੇ 6 ਵਜੇ ਤੱਕ, ਯਾਨੀ ਕਿ ਪੂਰੇ 3 ਘੰਟਿਆਂ ਦਾ ਸਾਥ ਹੈ ਅਤੇ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ। ਫਰਾਈਡੇ ਦਾ ਦਿਨ ਹੈ, ਵੀਕਐਂਡ ਦੀ ਸ਼ੁਰੂਆਤ ਤੁਹਾਡੇ ਸਾਡੇ ਨਾਲ ਹੋ ਰਹੀ ਹੈ ਅਤੇ ਉਮੀਦ ਹੈ ਸਾਰੇ ਵੀਕਐਂਡ ਨੂੰ ਪੂਰਾ ਇੰਜੋਏ ਕਰਨ ਦੇ ਲਈ ਤਿਆਰ ਬਰ ਤਿਆਰ ਹੋਣਗੇ। ਅਤੇ ਤੁਹਾਡਾ ਅਤੇ ਸਾਡਾ ਸਾਥ ਜਿਵੇਂ ਕਿ 3 ਘੰਟੇ ਦਾ ਹੈਗਾ, ਅੱਜ ਪ੍ਰੋਗਰਾਮ ਦੇ ਵਿੱਚ ਕਾਫੀ ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਕਾਫੀ ਸਾਰਾ ਗੀਤ ਸੰਗੀਤ ਹੋਏਗਾ, ਬਹੁਤ ਸਾਰੇ ਨਵੀਂ ਤੁਹਾਨੂੰ ਜਾਣਕਾਰੀ ਦੇਵਾਂਗੇ। ਅਤੇ ਅੱਜ ਬਹੁਤ ਹੀ ਸਪੈਸ਼ਲ ਪ੍ਰੋਗਰਾਮ ਹੋਣ ਜਾ ਰਿਹਾ ਕਿਉਂਕਿ ਫਰਾਈਡੇ ਐਂਡ ਸੈਟਰਡੇ ਅਸੀਂ ਅੱਜ ਅਤੇ ਕੱਲ੍ਹ ਨੂੰ 2 ਦਿਨ ਤੁਹਾਡੇ ਲਈ ਬਹੁਤ ਹੀ ਕਮਾਲ ਦੀ ਬਿਗੈਸਟ ਸੇਲ ਆਫ ਦਾ ਈਅਰ ਤੁਹਾਡੇ ਲਈ ਕਰਵਾ ਰਹੇ ਹਾਂ, ਕੈਨੇਡਾ ਡੇ ਸੇਲ। ਇੱਕੋ ਇੱਕ ਪਲੇਸ ਤੋਂ ਜਿਹੜੀ ਕਿ ਗ੍ਰੈਂਡ ਹੋਮ ਫਰਨੀਚਰ ਹੈ, 6685 ਟੋਮਕਿਨ ਰੋਡ, ਮਿਸਿਸਾਗਾ ਦੇ ਵਿੱਚ, ਡੈਰੀ ਐਂਡ ਟੋਮਕਿਨ ਦੀ ਇੰਟਰਸੈਕਸ਼ਨ 'ਤੇ ਤੁਸੀਂ ਵੀ ਜ਼ਰੂਰ ਪਹੁੰਚਣਾ ਅਤੇ ਇਸ ਸੇਲ ਦਾ ਫਾਇਦਾ ਲਓ। ਡਿਜ਼ਾਈਨਰ ਫਰਨੀਚਰ, ਮਾਡਰਨ ਫਰਨੀਚਰ ਤੁਹਾਨੂੰ ਸਾਰੇ ਲੋਵੈਸਟ ਪ੍ਰਾਈਸਿਸ ਦੇ ਉੱਪਰ ਮਿਲਣੇ ਆ ਅਤੇ ਫ੍ਰੀ ਗਿਫਟਸ ਬਹੁਤ ਹੀ ਲਾਜਵਾਬ ਤੁਹਾਨੂੰ ਮਿਲਣਗੇ ਇਸ ਸੇਲ ਦੇ ਵਿੱਚੋਂ। ਅਤੇ ਡੈਰੀ ਐਂਡ ਟੋਮਕਿਨ 'ਤੇ ਜ਼ਰੂਰ ਪਹੁੰਚੋ। ਤਜਿੰਦਰ ਸਿੱਧੂ ਸਰ ਪਹੁੰਚ ਚੁੱਕੇ ਨੇ ਲਾਈਵ ਲੋਕੇਸ਼ਨ ਪ੍ਰੋਗਰਾਮ ਲੈ ਕੇ। ਸਭ ਤੋਂ ਪਹਿਲਾਂ ਆਪਾਂ ਉਹਨਾਂ ਨਾਲ ਜੁੜਦੇ ਹਾਂ ਅਤੇ ਜਾਣਦੇ ਹਾਂ ਕਿ ਕਿੱਦਾਂ ਦਾ ਮਾਹੌਲ ਹੈ, ਕਿੱਦਾਂ ਦੀ ਸਾਨੂੰ ਡੀਲਸ ਮਿਲਣਗੀਆਂ ਅਤੇ ਫਿਰ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ। ਜੀ ਸਿੱਧੂ ਸਰ,
1: ਮਿਹਰਬਾਨੀ। ਸਭ ਤੋਂ ਪਹਿਲਾਂ ਦੇਸ਼ ਪ੍ਰਦੇਸ਼ ਤੋਂ ਮੈਂ ਸਾਰੇ ਹੀ ਸਰੋਤਿਆਂ ਨੂੰ, ਤੇਜਿੰਦਰ ਸਿੰਘ ਸਿੱਧੂ ਵੱਲੋਂ ਜੀ ਆਇਆਂ ਨੂੰ, ਸਾਰਿਆਂ ਨੂੰ, ਔਰ ਕਿਉਂਕਿ ਅੱਜ ਵੀਕਐਂਡ ਹੈ ਔਰ ਆਸੇ ਪਾਸੇ ਪਹਿਲਾਂ ਹੀ ਸੈਲੀਬ੍ਰੇਸ਼ਨ ਸ਼ੁਰੂ ਹੋ ਗਈਆਂ ਸਾਰੀਆਂ ਕੈਨੇਡਾ ਡੇ ਦੀਆਂ, ਤੇ ਅਸੀਂ ਵੀ ਕੈਨੇਡਾ ਡੇ ਸੇਲ ਲੈ ਕੇ ਆਏ ਹਾਂ ਤੁਹਾਡੇ ਲਈ। ਗ੍ਰੈਂਡ ਫਰਨੀਚਰ ਤੇ ਪਹੁੰਚੇ ਹੋਏ ਹਾਂ, ਜ਼ਬਰਦਸਤ ਸੇਲ ਦਾ ਐਲਾਨ ਆ, ਅੱਗੇ ਜਾ ਕੇ ਇਹਦੀ ਪੂਰੀ ਪੂਰੀ ਜਾਣਕਾਰੀ ਅਸੀਂ ਹੁਣੇ ਦੇ ਰਹੇ ਹਾਂ ਤੇ ਬਹੁਤ ਹੀ ਚਹਿਲ ਪਹਿਲ ਹੈ ਔਰ ਅਸੀਂ ਇੱਥੇ ਸ਼ਾਮ ਦੇ 6 ਵਜੇ ਤੱਕ ਲਾਈਵ ਨਤੀਜੇ ਹੋਵਾਂਗੇ। ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਵੱਲੋਂ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ। ਵੀਕਐਂਡ ਸਾਡੇ ਬੂਹੇ ਦਾ ਜਸਕ ਦੇ ਚੁੱਕਾ ਹੈ ਤੇ ਸਾਰੇ ਖਾਸ ਕਰਕੇ ਮੌਸਮ ਬੜਾ ਸੋਹਣਾ ਹੈ ਤੇ ਸੋਹਣੀਆਂ ਸੋਹਣੀਆਂ ਪ੍ਰਾਈਸਾਂ ਦਵਾਉਣੀਆਂ ਅਸੀਂ ਗ੍ਰੈਂਡ ਫਰਨੀਚਰ ਤੋਂ।
2: ਬਹੁਤ ਸ਼ੁਕਰੀਆ, ਧੰਨਵਾਦ, ਧੰਨਵਾਦ ਸਿੱਧੂ ਸਰ। ਬਿਲਕੁਲ, ਕੈਨੇਡਾ ਡੇ ਸੈਲੀਬ੍ਰੇਟ ਅਸੀਂ ਵੀ ਕਰ ਰਹੇ ਹਾਂ, ਜਿੱਥੇ ਵੀ ਕਿਸੇ ਪਰਿਵਾਰ ਪ੍ਰੋਗਰਾਮ ਨਾਲ ਜੁੜੇ ਹੋਏ ਨੇ, ਤੁਸੀਂ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ, ਮੰਡੇ ਤੋਂ ਅਸੀਂ ਸੁਨੇਹਾ ਦਿੰਦੇ ਆ ਰਹੇ ਹਾਂ ਪਰਿਵਾਰਾਂ ਨੂੰ ਕਿ ਸਾਲ ਦੀ ਸਭ ਤੋਂ ਵੱਡੀ ਜਿਹੜੀ ਫਰਨੀਚਰ ਇੱਥੇ ਲੱਗਣ ਜਾ ਰਹੀ ਹੈ ਕੈਨੇਡਾ ਡੇ ਦੀ ਸੇਲ ਦੀ। ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਸਿੱਧੂ ਸਰ ਬਾਈ ਕਰਨੀ ਆ, ਬੈਡਰੂਮ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ, ਕਾਫੀ ਟੇਬਲ ਲੈਣਾ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਹੈ, ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਸਿੱਧੂ ਸਾਹਿਬ, ਲੋਐਸਟ ਪ੍ਰਾਈਸ ਮਿਲਣੀਆਂ ਤੇ ਹਰੇਕ ਪਰਚੇ ਦੇ ਨਾਲ ਤੋਹਫਾ ਜਿਹੜਾ ਗਿਫਟ ਤੁਹਾਨੂੰ ਲਾਜ਼ਮੀ ਦਿੱਤਾ ਜਾਣਾ। 6685 ਟੋਮਕਿਨ ਰੋਡ ਦੇ ਉੱਪਰ, 6685 ਟੋਮਕਿਨ ਰੋਡ ਦੇ ਉੱਪਰ ਸਿੱਧੂ ਸਾਹਿਬ।
1: ਰਾਜਵੀਰ ਬੱਬਰ ਆਏ ਸਾਡੀ ਟੀਮ ਦੇ ਮੈਂਬਰ ਨੇ, ਇਹ ਵੀ ਮੇਰੇ ਨਾਲ ਹੀ ਨੇ ਤੇ ਹਾਂ ਪੂਰੀ ਅੱਜ ਨਾਲ ਸੁਣਨਗੇ।
3: ਗਾਣਾ ਗਾਣੇ
1: ਗਾਣਾ ਕੀ ਕਰਾਂਗੇ ਤੇ ਪੂਰੀ, ਅੱਜ ਮੈਂ ਇੱਕ ਤਾਰ ਭੁੱਲਿਆ ਕਰੇ, ਇੱਕ ਮਾਈਕ ਆਪਣੇ ਹੈਗਾ ਤੇ ਜੀ ਆਇਆਂ ਨੂੰ ਜੀ ਨੇ ਕਿਹਾ ਸਵਾਗਤ ਤੇ ਰਾਜਵੀਰ ਕਿਵੇਂ?
3: ਬਹੁਤ ਬਹੁਤ ਧੰਨਵਾਦ ਸਿੱਧੂ ਸਾਹਿਬ, ਥੈਂਕ ਯੂ ਜੀ। ਮੈਂ ਹੈਰਾਨ ਆ, ਮੈਨੂੰ ਇਹ ਲੱਗਦਾ ਸੀ ਕਿ ਵੀਕਐਂਡ ਤੇ ਲੋਕਾਂ ਨੇ ਨਿਕਲਣਾ ਹੋਏਗਾ ਫਰਨੀਚਰ ਲੈਣ, ਪਰ ਇੱਥੇ ਆ ਕੇ ਦੇਖਿਆ ਕਿ ਇੱਥੇ ਤਾਂ ਯਾਰ ਤੁਹਾਡੀ ਟੀਮ ਮੈਂਬਰ ਜਿੰਨੇ ਵੀ ਲੱਗੇ ਹੋਏ ਸਾਰੇ ਬਿਜੀ ਆ। ਅੱਜ ਤੁਹਾਨੂੰ ਮੈਨੂੰ ਲੱਗਦਾ ਰਾਤ ਦੇ ਟਾਈਮ ਵਧਾਉਣਾ ਪੈਣਾ ਕਿਉਂਕਿ ਅੱਜ ਸਾਰੀ ਫੈਮਿਲੀ ਅੱਜ ਨਿਕਲ ਹੋਏ ਆ।
2: ਬਿਲਕੁਲ ਬੁਪਰਾ ਸਾਹਿਬ, ਰਾਤ ਦੇ ਅਸੀਂ ਅੱਜ 9 ਵਜੇ ਤੱਕ ਓਪਨ ਆ, ਪਰ ਇਹ ਜ਼ਰੂਰ ਹੈ ਜਿੰਨੇ ਵੀ ਪ੍ਰਾਈਸ ਟੈਗ ਲੱਗੇ ਹੋਏ ਨੇ ਅੱਜ ਅੱਧੀਆਂ ਲੋਐਸਟ ਕੀਮਤਾਂ ਪਰਿਵਾਰਾਂ ਨੂੰ ਦੇ ਰਹੇ ਆ, ਤੇ ਚਾਹੇ ਪਰਿਵਾਰਾਂ ਨੇ ਬੈਡਰੂਮ ਲੈਣਾ, ਸੋਫਾ ਲੈਣਾ, ਡਾਇਨਿੰਗ ਟੇਬਲ ਲੈਣਾ, ਵੀਕਐਂਡ ਨੂੰ ਮਿਸ ਨਾ ਕਰਿਓ। ਪ੍ਰਾਈਸ ਤਾਂ ਲੋ ਮਿਲਣੀਆਂ ਮਿਲਣੀਆਂ, ਨਾਲ ਤੋਹਫੇ ਜਿਹੜੇ ਵੱਡੇ ਵੱਡੇ ਦਿੱਤੇ ਜਾਣੇ ਆ ਤੇ ਪੇਟੀ ਬੈੱਡ ਦੇ ਡੀਲ ਦਿੰਦੇ ਸਿੱਧੂ ਸਾਹਿਬ। ਸਾਹਮਣੇ ਤੁਹਾਡੇ ਇੱਕ ਕੁਈਨ ਬੈੱਡ ਲਗਾ ਹੋਇਆ, ਹੈਡਬੋਰਡ ਦੇ ਮੂੰਹ ਵਿੱਚ ਫੈਬਰਿਕ ਆ, ਹੈਡਬੋਰਡ ਫੁੱਟਬੋਲ ਰੇਲ ਤੇ ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ, ਜਿਹਦੀ ਰੈਗੂਲਰ ਕੀਮਤ $800 ਸੀ, ਅੱਜ ਸਿਰਫ ਸਿੱਧੂ ਸਾਹਿਬ ਵੱਲੋਂ ਏਅਰ ਫਰਾਇਰ ਬਿਲਕੁਲ। ਹੁਣ ਤੁਸੀਂ ਪਹੁੰਚਣਾ ਕਿੱਥੇ ਆ ਜੀ? 6685 ਟੋਮਕਿਨ ਰੋਡ ਦੇ ਉੱਪਰ, 6685 ਟੋਮਕਿਨ ਰੋਡ, ਡੈਰੀ ਟੋਮਕਿਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਿਨ ਰੋਡ, 6685 ਟੋਮਕਿਨ ਰੋਡ ਦੇ ਉੱਪਰ ਆ ਚੁੱਕੀ ਹੈ ਸਾਲ ਦੀ ਸਭ ਤੋਂ ਵੱਡੀ ਕੈਨੇਡਾ ਡੇ ਸੇਲ।
1: ਮਿਹਰਬਾਨੀ, ਔਰ ਔਰ ਇਸ ਤਰ੍ਹਾਂ ਜੁੜੇ ਰਹਾਂਗੇ ਸਾਡੇ ਨਾਲ ਤੇ ਖਾਸ ਕਰਕੇ ਅੱਜ ਪ੍ਰੋਗਰਾਮ ਦੇ ਵਿੱਚ ਜਾਣਕਾਰੀ ਦੇਣਗੇ ਬਹੁਤ ਹੀ ਪਿਆਰਾ ਸ਼ੋਅ ਹੋ ਰਿਹਾ ਐਮੀ ਵਿਰਕ ਹੋਰਾਂ ਦਾ ਸਰਜਨ ਅਰਗਨ ਮਹਿਕਤਾ ਵੀ ਨਾਲ ਆ ਰਹੇ ਨੇ ਉਹਨਾਂ ਦੀ ਜਾਣਕਾਰੀ ਵੀ ਅੱਗੇ ਜਾ ਕੇ ਦੇਵਾਂਗੇ ਪ੍ਰੋਗਰਾਮ ਦੇ ਵਿੱਚ ਕੁੱਲ ਮਿਲਾ ਕੇ ਕਾਫੀ ਪ੍ਰੋਗਰਾਮ ਹੋ ਰਹੇ ਨੇ ਇਹਨਾਂ ਦਾ ਹੀ ਆਪਾਂ ਜ਼ਿਕਰ ਕਰਾਂਗੇ ਪ੍ਰੋਗਰਾਮ ਦੇ ਵਿੱਚ
0: ਫਰਨੀਚਰ ਦੇ ਉੱਪਰ ਤੁਸੀਂ ਵੀ ਬਹੁਤ ਐਕਸਾਈਟਿੰਗ ਪ੍ਰੋਸੈਸ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਫਰਨੀਚਰ ਲੈ ਕੇ ਆਓ ਕੋਈ ਵੀ ਜਾਣਕਾਰੀ ਤੁਹਾਨੂੰ ਚਾਹੀਦੀ ਹੈ ਤਾਂ ਤੁਸੀਂ ਨੰਬਰ ਜ਼ਰੂਰ ਨੋਟ ਕਰੋ 6472620000 647-262-00 ਤੇ ਤੁਸੀਂ ਕਾਲ ਕਰ ਸਕਦੇ ਹੋ ਗ੍ਰੈਂਡ ਹੋਮ ਫਰਨੀਚਰ 'ਤੇ। ਅਤੇ ਨਾਲ ਦੀ ਨਾਲ ਹੀ ਪ੍ਰੋਗਰਾਮ ਦੀ ਅਸੀਂ ਸ਼ੁਰੂਆਤ ਦੇ ਵਿੱਚ ਹਮੇਸ਼ਾ ਹੀ ਬਹੁਤ ਹੀ ਮਿੱਠਾ ਜਿਹਾ ਸ਼ਬਦ ਅਸੀਂ ਸਰਵਣ ਕਰਦੇ ਹਾਂ ਅਤੇ ਇੱਕ ਕਾਲਰ ਜੁੜੇ ਨੇ, ਇੱਕ ਕਾਲਰ ਨਾਲ ਗੱਲਬਾਤ ਕਰਦੇ ਹਾਂ ਪਹਿਲਾਂ, ਉਸ ਤੋਂ ਬਾਅਦ ਫਿਰ ਮੈਂ ਸ਼ਬਦ ਤੁਹਾਨੂੰ ਸੁਣਾਵਾਂਗੀ। 5094 ਜੀ, ਸਤਿ ਸ਼੍ਰੀ ਅਕਾਲ।
4: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ, ਹੈਪੀ ਫਰਾਈਡੇ।
0: ਹਾਂਜੀ, ਹੈਪੀ ਫਰਾਈਡੇ ਜੀ।
4: ਸਿੱਧੂ ਸਾਨੂੰ ਹੈਪੀ ਫਰਾਈਡੇ ਕਹੋ ਮੇਰੇ ਵੱਲੋਂ ਕਹਿੰਦਾ।
0: ਹਾਂਜੀ, ਉਹ ਨਾਲ ਹੀ ਨੇ, ਔਨ ਏਅਰ ਹੀ ਨੇਗੇ ਲਾਈਨ ਤੇ। ਹਾਂਜੀ
4: ਸਾਹਿਬ, ਸਤਿ ਸ਼੍ਰੀ ਅਕਾਲ, ਹੈਪੀ ਫਰਾਈਡੇ।
0: ਮੈਨੂੰ ਲੱਗਦਾ ਬਿਜ਼ੀ ਹੋ ਗਏ। ਹਾਂਜੀ, ਕੋਈ ਗੱਲ ਨਹੀਂ।
4: ਗਾਣਾ ਕਿਹੜਾ ਸੁਣਾਓਗੇ ਅੱਜ?
0: ਤੁਸੀਂ ਦੱਸੋ ਕਿਹੜਾ ਸੁਣਨਾ।
4: ਓ, ਫਿਲਮ ਸਾਜਨ ਦਾ ਬਹੁਤ ਪਿਆਰ ਕਰਤੇ ਹੈ ਤੁਮਕੋ ਸਨਮ।
0: ਠੀਕ ਹੈ ਜੀ, ਮੈਂ
4: ਸਭ ਠੀਕ ਹੈ ਸਭ।
0: ਹਾਂਜੀ ਹਾਂਜੀ,
4: ਲੱਗ ਰਿਹਾ ਮੌਸਮ ਵਧੀਆ ਹੈਗਾ ਅੱਜ।
0: ਸੁਖਜੀਵਨ ਸਿੰਘ ਜੀ ਦੀ ਆਵਾਜ਼ ਵਿੱਚ ਸਰਵਣ ਕਰਦੇ ਹਾਂ, ਉਸ ਤੋਂ ਬਾਅਦ ਫਿਰ ਪ੍ਰੋਗਰਾਮ ਚ ਅੱਗੇ ਵਧਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਧੂਰ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ। ਤੁਹਾਡਾ ਅਤੇ ਸਾਡਾ ਸਾਥ ਪੂਰੇ 6 ਵਜੇ ਤੱਕ ਬਣਿਆ ਹੋਇਆ। ਅਤੇ ਸਟੂਡੀਓ ਦਾ ਨੰਬਰ 905-564-5444 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਅਤੇ ਤੁਸੀਂ ਪ੍ਰੋਗਰਾਮ ਦੇ ਨਾਲ ਅਲੱਗ ਅਲੱਗ ਤਰੀਕਿਆਂ ਦੇ ਨਾਲ ਜੁੜ ਸਕਦੇ ਹੋ। ਸਭ ਤੋਂ ਪਹਿਲਾਂ ਤੁਸੀਂ ਵੈਬਸਾਈਟ ਵਿਜ਼ਿਟ ਕਰੋ www.desh-pardesh.tv.com ਜਾਂ ਫਿਰ www.desh-pardesh-radio.com। ਤੁਸੀਂ ਆਪਣੇ ਗੂਗਲ ਦੇ ਉੱਪਰ ਸਰਚ ਕਰੋਗੇ ਤਾਂ ਵੈਬਸਾਈਟ 'ਤੇ ਪਹੁੰਚੋਗੇ। ਅਤੇ ਨਾਲ ਦੀ ਨਾਲ ਹੀ ਜਿਨ੍ਹਾਂ ਦੇ ਘਰਾਂ ਦੇ ਵਿੱਚ IPTV ਬਾਕਸ ਹੈ, ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ ਵੀ ਦੇਸ਼ ਪ੍ਰਦੇਸ਼ ਨੂੰ ਟਿਊਨ ਇਨ ਕਰ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਤੁਸੀਂ ਪ੍ਰੋਗਰਾਮ ਆਪਣੇ ਫੋਨ ਦੇ ਉੱਪਰ ਸੁਣਨਾ ਚਾਹੁੰਦੇ ਹੋ ਤਾਂ ਨੰਬਰ 416-477-2040 416-477-2040 'ਤੇ ਕਾਲ ਕਰਕੇ ਪ੍ਰੋਗਰਾਮ ਨੂੰ ਸੁਣਿਆ ਜਾ ਸਕਦਾ ਹੈ। ਜੇ ਤੁਸੀਂ ਮੇਰੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, ਆਪਣੀ ਪਸੰਦ ਦਾ ਕੋਈ ਵੀ ਗਾਣਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ ਹੋਵੇ ਤਾਂ ਜ਼ਰੂਰ ਤੁਸੀਂ ਕਾਲ ਕਰੋ 905-564-6444 905-564-5444। ਸਿਰਫ ਇਸੇ ਨੰਬਰ ਦੇ ਉੱਪਰ ਗੱਲਬਾਤ ਹੋ ਸਕਦੀ ਹੈ ਤੁਹਾਡੀ ਅਤੇ ਮੇਰੀ ਪੂਰੇ 6 ਵਜੇ ਤੱਕ। ਅਤੇ ਨਾਲ ਹੀ ਜੇਕਰ ਤੁਸੀਂ ਆਪਣੀ ਇੰਸ਼ੋਰੈਂਸ ਦੇ ਰੇਟਸ ਬਹੁਤ ਜ਼ਿਆਦਾ ਪੇ ਕਰ ਕਰਕੇ ਤੰਗ ਆ ਚੁੱਕੇ ਹੋ ਤਾਂ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ। ਆਟੋ ਇੰਸ਼ੋਰੈਂਸ ਹੋਵੇ, ਘਰ ਦੀ ਇੰਸ਼ੋਰੈਂਸ ਹੋਵੇ ਜਾਂ ਬਿਜ਼ਨਸ ਇੰਸ਼ੋਰੈਂਸ ਹੈ, ਤੁਹਾਨੂੰ ਬੈਟਰ ਕਵਰੇਜ ਦਵਾਉਣਗੇ ਅਤੇ ਬੈਟਰ ਰੇਟਸ ਤੁਹਾਨੂੰ ਦਵਾਉਣਗੇ। ਅਤੇ ਜੇਕਰ ਤੁਹਾਨੂੰ ਹਜੇ ਤੱਕ ਨਹੀਂ ਪਤਾ ਕਿ ਜਿਹੜੀ ਨਵੀਆਂ ਆਟੋ ਇੰਸ਼ੋਰੈਂਸ ਦੇ ਵਿੱਚ ਨਵੀਆਂ ਕੁਛ ਚੇਂਜਿਸ ਆ ਰਹੀਆਂ ਨੇ ਤਾਂ ਤੁਸੀਂ ਧਿਆਨ ਦੇ ਨਾਲ ਸੁਣੋ। ਜੁਲਾਈ ਤੋਂ ਬਾਅਦ ਆਪਣੀ ਪਾਲਿਸੀ ਰੀਨਿਊ ਕਰਵਾਉਣ ਵਾਲੇ ਡਰਾਈਵਰਸ ਨੂੰ ਐਕਸੀਡੈਂਟ ਬੈਨੀਫਿਟਸ ਅਤੇ ਜਿਹੜੇ ਹੋਰ ਕਵਰੇਜਿਸ ਨੇ ਉਹਨਾਂ ਦੇ ਲਈ ਨਵੇਂ ਫੈਸਲੇ ਲੈਣੇ ਪੈ ਸਕਦੇ ਆ। ਅਤੇ ਬਟ ਕੁਸ਼ਚਨ ਇਜ਼ ਕਿ ਤੁਹਾਡੀ ਕੀ ਤੁਸੀਂ ਸਮਝਦੇ ਹੋ ਕਿ ਇਹ ਜਿਹੜਾ ਬਦਲਾਅ ਆ ਰਿਹਾ, ਇਹ ਜਿਹੜੀ ਚੇਂਜ ਹੋਏਗੀ ਤੁਹਾਡੀ ਆਟੋ ਇੰਸ਼ੋਰੈਂਸ ਦੇ ਵਿੱਚ, ਉਹਦੇ ਨਾਲ ਤੁਹਾਡੀ ਅਤੇ ਤੁਹਾਡੀ ਫੈਮਿਲੀ ਦੀ ਸੇਫਟੀ ਦੇ ਉੱਪਰ ਕੀ ਅਸਰ ਪੈ ਸਕਦਾ? ਤੁਸੀਂ ਸਿਰਫ ਘੱਟ ਪ੍ਰੀਮੀਅਮ ਦੇਖ ਕੇ ਡਿਸੀਜਨਸ ਨਾ ਲਓ, ਸਹੀ ਕਵਰੇਜ ਦਾ ਹੋਣਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ। ਅਤੇ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ, ਤੁਹਾਨੂੰ ਜਿਹੜੀਆਂ ਚੇਂਜਿਸ ਆ ਰਹੀਆਂ ਨੇ ਉਹਦੇ ਬਾਰੇ ਵੀ ਪ੍ਰੋਪਰਲੀ ਸਮਝਾਉਣਗੇ। ਅਤੇ ਨਾਲ ਦੀ ਨਾਲ ਹੀ ਜਿੰਨੇ ਵੀ ਤੁਹਾਡੇ ਲਈ ਇੱਕ ਸਹੀ ਕਵਰੇਜ ਹੋਏਗੀ ਉਹ ਤੁਹਾਡੇ ਲਈ ਪ੍ਰੋਪਰਲੀ ਇੱਕ ਇਹ ਪੋਲਿਸੀ ਡਿਜ਼ਾਈਨ ਕਰਨਗੇ। ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆਉਣ ਵਾਲੀ ਹੈ ਤੁਹਾਡੀ, ਜਾਂ ਫਿਰ ਤੁਸੀਂ ਆਪਣੇ ਘਰ ਦੀ ਜਾਂ ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਬੈਟਰ ਕਵਰੇਜ ਦੇ ਰੇਟਸ ਲੱਭ ਰਹੇ ਹੋ ਤਾਂ ਮਨੂ ਸ਼ਰਮਾ ਜੀ ਦੇ ਨਾਲ ਸੰਪਰਕ ਕਰੋ 289-952-9532 299-952-9532 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਮਨੂ ਸ਼ਰਮਾ ਜੀ ਦੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ। ਅਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਦੱਸ ਦਿਆਂ ANG ਆਟੋਮੋਟਿਵ ਰਿਪੇਅਰ, ਜਿਹੜੇ ਕਿ ਤੁਹਾਡੇ ਲਈ ਤੁਹਾਡੀਆਂ ਕਾਰਸ ਨੂੰ ਰਿਪੇਅਰ ਕਰਦੇ ਨੇ, ਇਹਨਾਂ ਦੇ ਨਾਲ ਵੀ ਗੱਲਬਾਤ ਕਰੋ। ਨਵੇਂ ਸਮਰ ਟਾਇਰਸ ਤੁਹਾਨੂੰ ਪ੍ਰੋਵਾਈਡ ਕਰਦੇ ਨੇ, ਪੁਰਾਣੇ ਟਾਇਰਸ ਨੂੰ ਚੇਂਜ ਕਰ ਦਿੰਦੇ ਨੇ, ਵੀਲ ਅਲਾਈਨਮੈਂਟ ਤੁਸੀਂ ਕਰਵਾ ਸਕਦੇ ਹੋ, ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਤੁਸੀਂ ਇਹਨਾਂ ਦੇ ਕੋਲੋਂ ਕਰਵਾਓ। ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ, ਬ੍ਰੇਕਸ ਐਗਜ਼ੌਸਟ ਹੋ ਰਹੇ ਅਤੇ ਰਿਪੇਅਰ ਕਰਵਾਉਣਾ ਚਾਹੁੰਦੇ ਹੋ, ਆਇਲ ਚੇਂਜ ਕਰਵਾਉਣਾ ਹੋਵੇ ਜਾਂ ਤੁਸੀਂ ਆਪਣੀ ਗੱਡੀਆਂ ਦੀ ਰਸਟ ਪਰੂਫਿੰਗ ਕਰਵਾਉਣੀ ਹੈ ਤਾਂ ਜ਼ਰੂਰ ਪਹੁੰਚੋ 91 ਹੀਲੀ ਰੋਡ ਬੋਲਟਨ ਦੇ ਵਿੱਚ, ਹਾਈਵੇ 50 ਐਂਡ ਮੇਫਿਲ ਦਾ ਇੰਟਰਸੈਕਸ਼ਨ ਹੈ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ। ANG ਆਟੋਮੋਟਿਵ ਰਿਪੇਅਰ, ਨੰਬਰ 905-857-7596 905-857-7596 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ANG ਆਟੋਮੋਟਿਵ ਰਿਪੇਅਰ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ।

ਟਰੈਵਲਸ ਨੇ ਤੁਹਾਡੇ ਲਈ ਬਹੁਤ ਵਧੀਆ ਏਅਰ ਟਿਕਟਸ ਲਗਾਈਆਂ ਨੇ। ਜੇ ਤੁਸੀਂ ਰਾਊਂਡ ਟ੍ਰਿਪ ਸਪੈਸ਼ਲ ਡੀਲਸ ਦੇਖ ਰਹੇ ਹੋ, ਲਿਮਿਟਿਡ ਸੀਟਸ ਹੈਗੀਆਂ ਨੇ, ਕੁਛ ਕੁ ਸੀਟਸ ਇਹਨਾਂ ਦੇ ਕੋਲ ਅਵੇਲੇਬਲ ਨੇ ਹਜੇ। ਨਿਊਯਾਰਕ ਤੋਂ ਤੁਸੀਂ ਦਿੱਲੀ ਜਾਣਾ ਹੋਵੇ 1 ਵੇ ਟਿਕਟ ਲੈ ਕੇ ਅਕਟੂਬਰ ਦੇ ਵਿੱਚ, ਤਾਂ ਪ੍ਰਾਈਸ ਸਟਾਰਟ ਹੁੰਦੀ ਹੈ $520 ਤੋਂ, $520 ਤੋਂ ਨਿਊਯਾਰਕ ਤੋਂ ਦਿੱਲੀ ਦੀ। ਜੇ ਤੁਸੀਂ ਰਾਊਂਡ ਟ੍ਰਿਪ ਦੀ ਟਿਕਟ ਦੇਖ ਰਹੇ ਹੋ ਅਕਟੂਬਰ ਤੋਂ ਲੈ ਕੇ ਦਸੰਬਰ ਤੱਕ, ਅਕਟੂਬਰ 'ਚ ਜਾ ਕੇ ਦਸੰਬਰ 'ਚ ਵਾਪਸੀ, ਨਿਊਯਾਰਕ ਤੋਂ ਦਿੱਲੀ, ਦਿੱਲੀ ਤੋਂ ਫਿਰ ਨਿਊਯਾਰਕ ਵਾਪਸੀ, ਤਾਂ $1,050 ਦੇ ਵਿੱਚ ਤੁਸੀਂ ਟਰੈਵਲ ਕਰ ਸਕਦੇ ਹੋ ਬੋਥ ਵੇਜ਼। $1,050 ਦੀ ਟਿਕਟਸ ਨੇ ਦੋਨੇ ਸਾਈਡ ਦੀਆਂ। ਇਹਨਾਂ ਦੀਆਂ ਦੋ ਲੋਕੇਸ਼ਨਸ ਨੇ, ਦਿਓਲ ਟਰੈਵਲ ਤੁਹਾਨੂੰ ਦੋ ਲੋਕੇਸ਼ਨ ਤੋਂ ਸਰਵ ਕਰਦੇ ਨੇ। ਈ ਟੋਬੇਕੋ ਇਹਨਾਂ ਦਾ ਮੇਨ ਹੈੱਡ ਆਫਿਸ ਹੈ, ਨੰਬਰ 905-585-5100, 905-588-5100, ਜਾਂ ਬ੍ਰੈਂਪਟਨ ਦੇ ਵਿੱਚ ਬ੍ਰਾਂਚ ਐਡਰੈਸ 'ਤੇ ਕਾਲ ਹੋ ਸਕਦੀ ਹੈ 905-588-4200, 905-588-4200।

0: ਤੇ ਸੇਲ ਲਗਾਈ ਹੈ ਡਿਜ਼ਾਈਨਰ ਫਰਨੀਚਰ ਦੇ ਉੱਪਰ। ਬਹੁਤ ਹੀ ਤੁਹਾਨੂੰ ਵੱਡੀ ਕਹਿ ਲਓ ਕਿ ਬਹੁਤ ਵੱਡੀ ਮਾਤਰਾ ਦੇ ਵਿੱਚ ਤੁਹਾਨੂੰ ਡਿਸਕਾਊਂਟਸ ਮਿਲਣੇ ਨੇ, ਕਾਫੀ ਲੋਸਟ ਪ੍ਰਾਈਸਿਸ ਹੋਣਗੇ, ਤੁਹਾਨੂੰ ਅਪਲਾਈਂਸਿਸ ਐਜ਼ ਅ ਫ੍ਰੀ ਗਿਫਟ ਦਿੱਤੇ ਜਾ ਰਹੀਆਂ ਨੇ। ਹੈ ਨਾ ਕਮਾਲ ਦੀ ਗੱਲ, ਗ੍ਰੈਂਡ ਹੋਮ ਫਰਨੀਚਰ ਤੁਹਾਡੇ ਲਈ ਅੱਜ ਵੀ ਅਤੇ ਕੱਲ੍ਹ ਨੂੰ ਵੀ ਲੇਟ ਨਾਈਟ ਤੱਕ ਓਪਨ ਰਹਿਣਗੇ। ਤੁਸੀਂ ਅੱਜ ਵੀ ਜ਼ਰੂਰ ਲਾਈਵ ਲੋਕੇਸ਼ਨ ਪ੍ਰੋਗਰਾਮ ਦੇ ਵਿੱਚ ਜਿਹੜੀ ਵੀ ਡੀਲਸ ਹੁੰਦੀਆਂ ਨੇ ਉਹਨਾਂ ਨੂੰ ਧਿਆਨ ਦੇ ਨਾਲ ਸੁਣੋ, ਅਤੇ ਉਸ ਤੋਂ ਬਾਅਦ ਵੀ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਵੀ 1 ਤੋਂ ਲੈ ਕੇ 4 ਵਜੇ ਤੱਕ ਵੀ ਤੁਹਾਨੂੰ ਕਾਫੀ ਸਾਰੀਆਂ ਡੀਲਸ ਦਵਾਵਾਂਗੇ, ਅਤੇ ਅੱਜ ਜੋ ਡੀਲਸ ਔਨ ਮਿਲਣਗੀਆਂ ਤੁਹਾਨੂੰ ਸ਼ਾਮ ਤੱਕ, ਉਹਨਾਂ ਨੂੰ ਤੁਸੀਂ ਜ਼ਰੂਰ ਧਿਆਨ ਦੇ ਨਾਲ ਸੁਣੋ ਅਤੇ ਪਹੁੰਚੋ ਡੈਰੀ ਐਂਡ ਟੋਮਕਿਨ ਦੇ ਇੰਟਰਸੈਕਸ਼ਨ 'ਤੇ, 6685 ਟੋਮਕਿਨ ਰੋਡ, ਮਿਸਿਸਾਗਾ ਦੇ ਵਿੱਚ ਲੋਕੇਟਡ ਨੇ ਗ੍ਰੈਂਡ ਹੋਮ ਫਰਨੀਚਰ। ਅਤੇ ਲੋ ਫਿਰ ਇੱਕ ਵਾਰ ਫਿਰ ਤੋਂ ਗੱਲਬਾਤ ਕਰਾਂਗੇ, ਸਿੱਧੂ ਸਰ ਲਾਈਨ 'ਤੇ ਜੁੜੇ ਹੋਏ ਨੇ ਗ੍ਰੈਂਡ ਹੋਮ ਫਰਨੀਚਰ ਤੋਂ। ਜੀ ਸਿੱਧੂ ਸਰ,
1: ਜਿਹੜੀ ਉਹ ਪ੍ਰੋਗਰਾਮ ਹੈ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹਾਂ ਦੋਸਤੋ, ਇੱਕ ਵਾਰੀ ਫਿਰ ਸਭ ਨੂੰ ਜੀ ਆਇਆਂ ਨੂੰ ਨਿੱਘਾ ਸਵਾਗਤ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ। ਔਰ ਅਸੀਂ ਅੱਜ ਪਹੁੰਚੇ ਹੋਏ ਹਾਂ ਗ੍ਰੈਂਡ ਫਰਨੀਚਰ ਤੇ ਲਾਈਵ ਔਨ ਲੋਕੇਸ਼ਨ, ਔਰ ਸਾਡੀ ਸਾਰੀ ਟੀਮ ਇੱਥੇ ਬੈਠੀ ਹੋਈ ਆ, ਰਾਜਵੀਰ ਬੋਪਰਾ ਵੀ ਸਾਡੇ ਨਾਲ ਨੇ, ਤੇ ਵਧੀਆ ਵਧੀਆ ਡੀਲਾਂ ਦਵਾਉਂਦੇ ਆ, ਦੇਖਦੇ ਆ ਆਪਾਂ ਘੇਰਦੇ ਹਾਂ ਸੁਖਰ ਨੂੰ ਰਾਜਵੀਰ ਕਿ ਅਗਲੀ ਕਿਹੜੀ ਡੀਲ ਆਪਾਂ ਦਵਾਉਂਦੇ
2: ਹਾਂ। ਮੇਰਾ ਦਿਲ ਕਰਦਾ ਵੀ ਰਕਲਾਈਨਰ, ਉਹ ਜਿਹੜੇ ਬਾਜੀ ਹੋਣੀ ਪੁੱਛ ਰਹੇ ਸੀ ਰਕਲਾਈਨਰ ਬਾਰੇ, ਮੈਂ ਰਕਲਾਈਨਰ ਲਵਾਓ ਫਿਰ ਗੱਲ ਬਣੂ,
1: ਆ ਗੱਲ ਤਾਂ ਹੀ
2: ਹੈਗਾ ਬਾਈ ਰਕਲਾਈਨਰ ਸੇਲ ਤੇ,
3: ਬਿਲਕੁਲ ਸੇਲ ਤੇ, ਕੈਨੇਡਾ ਡੇਰੀ ਬਾਈ ਜੀ ਸੇਲ ਹੈ, ਕਿਉਂਕਿ ਮੰਡੇ ਤੋਂ ਦੇਸ਼ ਪ੍ਰਦੇਸ਼ ਰੇਡੀਓ ਤੇ ਅਸੀਂ ਮੈਸੇਜ ਦਿੰਦੇ ਆ ਰਹੇ ਸੀ ਵੀ ਸਾਲ ਦੀ ਸਭ ਤੋਂ ਵੱਡੀ ਜਿਹੜੀ ਫਰਨੀਚਰ ਦੀ ਸੇਲ ਲੱਗਣ ਜਾ ਰਹੀ ਆ, ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ, ਸੇਲ ਜਿਹੜੀ ਸਟਾਰਟ ਹੋ ਚੁੱਕੀ ਆ, ਸਾਲ ਦੀਆਂ ਸਭ ਤੋਂ ਲੋਐਸਟ ਪ੍ਰਾਈਸ ਅੱਜ ਮਿਲ ਰਹੀਆਂ ਪਰਿਵਾਰਾਂ ਨੂੰ, ਤੇ ਨਾਲ ਤੋਹਫੇ ਵੀ ਮਿਲ ਰਹੇ ਆ। ਹੁਣ ਮੈਂ ਡੀਲ ਦੇਣਾ ਨਾ ਜਿਹਨਾਂ ਪਰਿਵਾਰਾਂ ਨੇ ਪਾਵਰ ਰਿਕਲਾਈਨਰ ਸੋਫਾ ਸੈੱਟ ਲੈਣਾ, ਪਾਵਰ ਰਿਕਲਾਈਨਰ
2: ਕਿੰਨੇ ਪਾਵਰ
3: ਇਹ 'ਚ ਸਰ 4 ਤੇ 4 8 ਪਾਵਰਾਂ, 8 ਮੋਟਰਾਂ, ਸੋ ਪਾਵਰ ਰਿਕਲਾਈਨਰ, ਪਾਵਰ ਹੈਡਰੈਸ ਸਿੱਧੂ ਸਾਹਿਬ, ਥੱਲੇ ਐਲਈਡੀ ਲਾਈਟਾਂ, ਵਾਇਰਲੈਸ ਚਾਰਜਰ, ਕੱਪ ਹੋਲਡਰ, ਯੂਐਸਬੀ ਚਾਰਜਰ, ਸੀ ਕੇਬਲ, ਬਲੈਕ ਕਲਰ ਚਾਹੀਦਾ, ਬਰਾਊਨ ਕਲਰ ਚਾਹੀਦਾ, ਸੋ ਲੈਦਰ ਦਾ ਰਿਕਲਾਈਨਰ ਸੋਫਾ ਸੈੱਟ, ਪਾਵਰ ਰਿਕਲਾਈਨਰ, ਪਾਵਰ ਹੈਡਰੈਸ, ਐਲਈਡੀ ਲਾਈਟਾਂ, ਵਾਇਰਲੈਸ ਚਾਰਜਰ, ਫੁੱਲੀ ਲੋਡਡ ਪਾਵਰ ਰਿਕਲਾਈਨਰ ਸੋਫਾ ਐਂਡ ਲਫਟਡ 3-ਸੀਟਰ ਸੋਫਾ, 2-ਸੀਟਰ ਲਫਟਡ, ਫੁੱਲੀ ਲੋਡਡ ਪਾਵਰ ਰਿਕਲਾਈਨਰ ਸੋਫਾ ਸੈੱਟ, ਇੰਨੇ ਫੀਚਰਾਂ ਦੇ ਨਾਲ $3500 ਰੈਗੂਲਰ ਕੀਮਤ ਹੈ, ਟੈਗ ਜਾ ਕੇ ਦੇਖ ਲਓ
2: ਕੈਨੇਡਾ ਡੇਰੀ ਦੱਸੋ
3: ਕਿੰਨੇ
1: $1499 ਹੋ ਗਿਆ
3: ਜੀ।
1: ਹੁਣ ਮੈਨੂੰ ਇਹ ਦੱਸੋ
3: ਜੀ,
1: ਮੇਰੇ ਵਰਗਾ ਬੰਦਾ ਜਿਹੜਾ ਵੈਬ ਸੀਰੀਜ਼ ਲਾਈਕ ਕਰਦਾ, ਨੈਟਫਲਿਕਸ ਲਾਈਕ ਕਰਦਾ, ਪਾਕਿਸਤਾਨੀ ਡਰਾਮੇ ਲਾਈਕ ਕਰਦਾ, ਸਾਡੇ ਵਾਸਤੇ ਕੋਈ ਲਗਾਵ ਕੰਧ ਦੇ
3: ਉੱਤੇ ਵੱਡੀ ਸੇਲ, ਸਾਲ ਦੀ ਸਭ ਤੋਂ ਵੱਡੀ ਸੇਲ, ਜਿੱਥੇ ਵੀ ਪਰਿਵਾਰ ਜੁੜੇ ਹੋਏ ਰਾਈਟ ਵੇ ਪਹੁੰਚ ਜਾਓ, 6885 ਟੋਮਕਨ ਰੋਡ ਦੇ ਉੱਪਰ, ਰਿਕਲਾਈਨਰ ਸੋਫਾ, 3-ਸੀਟਰ ਸੋਫਾ, 2-ਸੀਟਰ ਲਫਟਡ, ਪਾਵਰ ਰਿਕਲਾਈਨਰ, ਪਾਵਰ ਹੈਡਰੈਸ, ਐਲਈਡੀ ਲਾਈਟਾਂ ਦੇ ਨਾਲ, $1499 ਦਾ ਚੋਕਲੇਟ ਕਲਰ ਦਾ, ਨਾਲ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਫ੍ਰੀ ਫ੍ਰੀ
2: ਫ੍ਰੀ।
3: ਹੁਣ ਤੁਸੀਂ ਪਹੁੰਚਣਾ ਕਿੱਥੇ ਆ ਜੀ, 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਉੱਪਰ, ਸਭ ਪਰਿਵਾਰਾਂ ਨੇ ਬੈਡਰੂਮ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ, ਹਾਰਡ ਫੋਮ ਦਾ ਮੈਟਰਸ ਲੈਣਾ, ਪੂਰੇ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ 'ਚ ਦੇ ਰਹੇ ਨੇ, ਵੱਡੇ ਵੱਡੇ ਅਪਲਾਈਂਸਸ, ਫਰਿੱਜ, ਟੀਵੀ, ਮਾਈਕ੍ਰੋਵੇਵ, ਏਅਰਪੋਰਟਸ, ਬਹੁਤ ਸਾਰੇ ਜਿਹੜੇ ਤੁਸੀਂ ਵੀ ਇਸ ਵੀਕਐਂਡ ਦੇ ਉੱਪਰ ਮਿਲ ਰਹੇ ਆ।
1: ਬਿਲਕੁਲ ਸੁਣਦੇ ਰਹੋ ਸਾਨੂੰ 6 ਵਜੇ ਤੱਕ ਤੁਹਾਡੇ ਨਾਲ ਹੀ ਆ, ਕੱਲ ਨੂੰ ਵੀ ਇੱਥੇ ਹੀ ਅਸੀਂ ਬਹੁਤ ਸਾਰੇ ਗਿਫਟ ਆ ਦਵਾਉਣੇ ਨੇ
3: ਜੀ,
1: ਤੇ ਆਉਂਦੇ ਜਾਓ ਹੌਲੀ ਹੌਲੀ, ਕਈ ਵਾਰੀ ਹੁੰਦਾ ਰਸ਼ ਵਜੋਂ ਫਸੇ ਹੁੰਦੇ ਨੇ
3: ਜੀ,
1: ਰਸ਼ ਚੋਂ ਨਿਕਲ ਕੇ ਹੌਲੀ ਹੌਲੀ ਆਓ, ਰਾਤ ਦੇ ਕਿੰਨੇ ਵਿੱਚ ਖੁੱਲੇ ਆਪਾਂ
3: ਅੱਜ ਰਾਤ ਦੇ 9 ਵਜੇ ਤੱਕ ਓਪਨ ਹੋ
2: ਸਕਦਾ, ਲੰਡਨ ਤੋਂ ਆਉਣਾ ਕੱਲ ਨੂੰ ਵੀ ਆ ਸਕਦੇ,
3: ਬਿਲਕੁਲ ਕੱਲ ਨੂੰ ਵੀ ਆ ਸਕਦੇ,
1: ਕੱਲ ਨੂੰ ਵੀ ਇੱਥੇ
3: ਹੀ ਲੋਕੇਸ਼ਨ ਸਰ, ਦੇਸ਼ ਪ੍ਰਦੇਸ਼ ਦਾ ਕੱਲ ਵੀ ਲਾਈਵ ਲੋਕੇਸ਼ਨ ਪ੍ਰੋਗਰਾਮ, ਪਰ ਅੱਜ ਵੀ ਤੁਸੀਂ ਰਾਤ ਦੇ 9 ਵਜੇ ਤੱਕ ਆਉਂਦੇ ਜਾਓ, ਕੈਨੇਡਾ ਦੇ ਸੇਲ ਵਾਲੀਆਂ ਪ੍ਰਾਈਜ਼ਾਂ ਤੁਸੀਂ ਆਪਣੇ ਘਰ ਲੈ ਕੇ ਜਾਓ, ਫਰਨੀਚਰ 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ,
1: ਗੱਲ ਸੁਣੋ, ਕੈਂਬਰਿਜ ਵਾਲਿਓ, ਗੁਆਲਫ ਵਾਲਿਓ, ਲੰਡਨ ਵਾਲਿਓ, ਜਿੰਨੇ ਨਵੇਂ ਛੋਟੇ ਸ਼ਹਿਰ ਨੇ, ਬ੍ਰੈਡਫੋਰਡ ਵਾਲਿਓ, ਪੈਰਿਸ ਵਾਲਿਓ
3: ਜੀ,
1: ਤੁਹਾਡੇ ਪਾਸ ਸਾਰੀ ਜਿੱਥੇ ਸਾਡੀ ਆਵਾਜ਼ ਆਉਂਦੀ ਹੈ ਡਿਲੀਵਰੀ ਬਿਲਕੁਲ ਫ੍ਰੀ ਫ੍ਰੀ ਫ੍ਰੀ ਹੋਣੀ ਆ,
3: ਡਬਲ ਜਰਮਾਨਾ, ਡਨ ਡਨ, ਕੈਨੇਡਾ ਸਪੈਸ਼ਲ, ਜਿੰਨੇ ਵੀ ਪਰਿਵਾਰ
1: ਮੈਂ ਆਪਣੇ ਕੋਲ ਕਰਤਾ,
3: ਡਨ ਤੁਹਾਡੇ ਵੱਲੋਂ ਸਰ, ਦੇਸ਼ ਪ੍ਰਦੇਸ਼ ਸਿੱਧੂ ਸਾਹਿਬ ਵੱਲੋਂ,
1: ਕਿਉਂ ਕੀਤਾ, ਕਿਉਂਕਿ ਕੈਨੇਡਾ ਡੇ ਦੀ ਖੁਸ਼ੀ ਆ
3: ਜੀ,
1: ਤੁਸੀਂ ਵੀ ਜਵਾਬ ਦੇਣਾ, ਕਿਉਂਕਿ ਕੈਨੇਡਾ ਡੇ ਨੂੰ ਸਾਰੇ ਪਿਆਰ ਕਰਦੇ ਆ, ਕੈਨੇਡਾ ਦਾ ਆਪਣਾ
2: ਫਰਜ਼ ਬਣਦਾ,
1: ਬਹੁਤ ਦਿੱਤਾ ਕੈਨੇਡਾ ਨੇ ਆਪਾਂ ਨੂੰ,
3: ਬਿਲਕੁਲ ਸਾਰਾ ਕੁਝ ਕੈਨੇਡਾ ਦਿੱਤਾ ਜੀ
1: ਜੀ, ਸੋ ਆਪਣਾ ਫਰਜ਼ ਬਣਦਾ ਕਿ ਇਹਨੂੰ ਸੈਲੀਬ੍ਰੇਟ ਕਰੀਏ, ਥੋੜ੍ਹਾ ਜਿਹਾ ਲੋਕਾਂ ਨੂੰ ਵੀ ਡਿਸਕਾਊਂਟ ਦੇਈਏ ਥੋੜ੍ਹਾ
3: ਜਿਹਾ, ਬਿਲਕੁਲ ਸਰ, ਸੋ ਇਹ ਜਿਹੜਾ ਡਿਲੀਵਰੀ ਲੰਡਨ ਤੋਂ ਆ ਜਾਣਾ, ਉਧਰੋਂ ਵਿੰਡਸਰ ਵੱਲੋਂ ਪਰਿਵਾਰ ਆ ਜਾਣਾ, ਕੈਂਬਰਿਜ ਕਿ ਜਿਹੜਾ ਨਿਆਗਰਾ ਫੋਲੋ, ਇਧਰੋਂ ਬਿਟਵੀ ਵਾਲੇ ਪਾਸੇ ਆ
1: ਜਾਓ, ਨਿਆਗਰਾ ਰੀਜਨ ਹੋ ਗਿਆ,
3: ਇਧਰੋਂ ਇਧਰ ਆਪਣਾ ਸਟੇਸ਼ਨ, ਇਧਰੋਂ ਬੈਰੀਅਲੋਂ ਆ ਜਾਓ, ਜਿੱਧਰੋਂ
1: ਮਰਜ਼ੀ ਆ ਜਾਓ, ਦੂਰ ਤੱਕ ਜਾਂਦਾ
2: ਜਿਹੜਾ ਕਹੂਗਾ ਉਹਨੂੰ ਦੇਣੀ ਆ ਡਿਲੀਵਰੀ,
3: ਆ ਕੇ ਕਹਿ ਰਹੇ ਹੋ ਦੇਸ਼ ਪ੍ਰਦੇਸ਼।

0: ਮਿਹਰਬਾਨੀ ਆਪਾਂ ਅਗਲੇ ਲਿੰਕ ਜੀ ਮਿਲਦੇ ਹਾਂ ਤੇ ਵਾਪਸ ਚੱਲਦੇ ਹਾਂ ਸਟੂਡੀਓ ਦੋਸਤੋ ਇੱਕ ਵਾਰੀ ਫਿਰ ਤੁਹਾਡੇ ਸਭ ਪਰਿਵਾਰਾਂ ਵਾਸਤੇ ਜਿਨ੍ਹਾਂ ਘਰਾਂ ਦੇ ਵਿੱਚ ਖੁਸ਼ੀਆਂ ਨੇ ਖਾਸ ਕਰਕੇ ਸਮਾਗਮ ਨੇ ਕਿਸੇ ਦੀ ਵਿਆਹ ਸ਼ਾਦੀ ਦੀ ਐਨਵਰਸਰੀ ਆ ਬੱਚੇ ਦਾ ਬਰਥਡੇ ਆ ਕਿਸੇ ਦੇ ਵਿਆਹ ਸ਼ਾਦੀ ਹੋ ਰਹੀ ਆ ਸਾਰੇ ਪਰਿਵਾਰਾਂ ਨੂੰ ਸਾਡੇ ਵੱਲੋਂ ਸ਼ੁਭ ਇੱਛਾਵਾਂ ਵੀਕਐਂਡ ਦੀਆਂ ਵੀ ਤੇ ਜਿਨ੍ਹਾਂ ਘਰਾਂ ਵਿੱਚ ਸਮਾਗਮ ਨੇ ਉਹਨਾਂ ਵਾਸਤੇ ਪਰਿਵਾਰਾਂ ਵਾਸਤੇ ਵੀ ਸ਼ੁਭ ਇੱਛਾਵਾਂ ਜੁੜੇ ਨਾ ਫਲ ਨਾਲ ਤੇ ਖਾਸ ਕਰਕੇ ਤੁਸੀਂ ਜੇ ਆਪਣੇ ਅੱਜ ਖਾਣਾ ਚਾਹੁੰਦੇ ਹੋ ਵਧੀਆ ਕੁਛ ਜੀ ਤਾਂ ਫਿਰ ਤੁਸੀਂ ਪੰਜਾਬੀ ਬਾਈ ਨੇਚਰ 'ਤੇ ਜਾਓ ਅਗਰ ਘਰ ਦੇ ਵਿੱਚ ਕੋਈ ਫੰਕਸ਼ਨ ਹੈਗਾ ਕੋਈ ਲੋਕ ਆ ਰਹੇ ਨੇ 10 ਬੰਦਿਆਂ ਤੋਂ ਲੈ ਕੇ 20 ਦੀ ਕੇਟਰਿੰਗ ਕਰਾਉਣੀ ਆ ਤਾਂ ਮੈਂ ਤੁਹਾਨੂੰ ਕੇਟਰਿੰਗ ਦਾ ਡਾਇਰੈਕਟ ਨੰਬਰ ਦਿੰਦਾ ਪੰਜਾਬੀ ਬਾਈ ਨੇਚਰ ਦਾ ਇਹਦੇ ਉੱਤੇ ਤੁਸੀਂ ਕੋਈ ਵਿਆਹ ਸ਼ਾਦੀ ਕਰ ਰਹੇ ਹੋ ਉਹ ਇੱਥੇ ਬੁਕਿੰਗ ਹੋ ਸਕਦੀ ਆ ਇਹ ਇਕੱਲਾ ਨੰਬਰ ਕੇਟਰਿੰਗ ਵਾਸਤੇ ਹੈਗਾ ਸਪੈਸ਼ਲ 416-937-2061 416-937-2061 ਤੇ ਕਾਲ ਕਰਕੇ ਕੇਟਰਿੰਗ ਕਰਵਾ ਲਓ ਤੁਸੀਂ ਪੰਜਾਬੀ ਬਾਈ ਨੇਚਰ ਦੇ ਬਹੁਤ ਸਾਰੇ ਆਪਣੇ ਰੈਸਟੋਰੈਂਟ ਨੇੜਲੇ ਤੁਹਾਡੇ ਇਲਾਕੇ ਦੇ ਵਿੱਚ ਹਨ ਪਰ ਕੇਟਰਿੰਗ ਵਾਸਤੇ ਇਹ ਨੰਬਰ ਦੂਰ ਦਰਾਡੇ ਕਿਤਾਬ ਵੀ ਕਰਾਉਣੀ ਹੈ 416-937-2061
1: ਜੀ
0: ਆਪ ਚੱਲਦੇ ਆ ਸਟੂਡੀਓ ਜੀ
1: ਜੀ ਬਿਲਕੁਲ ਤੁਸੀਂ ਜ਼ਰੂਰ ਪਹੁੰਚੋ ਡਿਜ਼ਾਈਨਰ ਫਰਨੀਚਰ ਜੇ ਬਹੁਤ ਹੀ ਘੱਟ ਪ੍ਰਾਈਸਿਸ ਦੇ ਵਿੱਚ ਲੈਣਾ ਹੋਵੇ 6685 ਟੋਮਕਨ ਰੋਡ ਮਿਸਿਸਾਗਾ ਤੇ ਅੱਜ ਸਾਡਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਪੂਰੀ 6 ਵਜੇ ਤੱਕ ਕੈਨੇਡਾ ਡੇ ਸੇਲ ਤੁਹਾਡੇ ਲਈ ਸਟਾਰਟ ਹੋ ਚੁੱਕੀ ਹੈ ਅੱਜ ਤੇ ਕੱਲ ਤੁਹਾਨੂੰ ਬਹੁਤ ਹੀ ਐਕਸਾਈਟਿੰਗ ਪ੍ਰਾਈਸਿਸ ਦੇ ਵਿੱਚ ਅਸੀਂ ਫਰਨੀਚਰ ਦਵਾ ਰਹੇ ਹਾਂ ਤੇ ਨਾਲ ਦੀ ਨਾਲ ਫ੍ਰੀ ਅਪਲਾਈਂਸਿਸ ਐਜ਼ ਅ ਗਿਫਟ ਤੁਹਾਨੂੰ ਦੇ ਰਹੇ ਨੇ ਗ੍ਰੈਂਡ ਹੋਮ ਫਰਨੀਚਰ ਵਾਲੇ ਅਗਲੇ ਕਾਲਰ 0491 ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮਚ ਤੁਹਾਡੀ ਕਾਲ ਲਈ 0490 ਜੀ ਸਤਿ ਸ਼੍ਰੀ ਅਕਾਲ
2: ਸਤਿ ਸ਼੍ਰੀ ਅਕਾਲ ਮਨਵੀਰ ਜੀ
1: ਸਤਿ ਸ਼੍ਰੀ ਅਕਾਲ ਜੀ
2: ਇੱਕ ਮਾਮਾ ਰਫੀ ਦਾ ਗਾਣਾ ਸੁਣਾ ਦੇ
1: ਹਾਂਜੀ ਦੱਸੋ
2: ਲੈ ਗਈ ਦਿਲ ਗੁੜੀਆ ਜਾਪਾਨ ਕੀ
1: ਲੈ ਗਈ ਦਿਲ ਗੁੜੀਆ ਜਾਪਾਨ ਕੀ
2: ਹਾਂਜੀ ਪਾਗਲ ਹਮੇ ਕਰਦੀ ਆ
1: ਠੀਕ ਹੈ ਜੀ ਠੀਕ ਹੈ ਥੋੜਾ ਟਾਈਮ ਦਿਓ ਮੈਂ ਸੁਣਾਉਣੀ ਆ ਤੁਹਾਨੂੰ
2: ਓਕੇ
1: ਹਾਂਜੀ ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ 2865 ਜੀ ਸਤਿ ਸ਼੍ਰੀ ਅਕਾਲ
3: ਸੁਖੀ ਮਨ ਪੀਸ ਤੇ ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ
1: ਹਾਂਜੀ ਸਤਿ ਸ਼੍ਰੀ ਅਕਾਲ ਜੀ
3: ਤੇ ਅੱਜ ਤਾਂ ਬਹੁਤ ਚੰਗੀ ਵਧੀਆ ਰੌਣਕ ਲਾਈ ਸਿੱਧੂ ਸਾਹਿਬ ਨੇ
1: ਬਿਲਕੁਲ ਅੱਜ ਲਾਈਵ ਤੇ ਗਏ ਹੋਏ ਨੇ ਡੀਲ ਤੇ ਡੀਲ ਦਵਾ ਰਹੇ ਨੇ
3: ਹਾਂਜੀ ਕੈਨੇਡਾ ਦੇ ਡੀਲਾਂ ਵਧੀਆ ਵਧੀਆ ਕੀਤਾ ਜੀ ਨਾਲ ਹੀ ਬਾਈ ਰਾਜਦੀਪ ਦਾ ਪਰਾਏ ਬਾਈ ਦੇ
1: ਹਾਂਜੀ ਹਾਂਜੀ
3: ਹਾਂਜੀ ਰੌਣਕ ਲੱਗੀ ਵਧੀਆ ਹਨਾ ਜੀ
1: ਹਾਂਜੀ
3: ਤੁਹਾਡੇ ਨਾਲ ਹੀ ਸੇਵਾ ਰੱਖ ਜੀ
1: ਠੀਕ ਹੈ ਜੀ ਬਹੁਤ ਸ਼ੁਕਰੀਆ
3: ਹਾਂਜੀ ਜੇ ਟਾਈਮ ਲੱਗਾ ਤਾਂ ਕਰਤਾਰ ਰਮਲਾ ਜਿਹੜਾ ਮਰਜ਼ੀ ਗੀਤ ਲਾ ਦਿਓ ਜੀ
1: ਕਰਤਾਰ ਰਮਲਾ
3: ਹਾਂਜੀ ਜਾਂ ਅਮਰ ਸਿੰਘ ਚੁੰਗੀ ਦਾ ਸਾਡਾ ਯਾਰ ਸਾਡਾ
1: ਠੀਕ ਹੈ
4: ਹਾਂਜੀ ਮਨਪ੍ਰੀਤ ਜੀ ਤੁਹਾਨੂੰ ਤੁਹਾਡੇ ਰੱਬ ਦੇ ਸੋਤਿਆਂ ਨੂੰ ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਗੁੱਡ ਆਫਟਰਨੂਨ ਚੜ੍ਹਦੀ ਕਲਾ ਜੀ ਹੈਪੀ ਫਰਾਈਡੇ
1: ਹਾਂਜੀ ਹੈਪੀ ਫਰਾਈਡੇ ਕੀ ਹਾਲ ਹੈ ਤੁਹਾਡਾ
4: ਹਾਲ ਚਾਲ ਬਹੁਤ ਵਧੀਆ ਜੀ ਮੌਸਮ ਵੀ ਵਧੀਆ ਤੇ ਰੌਣਕ ਮੇਲਾ ਤੇ ਐਕਸਾਈਟਮੈਂਟ ਲੋਕਾਂ ਨੂੰ ਕੈਨੇਡਾ ਡੇ ਵੀ ਆ ਰਿਹਾ
1: ਜੀ ਬਿਲਕੁਲ
4: ਉਹ ਵੀ ਮਨਾਉਣਾ ਤੇ ਗਾਣਾ ਤਾਂ ਆਪਣਾ ਉਹੀ ਲਾ ਦੋ ਜੀ ਤੇਗੀ ਪੰਨੂ ਤੇ ਪ੍ਰੇਮ ਲਤਾ ਦਾ ਸਦਾ ਖੁੱਲੇ ਦਰਵਾਜ਼ੇ ਸਜਣਾ ਤੇਰੇ ਲਈ ਜਦ ਵੀ ਟਾਈਮ ਲੱਗਿਆ ਉਹਨੂੰ ਜ਼ਰੂਰ ਲਾਇਓ ਪਲੀਜ਼
1: ਹਾਂਜੀ ਹਾਂਜੀ ਜ਼ਰੂਰ ਲਗਾ ਦੂੰਗੀ ਤੇਗੀ ਪੰਨੂ ਦਾ ਹੈ ਨਾ
4: ਚੜ੍ਹਦੀ ਕਲਾ ਰੱਖਣ ਦੀ ਸਾਨੂੰ ਵੀ ਤੁਹਾਨੂੰ ਸਾਰਿਆਂ ਨੂੰ
1: ਹਾਂਜੀ ਥੈਂਕ ਯੂ ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ ਤੇ ਬਿਲਕੁਲ ਮੈਂ ਗਾਣਾ ਤੁਹਾਡਾ ਜ਼ਰੂਰ ਲਗਾਉਂਗੀ ਤੇ ਫਿਲਹਾਲ ਆਪਾਂ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਲੈਂਦੇ ਹਾਂ ਅਮਰਿੰਦਰ ਗਿੱਲ ਜੀ ਦਾ ਇੱਕ ਨਵਾਂ ਗਾਣਾ ਆਇਆ ਤੇ ਵੈਸੇ ਇਹਨਾਂ ਦੇ ਸਾਰੇ ਗਾਣੇ ਬੜੇ ਵਧੀਆ ਹੁੰਦੇ ਨੇ ਤੇ ਇਹਨਾਂ ਦਾ ਗਾਣਾ ਆਇਆ ਕੌਫੀ ਅਮਰਿੰਦਰ ਗਿੱਲ ਦਾ ਕੁਛ ਕੁ ਘੰਟੇ ਹੋਏ ਨੇ ਹਜੇ ਇਹ ਗਾਣਾ ਆਏ ਨੂੰ ਅੱਜ ਹੀ ਇਹ ਗਾਣਾ ਰਿਲੀਜ਼ ਹੋਇਆ ਤਾਂ ਫਿਰ ਮੈਂ ਸੋਚਿਆ ਕਿ ਚਲੋ ਤੁਹਾਡੇ ਨਾਲ ਹੀ ਮੈਂ ਸੁਣਦੀ ਹਾਂ ਤੇ ਤੁਸੀਂ ਵੀ ਸੁਣੋ ਤੇ ਇੰਜੋਏ ਕਰੋ ਜਲਦ ਵਾਪਸ ਆਉਂਦੇ ਹਾਂ ਸੁਣਦੇ ਰਹੋ ਦੇਸ਼ ਪ੍ਰਦੇਸ਼

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਅਮਰਿੰਦਰ ਗਿੱਲ ਤੇ ਵੈਸੇ ਦੋਨੇ ਇਹਨਾਂ ਦੇ ਬੇਟੇ ਵੀ ਬੜਾ ਵਧੀਆ ਗਾ ਰਹੇ ਨੇਗੇ, ਬਟ ਅਮਰਿੰਦਰ ਗਿੱਲ ਦੀ ਜੋ ਆਵਾਜ਼ ਹੈ, ਜੋ ਇਹਨਾਂ ਦੇ ਡਿਫਰੈਂਟ ਡਿਫਰੈਂਟ ਇਹਨਾਂ ਦੇ ਜਿੱਦਾਂ ਦੇ ਵੀ ਇਹਨਾਂ ਦੇ ਸੌਂਗਸ ਆਉਂਦੇ ਨੇ, ਮੇਰੇ ਖਿਆਲ 'ਚ ਹਰ ਸੌਂਗ ਦੇ ਵਿੱਚ ਇੱਕ ਨਵੀਂ ਜਿਹੀ ਕਲਾਕਾਰੀ ਕੀਤੀ ਹੁੰਦੀ ਹੈ, ਅਤੇ ਉਮੀਦ ਹੈ ਤੁਸੀਂ ਵੀ ਸਾਰਿਆਂ ਨੇ ਇੰਜੋਏ ਕੀਤਾ ਹੋਏਗਾ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। 905-564-6444 ਸਟੂਡੀਓ ਦਾ ਨੰਬਰ ਹੈ, ਅਤੇ ਨਾਲ ਦੀ ਨਾਲ ਹੀ ਅਕਾਲ ਡਾਕਟਰ ਕਲੀਨਿਕ ਦੇ ਨਾਲ ਤੁਸੀਂ ਗੱਲਬਾਤ ਕਰੋ, ਜਿਹੜੀ ਕਿ ਫਸਟ ਐਵਰ ਕੰਪਨੀ ਹੈ ਡਾਕਟਰ ਕਲੀਨਿਕ ਦੀ ਆਪਣੀ ਕਮਿਊਨਿਟੀ ਵਾਲੀ। ਪਿਛਲੇ 40 ਸਾਲ ਤੋਂ ਤੁਹਾਨੂੰ ਸਰਵ ਕਰ ਰਹੇ ਨੇ, 7 ਦਿਨ ਓਪਨ ਨੇ, ਬਹੁਤ ਹੀ ਸਪੈਸ਼ਲਾਈਜ਼ਡ ਪ੍ਰੋਫੈਸ਼ਨਲ ਸਰਵਿਸਿਜ਼ ਦਿੰਦੇ ਨੇ ਤੁਹਾਨੂੰ ਡਾਕਟਰ ਕਲੀਨਿਕ ਦੇ ਵਿੱਚ। ਜੇ ਤੁਸੀਂ ਆਪਣੇ ਏਅਰ ਕੰਡੀਸ਼ਨਰਸ ਜਾਂ ਫਰਨੇਸਿਸ ਨੂੰ ਇੰਸਟਾਲ ਕਰਾਉਣਾ ਹੋਵੇ ਜਾਂ ਰਿਪੇਅਰ ਵੀ ਕਰਵਾਉਣਾ ਹੋਵੇ ਤਾਂ ਵੀ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ। ਅਤੇ ਜਿੰਨੇ ਵੀ ਮੈਂ ਤੁਹਾਨੂੰ ਦੱਸਦੇ ਹਾਂ, ਅਪ ਟੂ 3000 ਸਕੁਅਰ ਫਿੱਟ ਅਨਫਿਨਿਸ਼ਡ ਬੇਸਮੈਂਟ, ਇਹ ਤੁਹਾਡੇ ਲਈ ਰੈਗੂਲਰ ਪ੍ਰਾਈਸ $250 ਦੀ ਹੈ, $250 ਦੀ ਪ੍ਰਾਈਸ। ਬਟ ਜਿੰਨੇ ਵੀ ਬ੍ਰੈਂਪਟਨ ਜਾਂ ਮਿਸੀਸਾਗਾ ਦੇ ਲਿਸਨਰਸ ਨੇ, ਤੁਸੀਂ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦਿਓ ਅਤੇ ਤੁਹਾਨੂੰ ਇਹੀ ਵਾਲੀ ਜਿਹੜੀ ਡੀਲ ਹੈ ਉਹ $140 ਦੇ ਵਿੱਚ ਦੇਣਗੇ, $140 ਦੇ ਵਿੱਚ ਅਪ ਟੂ 3000 ਸਕੁਅਰ ਫਿੱਟ ਅਨਫਿਨਿਸ਼ਡ ਬੇਸਮੈਂਟ ਤੁਸੀਂ ਡਕਟ ਕਲੀਨਿੰਗ ਕਰਵਾਓ ਆਪਣੇ ਘਰਾਂ ਦੀ, ਅਕਾਲ ਡਾਕਟਰ ਕਲੀਨਿਕ ਤੋਂ। ਹਰਮਿੰਦਰ ਸਿੰਘ ਜੀ ਨੂੰ ਕਾਲ ਕਰੋ, ਨੰਬਰ ਹੈ 416-710-0662, 416-710-0662 ਇਹਨਾਂ ਦਾ ਨੰਬਰ ਹੈ। ਅਗਲੇ ਕਾਲਰ 3631 ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ, ਅਮਨਜੀਤ ਜੀ ਮੋਹਰੋ ਤੋਂ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ
1: ਮਨਪ੍ਰੀਤ, ਤੁਹਾਨੂੰ ਵੀ, ਸਿੱਧੂ ਸਾਹਿਬ ਨੂੰ ਵੀ ਤੇ ਗੋਪਾਲ ਰਾਏ ਸਾਹਿਬ ਨੂੰ ਵੀ ਸੁਣ ਰਹੇ ਹੋਣੇ ਆ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ।
0: ਹਾਂਜੀ ਸਤਿ ਸ਼੍ਰੀ ਅਕਾਲ।
1: ਅੱਜ ਤੁਹਾਡੀ ਲਾਈਨਾਂ ਬੜੀਆਂ ਬਿਜੀ ਹੈ, ਤੀਜੀ ਵਾਰ ਲਾਈ ਆ, ਮਸੀ ਲੱਗੀ ਲੈਣ।
0: ਓ ਅੱਛਾ, ਹਾਂਜੀ ਪਹਿਲਾਂ ਬਿਜੀ ਸੀਗੀਆਂ ਲਾਈਨਸ, ਬਿਲਕੁਲ
1: ਠੀਕ ਹੈ ਠੀਕ
0: ਹੈ।
1: ਤੇ ਚਲੋ ਬਿਜੀ ਵੀ ਰਹਿਣਾ ਚਾਹੀਦਾ, ਅੱਜ ਫਰਾਈਡੇ, ਹੈਪੀ ਫਰਾਈਡੇ ਤੁਹਾਨੂੰ।
0: ਹਾਂਜੀ ਹੈਪੀ ਫਰਾਈਡੇ।
1: ਤੇ ਗੀਤ ਲਾ ਦੋ ਆਪਣੇ ਰਹਿਣ ਪੰਜਾਬੀ ਵਸਦੇ ਅਫਸ਼ਾਂ ਕੈਸਰ ਦਾ।
0: ਹਾਂਜੀ ਰਹਿਣ ਪੰਜਾਬੀ ਬੜਾ ਵਧੀਆ ਗਾਣਾ ਇਹ, ਮੈਂ ਜ਼ਰੂਰ, ਹਾਂਜੀ ਹਾਂਜੀ ਜ਼ਰੂਰ ਲਗਾਉਂਗੀ, ਮੈਨੂੰ ਬਸ ਥੋੜ੍ਹੇ ਜਿਹਾ ਟਾਈਮ ਦਿਓ। ਗਵਰਨਮੈਂਟ ਸਪੋਂਸਰਡ ਪ੍ਰੋਗਰਾਮਸ ਦੇ ਵਿੱਚ ਤੁਸੀਂ ਕਿਵੇਂ ਐਨਰੋਲ ਹੋ ਸਕਦੇ ਹੋ, ਤੁਹਾਡੀ ਪੂਰੀ ਹੈਲਪ ਕਰਦੇ ਨੇ ਤੇ ਤੁਹਾਨੂੰ ਇਹ ਗ੍ਰਾਂਟਸ ਵੀ ਦਵਾਉਂਦੇ ਨੇ ਤੇ ਲੋਨਸ ਵੀ ਦਵਾਉਂਦੇ ਨੇ ਗਵਰਨਮੈਂਟ ਤੋਂ, ਤੇ ਉਹਦੇ ਬਾਰੇ ਪੂਰੀ ਇਨਫੋਰਮੇਸ਼ਨ ਲੈ ਕੇ ਆਏ ਨੇ ਸਾਰਾਂਸ਼ ਨਾਗਪਾਲ ਜੀ। ਹਾਂਜੀ ਸਾਰਾਂਸ਼ ਸਵਾਗਤ, ਸਤਿ ਸ਼੍ਰੀ ਅਕਾਲ ਜੀ।
2: ਖਾਸ ਆਦਮੀ ਕੇ ਲਈ ਤਾਂ ਫੰਡਿੰਗ ਹਰ ਜਗ੍ਹਾ ਸੇ ਮਿਲੀ ਜਾਤੀ ਹੈ, ਖਾਸ ਆਦਮੀ ਕੇ ਲਈ। ਕੈਸੇ ਜੈਸੇ ਅਬ ਗਵਰਨਮੈਂਟ ਇੱਕ ਟ੍ਰੇਨ ਕਾ ਪ੍ਰੋਜੈਕਟ ਲੈ ਕੇ ਆ ਰਹੀ ਹੈ ਐਲਟੋ ਕਾ, ਟੋਰੋਂਟੋ ਸੇ ਮੋਂਟਰੀਅਲ, ਉਸਕੀ ਕੋਸਟ ਹੈ $90 billion, ਮਤਲਬ $90,000 million। ਆਜ ਤੱਕ ਇੱਕ ਬੰਦੇ ਨੇ ਵੀ ਆਰ ਏਲ ਤੋਂ ਯੂਜ਼ ਕਰੀ ਨਹੀਂ ਹੋਗੀ, ਮੈਨੇ ਪੁੱਛਾ ਹੈ, ਵੀ ਆਰ ਏਲ ਮੈਨੇ ਕਦੀ ਯੂਜ਼ ਨਹੀਂ ਕਰੀ ਟੋਰੋਂਟੋ ਸੇ ਮੋਂਟਰੀਅਲ ਮੈਂ, ਯੂਜ਼ੁਅਲੀ ਬਾਈ ਕਾਰ ਔਰ ਬਾਈ ਏਅਰਪਲੇਨ, ਰਾਈਟ, ਨੋਰਮਲ ਬੰਦੇ ਯੂਜ਼ ਕਰਤੇ ਹੈ। ਅਬ ਗਵਰਨਮੈਂਟ ਇਤਨਾ ਐਕਸਪੈਂਸਿਵ ਟ੍ਰੇਨ ਬਣਾ ਰਹੀ ਹੈ ਤੇ ਵਹਾਂ ਪੇ $90 billion ਲਗਾ ਰਹੀ ਹੈ, ਓਕੇ ਉਸਮੇ ਸੇ ਅਭੀ ਟ੍ਰੇਨ ਬਣੀ ਵੀ ਨਹੀਂ ਹੈ, ਮਤਲਬ ਅਭੀ ਪੇਪਰਸ ਪਰ ਹੀ ਹੈ, $2 million ਕਾ ਬੋਨਸ ਮਿਲ ਚੁਕਾ ਹੈ ਜੋ ਉਸਕੇ ਮੈਨੇਜਰਸ ਹੈ, ਕਿਉਂਕਿ ਖਾਸ ਆਦਮੀ ਹੈ, ਰਾਈਟ। ਔਰ ਲਾਈਕ ਐਲ ਜੀ ਬੀ ਟੀ ਕੋ ਵੀ ਅਭੀ ਗਵਰਨਮੈਂਟ ਨੇ $42 million ਦੀ ਗ੍ਰਾਂਟ ਦੀ ਹੈ, ਐਲ ਜੀ ਬੀ ਟੀ ਕੀ ਆਰਗੇਨਾਈਜੇਸ਼ਨ ਕੋ ਫੰਡਿੰਗ ਦੀ ਹੈ, ਖਾਸ ਆਦਮੀ ਕੋ ਤਾਂ ਫੰਡਿੰਗ ਮਿਲ ਜਾਤੀ ਹੈ। ਹਮ ਕੋਸ਼ਿਸ਼ ਕਰਦੇ ਹਾਂ ਆਮ ਆਦਮੀ ਕੇ ਲਈ ਕੁਛ ਕਰ ਪਾਏ, ਤੋ ਇਸ ਲਈ ਅਗਰ ਆਪ ਪੀ ਆਰ ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ, ਆਪਕੀ ਇਨਕਮ ਕਮ ਹੈ $70,000 ਸੇ 2024 ਕੇ ਨੋਟਿਸ ਆਫ ਅਸੈਸਮੈਂਟ ਪੇ, ਤੋ ਆਪ ਆਪਣਾ ਕਾਲ ਕਰੇ, ਹਮੇ ਅਸੈਸਮੈਂਟ ਕਰਾਏ। ਆਪ ਕਹੀਂ ਵੀ ਰਹਿਤੇ ਓਨਟਾਰੀਓ ਮੇ, ਆਪਕੀ ਜੋ ਵੀ ਏਜ ਹੈ, ਚਾਹੇ 30 ਕੇ ਹੈ, 75 ਕੇ ਹੈ, ਆਸਾਨ ਸੇ ਗਵਰਨਮੈਂਟ ਫੰਡਿਡ ਐਜੂਕੇਸ਼ਨ ਪ੍ਰੋਗਰਾਮਸ ਕਰੇ, ਘਰ ਸੇ ਕਰੇ, ਫੁੱਲੀ ਆਨਲਾਈਨ ਹੈ, ਅਸਾਈਨਮੈਂਟਸ ਹੈ, ਐਗਜ਼ਾਮਿਨੇਸ਼ਨ ਨਹੀਂ ਹੈ। ਔਰ ਲਾਈਕ ਕਿਤਨੇ ਹੀ ਹਮਾਰੇ ਕਲਾਇੰਟਸ ਕਰ ਰਹੇ ਹੈ, ਹਮ ਬਿਜ਼ਨਸ ਸ਼ੁਰੂ ਨਹੀਂ ਕਰ ਰਹੇ, ਹਮੇ 8 ਸਾਲ ਹੋ ਚੁੱਕੇ ਹੈ, ਬਾਲ ਸਫੇਦ ਹੋ ਚੁੱਕੇ ਹਮਾਰੇ ਕਾਮ ਕਰਤੇ ਕਰਤੇ, ਇਸਮੇ ਕੁਛ ਵੀ ਲਾਈਕ ਹਿਡਨ ਨਹੀਂ ਹੈ, ਤੋ ਲਾਈਕ ਆਪ ਹਮੇ ਕਾਲ ਕਰੇ, ਅਸੈਸਮੈਂਟ ਕਰਾਏ, ਓਕੇ। ਅਬ ਇਸਮੇ ਆਸਾਨ ਸੇ ਕੋਰਸ ਹੈ, ਅਸਾਈਨਮੈਂਟਸ ਹੈ, ਐਗਜ਼ਾਮਿਨੇਸ਼ਨ ਨਹੀਂ ਹੈ, 2 ਸੇ 3 ਘੰਟੇ ਆਪਨੇ ਦੇਣੇ ਹੈ, ਫੁੱਲੀ ਆਨਲਾਈਨ ਘਰ ਕੇ ਕੰਫਰਟ ਸੇ ਕਰੇ, ਅਕਾਊਂਟਿੰਗ ਮੈਨੇਜਮੈਂਟ ਜੈਸੇ ਕੋਰਸਿਸ ਕਰੇ, ਆਪ ਸਕਿੱਲ ਡਿਵੈਲਪ ਕਰਤੇ ਹੈ, ਫੀਸ ਕੌਣ ਪੇ ਕਰ ਰਿਹਾ, ਕਾਲਜ ਕੀ ਗਵਰਨਮੈਂਟ, ਆਪਕੋ ਫੰਡਿੰਗ ਅਲਗ ਸੇ ਮਿਲ ਰਹੀ ਹੈ, ਲਿਵਿੰਗ ਐਕਸਪੈਂਸਿਸ ਕਵਰ ਕਰਨੇ ਕੇ ਲੀਏ, ਸੀਧਾ ਆਪਕੇ ਖਾਤੇ ਮੇ, ਮੇਰੇ ਖਾਤੇ ਮੇ ਨਹੀਂ, ਆਪਕੇ ਖਾਤੇ ਪੈਸਾ ਆਤਾ ਹੈ 30 ਸੇ 100,000 ਤੱਕ, ਜਿਸਕਾ ਹਾਫ ਪੋਰਸ਼ਨ ਤੋਂ ਨਾਨ ਰਿਫੰਡੇਬਲ ਟੈਕਸ ਫਰੀ ਗ੍ਰਾਂਟਸ ਹੈ, ਗ੍ਰਾਂਟ ਉਸੇ ਕਹਿਤੇ ਹੈ ਜੋ ਡਿਬਲ ਟੈਕਸ ਫਰੀ ਗ੍ਰਾਂਟਸ ਹੈ, ਗ੍ਰਾਂਟ ਉਸੇ ਕਹਿਤੇ ਹੈ ਜੋ ਟੈਕਸ ਫਰੀ ਹੋਤੇ, ਵਾਪਸ ਨਹੀਂ ਦੇਣੀ ਹੋਤੀ ਆਪਣੇ, ਪੂਰੀ ਫੰਡਿੰਗ ਕੋ ਕਹੀਂ ਵੀ ਕੈਸੇ ਵੀ ਆਪਣੀ ਇੱਛਾ ਸੇ ਕਹੀਂ ਵੀ ਖਰਚ ਕਰ ਸਕਤੇ ਹੈ, ਕੋਈ ਰਿਸਟ੍ਰਿਕਸ਼ਨ ਨਹੀਂ ਹੈ, ਕੋਲੈਟਰਲ ਫ੍ਰੀ ਫੰਡਿੰਗ ਆਪਕੇ ਅਕਾਊਂਟ ਮੇ ਆਤੀ ਹੈ, ਡਾਕੂਮੈਂਟ ਕਾ ਲਗਤੇ ਹੈ, ਆਪਕੋ ਨੋਟਿਸ ਆਫ ਅਸੈਸਮੈਂਟ, आपके बच्चे हैं तो उनका बर्थ सर्टिफिकेट, आप मैरिड है तो आपका मैरिज सर्टिफिकेट, सिर्फ मैरिड लोगों का फायदा है इसमें, सिंगल को सिर्फ लोन आता है, ग्रांट नहीं आती. तो आप लाइक इसमें और एक इम्पॉर्टेंट चीज, अगर आपकी फैमिली साइज ज्यादा है, बच्चे ज्यादा है, अगर आपके 3 kids है, हस्बैंड वाइफ दोनों पढ़ते हैं, जो कि हस्बैंड वाइफ सेल्फ एम्प्लॉयड है, अनएम्प्लॉयड ऊबर ड्राइवर ट्रक ड्राइवर है, सेल्फ एम्प्लॉयड लोग ज्यादा फायदा है. तो लाइक आपको 100,000 की फंडिंग मिलती है फैमिली ऑफ फाइव को, जिसमें से 50,000 तो ग्रांट से, 50,000 जो रेस्ट है वो ऑप्शनल लोन है, 0% है. अगर फैमिली ऑफ टू है तो अप टू 45,000 की फंडिंग तब भी आती है. इतने रिटायर्ड कपल्स कर रहे हैं जिनको 45,000 की फंडिंग आ चुकी है, 25,000 तो ग्रांट ही है जो वापिस ही नहीं करना, और सिर्फ 28 दिन रह गए, उसके बाद गवर्नमेंट ग्रांट्स में कट कर रही है, गवर्नमेंट पैसा बचा रही है ग्रांट्स में. आज ही एनरोल करें, इतने लोग ऑलरेडी एनरोल कर चुके हैं हमारे साथ एंड कोई कैच नहीं है
0: जी.
2: तो कॉल करें, असेसमेंट कराएं. नंबर हमारी फीस काम होने के बाद कितनी, ज्यादा है नहीं, कुछ भी नहीं है जी, $199 आज भी. अभी 3 बजे तक 5 क्लाइंट की अप्रूवल आ चुका है, जिन्होंने मई में ज्वाइन करा था. अभी अंकल जी आए, $200 दिए, $100 एक्स्ट्रा दिया हमें, $100 पिज्जा पार्टी कर लेना बच्चों. तो देयर इज नो कैच इन इट. कॉल करें 437-264-3175 हुणे कॉल करो, एस्टीमेट लो, साडे ऑफिस आओ जी, 437-264-3175 437-264-3175 नंबर एक बार और, 437-264-3175
0: जी. बहुत बहुत शुक्रिया, जरूर तुसी गलबात कर सकते हो यूनिक ग्लोबल एडवाइजरी इंक तो सारांश नागपाल जी हुणे सारे लाइन ते जुड़े सी. ते नाल दी नाल ही मैं तुहानू स्टूडियो नंबर फिर दे दिया, 905-564-6444-905-564-5464 दे उपर तुसी अपने कॉल्स कर रहे हो. छोटी जी म्यूजिकल ब्रेक लैंदे हां ते जल्द वापस आवांगे. सुंदर रहो देश प्रदेश प्राइम टाइम रेडियो.

0: ਰਹੇ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਪੂਰੇ 6 ਵਜੇ ਤੱਕ ਬਣਿਆ ਹੋਇਆ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਤੇ ਲਓ ਫਿਰ ਚੱਲੀਏ ਇੱਕ ਵਾਰ ਫਿਰ ਤੋਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਦੇ ਹਾਂ। ਸਭ ਤੋਂ ਵੱਡੀ ਸੇਲ ਸਾਲ ਦੀ ਜਿਹੜੀ ਲੱਗ ਚੁੱਕੀ ਹੈ, ਕੈਨੇਡਾ ਡੇਜ਼ ਸੇਲ ਗ੍ਰੈਂਡ ਹੋਮ ਫਰਨੀਚਰ ਤੇ। ਤੁਸੀਂ ਵੀ ਜ਼ਰੂਰ ਪਹੁੰਚੋ ਡੈਰੀ ਐਂਡ ਟੌਮਕਿਨ ਦੇ ਇੰਟਰਸੈਕਸ਼ਨ ਤੇ। ਤੇ ਜੇ ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਤਾਂ ਨੰਬਰ ਜ਼ਰੂਰ ਨੋਟ ਕਰੋ, 6472620000। ਇਸ ਨੰਬਰ ਦੇ ਉੱਪਰ ਕਾਲ ਕਰ ਸਕਦੇ ਹੋ। ਗ੍ਰੈਂਡ ਹੋਮ ਫਰਨੀਚਰ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਜੀ ਸਿੱਧੂ ਸਰ,
1: ਮਿਹਰਬਾਨੀ। ਇੱਕ ਵਾਰੀ ਫੇਰ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਨਿੱਘਾ ਸਵਾਗਤ ਹੈ ਜੀ। ਅੱਜ ਅਸੀਂ ਪਹੁੰਚੇ ਹੋਏ ਹਾਂ ਗ੍ਰੈਂਡ ਫਰਨੀਚਰ ਤੇ, ਲਾਈਵ ਲੋਕੇਸ਼ਨ ਕਰ ਰਹੇ ਹਾਂ ਤੇ ਬਹੁਤ ਹੀ ਵਧੀਆ ਮਾਹੌਲ ਦੇ ਵਿੱਚ ਲੋਕੀ ਨਾ ਕੈਨੇਡਾ ਡੇ ਦੀ ਜਿਹੜੀ ਸੇਲ ਲੱਗੀ ਹੋਈ ਆ ਉਹਦਾ ਫਾਇਦਾ ਉਠਾ ਰਹੇ ਨੇ। ਕੋਈ ਲੋਕਾਂ ਦੇ ਘਰਾਂ ਵਿੱਚ ਰਾਜਵੀਰ ਜੀ ਇਸ ਤਰ੍ਹਾਂ ਹੁੰਦਾ ਕਿ ਫਰਨੀਚਰ ਦਾ ਪਾਉਣਾ ਹੀ ਪਾਉਣਾ, ਹਨਾ?
2: ਬਿਲਕੁਲ ਸਿੱਧਾ। ਮੈਂ ਇੱਕ ਚੀਜ਼ ਮੈਂ ਹੋਰ ਦੇਖੀ ਆ, ਜਿੰਨੇ ਕਸਟਮਰ ਇੱਥੇ ਤੁਹਾਡੇ ਕੋਲ ਆਉਂਦੇ ਆ ਇਹਦਾ ਕੋਈ ਕਾਰਨ ਖਾਸ ਆ? ਕੋਈ ਖਿੱਚ ਲੱਗੇ
1: ਔਰਾ ਹੁੰਦਾ ਨਾ,
2: ਔਰਾ ਦੇ ਕੰਮ ਆ ਰਿਹਾ। ਮੈਂ
1: ਦੇਸ਼ ਪ੍ਰਦੇਸ਼ ਦਾ ਔਰਾ ਤਾਂ ਨਹੀਂ ਕਸਰ ਦੇ ਬੰਦੇ ਤੇ ਵੀ ਔਰਾ ਹੋ ਸਕਦਾ। ਉਹ ਤਾਂ ਮੇਰੇ ਤੋਂ ਕਲੋਨ ਵਧੀਆ ਲਾਇਆ ਹੋਇਆ ਤਾਂ ਜ਼ਿਆਦਾ ਹੋ
2: ਗਿਆ। ਤੁਸੀਂ ਨੋਟ ਕੀਤਾ ਵੀ ਚਾਰ ਕਸਟਮਰ ਹੁਣੇ ਹਜੇ ਇੱਥੋਂ ਪਹਿਲਾਂ ਆਏ, ਫਿਰ ਆਏ ਤੇ ਹੁਣੇ ਹਜੇ ਫਿਰ ਆ ਗਏ ਆ।
3: ਬਿਲਕੁਲ ਇਹ ਮੈਂ ਚੀਜ਼ ਵੈਸੇ ਤੁਹਾਨੂੰ ਭਾਜੀ ਦੱਸ ਦਿੰਦਾ।
1: ਹੋ ਸਕਦਾ ਉਹਨਾਂ ਨੂੰ ਸੋਫਾ ਹੀ ਚੰਗਾ ਲੱਗਦਾ ਹੋਵੇ ਜ਼ਿਆਦਾ ਜਿੰਦ ਮੈਂ ਬੈਠਾ।
3: ਕਿਉਂ ਹੋ ਸਕਦਾ, ਕੋਈ ਵੀ ਚੀਜ਼ ਚੰਗੀ ਹੋ ਸਕਦੀ ਆ ਰਾਗ ਨੂੰ, ਪਰ ਇਹ ਨਾ ਭਾਜੀ ਮੈਂ
1: ਤੁਸੀਂ ਜੱਜ ਕੀਤਾ, ਮੈਂ ਨੀ ਬਾਹਲਾ ਸੀ ਜੱਜ ਕੀਤਾ।
3: ਇਹ ਮੈਂ ਔਨ ਏਅਰ ਹੀ ਗੱਲ ਕਰਦਾ। ਜਦੋਂ ਵੀ ਕਿਤੇ ਅਸੀਂ ਲਾਈਵ ਲੋਕੇਸ਼ਨ ਪ੍ਰੋਗਰਾਮ ਕਰਦੇ ਹਾਂ ਫਰਾਈਡੇ ਵਾਲੇ ਦਿਨ, ਸੈਚਰਡੇ ਦਿਨ ਹਮੇਸ਼ਾ ਹੀ ਆਪਣਾ ਹੁੰਦਾ, ਸੈਚਰਡੇ ਵਾਲੇ ਦਿਨ ਵੀ ਦੇਖ ਲਿਓ ਗਾਹਕ ਹੋ ਘੁਮਾ ਕੇ ਇੱਕ ਤਰ੍ਹਾਂ ਇਹਨਾਂ ਦੇ ਲਾਗੇ ਦੇ ਹੋ ਕੇ ਜਾਣਾ ਤੇ ਗਾਹਕ ਜਿਹੜਾ ਸੁਣ ਕੇ ਆਉਂਦਾ ਉਹਨਾਂ ਨੂੰ ਵੀ ਥੋੜਾ ਪਿਆਰ ਹੁੰਦਾ ਵੀ
1: ਦੇਖ ਲੈਂਦੇ ਮਿਲ ਲੈਂਦੇ ਆ।
3: ਬਿਲਕੁਲ ਨਾਲ ਦੀ ਨਾਲ ਤੇ ਪਰਿਵਾਰਾਂ ਨੂੰ ਇਹੀ ਸੁਨੇਹਾ ਦੇ ਰਹੇ ਹਾਂ ਜੀ, ਅੱਜ ਰਾਤ ਦੇ ਅਸੀਂ 9 ਵਜੇ ਤੱਕ ਓਪਨ ਆ, 6 ਵਜੇ ਤੱਕ ਸਿੱਧੂ ਸਾਹਿਬ ਵੀ ਸਾਡੇ ਕੋਲ ਹੈਗੇ ਨੇ। ਅਸੀਂ ਮੰਡੇ
2: ਕਿੰਨਾ ਮੈਟਰ ਦੇ ਨੂੰ ਕਿੰਨਾ
3: ਦੱਸਦੇ ਕਿੰਗ ਸਾਈਜ਼ ਦਾ ਹਾਰਡ ਫੋਮ ਦਾ ਮੈਟਰ ਜਿਹੜਾ ਸਖਤ ਆ,
2: ਹਾਰਡ ਲੋ ਕਿੰਗ ਸਾਈਜ਼
3: ਦਾ 299 ਦਾ ਹਾਰਡ ਫੋਮ ਦਾ ਕਿੰਗ ਸਾਈਜ਼ ਦਾ ਮੈਟਰ 299 ਦਾ
2: ਮੈਟਰ,
3: 199 ਹਾਰਡ ਫੋਮ ਦਾ ਮੈਟਰ, ਪਿੱਲੋ ਟੋਪ ਮੈਮਰੀ ਫੋਮ ਪਿੱਲੋ ਟੋਪ ਦੇ ਨਾਲ $199 ਕੈਨੇਡਾ ਦੇ ਸਪੈਸ਼ਲ
2: ਜਿਹੜਾ ਹੁਣੇ ਡਿੱਗੀ ਚ ਇਕੱਠਾ ਕਰਕੇ
1: ਸਿੰਗਲ
3: ਸਿੰਗਲ ਸਖਤ ਲੱਕੜੀ ਦਾ ਟੇਬਲ ਤੇ ਨਾਲ 6 ਚੇਅਰਾਂ, ਚੇਅਰਾਂ ਦੇ ਉੱਪਰ ਲੈਦਰ ਲੱਗਾ ਹੋਇਆ, ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ। ਇਹਦੀ ਰੈਗੂਲਰ ਕੀਮਤ ਸਭ $1500 ਆ, ਪਰ ਕੈਨੇਡਾ ਡੇ ਸਪੈਸ਼ਲ ਓਨਲੀ ਫੋਰ ਦਿਸ ਵੀਕਐਂਡ ਨਾਲ ਦੇਸ਼ ਪ੍ਰਦੇਸ਼ ਵੱਲੋਂ
2: ਮਨਪ੍ਰੀਤ ਉੱਥੇ ਬੈਠੀ ਉਹਦਾ ਵੀ ਮਾਣ ਕਰਨਾ, ਗਿਫਟ ਤਾਂ ਦਿਓ
1: ਗਿਫਟ ਦਿਓ
3: ਟੇਬਲ ਤੇ 6 ਚੇਅਰਾਂ $399 ਦਾ ਤੇ ਨਾਲ ਏਅਰ ਫਰਾਇਰ ਫ੍ਰੀ, ਨਾਲ ਏਅਰ ਫਰਾਇਰ ਫ੍ਰੀ। ਇਹ ਸਾਰੀਆਂ ਡੀਲਾਂ ਲੈਣ ਵਾਸਤੇ ਸਿੱਧੂ ਸਾਹਿਬ, ਬਾਕੀ ਹੋਰ ਬਹੁਤ ਸਾਰੀਆਂ ਡੀਲਾਂ, ਬੈਡਰੂਮ ਸੈੱਟ ਤੇ, ਸੋਫਾ ਸੈੱਟ ਤੇ, ਪਿਓਰ ਲੈਦਰ ਤੇ, ਪਾਵਰ ਰਿਕਲਾਈਨਰ, ਡਾਇਨਿੰਗ ਟੇਬਲ, ਕਾਫੀ ਟੇਬਲ, ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈਂਗ ਕਰਨੀ ਹੈ। ਸਾਲ ਦੀਆਂ ਸਭ ਤੋਂ ਘੱਟ ਕੀਮਤਾਂ, ਲੋਐਸਟ ਪ੍ਰਾਈਸ, ਵੱਡੇ ਵੱਡੇ ਅਪਲਾਈਂਸ ਤੁਸੀਂ ਆਪਣੇ ਘਰ ਫ੍ਰੀ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਾਓ, 6685 ਟੌਮਕਨ ਰੋਡ ਦੇ ਉੱਪਰ, 6685 ਟੌਮਕਨ ਰੋਡ, ਡੈਰੀ ਟੌਮਕਨ ਦੀ ਮੇਨ ਇੰਟਰਸੈਕਸ਼ਨ ਹੈ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੌਮਕਨ ਰੋਡ।
2: ਅੱਜ ਕਿੰਨੇ ਵਜੇ ਤੱਕ?
3: ਅੱਜ ਰਾਤ ਦੇ 9 ਵਜੇ ਤੱਕ ਓਪਨ ਹੈ ਜੀ।
2: ਕੱਲ੍ਹ ਨੂੰ ਕਿੰਨੇ ਵਜੇ ਓਪਨ?
3: ਬਿਲਕੁਲ ਸਵੇਰੇ 11 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਓਪਨ।
1: ਤੁਸੀਂ ਗੱਲ ਕਰ ਰਹੇ ਸੀ ਨਾ ਵੀ ਲੋਕ ਆਉਂਦੇ ਜਿਵੇਂ ਆਪਣੀ ਕਮਿਊਨਿਟੀ ਨੂੰ ਜਾਣਦੀ ਆ। ਪਹਿਲਾਂ ਗੋਰਿਆਂ ਦੀ ਕਮਿਊਨਿਟੀ ਅਗਵਾਈ ਸੀ ਤੇ ਕਲਰ ਪੀਪਲ ਵੀ ਆਏ ਹੈ ਨਾ, ਚਲੋ ਆਪਣੇ ਭਾਈਵੰਦੀ ਆ, ਉਹ ਵੀ ਆਪਣੇ ਕੋਲ ਇੱਥੇ ਆਈ ਸਰ।
2: ਮੈਂ ਸੋਚਿਆ
1: ਗੋਰੀ ਪਹਿਲਾਂ ਬੱਚੇ ਨੂੰ ਲੈ ਕੇ ਆਈ ਸੀ ਨਾਲ, ਪਹਿਲਾਂ ਇੱਥੇ ਆਈ
0: ਜੀ। ਬਹੁਤ ਬਹੁਤ ਸ਼ੁਕਰੀਆ। ਬਿਲਕੁਲ ਤੁਸੀਂ ਵੀ ਜਾਓ ਤੇ ਜਾ ਕੇ ਮਿਲੋ ਸਾਡੀ ਟੀਮ ਨੂੰ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ, ਡੈਰੀ ਐਂਡ ਟੌਮਕਿਨ ਦੇ ਇੰਟਰਸੈਕਸ਼ਨ ਤੇ ਜ਼ਰੂਰ ਜ਼ਰੂਰ ਤੁਸੀਂ ਜਾਓ। 6685 ਟੌਮਕਿਨ ਰੋਡ ਮਿਸਿਸਾਗਾ, ਜਿੱਥੇ ਕਿ ਤੁਹਾਡੇ ਲਈ ਮਾਡਰਨ ਫਰਨੀਚਰ ਤੁਹਾਨੂੰ ਸਾਰਾ ਬਹੁਤ ਹੀ ਘੱਟ ਪ੍ਰਾਈਸਿਸ ਦੇ ਵਿੱਚ ਮਿਲ ਰਿਹਾ ਤੇ ਨਾਲ ਦੀ ਨਾਲ ਫ੍ਰੀ ਅਪਲਾਈਂਸਿਸ ਐਜ਼ ਅ ਗਿਫਟ ਤੁਹਾਨੂੰ ਮਿਲ ਰਹੀਆਂ ਨੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਜ਼ਰੀਏ। ਪੂਰੇ 6 ਵਜੇ ਤੱਕ ਸਾਡੀ ਟੀਮ ਮੌਜੂਦ ਹੈ ਤੇ ਤੁਸੀਂ ਇੱਥੇ ਜ਼ਰੂਰ ਪਹੁੰਚੋ ਤੇ ਤੁਸੀਂ ਜੋ ਵੀ ਫਰਨੀਚਰ ਦੀ ਬਾਇੰਗ ਕਰਦੇ ਹੋ ਉਹ ਤੁਹਾਨੂੰ ਬਿਲਕੁਲ ਫ੍ਰੀ ਆਫ ਕੋਸਟ ਡਿਲੀਵਰੀ ਕਰ ਦੇਣਗੇ ਤੁਹਾਡੇ ਘਰ ਤੱਕ। ਜ਼ਰੂਰ ਪਹੁੰਚੋ ਤੇ ਨੰਬਰ ਤੁਸੀਂ ਨੋਟ ਕਰ ਲਓ, 6472620000 ਗ੍ਰੈਂਡ ਹੋਮ ਫਰਨੀਚਰ ਦਾ ਨੰਬਰ ਹੈ। ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲਵਾਂਗੇ, ਸਟੇਸ਼ਨ ID ਤੋਂ ਬਾਅਦ ਜਲਦ ਵਾਪਸ ਆਉਂਦੇ ਹਾਂ। ਸੁੰਦਰ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
4: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ
5: ਓਏ ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ
4: ਵਾਹ ਯਾਰ ਨੰਬਰ ਤਾਂ ਦਈ ਮੋਨਾ ਜੀ ਦਾ
5: ਹਾਂਜੀ ਤੁਸੀਂ ਵੀ ਨੋਟ ਕਰੋ ਇੰਸ਼ੋਰੈਂਸ ਕੋਈ ਵੀ ਹੋਵੇ ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ ਜਿਹੜੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ ਹੁਣੇ ਕਾਲ ਕਰੋ 416-509-1509 ਤੇ ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ 416-509-1509 ਔਰ ਵਿਜ਼ਿਟ ਇੰਸ਼ੋਰੈਂਸ ਫੋਰ ਯੂ

0: ਦੇਸ ਪਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551

ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਇੱਕ ਘੰਟਾ ਨਿਕਲ ਚੁੱਕਾ ਅਤੇ 2 ਘੰਟੇ ਦਾ ਤੁਹਾਡਾ ਅਤੇ ਸਾਡਾ ਸਾਥ ਹੋਰ ਬਣਿਆ ਹੋਇਆ, ਯਾਨੀ ਕਿ ਪੂਰੇ 6 ਵਜੇ ਤੱਕ। ਅਤੇ ਸਟੂਡੀਓ ਨੰਬਰ 905-564-6444-905-564-5444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਨਾਲ ਦੀ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਓਂਕਾਰ ਹੋਮਸ ਦੀ, ਜਿਹੜੇ ਕਿ ਤੁਹਾਡੇ ਲਈ ਹਰ ਤਰ੍ਹਾਂ ਦਾ ਰੈਨੋਵੇਸ਼ਨ ਦਾ ਕੰਮ ਕਰਦੇ ਨੇ, ਸਿਟੀ ਪਰਮਿਟਸ ਦੇ ਨਾਲ ਇਨਕਲੂਡਿੰਗ ਡਰਾਇੰਗਸ। ਤੁਸੀਂ ਗਾਰਡਨ ਸਵੀਟ ਤਿਆਰ ਕਰਾਉਣੇ ਨੇ, ਲੀਗਲ ਬੇਸਮੈਂਟ ਅਪਾਰਟਮੈਂਟ ਬਣਾਉਣਾ ਚਾਹੁੰਦੇ ਹੋ, ਪੂਰੇ ਸਪੈਸ਼ਲਿਸਟ ਨੇ। ਇਹਨਾਂ ਨੇ ਪਿਛਲੇ ਸਾਲ ਵੀ ਤਕਰੀਬਨ 20 ਗਾਰਡਨ ਸਵੀਟਸ ਤਿਆਰ ਕੀਤੇ ਨੇ। ਜੇ ਤੁਸੀਂ ਆਪਣਾ ਪੂਰਾ ਘਰ ਕਸਟਮ ਬਿਲਡ ਘਰ ਬਣਵਾਉਣਾ ਚਾਹੁੰਦੇ ਹੋ ਜਾਂ ਕੋਈ ਕਮਰਸ਼ੀਅਲ ਜੋਬ ਕਰਾਉਣਾ ਚਾਹੁੰਦੇ ਹੋ, ਜਿਵੇਂ ਕੋਈ ਆਫਿਸ ਤਿਆਰ ਕਰਾਉਣਾ ਆ, ਕੋਈ ਰੈਸਟੋਰੈਂਟ ਤਿਆਰ ਕਰਾਉਣਾ ਆ, ਤਾਂ ਉਹਦੇ ਲਈ ਵੀ ਤੁਸੀਂ ਓਂਕਾਰ ਹੋਮਸ ਨੂੰ ਜ਼ਰੂਰ ਯਾਦ ਰੱਖੋ। ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦਿਓ, ਜਦੋਂ ਵੀ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋਗੇ ਤੁਹਾਨੂੰ $5,000 ਤੱਕ ਦੇ ਡਿਸਕਾਊਂਟਸ ਮਿਲਣਗੇ। ਜ਼ਰੂਰ ਕਾਲ ਕਰੋ ਪੌਲ ਗਰੇਵਾਲ ਜੀ ਨੂੰ ਓਂਕਾਰ ਹੋਮਸ ਤੋਂ। ਨੰਬਰ ਹੈ 416-817-3600, 416-817-3600 ਦੇ ਉੱਪਰ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਅੱਜ ਅਸੀਂ ਕਰ ਰਹੇ ਹਾਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਗ੍ਰੈਂਡ ਹੋਮ ਫਰਨੀਚਰ ਤੋਂ, ਜਿੱਥੇ ਕਿ ਤੁਹਾਡੇ ਲਈ ਫਰਨੀਚਰ ਦਾ ਕੋਈ ਵੀ ਤੁਸੀਂ ਆਈਟਮ ਲੈਣੀ ਹੋਵੇ, ਚਾਹੇ ਕੋਈ ਬੈਡਰੂਮ ਸੈੱਟ, ਡਾਇਨਿੰਗ ਟੇਬਲਸ, ਜਾਂ ਤੁਸੀਂ ਸੋਫਾ ਸੈੱਟਸ ਲੈ ਕੇ ਆਉਣਾ ਚਾਹੁੰਦੇ ਹੋ, ਜਾਂ ਤੁਸੀਂ ਮੈਟਰਸਿਸ ਹੀ ਲੈਣੇ ਹੋਣ, ਤੁਸੀਂ ਹਰ ਚੀਜ਼ ਗ੍ਰੈਂਡ ਹੋਮ ਫਰਨੀਚਰ ਤੋਂ ਬਹੁਤ ਹੀ ਘੱਟ ਪ੍ਰਾਈਸਿਸ ਵਿੱਚ ਅੱਜ ਲੈ ਕੇ ਆ ਸਕਦੇ ਹੋ। ਫਰਾਈਡੇ ਐਂਡ ਸੈਟਰਡੇ 2 ਦਿਨ ਸਾਡਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲੇਗਾ। 1 ਘੰਟਾ ਨਿਕਲ ਚੁੱਕਾ ਹੈ ਅਤੇ 2 ਘੰਟਾ ਹਜੇ ਹੋਰ ਲਾਈਵ ਪ੍ਰੋਗਰਾਮ ਦੇ ਜ਼ਰੀਏ ਤੁਹਾਨੂੰ ਕਾਫੀ ਵਧੀਆ ਡੀਲਸ ਹੋਰ ਵੀ ਦਵਾਵਾਂਗੇ ਗ੍ਰੈਂਡ ਹੋਮ ਫਰਨੀਚਰ ਤੋਂ। ਤੁਸੀਂ ਐਡਰੈਸ ਨੋਟ ਕਰੋ ਅਤੇ ਪਹੁੰਚੋ ਡੈਰੀ ਐਂਡ ਟੋਮਕਨ ਦੇ ਇੰਟਰਸੈਕਸ਼ਨ ਤੇ, 6685 ਟੋਮਕਨ ਰੋਡ, ਮਿਸਿਸਾਗਾ ਦੇ ਵਿੱਚ ਲੋਕੇਟਡ ਨੇ। ਸਾਲ ਦੀ ਸਭ ਤੋਂ ਵੱਡੀ ਸੇਲ ਤੁਹਾਡੇ ਲਈ ਕੰਡਕਟ ਕਰ ਰਹੇ ਨੇ, ਕੈਨੇਡਾ ਡੇ ਸੇਲ, ਅਤੇ ਇਹਦੇ ਵਿੱਚ ਤੁਹਾਨੂੰ ਫਰਨੀਚਰ ਦੇ ਨਾਲ ਨਾਲ ਅਪਰਾਇੰਸਿਸ ਵੀ ਬਿਲਕੁਲ ਫ੍ਰੀ ਆਫ ਕੋਸਟ ਮਿਲ ਰਹੀਆਂ ਨੇ, ਤਾਂ ਜ਼ਰੂਰ ਪਹੁੰਚੋ। ਜੇ ਕੋਈ ਵੀ ਜਾਣਕਾਰੀ ਚਾਹੀਦੀ ਹੈ ਨੰਬਰ 6472600000 ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ। 647-262-0000 ਯਾਨੀ 4 ਜ਼ੀਰੋਜ਼ ਲਾਸਟ ਦੇ ਵਿੱਚ, ਅਤੇ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਆਪਾਂ ਲਵਾਂਗੇ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ, ਛੋਟੀ ਜਿਹੀ ਨਹੀਂ ਥੋੜ੍ਹੀ ਜਿਹੀ ਲੰਬੀ। ਮੁਹੰਮਦ ਸਦੀਕ ਐਂਡ ਰਣਜੀਤ ਕੌਰ ਦੀ ਆਵਾਜ਼ ਦੇ ਵਿੱਚ ਨੈਕਸਟ ਫਰਮਾਇਸ਼ੀ ਗਾਣਾ ਤੁਸੀਂ ਇੰਜੋਏ ਕਰੋ, ਅਤੇ ਉਸ ਤੋਂ ਬਾਅਦ ਚੱਲਾਂਗੇ ਲਾਈਵ ਲੋਕੇਸ਼ਨ ਪ੍ਰੋਗਰਾਮ ਦੇ ਵੱਲ। ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ, ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ, ਅਤੇ ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋਵੋਗੇ। ਅਤੇ ਸਟੂਡੀਓ ਨੰਬਰ 9055646444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਸਟੂਡੀਓ ਨੰਬਰ 905-564-5444। ਅਤੇ ਲੋ ਫਿਰ ਚੱਲੀਏ ਇੱਕ ਵਾਰ ਫਿਰ ਤੋਂ ਗ੍ਰੈਂਡ ਹੋਮ ਫਰਨੀਚਰ 'ਤੇ। ਸਾਡੀ ਟੀਮ ਅੱਜ ਪਹੁੰਚੀ ਹੋਈ ਹੈ, ਤੇਜਿੰਦਰ ਸਿੱਧੂ ਸਰ, ਰਾਜਵੀਰ ਬੋਪਾ ਰਾਏ ਜੀ ਅਤੇ ਸੁੱਖ ਜੀ ਦੇ ਨਾਲ ਮਿਲ ਕੇ ਤੁਹਾਨੂੰ ਬਹੁਤ ਹੀ ਕਮਾਲ ਦੀਆਂ ਡੀਲਸ ਤੁਹਾਨੂੰ ਦਵਾ ਰਹੇ ਆ। ਬਹੁਤ ਹੀ ਕਮਾਲ ਦਾ ਫਰਨੀਚਰ ਜਿਹੜਾ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਲੈ ਕੇ ਆਉਣਾ, ਅਤੇ ਨਾਲ ਦੀ ਨਾਲ ਫ੍ਰੀ ਗਿਫਟਸ। ਦੇਸ਼ ਪ੍ਰਦੇਸ਼ ਦੀ ਟੀਮ ਜਦੋਂ ਵੀ ਪਹੁੰਚਦੀ ਹੈ ਲਾਈਵ ਔਨ ਲੋਕੇਸ਼ਨ ਪ੍ਰੋਗਰਾਮਸ 'ਤੇ, ਅਤੇ ਤੁਹਾਡਾ ਮੈਕਸੀਮਮ ਫਾਇਦਾ ਹੁੰਦਾ, ਤਾਂ ਜ਼ਰੂਰ ਪਹੁੰਚੋ 66855 Tompkins Road ਦੇ ਉੱਪਰ, ਡੈਰੀ ਐਂਡ ਟੋਮਕਨ ਦੀ ਇੰਟਰਸੈਕਸ਼ਨ 'ਤੇ। ਅਤੇ ਨੰਬਰ 6472620000 ਦੇ ਉੱਪਰ ਤੁਸੀਂ ਕਾਲਸ ਵੀ ਕਰ ਸਕਦੇ ਹੋ ਗ੍ਰੈਂਡ ਹੋਮ ਫਰਨੀਚਰ 'ਤੇ। ਜੀ ਸਿੱਧੂ ਸਰ,
1: ਮਿਹਰਬਾਨੀ। ਔਰ ਸੋਤੇ ਅਖਬਾਰ ਇੱਕ ਵਾਰ ਸਭ ਨੂੰ ਜੀ ਆਇਆਂ ਨੂੰ ਸਵਾਗਤ ਹੈ, ਜਿਹੜੇ ਹੋਏ ਦੇਸ਼ ਪ੍ਰਦੇਸ਼ ਪ੍ਰਾਈਮ ਕੈਮਰਾ ਦੇ ਨਾਲ। ਅਤੇ ਅਸੀਂ ਪਹੁੰਚੇ ਅੱਜ ਗ੍ਰੈਂਡ ਪੰਨੇ 'ਚ 6685 ਟੋਮਕਨ ਰੋਡ, ਡੈਰੀ ਟੋਮਕਨ ਦੇ ਨੇੜੇ। ਅੱਜ ਰਾਤ 9 ਵਜੇ ਤੱਕ ਖੁੱਲ੍ਹੇ ਨੇ, ਤੁਸੀਂ ਕੈਨੇਡਾ ਡੇ ਸੇਲ ਦਾ ਫਾਇਦਾ ਉਠਾਓ, ਆਉਂਦੇ ਜਾਓ ਅਤੇ ਤੁਹਾਨੂੰ ਅਸੀਂ ਨਾਲ ਗਿਫਟ ਲੈ ਕੇ ਵੀ ਤੋਰਾਂਗੇ। ਅਤੇ ਅਸੀਂ ਅਗਲੀ ਡੀਲ ਲਾਉਣ ਲੱਗੇ ਹਾਂ ਹੁਣ, ਰਾਜਵੀਰ ਹੋਰੀ ਮੇਰੇ ਨਾਲ ਉੱਪਰ ਆਏ, ਅਤੇ ਉਹਨਾਂ ਤੋਂ ਪੁੱਛਦੇ ਹਾਂ ਵੀ ਕਿਹੜੀ ਹੋਰ ਡੀਲ ਲਾਈਏ ਰਾਜਵੀਰ ਆਪਾਂ।
2: ਸਰ ਸਾਹਿਬ, ਇੱਕ ਤਾਂ ਉਹ ਆਪਾਂ ਲਾਹਾ ਲੈ ਲਈਏ, ਉਹ ਹੈਗੇ ਕਲਾਈਂਟ ਦਾ
1: ਬਿਜੀ,
2: ਉਹ ਕਲਾਈਂਟ ਦਾ ਬਿਜੀ ਆਪਾਂ ਲਾਹਾ ਲੈ ਲਈਏ, ਆਪਾਂ ਲੈ ਲਈਏ। ਇੱਕ ਤਾਂ ਡਾਇਨਿੰਗ ਟੇਬਲ ਆ, ਉਹ ਗਲਾਸ ਦਾ ਡਾਇਨਿੰਗ ਟੇਬਲ ਆ, 6 ਚੇਅਰਾਂ ਨੇ, ਉਹ ਆਪਾਂ ਲਾ ਦਿੰਦੇ 700 ਦਾ ਵੇਚਦੇ ਆ, 7699 ਦਾ ਲੱਗਿਆ ਹੋਇਆ, ਉਹ ਲਾ ਦਿੰਦੇ ਹਾਂ ਆਪਾਂ 299 ਦਾ।
1: ਠੀਕ ਹੈ,
2: 299 ਦਾ। ਤੇ ਇੱਕ ਡਾਇਨਿੰਗ ਟੇਬਲ ਹੋਰ ਆ ਗਲਾਸ ਦਾ ਹੀ, ਉਹਦਾ ਸਿਰਫ 6 ਦੋ ਹੀ ਆ।
1: ਅੱਛਾ,
2: ਉਹਦੇ ਨਾਲ 6 ਦੋ, ਆਮ 6 ਹੁੰਦੀ ਆ, 4 ਹੁੰਦੀ ਆ, ਉਹ ਕੱਲਾ 99 ਦਾ ਚੱਕ ਕੇ ਲੈ ਜਾਓ ਜਿਹਨੇ ਲੈ ਜਾਣਾ।
1: ਅੱਛਾ, ਉਹਦਾ
2: ਬਹੁਤ ਸੋਹਣਾ ਪ੍ਰਾਈਸ ਆ ਰਹੀ,
1: ਕਈ ਘਰਾਂ 'ਚ ਟੇਬਲ ਮੜਿਆ ਕਮਜ਼ੋਰ ਹੁੰਦਾ,
2: ਪਰ ਲੈ ਜਾਓ
1: 6 ਨਾਲ ਵਧੀਆ ਹੁੰਦੀ ਆ।
2: $99 ਦਾ ਉਹ ਲੈ ਜਾਓ, ਇੱਕੋ ਹੀ ਪੀਸ ਆ, ਉਹ ਲੈ ਜਾਓ।
1: ਦੋ 6 ਦੇ ਨਾਲ ਹੈਗੀਆਂ ਨਾ,
2: ਦੋ ਹੈਗੀਆਂ ਨੇ, ਬਹੁਤ ਸੋਹਣੀ 6 ਦੋ ਹੈਗੀਆਂ ਨੇ, ਤੇ ਉਹ $99 'ਚ ਜਿਹੜਾ ਲੈ ਗਿਆ ਸੋ ਲੈ ਗਿਆ, ਰਹਿ ਗਿਆ ਸੋ ਰਹਿ ਗਿਆ, ਕੰਮ ਹੋ ਜਾਣਾ। ਤੇ ਇੱਕ ਕਾਫੀ ਟੇਬਲ ਆ ਨਾਲ, ਉਹਦੇ ਸਾਈਡ ਟੇਬਲ $150 ਦਾ।
1: ਵਾਹ,
2: ਉਹਦੇ ਨਾਲ ਗਿਫਟ ਤੁਸੀਂ ਕਰ ਦਿਓ,
1: ਗਿਫਟ ਆਪਾਂ ਕਰ ਦਿੰਦੇ ਹਾਂ ਕੋਈ ਨਾ ਕੋਈ ਆਪਣੇ
2: ਦੋਸਤੋ ਦੀਦੀ
1: ਹੋਸਟਲ ਦੇ ਦਿਓ,
2: ਹੋਸਟਲ ਦੇ ਦਿਓ ਨਾਲ ਟੋਸਟਰ ਵੀ। ਜਿਹੜੇ ਜਿਹੜੇ ਆਈ ਜਗ੍ਹਾ ਬਾਈ ਜੀ, ਤੁਸੀਂ ਆਓ, ਸੋਫੇ ਲੈਣੇ ਆ, ਡਾਇਨਿੰਗ ਟੇਬਲ ਲੈਣਾ, ਬੈੱਡ ਸੈੱਟ ਲੈਣਾ, ਮੈਟਰਸ ਲੈਣਾ, ਬਸ ਬੇਫਿਕਰ ਹੋ ਗਏ, 6685 ਟੋਮਕਨ ਰੋਡ ਤੇ ਆ ਜਾਓ।
1: ਬਹੁਤ ਅੱਛੇ ਮਾਹੌਲ ਦੇ ਵਿੱਚ ਸਾਰੇ ਲੋਕ ਸ਼ਾਪਿੰਗ ਕਰ ਰਹੇ ਨੇ, ਔਰ ਕਿਉਂਕਿ ਇੱਕ ਬੰਦਾ ਜਦੋਂ ਸ਼ਾਪਿੰਗ ਕਰਦਾ ਵੱਡੀ ਚੀਜ਼ ਲੈਣੀ ਹੁੰਦੀ ਹੈ, ਕੋਈ ਬੈਡਰੂਮ ਸੈੱਟ ਲੈਣਾ, ਟਾਈਮ ਤਾਂ ਲੱਗਦਾ।
2: ਹਾਂ, 100% ਜਿੰਨਾ ਇਹਨਾਂ ਦਾ ਸਟਾਫ ਆ ਉਹ ਸਾਰਾ ਵੈਲ ਕੁਆਲੀਫਾਈਡ ਆ,
1: ਬਚ ਹੁਣ ਸੁੱਖ ਵੀ ਲੱਗਿਆ ਹੋਇਆ,
2: ਉਹ ਨਾਲ ਲੱਗਣਾ ਪੈਣਾ ਜੀ ਉਹਨਾਂ ਨੂੰ। ਅਸੀਂ ਇੱਧਰ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਾਂ, ਤੁਸੀਂ 6685 ਟੋਮਕਨ ਰੋਡ ਤੇ ਸਿੱਧੂ ਸਾਹਿਬ ਵੀ ਇੱਥੇ ਬੈਠੇ, ਆ ਕੇ ਮਿਲੋ, ਨਾਲ ਗਿਫਟ ਲੈਣਾ ਨਾ ਆਪਦਾ ਭੁੱਲਿਓ। ਕਰਾਂ
1: ਦੋਸਤੋ, ਵੀਕਐਂਡ ਹੈਗਾ ਤੇ ਮੈਂ ਚਾਹਾਂਗਾ ਤੁਹਾਨੂੰ ਪੰਜਾਬੀ ਬਾਈ ਨੇਚਰ ਦੇ ਅੱਜ ਵਧੀਆ ਨਾ ਡੋਸੇ ਖਵਾ ਦਈਏ, ਪਲੇਨ ਖਾਣਾ, ਮਸਾਲਾ ਡੋਸਾ ਖਾਣਾ, ਪਨੀਰ ਵਾਲਾ ਖਾਣਾ, ਘਿਓ ਵਾਲਾ ਖਾਣਾ, ਚਿਕਨ ਬਿਰਿਆਨੀ ਵੀ ਲੱਗੀ ਹੋਈ ਆ, ਸੈਫਰਨ ਬਿਰਿਆਨੀ ਲਿਆ ਕੇ ਆਓ, ਔਰ ਮਹਾਰਾਜਾ ਸਾਰੀ ਖਾ ਕੇ ਦੇਖੋ ਉਹਨਾਂ ਦੀ ਕਿਆ ਬਾਤ ਆ। PBN ਸਪੈਸ਼ਲ ਕੁਲਚਾ ਲੱਗਿਆ ਉਹਨਾਂ ਦਾ, ਟਿੱਕਾ ਰੈਪ ਵੀ ਮਿਲਦੇ ਨੇ, ਅਤੇ ਸ਼ੀਸ਼ ਕਬਾਬ ਵਗੈਰਾ, ਹੋਰ ਬਹੁਤ ਕੁਛ ਆ, ਸਪੈਸ਼ਲ ਲੱਗਿਆ ਸਪੈਸ਼ਲ। ਅਤੇ ਇੱਕ ਲਗਾ ਗੇੜਾ ਲਗਾ ਕੇ ਆਓ, ਪੰਜਾਬੀ ਬਾਏ ਨੇ ਅਗਰ ਜੀ ਨੇੜਲੀ ਬ੍ਰਾਂਚ 'ਤੇ, ਘਰ ਦੇ ਵਿੱਚ ਕੋਈ ਕੇਟਰਿੰਗ ਕਰਾਉਣੀ ਆ ਤਾਂ ਨੰਬਰ ਹੁੰਦਾ ਜਿੰਨਾ ਕੇਟਰਿੰਗ ਵਾਸਤੇ 4167206 1 ਟੈਲੀਫੋਨ ਨੰਬਰ ਆ। ਇੱਕ ਚੱਕਰ ਪੰਜਾਬੀ ਬਾਈ ਨੇਚਰ ਚਲਾਇਆ, ਵੀਕਐਂਡ ਹੈ ਤਾਂ ਲੋੜ ਪੈਣੀ ਹੋਈ ਹੈ ਖਾਣੇ ਖੁਣੇ ਦੀ, ਤੇ ਚੱਲਦੇ ਵਾਪਸ ਸਟੂਡੀਓ।
0: ਜੀ, ਬਹੁਤ ਬਹੁਤ ਸ਼ੁਕਰੀਆ, ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਗ੍ਰੈਂਡ ਹੋਮ ਫਰਨੀਚਰ 'ਤੇ, ਜੇ ਤੁਸੀਂ ਇਹਨਾਂ ਡੀਲਸ ਨੂੰ ਰਾਖਵਾਂ ਕਰਾਉਣਾ ਚਾਹੁੰਦੇ ਹੋ, ਅਦਰਵਾਈਜ਼ ਤੁਸੀਂ ਡਾਇਰੈਕਟਲੀ ਵੀ ਪਹੁੰਚ ਸਕਦੇ ਹੋ। ਨੰਬਰ ਹੈ 6472620000, ਅਤੇ ਪਹੁੰਚਣਾ ਤੁਸੀਂ 6685 ਟੋਮਕਨ ਰੋਡ, ਮਿਸਿਸਾਗਾ, ਡੈਰੀ ਐਂਡ ਟੋਮਕਨ ਦੀ ਇੰਟਰਸੈਕਸ਼ਨ 'ਤੇ, ਗ੍ਰੈਂਡ ਹੋਮ ਫਰਨੀਚਰ, ਜਿੱਥੇ ਕਿ ਤੁਹਾਡੇ ਲਈ ਕੈਨੇਡਾ ਡੇ ਸੇਲ ਤੁਹਾਡੇ ਲਈ ਲੱਗੀ ਹੋਈ ਹੈ ਫਰਨੀਚਰ ਦੇ ਉੱਪਰ। ਅਤੇ ਨਾਲ ਹੀ ਸਪੈਕਸ ਐਕਸਪ੍ਰੈਸ ਨੂੰ ਜ਼ਰੂਰ ਯਾਦ ਰੱਖੋ, 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ ਲੋਕੇਟਡ ਨੇ, ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ। ਇਹਨਾਂ ਦੇ ਕੋਲ ਤੁਹਾਨੂੰ ਸਿੰਗਲ ਵਿਜ਼ਨ ਗਲਾਸਿਸ $129 ਦੇ ਵਿੱਚ ਮਿਲ ਜਾਂਦੀਆਂ, ਜਿਨ੍ਹਾਂ ਦੀ ਰੈਗੂਲਰ ਪ੍ਰਾਈਸ $400 ਦੀ ਹੈ। ਜੇ ਤੁਸੀਂ ਪ੍ਰੋਗਰੈਸਿਵ ਗਲਾਸਿਸ ਲੈਣਾ ਚਾਹੁੰਦੇ ਹੋ, ਰੈਗੂਲਰ ਪ੍ਰਾਈਸ $600 ਦੀ, ਇਹ ਤੁਹਾਨੂੰ ਮਿਲ ਜਾਣਗੇ $258 ਦੇ ਵਿੱਚ, $258 ਦੇ ਵਿੱਚ। ਲੈਂਸ ਦੀ ਕੋਟਿੰਗ 50% ਔਫ ਮਿਲੂਗੀ ਤੁਹਾਨੂੰ, ਅਤੇ ਸਪੈਸ਼ਲ ਔਫਰਸ ਲੱਗੇ ਹੋਏ ਨੇ, ਜਦੋਂ ਤੁਸੀਂ 2 ਪੇਅਰ ਆਫ ਗਲਾਸਿਸ ਖਰੀਦਦੇ ਹੋ, ਤੁਸੀਂ ਦੂਸਰੇ ਦੀ ਕੋਟਿੰਗ ਬਿਲਕੁਲ ਫ੍ਰੀ ਆਫ ਕੋਸਟ ਲੈ ਸਕਦੇ ਹੋ। ਅਤੇ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ, ਤੁਸੀਂ ਕੰਪ੍ਰੀਹੈਂਸਿਵ ਆਈ ਐਗਜ਼ਾਮ ਅੱਜ ਵੀ ਜਾ ਕੇ ਦਿਓ, ਡਾਕਟਰਸ ਤੁਹਾਡੇ ਲਈ ਅਵੇਲੇਬਲ ਰਹਿੰਦੇ ਨੇ ਥਰਸਡੇ, ਫਰਾਈਡੇ ਐਂਡ ਸੈਟਰਡੇਜ਼ ਨੂੰ। ਤੁਸੀਂ ਆਪਣੀ ਅਪੁਆਇੰਟਮੈਂਟ ਬੁੱਕ ਕਰੋ ਅਤੇ ਪਹੁੰਚੋ ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ, 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦਾ ਐਡਰੈਸ ਹੈ। ਅਤੇ ਨੰਬਰ 905-460-8888, 9054608888 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਅਤੇ ਬ੍ਰਾਂਡਡ ਸਨ ਗਲਾਸਿਸ ਵੀ ਤੁਹਾਨੂੰ ਸਭ ਤੋਂ ਲੋਵੈਸਟ ਪ੍ਰਾਈਸਿਸ ਦੇ ਵਿੱਚ ਮਿਲਦੀਆਂ ਨੇ ਸਪੈਕਸ ਐਕਸਪ੍ਰੈਸ ਤੋਂ। 4:18 ਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ, ਤੁਹਾਡਾ ਤੇ ਸਾਡਾ ਸਾਥ ਪੂਰੇ 6 ਵਜੇ ਤੱਕ ਬਣਿਆ ਹੋਇਆ ਹੈ। ਤੇ ਸਟੂਡੀਓ ਨੰਬਰ 9055646444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਵੀ ਕਰ ਰਹੇ ਹੋ। ਤੇ ਲੋ ਫਿਰ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ, ਨੈਕਸਟ ਫਰਮਾਇਸ਼ੀ ਗਾਣੇ ਦੀ ਲੈਂਦੇ ਹਾਂ ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ। ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ஆக்டர்ஸ் ப்ரமோட் கரலை டேஸ் பர் டேஸ் பிரைம் டைம் ரேடியோ அண்ட் டிவி தொண்டை அங்கசாங் ஹெச் சாவி கண்டெஸ்ட் தத்தோ தின் ஹுன் தக் டேஸ் பர் டேஸ் பிரைம் டைம் ரேடியோ ஹஜாரா ஹி பிசினஸ் தி கிராண்ட் ஓபனிங் லைவ் ஆன் லொகேஷன் நால் கரவா சுக்கியா தே கரவா ரியா ஹை இம்பாசிபிள் இஸ் நதிங் ਤੁਸੀਂ ਵੀ ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ਼ ਪ੍ਰਦੇਸ਼ ਰੇਡੀਓ ਦਾ ਲਾਈਵ ਔਨ ਲੋਕੇਸ਼ਨ ਫਰਾਈਡੇ ਸੈਟਰਡੇ ਕਰਵਾਓ ਫਾਰ ਬੁਕਿੰਗ ਕਾਲ ਸਜਿੰਦਰ ਸਿੱਧੂ ਐਟ 416-725-2551
1: ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਮੈਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਤੁਹਾਡਾ ਤੇ ਸਾਡਾ ਸਾਥ ਪੂਰੇ 6 ਵਜੇ ਤੱਕ ਬਣਿਆ ਹੋਇਆ ਤੇ ਬਿਲਕੁਲ ਅੱਜ ਵੀ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ ਗ੍ਰੈਂਡ ਹੋਮ ਫਰਨੀਚਰ ਤੇ ਜਿੱਥੇ ਕਿ ਤੁਹਾਨੂੰ ਸਾਲ ਦੀ ਸਭ ਤੋਂ ਵੱਡੀ ਸੇਲ ਮਿਲ ਰਹੀ ਹੈ ਫਰਨੀਚਰ ਦੇ ਉੱਪਰ ਮਾਡਰਨ ਫਰਨੀਚਰ ਸਭ ਤੋਂ ਲੋਵੈਸਟ ਪ੍ਰਾਈਸਿਸ ਦੇ ਵਿੱਚ ਮਿਲ ਰਿਹਾ ਤੁਹਾਨੂੰ ਡੈਰੀ ਐਂਡ ਟੋਮਕਿਨ ਦੀ ਇੰਟਰਸੈਕਸ਼ਨ ਤੇ ਜ਼ਰੂਰ ਤੁਸੀਂ ਵੀ ਪਹੁੰਚੋ ਸਾਡੀ ਟੀਮ ਦੇ ਨਾਲ ਮੁਲਾਕਾਤ ਕਰੋ ਤੇ ਆਪਣੇ ਲਈ ਵਧੀਆ ਵਧੀਆ ਡੀਲਸ ਲੈ ਕੇ ਆਓ 6685 ਟੋਮਕਿਨ ਰੋਡ ਮਿਸਿਸਾਗਾ ਤੁਸੀਂ ਪਹੁੰਚੋ ਗ੍ਰੈਂਡ ਹੋਮ ਫਰਨੀਚਰ ਤੇ ਤੇ ਨਾਲ ਦੀ ਨਾਲ ਹੀ ਸੰਦਲ ਪੇਂਟਿੰਗ ਦੀ ਤੁਹਾਨੂੰ ਮੈਂ ਜਾਣਕਾਰੀ ਦੇ ਦਿਆਂ ਪ੍ਰੋਫੈਸ਼ਨਲ ਪੇਂਟਿੰਗ ਕਰਦੇ ਨੇ ਪੂਰੇ ਅਫੋਰਡੇਬਲ ਰੇਟਸ ਦੇ ਨਾਲ ਤੁਸੀਂ ਚਾਹੇ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਦੇ ਵਿੱਚ ਪੇਂਟਿੰਗ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਕਮਰਸ਼ੀਅਲ ਤੁਸੀਂ ਜੋਬ ਕਰਾਉਣੀ ਹੋਵੇ ਸਾਰੇ GTA ਏਰੀਆ ਵਿੱਚ ਕਵਰ ਕਰਦੇ ਨੇ ਬ੍ਰੈਂਪਟਨ ਮਿਸਿਸਾਗਾ ਲੰਡਨ ਕੇਮਬ੍ਰਿਜ ਗਲਫ ਨਾਇਗਰਾ ਰੀਜਨ ਦੇ ਵਿੱਚ ਤੁਸੀਂ ਹਰ ਜਗ੍ਹਾ ਜਿੱਥੇ ਵੀ ਤੁਸੀਂ ਰਹਿੰਦੇ ਹੋ ਤੁਸੀਂ ਇਹਨਾਂ ਦੇ ਕੋਲੋਂ ਸਰਵਿਸਿਸ ਲਓ ਨੇਮ ਬ੍ਰਾਂਡ ਦਾ ਪੇਂਟ ਹੀ ਯੂਜ਼ ਕਰਦੇ ਨੇਗੇ ਸੁਖਜੀਤ ਜੀ ਨੂੰ ਕਾਲ ਕਰੋ ਨੰਬਰ ਹੈ 647-822-3313 ਦੇ ਉੱਪਰ ਤੁਸੀਂ ਕਾਲ ਕਰਨੀ ਹੈ ਸੰਦਲ ਪੇਂਟਿੰਗ ਨੂੰ ਨੰਬਰ 647-822-3313 ਸੁਖਜੀਤ ਜੀ ਦਾ ਨੰਬਰ ਹੈ ਤੇ ਪ੍ਰੋਫੈਸ਼ਨਲ ਪੇਂਟ ਕੀਤਾ ਜਾਂਦਾ ਅਫੋਰਡੇਬਲ ਪ੍ਰਾਈਸ ਹੁੰਦੇ ਨੇ ਇਹਨਾਂ ਦੇ ਜ਼ਰੂਰ ਤੁਸੀਂ ਗੱਲਬਾਤ ਕਰ ਲਓ ਰੈਜ਼ੀਡੈਂਸ਼ੀਅਲ ਤੇ ਕਮਰਸ਼ੀਅਲ ਦੋਵੇਂ ਤਰ੍ਹਾਂ ਦੇ ਕੰਮ ਕਰਦੇ ਨੇ ਸੰਦਲ ਪੇਂਟਿੰਗ ਵਾਲੇ ਤੇ ਲਓ ਫਿਰ ਗੱਲਬਾਤ ਕਰੀਏ ਅਪਲਾਇੰਸ ਜੰਕਸ਼ਨ ਤੋਂ ਮਨਜੀਤ ਗਿੱਲ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਅਪਲਾਇੰਸਿਸ ਲੈਣੀਆਂ ਹੋਣ ਤੁਸੀਂ ਨੰਬਰ 1 ਉਹ ਵੀ ਡੀਲਸ ਦੇ ਨਾਲ ਤਾਂ ਪਹੁੰਚੋ ਤੁਸੀਂ ਇਹਨਾਂ ਦੀਆਂ ਦੋ ਲੋਕੇਸ਼ਨਸ ਤੇ ਸਟੀਲਸ ਐਂਡ ਮਿਸਿਸਾਗਾ ਰੋਡ ਦੇ ਉੱਪਰ ਪਹਿਲੀ ਲੋਕੇਸ਼ਨ ਇਹਨਾਂ ਦੀ ਰਿਵਰ ਮੌਨ ਪਲਾਜ਼ਾ ਦੇ ਅੰਦਰ ਨੇ ਅਤੇ ਦੂਸਰੀ ਲੋਕੇਸ਼ਨ ਏਅਰਪੋਰਟ ਰੋਡ ਐਂਡ ਕਲਾਕ ਦੀ ਇੰਟਰਸੈਕਸ਼ਨ 'ਤੇ ਹੈ ਦੋਨੇ ਲੋਕੇਸ਼ਨਸ ਐਵਰੀ ਡੇ ਓਪਨ ਨੇ ਅਤੇ ਡਿਲੀਵਰੀ ਜਿੱਥੇ ਵੀ ਤੁਸੀਂ ਕਿਤੇ ਰਹਿੰਦੇ ਹੋ ਫ੍ਰੀ ਕਰਦੇ ਨੇ ਬਿਲਕੁਲ ਤੁਸੀਂ ਪਹੁੰਚੋ ਅਪਲਾਇੰਸ ਜੰਕਸ਼ਨ ਮਨਜੀਤ ਗਿੱਲ ਜੀ ਜੁੜੇ ਨੇ ਸਾਡੇ ਨਾਲ ਨਵੀਂ ਨਵੀਆਂ ਡੀਲਸ ਲੈ ਕੇ ਮਨਜੀਤ ਜੀ ਸਵਾਗਤ ਸਤਿ ਸ਼੍ਰੀ ਅਕਾਲ
2: ਥੈਂਕ ਯੂ ਸੋ ਮਚ ਮਨਪ੍ਰੀਤ ਜੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 3 ਪੀਸ ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਫਰੈਂਚ ਡੋਰ ਡਿਜ਼ਾਈਨ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ ਹੈ ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਤੇ ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ $5,500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਇੰਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $2,799 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਡੀਲ ਦੇਖ ਰਹੇ ਨੇ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਤੁਸੀਂ ਕਿਚਨ ਰੈਨੋਵੇਟ ਕਰ ਰਹੇ ਹੋ ਤਾਂ ਬਿਲਟ ਇਨ ਅਪਲਾਇੰਸਿਸ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ 36 ਇੰਚ ਦਾ ਬਿਲਟ ਇਨ ਕੁੱਕਟੋਪ 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਇੰਸਿਸ ਦਾ ਸੈੱਟ ਹੈ ਜਿਹੜਾ ਕਿ ਸਿਰਫ $69.99 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ ਸੈਮਸੰਗ ਬ੍ਰਾਂਡ ਦਾ 98 ਇੰਚ 98 ਇੰਚ ਦਾ LED ਸਮਾਰਟ 4K ਟੀਵੀ ਹੈ ਜਿਹੜਾ ਕਿ $3,500 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1,899 $18.99 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ ਦੋ ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ ਬ੍ਰੈਂਪਟਨ ਵੈਸਟ ਮਿਸਿਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਨੰਬਰ ਟੂ ਕਾਲ ਇਜ 905-450-0054-905-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0
1: ਅਪਲਾਇੰਸ ਜੰਕਸ਼ਨ ਤੇ ਮਨਜੀਤ ਗਿੱਲ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ। 905-450-0054-905-450-0054 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਅਪਲਾਇੰਸ ਜੰਕਸ਼ਨ ਤੇ ਨਾਲ ਦੀ ਨਾਲ ਹੀ ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। 1122 ਤੁਸੀਂ ਆਪਣੀ ਕਾਲ ਛੱਡ ਗਏ ਸੀ, ਤੁਸੀਂ ਦੁਬਾਰਾ ਕਾਲ ਕਰ ਲਿਓ ਤੇ ਇੱਕ ਵਾਰ ਫਿਰ ਤੋਂ 905-564-5444 ਸਟੂਡੀਓ ਦਾ ਨੰਬਰ ਹੈ, ਇਸ ਨੰਬਰ ਦੇ ਉੱਪਰ ਤੁਸੀਂ ਆਪਣੀ ਕਾਲਸ ਕਰ ਰਹੇ ਹੋ। ਰੋਇਲ ਡਿਜੀਟਲ ਦੇ ਨਾਲ ਤੁਸੀਂ ਸੰਪਰਕ ਕਰੋ ਜੇਕਰ ਤੁਸੀਂ ਆਪਣੇ ਲਈ ਇੱਕ ਵਧੀਆ ਅਨਲਿਮਿਟਡ ਇੰਟਰਨੈਟ ਦੀ ਡੀਲ ਲੈਣੀ ਹੋਵੇ। ਹਾਈ ਸਪੀਡ ਅਨਲਿਮਿਟਡ ਇੰਟਰਨੈਟ ਤੁਹਾਡੇ ਲਈ 1.5 GB ਦੇ ਨਾਲ ਤੁਹਾਡੇ ਲਈ ਪ੍ਰਾਈਸ ਹੈਗੀ ਹੈ ਸਿਰਫ $55 ਦੀ। $55 ਦੇ ਵਿੱਚ ਹਾਈ ਸਪੀਡ ਅਨਲਿਮਿਟਿਡ ਇੰਟਰਨੈਟ, ਕੋਈ ਐਡੀਸ਼ਨਲ ਚਾਰਜਿਸ ਨਹੀਂ, ਕੋਈ ਹੋਰ ਹਿਡਨ ਫੀਸ ਨਹੀਂ ਹੈਗੀ। ਹਾਈ ਸਪੀਡ ਅਨਲਿਮਿਟਿਡ ਇੰਟਰਨੈਟ ਸਿਰਫ $55 ਦੇ ਵਿੱਚ ਤੁਸੀਂ ਇਹਨਾਂ ਦੇ ਕੋਲ ਲਗਵਾ ਸਕਦੇ ਹੋ। ਅਤੇ ਤੁਸੀਂ ਪਹੁੰਚਣਾ ਆ 80 ਮੈਰੀਟਾਈਮ ਓਨਟੈਰੀਓ ਬੁਲੇਵਰਡ, ਯੂਨਿਟ ਨੰਬਰ 58, ਏਅਰਪੋਰਟ ਰੋਡ ਐਂਡ ਕੁਈਨ ਦੇ ਇੰਟਰਸੈਕਸ਼ਨ 'ਤੇ ਲੋਕੇਟਡ ਨੇ। ਤੁਸੀਂ ਨੰਬਰ ਨੋਟ ਕਰ ਲਓ ਅਤੇ ਕਾਲ ਕਰੋ ਅਮਨ ਜੀ ਨੂੰ 6471131313, 6472013131 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਹਾਈ ਸਪੀਡ ਅਨਲਿਮਿਟਿਡ ਇੰਟਰਨੈਟ ਦੀ ਡੀਲ ਸਿਰਫ $55 ਦੀ ਲਗਾਈ ਹੈ ਇਹਨਾਂ ਨੇ 1.5 GB ਦੇ ਨਾਲ। 6472011313 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਅਤੇ ਲਓ ਫਿਰ ਚੱਲੀਏ ਇੱਕ ਵਾਰ ਫਿਰ ਤੋਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਦੇ ਹਾਂ। ਅਤੇ ਤੁਸੀਂ ਜ਼ਰੂਰ ਪਹੁੰਚਣਾ 6685 ਟੋਮਕੈਨ ਰੋਡ ਦੇ ਉੱਪਰ, ਜਿੱਥੇ ਕਿ ਤੁਹਾਡੇ ਲਈ ਪੂਰਾ ਮਾਡਰਨ ਫਰਨੀਚਰ ਅਵੇਲੇਬਲ ਹੈ, ਉਹ ਵੀ ਬਹੁਤ ਹੀ ਲੋਵੈਸਟ ਪ੍ਰਾਈਸਿਸ ਦੇ ਉੱਪਰ। ਜ਼ਰੂਰ ਤੁਸੀਂ ਪਹੁੰਚੋ ਅਤੇ ਤੁਹਾਨੂੰ ਬਹੁਤ ਹੀ ਕਮਾਲ ਦੇ ਗਿਫਟਸ ਵੀ ਨਾਲ ਮਿਲ ਰਹੇ ਨੇ। 6685 ਟੋਮਕੈਨ ਰੋਡ ਦੇ ਉੱਪਰ ਤੁਸੀਂ ਪਹੁੰਚਣਾ, ਡੈਰੀ ਐਂਡ ਟੋਮਕੈਨ ਦੇ ਇੰਟਰਸੈਕਸ਼ਨ 'ਤੇ। ਅਤੇ ਸਾਡੀ ਟੀਮ ਤੋਂ ਸਿੱਧੂ ਸਰ ਪਹੁੰਚੇ ਹੋਏ ਨੇ, ਰਾਜਵੀਰ ਬੋਪਰਾ ਜੀ ਵੀ ਮੌਜੂਦ ਨੇ, ਅਤੇ ਨਾਲ ਦੀ ਨਾਲ ਸੁੱਖ ਜੀ ਗ੍ਰੈਂਡ ਹੋਮ ਫਰਨੀਚਰ ਤੋਂ, ਜਿਹੜੇ ਕਿ ਤੁਹਾਡੇ ਲਈ ਬਹੁਤ ਹੀ ਵਧੀਆ ਡੀਲਸ ਵਾ ਰਹੇ ਨੇ। ਜੀ ਸਿੱਧੂ ਸਰ,

0: ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਐਂਡ ਟੀਵੀ ਤੁਹਾਡੇ ਅੰਗ ਸੰਗ ਹੈ 24 ਘੰਟੇ ਸੱਤੋ ਦਿਨ। ਹੁਣ ਤੱਕ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਹਜ਼ਾਰਾਂ ਹੀ ਬਿਜ਼ਨਸ ਦੀ ਗ੍ਰੈਂਡ ਓਪਨਿੰਗ ਲਾਈਵ ਔਨ ਲੋਕੇਸ਼ਨ ਨਾਲ ਕਰਵਾ ਚੁੱਕਿਆ ਹੈ ਤੇ ਕਰਵਾ ਰਿਹਾ ਹੈ। ਇੰਪੋਸੀਬਲ ਇਜ਼ ਨਥਿੰਗ। ਤੁਸੀਂ ਵੀ ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ ਪ੍ਰਦੇਸ਼ ਰੇਡੀਓ ਦਾ ਲਾਈਵ ਔਨ ਲੋਕੇਸ਼ਨ ਫਰਾਈਡੇ ਸੈਟਰਡੇ ਕਰਵਾਓ। ਫਾਰ ਬੁਕਿੰਗ ਕਾਲ ਸਜਿੰਦਰ ਸਿੱਧੂ ਐਟ 416-725-2551।
1: ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ। ਤੁਸੀਂ ਟਿਊਨ ਕੀਤਾ ਹੋਇਆ ਹੈ, ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਤੇ ਲੋ ਫਿਰ ਚੱਲੀਏ ਇੱਕ ਵਾਰ ਫਿਰ ਤੋਂ ਗ੍ਰੈਂਡ ਹੋਮ ਫਰਨੀਚਰ ਦੇ ਨਾਲ ਜੁੜਦੇ ਹਾਂ ਤੇ ਤੁਹਾਨੂੰ ਦਵਾਉਂਦੇ ਹਾਂ ਨੈਕਸਟ ਡੀਲ ਬਹੁਤ ਹੀ ਕਮਾਲ ਦੇ ਮਾਡਰਨ ਫਰਨੀਚਰ ਦੇ ਵਿੱਚ। ਜੀ ਸਿੱਧੂ ਸਰ,
2: ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ ਮਨਪ੍ਰੀਤ। ਇੱਕ ਵਾਰ ਫਿਰ ਸਾਰੇ ਸੋਤਿਆਂ ਨੂੰ ਸਤ ਪੱਤਰ ਦੇ ਰਹੇ ਹਾਂ ਕਿ ਆਓ ਤੁਸੀਂ ਗ੍ਰੈਂਡ ਫਰਨੀਚਰ ਤੇ 6685 ਕਾਮਕਨ ਰੋਡ ਤੇ ਪਹੁੰਚੋ। ਰਾਤ ਦੇ 9 ਵਜੇ ਖੁੱਲੇ ਆ ਤੇ ਤੁਹਾਨੂੰ ਦਿਲ ਖੋਲ੍ਹ ਕੇ ਡੀਲਾਂ ਦੇ ਰਹੇ ਨੇ। ਅੱਜ ਕੈਨੇਡਾ ਡੇ ਸੇਲ ਲੱਗੀ ਹੋਈ ਆ ਔਰ ਸੈਲੀਬ੍ਰੇਟ ਕਰ ਰਹੇ ਹਾਂ ਕੈਨੇਡਾ ਡੇ ਦਾ ਬਰਥਡੇ, ਤੇ ਨਾਲ ਜਿਹੜਾ ਬਰਥਡੇ ਦੇ ਕੈਨੇਡਾ ਦੇ ਤੁਹਾਨੂੰ ਗਿਫਟਸ ਵੀ ਦੇ ਰਹੇ ਹਾਂ ਤੇ ਪ੍ਰਾਈਸਾਂ ਬੜੀ ਜ਼ਬਰਦਸਤ ਦੇ ਰਹੇ ਹਾਂ। ਸੋ ਫਰੀ ਮੇਰੇ ਨਾਲ ਸੁਖ ਜੀ ਨੂੰ ਇੱਕ ਵਾਰ
3: ਬਹੁਤ ਸ਼ੁਕਰੀਆ। ਧੰਨਵਾਦ ਸਰ, ਬਿਲਕੁਲ ਮੰਡੇ ਤੋਂ ਸੱਦਾ ਪੱਤਰ ਦਿੰਦੇ ਆ ਰਹੇ ਸੀ ਦੇਸ ਪ੍ਰਦੇਸ਼ ਰੇਡੀਓ ਦੇ ਉੱਪਰ ਕਿ ਫਰਾਈਡੇ ਸੈਟਰਡੇ ਸੰਡੇ ਵੀਕਐਂਡ ਦੇ ਉੱਪਰ ਸਾਲ ਦੀ ਸਭ ਤੋਂ ਵੱਡੀ ਫਰਨੀਚਰ ਦੀ ਸੇਲ ਲੱਗਣ ਜਾ ਰਹੀ ਹੈ। ਬਿਲਕੁਲ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ। ਪਰਿਵਾਰ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਫਰਨੀਚਰ ਵੀ ਤੁਸੀਂ ਬਾਇੰਗ ਕਰਨੀ ਚਾਹੁੰਦੇ ਹੋ, ਸਾਲ ਦੀਆਂ ਸਭ ਤੋਂ ਲੋਐਸਟ ਘੱਟ ਕੀਮਤਾਂ ਦੇ ਉੱਪਰ ਫਰਨੀਚਰ ਘਰ ਲੈ ਕੇ ਜਾਣਾ।

0: ਕੇ ਜਾਓ। ਸੋ ਜਿੱਥੇ ਵੀ ਕਿਤੇ ਆ ਗੱਡੀਆਂ ਘੁਮਾ ਲਓ। 6685 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਨੂੰ ਯਾਦ ਰੱਖਣਾ ਸਤਿ ਸਾਹਿਬ। ਤੇ ਡੀਲ ਦੇ ਦਿੰਦੇ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ ਸਤਿ ਸਾਹਿਬ, ਰੀਅਲ ਮਾਰਬਲ ਦਾ, ਰੀਅਲ ਪੱਥਰ ਦਾ ਡਾਇਨਿੰਗ ਟੇਬਲ ਗੋਲਡਨ ਬੇਸ ਦੇ ਨਾਲ, ਜਿਹਦੀ ਰੈਗੂਲਰ ਕੀਮਤ $1500 ਸੀ ਪਰ ਕੈਨੇਡਾ ਦੇ ਸਪੈਸ਼ਲ ਸੇਲ ਦੇ ਉੱਪਰ ਇਸ ਵੀਕਲ ਲਈ $399 ਦਾ ਸਤਿ ਸਾਹਿਬ। ਰੀਅਲ ਮਾਰਬਲ ਦਾ ਟੇਬਲ $399 ਦਾ, ਗੋਲਡਨ ਬੇਸ ਲੈ ਲਿਓ, ਸਿਲਵਰ ਬੇਸ ਲੈ ਲਿਓ, ਵਾਈਟ ਟੌਪ, ਰੀਅਲ ਮਾਰਬਲ ਦਾ ਟੇਬਲ ਸਿਰਫ $399 ਦਾ।
1: ਓਕੇ, ਤੇ ਇਹਦੇ ਨਾਲ ਫਿਰ ਆਪਾਂ ਨੂੰ ਚਾਹੀਦਾ ਕਿਉਂਕਿ ਜਦੋਂ ਟੇਬਲ ਹੋਵੇ ਤੇ ਕੋਈ ਪੀਜ਼ਾ ਪੂਜ਼ਾ ਖਾਣਾ ਹੋਵੇ, ਗਰਮ ਕਰਨਾ ਹੋਵੇ।
0: ਹਾਂਜੀ, ਨਾ ਮਾਈਕਰੋਵੇਵ ਚਾਹੀਦਾ,
1: ਮਾਈਕਰੋਵੇਵ ਚਾਹੀਦਾ,
0: ਬਿਲਕੁਲ ਦੇਸ਼ ਪ੍ਰਦੇਸ਼ ਵੱਲੋਂ ਮਿਲਣਾ ਮਿਲਣਾ ਸਰ। ਵੈਸੇ ਤਾਂ ਪ੍ਰਾਈਸ ਹੈ ਬਹੁਤ ਲੋ ਅਸ ਤੱਕ ਕੈਨੇਡਾ ਦੇ ਸੇਲ ਦੇ ਉੱਪਰ, ਰੀਅਲ ਮਾਰਬਲ ਦਾ ਟੇਬਲ।
1: ਅਸੀਂ ਮੇਰੀ ਗੱਲ ਕੁਛ ਉਹ ਹੁੰਦੀ ਆ ਕਿ ਜਿਹੜੀ ਚੀਜ਼ ਮੈਚ ਕਰਦੀ ਹੈ, ਜਿਵੇਂ ਹੁਣ ਡਾਇਨਿੰਗ ਟੇਬਲ ਲੱਗਿਆ ਹੋਇਆ ਕਿਚਨ ਦੇ ਵਿੱਚ
0: ਜੀ,
1: ਤਾਂ ਮਾਈਕਰੋਵੇਵ ਵੀ ਸਮਝਣਾ ਉੱਥੇ,
0: ਬਿਲਕੁਲ
1: ਉਹੀ ਚੀਜ਼ ਲੱਗੇ,
0: ਬਿਲਕੁਲ ਰੀਅਲ ਮਾਰਬਲ ਦਾ ਟੇਬਲ ਗੋਲਡਨ ਬੇਸ ਨਾਲ $399 ਦਾ, ਤੇ ਨਾਲ ਮਾਈਕਰੋਵੇਵ ਫ੍ਰੀ, ਨਾਲ ਮਾਈਕਰੋਵੇਵ ਫ੍ਰੀ ਆਪਣੇ
1: ਅੱਜ ਰਾਤ ਦੇ 9 ਵਜੇ ਤੱਕ ਆ ਜਾਓ, ਦੇਸ਼ ਪ੍ਰਦੇਸ਼ ਦਾ ਹਵਾਲਾ ਦਿਓ
0: ਜੀ,
1: ਤੇ ਤੁਹਾਡੇ ਪਾਸੇ ਲਵ ਆਫ ਟੋਕਨ ਹੈਗਾ,
0: ਬਿਲਕੁਲ ਜੀ,
1: ਮਾਈਕਰੋਵੇਵ,
0: ਬਿਲਕੁਲ ਰੀਅਲ ਮਾਰਬਲ ਦਾ ਟੇਬਲ $399 ਦਾ, ਤੇ ਨਾਲ ਮਾਈਕਰੋਵੇਵ ਫ੍ਰੀ। ਹੋਰ ਵੀ ਤੁਸੀਂ ਵੱਡਾ ਸ਼ੋਰੂਮ ਹੈ ਜਿੱਥੇ ਪਰਿਵਾਰ ਪਹੁੰਚ ਰਹੇ ਨੇ, ਦੇਖ ਲਓ ਡਿਸਕਾਊਂਟ ਲੈ ਰਹੇ ਨੇ, ਤੋਹਫੇ ਲੈ ਰਹੇ ਨੇ, ਤੁਸੀਂ ਵੀ ਜਿੱਥੇ ਵੀ ਜੁੜੇ ਹੋਏ ਹੋ ਪਹੁੰਚੋ 6685 ਟੋਮਕਨ ਰੋਡ ਦੇ ਉੱਪਰ,
1: ਰੋਡ ਥੋੜੇ ਜਿਹਾ 5 ਸਾਢੇ 5 ਵਜੇ ਤੋਂ ਬਾਅਦ ਰਸ਼ ਵੀ ਘੱਟ ਜਾਂਦਾ
0: ਜੀ,
1: ਹੌਲੀ ਹੌਲੀ ਆਉਂਦੇ ਜਾਓ, ਅਸੀਂ ਭਾਵੇਂ 6 ਵਜੇ ਤੱਕ ਹੈਗੇ ਇੱਥੇ
0: ਜੀ,
1: 9 ਵਜੇ ਤੱਕ ਆਓ, ਕੋਈ ਗੱਲ ਨਹੀਂ,
0: ਬਿਲਕੁਲ ਸਿੱਧਾ 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਕੈਨੇਡਾ ਦੇ
1: ਜਿਹੜੇ ਲੋਕ ਅੱਜ ਨਹੀਂ ਆ ਸਕਣਗੇ ਉਹ ਕੱਲ ਨੂੰ ਲੰਚ ਕਰਕੇ ਆਪਣਾ
0: ਜੀ
1: 1 ਵਜੇ ਫਿਰ ਅਸੀਂ ਇੱਥੇ ਆ ਜਾਣਾ,
0: ਬਿਲਕੁਲ
1: 1 ਤੋਂ 4 ਵਜੇ ਤੱਕ
0: ਜੀ, ਬਿਲਕੁਲ,
1: ਤੇ ਲੰਚ ਵੀ ਕਰਾਂਗੇ ਇੱਥੇ,
0: ਬਿਲਕੁਲ ਇਕੱਠੇ
1: ਚਾਹ ਚੂਹ ਵੀ ਪੀਵਾਂਗੇ,
0: ਡਨ ਸਰ,
1: ਤੇ ਕੱਲ ਨੂੰ ਵੀ ਅਸੀਂ ਇੱਥੇ ਹੀ ਆ,
0: ਬਿਲਕੁਲ
1: ਅੱਜ ਪਰ ਰਾਤ ਦੇ 9 ਵਜੇ ਤੱਕ,
0: ਅੱਜ ਰਾਤ ਦੇ 9 ਵਜੇ ਤੱਕ ਆ ਜਾਓ 6085 ਟੋਮਕਨ ਰੋਡ ਦੇ ਉੱਪਰ, ਕੈਨੇਡਾ ਦੇ ਸੇਲਸ ਸਰ,
1: ਮਿਹਰਬਾਨੀ। ਔਰ ਦੋਸਤੋ ਆਪਣੇ ਨਾ ਤਿਆਰੀਆਂ ਕਰ ਲਓ, ਆਪਣੇ ਸ਼ਹਿਰ ਦੇ ਵਿੱਚ ਬੜਾ ਪਿਆਰਾ ਸ਼ੋ ਆ ਰਿਹਾ 14 ਅਗਸਤ ਨੂੰ, ਐਮੀ ਬਿਰਕ, ਸਰਜਨ ਮਹਿਤਾ ਉਹਨਾਂ ਦਾ ਸ਼ੋਅ ਤੁਹਾਡੇ ਸ਼ਹਿਰ ਵਿੱਚ ਆ ਰਿਹਾ ਹੈਗਾ 14 ਅਗਸਤ ਨੂੰ, ਸਕੋਸ਼ੀਆ ਅਰੀਨਾ ਵਿੱਚ ਹੋਣਾ, ਤੇ ਟਿਕਟਾਂ ਤੁਹਾਨੂੰ ਮਿਲ ਜਾਣਗੀਆਂ, ਹੁਣੇ ਹੀ ਬੁੱਕ ਕਰਾ ਸਕਦੇ ਹੋ, ਮੈਪ ਦੇਖ ਕੇ ਅੱਗੇ ਮਿਲ ਜਾਣਗੀਆਂ ਤੁਹਾਨੂੰ ਟਿਕਟ, www.ticketmaster.ca ਤੇ ਜਾ ਕੇ ਟਿਕਟਾਂ ਬੁੱਕ ਕਰਾ ਲਓ। ਆਉਣ ਵਾਲੇ ਦਿਨਾਂ ਵਿੱਚ ਆਪਾਂ ਪਹੁੰਚਣਗੇ, ਸਰਗਮ ਮਹਿਤਾ ਹੋਰੀ ਇੱਥੇ ਆਉਣਗੇ, ਔਰ ਐਮੀ ਬਿਰਕ ਵਾਲੇ ਹੋਣਗੇ, ਗੱਲਬਾਤ ਕਰਾਵਾਂਗੇ ਤੁਹਾਡੇ ਉਹਨਾਂ ਦੇ ਨਾਲ, ਬਹੁਤ ਵਧੀਆ ਟੂਰ ਹੋਏਗਾ ਉਹਨਾਂ ਦਾ, ਤੇ 14 ਅਗਸਤ ਨੂੰ ਇਹ ਸ਼ੋਅ ਆਪਣੇ ਸ਼ਹਿਰ ਦੇ ਵਿੱਚ ਹੋ ਰਿਹਾ, ਆਪਾਂ ਸਾਰਿਆਂ ਨੇ ਰਲ ਮਿਲ ਕੇ ਵੇਖਣਾ ਹੈਗਾ, ਪੂਰਾ ਇੰਜੋਏ ਕਰਾਂਗੇ ਜੀ। ਮਨਪ੍ਰੀਤ
2: ਜੀ, ਬਿਲਕੁਲ, ਇਹ ਯੂਨਿਟੀ ਟੂਰ ਲੈ ਕੇ ਆ ਰਹੇ ਨੇ ਜਿਹੜੇ ਕਿ ਐਮੀ ਵਿਰਕ ਅਤੇ ਸਰਗੁਣ ਮਹਿਤਾ, ਇਹ ਦੋਵੇਂ ਇਕੱਠੇ ਹੀ ਤੁਹਾਡੇ ਲਈ ਲਾਈਵ ਅਵੇਲੇਬਲ ਹੋਣਗੇ 14 ਅਗਸਤ ਨੂੰ ਟੋਰੋਂਟੋ ਦੇ ਵਿੱਚ, ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ ਇਹ ਸ਼ੋਅ ਹੋਣ ਜਾ ਰਿਹਾ, ਬੜਾ ਵਧੀਆ। ਅਤੇ ਟਿਕਟਸ ਤੁਸੀਂ ਹੁਣ ਤੋਂ ਹੀ ਲੈ ਸਕਦੇ ਹੋ, ticketmaster.ca ਦੇ ਉੱਪਰ ਟਿਕਟਸ ਅਵੇਲੇਬਲ ਨੇ, ਉਹ ਤੁਸੀਂ ਅੱਜ ਤੋਂ ਹੀ ਆਪਣੇ ਟਿਕਟਸ ਨੂੰ ਬੁੱਕ ਕਰਵਾਓ। ਅਤੇ ਬੜਾ ਕਮਾਲ ਦੇ ਸ਼ੋਅਜ਼ ਜਦੋਂ ਵੀ ਸਾਡੇ ਇੱਦਾਂ ਦੇ ਆਰਟਿਸਟ ਆਉਂਦੇ ਨੇ, ਅਤੇ ਬੜਾ ਵਧੀਆ ਲੱਗਦਾ, ਬੜਾ ਪ੍ਰਾਊਡ ਵੀ ਫੀਲ ਹੁੰਦਾ ਕਿ ਇੰਨੇ ਵਧੀਆ ਲੈਵਲ ਦੇ ਉੱਪਰ ਤੁਸੀਂ ਪਰਫੋਰਮ ਕਰ ਰਹੇ ਹੋ। ਅਤੇ ਫਿਰ ਜ਼ਰੂਰ ਤੁਸੀਂ ਵੀ ਆਪਣੇ ਟਿਕਟਸ ਨੂੰ ਅੱਜ ਤੋਂ ਹੀ ਬੁੱਕ ਕਰਨਾ ਸਟਾਰਟ ਕਰ ਸਕਦੇ ਹੋ, ticketmaster.ca ਦੇ ਉੱਪਰ ਜਾ ਕੇ ਆਪਣੇ ਟਿਕਟਸ ਬੁੱਕ ਕਰੋ। ਐਮੀ ਵਿਰਕ ਅਤੇ ਸਰਗੁਣ ਮਹਿਤਾ ਨੂੰ ਲਾਈਵ ਬਿਲਕੁਲ ਦੇਖਣ ਦਾ ਤੁਹਾਨੂੰ ਮੌਕਾ ਮਿਲੇਗਾ, ਇਹਨਾਂ ਦੇ ਗਾਣੇ ਤੁਸੀਂ ਪੂਰਾ ਇੰਜੋਏ ਕਰੋਗੇ। ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ 14 ਅਗਸਤ ਨੂੰ ਇਹ ਸ਼ੋਅ ਹੋਣ ਜਾ ਰਿਹਾ। ਅਤੇ ਸਟੂਡੀਓ ਨੰਬਰ 905-564-5444, 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ। ਅਤੇ ਨਾਲ ਦੀ ਨਾਲ ਹੀ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਜ਼ਰੂਰ ਪਹੁੰਚੋ। ਅੱਜ ਤੁਹਾਨੂੰ ਸਾਗ ਅਤੇ ਮੱਕੀ ਦੀ ਰੋਟੀ ਬਾਏ 1 ਗੈਟ 1 ਫ੍ਰੀ ਮਿਲ ਰਹੀ ਹੈ। ਇਹਨਾਂ ਦੀ ਸਪੈਸ਼ਲ ਮੈਨਿਊ ਦੇ ਵਿੱਚ ਬਾਏ 1 ਗੈਟ 1 ਫ੍ਰੀ ਲਓ, ਸਾਗ ਅਤੇ ਮੱਕੀ ਦੀ ਰੋਟੀ ਅੱਜ ਤੁਸੀਂ ਪਹੁੰਚੋ। ਇਹਨਾਂ ਦੀਆਂ 3 ਲੋਕੇਸ਼ਨਸ ਦੇ ਉੱਪਰ ਤੁਹਾਨੂੰ ਇਹ ਡੀਲਸ ਮਿਲਣੀਆਂ ਨੇ। ਅਤੇ ਇਹਨਾਂ ਦਾ ਫਰੈਸ਼ ਐਂਡ ਫਲੇਵਰਫੁੱਲ ਫੂਡ, ਵੈਜ ਐਂਡ ਨੋਨ ਵੈਜ ਤੁਸੀਂ ਦੋਵੇਂ ਤਰ੍ਹਾਂ ਦਾ ਟਰਾਈ ਕਰੋ। ਅਤੇ ਟ੍ਰੈਡੀਸ਼ਨਲ ਇੰਡੀਅਨ ਮਿਠਾਈਆਂ, ਸ਼ੁੱਧ ਖੋਏ ਵਾਲੀਆਂ, ਡਰਾਈ ਫਰੂਟਸ ਵਾਲੀਆਂ ਮਿਠਾਈਆਂ ਵੀ ਤੁਹਾਡੇ ਲਈ ਐਵਰੀਡੇ ਅਵੇਲੇਬਲ ਹੁੰਦੀਆਂ ਨੇ। ਅੱਜ ਤੁਸੀਂ ਸਾਗ ਅਤੇ ਮੱਕੀ ਦੀ ਰੋਟੀ ਜਾ ਕੇ ਇਹਨਾਂ ਦੇ ਕੋਲੋਂ ਬਾਏ 1 ਗੈਟ 1 ਫ੍ਰੀ ਲੈ ਕੇ ਆਓ। ਜੇ ਤੁਸੀਂ ਵੀਕਐਂਡ 'ਤੇ ਆਪਣੇ ਘਰਾਂ ਦੇ ਵਿੱਚ ਕੋਈ ਵੀ ਗੈਟ ਟੂਗੈਦਰਸ ਕਰ ਰਹੇ ਹੋ, ਗੈਦਰਿੰਗਸ ਕਰ ਰਹੇ ਹੋ, ਤਾਂ ਲਾਈਵ ਫੂਡ ਟਰੱਕ ਕੇਟਰਿੰਗ ਇਹਨਾਂ ਦੇ ਕੋਲੋਂ ਕਰਵਾ ਸਕਦੇ ਹੋ ਆਪਣੀਆਂ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ। ਪਹੁੰਚਣਾ ਤੁਸੀਂ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਐਂਡ ਕੈਸਲ ਮੋੜ ਦੇ ਇੰਟਰਸੈਕਸ਼ਨ 'ਤੇ, ਨੰਬਰ 905 7981111 9057948111 ਤੇ ਕਾਲ ਹੋਏਗੀ, ਜਾਂ ਦੂਸਰੀ ਲੋਕੇਸ਼ਨ 85 ਮੌਂਟਪੇਲੀਅਰ ਸਟਰੀਟ ਮਿਸੀਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਮਿਲਣਗੇ, ਨੰਬਰ 905-593-4400 9055934400, ਜਾਂ ਤੀਸਰੀ ਲੋਕੇਸ਼ਨ ਤੇ ਪਹੁੰਚੋ 15 ਫੈਂਡਰ ਵੇ ਬੋਬੇਡ ਐਂਡ ਚਿੰਕਿਊਜ਼ੀ ਦੇ ਇੰਟਰਸੈਕਸ਼ਨ ਤੇ ਨੇ, ਨੰਬਰ 9058402200 9058402200 ਦੇ ਉੱਪਰ ਕਾਲ ਕਰਕੇ ਤੁਸੀਂ ਆਪਣਾ ਆਰਡਰਸ ਵੀ ਪਲੇਸ ਕਰ ਸਕਦੇ ਹੋ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਤੁਹਾਡੇ ਲਈ ਰਾਤ ਦੇ 2 ਵਜੇ ਤੱਕ ਸਾਰੀਆਂ ਲੋਕੇਸ਼ਨਸ ਓਪਨ ਨੇ, ਤਾਂ ਤੁਸੀਂ ਕਿਸੇ ਵੀ ਲੋਕੇਸ਼ਨ ਦੇ ਉੱਪਰ ਵਿਜ਼ਿਟ ਕਰ ਸਕਦੇ ਹੋ। ਚਲੋ ਫਿਰ ਸੁਣੀਏ ਨੈਕਸਟ ਫਰਮਾਇਸ਼ੀ ਗਾਣਾ, ਤੇਗੀ ਪੰਨੂ ਐਂਡ ਨਾਲ ਨੇ ਪ੍ਰੇਮ ਲਤਾ ਜੀ, ਇਹਨਾਂ ਦੀ ਆਵਾਜ਼ ਦੇ ਵਿੱਚ ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: దేశ్ పర్దేశ్ ప్రైమ్ టైమ్ రేడియోను ఎచ్చలో ఏఎం 530 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardeshradio.com ਜਾਂ www.deshpardeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲਿੱਕ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7
1: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
2: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ
3: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੌਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
1: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਅਤੇ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਟੀਮ ਸਿੱਧੂ ਦੇ ਬਾਰੇ, ਜਿਹੜੇ ਕਿ ਤੁਹਾਡੇ ਲਈ ਬਹੁਤ ਹੀ ਵਧੀਆ ਵਧੀਆ ਪ੍ਰੋਜੈਕਟਸ ਹਮੇਸ਼ਾ ਲੈ ਕੇ ਆਉਂਦੇ ਨੇ ਤੁਹਾਡੇ ਰਹਿਣ ਦੇ ਵਿੱਚ, ਤੁਹਾਡੇ ਰਹਿਣ ਦੇ ਲਈ ਨਵੇਂ ਨਵੇਂ ਘਰ ਤੁਹਾਡੇ ਲਈ ਲੈ ਕੇ ਆਉਂਦੇ ਨੇ। ਅਤੇ ਟੀਮ ਸਿੱਧੂ ਤੁਹਾਡੇ ਲਈ ਇਸ ਟਾਈਮ ਕੈਲਡਨ ਸ਼ਹਿਰ ਦੇ ਵਿੱਚ ਗੋਰ ਰੋਡ ਐਂਡ ਮੇਫੀਲ ਰੋਡ ਦੇ ਉੱਪਰ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਦੇ ਵਿੱਚ ਨਵੇਂ ਫਰੀ ਹੋਲਡ ਟਾਊਨ ਹਾਊਸਿਸ ਦੇ ਸੈਮੀ ਡਿਟੈਚਡ ਐਂਡ ਡਿਟੈਚਡ ਘਰ ਜਿਹੜੇ ਕਿ ਤਿਆਰ ਹੋਣੇ ਨੇ 2027 ਦੇ ਐਂਡ ਤੋਂ ਲੈ ਕੇ 2028 ਦੀ ਸ਼ੁਰੂਆਤ ਤੱਕ ਇਹ ਨਵਾਂ ਪ੍ਰੋਜੈਕਟ ਲੈ ਕੇ ਆਏ ਨੇ। 2 ਸਟੋਰੀ ਅਤੇ ਫਰੀ ਹੋਲਡ ਟਾਊਨ ਹਾਊਸਿਸ ਨੇ ਜਿਨ੍ਹਾਂ ਦੀ ਪ੍ਰਾਈਸ 7,49,000 ਤੋਂ ਸਟਾਰਟ ਹੁੰਦੀ ਹੈ। ਅਪ ਟੂ 2300 ਸਕੁਏਅਰ ਫੁੱਟ ਦੇ ਘਰ ਹੋਣਗੇ। 3 ਤੋਂ 4 ਬੈਡਰੂਮਸ, 2.5 ਤੋਂ 3.5 ਬਾਥਰੂਮ, ਸਿੰਗਲ ਕਾਰ ਗਰਾਜ ਪਲੱਸ ਡਰਾਈਵੇ ਪਾਰਕਿੰਗ ਅਤੇ ਵੱਡੇ ਬੈਕਯਾਰਡ ਹੋਣਗੇ। ਅਨਫਿਨਿਸ਼ਡ ਬੇਸਮੈਂਟ ਹੋਏਗੀ। ਟੋਟਲ ਡਿਪੋਜ਼ਿਟ ਹੈਗਾ 10%, ਜਿਹੜਾ ਕਿ ਤੁਸੀਂ 1 ਸਾਲ ਦੇ ਵਿੱਚ ਪੇ ਕਰਨਾ। ਸੈਮੀ ਡਿਟੈਚ ਘਰ ਨੇ ਜਿਹੜੇ, ਇਹਨਾਂ ਦੀ ਪ੍ਰਾਈਸ 8,49,000 ਤੋਂ ਸਟਾਰਟ ਹੋ ਜਾਂਦੀ ਹੈ। 1950 ਸਕੁਏਅਰ ਫੁੱਟ ਤੱਕ ਦੇ ਘਰ ਹੋਣਗੇ। 3 ਤੋਂ 4 ਬੈਡਰੂਮਸ, 2.5 ਵਾਸ਼ਰੂਮਸ, ਸਿੰਗਲ ਕਾਰ ਗਰਾਜ ਪਲੱਸ ਡਰਾਈਵੇ ਪਾਰਕਿੰਗ ਅਤੇ 10% ਟੋਟਲ ਡਿਪੋਜ਼ਿਟ 1 ਸਾਲ ਦੇ ਵਿੱਚ ਪੇ ਕਰਨਾ। ਇਸ ਤੋਂ ਇਲਾਵਾ 32 ਫੁੱਟ ਦੇ ਡਬਲ ਕਾਰ ਗਰਾਜ ਦੇ ਡਿਟੈਚਡ ਘਰ ਨੇ। 9,49,000 ਤੋਂ ਪ੍ਰਾਈਸ ਸਟਾਰਟ ਹੁੰਦੀ ਹੈ। ਅਪ ਟੂ 2345 ਸਕੁਏਅਰ ਫੁੱਟ ਦੇ ਘਰ ਹੋਣਗੇ। 3 ਤੋਂ 4 ਬੈਡਰੂਮਸ, 2.5 ਤੋਂ 3.5 ਬਾਥਰੂਮਸ, ਡਬਲ ਕਾਰ ਗਰਾਜ ਦੇ ਨਾਲ 10% ਟੋਟਲ ਡਿਪੋਜ਼ਿਟ 1 ਸਾਲ ਦੇ ਵਿੱਚ ਪੇ ਕਰਨਾ। ਅਤੇ ਲਾਸਟ ਵਿੱਚ 36 ਫੁੱਟ ਦੇ ਡਬਲ ਕਾਰ ਗਰਾਜ ਵਾਲੇ ਡਿਟੈਚਡ ਘਰ ਨੇ ਜਿਨ੍ਹਾਂ ਦੀ ਪ੍ਰਾਈਸ 1 ਮਿਲੀਅਨ ਤੋਂ ਸਟਾਰਟ ਹੋ ਰਹੀ ਹੈ। ਅਪ ਟੂ 2620 ਸਕੁਏਅਰ ਫੁੱਟ ਦੇ ਘਰ ਹੋਣਗੇ ਇਹ। 3 ਤੋਂ 5 ਬੈਡਰੂਮਸ ਬਣਨਗੇ, 2.5 ਤੋਂ 3.5 ਬਾਥਰੂਮਸ ਹੋਣਗੇ, ਡਬਲ ਕਾਰ ਗਰਾਜ ਐਂਡ ਟੋਟਲ 10% ਡਿਪੋਜ਼ਿਟ 1 ਸਾਲ ਦੇ ਵਿੱਚ ਤੁਸੀਂ ਪੇ ਕਰਨਾ ਹੈ। ਸਾਰੇ ਘਰਾਂ ਦੇ ਵਿੱਚ ਅਨਫਿਨਿਸ਼ਡ ਬੇਸਮੈਂਟ ਵੀ ਹੈਗੀ ਹੈ, ਬੈਕਯਾਰਡ ਵੀ ਹੈਗੀ ਹੈ। ਅਤੇ ਸਿਰਫ 10% ਡਿਪੋਜ਼ਿਟ ਆ ਜੋ ਕਿ ਤੁਸੀਂ ਕਿਸ਼ਤਾਂ ਦੇ ਵਿੱਚ, ਯਾਨੀ ਕਿ ਇੰਸਟਾਲਮੈਂਟਸ ਦੇ ਵਿੱਚ ਪੇ ਕਰਨਾ, ਉਹ ਵੀ 1 ਸਾਲ ਦੇ ਵਿੱਚ ਪੂਰਾ ਕਰਨਾ ਆ। ਟੀਮ ਸਿੱਧੂ ਦੇ ਨਾਲ ਗੱਲਬਾਤ ਕਰੋ, ਤੁਹਾਨੂੰ ਪੂਰੀ ਇਨਫੋਰਮੇਸ਼ਨ ਵੀ ਦੇਣਗੇ ਅਤੇ ਤੁਸੀਂ ਘਰਾਂ ਦੀ ਬੁਕਿੰਗਸ ਕਰਵਾ ਸਕਦੇ ਹੋ। ਨੰਬਰ 416-316-4163-02-0016 ਟੀਮ ਸਿੱਧੂ ਦਾ ਨੰਬਰ ਹੈ। ਇਸੇ ਨੰਬਰ ਦੇ ਉੱਪਰ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ। ਕਾਲ ਕਰੋ, ਟੈਕਸਟ ਕਰੋ ਜਾਂ ਵਟਸਐਪ ਵੀ ਤੁਸੀਂ ਕਰ ਸਕਦੇ ਹੋ। ਅਤੇ ਨਾਲ ਹੀ ਤੁਸੀਂ ਗਿਲਜ਼ ਸਵੀਟ ਫੈਕਟਰੀ ਵੀ ਜ਼ਰੂਰ ਪਹੁੰਚੋ। ਪਿਓਰ ਵੈਜੀਟੇਰੀਅਨ ਨੇ, ਲਾਈਵ ਕੇਟਰਿੰਗ ਤੁਸੀਂ ਹਰ ਓਕੇਜ਼ਨ ਦੇ ਲਈ ਕਰਵਾ ਸਕਦੇ ਹੋ। ਮਸ਼ੀਨ ਮੇਡ ਸਮੋਸੇ ਅਵੇਲੇਬਲ ਨੇ ਤੁਹਾਡੇ ਲਈ। ਸਾਰੀਆਂ ਮਿਠਾਈਆਂ ਕੈਨੇਡਾ ਦੇ ਵਿੱਚ ਹੀ ਬਣਾਉਂਦੇ ਨੇ ਇਹ। ਅਤੇ ਲਾਈਵ ਫੂਡ ਟਰੱਕ ਕੇਟਰਿੰਗ ਤੁਹਾਡੀਆਂ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ ਕਰਦੇ ਨੇ। ਅਤੇ ਇਸ ਤੋਂ ਇਲਾਵਾ ਮੈਂ ਦੱਸਦਾ ਕਿ ਇਹਨਾਂ ਦੀਆਂ 5 ਲੋਕੇਸ਼ਨਸ ਚਲੋ ਫਰੈਸ਼ਕੋਸ ਦੇ ਵਿੱਚ ਨੇ ਇੱਥੇ, ਅਤੇ 2 ਲੋਕੇਸ਼ਨਸ ਇਹਨਾਂ ਦੀਆਂ ਕੈਲਗਰੀ ਦੇ ਵਿੱਚ ਵੀ ਨੇ। ਹੈੱਡ ਆਫਿਸ ਇਹਨਾਂ ਦਾ ਲੋਕੇਟਡ ਹੈ 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3, ਬਰੈਂਪਟਨ ਦੇ ਵਿੱਚ। ਹੈੱਡ ਆਫਿਸ ਦੇ ਉੱਪਰ ਕਾਲ ਕਰ ਸਕਦੇ ਹੋ ਜੇ ਤੁਸੀਂ ਕੇਟਰਿੰਗ ਦੇ ਆਰਡਰਸ ਦੇਣੇ ਨੇ। ਗਿਲਜ਼ ਸਵੀਟ ਫੈਕਟਰੀ ਨੰਬਰ 905-799-2616-905-799 2616 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਅਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਦੱਸਦਿਆਂ ਕਿ ਸ਼ੋਅਜ਼ ਤੁਹਾਨੂੰ ਪਤਾ ਕਿ ਬਹੁਤ ਸਾਰੇ ਹੋ ਰਹੇ ਨੇ ਆਪਣੇ ਸ਼ਹਿਰ ਦੇ ਵਿੱਚ। ਐਂਡ ਪ੍ਰੀਤਿਸ਼ ਨਰੂਲਾ, ਤੁਹਾਨੂੰ ਪਤਾ ਹੀ ਹੈ, ਸਟੈਂਡ ਅਪ ਕਮੇਡੀਅਨਸ ਨੇ ਅਤੇ ਬਹੁਤ ਵਧੀਆ ਇਹ ਇਹਨਾਂ ਦੇ ਸ਼ੋਅਜ਼ ਲੱਗ ਰਹੇ ਨੇ ਇੰਡੀਆ ਦੇ ਵਿੱਚ। ਐਂਡ ਇਹ ਆਪਣੇ ਸ਼ੋਅਜ਼ ਲੈ ਕੇ ਆ ਰਹੇ ਨੇ ਆਪਣੇ ਕੈਨੇਡਾ ਦੇ ਵਿੱਚ। ਕਿਚਨਰ ਦੇ ਵਿੱਚ 4 ਜੁਲਾਈ ਨੂੰ ਸ਼ੋਅ ਹੋਣ ਜਾ ਰਿਹਾ ਇਹਨਾਂ ਦਾ ਪਬਲਿਕ ਲਾਈਬ੍ਰੇਰੀ ਥੀਏਟਰ ਦੇ ਵਿੱਚ। ਅਤੇ ਬਰੈਂਪਟਨ ਦੇ ਵਿੱਚ 5 ਜੁਲਾਈ ਨੂੰ ਇਹਨਾਂ ਦਾ ਸ਼ੋਅ ਹੋਣ ਜਾ ਰਿਹਾ, ਪ੍ਰੀਤਿਸ਼ ਨਰੂਲਾ ਦਾ 5 ਜੁਲਾਈ ਨੂੰ ਲੈਸਟਰ ਬੀ ਪੀਅਰਸਨ ਮੈਮੋਰੀਅਲ ਥੀਏਟਰ ਦੇ ਵਿੱਚ। ਅਤੇ ਤੁਸੀਂ ਜੇ ਟਿਕਟਸ ਲੈਣੀਆਂ ਹੋਣ ਤਾਂ ਤੁਸੀਂ ਕਾਲ ਕਰ ਸਕਦੇ ਹੋ। ਨੰਬਰਸ ਤੁਹਾਨੂੰ ਮੈਂ ਦੇ ਦਿੰਦੀ ਹਾਂ, 2-647-631-2161, 647-631-2161 ਦੇ ਉੱਪਰ ਕਾਲ ਹੋਏਗੀ। ਜਾਂ ਦੂਸਰਾ ਨੰਬਰ ਹੈ 647-209-3101, 647-209-3101 ਦੇ ਉੱਪਰ ਵੀ ਕਾਲ ਕਰ ਸਕਦੇ ਹੋ। ਪਹਿਲਾ ਸ਼ੋਅ ਇਹਨਾਂ ਦਾ ਕਿਚਨਰ ਦੇ ਵਿੱਚ ਹੋਣ ਜਾ ਰਿਹਾ 4 ਜੁਲਾਈ ਨੂੰ, 5 ਜੁਲਾਈ ਨੂੰ ਬਰੈਂਪਟਨ ਦੇ ਵਿੱਚ ਹੋਏਗਾ, 12 ਜੁਲਾਈ ਨੂੰ ਹੋਣ ਜਾ ਰਿਹਾ ਕੈਲਗਰੀ ਦੇ ਵਿੱਚ ਮੈਲਡਾ ਲੂਪ ਸਟੂਡੀਓ ਥੀਏਟਰ ਦੇ ਵਿੱਚ। ਅਤੇ ਉਸ ਤੋਂ ਬਾਅਦ 18 ਜੁਲਾਈ ਨੂੰ ਹੋਏਗਾ ਵੈਨਕੂਵਰ ਦੇ ਵਿੱਚ ਨੋਰਮਨ ਐਂਡ ਐਨਟ ਥੀਏਟਰ ਦੇ ਵਿੱਚ। ਅਤੇ ਉਸ ਤੋਂ ਬਾਅਦ ਲਾਸਟ ਸ਼ੋਅ ਇਹਨਾਂ ਦਾ ਹੋਏਗਾ ਮੌਂਟਰੀਅਲ ਦੇ ਵਿੱਚ 15 ਅਗਸਤ ਨੂੰ, ਮੌਂਟਰੀਅਲ ਇੰਪਰੋਵ ਦੇ ਵਿੱਚ। ਅਤੇ ਇਹ ਸਾਰੇ ਸ਼ੋਅਜ਼ ਤੁਸੀਂ ਦੇਖਣ ਦੇ ਲਈ ਪ੍ਰੀਤਿਸ਼ ਨਰੂਲਾ ਦੇ ਇਹਨਾਂ ਦੇ ਅਕਾਊਂਟ ਦੇ ਉੱਪਰ ਵੀ ਜਾ ਸਕਦੇ ਹੋ, ਜਾਂ ਫਿਰ ਟਿਕਟਸ ਬੁੱਕ ਕਰਨ ਦੇ ਲਈ ਸਿੰਪਲੀ ਤੁਸੀਂ ਕਾਲ ਕਰੋ नंबर 6476312161 या फिर 6472093101। स्टैंड अप कॉमेडियन तुहानू पता कि अजकल काफ़ी इन्हों का काफ़ी ज़्यादा इन्हों के शोज़ बड़े पसंद किए जा रहे हैं। तो प्रीतिश नरूला जी का शो भी हो जा रहा अपने शहर के ब्रैम्पटन के 5 जुलाई को। जेकर तुसी देखना चाहते हो तो जरूर अपनी टिकट्स फटाफट बुक कर लो। आई थिंक नैक्सट संडे, हाँ जी 5 जुलाई नैक्सट संडे इन्हों का यह शो होएगा। तो लो फिर लईए छोटी जी म्यूजिकल ब्रेक, बट उस तो पहला आप लिंक लगा लिए एक तुहानू नैक्सट डील दवा दिए ग्रैंड होम फर्नीचर से, जिथे कि अज सिद्धू सर पहुंचे हुए हैं लाइव ऑन लोकेशन प्रोग्राम लैके 6685 टॉमकन रोड मिसिसागा तुसी पहुंचो डेयरी एंड टॉमकन के इंटरसैक्शन से। नंबर 6472620000 इन्हों का नंबर है जी। सिद्धू सर
1: मेहरबानी, मनप्रीत बहुत बहुत शुक्रिया। एक बार फिर सारे श्रोतियों जी आ सारे का निघा स्वागत। देश प्रदेश नाल जुड़े हुए हो, शुक्रवार का दिन है, ब्यूटीफुल डे है। तो इस बढ़िया मौसम के खास करके कैनेडा डे खुशी के ग्रैंड फर्नीचर ने पिछले वीक तो लंबे समय तो सेल लगाई है, तो जो कि अब आप लैके आए हाँ। तो जिन्हें भी इतने स्रोते आ रहे हैं, जिन्हें भी लोग खरीदारी कर आ रहे हैं, सब खुश होकर जा रहे हैं क्योंकि प्राइसा इन बढ़िया। उस गिफ्ट भी देकर तोड़ते हैं असि। कोशिश साड़ी यही है कि तुहाडा सब का मान तन किया जाए, देश प्रदेश जो भी लाइव लोकेशन से पहुंचता साड़ी कोशिश है तुहाडे की चुखे पैसे तुहाडे बचत की जाए। ਇਹ ਤਾਂ ਹੈ ਹੀ, ਖਾਸ ਕਰ ਕੈਨੇਡਾ ਡੇ ਤੇ ਉਹਦੀ ਖੁਸ਼ੀ ਵਿੱਚ ਆਪਾਂ ਕੈਨੇਡਾ ਦੇ ਜਨਮ ਦੀ ਖੁਸ਼ੀ ਵਿੱਚ ਤੁਹਾਨੂੰ ਗਿਫਟ ਨਾ ਦਵਾਈਏ, ਤੁਹਾਨੂੰ ਡਿਸਕਾਊਂਟ ਨਾ ਦਵਾਈਏ, ਹੋ ਹੀ ਨਹੀਂ ਸਕਦਾ। ਸ਼ੁਕਰ ਜੀ ਮੇਰੇ ਨਾਲ ਨੇ ਗ੍ਰੈਂਡ ਫਰਨੀਚਰ ਤੋਂ ਲੈਂਦੇ ਉਹਨਾਂ ਤੋਂ ਆਪਾਂ ਅਗਲੀ ਡੀਲ।
2: ਬਹੁਤ ਸ਼ੁਕਰੀਆ, ਧੰਨਵਾਦ ਸਿੱਧੂ ਸਾਹਿਬ। ਬਿਲਕੁਲ ਕੈਨੇਡਾ ਡੇ, ਕੈਨੇਡਾ ਡੇ, ਕੈਨੇਡਾ ਡੇ ਸੇਲ ਜਿਹੜੀ ਸਟਾਰਟ ਹੋ ਚੁੱਕੀ ਆ ਸਿੱਧੂ ਸਾਹਿਬ। ਸਾਲ ਦੀਆਂ ਸਭ ਤੋਂ ਲੋਐਸਟ ਪ੍ਰਾਈਸ ਅੱਜ, ਪੂਰੇ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਮਿਲ ਰਹੀਆਂ ਇਸ ਵੀਕਐਂਡ ਦੇ ਉੱਪਰ। ਫਰਾਈਡੇ, ਸੈਚਰਡੇ, ਸੰਡੇ ਆ, ਵੀਕਐਂਡ ਨੂੰ ਪਰਿਵਾਰਾਂ ਨੇ ਮਿਸ ਨਹੀਂ ਕਰਨਾ। ਕਿਸੇ ਵੀ ਤਰ੍ਹਾਂ ਤੁਸੀਂ ਫਰਨੀਚਰ ਦੀ ਬਾਇੰਗ ਕਰਨੀ ਆ, ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਕੈਨੇਡੀਅਨ ਮੇਡ ਸੋਫਾ ਸੈੱਟ ਚਾਹੀਦੇ ਨੇ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਚਾਹੀਦੇ ਨੇ, ਕੌਫੀ ਟੇਬਲ ਚਾਹੀਦੇ ਨੇ। ਲੋਐਸਟ ਪ੍ਰਾਈਸ ਫੋਰ ਦਾ ਹੋਲ ਈਅਰ, ਪੂਰੇ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਦੇ ਨਾਲ ਵੱਡੇ ਵੱਡੇ ਅਪਲਾਇੰਸ ਜਿਹੜੇ ਫ੍ਰੀ ਤੋਹਫੇ ਦਿੱਤੇ ਜਾ ਰਹੇ ਆ ਕੈਨੇਡਾ ਡੇ ਸੇਲ ਦੇ ਉੱਪਰ। ਤੇ ਨਾਲ ਦੀ ਨਾਲ ਸਿੱਧੂ ਸਾਹਿਬ ਡੀਲ ਦੇ ਦਿੰਦੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਕੀਤਾ, ਕਿੰਗ ਸਾਈਜ਼ ਦਾ ਵਾਈਟ ਕਲਰ ਦਾ ਲੈਗਰ ਫਿਨਿਸ਼ ਦਾ ਬੈਡਰੂਮ ਸੈੱਟ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਥੱਲੇ ਸਾਰੀ ਹਾਈਡ੍ਰੋਲਿਕ ਸਟੋਰੇਜ, 18.2 ਮੀਟਰਸ ਉੱਪਰ ਥੱਲੇ ਸਾਰੀ ਸਟੋਰੇਜ ਬਣ ਜਾਣੀਆਂ, ਕਿੰਗ ਸਾਈਜ਼ ਦਾ ਵਾਈਟ ਕਲਰ ਦਾ ਐਲਈਡੀ ਲਾਈਟਾਂ ਵਾਲਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ, ਕਿੰਗ ਬੈੱਡ, ਡ੍ਰੈਸਰ, ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਲੈਂਪ ਦੇ ਉੱਪਰ ਵਾਇਰਲੈਸ ਚਾਰਜਰ, ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ, ਵਾਈਟ ਕਲਰ ਦਾ ਐਲਈਡੀ ਲਾਈਟਾਂ ਦੇ ਨਾਲ, ਜਿਹਦੀ ਰੈਗੂਲਰ ਕੀਮਤ $3500 ਸੀ, ਪਰ ਕੈਨੇਡਾ ਡੇ ਸੇਲ ਦੇ ਉੱਪਰ ਸਪੈਸ਼ਲ ਓਨਲੀ ਫੋਰ ਦਿਸ ਵੀਕਐਂਡ $1699 ਸਿੱਧੂ ਸਾਹਿਬ, $3500 ਦਾ ਬੈੱਡਰੂਮ ਸੈੱਟ, $1699 ਦਾ ਸਿੱਧੂ ਸਾਹਿਬ।
1: ਹਾਂ, ਪ੍ਰਾਈਸ ਤਾਂ ਬਹੁਤ ਸੋਹਣੀ ਹੈ
2: ਜੀ,
1: ਤੇ ਬੈਡਰੂਮ ਦੇਖਿਆ ਨੀ ਮੈਂ, ਹਾਲੇ ਦੇਖ ਲਊਂਗਾ
2: ਜੀ,
1: ਪਰ ਜਿਵੇਂ ਡਿਸਕ੍ਰਾਈਬ ਕੀਤਾ ਤੁਸੀਂ
2: ਜੀ,
1: ਇਟਸ ਅ ਪੀਸ ਆਫ ਐਲੀਗੈਂਟ ਪੀਸ ਆਫ ਬੈਡਰੂਮ ਸੈੱਟ, ਔਰ ਜਿਸ ਘਰ ਵਿੱਚ ਵੀ ਜਾਊਗਾ ਮਾਸਟਰ ਬੈਡਰੂਮ ਵਿੱਚ ਜਾਊਗਾ,
2: ਸ਼ਾਨ ਵਧਾਊਗਾ ਜੀ,
1: ਸ਼ਾਨ ਵਧਾਊਗਾ
2: ਜੀ।
1: ਤੇ ਸ਼ਾਨ ਵਧਾਉਣ ਵਾਸਤੇ ਫਿਰ ਅਸੀਂ ਚਾਹੁੰਦੇ ਹਾਂ ਕਿ ਦੇਸ਼ ਪਰਦੇਸ ਵੱਲ ਤੋਹਫਾ ਵੀ ਦੇਈਏ।
2: ਬਿਲਕੁਲ ਦੱਸੋ,
1: ਚਲੋ ਹੁਣ ਬੈਡਰੂਮ ਦੇ ਵਿੱਚ ਬਹੁਤ ਸਾਰੇ ਲੋਕ ਅੱਜ ਕੱਲ੍ਹ ਕੀ ਕਰਦੇ ਆ
2: ਜੀ,
1: ਕਈ ਵਾਰੀ ਅਰਲੀ ਚਲੇ ਜਾਂਦੇ ਆ, ਚਲੋ 9-8 ਵਜੇ ਬੈੱਡ ਚਲੇ ਗਏ
2: ਜੀ,
1: ਪਰ ਇਹ ਹੁੰਦਾ ਕਿ ਚਲੋ ਜੇ ਟੀਵੀ ਟੂਵੀ ਸਟੈਂਡ ਤੇ ਲੱਗਿਆ
2: ਹੋਵੇ। ਬਿਲਕੁਲ ਤੁਹਾਡੇ ਵੱਲ ਡਨ, ਓਨਲੀ ਫਰ ਦਿਸ ਵੀਕਐਂਡ ਕੈਨੇਡਾ ਡੇ।
1: ਕੋਈ ਬੰਦਾ ਕਹਿੰਦਾ ਚਲੋ ਨੀਂਦ ਤਾਂ ਆਉਣੀ, ਲੇਟ ਹੋਣੀ ਆ, ਨਿਊਜ਼ ਵੀ ਦੇਖ ਲਾਂਗੇ,
2: ਡਨ, 1699 ਦਾ
1: ਬੈੱਡ ਵੀ 24 ਲਾ ਲਾਂਗੇ,
2: ਬਿਲਕੁਲ ਬੈਡਰੂਮ ਸੈੱਟ ਬਾਈ ਕਰ ਲੈਣਾ, ਟੈਲੀਵਿਜ਼ਨ, ਟੀਵੀ, ਐਲਈਡੀ ਟੀਵੀ, ਫ੍ਰੀ ਫ੍ਰੀ ਫ੍ਰੀ, ਓਨਲੀ ਫਰ ਦਿਸ ਵੀਕਐਂਡ।
1: ਲਓ ਜੀ, ਇਸ ਵੀਕਐਂਡ ਵਾਸਤੇ ਕੱਲ ਨੂੰ ਵੀ ਸੰਡੇ ਵੀ ਇਹ ਡੀਲ ਦਾ ਫਾਇਦਾ ਲੈ ਸਕਦੇ ਹੋ। ਲਿਖ ਲਿਆ ਕਰੋ, ਜਿਹੜੀ ਦੇਸ਼ ਪ੍ਰਦੇਸ਼ ਡੀਲ ਆਉਂਦੀ ਹੈ ਨਾ, ਉਹ ਤੁਸੀਂ ਜਿਵੇਂ ਅਸੀਂ ਬੋਲਦੇ ਹਾਂ ਸੰਡੇ ਤੱਕ ਆ, ਕਈ ਡੀਲ ਹੁੰਦੀ ਆ, ਕਹਿੰਦੇ ਵੀ ਸ਼ਾਮ ਤੱਕ ਹੀ ਆ, ਉਹਦਾ ਫਾਇਦਾ ਸ਼ਾਮ ਤੱਕ ਉਠਾਉਣਾ ਹੁੰਦਾ।
2: ਬਿਲਕੁਲ,
1: ਲੇਕਿਨ ਜਿਹੜੀ ਆਹ ਡੀਲ ਹੈ ਬੈਡਰੂਮ ਵਾਲੀ, ਟੀਵੀ ਨਾਲ ਦੇਵਾਂਗੇ, ਇਹ ਤੁਸੀਂ ਐਤਵਾਰ ਤੱਕ ਜਦੋਂ ਮਰਜ਼ੀ ਆ ਜਾਓ
2: ਜੀ,
1: ਇਹ ਡੀਲ ਦਾ ਫਾਇਦਾ ਤੁਸੀਂ
2: ਤੁਸੀਂ ਸਾਹਿਬ ਪਹੁੰਚਣਾ ਪਰਿਵਾਰਾਂ ਨੇ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, 6085 ਟੋਮਕਨ ਰੋਡ ਦੇ ਉੱਪਰ, ਕੈਨੇਡਾ ਡੇ, ਕੈਨੇਡਾ ਡੇ ਸੇਲ ਸੇਲ ਸੇਲ ਸਿੱਧੂ ਸਾਹਿਬ।
1: ਮਿਹਰਬਾਨੀ, ਸੁੱਖ ਅੱਗੇ ਜਾ ਕੇ ਤੁਹਾਨੂੰ ਹੋਰ ਆਪਾਂ ਡੀਲ ਲੈਂਦੇ ਹਾਂ, ਪਰ ਹਾਲ ਦੀ ਘੜੀ ਦੋਸਤੋ ਇੱਕ ਵਾਰੀ ਫਿਰ ਤੁਹਾਡੇ ਵਾਸਤੇ ਵੀ ਕਹਿੰਦੇ ਹਾਂ ਸ਼ੁਭਕਾਮਨਾਵਾਂ ਦੇਸ਼ ਭਰ ਦੀ ਸਾਰੀ ਟੀਮ ਵੱਲੋਂ। ਵਧੀਆ ਤੁਸੀਂ ਗੀਤ ਸੁਣੀ ਤੇ ਇੰਜੋਏ ਕਰ ਰਹੇ ਹੋ, ਨਾਲ ਦੇ ਨਾਲ ਸੇਲ ਲੱਗੀ ਹੋਈ ਹੈ ਇੱਥੇ, ਇਹਦਾ ਵੀ ਬਹੁਤ ਆ ਕੇ ਦੇਖੋ ਇੱਥੇ ਪਰਿਵਾਰ ਕਿੰਨੇ ਹੈਗੇ ਨੇ ਮਨਪ੍ਰੀਤ, ਬਹੁਤ ਸਾਰੇ ਪਰਿਵਾਰ ਨਾ ਮਿਲ ਕੇ ਵੀ ਜਾਂਦੇ ਨੇ, ਪਲੱਸ ਦਿਲ ਖੋਲ ਕੇ ਆਪਾਂ ਟਾਈਮ ਲੈ ਕੇ ਨਾ ਖਰੀਦਦਾਰੀ ਕਰ ਰਹੇ ਫਰਨੀਚਰ ਦੀ। ਆਉਂਦੇ ਜਾਓ, ਰਾਤ ਦੇ 9 ਵਜੇ ਤੱਕ ਖੁੱਲ੍ਹੇ ਨੇ, ਟੋਮਕਨ ਸਟੀਲ ਦੇ ਨੇੜੇ, 6685 ਟੋਮਕਨ ਰੋਡ, ਜੀ ਮਨਪ੍ਰੀਤ
0: ਜੀ ਬਿਲਕੁਲ 6685 ਟੋਮਕਨ ਰੋਡ ਦੇ ਉੱਪਰ ਤੁਸੀਂ ਪਹੁੰਚਣਾ ਡੈਰੀ ਐਂਡ ਟੋਮਕਨ ਦੀ ਇੰਟਰਸੈਕਸ਼ਨ ਤੇ ਤੇ ਜਿੱਥੇ ਤੁਹਾਡੇ ਲਈ ਇਹ ਬਹੁਤ ਹੀ ਵਧੀਆ ਵਧੀਆ ਸੇਲ ਦੇ ਵਿੱਚ ਤੁਹਾਡੇ ਲਈ ਬੜਾ ਕਮਾਲ ਦਾ ਫਰਨੀਚਰ ਤੁਹਾਨੂੰ ਦੇ ਰਹੇ ਨੇ ਤੇ ਨੰਬਰ ਤੁਸੀਂ ਨੋਟ ਕਰ ਲਓ 6472620000 ਦੇ ਉੱਪਰ ਤੁਸੀਂ ਕਾਲਸ ਵੀ ਕਰ ਸਕਦੇ ਹੋ ਕੈਨੇਡਾ ਡੇ ਸੇਲ ਦਾ ਜ਼ਰੂਰ ਫਾਇਦਾ ਲਓ ਗ੍ਰੈਂਡ ਹੋਮ ਫਰਨੀਚਰ ਪਹੁੰਚ ਕੇ ਨੈਕਸਟ ਫਰਮਾਇਸ਼ੀ ਗਾਣਾ ਤੁਸੀਂ ਇੰਜੋਏ ਕਰੋ ਅਫਸ਼ਾਂ ਕੈਸਰ ਦੀ ਆਵਾਜ਼ ਦੇ ਵਿੱਚ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: Indian brings you all simply delicious deals. Buy one, get one free every day. Suvare 10 to sham 7 baje tak on dine-in and takeouts. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is simply Indian. This sariya hi locations te. Dining, takeout and catering also available. Call at 905-794-8111. Simply delicious. Matlab, simply Indian.
1: Hello, AM 530 to tusi sun rahe ho apna harmar pyara radio program desh pradesh prime time radio pichle 30 varian to tuhade ang sang desh pradesh hun apne sham de program de vich vadha kar chuka pehla tu sunde si monday to friday 4 to 6 lekin hun tu sunde ho 3 to 6 shami jane ke desh pradesh tade layi sham nu 3 ghante pesh hunda hai te naal tusi dupehre sirde 1 to leke sham de 4 baje tak desh pradesh naal saanjh paunde ho desh pradesh radio program de vich koi ਵੀ ਆਪਣੇ ਕੰਮ ਕਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਸਿਮੜੇ ਜ਼ਬੀਕ ਤੁਹਾਡੇ ਅੰਗ ਸੰਗ ਚਲੋ AM 5:30.
2: Team Sadula ke aayne Calden.
3: This is AM 5:30. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: ਲੱਖ ਡਾਲਰ ਦੀ ਰੇਂਜ ਦੇ ਵਿੱਚ ਇਨ ਦ 700 ਬਹੁਤ ਜਲਦ ਆ ਰਹੇ ਨੇ ਸੈਮੀ ਡੀਟੈਚ ਕਰ 8 ਲੱਖ ਦੀ ਰੇਂਜ ਦੇ ਵਿੱਚ ਇਨ ਦ 800 ਰਿਲੀਜ਼ਿੰਗ ਵੈਰੀ ਸੂਨ ਸਭ ਤੋਂ ਖਾਸ ਡਬਲ ਕਾਰ ਗਰਾਜ ਵਾਲੇ ਵੱਡੇ ਡੀਟੈਚ ਕਰ ਸਿਰਫ 9 ਲੱਖ ਡਾਲਰ ਦੀ ਰੇਂਜ ਦੇ ਵਿੱਚ ਇਨ ਦ 900 ਰਿਲੀਜ਼ਿੰਗ ਵੈਰੀ ਸੂਨ ਪਬਲਿਕ ਰਿਲੀਜ਼ ਤੋਂ ਪਹਿਲਾਂ ਬੈਸਟ ਲਾਟ ਐਂਡ ਲਾਟ ਕੋਰਨਰ ਲਾਟ ਦੇ ਲਈ ਜਲਦ ਤੋਂ ਜਲਦ ਸੰਪਰਕ ਕਰੋ ਐਟ 416-302-0016 416-302-0016 ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲ ਰੋਡ ਤੇ 2500 ਤੋਂ ਵੀ ਜ਼ਿਆਦਾ ਘਰ ਤਿਆਰ ਹੋ ਰਹੇ ਨੇ 2027 ਐਂਡ 2028 ਦੇ ਵਿੱਚ ਕਾਲ ਟੀਮ ਸਿੱਧੂ 416-302-0016 416-302-0016 ਟੀਮ

0: ஃபர்ஸ்ட் யா செகண்ட் மோர்கேஜ் யா ரீஃபைனான்ஸ் கிரமனோ சொன்னேன் தப்பு சிவி அப்படி கட்டி மூட 1200 டெரி ரோட் ஈஸ்ட் யூனிட் 22 மிசிசாகா 416-804-2015
1: ਤਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ 4 ਸੀਟਾਂ ਵਾਲਾ 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈ 24 ਰੀਗਨ ਰੋਡ ਬ੍ਰੈਮਟਨ ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-80-53 905-792-80-53 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ
2: ਹਾਏ ਰੱਬਾ ਹੁਣ ਕੀ ਬਣੂ
3: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ ਤਾਂ ਯਾਦ ਰੱਖੋ ਇੱਕੋ ਨਾਮ ਬਰਾ ਟੈਂਬਰ ਪਰਸਨਲ ਇੰਜਰੀ ਲਾਇਰ
4: ਇਹਨਾਂ ਕੋਲ ਹੈ 5 ਧੜੱਲੇਦਾਰ ਕੈਨੇਡੀਅਨ ਜੰਪਾ ਲਾਇਰਸ ਦੀ ਟੀਮ
3: ਜੋ ਦਵਾਉਂਦੇ ਨੇ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਨੋ ਅਪਫਰੰਟ ਫੀ ਇਹਨਾਂ ਦੀ ਟੀਮ ਹੁਣ ਤੱਕ ਮਿਲੀਅਨਸ ਡਾਲਰ ਤੱਕ ਦੀ ਸੈਟਲਮੈਂਟ ਕਰਾ ਚੁੱਕੀ ਹੈ ਤੇ ਪੈਸੇ ਸੈਟਲਮੈਂਟ ਤੋਂ ਬਾਅਦ ਹੀ ਚਾਰਜ ਕਰਦੇ ਨੇ ਅੱਜ ਹੀ ਕਾਲ ਕਰੋ ਰੂਪਾ ਬਰਾੜਪੁਰਾ ਨੂੰ 416-999-4169-1-5939 ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ ਹਾਈਵੇ 10 ਐਂਡ ਡੈਰੀ 6980 ਮਾਰਟੀਸ ਡਰਾਈਵ ਯੂਨਿਟ 9 ਮਿਸਿਸਾਗਾ
5: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444

ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। 2 ਘੰਟੇ ਨਿਕਲ ਚੁੱਕੇ ਨੇ, ਤੁਹਾਡਾ ਤੇ ਸਾਡਾ ਸਾਥ 1 ਘੰਟੇ ਦਾ ਹੋ ਰਿਹਾ, ਯਾਨੀ ਕਿ ਪੂਰੇ 6 ਵਜੇ ਤੱਕ, ਅਤੇ ਉਮੀਦ ਹੈ ਕਿ ਤੁਸੀਂ ਸਾਰੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਜੇਕਰ ਤੁਸੀਂ ਵੀ ਆਪਣੀ ਪਸੰਦ ਦਾ ਕੋਈ ਵੀ ਗਾਣਾ ਪ੍ਰੋਗਰਾਮ ਦੇ ਵਿੱਚ ਸੁਣਨਾ ਚਾਹੁੰਦੇ ਹੋ ਤਾਂ ਜ਼ਰੂਰ ਕਾਲ ਕਰੋ, ਜਾਂ ਫਿਰ ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ ਤਾਂ ਵੀ ਤੁਸੀਂ ਮੈਨੂੰ ਸੇਮ ਨੰਬਰ 'ਤੇ ਕਾਲ ਕਰ ਸਕਦੇ ਹੋ। 905-564-6444 ਸਟੂਡੀਓ ਦਾ ਨੰਬਰ ਹੈ। ਟਰੈਵਲ ਬੇਸਿਸ ਸਾਗਾ ਦੇ ਨਾਲ ਤੁਸੀਂ ਗੱਲਬਾਤ ਕਰੋ। ਸਪੈਸ਼ਲ ਫੇਅਰ ਇਹਨਾਂ ਨੇ ਲਗਾਏ ਨੇ ਏਅਰ ਟਿਕਟਸ ਦੇ ਵਿੱਚ। ਜੁਲਾਈ ਮਹੀਨੇ ਦੇ ਵਿੱਚ ਤੁਸੀਂ 1-way ਟਿਕਟ ਦੇਖ ਰਹੇ ਹੋ ਦਿੱਲੀ ਤੋਂ ਟੋਰੋਂਟੋ ਦੀ, ਤਾਂ $790 ਦੀ ਟਿਕਟ ਬੁੱਕ ਕਰਵਾ ਸਕਦੇ ਹੋ। 2 ਬੈਗਸ ਦੇ ਨਾਲ ਟਰੈਵਲ ਹੋਏਗਾ। ਦਿੱਲੀ ਤੋਂ ਟੋਰੋਂਟੋ 1-way ਟਿਕਟ ਸਪੈਸ਼ਲ ਫੇਅਰ ਹੈ ਜੁਲਾਈ ਮਹੀਨੇ ਦੇ ਲਈ, $790, $790 ਦੀ ਟਿਕਟ ਹੈ। ਜੇ ਤੁਸੀਂ ਰਿਟਰਨ ਟਿਕਟ ਦੇਖ ਰਹੇ ਹੋ ਜੁਲਾਈ, ਔਗਸਟ ਜਾਂ ਸਪਟੈਂਬਰ ਦੇ ਵਿੱਚ, ਇਹਨਾਂ 3 ਮਹੀਨਿਆਂ ਦੇ ਵਿੱਚ ਤੁਸੀਂ ਆਉਣ ਜਾਣ ਕਰਨਾ ਹੋਵੇ ਇੰਡੀਆ ਤੋਂ, ਟੋਰੋਂਟੋ ਤੋਂ ਦਿੱਲੀ, ਦਿੱਲੀ ਤੋਂ ਟੋਰੋਂਟੋ, 2 ਬੈਗਸ ਦੇ ਨਾਲ ਤੁਸੀਂ ਇਹਨਾਂ 3 ਮਹੀਨਿਆਂ ਦੇ ਵਿੱਚ ਟਰੈਵਲ ਕਰ ਸਕਦੇ ਹੋ। $1940 ਦੀ ਟਿਕਟ ਹੋਏਗੀ। ਜੁਲਾਈ, ਔਗਸਟ, ਸਪਟੈਂਬਰ, ਇਹਨਾਂ 3 ਮਹੀਨਿਆਂ ਦੇ ਵਿੱਚ ਜਦੋਂ ਮਰਜ਼ੀ ਤੁਸੀਂ ਟਰੈਵਲ ਕਰੋ, ਆਪਣੀਆਂ ਡੇਟਸ ਕਨਫਰਮ ਕਰ ਲਿਓ। $1940 ਦੀਆਂ ਟਿਕਟਸ ਨੇ। $1940 ਦੇ ਵਿੱਚ ਤੁਸੀਂ ਆਉਣ ਜਾਣ ਕਰ ਸਕਦੇ ਹੋ ਇੰਡੀਆ ਤੋਂ। ਸਪਟੈਂਬਰ ਜਾਂ ਅਕਤੂਬਰ ਦੇ ਵਿੱਚ ਤੁਸੀਂ ਰਿਟਰਨ ਟਿਕਟ ਦੇਖ ਰਹੇ ਹੋ ਤਾਂ ਪ੍ਰਾਈਸ ਤੁਹਾਨੂੰ $1800 ਦੀ ਮਿਲੇਗੀ। 2 ਬੈਗਸ ਦੇ ਨਾਲ ਟਰੈਵਲ ਕਰਨਾ ਟੋਰੋਂਟੋ ਤੋਂ ਦਿੱਲੀ, ਦਿੱਲੀ ਤੋਂ ਟੋਰੋਂਟੋ, ਸਪਟੈਂਬਰ 'ਚ ਜਾ ਕੇ ਅਕਤੂਬਰ ਦੇ ਵਿੱਚ ਵਾਪਸੀ, $1800 ਦੀ ਟਿਕਟਸ ਨੇ। ਅਤੇ ਜੇਕਰ ਤੁਸੀਂ ਮੈਕਸੀਕੋ ਘੁੰਮਣ ਜਾਣਾ ਹੋਵੇ ਤਾਂ ਪੈਕੇਜ ਬਣਾ ਦੇਣਗੇ ਤੁਹਾਨੂੰ 5-star ਹੋਟਲ ਦਾ, $890 ਪਰ ਪਰਸਨ। $890 ਦੇ ਵਿੱਚ ਇੱਕ ਜਣਾ ਟਰੈਵਲ ਕਰ ਸਕਦਾ ਮੈਕਸੀਕੋ। ਇਹ ਪੂਰਾ ਪ੍ਰੋਪਰ ਪੈਕੇਜ ਬਣਾ ਕੇ ਦੇਣਗੇ ਇਨਕਲੂਡਿੰਗ 5-star ਹੋਟਲ। ਰਿਤੂ ਧਾਲੀਵਾਲ ਜੀ ਨੂੰ ਕਾਲ ਕਰੋ, ਆਲ ਲਿੰਕ ਟਰੈਵਲ ਮਿਸਿਸਾਗਾ 'ਤੇ। ਨੰਬਰ ਹੈ 905-565-8704, 905-565-8704, ਆਲ ਲਿੰਕ ਟਰੈਵਲ ਮਿਸਿਸਾਗਾ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਰਿਤੂ ਧਾਲੀਵਾਲ ਜੀ ਦੇ ਨਾਲ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਪੀਲ ਐਕਸਕਵੇਸ਼ਨ ਸਰਵਿਸ ਦੀ ਜਾਣਕਾਰੀ ਦੇ ਦਿਆਂ, ਰੈਜੀਡੈਂਸ਼ੀਅਲ ਅਤੇ ਕਮਰਸ਼ੀਅਲ ਐਕਸਕਵੇਸ਼ਨ ਅਤੇ ਡਿਮੋਲਿਸ਼ਨ ਦੇ ਐਕਸਪਰਟਸ ਨੇ। ਤੁਸੀਂ ਆਪਣੇ ਘਰ ਦੀ ਫਾਊਂਡੇਸ਼ਨ ਡਿਗਿੰਗ ਕਰਵਾਉਣੀ ਹੈ, ਕਮਰਸ਼ੀਅਲ ਫਾਊਂਡੇਸ਼ਨ ਡਿਗਿੰਗ ਕਰਵਾਉਣੀ ਹੈ, ਇਹਨਾਂ ਤੋਂ ਕਰਵਾ ਸਕਦੇ ਹੋ। ਟਰੱਕ ਯਾਰਡ ਦਾ ਕੰਪਲੀਟ ਕੰਮ ਕਰਦੇ ਨੇ, ਗਰੇਡਿੰਗ, ਗਰੇਵਲਿੰਗ, ਪੇਵਿੰਗ ਕਰਦੇ ਨੇ। ਸੈਪਟਿਕ ਟੈਂਕ ਦਾ ਵੀ ਤੁਸੀਂ ਕੰਪਲੀਟ ਕੰਮ ਇਹਨਾਂ ਦੇ ਕੋਲੋਂ ਕਰਵਾ ਸਕਦੇ ਹੋ। ਹਰ ਤਰ੍ਹਾਂ ਦਾ ਕੌਨਕ੍ਰੀਟ ਦਾ ਕੰਮ ਵੀ ਤੁਹਾਡੇ ਲਈ ਕਰਦੇ ਨੇ। ਜੇ ਤੁਸੀਂ ਆਪਣੇ ਘਰਾਂ 'ਚ ਪੂਲ ਬਣਵਾਉਣਾ ਹੋਵੇ, ਪੂਲ ਡਿਗਿੰਗ ਇਹਨਾਂ ਦੇ ਕੋਲੋਂ ਕਰਵਾਓ। ਹਰ ਤਰ੍ਹਾਂ ਦੀ ਡਿਮੋਲਿਸ਼ਨ ਦਾ ਕੰਮ ਵੀ ਕਰਦੇ ਨੇ, ਮਤਲਬ ਕਿਸੇ ਵੀ ਤਰ੍ਹਾਂ ਦੀ ਬਿਲਡਿੰਗ ਨੂੰ ਢਾਉਣਾ ਹੋਵੇ, ਚਾਹੇ ਕੋਈ ਘਰ ਹੈ ਚਾਹੇ ਕੋਈ ਕਮਰਸ਼ੀਅਲ ਬਿਲਡਿੰਗ ਹੈ, ਇਹਨਾਂ ਨੂੰ ਤੁਸੀਂ ਜ਼ਰੂਰ ਯਾਦ ਰੱਖੋ, ਕਿਸੇ ਵੀ ਪ੍ਰਾਈਸ ਨੂੰ ਬੀਟ ਕਰਨਗੇ। ਕਾਲ ਕਰੋ, ਫ੍ਰੀ ਐਸਟੀਮੇਟ ਲਓ ਜਗਤਾਰ ਚੌਹਾਨ ਜੀ ਤੋਂ, ਪੀਲ ਐਕਸਕਵੇਸ਼ਨ ਸਰਵਿਸ ਤੋਂ। ਨੰਬਰ ਹੈ 416-891-1722, 416-891-1722, ਪੀਲ ਐਕਸਕਵੇਸ਼ਨ ਸਰਵਿਸ ਵਾਲਿਆਂ ਦਾ ਨੰਬਰ ਹੈ। ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਲੈ ਕੇ ਜਲਦ ਵਾਪਸ ਆਵਾਂਗੇ ਅਤੇ ਫਿਰ ਚੱਲਾਂਗੇ ਲਾਈਵ ਲੋਕੇਸ਼ਨ ਪ੍ਰੋਗਰਾਮ ਦੇ ਵੱਲ। ਨੈਕਸਟ ਫਰਮਾਇਸ਼ੀ ਗਾਣਾ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਜੀ ਦੀ ਆਵਾਜ਼ ਦੇ ਵਿੱਚ ਇੰਜੋਏ ਕਰੋ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਅੰਗ ਅੰਗ ਤੋਂ ਅੱਜ ਦਿਲ ਕੇ ਬਿਲੋ ਨੀ ਗੋਰੇ ਰੰਗ ਤੋਂ ਹੈ ਮਾਇਕ ਖਿੜਦੀ ਬਿਲੋ ਨੀ ਅੰਗ ਅੰਗ ਚੋਂ ਪੱਤਿਆ ਨੀ ਤੇ ਪੱਤਿਆ।

0: ਕਰਨ ਲਈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਐਂਡ ਟੀਵੀ ਤੁਹਾਡੇ ਅੰਗ ਸੰਗ ਹੈ 24 ਘੰਟੇ ਸੱਤੋ ਦਿਨ। ਹੁਣ ਤੱਕ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਹਜ਼ਾਰਾਂ ਹੀ ਬਿਜ਼ਨਸ ਦੀ ਗ੍ਰੈਂਡ ਓਪਨਿੰਗ ਲਾਈਵ ਔਨ ਲੋਕੇਸ਼ਨ ਨਾਲ ਕਰਵਾ ਚੁੱਕਿਆ ਹੈ ਤੇ ਕਰਵਾ ਰਿਹਾ ਹੈ। ਇੰਪੋਸੀਬਲ ਇਜ਼ ਨਥਿੰਗ। ਤੁਸੀਂ ਵੀ ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ ਪ੍ਰਦੇਸ ਰੇਡੀਓ ਦਾ ਲਾਈਵ ਔਨ ਲੋਕੇਸ਼ਨ ਫਰਾਈਡੇ ਸੈਟਰਡੇ ਕਰਵਾਓ। ਫਾਰ ਬੁਕਿੰਗ ਕਾਲ ਸਜਿੰਦਰ ਸਿੱਧੂ ਐਟ 416-725-2551।
1: ਚਲੋ AM 530 ਤੋਂ।

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਟਾਟਾ ਟਰਾਂਸਫਰੇਟ ਵਾਲਿਆਂ ਨੂੰ ਅਰਜੈਂਟਲੀ ਏਜ਼ਰ ਡਰਾਈਵਰਸ ਦੀ ਲੋੜ ਹੈ। ਯੂ ਐੱਸ ਏ ਦੇ ਲਈ ਸ਼ਾਰਟ ਹੋਲ ਦਾ ਕੰਮ ਹੈ। ਸੇਮ ਡੇ ਤੁਸੀਂ ਘਰ ਵਾਪਸੀ ਕਰ ਸਕਦੇ ਹੋ। ਮੰਡੇ ਟੂ ਫਰਾਈਡੇ ਤੁਹਾਨੂੰ ਐਵਰੀ ਡੇ ਕੰਮ ਮਿਲਦਾ ਆ। ਤੁਸੀਂ ਜੇਕਰ ਤੁਹਾਡੇ ਕੋਲ ਵੈਰੀਫਾਈਡ 2 ਸਾਲ ਦਾ ਲਾਇਸੈਂਸ ਹੈ, 23 ਸਾਲ ਦੀ ਤੁਹਾਡੀ ਏਜ ਹੈ ਅਤੇ ਤੁਹਾਡਾ ਕਲੀਨ ਰੈਕਡ ਹੈਗਾ, ਤਾਂ ਤੁਸੀਂ ਜ਼ਰੂਰ ਗੱਲਬਾਤ ਕਰੋ ਟਾਟਾ ਟਰਾਂਸਫਰਾਈਡ ਤੋਂ ਸੁਖੀ ਟੱਟ ਜੀ ਦੇ ਨਾਲ। ਡਰਾਈਵਰ ਜਿੰਨੇ ਵੀ ਹੋਣਗੇ $1600 ਤੋਂ ਲੈ ਕੇ $2200 ਜਾਂ ਉਸ ਤੋਂ ਵੀ ਜ਼ਿਆਦਾ ਵੀਕਲੀ ਕਮਾ ਸਕਦੇ ਨੇ। ਅਤੇ ਜੇਕਰ ਤੁਸੀਂ ਸਮਰ ਟਾਈਮ ਰੋਇਲ ਇਨਫੀਲਡ ਬੁਲਟ ਚਲਾਉਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਕੋਲ ਬੁਲਟ ਐਂਡ ਕਲਾਸਿਕ ਦੇ ਓਲਡ ਮਾਡਲਸ ਅਵੇਲੇਬਲ ਨੇ। 1951 ਤੋਂ ਲੈ ਕੇ 2020 ਤੱਕ ਦੇ ਮਾਡਲਸ ਇਹਨਾਂ ਦੇ ਕੋਲ ਅਵੇਲੇਬਲ ਨੇ। ਟਾਟਾ ਟਰਾਂਸਫਰਾਈਡ ਤੋਂ ਸੁਖੀ ਟੱਟ ਜੀ ਨੂੰ ਕਾਲ ਕਰੋ। ਨੰਬਰ ਹੈ 416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2
1: ਸ਼੍ਰੀਕਾਲ ਹਾਂਜੀ ਕੀ ਜੀ ਕੀ ਹਾਲ ਆ ਜੀ?
0: ਹਾਂਜੀ ਬਹੁਤ ਵਧੀਆ, ਤੁਸੀਂ ਕਿਵੇਂ ਹੋ?
1: ਬਸ ਠੀਕ ਆ ਜੀ।
0: ਹਾਂਜੀ
1: ਮੈਂ ਕਿਹਾ ਕਿ ਗਾਣਾ ਅੱਜ ਅਸੀਂ ਵੀ ਲਾ ਲਈਏ ਪੁਰਾਣਾ ਜਿਹਾ ਕੋਈ।
0: ਹਾਂਜੀ ਦੱਸੋ।
1: ਉਹ ਗਾਣਾ ਕਿਹੜਾ ਸੁਣਿਆ? ਕਹਿੰਦੇ ਸੁਰਿੰਦਰ ਕੌਰ ਤੇ ਪ੍ਰਕਾਸ਼ ਕੁਮਾਰ ਦੇ ਸਿਸਟਰਾਂ ਦੇ ਗਾਣੇ ਗਾਇਆ ਕਰੇ ਨੇ। ਉਹ ਗਾਣਾ ਕਦੇ ਕਹਿੰਦੇ ਤੂੰ ਮੇਰਾ ਬਾਂਕਾ ਲਾਲ ਮੈਂ ਤੇਰੀ ਹਿਰਨੀ ਆ।
0: ਓਕੇ ਠੀਕ ਹੈ।
1: ਇਹ ਜੀ ਮੇਰਾ ਫਿਰ ਇਹਨਾਂ ਦਾ ਟਾਈਟਲ ਵੀ ਹੋਣਾ ਹੀ ਹੈ, ਇਹੀ ਟਾਈਟਲ ਲੱਗਦਾ।
0: ਅੱਛਾ ਕੋਈ ਗੱਲ ਨਹੀਂ, ਮੈਂ ਲੱਭ ਲੈਂਦੀ ਹਾਂ।
1: ਅੱਛਾ ਜੀ ਓਕੇ ਥੈਂਕ ਯੂ ਜੀ।
0: ਕੋਈ ਗੱਲ ਨਹੀਂ, ਮੈਂ ਲੱਭ ਕੇ ਸੁਣਾਉਂਦੀ ਹਾਂ ਤੁਹਾਨੂੰ, ਥੋੜ੍ਹਾ ਜਿਹਾ ਟਾਈਮ ਦਿਓ। ਹਾਂਜੀ ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਸਟੂਡੀਓ ਨੰਬਰ 9055646444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਮੱਲੀ ਟੈਂਟ ਸਰਵਿਸਿਜ਼ ਨੂੰ ਜ਼ਰੂਰ ਯਾਦ ਰੱਖੋ। ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਕੋਈ ਵੀ ਫੰਕਸ਼ਨ ਆਰਗਨਾਈਜ਼ ਕਰ ਰਹੇ ਹੋ ਤਾਂ ਇਹਨਾਂ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ, ਕਿਉਂਕਿ ਇਹਨਾਂ ਦੇ ਕੋਲ ਟੈਂਟ ਸਾਈਜ਼ 10x10 feet ਤੋਂ ਲੈ ਕੇ 40x160 ਦੇ ਸਾਰੇ ਸਾਈਜ਼ ਦੇ ਟੈਂਟਸ ਅਵੇਲੇਬਲ ਨੇ। ਅਤੇ ਕਲੀਅਰ ਟੈਂਟ ਵੀ ਹੈਗੇ ਨੇ, ਵਾਈਟ ਟੈਂਟਸ ਵੀ ਹੈਗੇ ਨੇ, ਜਿਹੜੇ ਮਰਜ਼ੀ ਤੁਸੀਂ ਆਪਣੇ ਘਰਾਂ 'ਚ ਲਗਵਾ ਸਕਦੇ ਹੋ। ਅਤੇ ਸਾਰੇ ਵਾਟਰਪਰੂਫ ਟੈਂਟਸ ਹੁੰਦੇ ਨੇ ਇਹਨਾਂ ਦੇ ਕੋਲ। ਅਤੇ ਇਹਨਾਂ ਦੇ ਇਸ ਤੋਂ ਇਲਾਵਾ ਡਾਂਸ ਫਲੋਰ, ਟੈਂਟ ਫਲੋਰ, ਸਟੇਜ, ਐਲ ਈ ਡੀ ਬਾਰਡਸ, ਸ਼ੈਂਡਲੀਅਰ, ਲਾਈਨਰ ਵਿਦ ਡਰੇਪਿੰਗ, ਡੈਕੋਰੇਸ਼ਨ ਦਾ ਇਹਨਾਂ ਦੇ ਕੋਲ ਸਾਰਾ ਸਮਾਨ ਅਵੇਲੇਬਲ ਹੈ। ਅਤੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਚੇਅਰਸ ਐਂਡ ਟੇਬਲਸ ਅਵੇਲੇਬਲ ਨੇ। ਬਹੁਤ ਸੋਹਣੇ ਕਾਰਪੇਟਸ ਲਗਾਉਂਦੇ ਨੇ ਟੈਂਟ ਦੇ ਵਿੱਚ ਵਿੱਚ। ਅਤੇ ਤੁਸੀਂ ਮੌਸਮ ਦੇ ਅਕੋਰਡਿੰਗਲੀ ਹੀਟਰਸ ਜਾਂ ਫੈਨਸ ਵੀ ਲਗਵਾ ਸਕਦੇ ਹੋ। ਅਤੇ ਨਾਲ ਹੀ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਲੈ ਕੇ ਆਉਂਦੇ ਨੇ, ਦੋ ਸੈਪਰੇਟ ਯੂਨਿਟ ਮੈਨ ਐਂਡ ਵਿਮੈਨ ਦੇ ਲਈ। ਅਤੇ ਇੰਡੀਆ ਵਾਂਗੂ ਤੁਸੀਂ ਲੰਬੀਆਂ ਲੰਬੀਆਂ ਲੜੀਆਂ ਲਗਵਾ ਕੇ ਆਪਣੇ ਘਰਾਂ ਨੂੰ ਪੂਰੇ ਪ੍ਰੋਪਰ ਲਾਈਟਨਿੰਗ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੱਲੀ ਟੈਂਟ ਸਰਵਿਸਿਜ਼ ਨੂੰ ਯਾਦ ਰੱਖੋ। ਨੰਬਰ ਇਹਨਾਂ ਦਾ 6477-555-69-647-999-2569-2025-2269 ਦੇ ਉੱਪਰ ਤੁਸੀਂ ਕੰਟੈਕਟ ਕਰਨਾ ਆ। ਮੱਲੀ ਟੈਂਟ ਸਰਵਿਸਿਜ਼ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ। ਅਤੇ ਨਾਲ ਹੀ ਮੈਂ ਤੁਹਾਨੂੰ ਇੱਕ ਜਾਣਕਾਰੀ ਹੋਰ ਦੇ ਦਿਆਂ SS ਲੋਨ ਕੇਅਰ ਦੀ। ਤੁਹਾਨੂੰ ਪਤਾ ਹੈ ਕਿ ਸਮਰ ਟਾਈਮ ਇਜ਼ ਦਾ ਬੈਸਟ ਟਾਈਮ ਕਿ ਤੁਸੀਂ ਆਪਣੇ ਜਿਹੜਾ ਲੋਨ ਹੈ ਘਰਾਂ ਦੇ ਬਾਹਰ ਫਰੰਟ 'ਤੇ ਜਾਂ ਬੈਕਯਾਰਡ ਦੇ ਵਿੱਚ ਉਹਨੂੰ ਪੂਰਾ ਪ੍ਰੋਪਰਲੀ ਮੇਨਟੇਨ ਕਰਕੇ ਰੱਖ ਸਕਦੇ ਹੋ, ਫੁੱਲ ਬੂਟੇ ਲਗਾ ਸਕਦੇ ਹੋ, ਸਬਜ਼ੀਆਂ ਸੁਬਜ਼ੀਆਂ ਉਗਾ ਸਕਦੇ ਹੋ, ਹੈ ਨਾ, ਸਾਰਾ ਕੁਛ ਸਮਰ ਟਾਈਮ ਦੇ ਵਿੱਚ ਹੀ ਹੁੰਦਾ ਆ। ਤਾਂ SS ਲੋਨ ਕੇਅਰ ਨੂੰ ਜ਼ਰੂਰ ਯਾਦ ਰੱਖੋ। ਇਹ ਨਾਲੇ ਤਾਂ ਤੁਹਾਡੇ ਘਰ ਦੇ ਵਿੱਚ ਜਿੰਨਾ ਵੀ ਘਾਹ ਹੈਗਾ ਆ ਉਹ ਸਾਰਾ ਪ੍ਰੋਪਰਲੀ ਕੱਟ ਕਰਕੇ ਜਾਣਗੇ। ਇਹਨਾਂ ਨੂੰ ਤੁਸੀਂ ਪੂਰੇ ਸੀਜ਼ਨ ਦੇ ਲਈ ਵੀ ਬੁੱਕ ਕਰ ਸਕਦੇ ਹੋ। ਔਨ ਟਾਈਮ ਤੁਹਾਡਾ ਸਾਰਾ ਇਹ ਮੇਨਟੇਨ ਕਰ ਦੇਣਗੇ, ਘਾਹ ਵਗੈਰਾ ਕੱਟ ਦੇਣਗੇ। ਲੋਨ ਦੀ ਪੂਰੀ ਮੇਨਟੇਨੈਂਸ ਦੀ ਜ਼ਿੰਮੇਵਾਰੀ ਇਹਨਾਂ ਦੀ ਹੋਏਗੀ। ਨਵੀਂ ਤੁਸੀਂ ਸੋਰਟਿੰਗ ਕਰਵਾਉਣੀ ਹੋਵੇ ਜਾਂ ਤੁਸੀਂ ਘਾਹ ਕਟਵਾਉਣਾ ਆ, ਬਹੁਤ ਸੋਹਣੀ ਲੈਂਡਸਕੇਪਿੰਗ ਵੀ ਕਰਦੇ ਨੇ, ਜਿੱਦਾਂ ਦੇ ਮਰਜ਼ੀ ਤੁਸੀਂ ਕਰਵਾਓ। ਅਤੇ ਇਹਨਾਂ ਦੀ ਟੀਮ ਐਕਸਟ੍ਰੀਮਲੀ ਪ੍ਰੋਫੈਸ਼ਨਲ ਹੈ, ਪੂਰਾ ਔਨ ਟਾਈਮ ਕੰਮ ਕਰਦੇ ਨੇ। ਅਤੇ ਗੁਰਪ੍ਰੀਤ ਸਿੰਘ ਜੀ ਨੂੰ ਕਾਲ ਕਰੋ SS ਲੋਨ ਕੇਅਰ ਤੋਂ, ਪੂਰੀ ਤੁਹਾਨੂੰ ਬੈਟਰ ਸਰਵਿਸ ਕਰ ਦੇ ਕੇ ਜਾਣਗੇ। ਅਤੇ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਜ਼ਰੂਰ ਦਿਓ ਜਦੋਂ ਵੀ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹੋ। ਨੰਬਰ 4376554376519 ਦੇ ਉੱਪਰ ਤੁਸੀਂ ਕਾਲ ਕਰਨੀ ਹੈ SS ਲੋਨ ਕੇਅਰ ਨੂੰ। 4376551984 ਇਹਨਾਂ ਦਾ ਨੰਬਰ ਹੈ। ਚਲੋ ਫਿਰ ਨੈਕਸਟ ਮਿਊਜ਼ੀਕਲ ਬ੍ਰੇਕ ਤੋਂ ਪਹਿਲਾਂ ਚੱਲੀਏ ਇੱਕ ਵਾਰ ਫਿਰ ਤੋਂ ਨੈਕਸਟ ਲਿੰਕ ਦੇ ਲਈ, ਗ੍ਰੈਂਡ ਹੋਮ ਫਰਨੀਚਰ, ਜਿੱਥੇ ਕਿ ਤੁਹਾਡੇ ਲਈ ਬਹੁਤ ਹੀ ਵਧੀਆ ਵਧੀਆ ਡੀਲਸ ਲੱਗੀਆਂ ਹੋਈਆਂ ਨੇ। ਸਾਲ ਦੀ ਸਭ ਤੋਂ ਵੱਡੀ ਸੇਲ ਤੁਹਾਡੇ ਲਈ ਲੱਗ ਚੁੱਕੀ ਹੈ ਗ੍ਰੈਂਡ ਹੋਮ ਫਰਨੀਚਰ 'ਤੇ। ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਮਾਡਰਨ ਫਰਨੀਚਰ ਲੈਣ ਦੇ ਲਈ ਪਹੁੰਚੋ 6685 ਟੋਮਕਨ ਰੋਡ ਦੇ ਉੱਪਰ, ਡੈਰੀ ਐਂਡ ਟੋਮਕਨ ਦੀ ਇੰਟਰਸੈਕਸ਼ਨ 'ਤੇ, ਗ੍ਰੈਂਡ ਹੋਮ ਫਰਨੀਚਰ। ਜੀ ਸਿੱਧੂ ਸਰ।
2: ਮਿਹਰਬਾਨੀ ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ। ਔਰ ਸ੍ਰੋਤੋ, ਇੱਕ ਵਾਰੀ ਫਿਰ ਤੁਹਾਨੂੰ ਅਸੀਂ ਸੱਦਾ ਪੱਤਰ ਦੇ ਰਹੇ ਹਾਂ, ਖਾਸ ਕਰਕੇ ਗ੍ਰੈਂਡ ਫਰਨੀਚਰ ਤੇ ਪਹੁੰਚੇ ਹੋਏ ਅੱਜ ਕੈਨਨ ਡੇ ਸੇਲ ਲੈ ਕੇ ਪਹੁੰਚੇ ਹੋਏ ਹਾਂ, ਔਰ ਇਸ ਸੇਲ ਦਾ ਤੁਸੀਂ ਪੂਰਾ ਪੂਰਾ ਫਾਇਦਾ ਉਠਾਉਣਾ। ਅੱਜ ਰਾਤ ਦੇ 9 ਵਜੇ ਤੱਕ ਤੁਸੀਂ ਆ ਸਕਦੇ ਹੋ, ਹੌਲੀ ਹੌਲੀ ਕਿਤੇ ਵੀ ਹਾਈਵੇ ਦੇ ਸਟਕ ਹੋਏ ਹੋ ਆਰਾਮ ਨਾਲ ਆਓ, ਘਰੇ ਜਾ ਕੇ ਵੀ ਆ ਸਕਦੇ ਹੋ, ਕਿਉਂਕਿ ਬਾਅਦ ਦੇ ਵਿੱਚ ਸਾਰੀ ਟ੍ਰੈਫਿਕ ਕਲੀਅਰ ਹੋ ਜਾਂਦੀ ਹੈ। ਅਤੇ ਜਿਹੜੀਆਂ ਪ੍ਰਾਈਸਾਂ ਤੁਹਾਨੂੰ ਅੱਜ ਦਵਾਉਣੀਆਂ ਸੀ ਉਹ ਜ਼ਬਰਦਸਤ ਨੇ, ਕੈਨੇਡਾ ਡੇ ਦੀ ਖੁਸ਼ੀ ਦੇ ਵਿੱਚ ਇਹ ਸੇਲ ਲੱਗੀ ਹੋਈ ਆ। ਤੁਹਾਨੂੰ ਪਤਾ ਬਹੁਤ ਅਹਿਮ ਸੇਲਾਂ ਹੁੰਦੀਆਂ ਨੇ ਸਾਲ 'ਚ ਲੱਗਦੀਆਂ, ਉਹਨਾਂ ਵਿੱਚੋਂ ਇੱਕ ਕੈਨੇਡਾ ਡੇ ਅਹਿਮ ਸੇਲ ਹੈ, ਔਰ ਸੈਲੀਬ੍ਰੇਟ ਕਰ ਰਹੇ ਹਾਂ ਆਪਾਂ ਕੈਨੇਡਾ ਡੇ ਇਸ ਵੀਕ ਅਤੇ ਨੈਕਸਟ ਵੀਕ ਵੀ। ਪਰ ਤੁਸੀਂ ਆਓ ਅੱਜ ਰਾਤ ਦੇ 9 ਵਜੇ ਤੱਕ, ਗ੍ਰੈਂਡ ਫਰਨੀਚਰ ਪਹੁੰਚੋ, 6685 ਟਾਮਕਨ ਰੋਡ। ਜੇ ਤੁਸੀਂ ਇੱਧਰੋਂ ਆ ਰਹੇ ਹੋ ਓਕਵਿਲ ਵੱਲੋਂ, ਬਰਲਿੰਗਟਨ ਵੱਲੋਂ, ਤਾਂ ਨੌਰਥ ਲੈ ਲਓ 410-403, ਉਹ ਤੁਸੀਂ ਲੈ ਕੇ 410 ਨੌਰਥ ਲੈ ਲਓ, ਉਹਦੇ ਵਿੱਚ ਡੇਅਰੀ ਰਾਈਡ ਮਾਰ ਲਓ ਅਤੇ ਟਾਮਕਨ ਦੀ ਰਾਈਡ ਲੈ ਲਓ। ਜੇਕਰ ਤੁਸੀਂ ਇੱਧਰੋਂ ਆ ਰਹੇ ਹੋ ਆਪਣੇ ਖਾਸ ਕਰਕੇ ਮੇਫੀਲਡ ਵੱਲੋਂ, ਨੌਰਥ ਵੱਲੋਂ ਆ ਰਹੇ ਹੋ ਬ੍ਰੈਂਪਟਨ ਤੋਂ, ਤਾਂ ਤੁਸੀਂ 410 ਸਾਊਥ ਵੱਲ ਲੈ ਕੇ ਡੈਰੀ ਦੇ ਲੈਫਟ ਲੈਣੀ ਆ, ਅਤੇ ਫਿਰ ਤੁਸੀਂ ਟਾਮ ਆਪਣੇ ਖਾਸ ਕਰਕੇ ਟਾਮਕਨ ਦੀ ਰਾਈਡ ਮਾਰਨੀ ਆ। 6685 ਟਾਮਕਨ 'ਤੇ ਅਸੀਂ ਬੈਠੇ ਹਾਂ, ਅਤੇ ਆਓ ਰਾਤ ਦੇ 9 ਵਜੇ ਤੱਕ। ਫਰਨੀਚਰ ਦੀਆਂ ਮੈਂ ਦੱਸ ਦਿਆਂ ਕਿ ਬਹੁਤ ਸਾਰੇ ਟ੍ਰੇਲਰ ਨਵੇਂ ਪਹੁੰਚੇ ਹੋਏ ਨੇ, ਬਿਲਕੁਲ ਬ੍ਰੈਂਡ ਫਰਨੀਚਰ। ਮੈਂ ਸੁਖੋਰਾਂ ਤੋਂ ਪੁੱਛੋ ਕਿਹੜੇ ਨਵੇਂ ਜਿਹੜੇ ਬੈਡਰੂਮ ਸੈੱਟ ਪਹੁੰਚੇ ਨੇ, ਸੋਫਾ ਸੈੱਟ ਬਣ ਰਹੇ, ਆਪਾਂ ਉਹਨਾਂ ਦਾ ਜ਼ਿਕਰ ਵੀ ਕਰੀਏ ਜੀ।
3: ਬਿਲਕੁਲ ਸਿੱਧੂ ਸਾਹਿਬ, ਬਹੁਤ ਸਾਰੀ ਇਨਵੈਂਟਰੀ ਜਿਹੜੀ ਕੈਨੇਡਾ ਡੇ ਸੇਲ ਲਈ ਸਪੈਸ਼ਲ ਅਸੀਂ ਮੰਗਵਾਈ ਸੀ, ਬਹੁਤ ਸਾਰੇ ਡਿਜ਼ਾਈਨਰ ਬੈਡਰੂਮ ਸੈੱਟ ਸਿੱਧੂ ਸਾਹਿਬ, ਜਿਹਦੇ ਵਿੱਚ ਰਿਕਲਾਈਨਰ ਪਾਵਰ, ਕੈਨੇਡੀਅਨ ਮਿਡ ਸੋਫਾ ਸੈੱਟ, ਮੈਟਰਸ, ਬਹੁਤ ਸਾਰੀ ਇਨਵੈਂਟਰੀ ਜਿਹੜੀ ਸਿੱਧੂ ਸਾਹਿਬ ਕੈਨੇਡਾ ਡੇ ਸਪੈਸ਼ਲ ਅਸੀਂ ਪ੍ਰੋਪਰ ਵਾਰਾਂ ਲਈ ਲਾ ਚੁੱਕੇ ਹਾਂ। ਸੋ ਇਸ ਸਾਲ ਦੀ ਸਭ ਤੋਂ ਵੱਡੀ ਸੇਲ ਹੈ ਕੈਨੇਡਾ ਡੇ ਸੇਲ ਸਿੱਧੂ ਸਾਹਿਬ, ਅਤੇ ਨਾਲ ਇਸ ਸਾਲ ਦੀਆਂ ਸਭ ਤੋਂ ਲੋਐਸਟ ਪ੍ਰਾਈਸ। ਜੇ ਪਰਿਵਾਰ ਸੋਚ ਰਹੇ ਸੀ ਵੀ ਫਰਨੀਚਰ ਲੈਣਾ, ਹਾਲੇ ਜੇਬ ਅਲਾਊਡ ਨਹੀਂ ਕਰਦੀ, ਬਿਲਕੁਲ ਹੁਣ ਤੁਹਾਨੂੰ ਅਲਾਊਡ ਕਰੂਗੀ, ਕਿਉਂਕਿ ਲੋਐਸਟ ਪ੍ਰਾਈਸਿਸ ਤੇ ਨਾਲ ਵੱਡੇ ਵੱਡੇ ਤੋਹਫੇ ਤੁਹਾਨੂੰ ਨਾਲ ਮਿਲਣੇ ਆ। 6685 ਟੋਮਕਨ ਰੋਡ ਦੇ ਉੱਪਰ ਆ ਜਾਓ, 6685 ਟੋਮਕਨ ਰੋਡ। ਤੁਸੀਂ ਬੈਡਰੂਮ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ, ਕੌਫੀ ਟੇਬਲ ਲੈਣਾ, ਕੈਨੇਡਾ ਡੇ ਸੇਲ ਦੇ ਉੱਪਰ ਸਪੈਸ਼ਲ ਪ੍ਰਾਈਸਿਸ, ਲੋਐਸਟ ਪ੍ਰਾਈਸਿਸ ਤੋਂ ਸਭ ਪਰਿਵਾਰਾਂ ਨੂੰ ਦਿੱਤੀਆਂ ਜਾ ਰਹੀਆਂ, 6685 ਟੋਮਕਨ ਰੋਡ ਦੇ ਉੱਪਰ। ਤੇ ਸਿੱਧਾ ਇੱਕ ਨਵਾਂ ਸੋਫਾ ਸੈੱਟ ਆਇਆ, ਤੁਸੀਂ ਗੱਲਬਾਤ ਜਿੱਦਾਂ ਕਰਦੇ ਵੀ ਨਵਾਂ ਕੰਟੇਨਰ ਆਇਆ, ਫਰੰਟ ਤੇ ਇੱਕ ਤੁਸੀਂ ਆਪਣੇ ਲਿਵਿੰਗ ਰੂਮ ਨੂੰ ਜੇ ਸ਼ਿੰਗਾਰਨਾ ਚਾਹੁੰਦੇ ਹੋ। ਵੈਸੇ ਤਾਂ ਬਹੁਤ ਸਾਰੀ ਇਨਵੈਂਟਰੀ ਬੈੱਡ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ ਤੇ ਵੀ ਆ, ਪਰ ਸਪੈਸ਼ਲ ਇੱਕ ਲਿਵਿੰਗ ਰੂਮ ਦੇ ਸੋਫਾ ਸੈੱਟ ਦੀ ਡੀਲ ਦਿੰਦੇ ਆ, ਟਰਕੀ ਸਟਾਈਲ ਦਾ 3-ਸੀਟਰ ਸੋਫਾ, 2-ਸੀਟਰ ਲਪਸਿਡ, ਬੇਜ ਕਲਰ ਦਾ ਪਰਫਾਰਮੈਂਸ ਫੈਬਰਿਕ, ਉੱਪਰ ਡਿਜ਼ਾਈਨਰ ਪਿੱਲੋ ਪਾਏ ਹੋਏ ਨੇ, ਗੋਲਡਨ ਲੈਕਸ ਲੱਗੀ, ਅੱਛਾ ਰੁਟੂਗਾ ਲਿਵਿੰਗ ਰੂਮ, ਇੰਨਾ ਸੋਹਣਾ ਸੋਫਾ ਸੈੱਟ, ਲਿਵਿੰਗ ਰੂਮ ਦਾ ਟਰਕੀ ਸਟਾਈਲ ਦਾ ਬੇਜ ਕਲਰ ਦਾ ਸੋਫਾ ਐਂਡ ਲਪਸਿਡ ਗੋਲਡਨ ਲੈਕਸ ਦੇ ਨਾਲ, ਜਿਹਦੀ ਰੈਗੂਲਰ ਕੀਮਤ ਸਭ $2500 ਸੀ, ਕੈਨੇਡਾ ਰੇਟ ਸਪੈਸ਼ਲ ਓਨਲੀ ਫੋਰ ਦਿਸ ਵੀਕਐਂਡ, ਫਰਾਈਡੇ ਸੈਟਰਡੇ ਸੰਡੇ, 2500 ਵਾਲਾ ਟਰਕੀ ਦਾ ਸੋਫਾ ਸੈੱਟ, ਨਾ 2500, ਨਾ 2200, ਨਾ 2000, ਨਾ 1800, ਪਰ ਤੁਸੀਂ ਵਾਅਦਾ ਕੀਤਾ ਸੀ ਗਿਫਟ ਨਹੀਂ ਕਰਨਾ, ਪ੍ਰਾਈਜ਼ ਖੜਾ ਕੇ ਕੱਢ ਨਹੀਂ ਕਰਦੇ ਹੋ, 6885 ਟੋਮਕ ਰੋਡ ਤੇ ਆ ਜਾਓ।
2: ਨਹੀਂ ਗੱਲ ਨਹੀਂ ਬਣਦੀ, ਪਤਾ ਕੀ ਆ, ਮੈਂ ਸੋਫਾ ਦੇਖ ਲਿਆ ਇਹ
3: ਜੀ,
2: ਬਿਊਟੀਫੁਲ ਪੀਸ ਹੈਗਾ, ਤੁਰਕੀ ਦਾ ਬਣਿਆ ਹੋਇਆ, ਅਤੇ ਬਿਊਟੀਫੁਲ ਘਰ ਦਾ ਸ਼ਿੰਗਾਰ ਬਣਿਆ ਜਿੱਥੇ ਵੀ ਜਾਏਗਾ। ਪਰ ਮੈਂ ਕਹਿੰਦਾ ਸੁਪਰ ਹੈਡ ਤਾਂ ਦੇਤਾ ਤੁਸੀਂ, ਡੀਲ ਬੜੀ ਦਿੱਤੀ ਆ, 1299 ਆ ਨਾ
3: ਜੀ,
2: ਬਹੁਤ ਅੱਛੀ ਪ੍ਰਾਈਸ ਆ। ਪਰ ਇਹਦੇ ਵਿੱਚ ਹੁਣ ਨਾ ਕੰਮ ਕਰੋ, ਟੀ ਵੀ ਕਰ ਦਿਓ,
3: ਕੈਨੇਡਾ ਡੇਰੀ ਸੇਲ ਆ, ਅਤੇ ਲਾਈਵ ਔਨ ਲੋਕੇਸ਼ਨ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਚੱਲ ਰਿਹਾ, ਅਤੇ ਸਿੱਧੂ ਸਾਹਿਬ ਤੁਹਾਡੇ ਵੱਲੋਂ
2: ਇਹ ਜਿਹੜੀ ਡੀਲ ਹੈ
3: ਜੀ,
2: ਅੱਜ ਵੀ ਮਿਲ ਸਕਦੀ ਆ,
3: ਬਿਲਕੁਲ,
2: ਤੇ ਕੱਲ ਨੂੰ ਵੀ ਮਿਲ ਸਕਦੀ,
3: ਬਿਲਕੁਲ, ਮੈਂ ਕੱਲ ਨੂੰ ਲਾਈਵ ਔਨ ਲੋਕੇਸ਼ਨ ਸਾਰਾ ਆਪਣਾ
2: ਲਾਈਵ,
3: ਬਿਲਕੁਲ,
2: ਕੱਲ ਨੂੰ ਜਵਾ ਦਿਆਂਗੇ,
3: ਡਨ ਹੋ ਗਿਆ,
2: ਅੱਜ ਆ ਜਾਓ, ਕੱਲ ਨੂੰ ਆ ਜਾਓ, ਕੱਲ ਨੂੰ ਵੀ ਲੰਚ ਕਰਕੇ ਹਾਜੀ ਉਹ, ਅਸੀਂ 1 ਵਜੇ ਇੱਥੇ ਹੋਵਾਂਗੇ
3: ਜੀ,
2: ਤੇ ਕੱਲ ਨੂੰ ਵੀ ਜਵਾ ਦਿਆਂਗੇ ਡੀਲ,
3: ਬਿਲਕੁਲ। ਹੁਣ ਟਰਕੀ ਦਾ ਸੋਫਾ ਐਂਡ ਲਪਸਿਟ ਗੋਲਡਨ ਕਲਰ ਦਾ, ਬੇਜ ਕਲਰ ਦਾ, 1299 ਦਾ, ਤੇ ਸਿੱਧੂ ਸਾਹਿਬ ਵੱਲੋਂ ਕੈਨੇਡਾ ਡੇ ਸਪੈਸ਼ਲ ਵੱਡੇ ਸਾਈਜ਼ਾਂ ਨਾਲ ਟੈਲੀਵਿਜ਼ਨ ਟੀਵੀ ਨਾਲ ਫ੍ਰੀ ਦਿੱਤਾ ਜਾਊਗਾ। ਸੋ ਹੁਣ ਪਹੁੰਚੋ ਤੁਸੀਂ, ਵੀ ਤੁਸੀਂ ਕਹਿੰਦੇ ਹੋ ਭੀੜਾਂ ਕੱਟ ਕੇ ਆ ਜਾਓ, 6885 ਟੋਮਕਨ ਰੋਡ ਦੇ ਉੱਪਰ।
2: ਸਿਰਫ ਇਹ ਕਹਾਂਗੇ ਕਿ ਲੋਕ ਸਾਡੇ ਲਿਸਨਰਸ਼ਿਪ ਬੜੀ ਸਿਆਣੀ ਆ, ਔਰ ਹਮੇਸ਼ਾ ਹੀ ਫਾਇਦਾ ਉਠਾਉਂਦੇ ਨੇ ਜਦੋਂ ਕੋਈ ਵਕਤ ਆਉਂਦਾ, ਜਦੋਂ ਕੋਈ ਡੇ ਆਉਂਦਾ, ਕਿਸੇ ਦਾ ਡੇ ਆਉਂਦਾ
3: ਜੀ,
2: ਤੇ ਉਹ ਆ ਕੇ ਦੇਖਦੇ ਨੇ, ਪਹਿਲਾਂ ਡੀਲ ਚੈੱਕ ਕਰਦੇ ਨੇ ਸਾਰੀਆਂ। ਮੈਂ ਹਮੇਸ਼ਾ ਕਹਿੰਦਾ ਹੁੰਦਾ ਤੁਸੀਂ ਨਾ ਬਾਅਦ ਚ ਦੇਸ਼ ਪ੍ਰਦੇਸ਼ ਕਹਿਣਾ ਵਾ
3: ਜੀ,
2: ਪਹਿਲਾਂ ਤੁਸੀਂ ਦੇਖਣਾ ਕੀ ਲੱਗੀ ਆ, ਪ੍ਰਾਈਸ ਕਿੰਨਾ ਘਟਾਉਂਦੇ ਆ ਉਹ ਆਪ,
3: ਬਿਲਕੁਲ,
2: ਫਿਰ ਸਾਡਾ
3: ਬਿਲਕੁਲ, ਫਿਰ ਹੀ ਪਤਾ ਲੱਗਦਾ ਵੀ ਦੇਸ਼ ਪ੍ਰਦੇਸ਼ ਪਰਿਵਾਰ ਸੁਣ ਕੇ ਆਏ ਨੇ। ਸੋ ਜਿੱਥੇ ਵੀ ਕਿਤੇ ਜੁੜੇ ਹੋਏ ਆ, ਘੁਮਾ ਲਓ ਗੱਡੀਆਂ, 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਸਿੱਧੂ ਸਾਹਿਬ ਕੈਨੇਡਾ ਡੇ ਸੇਲਸ ਤੁਸੀਂ
2: ਮਿਹਰਬਾਨੀ ਔਰ ਅੱਜ ਵਧੀਆ ਖਾਣ ਪੀਣ ਦਾ ਦਿਲ ਕਰਦਾ ਤਾਂ ਤੁਸੀਂ ਸਿੰਪਲੀ ਇੰਡੀਅਨ ਤੇ ਪਹੁੰਚ ਜਾਓ ਨੇੜਲੀ ਬ੍ਰਾਂਚ ਤੇ ਅੱਜ ਕੀ ਸਪੈਸ਼ਲ ਆਇਆ ਉਹਦੇ ਵਾਸਤੇ ਮੈਨੂੰ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਸ਼ਾਇਦ ਯਾਦ ਹੀ ਹੈ ਪਰ ਫਿਰ
0: ਮੰਤਰੀ
2: ਤੋਂ ਪੁੱਛ ਰਹੇ ਆਪਾਂ ਜੀ ਮੰਤਰੀ
0: ਬਿਲਕੁਲ ਬਿਲਕੁਲ ਸਰ ਸਰੋਂ ਦਾ ਸਾਗ ਦੇ ਮੱਕੀ ਦੀ ਰੋਟੀ ਬਾਏ ਵਨ ਗੈਟ ਵਨ ਫ੍ਰੀ ਹੈ ਅੱਜ ਸਿੰਪਲੀ ਇੰਡੀਅਨ ਦੀ ਹਰ ਲੋਕੇਸ਼ਨ ਦੇ ਉੱਪਰ
2: ਜੀ ਜੀ ਜੀ ਤੋ ਤੁਸੀਂ ਵਧੀਆ ਖਾਣਾ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਤੇ ਪਹੁੰਚੋ ਸਿੰਪਲੀ ਇੰਡੀਆ ਦੀ ਨੇੜਲੀ ਬ੍ਰਾਂਚ ਤੇ ਔਰ ਗਾਰਡਨ ਰੋਡ ਤੇ ਕੈਸਲ ਮੋੜ ਤੇ ਪਹੁੰਚ ਸਕਦੇ 15 ਫੈਂਡਰ ਵਿੱਚ ਇੱਕ ਉੱਚ ਗੋਜ਼ੀ ਬਵੇੜ ਨਾਲ ਦੀ ਨਾਲ ਮਾਊਂਟ ਪੈਲਸ ਤੇ ਪਹੁੰਚ ਸਕਦੇ ਹੋ ਫਾਈਨੈਂਸ਼ੀਅਲ ਤੇ ਆਪਣੇ ਮਿਸਗਰ ਰੋਡ ਜੀ
0: ਬਿਲਕੁਲ ਤੇ ਨਾਲ ਦੀ ਨਾਲ ਹੀ ਲੈਂਦੇ ਆਪਾਂ ਹੁਣ ਇੱਕ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਨੈਕਸਟ ਫਰਮਾਇਸ਼ੀ ਗਾਣਾ ਸਿੱਧੂ ਮੂਸੇ ਦੀ ਆਵਾਜ਼ ਦੇ ਵਿੱਚ ਤੁਸੀਂ ਇੰਜੋਏ ਕਰੋ ਤੇ ਜਲਦ ਵਾਪਸ ਆਵਾਂਗੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: ਕਰੋ। ਕਦੋਂ ਤੱਕ ਇਸ ਕਿਰਾਏ ਦੇ ਛੋਟੇ ਜਿਹੇ ਘਰ ਚ ਰਵਾਂਗੇ?
1: ਓਏ ਬਸ, ਮੋਰਗੇਜ ਅਲਾਈਅੰਸ ਦੇ ਨਰਦੇਵ ਸਿੱਧੂ ਨੂੰ ਕਾਲ ਕਰਨ ਤੱਕ।
2: ਤੁਸੀਂ ਸੈਲਫ ਇੰਪਲੋਇਡ ਹੋ, ਫਰਸਟ ਮੋਰਗੇਜ, ਸੈਕਿੰਡ ਮੋਰਗੇਜ, ਇਕੁਇਟੀ ਟੇਕ ਆਊਟ, ਪ੍ਰਾਈਵੇਟ ਮੋਰਗੇਜ ਜਾਂ ਫਿਰ
3: ਸਿਕਿਉਰ ਲਾਈਨ ਆਫ ਕ੍ਰੈਡਿਟ, ਇਕਵਿਪਮੈਂਟ ਲੋਨ ਜਾਂ ਰੈਂਟ ਟੂ ਓਨ ਬਾਰੇ ਸੋਚ ਰਹੇ ਹੋ ਤਾਂ ਮੋਰਗੇਜ ਅਲਾਈਅੰਸ ਦੇ ਨਰਦੇਵ ਸਿੱਧੂ ਨੂੰ ਜ਼ਰੂਰ ਮਿਲੋ। ਨਰਦੇਵ ਸਿੱਧੂ ਜੇ ਫੜਨ ਕੇ ਤੁਹਾਡੀ ਬਾਂਹ ਤਾਂ ਮੋਰਗੇਜ ਤੋਂ ਨਹੀਂ ਹੋ ਸਕਦੀ ਨਾ।
2: ਜਾਂ ਕਾਲ ਕਰੋ 647-5405-03, 647-294-5503।
3: ਭਰੋਸੇ ਅਤੇ ਵਿਸ਼ਵਾਸ ਵਾਲਾ ਨਾਮ ਨਰਦੇਵ ਸਿੱਧੂ, ਲਾਇਸੈਂਸ ਨੰਬਰ 10530, nardevsiddhu.com।
4: ਕੀ ਤੁਸੀਂ ਆਪਣੀ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ? ਵਰੀ ਨਾ, ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ, ਮੈਨੂੰ ਸ਼ਰਮ ਹੋ ਰਹਿੰਦਾ ਹਾਂ। ਇਹ ਤੁਹਾਨੂੰ ਆਟੋ, ਹੋਮ, ਕਮਰਸ਼ੀਅਲ, ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ। ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ। ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ ਜਿਵੇਂ ਇੰਜੀਨੀਅਰ, ਟੀਚਰ, ਨਰਸਿਸ, ਡਾਕਟਰ ਆਦਿ, ਤਾਂ ਹੋਰ ਵੀ ਡਿਸਕਾਊਂਟ ਮਿਲੇਗਾ। ਲੰਬੇ ਸਮੇਂ ਤੋਂ ਮਨੂ ਸ਼ਰਮਾ ਹੋ ਰਹੀ ਕਮਿਊਨਿਟੀ ਦੇ ਵਿੱਚ ਆਟੋ, ਹੋਮ, ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ। ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289

ਜਾਂ ਕਿ ਕਲੀਨਿੰਗ ਵਾਲੇ ਪਿਛਲੇ 40 ਵਰਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡਕਟ ਕਲੀਨਿੰਗ ਦੀ। ਅੱਜ ਕੱਲ ਉਹਨਾਂ ਨੇ ਸਪੈਸ਼ਲ ਲਗਾਏ ਨੇ, ਖਾਸ ਕਰਕੇ ਬ੍ਰੈਂਪਟਨ, ਮਿਸਿਸਾਗਾ, ਐਟੋਬਿਕੋ ਲੋਕਲ ਏਰੀਆ ਦੇ ਵਿੱਚ। ਕਿਸੇ ਸਾਈਜ਼ ਦਾ ਵੀ ਘਰ ਹੋਵੇ, ਅਪ ਟੂ 3000 ਸਕੇਅਰ ਫੀਟ ਦੇ ਡਕਟ ਕਲੀਨ ਕਰਾਓ। ਜੀ ਹਾਂ, ਓਨਲੀ $104। ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ, ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਲਗਾਇਆ ਡਕਟ ਕਲੀਨਿੰਗ, ਸਿਰਫ ਤੇ ਸਿਰਫ $140 ਦੇਵੋ ਤੇ ਆਪਣੇ ਡਕਟ ਕਲੀਨ ਕਰਾਓ। ਬੜੀ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ, ਸੈਨੇਟਾਈਜ਼ਰ ਕਰਕੇ ਜਾਣਗੇ।

ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਟ ਡਰਾਈਵ ਫੈਂਡਰ ਬੇ ਬ੍ਰੈਂਪਟਨ 9985 ਮਕਵੀਨ ਡਰਾਈਵ ਬ੍ਰੈਂਪਟਨ 1465 ਮੇਫੀਲਡ ਰੋਡ ਬ੍ਰੈਂਪਟਨ 33 ਫਾਰਲੀ ਡਰਾਈਵ ਗੋਲਫ ਦੇ ਵਿੱਚ ਔਰ 600 ਹੈਸਲਰ ਰੋਡ ਕੈਂਬਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਲ ਵੁੱਡ ਪਾਰਕਵੇ ਕੈਨੇਡੀ ਦੇ ਸੈਂਟਰਲ ਵੁੱਡ ਪਾਰਕ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗ੍ਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲੈਕਟ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ।

0: ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਅੱਧੇ ਘੰਟੇ ਦਾ ਹੋਰ, ਯਾਨੀ ਕਿ ਪੂਰੇ 6 ਵਜੇ ਤੱਕ। ਅਤੇ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਚਾਟਸ ਐਂਡ ਪਰੌਂਠਾ ਦੀ, ਜਿਹੜੇ ਕਿ ਤੁਹਾਡੇ ਲਈ ਐਵਰੀ ਡੇ ਓਪਨ ਨੇ ਐਕਸੈਪਟ ਵੈਨਸਡੇ। ਸਿਰਫ ਵੈਨਸਡੇ ਵਾਲੇ ਦਿਨ ਛੁੱਟੀ ਕਰਦੇ ਨੇ, ਬਾਕੀ ਤੁਹਾਡੇ ਲਈ 6 ਦੇ 6 ਦਿਨ ਤੁਹਾਡੇ ਲਈ ਓਪਨ ਰਹਿੰਦੇ ਨੇ। ਚਾਟਸ ਐਂਡ ਪਰੌਂਠਾ ਅਵੇਲੇਬਲ ਨੇ 11685 ਮੈਕਵੀਨ ਡਰਾਈਵ, ਯੂਨਿਟ ਨੰਬਰ 47 ਦੇ ਉੱਪਰ, ਮੈਕਵੀਨ ਐਂਡ ਮੇਫੀਲ ਦੀ ਇੰਟਰਸੈਕਸ਼ਨ 'ਤੇ। ਇੱਥੇ ਜਾ ਕੇ ਤੁਸੀਂ ਇਹਨਾਂ ਦੇ ਕੋਲੋਂ ਸਾਰਾ ਕੁਛ, ਪਿਓਰ ਵੈਜੀਟੇਰੀਅਨ ਰੈਸਟੋਰੈਂਟ ਹੈ ਇਹਨਾਂ ਦੇ ਕੋਲੋਂ, ਸਾਰਾ ਕੁਛ ਬਿਲਕੁਲ ਫਰੈਸ਼ ਤੁਸੀਂ ਖਾਓਗੇ। ਕੋਈ ਵੀ ਫਰੋਜ਼ਨ ਆਈਟਮ ਨਹੀਂ ਯੂਜ਼ ਕਰਦੇ। ਮੋਮੋ ਖਾਣੇ ਹੋਣ, ਤੁਸੀਂ ਚਾਂਪਸ ਖਾਣੀਆਂ ਨੇ, ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਅਵੇਲੇਬਲ ਨੇ। ਡਿਫਰੈਂਟ ਤਰ੍ਹਾਂ ਦੇ ਪਰੌਂਠੇ ਅਵੇਲੇਬਲ ਨੇ, ਬਹੁਤ ਹੀ ਵੈਰਾਇਟੀ ਆਫ ਡੋਸੇ ਅਵੇਲੇਬਲ ਨੇ ਇਹਨਾਂ ਦੇ ਕੋਲ, ਅਤੇ ਮਿਲਕ ਸ਼ੇਕਸ ਵੀ ਬਹੁਤ ਡਿਫਰੈਂਟ ਤਰ੍ਹਾਂ ਦੇ ਬਣਾਉਂਦੇ ਆ। ਇਸ ਤੋਂ ਇਲਾਵਾ ਤੁਸੀਂ ਚਾਟ ਦਾ, ਇਹਨਾਂ ਦੇ ਕੋਲ ਇੰਨਾ ਜ਼ਿਆਦਾ ਵੱਡਾ ਮੈਨਿਊ ਹੈ ਨਾ, ਇੰਨੇ ਟਾਈਪ ਦੀਆਂ ਚਾਟਸ ਨੇ ਇਹਨਾਂ ਦੇ ਕੋਲ, ਤੁਸੀਂ ਪਹਿਲਾਂ ਚੂਜ਼ ਕਰਨ ਲਈ ਤੁਹਾਨੂੰ 5-7 ਮਿੰਟ ਲੱਗ ਜਾਣੇ ਆ। ਅਤੇ ਨਾਲ ਹੀ ਇਹਨਾਂ ਦੇ ਕੋਲੋਂ ਤੁਸੀਂ ਇਹਨਾਂ ਦੇ ਕੋਲੋਂ ਮੱਕੀ ਦੀ ਮੇਥੀ ਵਾਲੀ ਰੋਟੀ ਖਾ ਸਕਦੇ ਹੋ, ਹਲਵਾ ਪੂਰੀ ਵਿਦ ਚਨਾ ਖਾ ਸਕਦੇ ਹੋ, ਚਨਾ ਭਟੂਰਾ, ਸਾਗ, ਟਿੱਕੀ, ਬਰਗਰ, ਪਨੀਰ ਜਾਂ ਨੂਡਲ ਪਾ ਕੇ ਖਾ ਸਕਦੇ ਹੋ। ਮਤਲਬ ਕਿ ਤੁਹਾਨੂੰ ਇਹਨਾਂ ਦੇ ਕੋਲੋਂ ਸਾਰਾ ਕੁਛ ਹੀ ਅਵੇਲੇਬਲ ਮਿਲੂਗਾ ਵੈਜੀਟੇਰੀਅਨ। ਅਤੇ ਨਾਲ ਦੀ ਨਾਲ ਹੀ ਮੈਂ ਦੱਸ ਦਿਆਂ ਕਿ ਇਹਨਾਂ ਦੇ ਕੋਲ ਗੋਲ ਗੱਪੇ ਵੀ ਤੁਸੀਂ ਅਨਲਿਮਿਟਡ ਖਾ ਸਕਦੇ ਹੋ। ਅਤੇ ਨਾਲ ਹੀ ਤੁਸੀਂ ਇਹਨਾਂ ਦੇ ਕੋਲੋਂ ਸਪੈਸ਼ਲ ਡਾਈਨਿੰਗ ਡੀਲਸ ਲਓ, ਡਾਈਨਿੰਗ ਚਾਹੇ ਟੇਕਆਊਟ, ਕੋਈ ਵੀ ਤੁਸੀਂ ਕਾਠੀ ਰੋਲ ਬਾਏ ਕਰਦੇ ਹੋ, ਕੈਨ ਡਰਿੰਕ ਫ੍ਰੀ ਮਿਲੂਗੀ, ਬਰਗਰ ਬਾਏ ਕਰਦੇ ਹੋ ਤਾਂ ਵੀ ਇੱਕ ਡਰਿੰਕ ਫ੍ਰੀ ਮਿਲ ਜਾਣੀ ਹੈ, ਮਲਾਈ ਚਾਂਪ ਬਾਏ ਕਰੋਗੇ ਰੁਮਾਲੀ ਰੋਟੀ ਫ੍ਰੀ ਮਿਲ ਜਾਣੀ ਹੈ। ਪਹੁੰਚਣਾ ਤੁਸੀਂ ਮੈਕਵੀਨ ਐਂਡ ਮੇਫਿਲ ਦੀ ਇੰਟਰਸੈਕਸ਼ਨ 'ਤੇ। ਜਦੋਂ ਵੀ ਇਹਨਾਂ ਦੇ ਕੋਲ ਜਾਂਦੇ ਹੋ, ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦਿਓ ਡੀਲਸ ਲੈਣ ਦੇ ਲਈ। ਨੰਬਰ 905-794-4545, 905-794-4545 'ਤੇ ਤੁਸੀਂ ਕਾਲ ਕਰ ਸਕਦੇ ਹੋ। ਚਾਟਸ ਐਂਡ ਪਰੌਂਠਾ ਨੂੰ ਤੁਹਾਡਾ ਤੁਸੀਂ ਇਸ ਨੰਬਰ 'ਤੇ ਕੰਟੈਕਟ ਕਰ ਸਕਦੇ ਹੋ। 1122 ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਮੈਂ ਅੱਗੇ ਵੀ ਲਾਇਆ ਸੀ, ਉਦੋਂ ਮੁੜ ਕੇ ਫਿਰ ਬੀਜੀ ਹੋਇਆ ਕੰਮ।
0: ਹਾਂਜੀ, ਕੋਈ ਗੱਲ ਨਹੀਂ, ਤੁਹਾਡੀ ਕਾਲ ਮਿਸ ਹੋ ਗਈ ਸੀ।
1: ਹਾਂਜੀ ਹਾਂਜੀ, ਹੋਰ ਠੀਕ ਹੈ ਜੀ?
0: ਹਾਂਜੀ, ਸਭ ਵਧੀਆ, ਤੁਸੀਂ ਕਿਵੇਂ ਹੋ?
1: ਠੀਕ ਠਾਕ ਜੀ, ਵਧੀਆ। ਮੈਂ ਤਾਂ ਉੱਭਰ ਕਰਦਾ ਹੁੰਦਾ ਰੋਜ਼ ਜੀ।
0: ਅੱਛਾ ਅੱਛਾ, ਠੀਕ ਹੈ।
1: ਗਾਣਾ ਸੁਣਾਓ ਅੱਜ ਕੋਈ, ਕਿਉਂ ਕੰਮ ਨੂੰ ਸੁਣੀਆਂ?
0: ਨਹੀਂ ਨਹੀਂ, ਦੱਸੋ ਦੱਸੋ ਕਿਹੜਾ ਸੁਣਨਾ?
1: ਇਕੱਲੀ ਬਹਿ ਕੇ ਸੋਚੀ ਨਹੀਂ, ਸ਼ਕੀ ਨਹੀਂ ਕੀਤਾ ਤੇਰੇ ਲਈ।
0: ਇਕੱਲੀ ਬਹਿ ਕੇ ਸੋਚੀ ਨਹੀਂ, ਮਨਮੋਹਨ ਵਾਰਿਸ ਦਾ ਗਾਣਾ ਹੈ ਨਾ?
1: ਹਾਂਜੀ ਹਾਂਜੀ
0: ਹਾਂਜੀ, ਠੀਕ ਹੈ, ਮੈਂ ਸੁਣਾਉਣੀ
1: ਹਾਂ। ਕੱਲ ਸੀ, ਕੱਲ ਵੀ ਚਲਾਉਣੀ ਆ ਪਤਾ?
0: ਨਹੀਂ, ਹੈਗਾ ਹੈਗਾ ਹੈਗਾ ਟਾਈਮ।
1: ਚਲ ਦੇਖੀ, ਥੈਂਕ ਯੂ ਜੀ, ਧੰਨਵਾਦ।
0: ਹਾਂਜੀ, ਥੋੜੇ ਟਾਈਮ ਤੱਕ ਸੁਣਾਉਣੀ ਹੈ ਤੁਹਾਨੂੰ, 15 ਮਿੰਟ ਤੱਕ, ਫਿਰ ਤੁਸੀਂ ਸੁਣਿਓ।
1: ਹਾਂ, 10 ਮਿੰਟ ਦੇ ਸਾਹ।
0: ਠੀਕ ਹੈ ਠੀਕ ਹੈ ਜੀ, ਬਹੁਤ ਸ਼ੁਕਰੀਆ। ਹਾਂਜੀ
1: ਹਾਂਜੀ, ਹੋਰ ਸੁਣਾਓ ਜੀ, ਠੀਕ?
0: ਹੋਰ ਵਧੀਆ, ਹਾਂਜੀ ਹਾਂਜੀ, ਸਭ ਠੀਕ ਠਾਕ।
1: ਅੱਜ ਤਾਂ ਜਿਆ ਲਾਈ ਹੈ, ਦੂਜਾ ਲੋਕੇਸ਼ਨ ਤੇ ਪਏ ਗਏ ਹੋਏ।
0: ਹਾਂਜੀ ਹਾਂਜੀ, ਸਿੱਧੂ ਸਰ ਲਾਈਵ ਤੇ ਗਏ ਹੋਏ ਨੇ ਅੱਜ, ਬੜੀ ਵਧੀਆ ਡੀਲਸ ਦਵਾ ਰਹੇ ਨੇ ਫਰਨੀਚਰ 'ਚ।
1: ਹਾਂਜੀ ਹਾਂ, ਉਹ ਸਾਡੀ ਬੇਟੀ ਨੇ ਫਰਨੀਚਰ ਲੈਣਾ ਸੀ, ਮੈਂ ਕਿਹਾ ਸੀ ਮੈਂ ਲੈਣਾ ਤਾਂ।
0: ਅੱਛਾ ਅੱਛਾ, ਕੋਈ ਨਾ, ਤੁਸੀਂ ਪਹੁੰਚੋ ਗ੍ਰੈਂਡ ਫਰਨੀਚਰ ਦੇ ਉੱਪਰ, ਲੈ ਜਾਓ ਉਹਨਾਂ ਨੂੰ, ਡੈਡੀ ਤੇ ਟੌਮਕਨ ਤੇ। ਕੋਈ ਨਾ, ਕੱਲ ਚਲੇ ਜਾਓ, ਕੱਲ ਵੀ ਬਹੁਤ ਵਧੀਆ ਡੀਲਸ ਮਿਲਣੀਆਂ ਨੇ, ਕੱਲ ਨੂੰ ਵੀ ਹੈਗਾ ਲਾਈਵ ਲੋਕੇਸ਼ਨ।
1: ਅੱਛਾ ਜੀ, ਅੱਛਾ,
0: ਹਾਂਜੀ ਹਾਂਜੀ ਜੀ, ਚਲੋ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ, ਥੈਂਕ ਯੂ ਸੋ ਮਚ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਚਲੋ ਫਿਰ ਚੱਲੀਏ, ਨੈਕਸਟ ਡੀਲ ਲੈਂਦੇ ਹਾਂ ਆਪਾਂ ਗ੍ਰੈਂਡ ਹੋਮ ਫਰਨੀਚਰ ਤੋਂ। ਡੈਰੀ ਐਂਡ ਟੌਮਕਨ ਦੀ ਇੰਟਰਸੈਕਸ਼ਨ ਤੇ ਤੁਸੀਂ ਪਹੁੰਚਣਾ ਆ, 6685 ਟੌਮਕਨ ਰੋਡ, ਪ੍ਰੋਪਰ ਐਡਰੈਸ ਤੁਸੀਂ ਆਪਣੇ ਗੂਗਲ ਦੇ ਉੱਪਰ ਸਰਚ ਕਰੋ ਤੇ ਪਹੁੰਚ ਜਾਓਗੇ ਗ੍ਰੈਂਡ ਹੋਮ ਫਰਨੀਚਰ ਤੇ। ਜੀ ਸਿੱਧੂ ਸਰ,
2: ਮਿਹਰਬਾਨੀ।

ਸਟੂਡੈਂਟ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, A to Z ਰੈਨੋਵੇਸ਼ਨ ਦਾ ਇਹ ਸਾਰਾ ਕੰਮ ਕਰਦੇ ਨੇ, ਮੈਨੂਫੈਕਚਰ ਕਰਦੇ ਨੇ ਤੇ ਇੰਸਟਾਲ ਕਰਦੇ ਨੇ। ਕਿਚਨ ਕੈਬਨਿਟਸ, ਕਲੋਜ਼ੈਟਸ, ਬਾਰਸ ਵੀ ਬਣਾਉਂਦੇ ਨੇ। ਇਹਨਾਂ ਦੇ ਕੋਲ ਆਪਣੀਆਂ CNC ਮਸ਼ੀਨਸ ਲੱਗੀਆਂ ਹੋਈਆਂ ਨੇ ਡੋਰਸ ਦੀ ਕਟਿੰਗ ਦੇ ਲਈ। ਇਹ ਫੈਬਰੀਕੇਟ ਕਰਦੇ ਨੇ ਅਤੇ ਇੰਸਟਾਲ ਕਰਦੇ ਨੇ ਕੁਆਰਟਸ ਦੇ ਕਾਊਂਟਰ ਟੋਪਸ, ਉਹ ਵੀ ਬਹੁਤ ਹੀ ਕੰਪੀਟੀਟਿਵ ਪ੍ਰਾਈਸ ਦੇ ਉੱਪਰ। ਅਤੇ ਮੈਂ ਦੱਸਦਿਆਂ ਕਿ ਲੀਡਿੰਗ ਮੈਨੂਫੈਕਚਰਸ ਨੇ ਕਸਟਮਾਈਜ਼ਡ ਵੈਨਿਟੀਜ਼ ਬਣਾਉਣ ਦੇ ਵਿੱਚ, ਆਪਣੀ ਪਸੰਦ ਦੀਆਂ ਵੈਨਿਟੀਜ਼ ਤੁਸੀਂ ਇਹਨਾਂ ਦੇ ਕੋਲੋਂ ਤਿਆਰ ਕਰਵਾਓ। ਅਤੇ ਹਰ ਤਰ੍ਹਾਂ ਦੀ ਕੰਸਟਰਕਸ਼ਨ ਸਪਲਾਈਜ਼ ਵੀ ਦਿੰਦੇ ਨੇ, ਪਲੰਬਿੰਗ, ਹਾਰਡਵੇਅਰ ਐਂਡ ਇਲੈਕਟ੍ਰੀਕਲ ਸਪਲਾਈਜ਼ ਵੀ ਲੈ ਸਕਦੇ ਹੋ। ਕੈਨੇਡੀ ਐਂਡ ਗਲਿਡਨ ਦੀ ਇੰਟਰਸੈਕਸ਼ਨ 'ਤੇ ਤੁਸੀਂ ਪਹੁੰਚੋ, 271 ਗਲਿਡਨ ਰੋਡ, ਯੂਨਿਟ ਨੰਬਰ 5, ਬਰੈਂਪਟਨ ਦੇ ਵਿੱਚ। ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨ, ਰਣਜੀਤ ਸਿੰਘ ਜੀ ਨੂੰ ਕਾਲ ਕਰੋ 6474004550, 6474045050, ਇਹਨਾਂ ਦਾ ਨੰਬਰ ਹੈ। ਅਤੇ ਕਲੀਅਰ ਵਿਊ ਆਏ ਕੇ ਤੁਸੀਂ ਜ਼ਰੂਰ ਪਹੁੰਚੋ, ਮੈਕਵੀਨ ਐਂਡ ਮੇਫੀਲ ਦੀ ਇੰਟਰਸੈਕਸ਼ਨ 'ਤੇ ਲੋਕੇਟਡ ਨੇ। ਡਾਕਟਰ ਰਮਨਦੀਪ ਹੇਅਰ ਐਂਡ ਡਾਕਟਰ ਹਰਪ੍ਰੀਤ ਹੇਅਰ, ਇਹ ਦੋਵੇਂ ਆਪ ਡਾਕਟਰਸ ਨੇ, ਇਹਨਾਂ ਦਾ ਹੀ ਆਪਣਾ ਕਲੀਨਿਕ ਹੈ ਕਲੀਅਰ ਵਿਊ ਆਏ ਕੇਅਰ। ਕੰਪਲੀਟ ਪੇਅਰ ਆਫ ਗਲਾਸਿਸ $99 ਤੋਂ ਸਟਾਰਟ ਹੋ ਜਾਂਦੇ ਨੇ। 25% ਡਿਸਕਾਊਂਟ ਤੁਹਾਨੂੰ ਡਿਜ਼ਾਈਨਰ ਫਰੇਮਸ ਦੇ ਉੱਪਰ ਦਿੰਦੇ ਨੇ। ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਕੰਪ੍ਰੀਹੈਂਸਿਵ ਆਈ ਐਗਜ਼ਾਮ ਵਿਦ OCT, ਥਰਡ ਸਕੈਨਿੰਗ ਕਰਦੇ ਆ। ਮਾਇਓਪੀਆ ਕੰਟਰੋਲ ਲੈਂਜਿਸ ਅਵੇਲੇਬਲ ਨੇ, ਵਿਜੂਅਲ ਫੀਲਡ ਅਵੇਲੇਬਲ ਹੈ। ਤੁਸੀਂ ਇਹਨਾਂ ਦੇ ਕੋਲ ਪਹੁੰਚੋ, ਡਾਕਟਰਸ ਤੁਹਾਨੂੰ 6 ਦਿਨ ਮਿਲਦੇ ਨੇ ਵੀਕ ਦੇ ਵਿੱਚ, ਯਾਨੀ ਕਿ ਸਿਰਫ ਮੰਡੇ ਦੀ ਛੁੱਟੀ ਕਰਦੇ ਆ, ਬਾਕੀ 6 ਦੇ 6 ਦਿਨ ਅਵੇਲੇਬਲ ਨੇ। ਟਿਊਜ਼ਡੇ ਤੋਂ ਲੈ ਕੇ ਫਰਾਈਡੇ ਤੱਕ, ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਓਪਨ ਹੁੰਦੇ ਨੇ। ਸੈਟਰਡੇ ਜਾਣਾ ਚਾਹੁੰਦੇ ਹੋ, ਕੱਲ੍ਹ ਨੂੰ ਸਵੇਰੇ 11 ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਓਪਨ ਹੋਣਗੇ। ਸੰਡੇ ਨੂੰ ਦੁਪਹਿਰ ਦੇ 12 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਤੁਸੀਂ ਜਾ ਸਕਦੇ ਹੋ। ਕਲੀਅਰ ਵਿਊ ਆਈ ਕੇਅਰ, 11615 ਮੈਕਵੀਨ ਡਰਾਈਵ, ਯੂਨਿਟ ਨੰਬਰ 34, ਬਰੈਂਪਟਨ ਦੇ ਵਿੱਚ ਲੋਕੇਟਡ ਨੇ। ਅਤੇ ਨੰਬਰ 905-913-4545, 905-913-4545, ਇਹਨਾਂ ਦਾ ਨੰਬਰ ਹੈ। ਨੈਕਸਟ ਫਰਮਾਇਸ਼ੀ ਗਾਣਾ ਮਨਮੋਹਨ ਵਾਰਿਸ ਜੀ ਦੀ ਆਵਾਜ਼ ਦੇ ਵਿੱਚ ਤੁਸੀਂ ਇੰਜੋਏ ਕਰੋ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਕਰੀਬ 10 ਮਿੰਟ ਦਾ ਟਾਈਮ ਸਾਡੇ ਕੋਲ ਹੋਰ ਹੈ ਤੇ ਸਟੂਡੀਓ ਨੰਬਰ 9055546444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਤੇ ਚੱਲਾਂਗੇ ਇੱਕ ਵਾਰ ਲਾਸਟ ਲਿੰਕ ਦੇ ਲਈ ਗ੍ਰੈਂਡ ਹੋਮ ਫਰਨੀਚਰ ਜਿੱਥੇ ਕਿ ਅੱਜ ਸਾਡਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ। ਕੱਲ੍ਹ ਨੂੰ ਵੀ 1 ਤੋਂ ਲੈ ਕੇ 4 ਵਜੇ ਤੱਕ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਹੋਏਗਾ ਸੇਮ ਪਲੇਸ ਗ੍ਰੈਂਡ ਹੋਮ ਫਰਨੀਚਰ ਜਿੱਥੇ ਕਿ ਬਿਗੈਸਟ ਸੇਲ ਆਫ ਈਅਰ ਚੱਲ ਰਹੀ ਹੈ ਕੈਨੇਡਾ ਡੇ ਸੇਲ। ਮਾਡਰਨ ਫਰਨੀਚਰ ਤੁਸੀਂ ਬਿਲਕੁਲ ਲੋਵੈਸਟ ਪ੍ਰਾਈਸਿਸ ਦੇ ਵਿੱਚ ਲੈ ਕੇ ਆ ਸਕਦੇ ਹੋ ਤੇ ਅਪਲਾਇੰਸਿਸ ਬਿਲਕੁਲ ਫ੍ਰੀ ਦੇ ਵਿੱਚ ਦੇ ਰਹੇ ਨੇ ਤੁਹਾਨੂੰ ਐਜ਼ ਅ ਗਿਫਟ। ਤੇ ਡੈਰੀ ਐਂਡ ਟੋਮਕਿਨ ਦੀ ਇੰਟਰਸੈਕਸ਼ਨ ਤੇ ਪਹੁੰਚਣਾ 6685 ਟੋਮਕਿਨ ਰੋਡ ਮਿਸਿਸਾਗਾ ਦੇ ਵਿੱਚ ਲੋਕੇਟਡ ਨੇ ਗ੍ਰੈਂਡ ਹੋਮ ਫਰਨੀਚਰ। ਜੀ ਸਿੱਧ ਸਰ
1: ਮਿਹਰਬਾਨੀ ਮਨਪ੍ਰੀਤ ਬਹੁਤ ਬਹੁਤ ਸ਼ੁਕਰੀਆ ਜੀ। ਇੱਕ ਵਾਰੀ ਫਿਰ ਸਾਰਿਆਂ ਨੂੰ ਸਿੱਧਾ ਪੱਤਰ ਦੇ ਰਹੇ ਹਾਂ ਕਿ ਤੁਸੀਂ ਅੱਜ ਆਓ ਗ੍ਰੈਂਡ ਫਰਨੀਚਰ ਤੇ 6685 ਟੋਮਕਿਨ ਰੋਡ। ਰਾਤ ਦੇ 9 ਵਜੇ ਤੇ ਖੁੱਲ੍ਹੇ ਨੇ। ਹੌਲੀ ਹੌਲੀ ਆਉਂਦੇ ਜਾਓ ਤੇ ਆ ਕੇ ਦੇਖੋ ਕਿਸ ਤਰ੍ਹਾਂ ਦਾ ਮਾਹੌਲ ਹੈ ਤੇ ਆਲਰੇਡੀ ਬਹੁਤ ਸਾਰੇ ਪਰਿਵਾਰ ਆਏ ਹੋਏ ਨੇ ਸ਼ੋਪਿੰਗ ਕਰ ਰਹੇ ਨੇ ਦਿਲ ਖੋਲ੍ਹ ਕੇ ਕਿਉਂਕਿ ਕੈਨੇਡਾ ਡੇ ਸੇਲ ਇੱਕ ਜ਼ਬਰਦਸਤ ਸੇਲ ਹੈ। ਇਹਦੇ ਵਿੱਚ ਬਹੁਤ ਸਾਰਾ ਡਿਸਕਾਊਂਟ ਤੁਹਾਨੂੰ ਦੇ ਰਹੇ ਨੇ ਗ੍ਰੈਂਡ ਫਰਨੀਚਰ ਵਾਲੇ ਤੇ ਇਹ ਸੇਲ ਅੱਜ ਵੀ ਚੱਲ ਰਹੀ ਹੈ ਤੇ ਕੱਲ੍ਹ ਨੂੰ ਵੀ ਫਾਇਦਾ ਉਠਾਓਗੇ ਤੁਸੀਂ ਸੰਡੇ ਨੂੰ ਵੀ, ਪਰ ਅਸੀਂ ਤੁਹਾਡੇ ਲਈ ਅੱਜ ਵੀ ਹੈਗੇ ਹਾਂ 6 ਵਜੇ ਤੱਕ। ਕੱਲ੍ਹ ਨੂੰ 1 ਤੋਂ 4 ਫਿਰ ਦੁਪਹਿਰੇ ਆਵਾਂਗੇ ਲੰਚ ਟਾਈਮ, ਫਿਰ ਵੀ ਤੁਹਾਨੂੰ ਡੀਲਰ ਦਵਾਵਾਂਗੇ ਕੱਲ੍ਹ ਨੂੰ ਵੀ ਅਸੀਂ। ਤੇ ਲਓ ਹੁਣ ਸੁਖੋ ਨਹੀਂ ਹੈਗੇ ਨੇ ਮੇਰੇ ਨਾਲ, ਲਾਸਟ ਡੀਲ ਲਈ ਹੈ ਕਿਉਂਕਿ 6 ਵਜੇ ਅਸੀਂ ਫਿਰ ਰੈਪ ਅਪ ਕਰਨਾ।
2: ਜੀ ਸਿੱਧੂ ਸਾਹਿਬ
1: ਜੀ
2: ਬਹੁਤ ਸ਼ੁਕਰੀਆ, ਧੰਨਵਾਦ ਸਿੱਧੂ ਸਾਹਿਬ। ਬਿਲਕੁਲ ਕੈਨੇਡਾ ਡੇ ਸੇਲ ਚੱਲ ਰਹੀ ਆ ਤੇ ਪਰਿਵਾਰਾਂ ਦਾ ਬਹੁਤ ਭਰਮਾ ਹੁੰਗਾਰਾ ਆ ਰਿਹਾ ਜੀ। ਫਿਰ ਸਿਰ ਪਰਿਵਾਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਨੇ ਇਸ ਵੀਕਐਂਡ ਦੇ ਉੱਪਰ ਤੇ ਸਿੱਧੂ ਸਾਹਿਬ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਲੋਸਟ ਕੀਮਤਾਂ ਜੇ ਤੁਸੀਂ ਆਪਣੇ ਘਰ ਫਰਨੀਚਰ ਲੈ ਕੇ ਜਾ ਸਕਦੇ ਹੋ ਤੇ ਨਾਲ ਵੱਡੇ ਵੱਡੇ ਜਿਹੜੇ ਅਪਲਾਇੰਸ ਦੇ ਤੋਹਫੇ ਬਿਲਕੁਲ ਫ੍ਰੀ ਦਿੱਤੇ ਜਾ ਰਹੇ ਆ ਦੇਸ਼ ਪ੍ਰਦੇਸ਼।
1: ਔਰ ਮੈਂ ਪਿੱਛੇ ਦੇਖ ਰਿਹਾ ਤੁਹਾਡੇ ਕੰਟੇਨਰ ਲੱਗੇ ਹੋਏ ਆ
2: ਜੀ,
1: ਔਰ ਬਹੁਤ ਸਾਰੀਆਂ ਇਨਵਰਟਰੀ ਨਵੀਂ ਮੰਗਾਈ ਹੋਈ ਹੈ ਖਾਸ ਕਰਕੇ ਕਹਿ ਰਹੇ ਡੇ ਵਾਸਤੇ।
2: ਬਿਲਕੁਲ ਸਿੱਧੂ ਸਾਹਿਬ, ਪਰਿਵਾਰਾਂ ਨੇ ਜੇ ਹਾਈਡ੍ਰੋਲਿਕ ਬੈਡਰੂਮ ਸਵੀਟ ਲੈਣੇ ਨੇ ਕਿੰਗ ਸਾਈਜ਼ ਦੇ ਬੈਡਰੂਮ ਸੈੱਟ, ਤੁਸੀਂ ਡਾਇਨਿੰਗ ਟੇਬਲ ਰੀਅਲ ਮਾਰਬਲ ਦੇ ਡਿਜ਼ਾਈਨਰ ਲੈਣਾ ਚਾਹੁੰਦੇ ਹੋ ਜਾਂ ਟਰਕੀ ਸਟਾਈਲ ਦੇ ਬਹੁਤ ਸੋਹਣੇ ਸੋਫਾ ਸੈੱਟ ਜਿਹੜੇ ਨਵੇਂ ਨਵੇਂ ਬੇਜ ਕਲਰ ਦੇ ਲੱਗੇ ਹੋਏ ਨੇ, ਕੈਨੇਡੀਅਨ ਮੇਡ ਕਸਟਮਾਈਜ਼ ਸੋਫਾ ਸੈੱਟ ਆਪਣੇ ਹਿਸਾਬ ਨਾਲ ਬਣਵਾਉਣਾ ਚਾਹੁੰਦੇ ਹੋ ਜਾਂ ਕੁਛ ਵੀ ਫਰਨੀਚਰ ਦੀ ਬਾਈ ਕਰਨੀ ਇਸ ਵੀਕਐਂਡ ਦੇ ਉੱਪਰ ਤੇ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਲੋਐਸਟ ਪ੍ਰਾਈਸ ਮਿਲ ਰਹੀਆਂ ਨੇ ਤੇ ਨਾਲ ਤੋਹਫੇ ਮਿਲ ਰਹੇ ਨੇ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਯਾਦ ਰੱਖਣਾ ਤੇ ਸੱਚੀ ਦਾ ਇੱਕ ਡੀਲ ਤੇ ਰਹਿੰਦੇ ਆ ਤੁਹਾਡੇ ਸਾਹਮਣੇ ਸੋਲਿਡ ਵੁੱਡ ਦਾ ਸਖਤ ਲੱਕੜੀ ਦਾ ਕੰਫਰਟੇਬਲ ਪਿਆ
1: ਜੀ। ਬਿਲਕੁਲ ਜੀ ਹਾਂਜੀ,
2: ਥੱਲੇ ਵੀ ਸ਼ੈਲਫ ਬਣੀ ਹੋਈ ਆ ਪੂਰੀ ਟੋਪ ਸੋਲਿਡ ਵੁੱਡ ਦਾ ਕੰਫਰਟੇਬਲ, $500-600 ਦਾ ਰੈਗੂਲਰ ਆਉਂਦਾ ਸਿਰਫ ਕੈਨੇਡਾ ਡੇ ਸਪੈਸ਼ਲ ਓਨਲੀ ਫੋਰ ਦਿਸ ਵੀਕਐਂਡ $150 ਸਿੱਧੂ ਸਾਹਿਬ। ਸੋਲਿਡ ਵੁੱਡ ਦਾ ਕੰਫਰਟੇਬਲ ਸਖਤ ਲੱਕੜੀ ਦਾ
1: ਪ੍ਰਾਈਸ ਹੀ ਬਹੁਤ ਵਧੀਆ,
2: ਬਿਲਕੁਲ
1: $150
2: ਖੁਸ਼ ਕਰ ਦੀਏ,
1: ਮੈਂ ਖੁਸ਼ ਕਰ ਦਿਓ ਜਰਾ
2: ਬਿਲਕੁਲ ਦੋਨੋਂ ਸਾਈਡ ਟੇਬਲ ਫ੍ਰੀ ਸੋਲਿਡ ਵੁੱਡ ਦਾ ਕੰਫਰਟੇਬਲ $100 ਦਾ
1: ਉਹ ਵੀ ਨਾਲ ਮੈਚ ਕਰਦੇ ਆ।
2: ਬਿਲਕੁਲ ਸਰ ਮੈਚ ਕਰਦੇ, $100 ਫੇ ਵੱਖਰੇ ਆ ਪਰ ਫ੍ਰੀ ਸੋਲਿਡ ਵੁੱਡ ਦਾ ਕੰਫਰਟੇਬਲ ਤੇ ਦੋਨੋਂ ਸਾਈਡ ਟੇਬਲ ਫ੍ਰੀ।
1: ਅੱਛਾ ਫ੍ਰੀ ਮਿਲਣਗੇ
2: ਜੀ,
1: ਮੈਂ ਬਹੁਤ ਵਧੀਆ ਡੀਲ ਆ, $150 ਦਾ ਹੈ ਭਾਈ, ਸੋਨੇ ਦੇ ਸੁਹਾਗ ਵਾਲੀ ਗੱਲ ਹੈ।
2: ਬਿਲਕੁਲ ਸੋ ਇਹੋ ਜਿਹੀਆਂ ਡੀਲਾਂ ਬੈਡਰੂਮ ਸੈੱਟ ਸੋਫਾ ਸੈੱਟ ਡਾਇਨਿੰਗ ਟੇਬਲ ਕੰਫਰਟੇਬਲ ਬਹੁਤ ਸਾਰੀ ਵੱਡੇ ਸ਼ੋਰੂਮ ਵਿੱਚ ਤੁਹਾਡਾ ਵੈਲਕਮ ਕੀਤਾ ਜਾ ਰਿਹਾ ਕੈਨੇਡਾ ਡੇ ਸੇਲ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ।
1: ਦੋਸਤੋ ਬਹੁਤ ਸਾਰੀ ਨਵੀਂ ਇਨਵੈਂਟਰੀ ਪਹੁੰਚੀ ਹੋਈ ਆ, ਰਾਤ ਦੇ 9 ਵਜੇ ਤੱਕ ਖੁੱਲ੍ਹੇ, ਦਿਲ ਖੋਲ੍ਹ ਕੇ ਆਓ ਹੌਲੀ ਹੌਲੀ ਆ ਕੇ 6685 ਟੋਮਕਨ ਰੋਡ 'ਤੇ ਪਹੁੰਚਣਾ, ਟੋਮਕਨ ਅਤੇ ਡੇਅਰੀ ਦੇ ਨੇੜੇ ਓਟਨ ਬਿਲਕੁਲ ਨਾਲ ਲੱਗਦਾ, ਫੋਰੋਦਰੀ ਨਾਲ ਲੱਗਦਾ ਤੁਹਾਡੇ, ਰਾਤ ਦੇ 9 ਵਜੇ ਤੱਕ ਪਹੁੰਚੋ ਅਤੇ ਆ ਕੇ ਸ਼ੋਪਿੰਗ ਕਰੋ। ਦੇਸ਼ ਪ੍ਰਦੇਸ਼ ਦੀ ਡੀਲਾਂ ਜਿਹੜੀਆਂ ਉਹਦਾ ਵੇਰਵਾ ਦਿਓ, ਤੁਹਾਨੂੰ ਡਿਸਕਾਊਂਟ ਵੀ ਮਿਲੇਗਾ, ਗਿਫਟ ਵੀ ਮਿਲੇਗਾ। ਇਸ ਦੇ ਨਾਲ ਹੀ ਮੈਂ ਸਾਰੇ ਸਰੋਤਿਆਂ ਨੂੰ ਵੀਕਐਂਡ ਦੀਆਂ ਸ਼ੁਭਕਾਮਨਾਵਾਂ ਦਿੰਦਾ ਦੇਸ਼ ਪ੍ਰਦੇਸ਼ ਵਾਲੀ ਟੀਮ ਵੱਲੋਂ, ਔਰ ਜੋਧੇ ਪਾਸੇ ਨੂੰ ਮੁਸਕਰਾਉਂਦੇ ਰਹੋ, ਸ਼ਾਮ ਬੜੀ ਸੋਹਣੀ ਆ, ਵਧੀਆ ਬਾਰਬੀਕ ਕਰੋ, ਵਧੀਆ ਵਧੀਆ ਖਾਣੇ ਖਾਓ, ਨਹੀਂ ਵਧੀਆ ਜੇ ਆਪਣੇ ਆਪਣੀਆਂ ਛੋਟੀਆਂ ਹੋਣੀਆਂ ਪਾ ਕੇ ਟੀ ਸ਼ਰਟ ਵਗੈਰਾ, ਬਾਹਰ ਬਹੁਤ ਸੋਹਣੀ ਧੁੱਪ ਆ, ਗੜੇ ਗੜੇ ਦਿਓ, ਕਰੋ ਵੀਕਐਂਡ ਇੰਜੋਏ। ਪਰ ਫਰਨੀਚਰ ਖਰੀਦਣ ਵਾਸਤੇ ਰਾਤ ਦੇ 9 ਵਜੇ ਤੱਕ ਪਹੁੰਚਣਾ ਗ੍ਰੈਂਡ ਫਰਨੀਚਰ ਤੇ, ਆ ਕੇ ਫਾਇਦਾ ਉਠਾਓ। ਤੋ ਮੈਂ ਇੱਥੋਂ ਰੈਪ ਅਪ ਕਰਾਂਗਾ, ਅਗਲਾ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਹੀ ਨੇ ਮਨਪ੍ਰੀਤ ਤੂਰ ਹੋ ਰਹੀ ਸਟੂਡੀਓ ਵਿੱਚੋਂ, ਤੇਜਿੰਦਰ ਸਿੰਘ ਸਿੱਧੂ ਸਿੱਧੂਮਲ ਦੇ ਆ ਗਿਆ, ਜਿਉਂਦੇ ਵਾਸਤੇ ਰਹੋ, ਮੁਸਕਰਾਉਂਦੇ ਰਹੋ, ਖਾਓ ਪੀਓ ਐਸ਼ ਕਰੋ ਮਿੱਤਰੋ, ਪਰ ਦਾਰੂ ਪੀ ਗੱਡੀ ਚਲਾਇਓ ਨਾ, ਤੇ ਖਾਣੇ ਵਧੀਆ ਵਧੀਆ ਖਾਣੇ ਬਣਦੇ ਆ, ਅਸੀਂ ਵੀ ਖਾਣੇ ਕਰਦੇ ਹਾਂ ਤਿਆਰੀਆਂ, ਤੁਸੀਂ ਵੀ ਕਰੋ ਤਿਆਰੀਆਂ। ਸਤਿ ਸ੍ਰੀ ਅਕਾਲ, ਮਿਲਦੇ ਹਾਂ ਬ੍ਰੇਕ ਤੋਂ ਬਾਅਦ, ਕੱਲ੍ਹ ਨੂੰ ਲਾਈਵ ਤੇ 1 ਤੋਂ ਲੈ ਕੇ 4 ਵਜੇ ਤੱਕ।
0: ਜੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ, ਜ਼ਰੂਰ ਤੁਸੀਂ ਵੀ ਜ਼ਰੂਰ ਪਹੁੰਚੋ 6685 ਟੋਮਕਿਨ ਰੋਡ ਮਿਸਿਸਾਗਾ ਦੇ ਵਿੱਚ, ਡੈਰੀ ਐਂਡ ਟੋਮਕਿਨ ਦੀ ਇੰਟਰਸੈਕਸ਼ਨ ਤੇ ਲੋਕੇਟਡ ਨੇ ਤੁਹਾਡੇ ਲਈ ਗ੍ਰੈਂਡ ਹੋਮ ਫਰਨੀਚਰ। ਕੱਲ੍ਹ ਨੂੰ ਵੀ 1 ਤੋਂ ਲੈ ਕੇ 4 ਵਜੇ ਤੱਕ ਸਾਡੀ ਟੀਮ ਪਹੁੰਚੇਗੀ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਲੈ ਕੇ ਡੈਰੀ ਐਂਡ ਟੋਮਕਿਨ ਦੀ ਇੰਟਰਸੈਕਸ਼ਨ ਤੇ ਸੇਮ ਪਲੇਸ ਦੇ ਉੱਪਰ ਕੈਨੇਡਾ ਡੇ ਸੇਲ ਦਾ ਫਾਇਦਾ ਤੁਹਾਡਾ ਕੱਲ ਨੂੰ ਵੀ ਜ਼ਰੂਰ ਕਰਵਾਵਾਂਗੇ। ਬਿਗੈਸਟ ਸੇਲ ਆਫ ਦਾ ਈਅਰ ਲੱਗੀ ਹੋਈ ਹੈ, ਸੋਰੀ ਡਿਜ਼ਾਈਨਰ ਫਰਨੀਚਰ ਦੇ ਉੱਪਰ ਤੁਹਾਨੂੰ ਲੋਵੈਸਟ ਪ੍ਰਾਈਸਿਸ ਮਿਲ ਰਹੀਆਂ ਨੇ, ਪਲੱਸ ਫ੍ਰੀ ਅਪਲਾਈਂਸਿਸ ਮਿਲ ਰਹੀਆਂ ਨੇ ਐਜ਼ ਅ ਗਿਫਟ। ਤੇ ਜ਼ਰੂਰ ਤੁਸੀਂ ਪਹੁੰਚਣਾ 6685 ਟੋਮਕਨ ਰੋਡ ਮਿਸਿਸਾਗਾ ਦੇ ਵਿੱਚ, ਨੰਬਰ 6472620006 47-262-00 ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ। ਗ੍ਰੈਂਡ ਹੋਮ ਫਰਨੀਚਰ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ। ਤੇ ਲਾਸਟ ਵਿੱਚ ਮੈਂ ਤੁਹਾਨੂੰ ਦੱਸਦਿਆਂ ਪੰਜਾਬੀ ਬਾਈ ਨੇਚਰ ਜਿਹੜੇ ਕਿ ਤੁਹਾਡੇ ਲਈ ਐਵਰੀਡੇ ਓਪਨ ਨੇ, ਇਹਨਾਂ ਦੀਆਂ ਲਾਈਵ ਦੇਸੀ ਘਿਓ ਦੀਆਂ ਜਲੇਬੀਆਂ ਐਵਰੀਡੇ ਤੁਹਾਨੂੰ ਸ਼ਾਮ ਨੂੰ ਮਿਲਦੀਆਂ ਨੇ, ਤੇ ਜਿਹਦੇ ਨਾਲ ਤੁਸੀਂ ਰਬੜੀ ਵੀ ਐਡ ਕਰਵਾ ਸਕਦੇ ਹੋਰ ਵੀ ਜ਼ਿਆਦਾ ਟੇਸਟੀ ਲੱਗਦੀਆਂ। ਤੇ ਇਹਨਾਂ ਦੇ ਕੋਲੇ ਤੁਸੀਂ ਵੈਜ ਜਾਂ ਨੋਨ ਵੈਜ ਹਰ ਤਰ੍ਹਾਂ ਦਾ ਖਾਣਾ ਤੁਸੀਂ ਖਾਓ ਬੈਠ ਕੇ, ਡਾਈਨ ਇਨ ਕਰੋ। ਇਹਨਾਂ ਦੀਆਂ ਸਾਰੀਆਂ ਲੋਕੇਸ਼ਨਸ ਤੁਹਾਡੇ ਲਈ ਐਵਰੀਡੇ ਓਪਨ ਨੇ। ਸ਼ੁੱਧ ਖੋਏ ਦੀਆਂ ਮਿਠਾਈਆਂ, ਡਰਾਈ ਫਰੂਟਸ ਵਾਲੀਆਂ ਮਿਠਾਈਆਂ ਲੈਣ ਲਈ ਪਹੁੰਚੋ। ਪੰਜਾਬੀ ਬਾਏ ਨੇਚਰ ਪ੍ਰੀਮੀਅਮ ਕੁਆਲਿਟੀ ਤੁਹਾਨੂੰ ਪ੍ਰੋਵਾਈਡ ਕਰਦੇ ਨੇ। ਪਹਿਲੀ ਲੋਕੇਸ਼ਨ 8887 ਦ ਗੋਰ ਰੋਡ, ਯੂਨਿਟ ਨੰਬਰ 57, ਬ੍ਰੈਂਪਟਨ ਦੇ ਵਿੱਚ ਗੋਰ ਐਂਡ ਐਬਨੇਜ਼ਰ ਦੇ ਇੰਟਰਸੈਕਸ਼ਨ ਤੇ ਨੇ। ਦੂਸਰੀ ਲੋਕੇਸ਼ਨ 9980 ਏਅਰਪੋਰਟ ਰੋਡ, ਯੂਨਿਟ ਨੰਬਰ 1, ਬ੍ਰੈਂਪਟਨ ਦੇ ਵਿੱਚ ਬੋਵੇਡ ਐਂਡ ਏਅਰਪੋਰਟ ਰੋਡ ਦੇ ਇੰਟਰਸੈਕਸ਼ਨ ਤੇ। ਤੀਸਰੀ ਲੋਕੇਸ਼ਨ 58 ਕੁਐਰੀ ਐਜ ਡਰਾਈਵ, ਬ੍ਰੈਂਪਟਨ ਦੇ ਵਿੱਚ ਬੋਵੇਡ ਐਂਡ ਹਰਨਟਾਰੀਓ ਦੇ ਉੱਪਰ ਨੇ। ਚੌਥੀ ਲੋਕੇਸ਼ਨ 180 ਸੈਂਡਲਵੁੱਡ ਪਾਰਕਵੇ ਈਸਟ, ਯੂਨਿਟ ਨੰਬਰ 11, ਬ੍ਰੈਂਪਟਨ ਦੇ ਵਿੱਚ ਕੈਨੇਡੀ ਐਂਡ ਸੈਂਡਲਵੁੱਡ ਦੇ ਇੰਟਰਸੈਕਸ਼ਨ ਤੇ ਨੇ। ਪੰਜਾਬੀ ਬਾਈ ਨੇਚਰ ਤੁਸੀਂ ਹਰ ਰੋਜ਼ ਜਾਓ ਅਤੇ ਆਪਣੀ ਫੈਮਿਲੀ ਆਪਣੇ ਫਰੈਂਡਸ ਦੇ ਨਾਲ ਬੈਠ ਕੇ ਇਹਨਾਂ ਦਾ ਖਾਣਾ ਇੰਜੋਏ ਕਰੋ। ਉਮੀਦ ਹੈ ਕਿ ਤੁਸੀਂ ਅੱਜ ਦਾ ਪ੍ਰੋਗਰਾਮ ਇੰਜੋਏ ਕੀਤਾ ਹੋਏਗਾ ਅਤੇ ਆਪਣਾ ਵੀਕਐਂਡ ਸਾਰੇ ਜਣੇ ਪੂਰਾ ਵਧੀਆ ਮਨਾਓ, ਪੂਰਾ ਵਧੀਆ ਆਪਣੀ ਫੈਮਿਲੀ ਆਪਣੇ ਫਰੈਂਡਸ ਦੇ ਨਾਲ ਇੰਜੋਏ ਕਰੋ। ਅਤੇ ਜਿਵੇਂ ਤੁਹਾਨੂੰ ਦੱਸਿਆ ਪਹਿਲਾਂ ਵੀ ਕਿ ਐਮੀ ਵਿਰਕ ਦਾ ਬਹੁਤ ਹੀ ਕਮਾਲ ਦਾ ਸ਼ੋਅ ਹੋਣ ਜਾ ਰਿਹਾ ਆਪਣੇ ਟੋਰਾਂਟੋ ਦੇ ਵਿੱਚ, ਅਤੇ ਉਹਦੇ ਲਈ ਤੁਸੀਂ ਟਿਕਟਸ ਬਾਏ ਕਰੋ ticketmaster.ca ਦੇ ਉੱਪਰ ਜਾ ਕੇ। ਐਮੀ ਵਿਰਕ ਦੇ ਨਾਲ ਸਰਗੁਣ ਮਹਿਤਾ ਤੁਹਾਡੇ ਲਈ ਯੂਨਿਟੀ ਟੂਰ ਕਰ ਰਹੇ ਨੇ 14 ਅਗਸਤ ਨੂੰ ਟੋਰਾਂਟੋ ਦੇ ਵਿੱਚ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ ਇਹਨਾਂ ਦਾ ਸ਼ੋਅ ਹੋਣ ਜਾ ਰਿਹਾ, ਅਤੇ ਸਾਰਿਆਂ ਨੇ ਉਹਦੇ ਵਿੱਚ ਵੀ ਪੂਰੇ ਆਪਣਾ ਕਹਿ ਲਓ ਕਿ ਜਾਣਾ ਆ, ਇੰਜੋਏ ਕਰਨਾ। ਅਤੇ ਫਿਲਹਾਲ ਆਪਾਂ ਮੈਂ ਇੱਥੇ ਇਜਾਜ਼ਤ ਲੈਂਦੀ ਹਾਂ ਅਤੇ ਤੁਹਾਡੀ ਅਤੇ ਮੇਰੀ ਮੁਲਾਕਾਤ ਆਉਣ ਵਾਲੇ ਦਿਨਾਂ 'ਚ ਹੁੰਦੀ ਰਹਿਣੀ ਹੈ। ਅਤੇ ਫਿਲਹਾਲ ਮੈਂ ਦੱਸਾਂ ਕਿ ਤਾਂ ਆਪਣਾ ਵੀਕਐਂਡ ਨੂੰ ਪੂਰਾ ਇੰਜੋਏ ਕਰੋ। ਪ੍ਰੋਗਰਾਮ ਤੋਂ ਬਾਅਦ ਕੋਈ ਵੀ ਇਨਫੋਰਮੇਸ਼ਨ ਲੈਣੀ ਹੋਵੇ ਹੈੱਡ ਆਫਿਸ 'ਤੇ ਕਾਲ ਕਰ ਸਕਦੇ ਹੋ 416-725-2551 ਜਾਂ ਫਿਰ 416-457-3381। ਅਤੇ ਫਿਲਹਾਲ ਮੈਂ ਮਨਪ੍ਰੀਤ ਕੌਰ ਧੂਰ ਇੱਥੋਂ ਤੁਹਾਡੇ ਤੋਂ ਇਜਾਜ਼ਤ ਲਊਂਗੀ। ਵੀਕਐਂਡ ਸਾਰਿਆਂ ਦਾ ਬਹੁਤ ਵਧੀਆ ਹੋਵੇ, ਹੱਸਦੇ ਰਹੋ, ਮੁਸਕਰਾਉਂਦੇ ਰਹੋ। ਸਤਿ ਸ਼੍ਰੀ ਅਕਾਲ।

0: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ।
1: ਅੱਲਾ ਨਾਲੋਂ ਵੀ ਘੱਟ।
0: ਇਹ ਵੇਖੋ 13.6 ਕਿਲੋ ਸਨਸਪਨ ਸਟ੍ਰੇਟ ਕਟ ਫ੍ਰਾਈਸ ਸਿਰਫ $33.99।
1: ਇਹ ਤਾਂ ਹੋਰ ਵੀ ਘੱਟ ਹੈ।
0: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
1: ਓਏ ਤੂੰ ਕਿੱਥੇ ਜਾ ਰਹੀ ਹੈ?
0: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ।
2: ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ। ਇਸ ਲਈ ਅਸੀਂ ਕਈ ਆਈਟਮਸ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
3: Wholesale Club, whole lot of value.
4: Illegal trucking is not just an industry problem. It puts our families and economy at risk. Rogue operators are putting untrained drivers behind the wheel. They dodge taxes, exploit vulnerable workers, and force honest carriers to pay the price. Join us in demanding real enforcement, real accountability, and real consequences for lawbreakers. Unsafe trucks don't stay in one province. They travel the highways that keep Canada moving. Brought to you by the Canadian Trucking Alliance's Stop Illegal Trucking campaign. Visit stopillegaltrucking.ca for details.

0: 1230.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬੀ ਲਹਿਰਾਂ
2: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ.
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: HST rebates ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com

0: ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 437-655-1984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ
3: 7
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
6: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057

0: multiple locations in GTA. For more information, visit rajdhanisweets.ca.
1: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313।

ਕੀਆ ਚਾਹੁੰਦੇ ਸਭ ਦੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਦਾ, ਕਿ ਠੀਕ 9 ਵਜੇ ਤੱਕ ਤੁਹਾਡਾ ਸਾਡਾ ਤੁਹਾਡਾ ਸਾਥ ਰਹੇਗਾ। ਬਈ ਕਿਵੇਂ ਹੋ, ਕੀ ਹਾਲ ਚਾਲ ਨੇ, ਕੀ ਬਣ ਰਿਹਾ? ਸਭ ਨੂੰ ਹੈਪੀ ਹੈਪੀ ਹੈਪੀ ਫਰਾਈਡੇ। ਬਹੁਤ ਹੀ ਖੂਬਸੂਰਤ ਸ਼ਾਮ ਹੈ, ਵੀਕਐਂਡ ਹੈ, ਤੇ ਅੱਜ ਇੱਕ ਤਾਂ ਸਾਰੇ ਬੱਚਿਆਂ ਨੂੰ ਬਹੁਤ ਬਹੁਤ ਬਹੁਤ ਬਹੁਤ ਮੁਬਾਰਕਾਂ। ਹੁਣ ਸਕੂਲ ਦਾ ਇਹ ਸਾਲ ਖਤਮ, ਸਮਰ ਸ਼ੁਰੂ। ਮੈਨੂੰ ਪਤਾ ਬੱਚਿਆਂ ਨੂੰ ਤਾਂ ਬਸ ਯਾਰ ਉਡੀਕ ਸੀ ਕਿ ਜਲਦੀ ਜਲਦੀ ਜਲਦੀ ਆਵੇ ਜੁਲਾਈ ਦਾ ਮਹੀਨਾ ਤੇ ਕਰੀਏ ਫਨ ਸ਼ਨ, ਕਰੀਏ ਇੰਜੋਏ। ਸੋ ਬੈਸਟ ਵਿਸ਼ਿਜ਼ ਸਮਰ ਲਈ। ਪੇਰੈਂਟਸ ਤੁਹਾਨੂੰ ਪਤਾ ਹੁਣ ਸਿੱਧੀ ਗੱਲ ਹੈ, ਪੇਰੈਂਟਸ ਨੂੰ ਤਾਂ ਟੈਨਸ਼ਨ ਹੁੰਦੀ ਹੈ ਕਿ ਹੁਣ ਯਾਰ ਕਿਵੇਂ ਬੱਚਿਆਂ ਨੂੰ ਬਿਜ਼ੀ ਰੱਖਾਂਗੇ, ਕਿਵੇਂ ਬੱਚਿਆਂ ਨੂੰ ਆਕਿਊਪਾਈ ਕਰਾਂਗੇ। ਚਲੋ ਕੈਂਪ ਤੇ ਲਾ ਦਿਓ ਜਾਂ ਕਿਸੇ ਹੋਰ ਕੀ ਹੁੰਦਾ, ਕੈਂਪ ਹੀ ਹੁੰਦਾ ਇੱਦਾਂ ਦੀਆਂ ਚੀਜ਼ਾਂ, ਕੈਂਪ ਸਕੂਲ, ਸਮਰ ਸਕੂਲ ਬੱਚਿਆਂ ਲਈ ਹੁੰਦਾ। ਸੋ ਬੱਚਿਆਂ ਨੂੰ ਰੱਖੋ ਬਿਜ਼ੀ ਐਂਡ ਹੈਵ ਅ ਗੁੱਡ ਟਾਈਮ, ਹੈਵ ਅ ਗੁੱਡ ਸਮਰ। ਦੇਖੋ ਜੂਨ ਦੇ ਐਂਡ ਹੋਣ ਦੇ ਨਾਲ ਨਾਲ ਹੁਣ ਮੌਸਮ ਵੀ ਥੋੜ੍ਹਾ ਜਿਹਾ ਵਧੀਆ ਹੋਣਾ ਸ਼ੁਰੂ ਹੋ ਜਾਣਾ ਆਲਰੇਡੀ, ਜੇ ਦੇਖਿਆ ਜਾਵੇ ਹੁਣ ਤੋਂ ਲੈ ਕੇ ਅਗਲੇ ਫਰਾਈਡੇ ਤੱਕ ਬੱਲੇ ਬੱਲੇ ਆ, ਤੇ ਨੈਕਸਟ ਵੀਕ ਤਾਂ 30-32-34-33 ਟੈਂਪਰੇਚਰ ਵੀ ਦੇਖਣ ਨੂੰ ਮਿਲੇਗਾ। ਸੋ ਚਲੋ ਕਰਦੇ ਹਾਂ ਇੰਜੋਏ, ਲਾਉਂਦੇ ਹਾਂ ਰੌਣਕਾਂ। ਪੰਜਾਬੀ ਲਹਿਰਾਂ ਦੀ ਟੀਮ ਤੁਹਾਡੇ ਨਾਲ ਜੁੜ ਚੁੱਕੀ ਆ, ਆ ਜਾਓ ਫਿਰ ਕਰਦੇ ਹਾਂ ਗੱਲਾਂ ਬਾਤਾਂ। ਨੰਬਰ ਹੈ ਆਪਣਾ 9050-6733-3337 ਆਪਣਾ ਨੰਬਰ ਹੈ, 905-673-3337, 9050-6733-3337, 9050-6733-3337 ਤੇ ਗੱਲਬਾਤ ਤੁਹਾਡੀ ਇੱਥੇ ਸਾਡੀ ਹੋ ਰਹੀ ਹੈ। ਤੇ ਸਟੂਡੀਓ ਦੇ ਵਿੱਚ ਗੀਤ ਸੰਗੀਤ ਫਿਰ ਕੀ ਸੁਣਨਾ ਦੱਸੋਗੇ ਜ਼ਰਾ, ਤੇ ਲਾਉਣੇ ਆ ਤੁਹਾਡੇ ਲਈ ਤੇ

0: ਆ ਤੇ ਥੋੜਾ ਬਹੁਤਾ ਹੁਣ ਕਹਿੰਦੇ ਹੁੰਦੇ ਕਿ ਤੁਹਾਨੂੰ ਜਗਾਉਣੇ ਆ, ਜੋਸ਼ ਭਰਦੇ ਆ ਤੁਹਾਡੇ ਅੰਦਰ ਹਲਕਾ ਫੁਲਕਾ ਜਿਹਾ। ਤੇ ਡਾਊਨ ਟਾਊਨ ਟੋਰਾਂਟੋ ਦੇ ਵਿੱਚ ਤਾਂ ਰੌਣਕ ਮੇਲਾ ਫੁੱਲ ਲੱਗਿਆ ਹੋਇਆ ਯਾਰ। ਅੱਜ ਸੈਨੇਗਲ ਨੇ ਤਾਂ ਪੱਟੀ ਚੱਕ ਤੇ, ਅੱਜ ਸੈਨੇਗਲ ਤੇ ਇਰਾਕ ਦਾ ਮੈਚ ਹੋਇਆ ਡਾਊਨ ਟਾਊਨ ਟੋਰਾਂਟੋ ਦੇ ਵਿੱਚ, ਤੇ ਸੈਨੇਗਲ 5-0 ਦੇ ਫਰਕ ਦੇ ਨਾਲ ਜਿੱਤੇ। ਇਰਾਕ ਤੋਂ ਬਣਿਆ ਹੀ ਕੁਛ ਨਹੀਂ, ਸੈਨੇਗਲ ਦੀਆਂ 30 ਸ਼ਾਟਾਂ, ਇਰਾਕ ਦੀਆਂ ਸਿਰਫ 6 ਸ਼ਾਟਾਂ। ਬੱਲੇ ਬੱਲੇ ਬੱਲੇ ਬੱਲੇ। ਸੋ ਸੈਨੇਗਲ ਦੀ ਟੀਮ ਨੂੰ ਬਹੁਤ ਮੁਬਾਰਕਾਂ ਹੋਣ, ਤੇ ਇਰਾਕ ਵਾਲਿਓ ਕੋਈ ਗੱਲ ਨਹੀਂ, ਅਗਲੀ ਵਾਰੀ ਸਹੀ। ਅੱਜ ਨਾਲ ਦੀ ਨਾਲ ਫਰਾਂਸ ਨੇ ਨੋਰਵੇ ਨੂੰ ਹਰਾਇਆ, ਫਰਾਂਸ ਦੇ ਅੱਜ 4 ਗੋਲ ਬਈ, ਤੇ ਨੋਰਵੇ ਦਾ ਸਿਰਫ 1, ਤੇ ਉਹ ਵੀ ਬੜਾ ਇੱਕ ਐਂਟੀਸਪੇਟਿਡ ਮੈਚ ਸੀਗਾ। ਯੂਰੋਗੋਈ ਸਪੇਨ ਵਾਲੇ ਖੇਡ ਰਹੇ ਅੱਜ 8 ਵਜੇ, ਸੋ ਦੇਖਦੇ ਆ ਸਪੇਨ ਵਾਲੇ ਅੱਜ ਕਰਦੇ ਆ ਕਾਰਾ ਥੋੜ੍ਹਾ ਬਹੁਤਾ ਜਾਂ ਢਿੱਲੇ ਰਹਿਣਗੇ। ਲੈਟਸ ਸੀ, ਟਾਈਮ ਵਿਲ ਟੈਲ, ਦੇਖਦੇ ਆ। ਸੋ ਸਟੂਡੀਓ ਦਾ ਨੰਬਰ ਹੈ 9056733337। ਕੀ ਸੁਣਨ ਦੇ ਮੂਡ 'ਚੋਂ ਸਾਨੂੰ ਦੱਸੋ, ਅਤੇ ਤੁਹਾਡੇ ਲਈ ਲਾਉਂਦੇ ਹਾਂ ਕੁਝ ਗੀਤ। 9056733337 9056733337 ਆਪਣਾ ਫੋਨ ਨੰਬਰ ਹੈ। ਮੈਨੂੰ ਇੰਨੇ ਜ਼ਿਆਦਾ ਮੈਸੇਜ ਆਏ ਇੰਸਟਾਗ੍ਰਾਮ 'ਤੇ ਕੱਲ੍ਹ ਅਤੇ ਅੱਜ, ਉਹ ਜਿਹੜੀ ਲਿਸਟ ਹੈ ਉਹ ਮੰਗਵਾਉਣ ਦੇ ਲਈ ਪਤਾ ਨਹੀਂ ਹੁਣ ਅਣਗਿਣਤ। ਸੋ ਇੱਕ ਸਾਡੀ ਲਿਸਟ ਬਣੀ ਹੋਈ ਹੈ ਵੀ ਲੋਕਲ ਇੰਟੀਰੀਅਰ ਦੇ ਵਿੱਚ ਕਿੱਥੇ ਕਿੱਥੇ ਘੁੰਮਣ ਫਿਰਨ ਨੂੰ ਜਾ ਸਕਦੇ ਹਾਂ, ਕੋਈ ਪਾਰਕ, ਕੋਈ ਟ੍ਰੇਲ, ਕੋਈ ਆਪਣਾ ਹੋਰ ਕੀ ਆ, ਪਾਰਕ, ਟ੍ਰੇਲ, ਬੀਚ, ਇੱਦਾਂ ਦੀਆਂ ਚੀਜ਼ਾਂ। ਸੋ ਵੀਕਐਂਡ ਹੈ, ਤੁਸੀਂ ਵੀ ਉਹ ਲਿਸਟ ਮੰਗਾਉਣੀ ਚਾਹੁੰਦੇ ਹੋ ਤਾਂ ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾ, PUNJABILEHRAN ਇੰਸਟਾਗ੍ਰਾਮ 'ਤੇ ਸਾਨੂੰ ਮੈਸੇਜ ਕਰ ਦਿਉ, ਅਤੇ ਉਸ ਸਾਡੇ ਪੇਜ ਦੇ ਉੱਤੇ ਮੈਸੇਜ ਕਰੋ, ਅਤੇ ਅਸੀਂ ਤੁਹਾਨੂੰ ਲਿਸਟ ਭੇਜ ਦਿਆਂਗੇ। ਬੱਚਿਆਂ ਨੂੰ, ਫੈਮਲੀਜ਼ ਨੂੰ ਲੈ ਕੇ ਜਾਓ ਅਤੇ ਇੰਜੋਏ ਕਰੋ ਵੀਕਐਂਡ ਨੂੰ। 2696 ਹੈਲੋ।
1: ਹੈਲੋ ਵੀਰੇ, ਕੀ ਹਾਲ ਹੈ ਜੀ?
0: ਵਧੀਆ ਜੀ, ਕਿਵੇਂ ਹੋ ਜੀ?
1: ਵਧੀਆ ਵਧੀਆ ਵੀਰੇ, ਹੈਪੀ ਫਰਾਈਡੇ।
0: ਹੈਪੀ ਫਰਾਈਡੇ, ਕੀ ਪਲਾਨ ਹੈ ਫਰਾਈਡੇ ਦਾ ਫਿਰ?
1: ਵੀਰੇ ਆਪਣਾ ਮੈਂ ਦੱਸਣਾ ਸੀਗਾ ਜੀ, ਇੱਕ ਤਾਂ ਬਾਰਬੀਕਿਊ ਫੈਸਟ ਚੱਲ ਰਿਹਾ ਹੈ ਵੀ 427 ਤੇ ਡੰਡਾ ਸਟੇਕ,
0: ਸੈਂਟੈਨੀਅਲ ਪਾਰਕ।
1: ਹਾਂ ਜੀ ਹਾਂ, ਆਪਣਾ ਰਾਈਡਸ ਵਗੈਰਾ ਵੀ ਹੋਣਗੇ ਜੀ।
0: ਹਾਂ, ਰਿਬ ਫੈਸਟ। ਟੋਰਾਂਟੋ ਦਾ ਰਿਬ ਫੈਸਟ ਸੈਂਟੈਨੀਅਲ ਪਾਰਕ ਚ ਹਰ ਸਾਲ ਆਉਂਦਾ। ਅੱਛਾ, ਇਸ ਵੀਕਐਂਡ ਹੈ? ਹੈ
1: ਜੀ ਜੀ ਜੀ ਜੀ ਜੀ ਜੀ।
0: ਵੈਰੀ ਗੁੱਡ। ਤੁਸੀਂ
1: ਇੱਕ ਮੇਰਾ ਕੁਐਸਚਨ ਸੀਗਾ ਵੀਰੇ, ਨਾਲੇ ਨਾਲੇ ਤੁਹਾਨੂੰ ਵੀਰੇ, ਤੁਸੀਂ ਮੇਰੇ ਤੋਂ ਵੱਡੇ ਆ ਨਾਲੇ ਸਰੋਤਿਆਂ ਨੂੰ, ਹਨਾ ਜੀ? ਜਦੋਂ ਆਪਾਂ ਗੱਡੀ ਚਲਾਉਂਦੇ ਹਾਂ ਵੀਰੇ, ਹਨਾ ਜੀ, ਜਦੋਂ ਆਪਾਂ ਨੂੰ ਕੋਈ ਦੂਜਾ ਬੰਦਾ ਇੰਡੀਕੇਟਰ ਲਾਉਂਦਾ ਹੈ, ਆਪਣਾ ਪੈਰ ਰੇਸ ਤੇ ਕਾਹਤੇ ਜਾਂਦਾ ਜੀ? ਸਾਰੇ ਬੰਦੇ ਰੇਸ ਦੱਬ ਦਿੰਦੇ ਆ, ਸਟੈਂਡਰਡ ਦੇ ਬੰਦੇ ਨੂੰ ਚੱਲ ਠੀਕ ਆ ਦਾ, ਹਾਂ ਜੀ ਅੰਦਰ ਆ ਗਏ ਰੇਸ ਪਾਸ।
0: ਕਾਲੀ ਇੰਪੇਸ਼ੈਂਸ ਤੇ ਬਸ ਜੈਲਸੀ ਕਿ ਮੇਰੇ ਤੋਂ ਅੱਗੇ ਕਿਵੇਂ ਲੰਘ ਜੂਗਾ?
1: ਬਟ ਸਾਨੂੰ ਟਰੱਕ ਵਾਲਿਆਂ ਨੂੰ ਬਹੁਤ ਖੋ ਜਾਂਦਾ ਵੀਰ ਜੀ,
0: ਤੁਸੀਂ ਗਏ ਹੋ ਰਿਬ ਫੈਸਟ ਤੇ? ਬਹੁਤ ਸਵਾਦ ਰਿਬਸ ਹੁੰਦੇ ਆ ਯਾਰ। ਦੁਨੀਆ ਭਰ ਦੇ ਬੜੇ ਟੌਪ ਦੇ ਰਿਬ ਰੈਸਟੋਰੈਂਟ, ਰਿਬ ਦੇ ਕੀ ਕਹਿੰਦੇ ਆ ਸ਼ੈਫ ਆਉਂਦੇ ਨੇ, ਤੇ ਬਸ ਸੌਸ ਕਮਾਲ ਹੀ, ਜੀ ਕਰਦਾ ਖਾਈ ਜਾਓ ਖਾਈ ਜਾਓ। ਚਲੋ, ਥੈਂਕ ਯੂ ਬ੍ਰਦਰ, ਬਹੁਤ ਸ਼ੁਕਰੀਆ ਤੁਹਾਡਾ, ਇੰਜੋਏ ਟਾਈਮ। ਸੋ ਬਿਲਕੁਲ ਅੱਜ ਕੱਲ ਪਰਸੋਂ ਰਿਬ ਫੈਸਟ ਹੈ ਆਪਣੇ ਸੈਂਟੈਨੀਅਲ ਪਾਰਕ, ਇਟੋਬਿਕੋ ਦੀ ਜਿਹੜੀ ਸੈਂਟੈਨੀਅਲ ਪਾਰਕ ਹੈ, ਬਾਰਬੀਕਿਊ ਬੱਚਿਆਂ ਲਈ, ਰਾਈਡਰ ਉਡਾਂ ਹੁੰਦੀਆਂ, ਤੇ ਬਿਜ਼ੀ ਹੋ ਜਾਂਦਾ, ਬਟ ਇਟਸ ਅ ਗੁੱਡ ਟਾਈਮ। ਮੈਨੂੰ ਲੱਗਦਾ ਅਖੀਰਲੇ ਦਿਨ ਫਾਇਰਵਰਕਸ ਵੀ ਹੁੰਦੇ ਨੇ। ਸੋ ਜਾਓ ਤੇ ਇੰਜੋਏ ਕਰੋ ਰਿਬ ਫੈਸਟ ਨੂੰ। ਪ੍ਰੋਗਰਾਮ ਪੰਜਾਬੀ ਨਾਲ, ਅਸੀਂ ਤੁਹਾਨੂੰ ਫਿਰ ਲੈ ਕੇ ਚੱਲਦੇ ਹਾਂ ਯਾਰ, ਅੱਜ ਕੈਨੇਡਾ ਡੇ ਦੀ ਬਹੁਤ ਹੀ ਸੁਪਰ ਸੇਲ, ਗ੍ਰੈਂਡ ਹੋਮ ਫਰਨੀਚਰ ਤੇ ਸ਼ੁਰੂ ਹੈ। ਪੰਜਾਬੀ ਲਹਿਰਾਂ ਦੀ ਟੀਮ ਲਾਈਵ ਲੋਕੇਸ਼ਨ ਪਹੁੰਚ ਚੁੱਕੀ ਹੈ ਗ੍ਰੈਂਡ ਹੋਮ ਫਰਨੀਚਰ ਤੇ, 6685 ਟੋਮਕਿਨ ਰੋਡ, ਡੇਰੀ ਟੋਮਕਿਨ। ਫਰਨੀਚਰ ਲੈਣ ਬਾਰੇ ਸੋਚ ਰਹੇ ਸੀ, ਹੁਣ ਸੋਚਣਾ ਬੰਦ ਕਰੋ, ਗੱਡੀ ਘੁਮਾਓ। 6685 ਟੋਮਕਿਨ ਰੋਡ, ਬਿਲਕੁਲ ਡੇਰੀ ਐਂਡ ਟੋਮਕਿਨ ਦਾ ਕੋਰਨਰ, ਗ੍ਰੈਂਡ ਹੋਮ ਫਰਨੀਚਰ, ਜਿੱਥੇ ਕਿ ਐਸੀਆਂ ਡੀਲਾਂ ਲੱਗੀਆਂ, ਐਸੇ ਤੋਹਫੇ ਮਿਲ ਰਹੇ ਆ, ਤੁਸੀਂ ਕਦੇ ਸੋਚਿਆ ਨਹੀਂ ਹੋਣਾ। ਸੋ ਪ੍ਰਭ ਹੁਣੇ ਸਾਡੇ ਨਾਲ ਨੇ, ਤੇ ਪ੍ਰਭ ਵੈਲਕਮ।
2: ਥੈਂਕ ਯੂ ਸੋ ਮਚ ਨਵੀ ਵੀਰੇ, ਆਵਾਜ਼ ਮੇਰੀ ਠੀਕ ਠਾਕ ਪਹੁੰਚ ਰਹੀ ਹੈ ਜੀ?
0: ਜੀ ਬਿਲਕੁਲ।
2: ਕਿਆ ਬਾਤ ਹੈ ਜੀ। ਸੋ ਪੰਜਾਬੀ ਲਹਿਰਾਂ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਹੈਪੀ ਹੈਪੀ ਫਰਾਈਡੇ। ਤੇ ਅੱਜ ਫਿਰ ਪੰਜਾਬੀ ਲਹਿਰਾਂ ਤੁਹਾਡੀ ਸੇਵਿੰਗ ਕਰਾਉਣ, ਤੁਹਾਨੂੰ ਸੋਹਣੇ ਸੋਹਣੇ ਤੋਹਫੇ ਦਵਾਉਣ, ਗ੍ਰੈਂਡ ਹੋਮ ਫਰਨੀਚਰ ਤੇ ਪਹੁੰਚ ਚੁੱਕਿਆ 6885 ਟੋਮਕਨ ਰੋਡ, 6885 ਟੋਮਕਨ ਰੋਡ ਤੇ। ਸੁਖ ਬਾਈ ਜੀ, ਅੱਜ ਦਾ ਖਾਸ ਸੁਨੇਹਾ ਤੁਹਾਡੇ ਤੋਂ ਸ਼ੁਰੂਆਤ ਕਰੀਏ।
3: ਬਿਲਕੁਲ ਬਿਲਕੁਲ ਬਾਈ ਜੀ, ਤੁਸੀਂ ਕਹਿੰਦੇ ਸੀ ਆਵਾਜ਼ ਆ ਰਹੀ ਆ, ਮੈਂ ਇੱਥੇ ਸੁਣ ਰਿਹਾ ਸੀਗਾ ਟੱਲੀ ਵਾਂਗੂ ਤੁਹਾਡੀ ਆਵਾਜ਼ ਪਹੁੰਚ ਰਹੀ ਆ। ਸੋ ਜਿੱਥੇ ਵੀ ਕਿਤੇ ਪਰਿਵਾਰ ਪ੍ਰੋਗਰਾਮ ਨਾਲ ਪੰਜਾਬੀ ਲਹਿਰਾਂ ਨਾਲ ਜੁੜੇ ਹੋਏ ਨਵੀਂ ਬਾਈ ਜੀ, ਬਿਲਕੁਲ ਸੱਦਾ ਪੱਤਰ ਅਸੀਂ ਮੰਡੇ ਤੋਂ ਮੈਂ ਤੇ ਨਵੀਂ ਬਾਈ ਦੇ ਰਹੇ ਹਾਂ, ਪਰ ਅੱਜ ਇੰਤਜ਼ਾਰ ਦੀਆਂ ਘੜੀਆਂ ਜਿਹੜੀਆਂ ਖਤਮ ਹੋ ਚੁੱਕੀਆਂ, ਪਰਿਵਾਰ ਸਾਡੇ ਕੋਲ ਅੱਜ ਵੀ ਰਾਤ ਦੇ 9 ਵਜੇ ਤੱਕ ਪਹੁੰਚ ਸਕਦੇ ਨੇ, ਸੈਚਰਡੇ ਸੰਡੇ ਵੀ ਤੁਸੀਂ ਪਹੁੰਚ ਸਕਦੇ ਹੋ। ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਹੁਣ ਵੇਟ ਨਹੀਂ ਕਰਨੀ, ਪਹੁੰਚੋ ਰਾਈਟ ਵੇ 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣ। ਤੁਸੀਂ ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ, ਕਾਫੀ ਟੇਬਲ ਲੈਣਾ, ਸਾਲ ਦੀਆਂ ਸਭ ਤੋਂ ਲੋਸਟ ਘੱਟ ਕੀਮਤਾਂ ਦੇ ਉੱਪਰ ਅੱਜ ਫਰਨੀਚਰ ਮਿਲ ਰਿਹਾ, ਤੇ ਨਾਲ ਵੱਡੇ ਵੱਡੇ ਜਿਹੜੇ ਅਪਲਾਈਸਿਸ ਬਿਲਕੁਲ ਫ੍ਰੀ ਫ੍ਰੀ ਫ੍ਰੀ ਗਿਫਟ ਦਿੱਤੇ ਜਾ ਰਹੇ ਆ। ਤੇ ਪਹਿਲੀ ਡੀਲ ਨਵੀਂ ਬਾਈ ਜੀ ਆਪਾਂ ਸਟਾਰਟ ਕਰਦੇ ਹਾਂ, ਜਿਹਨਾਂ ਪਰਿਵਾਰਾਂ ਨੇ ਪਾਵਰ ਰਿਕਲਾਈਨਰ ਸੋਫਾ ਸੈੱਟ ਲੈਣਾ ਜੀ, ਬਰਾਊਨ ਕਲਰ ਲੈਣਾ ਚਾਹੀਦਾ, ਚੋਕਲੇਟ ਕਲਰ, ਬਰਾਊਨ ਕਲਰ ਚਾਹੀਦਾ ਜਾਂ ਬਲੈਕ ਕਲਰ ਚਾਹੀਦਾ, ਪਾਵਰ ਰਿਕਲਾਈਨਰ, ਪਾਵਰ ਹੈਡਰੈਸਟ, ਪਾਵਰ ਰਿਕਲਾਈਨਰ, ਪਾਵਰ ਹੈਡਰੈਸਟ, ਐਲਈਡੀ ਲਾਈਟਾਂ, ਯੂਐਸਬੀ ਚਾਰਜਰ, ਸੀ ਕੇਬਲ, ਵਾਇਰਲੈਸ ਚਾਰਜਰ, ਕੱਪ ਹੋਲਡਰ, ਸਾਈਡਾਂ ਤੇ ਵੀ ਸਟੋਰੇਜ ਆ। ਸੋ ਪਾਵਰ ਰਿਕਲਾਈਨਰ ਸੋਫਾ ਐਂਡ ਲਫਟਡ 8 ਪਾਵਰਾਂ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ $3500 ਸੀ, ਪਰ ਕੈਨੇਡਾ ਡੇ ਸਪੈਸ਼ਲ ਓਨਲੀ ਫਾਰ ਦਿਸ ਵੀਕਐਂਡ 3500 ਵਾਲਾ ਰਿਕਲਾਈਨਰ ਸੋਫਾ ਸੈੱਟ ਸਿਰਫ ਸਿਰਫ $1499 ਦੇ ਵਿੱਚ, $1499 ਦੇ ਵਿੱਚ ਨਵੀਂ ਬਾਈ ਜੀ ਰਿਕਲਾਈਨਰ ਸੋਫਾ ਸੈੱਟ ਪਰਿਵਾਰ ਆਪਣੇ ਨਾਲ ਲੈ ਕੇ ਜਾ ਸਕਦੇ ਨੇ। ਤੇ ਨਾਲ ਕੈਨੇਡਾ ਡੇ ਦਾ ਤੋਹਫਾ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਫ੍ਰੀ ਫ੍ਰੀ। ਸੋ ਨਵੀਂ ਬਾਈ ਜੀ, ਇਹੋ ਜਿਹੀਆਂ ਡੀਲਾਂ ਤੇ ਤੋਹਫੇ ਪਰਿਵਾਰਾਂ ਨੂੰ ਮਿਲ ਰਹੇ ਨੇ। ਸੋ ਜ਼ਰੂਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ, ਹਾਈ ਐਂਡ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ, ਲੋਐਸਟ ਲੋਐਸਟ ਲੋਐਸਟ ਪ੍ਰਾਈਸ ਤੇ ਤੁਹਾਨੂੰ ਫਰਨੀਚਰ ਮਿਲ ਰਿਹਾ। ਸੋ ਜ਼ਰੂਰ ਇੱਕ ਚੱਕਰ ਲਾਓ 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6885 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗ ਗਈ ਆ। ਕੈਨੇਡਾ ਡੇ, ਕੈਨੇਡਾ ਡੇ ਸੇਲ ਸੇਲ ਸੇਲ ਨਵੀਂ ਬਾਈ।
0: ਕੀ ਬਾਤ ਹੈ, ਸੇਲ ਲੱਗੀ ਹੈ ਬਹੁਤ ਹੀ ਭਾਰੀ, ਤੇ ਡੀਲਾਂ ਲਓ ਤੇ ਚੱਕ ਦਿਓ ਫੱਟੇ। ਥੈਂਕ ਯੂ ਜੀ, ਸੋ ਬਹੁਤ ਪਿਆਰ ਸਰ ਇਹਨੂੰ ਤੇ ਪ੍ਰੋਗਰਾਮ ਹੈ ਪੰਜਾਬੀ ਨਾਲ। ਤੇ ਕੀ ਸੁਣਾਈਏ ਫਿਰ ਅੱਜ ਯਾਰ? ਇੱਕ ਗੁਰਿੰਦਰ ਗਿੱਲ ਦੀ ਐਲਬਮ ਆਈ ਹੈ, ਬੜੀ ਸੋਹਣੀ ਹੈ, ਮੈਨੂੰ ਬੜੀ ਵਧੀਆ ਲੱਗੀ। ਕੁਝ ਗੀਤ ਨੇ ਉਹਦੇ ਵਿੱਚ ਹੈ ਯਾਰ, ਦੇਖੋ ਮੁੰਡੇ ਖੁੰਡੇ ਅੱਜ ਕੱਲ੍ਹ ਸ਼ਕੀਨ ਨੇ, ਗਾਣੇ ਤਾਂ ਫਿਰ ਚੱਕਵੇਂ ਹੋਣੇ ਆ। ਹੈ ਨਾਗਣੀ ਇੱਕ ਤਾਂ ਜੇਬ 'ਚ ਰੱਖੀ, ਇੱਕ ਗਰਾਹ 'ਚ ਖੜਾਈ ਹੈ। ਇਹ ਜਿਹੜੀ ਗਰਾਹ ਵਾਲੀ ਨਾਗਣੀ ਹੈ, ਕਿਹਨੂੰ ਕਹਿੰਦਾ ਆਪਣੇ ਮਸਟੈਂਗ ਨੂੰ? ਮੈਨੂੰ ਥੋੜ੍ਹਾ ਜਿਹਾ ਦੱਸਿਓ, ਕਲੀਅਰ ਕਰਿਓ। ਆਈ ਥਿੰਕ ਇਹ ਮਸਟੈਂਗ ਦੀ ਗੱਲ ਕਰ ਰਿਹਾ ਹੈ ਨਾ, ਕਿਉਂਕਿ ਨਾਗਣੀ ਕਾਲੇ ਰੰਗ ਦੀ ਮਸਟੈਂਗ ਨੂੰ ਹੀ ਕਹਿੰਦੇ ਆ ਜਾਂ ਹੋਰ ਕੁਛ ਹੈ? ਮੈਨੂੰ ਥੋੜ੍ਹਾ ਇਹ ਗੱਲ ਕਲੀਅਰ ਕਰ ਦਿਓ। ਇੱਕ ਤਾਂ ਅੱਜ ਕੱਲ੍ਹ ਦੀ ਲਿੰਗੋ, ਅੱਜ ਕੱਲ੍ਹ ਦੀ ਭਾਸ਼ਾ ਨਹੀਂ ਸਮਝ ਆਉਂਦੀ ਕਈ ਵਾਰੀ। ਨਹੀਂ ਐਲਬਮ ਬਹੁਤ ਸੁਣੀ ਯਾਰ ਗੁਰਿੰਦਰ ਗਿੱਲ ਦੇ, ਮੈਨੂੰ ਮੈਂ ਤੁਹਾਨੂੰ ਦੱਸਦਾ ਕਿਹੜੇ ਕਿਹੜੇ ਗਾਣੇ ਮੈਨੂੰ ਸਭ ਤੋਂ ਵਧੀਆ ਲੱਗੇ। ਇੱਕ ਤਾਂ ਮੈਨੂੰ ਬੜਾ ਅੱਛਾ ਲੱਗਿਆ ਪਹਿਲਾ ਗੀਤ ਨਾਗਣੀ, ਅਤੇ ਫਿਰ ਨੋ ਲਿਮਿਟਸ ਵੀ ਬੜਾ ਵਧੀਆ ਲੱਗਿਆ, ਅਤੇ ਉਸਦੇ ਨਾਲ ਨਾਲ ਲਾਈਫ ਮੈਨੂੰ ਬਹੁਤ ਸੋਹਣਾ ਲੱਗਿਆ ਗੀਤ। ਅਤੇ ਮੈਂ ਲਿਸਟ ਜੀ ਬਣਾਈ ਸੀ ਹੋਰ ਕਿਹੜੇ ਕਿਹੜੇ ਨਾ, ਵੀ ਹੁਣ ਇੱਕ ਵਾਰੀ ਸੁਣੀ ਸੀ, ਹੁਣ ਚੇਤੇ ਵੀ ਨਹੀਂ ਰਹਿੰਦਾ। ਸੋ ਓਕੇ, ਨਾਗਣੀ, ਨੋ ਲਿਮਿਟਸ, ਲਾਈਫ ਯਾਦ ਕਰਕੇ ਵੀ ਬੜਾ ਵਧੀਆ ਸੀਗਾ, ਅਤੇ ਫਿਰ ਫੇਡਿਡ ਐਂਡ ਕੀ ਕਰਾਂ, ਅਤੇ ਬਾਕੀ ਚਲੋ ਠੀਕ ਸੀਗੇ, ਬਟ ਮੇਰੇ ਪਸੰਦੀਦੇ ਇਹ ਨੇ। ਸੋ 905-673-3337 ਆਪਣਾ ਨੰਬਰ ਹੈ, 9056733337, 9056733337, 905-673-3337 ਫੋਨ ਨੰਬਰ ਹੈ ਆਪਣਾ। 5433 ਹੈਲੋ,
4: ਹਾਂਜੀ ਸਤਿ ਸ਼੍ਰੀ ਅਕਾਲ ਸਰ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
4: ਮੈਂ ਵਧੀਆ ਜੀ, ਮੈਂ ਫਸਟ ਕਲਾਸ ਆ। ਮੈਂ ਕਿ ਗਾਣਾ ਸੁਣਨਾ ਚਾਹੁੰਦਾ ਸੀਗਾ ਜੇ ਲਾ ਸਕਦਾ।
0: ਦੱਸੋ ਜੀ।
4: ਮੈਂ ਸੁਣਨਾ ਚਾਹੁੰਦਾ ਕੱਚ ਦੇ ਗਲਾਸ ਵਿੱਚ ਤੂੰ ਦਿਸਦੀ ਜਦੋਂ ਪਹਿਲਾਂ ਪੈਗ ਲਾਈਦਾ, ਅੰਮ੍ਰਿਤਾ ਵਿਰਕ ਦਾ।
0: ਕੱਚ ਦੇ ਗਲਾਸ ਵਿੱਚ ਤੂੰ ਦਿਸਦੀ ਜਦੋਂ ਪਹਿਲਾਂ ਪੈਗ ਲਾਈਦਾ।
4: ਹਾਂਜੀ ਜੀ ਜੀ, ਤੇ ਉਹਨੇ ਸੌਂਗ ਸੀਗਾ ਤੇ ਵਧੀਆ ਗਾਣਾ ਲੱਗਿਆ ਮੈਨੂੰ।
0: ਅੰਮ੍ਰਿਤਾ ਵਿਰਕ ਦਾ ਵੀ ਕਾਫੀ ਦੌਰ ਜਿਹਾ ਚੱਲਿਆ ਸੀ ਹਨਾ?
4: ਹਾਂਜੀ ਹਾਂਜੀ ਹਾਂਜੀ ਜੀ ਜੀ।
0: ਕਿਆ ਬਾਤ ਹੈ, ਇਹ ਫਿਰ ਦੂਜਾ ਪੈਗ ਲਾ ਕੇ ਕੀ ਫਿਰ ਦੱਸਦਾ?
4: ਇਹ ਤਾਂ ਜਿਹੜੇ ਪੈਗ ਲਾਉਂਦੇ ਹੋਏ ਉਹਨਾਂ ਨੂੰ ਪਤਾ ਹੋਊਗਾ, ਅਸੀਂ ਤਾਂ ਅੰਮ੍ਰਿਤਧਾਰੀ ਬੰਦੇ ਆ ਜੀ।
0: ਅੱਛਾ, ਪਰ ਤੁਸੀਂ ਗਾ ਫਿਰ ਨਹੀਂ, ਤੁਸੀਂ ਲਾਉਂਦੇ ਪੈਗ ਹੈ ਨਹੀਂ ਗਾਣਾ, ਤੁਸੀਂ ਇਹ ਸੁਣਨਾ। ਜਿਹੜੇ ਭਾਜੀ ਜਿਹੜੇ ਲੋਕ ਚਲੋ ਨਹੀਂ ਪੀਂਦੇ ਨਾ ਉਹਨਾਂ ਨੂੰ ਵੀ ਏਦਾਂ ਦੇ ਗਾਣੇ ਬੜੇ ਵਧੀਆ ਲੱਗਦੇ ਨੇ। ਨਾਗਣੀ ਕਿਹਨੂੰ ਕਹਿੰਦੇ ਆ ਫੀਮ ਤੋਂ ਆਪਣੇ ਬਗੈਰ ਗੱਡੀ ਨੂੰ ਕਹਿੰਦੇ ਆ ਜਿਹੜਾ ਨਾਗਣੀ ਸ਼ਬਦ ਆ ਇੱਕ ਤਾਂ ਮੈਨੂੰ ਲੱਗਦਾ ਫੀਮ ਨੂੰ ਕਹਿੰਦੇ ਆ ਕਾਲੀ ਗੱਡੀ ਨੂੰ ਵੀ ਨਾਗਣੀ ਕਹਿੰਦੇ ਆ ਸ਼ਾਇਦ ਮੈਨੂੰ ਲੱਗਦਾ ਜੈਸਮਿਨ ਸੈਂਡਲਿਸ ਤੁਹਾਡੇ ਆਪਣੇ ਸ਼ਹਿਰ ਬ੍ਰੈਂਪਟਨ ਕਿਆ ਬਾਤ ਹੈ।

0: and the Toronto Star.
1: क्या बात है heritagesounds.ca ਤੇ ਜਾਓ ਤੇ ਜੈਸਮਿਨ ਸੈਂਡਲੈਸ 8 ਅਗਸਤ ਨੂੰ ਲਾਈਵ ਬ੍ਰੈਂਪਟਨ CAA ਸੈਂਟਰ ਸਟੀਲ ਤੇ ਕੈਨੇਡੀ ਦੇ ਬਿਲਕੁਲ ਨਾਲ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਗੇੜਾ ਮਾਰਿਓ ਗੇੜਾ ਨਹੀਂ ਟਿਕਟਾਂ ਲੈ ਲਓ ਤੇ ਫਿਰ ਗੇੜਾ ਮਾਰਿਓ ਟਿਕਟਾਂ ਬਿਨਾਂ ਨਾ ਪਹੁੰਚ ਜਾਓ ਤੇ ਲਾਈਨਾਂ ਲੱਗੀਆਂ ਹੋਣਗੀਆਂ ਜੈਸਮਿਨ ਸੈਂਡਲੈਸ ਜਦ ਪਾਊਗੀ ਭੰਗੜੇ ਗਿੱਧੇ ਫਿਰ ਸਾਰੇ ਕਹਿਣਗੇ ਬੱਲੇ ਯਾਰ ਇੱਕ ਤੁਸੀਂ ਰਾਈਨੋ ਫੈਂਸ ਵਾਲਿਆਂ ਨੂੰ ਕਾਲ ਕਰੋ ਜੇ ਕਿਸੇ ਨੇ ਵੀ ਨਵੀਂ ਫੈਂਸ ਲਗਵਾਉਣੀ ਹੈ ਤੁਸੀਂ ਡੈਕ ਨਵੀਂ ਲਗਵਾਉਣੀ ਹੈ ਜਾਂ ਫੈਂਸ ਡੈਕ ਦੀ ਰਿਪੇਅਰ ਕਰਵਾਉਣੀ ਹੈ ਰਾਈਨੋ ਫੈਂਸ ਵਾਲਿਆਂ ਦਾ ਨੰਬਰ ਹੈ 647-804-3220 6478043220 ਨੰਬਰ ਹੈ 6478043220 ਬਹੁਤ ਹੀ ਸੋਹਣਾ ਕੰਮ ਤੇ ਨੰਬਰ 1 ਤੇ ਕਮਾਲ ਦਾ ਤੁਹਾਨੂੰ ਇਹ ਰੇਟ ਦੇ ਰਹੇ ਆ ਰਾਈਨੋ ਰਾਈਨੋ ਰਾਈਨੋ ਫੈਂਸ ਵਾਲੇ 647-804-3220 ਦੇ ਉੱਤੇ ਕਾਲ ਤੁਸੀਂ ਕਰ ਸਕਦੇ ਹੋ 5505 ਹੈਲੋ
2: ਹਾਂਜੀ ਨਵੀਂ ਜੀ ਇੱਕ ਜੇ ਦੀਪ ਸਿੰਘ ਦਾ ਮਾਨ ਸਾਹਿਬ ਦਾ ਇਸ਼ਕੇ ਦੀ ਮਾਰੀ ਵਿੱਚ ਝੱਲੀ ਹੋ ਗਈ
1: ਇਸ਼ਕੇ ਦੀ ਮਾਰੀ ਵਿੱਚ ਝੱਲੀ ਹੋ ਗਈ ਇਹ ਵੀ ਲਾ ਦਿੰਦੇ ਆ ਨੋ ਪ੍ਰੋਬਲਮ
2: ਥੈਂਕ ਯੂ
1: ਠੀਕ ਹੈ ਥੈਂਕ ਯੂ ਸਰ ਬਹੁਤ ਸ਼ੁਕਰੀਆ 3550 ਹੈਲੋ
3: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ
1: ਸਤਿ ਸ਼੍ਰੀ ਅਕਾਲ ਭਾਜੀ
3: ਹਾਂਜੀ ਭਾਜੀ ਇੱਕ ਨਾਗਨੀ ਹੈ ਦੂਏ ਕੋਈ ਵਾਈਪਨ ਵੈਪਨ ਵੀ ਆ ਉਹਨੂੰ ਵੀ ਕਹਿੰਦੇ ਨਾਲ
1: ਅੱਛਾ ਵੈਪਨ ਨੂੰ ਵੀ ਕਿਹੜੀ ਨੂੰ ਕਹਿੰਦੇ ਆ ਵੈਪਨ ਨੂੰ ਚਲੋ ਦੇਖਦੇ ਪੁਰਾਣੇ ਟਾਈਮ ਦੀ ਗੱਲ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 9058407135 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com
0: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
1: ਵਾਹ ਓਕੇ ਇੱਕ ਨਾ ਤੁਸੀਂ ਜ਼ਰੂਰ ਏਰੀਅਨ ਮਿਲ ਜ਼ੈਕਿਰਾ ਨੂੰ ਯਾਦ ਰੱਖੋ ਗੱਡੀ ਲੈਣੀ ਹੈ ਤਾਂ ਏਰੀਅਨ ਮਿਲ ਜ਼ੈਕਿਰਾ 9058285800 9058285800 ਜਗਦੀਪ ਭੱਲਾ ਤੇ ਕਰਨ ਸ਼ਰਮਾ ਏਰੀਅਨ ਮਿਲ ਜ਼ੈਕਿਰਾ 1002 ਹੈਲੋ
4: ਹਾਂਜੀ ਭਾਜੀ ਨਵੀਂ ਭਾਜੀ ਕੀ ਹਾਲ ਚਾਲ ਆ
1: ਵਧੀਆ ਜੀ ਕਿਵੇਂ ਹੋ ਕੀ ਬਣਦਾ ਦੁਨੀਆ ਨੂੰ ਦੱਸੀਦਾ ਹੁੰਦਾ ਤੁਸੀਂ ਵੀ ਦੇਖਿਆ ਉਹੀ ਪਿੰਡਾਂ ਵਾਲੀ ਗੱਲ ਕਰਦੀ ਵੀ ਉਹ ਕੋਨੇ ਵਾਲਾ ਘਰ ਜਿੱਥੇ ਬਾਹਰ 3-4 ਦਰਖਤ ਲੱਗਿਆ ਉਹ ਨਵੀਂ ਦਾ ਘਰ ਤੁਸੀਂ ਨਹੀਂ ਮੈਂ ਤੁਹਾਨੂੰ ਇਹ ਪੁੱਛਿਆ ਤੁਸੀਂ ਕਿਹੜੇ ਸਟੋਰ ਲਈ ਕੰਮ ਕਰਦੇ ਹੋ ਪੀਜ਼ੇ ਪੀਜ਼ੇ ਲਈ
4: ਹਾਂਜੀ ਹਾਂਜੀ ਪੀਜ਼ੇ ਪੀਜ਼ੇ
1: ਤੇ ਚਲੋ ਥੋੜੇ ਤੋਂ ਮੰਗਾਵਾਂਗੇ ਕਦੇ ਪੀਜ਼ਾ
4: ਹਾਂਜੀ ਹਾਂਜੀ ਅੱਛਾ ਭਾਜੀ ਨਵੀਂ ਭਾਜੀ ਤੁਸੀਂ ਨਾਗਣੀ ਬਾਰੇ ਪੁੱਛਦੇ ਸੀ ਨਾ
1: ਹਾਂ
4: ਉਹ ਮੈਂ ਦੱਸਦਾ ਜੀ ਤੁਹਾਨੂੰ ਚੰਗੀ ਤਰ੍ਹਾਂ ਇਹ ਆਪਣੇ ਨਾ ਗੁਰੂ ਗੋਬਿੰਦ ਸਿੰਘ ਦੇ ਟਾਈਮ ਤੇ ਜੰਗ ਹੁੰਦੀ ਸੀਗੀ ਤੇ ਜੰਗ ਉਹਨਾਂ ਦੇ ਹਾਥੀ ਨਾਲ ਮੁਕਾਬਲਾ ਹੋਣਾ ਸੀ ਭਾਈ ਬਚਿੱਤਰ ਸਿੰਘ ਜੀ ਦਾ
1: ਹਾਂ
4: ਤੇ ਉਹ ਬਚਿੱਤਰ ਸਿੰਘ ਥੋੜਾ ਹੀ ਜਮਾ ਹੀ ਪਤਲਾ ਜਿਹਾ ਸੀਗਾ ਤੇ ਉਸ ਟਾਈਮ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਭਾਈ ਤਹਿ ਖਾਨੇ ਚੋਂ ਲਿਆਓ ਫਿਰ ਇੱਕ ਵਧੀਆ ਜਿਹੀ ਨਾਗਣੀ ਕੱਢ ਕੇ ਮੂਹਰੋਂ ਬਲਾਂਗੂ ਬਣੀ ਹੁੰਦੀ ਆ ਜੀ, ਗੋਲ ਘੁੰਮਦੀ ਹੁੰਦੀ ਆ ਮੂਹਰੋਂ ਬਣਾਈ ਹੁੰਦੀ ਆ, ਰੱਸੀ ਵਾਂਗੂ ਹੁੰਦੀ ਆ ਬੇੜ ਵਾਂਗੂ।
1: ਅੱਛਾ,
4: ਉਹ ਫਿਰ ਭਾਈ ਬਚੱਤਰ ਸਿੰਘ ਜੀ ਨੇ ਜੀ ਜਦੋਂ ਦੋਵੇਂ ਦਾ ਮੁਕਾਬਲਾ ਹੋਇਆ, ਉਹ ਫਿਰ ਹਾਥੀ ਦੇ ਉੱਪਰ ਬੰਨੀਆਂ ਹੋਈਆਂ ਸੀਗੀਆਂ ਢਾਲ ਜੀ ਜਿਹੜੀ ਹੁੰਦੀ ਆ, ਪਰ ਉਹ ਭਾਈ ਬਚੱਤਰ ਸਿੰਘ ਜੀ ਨੇ ਘੋੜੇ ਤੇ ਜਾ ਕੇ ਨਾ ਉਹ ਪਾੜ ਜੀ ਹੋ ਗਈ, ਹਾਥੀ ਦੇ ਮੱਥੇ ਚ ਬੱਜੀ ਸੀ ਜਾ ਕੇ, ਬੱਜੀ ਘੁਮਾ ਤੀ ਸੀ ਉਹਨੇ ਤਾਂ ਹਾਥੀ ਭੱਜ, ਦਰਦ ਨਾਲ ਇੰਨਾ ਹੋਇਆ ਦਰਦ ਹੋਇਆ, ਉਹ ਵਾਪਸ ਆਪ ਦੀ ਫੌਜਾਂ ਦਾ ਉਹਨਾਂ ਨੇ ਨੁਕਸਾਨ ਕੀਤਾ ਜੀ।
1: ਅੱਛਾ,
4: ਤੇ ਉੱਥੋਂ ਉੱਥੋਂ ਨਾਗਣੀ ਆਈ ਆ ਜੀ, ਗੋਬਿੰਦ ਸਿੰਘ ਜੀ ਨੇ ਕਿਹਾ ਸੀ ਵੀ ਨਾਗਣੀ ਲਿਆਓ ਵੀ ਤਹਿ ਖਾਨੇ ਚੋਂ ਵਧੀਆ ਜੀ ਕੱਢ ਕੇ, ਤੇ ਕੱਲ ਨੂੰ ਆਪਣੇ ਭਾਈ ਬਚਿੱਤਰ ਸਿੰਘ ਜੀ
1: ਨੇ। ਸੋ ਉਹਦਾ ਸ਼ੇਪ ਥੋੜਿਆ ਸੱਪ ਵਾਂਗ ਹੁੰਦਾ ਹਨਾ, ਸੱਪ ਦਾ ਸ਼ੇਪ ਨੀ ਹੁੰਦਾ ਜਦੋਂ ਉਹ ਤੁਰਦਾ ਜਾਂਦਾ, ਅੱਛਾ ਨਾਗਣੀ, ਕਿਉਂਕਿ ਇਸ ਗਾਣੇ ਦੇ ਵਿੱਚ ਮੁੰਡਾ ਕਹਿੰਦਾ ਕਿ ਨਾਗਣੀ ਇੱਕ ਪਤਾ ਨੀ ਡੱਬ ਚ ਇੱਕ ਗਰਾਜ ਪਤਾ ਨੀ ਕੀ ਕਹਿੰਦਾ, ਮੈਂ ਹੁਣ ਗਾਣਾ ਲਾਊਂਗਾ, ਵਧੀਆ ਗਾਣਾ ਯਾਰ, ਬੜਾ ਖੜਕਵਾਂ ਸੁਣੋਗੇ ਤੁਹਾਨੂੰ ਵਧੀਆ ਲੱਗੂਗਾ। ਇੱਕ ਵਧੀਆ ਬੜੀ ਟੌਪ ਦੀ ਟਰੱਕਿੰਗ ਕੰਪਨੀ ਹੈ, ਇਹਨਾਂ ਨੂੰ ਇੱਕ ਟਰੱਕ ਮਕੈਨਿਕ ਦੀ ਲੋੜ ਹੈ ਜਲਦੀ ਜਲਦੀ ਜਲਦੀ, ਟਰੱਕ ਮਕੈਨਿਕ ਦੀ ਹਾਇਰਿੰਗ ਕਰ ਰਹੇ ਆ, ਇੱਕ

0: ਤੇ 40 ਦਿਨ ਅੱਜ ਤੁਸੀਂ ਸਿਲਵਰ ਸਿਟੀ 9 ਵਜੇ ਜਾਓ ਜਾਂ ਕੋਟਨੀ ਪਾਰਕ 9:15 ਵਜੇ ਜਾ ਸਕਦੇ ਹੋ ਦੇਖਣ। 6643 ਹੈਲੋ।
1: ਹਾਂਜੀ ਨਵੀਂ ਜੀ, ਤੁਹਾਨੂੰ ਪ੍ਰਣਵ ਭਾਈ ਸਤਿਆਨ ਸਤਿ ਸ੍ਰੀ ਅਕਾਲ, ਗੁੱਡ ਈਵਨਿੰਗ ਤੇ ਚੜ੍ਹਦੀ ਕਲਾ ਜੀ, ਹੈਪੀ ਫਰਾਈਡੇ।
0: ਹਾਂਜੀ ਹੈਪੀ ਫਰਾਈਡੇ ਜੀ, ਕਿਵੇਂ ਹੋ?
1: ਬਹੁਤ ਵਧੀਆ ਜੀ, ਬਹੁਤ ਵਧੀਆ। ਨਵੀਂ ਜੀ, ਇੱਕ ਤਾਂ ਗਾਣੇ ਦੀ ਕਰਨੀ ਫਰਮਾਇਸ਼ ਆਪਣੇ ਗੁਰਦਾਸ ਮਾਨ ਜੀ ਦਾ, ਕਮਲੀ ਹੀਰ ਦੀ।
0: ਕਮਲੀ ਹੀਰ ਦੀ ਇੱਕ ਬਾਈ ਜੀ ਨੇ ਕੀਤੀ ਹੈ ਰਿਕੁਐਸਟ, ਇਸ਼ਕੇ ਦੀ ਮਾਰੀ, ਸੋ ਕਮਲੀ ਹੀਰ ਦੀ ਵੀ ਲਾ ਦਿੰਦੇ ਹਾਂ।
1: ਹਾਂ, ਇੱਕ ਤਾਂ ਉਹ ਜ਼ਰੂਰ ਲਾਇਆ, ਬਾਕੀ ਨਾਗਣੀ ਤਾਂ ਹੁਣ ਕਈ ਥੀਮ ਨੂੰ ਵੀ ਕਹਿੰਦੇ ਆ ਜੀ, ਤੇ ਆਪ ਜਿੱਤਰ ਸਿੰਘ ਵਾਲੀ ਵੀ ਦੱਸਤੀ। ਮੇਰਾ ਖਿਆਲ ਜਿਹੜੀ ਕਾਲੇ ਰੰਗ ਦੀ ਗੱਡੀ ਆ ਨਾ, ਉਹਨੂੰ ਵੀ ਪਿਆਰ ਨਾਲ ਜਿਹੜਾ ਸਜਾਈ ਹੋਵੇ ਵਧੀਆ, ਡੋਰੀਆਂ ਡੋਰੀਆਂ ਪਾ ਕੇ, ਉਹਨੂੰ ਵੀ ਨਾਗਣੀ ਕਹਿ ਲੈਂਦੇ ਆ, ਸਪੋਰਟਸ ਕਾਰ ਜਿੱਦਾਂ।
0: ਮੈਨੂੰ ਉਹੀ ਤਾਂ ਮੈਨੂੰ ਲੱਗਦਾ ਨਾ, ਜਿਹੜੀ ਮਸਟੈਂਗ ਹੁੰਦੀ ਆ ਉਹਨੂੰ ਕਹਿੰਦੇ ਆ
1: ਜੀ। ਹਾਂ ਹਾਂ, ਟੌਪ ਦੀ ਸਪੋਰਟਸ ਕਾਰ ਆ ਮਸਟੈਂਗ ਜਿੱਦਾਂ,
2: ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 3-piece ਦਾ ਕਿਚਨ ਸੈਟ ਦਾ ਬੰਡਲ ਦੇਖ ਰਹੇ ਨੇ, ਸੋ ਇਹਦੇ ਵਿੱਚ 36-inch ਵਾਈਡ ਦਾ ਆਈਸਨ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੌਪ ਦਾ ਇਲੈਕਟ੍ਰਿਕ ਸਟੋਵ ਹੈ, ਤੇ ਟੌਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ, $5,000 ਦੀ ਵੈਲਿਊ ਦੇ 3 ਪ੍ਰੀਮੀਅਮ ਸਟੇਨਲੈਸ ਸਟੀਲ ਦੇ ਅਪਲਾਈਸਿਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $2,799 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਈਂਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਬਿਲਟ ਇਨ ਅਪਲਾਈਂਸਿਸ ਦਾ ਪੂਰੇ ਦਾ ਪੂਰਾ ਸੈੱਟ, ਜਿਹਦੇ ਵਿੱਚ 36-inch ਦਾ ਆਈਸਨ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36-inch ਦਾ ਬਿਲਟ ਇਨ ਕੁੱਕ ਟੌਪ, 30-inch ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਈਂਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $69.99 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਤੇ ਲਾਸਟ ਦੇ ਵਿੱਚ ਟੀਵੀ ਸੈਕਸ਼ਨ ਚ 98-inch 98-inch ਦਾ ਸੈਮਸੰਗ ਬ੍ਰਾਂਡ ਦਾ LED ਸਮਾਰਟ 4K ਟੀਵੀ $3,000 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1,899 ਚ ਇਸ ਵੀਕਐਂਡ ਅਪਲਾਈਂਸ ਜੰਕਸ਼ਨ ਤੇ ਤੁਸੀਂ ਲਗਾ ਸਕਦੇ ਆ। ਦੋ ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ, ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054-900-50-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0
0: ਉਹਨਾਂ ਦਾ ਨੰਬਰ ਹੈ। ਤੁਸੀਂ ਨਾਲ ਦੀ ਨਾਲ ਗਿੱਲ ਫਾਰਮ ਤੇ ਜਾਣਾ ਇਸ ਵੀਕਐਂਡ ਤੇ, ਗਿੱਲ ਫਾਰਮ ਡਿਕਸੀ ਅਤੇ ਕਿੰਗ ਦੇ ਕੋਰਨਰ ਦੇ ਉੱਤੇ। ਇਹਨਾਂ ਦਾ ਜਿਹੜਾ ਆਟਾ ਨਾ, ਇਹਨਾਂ ਦੇ ਆਟੇ ਦੀ ਬਣੀ ਰੋਟੀ ਖਾ ਕੇ ਦੇਖਿਓ, ਕੰਪੇਅਰ ਕਰਿਓ ਹੋਰ ਆਟਿਆਂ ਨਾਲ, ਕਿਆ ਮੈਂ ਕਹਿੰਦਾ ਕਿ ਕਮਾਲ ਦਾ ਟੇਸਟ ਕੁਆਲਿਟੀ। ਇਹਨਾਂ ਕੋਲ ਪੱਥਰ ਦੀ ਚੱਕੀ ਦੇ ਨਾਲ ਪੀਸਿਆ ਹੋਇਆ ਆਟਾ, ਹੋਲ ਵੀਟ, ਬਾਜਰਾ, ਰਾਗੀ, ਜਵਾਰ, ਬੇਸਣ, ਮੱਕੀ ਦਾ ਆਟਾ, ਕੋਈ ਪ੍ਰਜ਼ਰਵੇਟਿਵ ਨਹੀਂ, ਕੋਈ ਐਡਿਟਿਵ ਨਹੀਂ, ਕੋਈ ਫਾਲਤੂ ਦੀ ਪ੍ਰੋਸੈਸਿੰਗ ਨਹੀਂ, ਹਾਈ ਇਨ ਫਾਈਬਰ, ਹਾਈ ਨਿਊਟ੍ਰੀਐਂਟ, ਔਥੈਂਟਿਕ ਟੇਸਟ। ਗਿੱਲ ਫਾਰਮ ਡਿਕਸੀ ਐਂਡ ਕਿੰਗ, ਅਤੇ ਇਹਨਾਂ ਦੇ ਦੇਸੀ ਆਂਡੇ ਅਤੇ ਸਬਜ਼ੀਆਂ ਵੀ ਸ਼ੁਰੂ ਹੋ ਗਈਆਂ ਨੇ। 14085 ਆਪਣਾ ਡਿਕਸੀ ਰੋਡ, ਡਿਕਸੀ ਅਤੇ ਕਿੰਗ, ਗਿੱਲ ਫਾਰਮ, ਗਿੱਲ ਫਾਰਮ, ਗਿੱਲ ਫਾਰਮ ਜੀ 2696। ਹਾਂਜੀ
1: ਹੈਲੋ ਵੀਰੇ।
0: ਹਾਂਜੀ
1: ਜਿਹੜੀ ਨਾਗਣੀ, ਜਿਹੜੀ ਬਚਿੱਤਰ ਸਿੰਘ ਜੀ, ਬਾਬਾ ਬਚਿੱਤਰ ਸਿੰਘ ਦੀ ਗੱਲ ਕਰਦੇ ਹਾਂ, ਲੋਹਗੜ੍ਹ ਦੀ ਲੜਾਈ ਦੇ ਵਿੱਚ ਹੋਇਆ ਸੀਗਾ ਜੀ, ਜਦੋਂ ਮੁਗਲਾਂ ਨੇ ਘੇਰਾ ਪਾਇਆ ਸੀ ਬਾਬਾ ਜੀ ਨੂੰ।
0: ਠੀਕ ਹੈ।
1: ਤੇ ਉਦੋਂ ਜਿਹੜੀ ਨਾਗਣੀ ਸੀ ਉਹ ਬਾਬਾ ਜੀ ਦਾ ਆਪਦਾ ਸ਼ਸਤਰ ਸੀਗਾ, ਤੇ ਉਹਨਾਂ ਨੇ ਦੇ ਕੇ ਤੋਰਿਆ ਸੀਗਾ, ਵੀ ਥਾਪੜਾ ਦੇ ਕੇ ਤੋਰਿਆ ਸੀਗਾ, ਵੀ ਉਹ ਸਾਹਮਣੇ ਹਾਥੀ ਲੈ ਕੇ ਆ ਗਏ, ਤੇ ਆਪਣੇ ਸਿੰਘ ਸਾਹਿਬ ਕਹਿੰਦੇ ਵੀ ਬਾਬਾ ਜੀ ਆਪਾਂ ਕੀ ਕਰੀਏ, ਉਹਨਾਂ ਕੋਲ ਤਾਂ ਸ਼ਰਾਬੀ ਹਾਥੀ ਆ ਨਾ, ਜੰਗੀ ਹਾਥੀ। ਬਾਬਾ ਜੀ ਕਹਿੰਦੇ ਉਹਨਾਂ ਕੋਲ ਵੀ ਹਾਥੀ ਆ ਤੇ ਸਾਡੇ ਕੋਲ ਵੀ ਹਾਥੀ ਆ, ਫੇਰ ਉਹਨਾਂ ਨੇ ਫਿਰ ਹਾਕ ਮਾਰੀ ਸੀ ਬਾਬਾ ਬਚਿੱਤਰ ਸਿੰਘ ਨੂੰ, ਤੇ ਆਪਣੀ ਨਾਗੜੀ ਦੇ ਕੇ ਤੋਰਿਆ ਸੀ
0: ਉਹਨਾਂ ਨੇ।
1: ਹਾਂਜੀ ਹਾਂਜੀ ਹਾਂਜੀ ਹਾਂਜੀ, ਤੇ ਲੋਹਗੜ੍ਹ ਦੇ ਕਿਲੇ ਜੰਗ ਸੀਗੀ ਜੀ। ਤੇ ਦੂਜੀ ਜਿਹੜੀ ਨਾਗਣੀ ਆ ਵੀਰ ਜੀ, ਉਹ ਮਸਟੈਂਗ ਨੂੰ ਕਹਿੰਦੇ ਆ, ਬਟ ਉਹ ਸਪੈਸੀਫਿਕ ਮਸਟੈਂਗ ਆ ਬਾਈ ਜੀ, ਜਾਂ ਉਹ ਸ਼ੈਲਬੀ ਕੋਬਰਾ ਆ ਤੇ ਜਾਂ ਸ਼ੈਲਬੀ GT550 ਆ, ਉਹਨਾਂ ਦੇ ਮੂਹਰੇ ਦਾ ਸੱਪ ਬਣਿਆ ਹੁੰਦਾ ਇਸ ਟੈਡਾ ਫੋਰਡ ਦਾ ਲੋਗੋ ਹੁੰਦਾ ਨਾ ਜੀ ਜਨਰਲੀ। ਤੇ ਉਹ ਦੋ ਗੱਡੀਆਂ ਬੇਬੀ 302 ਵੀ ਹੈਗੀ, ਤਿੰਨ ਗੱਡੀਆਂ ਦੇ ਸੱਪ ਦਾ ਲੋਗੋ ਬਣਿਆ ਹੁੰਦਾ ਜੀ।
0: ਅੱਛਾ ਠੀਕ ਹੈ, ਚਲੋ ਦੇਖਦੇ ਵੀਰੇ ਜੀ, ਤੁਹਾਡਾ ਵੀ ਬਹੁਤ ਸ਼ੁਕਰੀਆ, ਬਹੁਤ ਧੰਨਵਾਦ, ਬਹੁਤ ਪਿਆਰ ਜੀ। 4700 ਹੈਲੋ।
3: ਹਾਂਜੀ ਸਤਿ ਸ਼੍ਰੀ ਅਕਾਲ ਨਵੀ ਬਾਈ ਜੀ, ਗਾਣਾ ਲਾਓਗੇ ਜਿਹੜਾ ਤੁਸੀਂ ਜਿਹਦੀ ਗੱਲ ਕਰ ਰਹੇ ਹੋ? ਦੋ ਬੋਟ ਸੁਣਨੇ ਚਾਹੁੰਦਾ, ਵੈਸੇ ਤਾਂ ਮੇਰੇ ਦਿਮਾਗ ਜੋ ਆ ਰਿਹਾ ਜਿਹੜਾ ਗਾਉਣ ਵਾਲਿਆਂ ਨੇ ਕਿਹਾ ਨਾਗਣੀ, ਉਹ ਕਾਲੇ ਬਾਲ ਨੂੰ ਕਿਹਾ,
0: ਉਹਨੂੰ ਵੀ ਕਿਹਾ
3: ਜਿਹੜੇ ਤੁਸੀਂ ਨਾਗਣੇ ਖਾਣ ਨੂੰ।
0: ਤੁਸੀਂ ਜਿਹੜੇ ਨਵੇਂ ਗਾਣੇ ਆਉਂਦੇ ਆ ਉਹਨਾਂ ਦੇ ਸ਼ੌਕੀਨ ਹੈਗੇ ਆ ਪੁਰਾਣਿਆਂ ਦੇ?
3: ਮੈਂ ਸਾਰਿਆਂ ਦਾ ਸ਼ੌਕੀਨ ਹੈ ਜੀ,
0: ਨਵਿਆਂ ਦੇ ਵੀ ਫਿਰ ਲਾਉਂਦੇ ਆ।

0: ਕਿਉਂਕਿ ਥੋੜੇ ਆ ਜਿਹੜੀ ਸਾਡੇ ਤੋਂ ਵੀ ਯੰਗਰ ਜਿਹੜੇ ਹੈਗੇ ਆ ਨਾ 20-25 ਸਾਲਾਂ ਦੇ, ਉਹਨਾਂ ਨੂੰ ਵਧੀਆ ਲੱਗੋ ਇਹ ਗਾਣਾ, ਪਰ ਤੁਸੀਂ ਵੀ ਸੁਣ ਕੇ ਦੱਸਿਓ। ਗੁਰਿੰਦਰ ਗਿੱਲ ਨੂੰ ਕਹੋ ਕਿ ਨਵੀਂ ਨੇ ਇੰਨੇ ਤੇਰੀ ਗਾਣੇ ਦੀ ਮਸ਼ਹੂਰੀ ਕਰਤੇ ਵੀ ਬਸ ਬੱਲੇ ਬੱਲੇ ਆ। ਹੈ ਗੁਰਿੰਦਰਾ, ਦੇਖਿਆ ਪੰਜਾਬੀ ਲਹਿਰਾਂ ਤੇ ਤੇਰੇ ਗਾਣੇ ਦੀ, ਨਾਲੇ ਤਾਂ ਅੱਧੇ ਘੰਟੇ ਲਈ ਗੱਲ ਹੋ ਰਹੀ ਹੈ, ਅਸੀਂ ਤਾਂ ਕਿਸੇ ਲਈ ਨੀ ਐਂ ਕਰਦੇ। ਸੋ ਚਲੋ ਮੈਂ ਤਾਂ ਹਾਸਾ ਮਖੌਲ ਕਰ ਰਿਹਾ। ਪੈਸ਼ਨ ਰੂਫਿੰਗ, ਨਵੀਂ ਰੂਫ ਲਗਵਾਓ ਬਈ, ਜਾਂ ਕੋਈ ਰੂਫ ਦੀ ਰਿਪੇਅਰ ਹੈ, ਪੈਸ਼ਨ ਰੂਫਿੰਗ ਇਜ਼ ਦੀ ਨੰਬਰ 1 ਟੀਮ, ਪੈਸ਼ਨ ਰੂਫਿੰਗ, ਪੈਸ਼ਨ ਰੂਫਿੰਗ। ਇਹਨਾਂ ਕੋਲ ਬਹੁਤ ਸਾਰਾ ਐਕਸਪੀਰੀਅੰਸ ਹੈ, 15-20 ਸਾਲ ਦਾ, ਤੇ ਫੁੱਲੀ ਇੰਸ਼ੋਰਡ ਕੰਪਨੀ ਹੈ। ਨਵੀਂ ਰੂਫ, ਰੂਫ ਦੀ ਰਿਪੇਅਰ, ਨੰਬਰ 1 ਤੁਸੀਂ ਨੋਟ ਕਰ ਲਓ, 6479199413, ਪੈਸ਼ਨ ਰੂਫਿੰਗ, 6479199413, 647-919 94-13, ਪੈਸ਼ਨ ਰੂਫਿੰਗ ਨੂੰ ਕਾਲ ਕਰੋ। ਤੇ ਇੱਕ ਆ ਤੁਸੀਂ ਨਵਾਂ ਘਾਹ ਲਗਵਾਉਣਾ, ਸੋਡਿੰਗ ਜਿਹਨੂੰ ਕਹਿੰਦੇ ਆ, ਸੋਡ ਲਗਵਾਉਣੀ ਹੈ, ਲੈਂਡਸਕੇਪਿੰਗ ਕਰਾਉਣੀ ਹੈ, ਨਵੇਂ ਬੂਟੇ ਲਵਾਉਣੇ ਆ, ਮਲਚ ਪਵਾਉਣਾ, ਜਾਂ ਤੁਸੀਂ ਆਪਣੇ ਟਰੀਜ਼ ਨੂੰ, ਬੂਟਿਆਂ ਨੂੰ ਟ੍ਰਿਮ ਕਰਨਾ, ਤਾਂ SS ਲੋਨ ਕੇਅਰ 437-655-1984, 437-655-1984, 437-655-1984, 6986। ਹਾਂਜੀ ਵੀਰੇ।
1: ਹਾਂਜੀ ਵੀਰੇ, ਕੀ ਹਾਲ ਨੇ?
0: ਵਧੀਆ, ਕਿੱਦਾਂ?
1: ਵਧੀਆ ਵਧੀਆ, ਠੀਕ ਠਾਕ। ਤੇ ਨਾਗਣੀ ਇੱਕ ਤਾਂ ਆਪਣੇ ਜਾਂ ਕਾਲੇ ਮਾਰ ਨੂੰ ਕਹਿ ਦਿੰਦੇ ਨੇ, ਤੇ ਨੰਬਰ 2 ਤੇ ਉਹ ਬਾਈ ਜੀ ਦੱਸ ਗਏ ਆਪਣਾ ਛੱਤਰ ਸੀਗਾ ਨਾ, ਉਹ ਸੀਗਾ। ਤੇ ਨੰਬਰ 3 ਆ ਗਈ, ਆੜੇ ਆਪਾਂ ਗੱਡੀ ਦੀ ਗੱਲ ਕਰਦੇ ਹਾਂ ਨਾ, ਤੇ ਗੱਡੀ ਚ ਮੈਂ ਨਾ ਮੋਸਟਲੀ ਆਪਣੇ ਜਿੰਨੀਆਂ ਮਸਲ ਕਾਰਾਂ ਨੇ, ਜਿਵੇਂ ਮਸਟੈਂਗ ਹੋ ਗਈ, ਚਾਰਜਰ ਚੈਲੇਂਜਰ ਹੋ ਗਈਆਂ, ਜਿਹੜੇ ਬਲੈਕ ਰੰਗ ਦੀਆਂ ਹੁੰਦੀਆਂ ਨੇ, ਮੋਸਟਲੀ ਉਹਨਾਂ ਨੂੰ ਕਹਿ ਦਿੰਦੇ ਨੇ ਨਾਗਣੀ।
0: ਅੱਛਾ, ਕੋਈ ਵੀ ਕਾਲੇ ਰੰਗ ਦੀ ਸਪੋਰਟਸ ਕਾਰ ਹੈ ਉਹਨੂੰ ਨਾਗਣੀ ਕਹਿ ਦਿੰਦੇ ਆ।
1: ਸਪੋਰਟਸ ਕਾਰ ਆ ਜਿਵੇਂ ਆਪਣੀ ਮਸਟੈਂਗ ਹੋ ਗਈ, ਚਾਰਜਰ ਹੋ ਗਈ, ਚੈਲੇਂਜਰ ਹੋ ਗਈ, ਨਾ ਕਮੈਰੋ ਹੋ ਗਈ।
0: ਅੱਛਾ,
1: ਇਹਨਾਂ ਨੂੰ ਸਾਰਿਆਂ ਨੂੰ ਨਾਗਣੀ।
0: ਇੱਕ ਯਾਰ ਮੈਨੂੰ ਲੱਗਦਾ ਇੱਕ ਵੀਰ ਨੇ ਇੱਥੇ ਕੋਈ ਕਾਲੇ ਰੰਗ ਦੀ ਗੱਡੀ ਲਈ ਆ, ਉਹਦਾ ਲਾਇਸੈਂਸ ਪਲੇਟ ਵੀ ਨਾਗਣੀ ਆ।
1: ਨਾਗਣੀ, ਹਾਂ ਹਾਂ, ਬਹੁਤ ਮੈਂ ਦੇਖੀਆਂ ਨੇ ਆਪਣੇ ਗੱਡੀ ਉਰੇ ਆਪਣੇ ਬ੍ਰੈਂਪਟਨ ਫਿਰਦੀਆਂ ਹੁੰਦੀਆਂ ਨੇ।
0: ਅੱਛਾ, ਕਾਫੀ ਨੇ ਨਾਗਣੀ ਲਗਾਇਆ?
1: ਕਾਫੀ, ਹਾਂ ਮੈਂ ਕਾਫੀ ਦੇਖੀਆਂ ਨੇ ਨਾਗਣੀ ਲਿਖਿਆ ਗੱਡੀਆਂ ਦੇ ਮਗਰ।
0: ਪਰ ਇੰਨੇ ਨੇ ਕਿਵੇਂ ਲਿਖ ਲਈ, ਕਿਹੜੀ ਕਿਹੜੀ ਸਪੈਲਿੰਗ ਹੈ? NAGNI ਜਾਂ NAGNEE? ਹੋਰ
1: ਜਿਵੇਂ ਮੂਹਰੇ ਕਿਸੇ ਨੇ 1 ਪਾ ਲਿਆ ਜਾਂ ਪਿੱਛੇ 1 ਪਾ ਲਿਆ, ਮੂਹਰੇ 2 ਪਾ ਲਿਆ, ਪਿੱਛੇ 2 ਪਾ ਲਿਆ
0: ਕਰਕੇ। ਨਹੀਂ ਯਾਰ, ਜਿਹੜੇ ਬੰਦੇ ਕੋਲ ਅਸਲ ਹੈ, ਕੋਈ 1 ਨਹੀਂ, ਕੋਈ X ਨਹੀਂ, ਕੋਈ ਕੁਛ ਨਹੀਂ, ਅਸਲ ਤਾਂ ਉਹਦੀ ਨਾਗਣੀ ਹੈ। ਨਕਲੀ ਕੱਪੜੇ ਲੈਣੇ ਉਹਨਾਂ ਨੂੰ ਕੀ ਇੰਡੀਆ ਚ ਕਹਿੰਦੇ? ਕਾਪੀ,
1: ਜਾਲੀ ਜਾਲੀ,
0: ਹਾਂ ਜਾਲੀ ਕੱਪੜੇ ਲੈਣੇ ਆ, ਫਿਰ ਤਾਂ ਉਹੀ ਗੱਲ ਹੋ ਗਈ। ਉਹਨੂੰ ਲੱਭੀਏ ਵੀਰ ਨੂੰ ਯਾਰ, ਜਿਹਦੇ ਕੋਲ ਬਸ ਕੱਲਾ ਨਾਗਣੀ ਕਿਹਦੇ ਕੋਲ ਹੈ, ਪਹਿਲਾਂ ਕਿਹਨੇ ਲਿਖਾਈ ਸੀ?
1: ਲੱਗ ਜੂ ਪਤਾ ਆਪਣਾ ਵੀਰ, ਕੋਈ ਸੁਣਦਾ ਹੋਇਆ ਕਾਲ ਕਰ ਲੂਗਾ।
0: ਹਾਂ ਸਹੀ ਗੱਲ ਆ, ਪਤਾ ਕਰਦੇ ਆ।
1: ਤੇ ਵੀਰੇ ਕੇਰ ਉਹ ਗਾਣਾ ਲਾ ਦਿਓ ਨਾ, ਬੜਾ ਵਧੀਆ ਗਾਣਾ ਆਇਆ ਆਪਣੇ ਮਨਮੋਹਨ ਵਾਰਸ ਦਾ।
0: ਕਿਹੜਾ?
1: ਮਜਬੂਰੀ ਦਾ ਫਾਇਦਾ ਚੱਕਣਾ, ਕੰਮ ਨਹੀਂ ਹੁੰਦਾ ਮਰਦਾਂ ਦਾ,
0: ਕੰਮ ਨਹੀਂ ਹੁੰਦਾ, ਬੜਾ ਗਾਣਾ ਆਇਆ ਮਰਦਾਂ। ਨਹੀਂ ਮੈਂ ਸੁਣਿਆ ਨਹੀਂ, ਲਾ ਦਿੰਦੇ
1: ਆ। ਬਹੁਤ, ਹਾਂ ਬਹੁਤ ਸੋਹਣਾ ਗਾਣਾ, ਸੁਣ ਕੇ ਦੇਖਿਓ।
0: ਚਲੋ ਠੀਕ ਹੈ ਵੀਰੇ, ਥੈਂਕ ਯੂ।
1: ਓਕੇ ਜੀ।
0: ਸੋ ਕਿਹਦੀ ਲਾਇਸੈਂਸ ਪਲੇਟ ਹੈ ਦੱਸੋ, ਜਿਹਨੇ ਸਿਰਫ ਨਾਗਣੀ ਲਿਖਾਇਆ? ਮੈਂ ਹੱਸ ਰਿਹਾ ਯਾਰ, ਜਿਹਨੇ 1 ਲਿਖਾਇਆ, ਐਕਸ ਲਿਖਾਇਆ, ਉਹ ਗੁੱਸੇ ਨਾ ਹੋ ਜਾਣ ਮੇਰੇ ਨਾਲ ਕਿ ਨਵੀਂ ਯਾਰ ਸਾਡੀ ਕਿਹੜਾ ਨਾਗਣੀ ਨਕਲੀ ਹੈ। ਬਟ ਪਤਾ ਕੀ, ਸਮਝਦੇ ਨਾ ਮੇਰੀ ਗੱਲ ਨੂੰ, ਅਸਲ ਤਾਂ ਇੱਕੋ ਹੀ ਬੰਦੇ ਕੋਲ ਹੈ। ਹੁਣ ਪੰਜਾਬੀ ਲਹਿਰਾਂ ਬਹੁਤ ਹੋਣਗੇ, ਬਟ ਅਸਲ ਪੰਜਾਬੀ ਲਹਿਰਾਂ ਇੱਕੋ ਹੀ ਹੈ, ਠੀਕ ਹੈ ਨਾ ਗੱਲ? ਸੋ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਵਰਡਿੰਗਸ ਮੈਂ ਦੇਖਿਆ, ਜਿਵੇਂ ਬਾਈ ਜੀ ਨੇ ਕਿਹਾ ਨਾ, ਕਿਸਨੇ ਆਈ ਆਈ ਲਿਖਾ ਕੇ ਫਿਰ ਨਾਗਣੀ, ਕਿਸਨੇ ਐਕਸ ਐਕਸ ਲਿਖਾ ਕੇ ਫਿਰ ਨਾਗਣੀ, ਬਟ ਕਿਹਦੇ ਕੋਲ ਹੈ ਅਸਲ ਨਾਗਣੀ? ਅੰਟੇਰੀਓ ਲਾਇਸੈਂਸ ਪਲੇਟ ਦੱਸਿਓ ਕਿਹੜਾ, ਅਤੇ ਤੁਹਾਡੀ ਵੀ ਥੋੜ੍ਹੀ ਜਿਹੀ ਮਸ਼ਹੂਰੀ ਕਰਦੇ ਹਾਂ, ਪਤਾ ਨਹੀਂ ਸਰਚ ਕਰ ਸਕਦੇ ਆ ਔਨਲਾਈਨ ਲੀਗਲੀ? ਆਈ ਡੋਨਟ ਨੋ। ਸੋ ਅੱਛਾ, ਨਹੀਂ ਔਨਲਾਈਨ ਵੀ ਕਿਹਾ ਅੰਟੇਰੀਓ ਯੂ ਕੈਨ ਨਾਟ ਲੀਗਲ। ਅੱਛਾ, ਅੰਟੇਰੀਓ ਦੇ ਵਿੱਚ ਲੀਗਲੀ ਤੁਸੀਂ ਨਾਗਣੀ ਲਿਖਾ ਹੀ ਨਹੀਂ ਸਕਦੇ? ਹੈ, ਬਥੇਰੇ ਨੇ ਲਿਖਾਈ ਆ। CTV ਨਿਊਜ਼ ਵਾਲੇ ਕਹਿੰਦੇ ਆ ਕਿ ਕੋਈ ਵੀ ਪਲੇਟ ਜਿਹਦੇ 'ਤੇ ਡਰੱਗ ਨਸ਼ਿਆਂ ਦੀ ਕੋਈ ਰੈਫਰੈਂਸ ਹੈ ਉਹ ਯੂਜ਼ ਨਹੀਂ ਕਰ ਸਕਦੇ। ਫਿਰ ਮੈਂ ਤਾਂ ਯਾਰ, ਮੈਂ ਤਾਂ ਕੱਲ੍ਹ ਪਰਸੋਂ ਹੀ ਕਿਸੇ ਦੀ ਵੀਰ ਦੀ ਦੇਖੜੀ ਹੈ, NAGNEE ਉਹਨੇ ਲਿਖਾਇਆ ਸੀਗਾ। CTV ਨਿਊਜ਼ ਵਾਲੇ ਕਹਿ ਰਹੇ ਨਾਗਣੀ ਲਿਖਾ ਨਹੀਂ ਸਕਦੇ। ਲਿਖਾਉਣ ਨੂੰ ਭਰਾਵੋ ਬਥੇਰਾ ਕੁਛ ਲਿਖਾਈ ਫਿਰਦੇ ਆ ਮੁੰਡੇ, ਕਿਹੜਾ ਰੋਕੂ ਕਿਹੜਾ ਟੋਕੂ ਹੈ। ਅੱਜ ਕੱਲ੍ਹ ਤਾਂ ਜਿਹੜੀਆਂ ਚੀਜ਼ਾਂ ਕਈ ਵਾਰ ਦੇਖੀਦੇ, ਹੈਰਾਨੀ ਦੀ ਗੱਲ ਹੈ ਕਿ ਯਾਰ ਇਹਨੇ ਆਹ ਕਿਵੇਂ ਲਿਖਾ ਲਿਆ, ਜੀਜਾ ਹੈ। ਸੋ ਰਾਜਵੰਤ ਕੌਰ ਨੂੰ ਵੀ ਯਾਦ ਰੱਖੋ, ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ, ਰਾਜਵੰਤ ਕੌਰ, 25 ਤੋਂ ਵੱਧ ਕੰਪਨੀ ਕੰਪਨੀਆਂ ਨਾਲ ਡੀਲ ਕਰਦੇ ਆ, 30% 30% ਤੱਕ ਦਾ ਡਿਸਕਾਊਂਟ ਲੈ ਕੇ ਦਿੰਦੇ ਆ। ਰਾਜਵੰਤ ਕੌਰ, ਨੰਬਰ ਨੋਟ ਕਰ ਲਓ 6476744735, ਆਟੋ ਹੋਮ ਕਮਰਸ਼ਲ ਇੰਸ਼ੋਰੈਂਸ 6476744735। ਚਲਦੇ ਆਪਾਂ ਇੱਕ ਵਾਰ ਫਿਰ ਲਾਈਵ ਆਨ ਲੋਕੇਸ਼ਨ ਹੈ ਗ੍ਰੈਂਡ ਹੋਮ ਫਰਨੀਚਰ ਤੇ। ਜੀ
2: ਬਿਲਕੁਲ ਜੀ, ਥੈਂਕ ਯੂ ਸੋ ਮਚ। ਇੱਕ ਵਾਰ ਫਿਰ ਅਸੀਂ ਜੁੜ ਚੁੱਕੇ ਹਾਂ ਜੀ, ਲਾਈਵ ਆਨ ਲੋਕੇਸ਼ਨ 6685 ਟੋਮਕਰ ਰੋਡ ਤੋਂ। ਫਰਨੀਚਰ ਦੀਆਂ ਵੱਡੀਆਂ ਵੱਡੀਆਂ ਡੀਲਾਂ, ਵੱਡੇ ਵੱਡੇ ਤੋਹਫੇ, ਕਿਉਂਕਿ ਕੈਨੇਡਾ ਡੇ ਸਪੈਸ਼ਲ ਇਹ ਸੇਲ। ਵੈਸੇ ਬਾਈ ਜੀ ਕਿੰਨਾ ਚਿਰ ਹੈ ਤੋਹਫੇ ਜਿਹੜੇ ਆ ਤੁਸੀਂ ਐਡੇ ਢਿੱਗ ਲਾਏ ਤੋਹਫਿਆਂ ਦੀ?
3: ਬਾਈ ਜੀ ਇਹ ਸੇਲ ਅੱਜ ਫਰਾਈਡੇ, ਅੱਜ ਰਾਤ ਦੇ 9 ਵਜੇ ਤੱਕ ਹੈ। ਸੈਟਰਡੇ ਸੰਡੇ ਮੰਡੇ ਨੂੰ ਪ੍ਰਾਈਜ਼ਾਂ ਨਹੀਂ ਮਿਲਣੀਆਂ, ਵੀਕਐਂਡ ਸਪੈਸ਼ਲ, ਵੀਕਐਂਡ ਸਪੈਸ਼ਲ। ਸੋ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ, ਮੰਡੇ ਤੋਂ ਸੁਨੇਹਾ ਦਿੰਦੇ ਆ ਰਹੇ ਹਾਂ, ਮੈਸੇਜ ਦਿੰਦੇ ਆ ਰਹੇ ਹਾਂ ਵੀ ਵੀਕਐਂਡ ਦੇ ਉੱਪਰ ਬਹੁਤ ਵੱਡੀ ਫਰਨੀਚਰ ਦੀ ਸੇਲ ਲੱਗਣ ਜਾ ਰਹੀ ਆ। ਬਿਲਕੁਲ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ, ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ, ਚਾਹੇ ਤੁਸੀਂ ਹਾਈਡ੍ਰੋਲਿਕ ਬੈਡਰੂਮ ਸੈੱਟ ਦੇਖ ਰਹੇ ਸੀ, ਕੈਨੇਡੀਅਨ ਮੇਡ ਕਸਟਮਾਈਜ਼ ਸੋਫਾ ਸੈੱਟ ਦੇਖ ਰਹੇ ਸੀ, ਸੋਫਾ ਕਮ ਬੈੱਡ ਚਾਹੀਦਾ, ਤੁਹਾਨੂੰ ਕੁਈਨ ਸਾਈਜ਼ ਦਾ ਮੈਟਰਸ ਚਾਹੀਦਾ, ਪੇਟੀ ਵਾਲਾ ਬੈੱਡ ਚਾਹੀਦਾ, ਸਾਲ ਦੀਆਂ ਸਭ ਤੋਂ ਘੱਟ ਕੀਮਤਾਂ, ਲੋਐਸਟ ਲੋਐਸਟ ਲੋਐਸਟ ਪ੍ਰਾਈਸ ਦੇ ਉੱਪਰ ਫਰਨੀਚਰ ਤੁਹਾਨੂੰ ਦਿੱਤਾ ਜਾ ਰਿਹਾ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣ, ਕਿਉਂਕਿ ਪ੍ਰਾਈਜ਼ਾਂ ਵੀ ਲੋਐਸਟ ਤੇ ਤੋਹਫੇ ਵੀ ਨਾਲ ਵੱਡੇ ਵੱਡੇ ਪਰਿਵਾਰਾਂ ਨੂੰ ਦਿੱਤੇ ਜਾ ਰਹੇ ਆ। ਤੇ ਨਾਲ ਦੀ ਨਾਲ ਬਾਈ ਜੀ ਆਪਾਂ ਡੀਲ ਦੇ ਰਹਿੰਦੇ ਹਾਂ ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਕੋਫੀ ਟੇਬਲ ਲੈਣਾ, ਸੋਲਿਡ ਵੁੱਡ ਦਾ ਸਖਤ ਲੱਕੜੀ ਦਾ ਕੋਫੀ ਟੇਬਲ ਜਿਹਦੀ ਰੈਗੂਲਰ ਕੀਮਤ 5-600 ਡਾਲਰ ਸੀ, ਕੈਨੇਡਾ ਡੇ ਸਪੈਸ਼ਲ ਸੋਲਿਡ ਵੁੱਡ ਦਾ ਕੋਫੀ ਟੇਬਲ ਸਿਰਫ 150 ਡਾਲਰ ਦਾ, ਸੋਲਿਡ ਵੁੱਡ ਦਾ ਕੋਫੀ ਟੇਬਲ 150 ਡਾਲਰ ਦਾ।
2: ਪ੍ਰਾਈਸ ਹਿਸਾਬ ਨਾਲ ਦਿਓ, ਕਿਉਂਕਿ ਤੋਹਫੇ ਅਸੀਂ ਇਹਦੇ ਨਾਲ ਵੀ ਲੈਣੇ ਆ।
3: ਸਰ ਤੋਹਫਾ ਇੱਕ ਨਹੀਂ ਦੋ ਮਿਲਣਗੇ, ਕਿਉਂਕਿ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ, ਗੱਲ ਵੱਡੀ ਕਰ ਰਹੀ ਆ ਅੱਜ ਆਪਾਂ, ਕਿਉਂਕਿ ਕੈਨੇਡਾ ਡੇ ਸਪੈਸ਼ਲ ਜਿਹੜਾ ਸੇਲ ਚੱਲ ਰਹੀ ਆ 6685 ਟੋਮਕਰ ਰੋਡ ਦੇ ਉੱਪਰ, ਸੋਲਿਡ ਵੁੱਡ ਦਾ ਕੋਫੀ ਟੇਬਲ 150 ਡਾਲਰ ਦਾ, ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਫ੍ਰੀ, ਸੋਲਿਡ ਵੁੱਡ ਦਾ ਕੋਫੀ ਟੇਬਲ 150 ਡਾਲਰ ਦਾ, ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਫ੍ਰੀ। ਇਹ ਕੱਲੀਆਂ ਡੀਲਾਂ ਕੋਫੀ ਟੇਬਲ ਨੇ ਦਿੱਤੀ, ਬਹੁਤ ਸਾਰੇ ਬੈਡਰੂਮ ਸੈੱਟ ਤੇ, ਬੈਡਰੂਮ ਸੈੱਟ ਦਾ ਫ੍ਰਿਜ ਫ੍ਰੀ ਆ, ਕਿਸੇ ਬੈਡਰੂਮ ਸੈੱਟ ਦਾ ਅੱਜ ਤੁਹਾਨੂੰ ਜਿਹੜਾ ਟੈਲੀਵਿਜ਼ਨ ਫ੍ਰੀ ਆ। ਸੋ ਲੋਐਸਟ ਪ੍ਰਾਈਸ ਦੇ ਉੱਪਰ ਫਰਨੀਚਰ ਦਿੱਤਾ ਜਾ ਰਿਹਾ, ਰੈਕਲਾਈਨਰ ਲੈ ਲਓ, ਪਿਓਰ ਲੈਦਰ ਦੇ ਪਾਵਰ ਰੈਕਲਾਈਨਰ ਲੈ ਲਓ, ਪਰ ਇਹ ਪ੍ਰਾਈਜ਼ਾਂ ਸੰਡੇ ਤੱਕ ਮਿਲਣੀਆਂ। ਫਰਾਈਡੇ ਸੈਟਰਡੇ ਸੰਡੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ, ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗ ਚੁੱਕੀ ਆ ਕੈਨੇਡਾ ਡੇ ਸਪੈਸ਼ਲ ਸੇਲ ਸੇਲ ਸੇਲ ਬਾਜੀ।
2: ਸੁਖਬਾ ਜੀ ਆ ਜਿਹੜੇ ਤੋਹਫੇ ਰੱਖਿਆ ਤੁਸੀਂ, ਵੱਡੇ ਵੱਡੇ ਟੀਵੀ ਰੱਖੇ ਆ, ਵੈਕਿਊਮ ਕਲੀਨਰ ਰੱਖਿਆ, ਇਹ ਤਾਂ ਤੁਸੀਂ ਦੁਕਾਨ ਤਾਂ ਨੀ ਪਾਈ ਆ?
3: ਬਿਲਕੁਲ ਇਹਨਾਂ ਕੋਈ ਦੁਕਾਨ ਨੀ ਸਰ, ਫ੍ਰੀ ਫ੍ਰੀ ਮੇਲਾ ਲੁੱਟਣਾ ਪਰਿਵਾਰਾਂ ਨੇ ਸੰਡੇ ਤੱਕ। ਇੱਕ ਤਾਂ ਪ੍ਰਾਈਜ਼ਾ 5000 ਵਾਲਾ ਬੈਡਰੂਮ ਸੈੱਟ 1500 ਡਾਲਰ ਦਾ, ਨਾਲ ਟੈਲੀਵਿਜ਼ਨ ਫ੍ਰੀ, ਕਿਸੇ ਦਾ ਫ੍ਰਿਜ ਫ੍ਰੀ, ਡਾਇਨਿੰਗ ਟੇਬਲ ਨਾਲ ਮਾਈਕ੍ਰੋਵੇਵ ਫ੍ਰੀ, ਬੈਡਰੂਮ ਸੈੱਟ ਨਾਲ ਮੈਟਰਸ ਫ੍ਰੀ। ਤੋਹਫੇ ਤੇ ਲੋਐਸਟ ਪ੍ਰਾਈਸ ਲੈਣ ਲਈ ਪਹੁੰਚੋ 6685 ਟੋਮਕਨ ਰੋਡ ਦੇ ਉੱਪਰ।
2: ਕਿਆ ਬਾਤ ਹੈ ਜੀ, ਓਵਰ ਟੂ ਯੂ ਬਾਈ ਜੀ।
0: ਕਿਆ ਬਾਤ ਹੈ, ਵੈਰੀ ਗੁੱਡ। ਸੋ ਓਕੇ, ਇੱਕ ਵੀਰ ਨੇ ਮੈਨੂੰ ਮੈਸੇਜ ਕੀਤਾ, ਕਹਿੰਦੇ ਨਵੀਂ ਨਾਗਣੀ ਲੀਗਲ ਖਾ ਨਹੀਂ ਸਕਦੇ, ਲਿਖਾ ਸਕਦੇ ਆ। ਵੀਰੇ ਮੈਨੂੰ ਲੱਗਦਾ ਤੁਸੀਂ ਲਿਖਾ ਵੀ ਨਹੀਂ ਸਕਦੇ, ਪਤਾ ਨਹੀਂ ਕਿਹਨੇ ਲਿਖਾਈ ਹੈ, ਕਿਵੇਂ ਲਿਖਾਈ ਹੈ, ਬਟ ਮੈਂ ਹੁਣ ਦੇਖਦਾ ਜੇ ਆਰਟੀਕਲ ਜਿਹੜਾ ਮੈਂ ਦੇਖਿਆ। ਸੋ ਓਕੇ, ਅੰਟੇਰੀਓ ਦੀ ਲਿਸਟ ਹੈ ਰਿਜੈਕਟਿਡ ਲਾਈਸੈਂਸ ਪਲੇਟ। ਸੋ ਜਿਹੜੀਆਂ ਲਾਈਸੈਂਸ ਪਲੇਟਾਂ ਨੂੰ ਰਿਜੈਕਟ ਕੀਤਾ ਗਿਆ, ਮਨਾ ਕੀਤਾ ਗਿਆ, ਇਫ ਆਈ ਐਮ ਨੋਟ ਰੋਂਗ, ਮੈਨੂੰ ਲੱਗਦਾ ਕਿ ਇਹਦੇ ਵਿੱਚ ਸ਼ਾਇਦ ਨਾਗਣੀ ਲਾਈਸੈਂਸ ਪਲੇਟ ਵੀ ਹੈ, ਮੈਂ ਦੇਖਦਾ ਕਿ ਹੁਣ ਮੈਨੂੰ ਹੁਣ ਲੱਭ ਲੈਣ ਦਾ ਥੋੜ੍ਹੀ ਜਿਹਾ, ਕਹਿੰਦੇ ਨਹੀਂ ਹੁੰਦੇ ਇੱਕ ਰੀਸਰਚ ਜਿਹਾ ਕਰ ਲੈਂਦਾ, ਫਿਰ ਮੈਂ ਤੁਹਾਨੂੰ ਦੱਸਦਾ ਕਿ ਮੈਨੂੰ ਦਿਓ ਤੁਸੀਂ ਥੋੜ੍ਹੇ ਟਾਈਮ, ਅਤੇ ਫਿਲਹਾਲ ਤੁਸੀਂ ਸੁਣ ਲਓ ਨਾਗਣੀ। ਅਗਲੇ ਕਹਿਣਗੇ ਨਵੀਂ ਯਾਰ ਗੱਲ ਤਾਂ ਕਰ ਰਹੇ ਹੋ, ਗਾਣਾ ਹੁਣ ਲਾ ਵੀ ਦਿਓ। ਸੋ ਤੁਹਾਡੇ ਲਈ ਗੁਰਿੰਦਰ ਗਿੱਲ ਦਾ ਨਵਾਂ ਗੀਤ ਨਾਗਣੀ ਲਾਉਂਦੇ ਹਾਂ, ਦੱਸਿਓ ਫਿਰ ਸੁਣ ਕੇ, ਠੀਕ ਹੈ? ਸੋ ਆ ਜਾਓ ਗਿੱਲ ਸਾਹਿਬ, ਚੱਕ ਦਿਓ ਫੱਟੇ, ਵੀਕਐਂਡ ਹੈ, ਸੋ ਕੋਈ ਨਾ, ਇੱਦਾਂ ਦੇ ਗਾਣੇ ਵੀਕਐਂਡ 'ਤੇ ਠੀਕ ਹੈ ਚੱਲਦੇ ਆ।

0: ਜੇ ਵਿੱਚ ਰੱਖਾ ਨਾਗਣੀ ਇੱਕ ਖੜੀ ਹੈ ਜੱਟ ਦੇ ਗਰਾਹ ਚ। ਸੋ ਦੇਖਿਆ ਉਹੀ ਆ ਮਾਲ ਨੂੰ, ਤੇ ਫਿਰ ਦੂਜੀ ਜਿਹੜੀ ਗੱਡੀ ਹੈ ਕੋਈ ਹੋਊਗੀ ਅਗਲੇ ਕੋਲ ਮਸਟੈਂਗ ਸ਼ੈਲਵੀ ਜਿਵੇਂ ਬਾਈ ਜੀ ਕਹਿ ਕੇ ਗਏ ਆ, ਜਾਂ ਕਮੈਰੋ ਹੋ ਸਕਦੀ ਹੈ, ਚਲੋ ਜਿਹਨਾਂ ਕੋਲ ਹੈਗੀ ਆ ਉਹੀ ਦੱਸ ਦੇ। ਅੱਜ ਅਸੀਂ ਪੁੱਛ ਰਹੇ ਸੀ ਯਾਰ ਕਿ ਨਾਗਣੀ ਕਿਹੜੀ ਗੱਡੀ ਨੂੰ ਕਹਿੰਦੇ ਆ। ਸੋ ਇੱਕ ਤਾਂ ਸ਼ਸਤਰ ਦੀ ਗੱਲ ਹੋ ਗਈ ਵੀ ਉਹਨੂੰ ਕਹਿੰਦੇ ਆ, ਇੱਕ ਕਾਲਾ ਮਾਲ ਉਹਨੂੰ ਕਹਿੰਦੇ ਆ, ਇੱਕ ਕਾਲੀ ਕੋਈ ਗੱਡੀ ਆ ਉਹਨੂੰ ਕਹਿੰਦੇ ਆ। ਚਲੋ ਮੁੰਡੇ ਖੁੰਡੇ ਅੱਜ ਕੱਲ੍ਹ ਯਾਰ ਬਸ ਕਹਿੰਦੇ ਆ ਕਿ ਟੋਰਾ ਹੀ ਨੇ। ਸੋ ਪ੍ਰੋਗਰਾਮ ਹੈ ਪੰਜਾਬੀ ਲਹਿਰਾ, 905-673-3337 ਆਪਣਾ ਨੰਬਰ ਹੈ। ਪ੍ਰੋਗਰਾਮ ਪੰਜਾਬੀ ਲਹਿਰਾ ਰੋਇਲ ਆਟੋ ਸੈਂਟਰ ਸਟੀਲਸ ਅਤੇ ਮੈਲਨੀ ਦੇ ਬਿਲਕੁਲ ਕੋਰਨਰ ਤੇ, ਰੋਇਲ ਆਟੋ ਸੈਂਟਰ। ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ। ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ, 905-798-1478-905-799-1478-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1 ਨੰਬਰ ਹੈ 905-673-3337-905-673-3337 ਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਰਹੀ ਹੈ। ਇੱਕ ਦੋ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਨੇ ਅਤੇ ਫਿਰ ਤੁਹਾਡੀ ਅਗਲੀ ਕਾਲ ਵੀ ਲੈਂਦੇ ਹਾਂ। ਤੁਸੀਂ ਯਾਦ ਰੱਖੋ ਮਿਸਟਰ ਸਿੰਘ ਪੀਜ਼ਾ 100% ਪਿਓਰ ਵੈਜੀਟੇਰੀਅਨ ਪੀਜ਼ਾ ਮਿਸਟਰ ਸਿੰਘ ਪੀਜ਼ਾ, ਇਹਨਾਂ ਦੀਆਂ 30 ਲੋਕੇਸ਼ਨਾਂ ਨੇ। ਬਰੈਂਪਟਨ 'ਚ ਘੱਟੋ ਘੱਟ 10-15 ਲੋਕੇਸ਼ਨਾਂ ਨੇ, ਬਾਕੀ ਬੋਲਟਨ, ਲੰਡਨ, ਵਿੰਜ਼ਰ, ਹੈਮਿਲਟਨ ਸਾਰੇ ਕਿਤੇ ਨੇ। ਮੀਡੀਅਮ ਪੀਜ਼ਾ 4 ਟੋਪਿੰਗ 1 ਡਿਪ 1 ਸਾਈਡ 24.99, ਲਾਰਜ ਪੀਜ਼ਾ 4 ਟੋਪਿੰਗ 1 ਡਿਪ 1 ਸਾਈਡ 27.99, ਐਕਸਟਰਾ ਲਾਰਜ ਪੀਜ਼ਾ 4 ਟੋਪਿੰਗ 1 ਡਿਪ 1 ਸਾਈਡ 31.99। ਨੰਬਰ ਹੈ 905-500-4000 ਮਿਸਟਰ ਸਿੰਘ ਪੀਜ਼ਾ, 905-500-4000। 3600 ਨੰਬਰ। ਹੈਲੋ
1: ਨਵੀਂ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
1: ਬਸ ਵਧੀਆ ਜੀ, ਵਧੀਆ। ਅੱਛਾ, ਮੈਨੂੰ ਇੱਕ ਨੰਬਰ ਚਾਹੀਦਾ ਜੇ ਤੁਹਾਡੇ ਕੋਲ ਹੋਵੇ। ਮੈਂ ਤੇ ਸ਼ਾਇਦ ਪਤਾ ਨਹੀਂ ਤੁਹਾਡੇ ਰੇਡੀਓ ਤੇ
0: ਦੱਸ ਦੋ ਸਾਰੇ ਨੰਬਰ ਹੈ ਸਾਡੇ ਕੋਲ। ਹਾਂਜੀ,
1: ਫਾਰਮਰਾਂ ਵਾਸਤੇ ਕੋਈ ਜਿਹੜੀ ਸਬਸਿਡੀ ਗਵਰਨਮੈਂਟ ਦਿੰਦੀ ਹੈ ਉਹਦੇ ਵਾਸਤੇ ਹੈਲਪ ਕਰਦੇ, ਕੋਈ ਹੈ ਨੰਬਰ ਆਪਣੇ ਕੋਲ?
0: ਫਾਰਮ ਵਾਸਤੇ ਸਬਸਿਡੀ ਗਵਰਨਮੈਂਟ ਦਿੰਦੀ ਹੈ?
1: ਹਾਂ, ਫਾਰਮਰ ਜਿਹੜੇ ਨੇ ਉਹਨਾਂ ਵਾਸਤੇ।
0: ਫਾਰਮ ਵਾਸਤੇ ਕੋਈ ਗ੍ਰਾਂਟ ਦਿੰਦੀ ਹੈ ਗਵਰਨਮੈਂਟ?
1: ਨਹੀਂ ਨਹੀਂ ਨਹੀਂ ਜੀ, ਬਾਈ ਜੀ, ਆਪਣੇ ਨਵੀਂ ਜੀ, ਫਾਰਮ ਵਾਸਤੇ ਨੀ, ਫਾਰਮਰ ਜਿਹੜੇ ਫਾਰਮਿੰਗ ਦਾ ਕੰਮ ਕਰਦੇ ਨੇ, ਜਿਹਨਾਂ ਕੋਲ ਆਪਣੀ ਜ਼ਮੀਨ ਹੈ, ਕੋਈ ਖੇਤੀ ਕਰਨਾ ਚਾਹੁੰਦੇ, ਉਹਨਾਂ ਵਾਸਤੇ ਗਵਰਨਮੈਂਟ ਸਬਸਿਡੀ ਦਿੰਦੀ ਹੈ।
0: ਓਕੇ, ਮੈਂ ਤੁਹਾਨੂੰ ਇੱਕ ਦੋ ਨੰਬਰ ਦਿੰਦਾ, ਤੁਸੀਂ ਪੁੱਛ ਕੇ ਦੇਖ ਲਓ।
1: ਹਾਂਜੀ,
0: ਇੱਕ ਤਾਂ ਹੈਗਾ 647।
1: ਹਾਂਜੀ,
0: 685-9000
2: 9000।
0: ਅੱਛਾ,
2: ਪੀਲੇ
0: ਰੰਗ ਦੀ ਮਸਟੈਂਗ ਤੇ ਨਾਗਣੀ ਲਿਖਾਇਆ ਸੀ?
2: ਹਾਂ, ਪੀਲੇ ਰੰਗ ਦੀ ਸੀਗੀ ਸਭ ਤੋਂ ਪਹਿਲਾਂ ਇਹ ਸੀਗੀ ਲਈ ਮੇਰਾ ਸਾਡਾ ਭਲਾ ਕਰੇ 2017 ਚ।
0: ਅੱਛਾ, ਪਰ ਨਾਲੇ ਤਾਂ ਕਹਿੰਦੇ ਵੀ ਕਾਲੀ ਗੱਡੀ ਨੂੰ ਨਾਗਣੀ ਕਹਿੰਦੇ ਆ।
2: ਨਹੀਂ, ਪਰ ਉਹ ਤਾਂ ਕਹਿੰਦੇ ਤਾਂ ਮਸਟੈਂਗ ਨੂੰ ਸਪੀਡ ਤੋਂ ਜਿੱਦਾਂ ਕਈ ਦੱਸ ਕੇ ਗਏ ਨੇ ਜਿਹੜੀ ਗੱਡੀ ਸਪੋਰਟਸ ਕਾਰ ਆ।
0: ਅੱਛਾ, ਸਪੋਰਟਸ ਕਾਰ ਨੂੰ ਕਹਿੰਦੇ।
2: ਕਾਲੇ ਰੰਗ ਕਿਹਾ ਜਾਏ, ਚੈਲੋ ਰੰਗ ਜਿਹੜੇ ਰੰਗ ਚ ਵੀ ਆ, ਦਾਦਾ ਨਹੀਂ ਆਪਣੇ ਬਾਰੇ ਪਤਾ ਹੈਗਾ, ਪਰ ਇਹ ਕਿ ਜਿਹੜੀਆਂ ਵੀ ਸਪੋਰਟਸ ਕਾਰ ਆ ਉਹਨਾਂ ਨੂੰ ਕਹਿੰਦੇ ਜਾਣੀ ਇਹ ਪਲੇਟ ਰਜਿਸਟਰਡ ਆ, ਅਜੇ ਵੀ ਹੈਗੀ, ਕੋਈ ਫੋਟੋ ਵੀ ਭੇਜ ਦੋ।
0: ਚਲੋ, ਵੈਰੀ ਗੁੱਡ, ਠੀਕ ਹੈ। ਬੇਟੀ ਨੂੰ ਸ਼ੌਂਕ ਹੈ ਪੂਰਾ? ਹੈ,
2: ਮੈਨੂੰ ਅੱਧਾ ਪੌਣਾ ਘੰਟਾ ਲੱਗ ਗਿਆ, ਤੁਸੀਂ ਨੰਬਰ ਨਹੀਂ ਨਾ ਉਸੇ ਤਾਂ ਤੱਕ
0: ਸੌਰੀ ਸੌਰੀ ਚਲੋ ਧੰਨਵਾਦ, ਥੈਂਕ ਯੂ। ਸੋ
2: ਫੀਡ ਕਰ ਲੈਣਾ,
0: ਹਾਂਜੀ ਹਾਂਜੀ ਕਰੋ ਜ਼ਰੂਰ ਕਰੋ ਜ਼ਰੂਰ, ਥੈਂਕ ਯੂ ਭਾਜੀ। ਸੋ ਸਟੂਡੀਓ ਦਾ ਨੰਬਰ ਹੈ 9053 3337 9053 6 7 3 3 3 7 ਆਪਣਾ ਨੰਬਰ ਹੈ, ਸੋਰੀ ਮੈਂ ਨੰਬਰ ਨਹੀਂ ਦਿੱਤਾ। ਅੱਛਾ ਇਹ ਕਹਿੰਦੇ ਕਿ ਨਵੀਂ ਕੋਈ ਵੀ ਸਪੋਰਟਸ ਕਾਰ ਹੈ, ਪੀਲੀ ਹੋਵੇ ਲਾਲ ਹੋਵੇ, ਸਾਰੀਆਂ ਸਪੋਰਟਸ ਕਾਰਾਂ ਨੂੰ ਕਹਿੰਦੇ ਨੇ ਨਾਗਣੀ। ਠੀਕ ਹੈ ਜੀ, ਚਲੋ ਵੈਰੀ ਗੁੱਡ। ਸੋ ਓਕੇ ਮੈਂ ਤੁਹਾਨੂੰ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦਾ ਨੰਬਰ ਦਿੰਦਾ। ਤੁਸੀਂ ਸਿੰਪਲੀ ਇੰਡੀਅਨ 'ਤੇ ਜਾਓਗੇ ਨਾ ਅੱਜ, ਤਾਂ ਇਹਨਾਂ ਨੇ ਲਾਈਵ ਫੂਡ ਸਟੇਸ਼ਨ ਲਾਏ ਆ, ਅਨਲਿਮਿਟਿਡ ਜਿੰਨੇ ਮਰਜ਼ੀ ਖਾਓ ਗੋਲ ਗੱਪੇ $9.99 ਨੂੰ, ਆਈਸ ਗੋਲਾ $3.99 ਨੂੰ, ਦਹੀਂ ਟਿੱਕੀ ਚਾਟ $5.99 ਨੂੰ। ਲਾਈਵ ਸਟਰੀਟ ਫੂਡ ਸਟੇਸ਼ਨ ਲੱਗਿਆ ਦੋ ਲੋਕੇਸ਼ਨਾਂ 'ਤੇ, 85 ਮਾਊਂਟ ਪਿਲੀ ਸਟਰੀਟ ਮਿਸਾਗਾ ਫਾਈਨੈਂਸ਼ੀਅਲ, ਜਾਂ 275 ਗਾਰਡਨ ਬਰੁੱਕ ਟ੍ਰੇਲ ਗਾਰਡਨ ਬਰੁੱਕ ਐਂਡ ਕੈਸਲ ਮੋਰ ਦੇ ਕੋਰਨਰ 'ਤੇ। ਸਿੰਪਲੀ ਇੰਡੀਅਨ 'ਤੇ ਜਾਓ, ਇੰਜੋਏ ਕਰੋ। 0072 ਹੈਲੋ ਵਧੀਆ ਜੀ, ਕਿਵੇਂ ਹੋ?
3: ਵਧੀਆ
0: ਵੀਰੇ, ਮੈਂ ਹੁਣੇ ਤੁਸੀਂ ਸੁਣਿਆ, ਮੈਂ ਹੁਣੇ ਕਿਹੜਾ ਗਾਣਾ ਲਾਇਆ?
3: ਨਹੀਂ ਪਤਾ ਨੀ,
0: ਹੁਣੇ ਮੈਂ ਗੁਰਿੰਦਰ ਦਾ ਹੀ ਗਾਣਾ ਲਾ ਕੇ ਹਟਿਆ, ਨਾਗਣੀ। ਮੈਂ ਇਹ ਵੀ ਲਾ ਦਿੰਦਾ, ਨੈਵਰ ਲੈਟ ਗੋ ਵੀ ਕੋਈ ਨਾ, ਮੈਂ ਲੋਡ ਕਰ ਲੈਣਾ। ਮੈਂ ਪੁੱਛ ਰਿਹਾ ਸੀ ਯਾਰ ਕਿ ਇੱਕ ਤਾਂ ਨਾਗਣੀ ਫੀਮ ਨੂੰ ਕਹਿੰਦੇ ਆ, ਦੂਜੀ ਨਾਗਣੀ ਕਹਿੰਦੇ ਆ ਕਾਲੀ ਗੱਡੀ ਨੂੰ, ਹੈਨਾ? ਨਹੀਂ ਨਾਲੇ ਤਾਂ ਹੁਣ ਬੜੇ ਵੀਰਾਂ ਨੇ ਕਿਹਾ ਵੀ ਕੋਈ ਵੀ ਕਾਲੀ ਸਪੋਰਟਸ ਕਾਰ ਹੈ ਇਹਨੂੰ ਨਾਗਣੀ ਕਹਿੰਦੇ ਆ। ਜੇਬ ਵਿੱਚ ਰੱਖੇ ਨਾਗਣੀ ਇੱਕ ਖੜੀ ਆ ਨੀ ਜੱਟ ਦੇ ਗਰਾਹ ਚ।
3: ਹਾਂਜੀ ਉਹ ਪਤਾ ਕਿਉਂ ਕਹਿੰਦਾ ਵੀਰ, ਕਿਉਂਕਿ ਗੱਡੀ ਦਾ ਨੰਬਰ ਪਲੇਟ ਨਾਗਣੀ ਹੈਗਾ ਜੀ, ਉਹਦਾ
0: ਚਲੋ ਸਰ ਠੀਕ ਹੈ, ਸਵੇਰੇ ਤੁਹਾਡਾ ਗਾਣਾ ਵੀ ਲਾ ਦਿੰਦੇ, ਨੋ ਪ੍ਰੋਬਲਮ,
3: ਥੈਂਕ ਯੂ,
0: ਠੀਕ ਹੈ, ਬਹੁਤ ਧੰਨਵਾਦ। ਸੋ ਸਟੂਡੀਓ ਦਾ ਆਪਣਾ ਨੰਬਰ ਹੈ 9053 3337 9053 6 7 3 3 7 ਤੇ ਗੱਲਬਾਤ ਹੋ ਰਹੀ ਹੈ। ਚਲੋ ਕੁਛ ਪਤਾ ਹੀ ਲੱਗ ਰਿਹਾ ਕਿ ਨਹੀਂ। ਓਕੇ ਤੁਸੀਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ 'ਤੇ ਜਾਣਾ ਵੀਕਐਂਡ 'ਤੇ, ਜਿਹੜੇ ਵੀ ਮੇਰੇ ਮਿੱਤਰ ਸੱਜਣ ਪ੍ਰੋਗਰਾਮ ਸੁਣ ਰਹੇ ਆ, ਤੁਸੀਂ ਰੈਨੋਵੇਸ਼ਨ ਦਾ ਕੰਮ ਕਰਦੇ ਹੋ ਨਾ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ 'ਤੇ ਤੁਹਾਨੂੰ ਟੋਪ ਟੋਪ ਟੋਪ ਬਿਲਡਿੰਗ ਦਾ ਮਟੀਰੀਅਲ ਮਿਲੇਗਾ। ਪਲੰਬਿੰਗ ਸਪਲਾਈਜ਼, ਐਚਵੈਕ ਮਟੀਰੀਅਲ, ਇਲੈਕਟ੍ਰੀਕਲ ਸਪਲਾਈਜ਼, ਫਲੋਰਿੰਗ, ਟਾਇਲ ਦੇ ਪ੍ਰੋਡਕਟ, ਡੋਰ ਟ੍ਰਿਮ, ਮੋਲਡਿੰਗ, ਡਰਾਈਵਾਲ, ਇੰਸਟਾਲੇਸ਼ਨ, 8005 ਡਿਕਸੀ ਰੋਡ, ਡਿਕਸੀ ਐਂਡ ਸਟੀਲਸ ਦਾ ਕੋਰਨਰ ਹੈ। ਬਹੁਤ ਹੀ ਲਗਜ਼ਰੀ ਹਾਈ ਐਂਡ ਬਿਲਡਿੰਗ ਸਪਲਾਈ ਸਟੋਰ ਹੈ, ਹਰੇਕ ਪ੍ਰਾਈਸ ਨੂੰ ਬੀਟ ਕਰ ਰਹੇ ਹੈ, ਅਤੇ ਤੁਹਾਡੇ ਲਈ ਬ੍ਰੈਂਪਟਨ 'ਚ ਡਿਲੀਵਰੀ ਫ੍ਰੀ ਹੈ। 6479610585 ਦੇ ਉੱਤੇ ਕਾਲ ਜ਼ਰੂਰ ਜ਼ਰੂਰ ਕਰੋ। ਅਤੇ ਪੈਰਾਡਾਈਸ ਡਿਵੈਲਪਮੈਂਟਸ ਦੇ ਨਾਲ ਨਾਲ ਕੈਟਰੈਕਟ ਅੱਖਾਂ ਦੀ ਆਈ ਸਰਜਰੀ ਕਰਾਉਣੀ ਹੈ, ਤਾਂ ਇੱਕੋ ਇੱਕ ਨੰਬਰ ਹੈ ਕਲੀਨਿਕ ਦਾ, ਆ ਲਓ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ, ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ, ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨੋਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ, ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ ਪੰਜਾਬੀ ਐਟ ਲੂਮੀਆ ਡੋਟ ਆਈ ਓ PUNJABI ਐਟ LUMEA ਡੋਟ ਆਈ ਓ 289-982-9597
4: ਮਤਲਬ ਆਪਣੇ ਪੰਜਾਬ ਦੇ ਵਿਚ ਨਾ ਜਿਹੜੀ 12 ਬੋਰ ਦੀ ਰਫਲ ਹੁੰਦੀ ਹੈ ਦਲਾਲੀ ਓਹਨੂੰ ਵੀ ਬੰਦੇ ਖਾਣੀ ਨਾਗਣੀ ਕਿਹਾ ਜਾਂਦਾ ਕਈ ਵਾਰ ਗਾਣੇ ਵਿਚ ਜਾਂ ਪੰਜਾਬੀ ਆਪਣੀਆਂ ਪੁਰਾਣੀਆਂ ਫਿਲਮਾਂ ਹੁੰਦੀਆਂ ਸੀ ਉਹਨਾਂ ਚ ਇਹਨੂੰ ਬੰਦੇ ਖਾਣੀ ਨਾਗਣੀ ਕਹਿ ਕੇ
0: ਹਰੇਕ ਹੀ ਜੀ ਗੱਡੀ ਨੂੰ ਵੀ ਕਹਿੰਦੇ ਆ ਨਾਗਣੀ ਦਨਾਲੀ ਨੂੰ ਵੀ ਕਹਿੰਦੇ ਆ ਅਫੀਮ ਨੂੰ ਵੀ ਕਹਿੰਦੇ ਆ ਹੈ ਚਲੋ ਠੀਕ ਹੈ ਰੱਖੀਏ ਨਾਗਣੀ ਤੁਸੀਂ ਬੰਦੇ ਖਾਣੀ
4: ਬਥੇਰੇ
0: ਆਏ ਨੇ ਨਾਗਣੀ ਦਾ ਇੱਕ ਉਹਦਾ ਆਇਆ ਸੀਗਾ ਵੱਡੇ ਗਰਿਆਲ ਦਾ ਉਹ ਵੀ ਬੜਾ ਫਨੀ ਗਾਣਾ ਨਾਗਣੀ ਦੁਆਬਾ ਟਰੈਵਲ ਇੰਡੀਆ ਦੀਆਂ ਟਿਕਟਾਂ ਲੈਣੀਆਂ ਦੁਆਬਾ ਟਰੈਵਲ ਇਜ਼ ਨੰਬਰ 1 ਦੁਆਬਾ ਟਰੈਵਲ ਇੰਡੀਆ ਕਿਸਨੇ ਜਾਣਾ ਇੰਡੀਆ ਤੋਂ ਕੋਈ ਆ ਰਿਹਾ ਤਾਂ ਟਿਕਟਾਂ ਲਓ ਦੁਆਬਾ ਟਰੈਵਲ ਤੋਂ 9057967800 9057967800 ਦੁਆਬਾ ਟਰੈਵਲ ਤੇ ਕਾਲ ਕਰ ਸਕਦੇ ਹੋ ਜੇ ਕੋਈ ਵਾਕੀ ਯਾਰ ਕਿਸੇ ਨੂੰ ਨਾਗਣੀ ਬਾਹਲੀ ਲੱਗ ਗਈ ਤਾਂ ਸੁਣੋ ਇਹ ਮੈਸੇਜ ਉਹਨਾਂ ਲਈ ਹੈ
5: ਆਸ ਦੀ ਕਿਰਨ ਰੇ ਆਫ ਹੋਪ ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਓ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ 9915154548
0: ਵੈਰੀ ਗੁੱਡ ਇੱਕ ਤਾਂ ਇਹਨਾਂ ਨੂੰ ਕਾਲ ਕਰੋ ਦੂਜਾ ਤੁਹਾਨੂੰ ਨੰਬਰ ਅਸੀਂ ਦਿੰਦੇ ਹਾਂ ਨੰਬਰ ਨਹੀਂ ਲੋਕੇਸ਼ਨ ਹੈ ਫਰੈਸ਼ ਫੂਡ ਸੈਂਟਰ ਗਰੋਸਰੀ ਕਰਨੀ ਹੈ ਤਾਂ 12570 ਕੈਨੇਡੀ ਰੋਡ ਕੈਨੇਡੀ ਅਤੇ ਡੂਗਲ ਦੇ ਬਿਲਕੁਲ ਐਨ ਕੋਰਨਰ ਤੇ ਬਿਯੋਂਡ ਆਈਵਰ ਨੂੰ ਵੀ ਯਾਦ ਰੱਖੋ ਐਨਕਾਂ ਚਾਹੀਦੀਆਂ ਹੰਬਰ ਵੈਸਟ ਅਤੇ ਗੋਰਵੇ ਦੇ ਬਿਲਕੁਲ ਕੋਰਨਰ ਤੇ ਪਹੁੰਚੋ ਹੰਬਰ ਵੈਸਟ ਐਂਡ ਗੋਰਵੇ ਬਿਯੋਂਡ ਆਈਵਰ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ ਕਿਸੇ ਨੇ ਵੀ ਐਨਕਾਂ ਲੈਣੀ ਹੈ ਤਾਂ ਬਿਯੋਂਡ ਆਈਵਰ ਤੇ ਇੱਕ ਵਾਰ ਗੇੜਾ ਮਾਰੋ ਤੁਹਾਡੇ ਲਈ ਹਾਜ਼ਰ ਨੇ ਆਈ ਡਾਕਟਰ ਇਹਨਾਂ ਕੋਲ ਅਵੇਲੇਬਲ ਨੇ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ 9057933937 ਬਿਯੋਂਡ ਆਈਵਰ 9057933937 ਬਿਯੋਂਡ ਆਈਵਰ ਨੂੰ ਯਾਦ ਰੱਖੋ ਓਕੇ ਦੋ ਕੁ ਗਾਣੇ ਨੇ ਫਿਰ ਨਾਗਣੀ ਦਾ ਬਾਅਦ ਚ ਲਾਉਣੇ ਆ ਪਹਿਲਾਂ ਅੰਮ੍ਰਿਤਾ

0: ਕਿਆ ਬਾਤ ਹੈ, ਨਹੀਂ ਰੀਸਾ ਚੱਕਦੇ ਫੱਟੇ ਅੰਮ੍ਰਿਤਸਰ ਵਿਲਕਰੀ ਪ੍ਰੋਗਰਾਮ ਹੈ ਪੰਜਾਬੀ ਨਾਲ, ਅਤੇ ਨੰਬਰ ਹੈ ਆਪਣਾ 905-673-3335-673-333-7 'ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਲੈ ਕੇ ਚੱਲਦੇ ਹਾਂ ਤੁਹਾਨੂੰ ਇੱਕ ਵਾਰ ਫਿਰ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ 'ਤੇ ਕੈਨੇਡਾ ਡੇ ਦੀ ਸਾਲ ਦੀ ਸਭ ਤੋਂ ਵੱਡੀ ਫਰਨੀਚਰ ਦੀ ਸੇਲ, ਗ੍ਰੈਂਡ ਹੋਮ ਫਰਨੀਚਰ 6685 ਟੋਮਕਨ ਰੋਡ। ਜੀ ਪ੍ਰਭ
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਨਵੀ ਬਾਈ ਜੀ,
0: ਬਿਲਕੁਲ
1: ਪਰਿਵਾਰ ਸਾਡੇ ਕੋਲ ਪਹੁੰਚ ਰਹੇ ਨੇ, ਨਵੀ ਬਾਈ ਜੀ ਪਰਿਵਾਰ ਲਿਸਨਰ ਸਾਡੇ ਕੋਲ ਪਹੁੰਚ ਰਹੇ ਨੇ, ਸ਼ੋਪਿੰਗ ਕਰ ਰਹੇ ਨੇ, ਡਿਸਕਾਊਂਟ ਲੈ ਕੇ ਆਪਣੇ ਘਰ ਜਾ ਰਹੇ ਨੇ, ਤੇ ਨਾਲ ਵੱਡੇ ਵੱਡੇ ਜਿਹੜੇ ਅਪਲਾਇੰਸਿਸ ਤੁਸੀਂ ਆਪਣੇ ਘਰ ਫ੍ਰੀ ਲੈ ਕੇ ਜਾ ਸਕਦੇ ਹੋ, ਕਿਉਂਕਿ ਕੈਨੇਡਾ ਡੇ ਜਿਹੜੀ ਸੇਲ ਸਟਾਰਟ ਹੋ ਚੁੱਕੀ ਆ, ਪਰਿਵਾਰ ਨੂੰ ਪਰਿਵਾਰ ਜਿਹੜਾ ਸਾਨੂੰ ਭਰਵਾਂ ਹੁੰਗਾਰਾ ਦੇ ਰਹੇ ਨੇ। ਤੁਸੀਂ ਵੀ ਜਿੱਥੇ ਵੀ ਕਿਤੇ ਪਰਿਵਾਰ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਪੰਜਾਬੀ ਲਾਈਨਾਂ ਦੇ ਨਾਲ ਜੁੜੇ ਹੋਏ ਹੋ, ਫਰਨੀਚਰ ਦੀ ਬਾਇੰਗ ਕਰਨੀ ਚਾਹੁੰਦੇ ਹੋ ਤੇ ਵੀਕਐਂਡ ਨੂੰ ਮਿਸ ਨਾ ਕਰਿਓ, ਅੱਜ ਫਰਾਈਡੇ ਵੀ ਤੁਸੀਂ ਆ ਸਕਦੇ ਹੋ, ਸੈਟਰਡੇ ਸੰਡੇ ਤਿੰਨ ਦਿਨ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ, ਲੋਐਸਟ ਲੋਐਸਟ ਲੋਐਸਟ ਪ੍ਰਾਈਸ ਮਿਲ ਰਹੀਆਂ ਫਰਨੀਚਰ ਦੇ ਉੱਪਰ, ਤੇ ਨਾਲ ਦੀ ਨਾਲ ਵੱਡੇ ਵੱਡੇ ਜਿਹੜੇ ਤੋਹਫੇ ਤੁਹਾਨੂੰ ਨਾਲ ਦਿੱਤੇ ਜਾ ਰਹੇ ਆ ਫਰਨੀਚਰ ਦੇ ਉੱਪਰ। ਸੋ ਇਲੈਕਟ੍ਰੋਨਿਕ ਤੋਹਫੇ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਫਰਨੀਚਰ ਦੇ ਉੱਪਰ। ਸੋ ਤੁਸੀਂ ਜੇ ਹਾਈ ਐਂਡ ਟਰਕੀ ਦੇ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਤੁਹਾਨੂੰ ਜਿਹੜੇ ਡਾਇਨਿੰਗ ਟੇਬਲ ਚਾਹੀਦੇ ਨੇ ਜਾਂ ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਸੈੱਟ ਬਣਾਉਣਾ ਚਾਹੁੰਦੇ ਹੋ, ਤੇ ਕੈਨੇਡਾ ਦੇ ਸਪੈਸ਼ਲ ਲੋਐਸਟ ਲੋਐਸਟ ਲੋਐਸਟ ਪ੍ਰਾਈਸਿਸ ਤੁਹਾਨੂੰ ਮਿਲ ਰਹੀਆਂ ਨੇ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ। ਤੇ ਨਵੀ ਬਾਈ ਜੀ, ਜਿਹਨਾਂ ਪਰਿਵਾਰਾਂ ਨੇ ਲਿਵਿੰਗ ਰੂਮ ਦਾ ਸ਼ਿੰਗਾਰ ਬਣਾਉਣਾ, ਟਰਕੀ ਦਾ ਸੁਪਰ ਸੈੱਟ ਦੀ ਡੀਲ ਦਿੰਦੇ ਕੈਨੇਡਾ ਡੇ ਸਪੈਸ਼ਲ ਓਨਲੀ ਫਾਰ ਦਿਸ ਵੀਕਐਂਡ। ਬੇਜ ਕਲਰ ਦਾ ਟਰਕੀ ਸਟਾਈਲ ਦਾ ਸੁਪਰ ਸੈੱਟ, 3-seater ਸੋਫਾ, 2-seater ਲਪਸਿਡ, ਗੋਲਡਨ ਕਲਰ ਦੀਆਂ ਲੈਗਸ ਲੱਗੀਆਂ ਹੋਈਆਂ ਨੇ, ਥੱਲੇ ਚੈਨਲ ਬੈਲ ਚੈਨਲਸ ਵੀ ਬਣੇ ਹੋਏ ਨੇ, ਡਿਜ਼ਾਈਨਰ ਪਿੱਲੋ ਪਏ ਹੋਏ ਨੇ, ਟਰਕੀ ਸਟਾਈਲ ਸੋਫਾ ਐਂਡ ਲਪਸਿਡ ਬੇਜ ਕਲਰ ਦਾ ਡਿਜ਼ਾਈਨਰ ਪਿੱਲੋ ਦੇ ਨਾਲ ਗੋਲਡਨ ਲੈਗਸ ਦੇ ਨਾਲ, ਜਿਹਦੀ ਰੈਗੂਲਰ ਕੀਮਤ 2500 ਡਾਲਰ ਸੀ, 1299 ਦਾ ਕੈਨੇਡਾ ਡੇ ਸਪੈਸ਼ਲ ਟਰਕੀ ਸਟਾਈਲ ਦਾ ਸੋਫਾ ਐਂਡ।
2: ਇਹਦੀ ਗੱਲ ਕਰ ਰਹੇ ਹੋ ਤੁਸੀਂ?
1: ਬਿਲਕੁਲ ਸਰ,
2: ਇਹਦੀ
1: ਇਹਦੀ
2: 1299
1: 1299
2: ਇੱਕ ਪੀਸ,
1: ਦੋਨੋ ਪੀਸ
2: ਸੋਫਾ ਲਵ ਸੀਟ,
1: ਸੋਫਾ ਲਵ
2: ਪੱਕੀ ਗੱਲ ਆ, ਇੱਕੋ ਪੀਸ ਤਾਂ ਨਹੀਂ?
1: ਨਹੀਂ ਸਰ, 10 ਸੈੱਟ ਪਏ ਸਟਾਕ ਦੇ।
2: ਇਹ ਤਾਂ ਗੱਡੀਆਂ ਘਮਾਉਣ ਵਾਲਾ ਪੀਸ ਆ, ਇਹ ਤਾਂ 3500 3000 ਦਾ ਸੋਫਾ ਵਿਕਿਆ ਜੀ ਬਾਈ।
1: ਇਹ ਤਾਂ ਟ੍ਰੇਲਰ ਆ, ਫਿਲਮ ਤਾਂ ਹਲੇ ਦਿਖਾਉਣੀ ਆ ਪਰਿਵਾਰਾਂ ਨੂੰ। ਰਾਏ ਤੁਸੀਂ ਸੋਫਾ ਐਂਡ ਲਵ ਸੀਟ 1299 ਦਾ ਬਾਏ ਕਰ ਲਿਆ ਨਾਲ ਪੰਜਾਬੀ ਲਹਿਰਾਂ ਵੱਲੋਂ ਓਨਲੀ ਫਾਰ ਦਿਸ ਵੀਕਐਂਡ। ਰੈਫਰੀਜਰੇਟਰ, ਫ੍ਰਿਜ, ਰੈਫਰੀਜਰੇਟਰ, ਫ੍ਰਿਜ ਫ੍ਰੀ ਫ੍ਰੀ ਫ੍ਰੀ।
2: ਕੀ ਬਾਤ ਆ, ਕੀ ਬਾਤ ਆ, ਫਿਰ ਇਦਾਂ ਵੀ ਹੁਣ ਤੁਸੀਂ ਰੈਫਰੀਜਰੇਟਰ ਦੇਤਾ, ਵੱਡਾ ਤੋਹਫਾ ਇਹ, ਪਰ ਇੱਕ ਹੋਰ ਆਉਣ ਨੂੰ।
1: ਚਲੋ ਡਨ ਹੋ ਗਿਆ, ਨਾਲ ਟੋਸਟਰ ਫ੍ਰੀ।
0: ਵਾਹ,
1: ਸੋ ਟਰਕੀ ਸਟਾਈਲ ਸੋਫਾ ਐਂਡ ਲਾਪਸਿਡ ਬੇਜ ਕਲਰ ਦਾ 1299 ਦਾ, ਰੈਫਰੀਜਰੇਟਰ ਫ੍ਰਿਜ ਨਾਲ ਫ੍ਰੀ ਮਿਲੂਗੀ ਤੇ ਨਾਲ ਟੋਸਟਰ ਵੀ ਫ੍ਰੀ ਮਿਲੂਗਾ। ਸੋ ਬਹੁਤ ਸਾਰੀਆਂ ਡੀਲਾਂ ਜਿਹੜੇ ਵੱਡੇ ਸ਼ੋਰੂਮ ਫਰਨੀਚਰ ਦੇ ਵਿੱਚ ਅੱਜ ਚੱਲ ਰਹੀਆਂ ਨੇ। ਤੁਸੀਂ ਹਾਈ ਐਂਡ ਬੈਡਰੂਮ ਸੈੱਟ ਲੈ ਲਓ, ਡਾਇਨਿੰਗ ਟੇਬਲ ਲੈ ਲਓ, ਕੌਫੀ ਟੇਬਲ ਲੈ ਲਓ, ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਤੇ ਵੱਡੇ ਵੱਡੇ ਅਪਲਾਇੰਸਿਸ ਵੀਕਐਂਡ ਦੇ ਉੱਪਰ ਮਿਲਦੇ ਆ, ਕੈਨੇਡਾ ਡੇ ਸਪੈਸ਼ਲ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗ ਚੁੱਕੀ ਆ ਕੈਨੇਡਾ ਕੈਨੇਡਾ ਡੇ ਕੈਨੇਡਾ ਡੇ ਸਪੈਸ਼ਲ ਸੇਲ ਸੇਲ।
0: ਵੈਰੀ ਗੁੱਡ, ਕੈਨੇਡਾ ਡੇ ਸੇਲ ਸੇ ਲੱਗ ਚੁੱਕੀ ਹੈ, ਗ੍ਰੈਂਡ ਹੋਮ ਫਰਨੀਚਰ 5505। ਹਾਂਜੀ 5505, ਹੈਲੋ ਜੀ।
3: ਹਾਂਜੀ, ਮੈਂ ਮਾਨ ਸਾਹਿਬ ਦੀ ਕੀਤੀ ਗੀਤ ਲਾਉਣ ਦੇ, ਇੱਕ ਹੋਰ ਮੇਰੇ ਵੀਰ ਨੇ ਵੀ ਕੀਤੀ ਸੀ।
0: ਆ ਦੇ ਆ ਦੇ, ਇਹੀ ਆ ਨਾ, ਤੁਸੀਂ ਇਹੀ ਕੀਤਾ ਸੀ ਕਮਲੀ ਯਾਰ ਦੀ? ਨਹੀਂ, ਤੁਸੀਂ ਤੁਸੀਂ ਤੁਸੀਂ ਇਸ਼ਕੀ ਦੀ ਮਾਰੀ ਆ ਲਓ, ਇਹੀ ਆ ਨਾ, ਟੈਨਸ਼ਨ ਨਾ ਲਓ, ਸਾਰੇ ਮੇਰੇ ਲੋਡ ਕੀਤੇ ਆ, ਹੁਣ ਬੰਦਾ ਕੀ ਕਰੇ ਯਾਰ, ਇੰਨੇ ਤੁਸੀਂ ਰਿਕੁਐਸਟ ਇੰਨੇ ਗਾਣੇ ਦੇ ਕਰ ਰਹੇ ਹੋ, ਸੋ ਮੈਂ ਸਾਰੇ ਲਾਊਂਗਾ, ਮੈਨੂੰ ਥੋੜ੍ਹੇ ਟਾਈਮ ਦਿਓ, ਹੁਣ ਐਟ ਦ ਟਾਈਮ ਇੱਕੋ ਹੀ ਲਾ ਸਕਦੇ ਹਾਂ, ਜੇ ਮੇਰੇ ਹੱਥ ਵੱਸ ਹੋਵੇ ਮੈਂ ਤਾਂ ਚਾਰ ਹੀ ਗਾਣੇ ਇੱਕੋ ਟਾਈਮ 'ਤੇ ਲਾ ਦੇਵਾਂ, ਉਹ ਸੁਣਨ ਨੂੰ ਠੀਕ ਨਹੀਂ ਲੱਗਣਾ, ਗੱਲ ਠੀਕ ਹੈ ਨਾ ਕਿ ਨਹੀਂ? ਸੋ 905-673-3337, ਇੰਨਾ ਸੋਹਣਾ ਗਾਣਾ ਲੱਗਿਆ ਯਾਰ, ਕਿ ਕੱਚ ਦੇ ਗਿਲਾਸ ਵਿੱਚ ਤੂੰ ਦਿਸਦੀ ਹੈ ਪਹਿਲਾ ਪੈਗ ਲਾ ਕੇ, ਬੱਲੇ ਬੱਲੇ ਬੱਲੇ ਬੱਲੇ ਬੱਲੇ, ਵਾਹ, ਓਕੇ। ਫੈਸ਼ਨ ਆਈ ਕਿਊ ਨੇ ਕਮਾਲ ਕਰਤੀ, ਫੈਸ਼ਨ ਆਈ ਕਿਊ ਦੇ ਗੁਰਪ੍ਰੀਤ ਥੋੜ੍ਹਾ ਨੇ ਡੀਲਾਂ ਭੇਜੀਆਂ। ਸੋ ਲੇਡੀ ਸੂਟ, ਨੋਨ ਬ੍ਰਾਈਡਲ ਸੂਟ, ਲਹਿੰਗੇ 1 ਕਿਲੋ, ਦੂਜਾ 30% ਆਫ, ਮੈਨ ਸੂਟ, ਕੋਟ ਪੈਂਟ, ਕੁੜਤੇ ਪਜਾਮੇ, ਫੁੱਟਵੇਅਰ, ਵੈਸਟ, ਬਲੇਜ਼ਰ 1 ਕਿਲੋ, ਦੂਜੀ 30% ਆਫ, ਕੰਬਲ, ਬਲੈਂਕਿਟ, ਕੁਇਲ ਸੈੱਟ, ਕੰਫਰਟਰ ਸੈੱਟ 2 ਲੋ 1 ਫਰੀ। ਫੈਸ਼ਨ ਆਈ ਕਿਊ ਨੇ ਕਮਾਲ ਕੀਤੀ ਪਈ ਹੈ, $200 ਖਰਚਣ ਤੇ $20 ਆਫ, $400 ਖਰਚਣ ਤੇ $40 ਆਫ, $1,000 ਖਰਚਣ ਤੇ $100 ਆਫ, ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮੈਕਵੀਨ, ਮੇਫੀਲਡ, ਫੈਸ਼ਨ ਆਈ ਕਿਊ 905-453-2225-905-453-2225 ਦੇ ਉੱਤੇ ਫੈਸ਼ਨ ਆਈ ਕਿਊ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। ਸੋ ਤੁਸੀਂ ਇੱਕ ਵਾਰ ਜ਼ਰੂਰ ਗੇੜਾ ਮਾਰੋ ਅਤੇ ਫੈਸ਼ਨ ਆਈ ਕਿਊ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। ਪ੍ਰੋਗਰਾਮ ਹੈ ਪੰਜਾਬੀ ਦਾ ਅਤੇ ਨੰਬਰ ਹੈ ਆਪਣਾ 905-673-3337 905-673-3337 ਆਪਣਾ ਫੋਨ ਨੰਬਰ ਹੈ। ਸਾਡੇ ਨਾਲ ਰਕੇਸ਼ ਸ਼ਰਮਾ ਜੀ ਜੁੜ ਚੁੱਕੇ ਨੇ, ਸਟਨ ਗਰੁੱਪ ਰੀਅਲਟੀ ਐਕਸਪਰਟਸ ਦੇ ਬ੍ਰੋਕਰ ਆਫ ਰੈਕਰਡ ਰਕੇਸ਼ ਸ਼ਰਮਾ। ਰੀਅਲ ਇਸਟੇਟ ਦੇ ਆਪਣੇ ਕਰੀਅਰ ਨੂੰ ਤੁਸੀਂ ਚਾਹੁੰਦੇ ਹੋ ਕਿ ਯਾਰ ਬੁਲੰਦੀਆਂ ਤੱਕ ਲੈ ਕੇ ਜਾਈਏ, ਤਾਂ ਤੁਹਾਡੀ ਮਦਦ ਗਾਈਡੈਂਸ ਟੌਪ ਦੀ, ਟ੍ਰੇਨਿੰਗ ਟੌਪ ਦੀ ਕਰਨਗੇ ਰਕੇਸ਼ ਸ਼ਰਮਾ ਜੀ। ਰਕੇਸ਼ ਜੀ ਪੰਜਾਬੀ ਲਹਿਰ ਚ ਵੈਲਕਮ ਹੈ ਸਰ, ਸਵਾਗਤ ਹੈ।
4: ਥੈਂਕ ਯੂ ਨਵੀ ਭਾਜੀ ਟਾਈਮ ਦੇਣ ਦਾ, ਔਰ ਸਾਰੇ ਇਸ ਰੱਬ ਵਰਗੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਐਂਡ ਹੈਲੋ ਐਂਡ ਗੁੱਡ ਈਵਨਿੰਗ।
0: ਗੁੱਡ ਈਵਨਿੰਗ ਰਕੇਸ਼ ਜੀ। ਦੇਖੋ ਬਹੁਤ ਸਾਰੇ, ਪਹਿਲੀ ਗੱਲ ਤਾਂ ਰੀਅਲਟਰ ਨੇ ਉਹ ਨਾ ਚਾਹੁੰਦੇ ਆ ਕਿ ਅਸੀਂ ਜੇ ਸਾਈਨ ਅਪ ਕਰ ਰਹੇ ਹਾਂ ਸਾਨੂੰ ਵਾਕਈ ਵਨ ਆਨ ਵਨ ਟ੍ਰੇਨਿੰਗ ਮਿਲੇ, ਗਾਈਡੈਂਸ ਮਿਲੇ। ਕਈ ਵਾਰ ਬ੍ਰੋਕਰ ਜੁਆਇਨ ਕਰ ਲਈਦੀ ਹੈ, ਨਾ ਕੋਈ ਟ੍ਰੇਨਿੰਗ, ਇਹ ਨਹੀਂ ਪਤਾ ਕਿ ਆਫਰ ਕਿਵੇਂ ਭਰਨਾ, ਇਹ ਨਹੀਂ ਪਤਾ ਕਿ ਓਪਨ ਹਾਊਸ ਕਿਵੇਂ ਕਰਨਾ। ਸੋ ਆਪਣੀ ਬ੍ਰੋਕਰੇਜ ਸਟਨ ਗਰੁੱਪ ਰੀਅਲਟੀ ਐਕਸਪਰਟਸ ਆਪਾਂ ਕਿਵੇਂ ਮਦਦ ਕਰਦੇ ਹਾਂ?
4: ਬਿਲਕੁਲ ਜੀ, ਪਹਿਲਾਂ ਤਾਂ ਮੈਂ ਦੱਸਦਾ ਕਿ ਮੈਨੂੰ 33 ਇੱਥੇ ਹੋ ਗਏ ਔਰ 22 ਅਸੀਂ ਮੈਂ ਬ੍ਰੋਕਰੇਜ ਕਰਦੇ ਹੋ ਗਏ ਔਰ ਖੁਦ ਅਸੀਂ ਕੰਮ ਕੀਤਾ ਐਜ਼ ਏ ਰੀਅਲਟਰ। ਆਪਣਾ ਬ੍ਰੈਂਪਟਨ ਦੇ ਵਿੱਚ ਕਿੰਨੇ ਲੋਕਾਂ ਨੂੰ ਆਪਾਂ ਅਸੀਂ ਘਰ ਲੈ ਕੇ ਦਿੱਤਾ, ਬੀ ਪ੍ਰਾਊਡ ਟੂ ਬੀ ਬ੍ਰੈਂਪਟੋਨੀਅਨ। ਤੇ ਇੱਥੇ ਆਪਾਂ ਬਹੁਤ ਹੀ ਅੱਛਾ ਕੰਮ ਕੀਤਾ ਹੈਗਾ, ਰਾਈਟ? ਤੇ ਜਿੰਨੇ ਵੀ ਆ, ਇਹ ਸਾਡਾ ਪ੍ਰੈਕਟੀਕਲ ਐਕਸਪੀਰੀਅੰਸ ਹੈ, ਪ੍ਰੈਕਟੀਕਲ ਨੌਲੇਜ ਹੈ। ਜਿੰਨੇ ਵੀ ਸਾਡੇ ਨਾਲ ਹੁਣ ਰੀਅਲਟਰ ਜੁਆਇਨ ਕਰਨਾ ਚਾਹੁੰਦੇ ਆ, ਤੇ ਸਾਡੇ ਨਾਲ ਇੱਕ ਵਾਰੀ ਦੇਖੋ ਕਿ ਅਸੀਂ ਕਿਸ ਤਰ੍ਹਾਂ ਸਕਸੈਸ ਹਾਸਲ ਕੀਤੀ ਹੈ ਤੇ ਕੀ ਕੀਤਾ ਆ। ਸਾਡੇ ਫੁੱਟ ਸਟੈਪ ਤੇ ਜੇ ਚੱਲਦੇ ਹੈਗੇ ਤਾਂ ਤੁਹਾਨੂੰ ਵੀ ਸਕਸੈਸ ਮਿਲੇਗੀ, ਪਲੱਸ ਅਕੋਰਡਿੰਗਲੀ ਟਾਈਮ ਜਦੋਂ ਚੇਂਜ ਹੁੰਦਾ, ਟਾਈਮ ਸਾਰੀ ਹੋ ਰਿਹਾ, ਆਪਣਾ AI ਆ, ChatGPT ਆ, ਉਹਨੂੰ ਕਿਸ ਤਰ੍ਹਾਂ ਤੁਸੀਂ ਆਪਣੇ ਲਈ ਯੂਜ਼ ਕਰਨਾ ਹੈਗਾ ਤੇ ਲੀਡ ਜਨਰੇਸ਼ਨ ਕਿਸ ਤਰ੍ਹਾਂ ਕਰਨਾ ਹੈਗਾ। ਸਾਡੇ ਬ੍ਰੋਕਰੇਜ ਵਿੱਚ ਤੁਹਾਨੂੰ ਲੀਡ ਜਨਰੇਸ਼ਨ ਤੁਹਾਡੇ ਫੋਨ ਤੇ ਆਉਂਦੀਆਂ ਹੈਗੀਆਂ ਔਰ ਸਾਰਾ ਸਿਸਟਮ CRM ਸਿਸਟਮ ਤੁਹਾਡੇ ਫੋਨ ਤੇ ਆ। ਸਾਡਾ ਪ੍ਰੀ ਕੰਸਟਰਕਸ਼ਨ ਪ੍ਰੋਜੈਕਟ ਤੁਹਾਡੇ ਫੋਨ ਤੇ ਆ। ਕਿ ਗੱਲ ਕੀ, ਅਸੀਂ ਸਿਸਟਮ ਬਣਾਇਆ ਹੋਇਆ ਆਪਣੇ ਰੀਅਲਟਰਸ ਦੇ ਲਈ, ਉਹਨਾਂ ਨੂੰ ਇੰਨੀ ਮਿਹਨਤ ਕਰਨ ਦੀ ਜ਼ਰੂਰਤ ਨਹੀਂ। ਜਸਟ ਮੀਟ ਵਿਦ ਦ ਕਲਾਇੰਟਸ ਐਂਡ ਆਪਣੀ ਜੋ ਟ੍ਰਾਂਜੈਕਸ਼ਨ ਕੰਪਲੀਟ ਕਰੋ। ਅਗਰ ਤੁਸੀਂ ਪ੍ਰੋਪਰ ਐਕਸਪੀਰੀਅੰਸ ਰੀਅਲਟਰ ਬਣਨਾ ਚਾਹੁੰਦੇ ਹੋ ਔਰ ਅਗਰ ਅੱਛੀ ਬ੍ਰੋਕਰੇਜ ਜੁਆਇਨ ਕਰਨਾ ਚਾਹੁੰਦੇ ਤਾਂ ਸਾਨੂੰ ਇੱਕ ਵਾਰੀ ਫੋਨ ਕਰੋ। ਸਾਡੇ ਬ੍ਰੋਕਰ ਮੈਨੇਜਰਸ, ਬ੍ਰੋਕਰ ਆਫ ਰੈਕਰਡਸ ਦੇ ਨਾਲ ਅਪਾਇੰਟਮੈਂਟ ਬਣਾਓ, ਆਓ ਤੇ ਬਾਹਰ ਟੇਬਲ ਤੇ ਬੈਠ ਕੇ ਡਿਸਕਸ ਕਰਾਂਗੇ ਤੇ ਤੁਹਾਨੂੰ ਪ੍ਰੋਪਰ ਗਾਈਡੈਂਸ ਦੇਵਾਂਗੇ। ਇਹ ਨਹੀਂ ਕਿ ਤੁਸੀਂ ਸਾਡੇ ਕੋਲ ਆਉਣਾ, ਅਸੀਂ ਚਾਹ ਦਾ ਕੱਪ ਪੀਵਾਂਗੇ ਔਰ ਪਲੱਸ ਤੁਹਾਨੂੰ ਪ੍ਰੋਪਰ ਇਨਫੋਰਮੇਸ਼ਨ ਦੇਵਾਂਗੇ ਕਿਸ ਤਰ੍ਹਾਂ ਆਪਾਂ ਰਲ ਕੇ ਕੰਮ ਕਰ ਸਕਦੇ ਹਾਂ ਤੇ ਯੂ ਵਿਲ ਬੀ ਸਕਸੈਸਫੁਲ, ਇਹ ਮੇਰੀ ਗਰੰਟੀ ਆ।
0: ਤੇ ਰਕੇਸ਼ ਜੀ ਕੰਟੈਕਟ ਨੰਬਰ ਕੀ ਹੈ ਤੁਹਾਡਾ?
4: 416-825-0505 ਤੁਸੀਂ ਗੱਲਬਾਤ ਕਰ ਸਕਦੇ ਆ ਤੇ ਪ੍ਰੋਪਰ ਤੁਹਾਨੂੰ ਗਾਈਡੈਂਸ ਮਿਲੇਗੀ।
0: ਸੋ 416-823-9505 ਤੇ ਕੋਈ ਖਾਸ ਪ੍ਰੋਪਰਟੀਜ਼ ਜਿਹੜੀਆਂ ਆਪਾਂ ਲਿਸਟ ਕੀਤੀਆਂ?
4: ਹਾਂਜੀ, ਪ੍ਰੋਪਰਟੀਜ਼ ਕਾਫੀ ਹੈਗੀਆਂ ਸਾਡੇ ਕੋਲ। ਸਾਡੀ ਵੈਬਸਾਈਟ certainexperts.com ਤੇ ਜਾ ਕੇ ਦੇਖ ਸਕਦੇ ਹੈਗੇ ਆ ਤੁਸੀਂ ਆਪਣੇ। ਸਾਡੇ ਕੋਲ ਪਾਵਰ ਆਫ ਸੇਲ ਪ੍ਰੋਪਰਟੀਆਂ ਜਿਹੜੀਆਂ ਬੈਂਕ ਦੀਆਂ ਹੈ ਉਹ ਤੁਸੀਂ ਲੈਣਾ ਚਾਹੁੰਦੇ ਹੋ ਜਾਂ ਤੁਸੀਂ ਪ੍ਰੀ ਕੰਸਟਰਕਸ਼ਨ ਦਾ ਪ੍ਰੋਜੈਕਟ ਲੈਣਾ ਚਾਹੁੰਦੇ ਹੋ। ਗੱਲ ਕੀ, ਤੁਸੀਂ ਦੱਸੋ ਸਾਨੂੰ ਕਿ ਸਾਨੂੰ ਆਹ ਚਾਹੀਦਾ, ਅਸੀਂ ਉਹੀ ਦੱਸਾਂਗੇ। ਇਹ ਨਹੀਂ ਕਿ ਸਾਡੀਆਂ ਜਿਹੜੀਆਂ 50-60 ਲਿਸਟਿੰਗ ਹੈ ਅਸੀਂ ਉਹ ਇਕੱਲੀਆਂ ਪ੍ਰਮੋਟ ਕਰੀਏ। ਵੀ ਵਰਕ ਅਕੋਰਡਿੰਗ ਟੂ ਯੋਰ ਡਾਇਰੈਕਸ਼ਨਸ, ਅਕੋਰਡਿੰਗ ਟੂ ਯੋਰ ਇੰਸਟਰਕਸ਼ਨਸ। ਜੋ ਤੁਸੀਂ ਚਾਹੁੰਦੇ ਆ ਅਸੀਂ ਉਹ ਤੁਹਾਨੂੰ ਤੁਹਾਡੇ ਬਜਟ ਦੇ ਵਿੱਚ, ਮੇਕ ਸ਼ੋਰ ਤੁਹਾਡੀ ਮੋਰਗੇਜ ਅਪਰੂਵ ਪਹਿਲਾਂ ਹੋਵੇ, ਅਸੀਂ ਉਹ ਲੈ ਕੇ ਦੇਵਾਂਗੇ। ਔਰ ਪ੍ਰੋਪਰਟੀ ਸਾਡੇ ਕੋਲ ਕਾਫੀ ਲਿਸਟਿੰਗਸ ਹੈਗੀਆਂ, ਢੇਰ ਸਾਰੀਆਂ ਲਿਸਟਿੰਗਸ ਹੈ। ਅਗਰ ਕਿਸੇ ਵੀ ਸ਼ਹਿਰ ਦੇ ਵਿੱਚ, ਅੰਟੇਰੀਓ ਦੇ ਤੁਸੀਂ ਲੈਣਾ ਚਾਹੁੰਦੇ ਹੋ, ਜੋ ਕਾਲ ਅਸ, ਵੀ ਹੈਵ ਅ ਬਿਗ ਟੀਮ ਰੀਅਲਟਰਸ ਦੀ ਤੁਹਾਡੀ ਹੈਲਪ ਕਰਨ ਦੀ ਲਈ ਰੈਡੀ ਆ।
0: 416-823-9505 ਨੰਬਰ ਹੈ, 416-823-9505, 416-823-9505। ਰਕੇਸ਼ ਜੀ ਬਹੁਤ ਸ਼ੁਕਰੀਆ ਸਰ।
4: ਥੈਂਕ ਯੂ ਸਰ। ਇੱਕ ਹੋਰ ਆਪਾਂ ਗੁੱਡ ਨਿਊਜ਼ ਆਪਣੇ ਸਰੋਤਿਆਂ ਨਾਲ ਸ਼ੇਅਰ ਕਰਦੀ ਹੈ ਕਿ ਆਉਣ ਵਾਲੀਆਂ ਇਲੈਕਸ਼ਨਸ ਜਿਹੜੀਆਂ 26 ਅਕਤੂਬਰ ਨੂੰ ਆ ਰਹੀਆਂ ਹੈਗੀਆਂ ਤੇ ਆਪਾਂ ਐਜ਼ ਏ ਕੈਂਡੀਡੇਟ ਸਿਟੀ ਕੌਂਸਲਰ ਖੜੇ ਹੋਏ ਆ ਵਾਰਡ 7 and 8 ਦੇ ਵਿੱਚੋਂ ਬ੍ਰੈਂਪਟਨ ਦੇ ਵਿੱਚ, ਤੇ ਆਪਣੇ ਜਿੰਨੇ ਵੀ ਭੈਣ ਭਰਾ ਆ 33 ਸਾਲ ਤੋਂ ਮੇਰਾ ਸਾਥ ਦੇ ਰਹੇ ਆ, ਜਿੰਨੇ ਵੀ ਰੀਅਲਟਰਸ ਆ, ਜਿੰਨੇ ਵੀ ਆਪਣੇ ਕਲਾਇੰਟਸ ਆ, ਉਹਨਾਂ ਨੇ ਸਾਡੇ ਤੋਂ ਘਰ ਖਰੀਦਿਆ ਸੀ, ਉਹਨਾਂ ਦਾ ਬ੍ਰੈਂਪਟਨ ਘਰ ਬਣਾਇਆ ਹੈਗਾ। ਆਈ ਐਮ ਪ੍ਰਾਊਡ ਟੂ ਬੀ ਬ੍ਰੈਂਪਟੋਨੀਅਨ, ਤੇ ਆਪਾਂ ਉਹਨਾਂ ਨੂੰ ਵੀ ਮਾਣ ਹੈ ਤੇ ਆਪਣੀ ਕਾਫੀ ਅੱਛੀ ਇੱਥੇ ਗਰੋਥ ਹੋਈ ਹੈਗੀ ਆ ਬ੍ਰੈਂਪਟਨ ਦੇ ਵਿੱਚ, ਤੇ ਗਰੋਥ ਜਦੋਂ ਆਉਂਦੀ ਆ ਨਵੀਂ ਉਦੋਂ ਓਪਰਚੁਨਿਟੀਜ਼ ਵੀ ਆ ਤੁਹਾਡੇ ਕੋਲ, ਉਦੋਂ ਚੈਲੰਜਸ ਵੀ ਆਉਂਦੇ ਆ, ਆਪਾਂ ਇੰਨੇ ਰੈਜ਼ੀਡੈਂਟਸ ਨੂੰ ਮਿਲਦੇ ਹੈਗੇ ਆ, ਉਹਨਾਂ ਦੇ ਕੰਸਰਨਸ ਵੀ ਚੈਲੰਜ ਆ, ਤੇ ਉਹ ਆਪਾਂ ਚਾਹੁੰਦੇ ਆ ਕਿ ਉਹਨਾਂ ਦੀ ਆਵਾਜ਼ ਆਪਾਂ ਸਿਟੀ ਦੇ ਵਿੱਚ ਹੌਲ ਲੈ ਕੇ ਜਾਈਏ, ਤਾਂ ਜਿੰਨੀਆਂ ਵੀ ਕੰਸਰਨਸ ਆ ਉਹਨੂੰ ਇਸ਼ੂਜ਼ ਜਿਹੜੇ ਹੈਗੇ ਆ ਉਹਨਾਂ ਨੂੰ ਰਿਜ਼ੋਲਵ ਕਰੀਏ। ਤਾਂ ਤੁਹਾਡੀ ਵੋਟ ਚਾਹੀਦੀ, ਤੁਹਾਡੀ ਸਪੋਰਟ ਚਾਹੀਦੀ ਆ, ਤੇ ਇੱਕ ਵਾਰ ਤੇ ਸਾਨੂੰ ਤੇ ਜੋ ਵੀ ਕਾਮਯਾਬ ਕਰਵਾਓ, ਤੇ ਅਸੀਂ ਤੁਹਾਡੇ ਸੜਕਾਂ ਦੇ ਲਈ ਜੋ ਵੀ ਤੁਸੀਂ ਚਾਹੁੰਦੇ ਆ, ਜੋ ਵੀ ਤੁਹਾਡੀਆਂ ਕੰਸਰਨਸ ਆ, ਵੀ ਵਿਲ ਤੁਹਾਡੀ ਐਡਵੋਕੇਟ ਕਰਾਂਗੇ, ਤੁਹਾਡੀ ਆਵਾਜ਼ ਅਸੀਂ ਸਿਟੀ ਦੇ ਵਿੱਚ ਲੈ ਕੇ ਜਾਵਾਂਗੇ। ਤੇ ਜਿਹੜੀ ਅਕਤੂਬਰ 26 ਨੂੰ ਜਿਹੜਾ ਵੋਟ ਹੈ ਉਹ ਤੁਸੀਂ ਜ਼ਰੂਰ ਪਾਓ। ਇੱਕ ਜ਼ਰੂਰ ਇਹੀ ਸੂਚਨਾ ਹੈਗੀ ਸਾਰਿਆਂ ਨੂੰ, ਐਡਵਾਈਸ ਵੀ, ਕਿ ਸਾਡੇ ਏਰੀਆ ਦੇ ਵਿੱਚ ਵਾਰਡ 7 and 8 67,000 ਵੋਟਸ ਹੈਗੀਆਂ, ਤੇ ਉਹ ਆਪਣੇ ਵੋਟਿੰਗ ਸਿਰਫ 15-20% ਪੈਂਦੀਆਂ ਹੈਗੀਆਂ, ਰਾਈਟ? ਆਪਣੇ ਆਪਣੇ ਹੱਕ ਦਾ, ਆਪਣੇ ਰਾਈਟ ਦਾ ਤੁਸੀਂ ਪ੍ਰੋਪਰ ਯੂਜ਼ ਕਰੋ, ਤੇ ਐਟਲੀਸਟ ਆਪਣਾ ਜਿਹੜਾ ਹੱਕ ਆ ਉਹ ਨਾ ਗਵਾਓ। ਤੁਸੀਂ ਜਿਹੜਾ ਅੱਛਾ ਕੈਂਡੀਡੇਟ ਆ, ਜਿਹੜਾ ਵੀ ਤੁਹਾਨੂੰ ਅੱਛਾ ਲੱਗਦਾ, ਜੇ ਤੁਸੀਂ ਖੁਸ਼ ਆ ਵੀ ਹਾਂਜੀ ਜਿਹੜੀ ਪ੍ਰੈਜੈਂਟ ਕੌਂਸਲ ਹੈਗੀ ਵਧੀਆ ਕੰਮ ਕੀਤਾ ਹੈਗਾ, ਜਾਂ ਤੁਹਾਨੂੰ ਉਹਨਾਂ ਨੂੰ ਕੁਐਸਚਨ ਹੈਗੇ ਆ, ਹੁਣ ਤੁਹਾਡੇ ਉਹਨਾਂ ਨੇ ਡੋਰ ਟੂ ਡੋਰ ਨੋਕਿੰਗ ਕਰਨੀ ਹੈਗੀ ਆ ਵੋਟ ਮੰਗਣ ਦੇ ਲਈ, ਤੁਸੀਂ ਉਹਨਾਂ ਤੋਂ ਕੁਐਸਚਨ ਕਰ ਸਕਦੇ ਆ, ਤੇ ਜਿਹੜਾ ਚੀਜ਼ਾਂ ਜੋ ਸਹੀ ਨਹੀਂ ਹੋਈਆਂ ਉਹ ਤੁਸੀਂ ਪੁੱਛ ਸਕਦੇ ਆ, ਜਾਂ ਤੁਸੀਂ ਰਾਕੇਸ਼ ਸ਼ਰਮਾ ਨੂੰ ਆਪਣਾ ਚੁਣ ਸਕਦੇ ਕਿ ਹਾਂ ਵੀ ਅਸੀਂ ਇੱਕ ਨਵੀਂ ਆਵਾਜ਼ ਆਵੇ, ਨਾ ਕੋਈ ਮੈਂ ਪੋਲੀਟੀਸ਼ੀਅਨ ਆ, ਮੈਂ ਤਾਂ ਸਿਰਫ ਤੁਹਾਡੀ ਆਵਾਜ਼ ਬਣ ਕੇ ਸਿਟੀ ਦੇ ਵਿੱਚ ਜਾਣਾ, ਤੇ ਜੋ ਚੀਜ਼ਾਂ ਜਿਹੜੀਆਂ ਕੁਐਸਚਨਸ ਹੈ ਤੁਹਾਡੇ, ਬਹੁਤ ਕੁਛ ਆ ਜਿਹੜਾ ਮਿਸਮੈਨੇਜਮੈਂਟ ਹੈਗੀ ਆ, ਤੇ ਉਹਦੇ ਲਈ ਆਪਾਂ ਉਹਨਾਂ ਨੂੰ ਟ੍ਰਾਂਸਪੇਰੈਂਸੀ ਹੋਵੇ ਕਿ ਆਹ ਚੀਜ਼ਾਂ ਜਿਹੜੀਆਂ ਹੋਈਆਂ ਆ, ਇਹ ਉਹਦਾ ਪ੍ਰੋਪਰ ਆਪਣੇ ਜਿਹੜਾ ਪ੍ਰੋਪਰਟੀ ਟੈਕਸ ਅਸੀਂ ਦਿੰਨੇ ਆ, ਇੰਨਾ ਫੰਡਸ ਦਿੰਨੇ ਆ, ਤੇ ਉਹਦਾ ਅਗਰ ਮਿਸ ਯੂਜ਼ ਹੋ ਰਿਹਾ ਤੇ ਉਹਨੂੰ ਆਪਾਂ ਸਹੀ ਤਰੀਕੇ ਨਾਲ, ਉਹਦੀ ਟ੍ਰਾਂਸਪੇਰੈਂਸੀ ਲੋਕਾਂ ਨੂੰ ਨਹੀਂ ਪਤਾ ਲੱਗਦਾ, ਜਾਂ ਇੱਧਰ ਉੱਧਰ ਚੀਜ਼ ਹੋ ਰਹੀ ਆ, ਤੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਉਹਨਾਂ ਦਾ ਪੈਸਾ ਹੈਗਾ ਤੇ ਕਿੱਥੇ ਹੋ ਰਿਹਾ ਹੈਗਾ, ਤੇ ਉਹ ਜਿਹੜੇ ਆ ਲੋਕਾਂ ਦੀ ਮਨੀ ਆ ਉਹਨੂੰ ਪ੍ਰੋਪਰ ਉਹਦੇ ਲਈ ਸਾਰਾ ਕੁਝ ਟ੍ਰਾਂਸਪੇਰੈਂਸੀ ਲੋਕਾਂ ਨੂੰ ਦੇਣੀ ਆ, ਤੇ ਤੁਹਾਡੀ ਆਵਾਜ਼ ਬਣ ਕੇ ਜਾਣਾ, ਤੇ ਸਾਨੂੰ ਕਾਲ ਕਰੋ ਇੱਕ ਵਾਰੀ, ਵਲੰਟੀਅਰਸ ਦੀ ਕਾਫੀ ਜ਼ਰੂਰਤ ਹੈ। 416-823-9505 416-823-9505 ਤੇ ਤੁਸੀਂ ਗੱਲਬਾਤ ਕਰ ਸਕਦੇ।
0: ਵੈਰੀ ਗੁੱਡ, ਬਹੁਤ ਸ਼ੁਕਰੀਆ। 416-823-9505 ਦੇ ਉੱਤੇ ਕਾਲ ਕਰ ਸਕਦੇ ਹੋ। ਪ੍ਰੋਗਰਾਮ ਹੈ ਪੰਜਾਬੀ ਨਾਲ, ਤੇ ਕੁਇਕ ਮੈਸੇਜ ਲੈਣੇ ਆ, ਤੇ ਫਿਰ ਨਹੀਂ ਗਾਣਾ ਲਾ ਦੀਏ, ਦੋ ਕੁ ਬੋਲੇ ਯਾਰ ਮੈਸੇਜ, ਫਿਰ ਬਾਅਦ ਚ ਲੈਣੇ ਨਵੀਂ ਇਸ਼ਕੇ ਦੀ ਮਾਰੀ।

वाह वाह वाह मान साहब नहीं रीसा यार क्या बात है। ओके पैराडाइज डेवलपमेंट्स वाले दे घर 6.5 लाख तो टाउन हाउस सुनया कदे ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135-905-840-7135 या टेक्स्ट मैसेज करो 416-450-6680-416-450-6680 या ईमेल करो sales@paradisedevelopments.com। वधेरे जानकारी लई विजिट करो paradisedevelopments.com।

0: ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਵੈਰੀ ਗੁੱਡ। ਸੋ ਸਟੂਡੀਓ ਦਾ ਆਪਣਾ ਨੰਬਰ ਹੈ 9056733337, 905-673-3337 ਆਪਣਾ ਨੰਬਰ ਹੈ, 9056733337, 9056733337 ਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਰਹੀ ਹੈ। ਇੱਕ ਤੁਹਾਨੂੰ ਅਸੀਂ ਇਨਫੋਰਮੇਸ਼ਨ ਦੇ ਦਈਏ, ਤੁਹਾਡੇ ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਇਰ, ਕੋਈ ਵੀ ਅਪਲਾਇੰਸਿਸ ਦੀ ਰਿਪੇਅਰ ਹੋਣ ਵਾਲੀ ਹੈ ਨਾ, ਤਾਂ ਪ੍ਰਦੀਪ ਭਾਅ ਜੀ ਨੂੰ ਫੋਨ ਕਰੋ ਫਟਾਫਟ 647-322-3203, ਮਿਸਟਰ ਪ੍ਰਦੀਪ ਤੇ ਜੈਜ਼ਮਿਨ ਸੈਂਡਲੈਸ ਆ ਰਹੀ ਹੈ ਬਰੈਂਪਟਨ। ਗੈਟ ਰੈਡੀ ਬਰੈਂਪਟਨ ਵਾਲਿਓ, ਜੈਜ਼ਮਿਨ ਆ ਰਹੀ ਹੋਵੇ ਤੇ ਧੁੰਮਾ ਨਾ ਪੈਣਾ ਕਿਵੇਂ ਉਸਦਾ।

0: tickets now at heritagesounds.ca. Presented by TD Bank in association with Turkish Airlines, Heritage Canada, Experience Ontario, Experience Brampton, and the Toronto Star.
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
2: ਵੈਰੀ ਗੁੱਡ, ਅਪਡੇਟ ਜ਼ਰੂਰ ਕਰੋ ਐਂਡ ਤੁਹਾਨੂੰ ਜਲਦੀ ਲੈ ਕੇ ਚੱਲਦੇ ਆ ਸਾਡੇ ਜੀਵਨ ਹੋਣਾ ਕੋਲ। ਗੈਟ ਰੈਡੀ
1: ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 57।

0: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਸੋ ਜੀਵਨ ਸਿੱਧੂ ਕੈਲੇਡਨ ਮਿਤਸੂਬਿਸ਼ੀ ਦੇਖੋ ਗੱਡੀ ਲੈਣੀ ਹੈ, ਮਿਤਸੂਬਿਸ਼ੀ ਦੀ ਲਓ, ਚੰਗੇ ਰਹੋਗੇ, 10 ਸਾਲ ਦੀ ਵਾਰੰਟੀ ਹੈ। ਨਹੀਂ ਤਾਂ ਗੱਡੀਆਂ ਨੂੰ ਲੈ ਕੇ ਤਾਂ ਟੈਨਸ਼ਨ ਹੀ ਰਹਿੰਦੀ ਹੈ, ਗੱਡੀ ਖਰਾਬ ਹੋ ਗਈ, ਗੱਡੀ ਦੀ ਰਿਪੇਅਰ ਕਰਾਉਣ ਵਾਲੀ ਆ, ਇਹ ਹੋ ਗਿਆ, ਵੋ ਹੋ ਗਿਆ। ਮੋਸਟ ਰਿਲਾਇਬਲ ਕੈਲੇਡਨ ਮਿਤਸੂਬਿਸ਼ੀ, ਜੀਵਨ ਸਾਡੇ ਨਾਲ। ਜੀਵਨ ਵੈਲਕਮ।
1: ਥੈਂਕ ਯੂ ਜੀ, ਕੀ ਹਾਲ ਚਾਲ ਹੈ ਜੀ?
0: ਬਹੁਤ ਵਧੀਆ, ਬਹੁਤ ਵਧੀਆ, ਬੱਲੇ ਬੱਲੇ ਆ ਜੀਵਨ। ਸੋ ਸਮਰ ਸਟਾਰਟ ਹੈ, ਸਕੂਲ ਸਕਾਲ ਡਨ ਨੇ, ਸੋ ਫੈਮਿਲੀ ਵਹੀਕਲਸ ਦੱਸੋ ਕੁਝ ਵਧੀਆ ਜੀ।
1: ਸੋ ਆਪਣਾ ਆਊਟਲੈਂਡਰ ਚੱਲ ਰਿਹਾ ਜੀ, ਸੋ ਜੂਨ ਦਾ ਲਾਸਟ ਵੀਕ ਵੀ ਆ ਗਿਆ, ਸੋ ਮੰਥ ਐਂਡ ਡੀਲਸ ਚੱਲ ਰਹੀ ਆ ਆਪਣਾ। ਸੋ ਜੇ ਕਿਸੇ ਨੇ ਲੈਣਾ 5-seater SUV ਮਿਟਸੂਬਿਸ਼ੀ ਦਾ RVR 24998 ਦੀ ਪ੍ਰਾਈਸ ਆ, ਫਾਈਨੈਂਸ ਕਰਕੇ 170 ਲਾਗੇ ਬਾਈ ਵੀਕਲੀ ਤੁਹਾਡੀ ਪੈ ਜਾਂਦੀ ਹੈ ਵਿਦ ਟੈਕਸ ਵਿਦ ਇੰਟਰਸਟ। ਸੋ 170 ਦੇ ਵਿੱਚ ਤੁਹਾਨੂੰ ਯੂਜ਼ਡ ਗੱਡੀ ਨਹੀਂ ਮਿਲਣੀ, ਇੱਥੇ ਤੁਹਾਨੂੰ ਬ੍ਰੈਂਡ ਨਿਊ SUV ਮਿਲ ਰਿਹਾ ਜੀ, ਜਿਹਦੀ ਵਾਰੰਟੀ 10 ਸਾਲ ਤੇ 1,60,000 ਕਿਲੋਮੀਟਰ ਦੀ ਆ, ਮੇਡ ਇਨ ਜਪਾਨ ਹੈਗੀ ਆ, ਇੰਟਰਸਟ ਰੇਟ ਸਿਰਫ 1.99 ਹੈਗਾ 7 ਸਾਲਾਂ ਤੇ, ਤੇ ਜੇ ਕਿਸੇ ਦਾ ਸਕੋਸ਼ੀਆ ਚ ਅਕਾਊਂਟ ਹੈਗਾ ਸਿਰਫ 0.99 ਇੰਟਰਸਟ ਤੇ ਤੁਹਾਨੂੰ 84 ਮੰਥ 7 ਸਾਲ ਦਾ ਫਾਈਨੈਂਸ ਮਿਲ ਜੂਗਾ। ਐਂਡ ਜੇ ਕਿਸੇ ਨੇ ਆਊਟਲੈਂਡਰ ਲੈਣਾ ਜੀ, 36,400 ਤੋਂ ਪ੍ਰਾਈਸ ਸ਼ੁਰੂ ਹੋ ਜਾਂਦਾ, 7-seater SUV ਆ, ਸੋ ਇਹਦਾ ਵੀ ਇੰਟਰਸਟ ਰੇਟ ਸਿਰਫ 3.99 ਆ 7 ਸਾਲਾਂ ਤੇ, ਜੇ ਕਿਸੇ ਦਾ ਸਕੋਸ਼ੀਆ ਚ ਅਕਾਊਂਟ ਹੈਗਾ 2.9

0: ਵਾਰੰਟੀ ਤੁਹਾਨੂੰ ਡਬਲ ਮਿਲਣੀ ਹੈ 10 ਈਅਰਸ 160 ਦੀ। ਅੱਜ ਕੱਲ ਸਾਡੇ ਕੋਲ ਉਹ ਕਸਟਮਰ ਟ੍ਰੇਡ ਇਨ ਕਰ ਰਹੇ ਆ ਜਿਨ੍ਹਾਂ ਕੋਲ ਹੋਂਡਾ ਜਾਂ ਟੋਯੋਟਾ ਚੱਲ ਰਹੀ ਆ, ਉਹਨਾਂ ਦੇ ਇੰਟਰਸਟ 7-8% ਤੇ ਉਹਨਾਂ ਨੇ ਲਏ ਹੋਏ ਆ 2-3 ਸਾਲ ਪਹਿਲਾਂ। ਸੋ ਉਹਨਾਂ ਦਾ ਇੰਟਰਸਟ ਟ੍ਰੇਡ ਕਰਕੇ ਲੈਸ ਦੈਨ ਹਾਫ ਤੁਹਾਡਾ ਇੰਟਰਸਟ ਹੋ ਰਿਹਾ ਵਾ ਐਂਡ ਤੁਹਾਨੂੰ ਬ੍ਰੈਂਡ ਨਿਊ ਗੱਡੀ ਮਿਲ ਰਹੀ ਆ। ਸੋ ਟ੍ਰੇਡ ਤੇ ਵੀ ਮਾਰਕੀਟ ਤੋਂ ਬੈਟਰ ਪ੍ਰਾਈਸ ਦੇਵਾਂਗੇ, ਨਾਲ ਦੀ ਨਾਲ ਤੁਹਾਡੀ ਟੈਕਸ ਦੀ ਸੇਵਿੰਗ ਹੋਊਗੀ। ਜੇ ਕਿਸੇ ਨੂੰ ਫਾਈਨੈਂਸ ਦੇ ਵਿੱਚ ਦਿੱਕਤ ਹੁੰਦੀ ਉਹਦਾ ਵੀ ਹੱਲ ਕਰਾਂਗੇ। ਮਿਟਸੁਬਿਸ਼ੀ ਦੀ ਇੰਸ਼ੋਰੈਂਸ ਵੀ ਘੱਟ ਆ, ਪਰ ਤੁਸੀਂ ਸੁਣਿਆ ਹੋਊਗਾ ਕਿ ਹੋਂਡਾ ਚੋਰੀ ਹੋ ਗਈ, ਟੋਯੋਟਾ ਹੋ ਗਈ, ਕਦੇ ਨੀ ਸੁਣਿਆ ਹੋਊਗਾ ਕਿ ਮਿਟਸੁਬਿਸ਼ੀ ਚੋਰੀ ਹੋ ਗਈ। ਸੋ ਮੇਡ ਇਨ ਜਪਾਨ ਹੈਗੀ ਆ, ਉੱਥੋਂ ਬਣ ਕੇ ਆਉਂਦੀ ਆ। ਸੋ ਜਪਾਨ ਦੇ ਵਿੱਚ ਲੇਬਰ ਕੋਸਟ ਘੱਟ ਹੈਗੀ ਆ ਕੈਨੇਡਾ ਨਾਲੋਂ, ਦੈਟਸ ਦਾ ਰੀਜ਼ਨ ਕਿ ਚੋਰੀ ਨਹੀਂ ਹੁੰਦੀ ਤੇ ਸੇਫਟੀ ਫੀਚਰ ਪੂਰੇ ਟੌਪ ਦੇ ਆ ਜੀ। ਸੋ ਮੰਥ ਐਂਡ ਹੈਗਾ ਵਾ, ਸੈਟਰਡੇ ਸੰਡੇ ਮੰਡੇ ਟਿਊਜ਼ਡੇ 4 ਦਿਨ ਰਹਿ ਗਏ ਆ ਜੂਨ ਦੇ। ਕੋਈ ਵੀ ਕੁਐਸਚਨ ਹੈਗਾ ਡੀਲ ਬਾਰੇ ਕੰਪੈਰੀਜ਼ਨ ਕਰਨਾ, ਨੋ ਪ੍ਰੋਬਲਮ, ਪੂਰੇ ਕੈਨੇਡਾ ਦੇ ਵਿੱਚ ਸਾਡਾ ਪ੍ਰਾਈਸ ਲੋਵੈਸਟ ਹੋਊਗਾ ਤੇ ਸਰਵਿਸ ਸਾਡੀ ਟੌਪ ਦੀ 1 ਨੰਬਰ ਦੀ ਹੋਊਗੀ ਜੀ। ਸੋ 6476782754 ਜੀ,
1: ਨੰਬਰ ਇੱਕ ਕੁਇਕ ਹੈ 6476782754 ਕੈਲਡਨ ਮਿਟਸੁਬਿਸ਼ੀ। ਜੀਵਨ ਬਹੁਤ ਧੰਨਵਾਦ, ਥੈਂਕ ਯੂ,
0: ਥੈਂਕ ਯੂ ਸੋ ਮਚ,
1: ਥੈਂਕ ਯੂ ਜੀ। ਸੋ ਪ੍ਰੋਗਰਾਮ ਹੈ ਪੰਜਾਬੀ ਨਾ, ਤੇ ਨੰਬਰ ਹੈ ਆਪਣਾ 905-673-3337। ਇੱਕ ਵੀਰ ਨੇ ਕਿਹਾ ਕਿ ਟਰੈਵਲ ਲਿਸਟ ਸੈਂਡ ਕਰਿਓ ਬਾਈ, ਮੈਂ ਭੇਜ ਤੀ। ਕਹਿੰਦੇ ਥੈਂਕਸ ਬਾਈ, ਹਰੇਕ ਵੀਕਐਂਡ ਕਲੇਸ਼ ਰਹਿੰਦਾ ਸੀ ਘੁੰਮਣ ਦਾ। ਸੋ ਹੁਣ ਸਾਡੀ ਲਿਸਟ ਮਿਲ ਗਈ ਬ੍ਰਦਰ, ਤੇ ਤੁਹਾਡਾ ਕਲੇਸ਼ ਖਤਮ। ਘਰ ਵਾਲੀ ਕਹਿੰਦੀ ਇੱਥੇ ਲੈ ਜਾ, ਉੱਥੇ ਲੈ ਜਾ, ਬੱਚੇ ਕਹਿੰਦੇ ਇੱਥੇ ਜਾਣਾ, ਉੱਥੇ ਜਾਣਾ। ਹੁਣ ਸਾਡੀ ਲਿਸਟ ਤੁਹਾਡੇ ਕੋਲ ਹੈਗੀ ਆ, ਕਦੇ ਇੱਧਰ ਜਾਓ, ਕਦੇ ਉੱਧਰ ਜਾਓ, ਤੇ ਕਰੋ ਜੋ ਕਰਨਾ। ਸੋ ਪ੍ਰੋਗਰਾਮ ਪੰਜਾਬੀ ਨਾ ਸੁਣ ਰਹੇ ਹੋ, ਤੇ 905-673-3337 ਆਪਣਾ ਨੰਬਰ ਹੈ। ਇੱਕ ਤਾਂ ਤੁਸੀਂ ਇਨਫੋਰਮੇਸ਼ਨ ਨੋਟ ਕਰੋ, ਲਵਾਨਾ ਵੈਲਨੈਸ ਸਪਾ ਦੀ ਵੀਕਐਂਡ ਹੈ ਲੇਡੀਜ਼, ਥੋੜ੍ਹੀ ਟੌਰ ਟੂਰ ਕੱਢਣੀ ਹੈ ਤਾਂ ਵੀਕਐਂਡ 'ਤੇ ਬੰਦਾ ਕੱਢੇ ਕੈਨੇਡਾ ਡੇ ਤੋਂ ਪਹਿਲਾਂ। ਲਵਾਨਾ ਵੈਲਨੈਸ ਸਪਾ ਹਾਈਡਰਾ ਫੇਸ਼ੀਅਲ 150 ਦੀ ਥਾਂ 'ਤੇ ਮੇਰਾ ਨਾਂ ਲੈ ਦਿਓ $130 'ਚ। ਲੇਜ਼ਰ ਹੇਅਰ ਰਿਮੂਵਲ 250 ਦੀ ਥਾਂ 'ਤੇ ਮੇਰਾ ਨਾਂ ਲੈ ਦਿਓ $200 'ਚ। ਵੈਕਸਿੰਗ 120 ਦੀ ਥਾਂ 'ਤੇ ਮੇਰਾ ਨਾਂ ਲੈ ਦਿਓ $100 'ਚ। ਅੰਡਰ ਆਰਮ ਫੇਸ਼ੀਅਲ 60 ਦੀ ਥਾਂ 'ਤੇ 50 'ਚ ਜੇ ਮੇਰਾ ਨਾਂ ਲੈਂਦੇ ਹੋ। ਬੈਕ ਫੇਸ਼ੀਅਲ 80 ਦੀ ਥਾਂ 'ਤੇ 60 'ਚ, ਵਾਹ। ਮਸਾਜ ਕਰਾਉਣਾ, ਬਹੁਤ ਹੀ ਕਮਾਲ ਦੇ RMTs ਨੇ, ਜੇ ਸਾਇਆਟਿਕਾ ਬੈਕ ਪੇਨ ਹੈ, ਟਰੈਕਿੰਗ 'ਚੋਂ ਬੈਕ ਦਰਦ ਕਰ ਰਹੀ ਹੈ, ਉਹਦੇ ਵਿੱਚ ਵੀ ਮਾਹਰ ਨੇ। ਸੋ ਨੰਬਰ ਤੁਸੀਂ ਯਾਦ ਰੱਖੋ, ਲਵਾਨਾ ਵੈਲਨੈਸ ਸਪਾ ਲੋਕੇਟਡ ਹੈ, ਪਹਿਲੀ ਗੱਲ ਤਾਂ ਤੁਹਾਡੇ ਲਈ 341 ਪਾਰਕ ਹਰਸਟ ਸਕੁਆਇਰ, ਏਅਰਪੋਰਟ ਰੋਡ 'ਤੇ ਸਟੀਲਸ ਦਾ ਕੋਰਨਰ ਹੈ, ਅਤੇ ਨੰਬਰ ਹੈ 416-881-5383-85
2: ਨਹੀਂ ਮੈਂ ਪੁੱਛੀ ਨਾ ਵੀ ਕਿਹੜੀ ਬੈਟਰ ਹੈ ਨਾ ਅੱਜ ਕੱਲ੍ਹ।
1: ਮੈਂ ਸੱਚ ਮੈਂ ਨਾ ਮਿਟਸੁਬਿਸ਼ੀ ਲੈਣੀ ਹੈ ਹੁਣ ਗੱਡੀ। ਤੁਸੀਂ ਜਾ ਕੇ ਇੱਕ ਵਾਰ ਇਹਨੂੰ ਮਿਲ ਲਓ, ਟੈਸਟ ਡਰਾਈਵ ਕਰੋ, ਦੇਖੋ ਕਿੱਦਾਂ ਲੱਗਦੀ ਹੈ ਤੁਹਾਨੂੰ।
2: ਹਾਂਜੀ ਹਾਂ, ਥੈਂਕ ਯੂ ਜੀ, ਥੈਂਕ ਯੂ,
1: ਠੀਕ ਹੈ, ਬਹੁਤ ਧੰਨਵਾਦ ਜੀ, ਸ਼ੁਕਰੀਆ ਤੁਹਾਡਾ। ਤੇ ਮਿਟਸੁਬਿਸ਼ੀ ਆਊਟਲੈਂਡਰ ਬਹੁਤ ਵਧੀਆ, ਤੇ ਮੇਰੇ ਵੀ ਮਨ 'ਚ ਹੈ ਕਿ ਮਿਟਸੁਬਿਸ਼ੀ ਦਾ ਆਊਟਲੈਂਡਰ ਲੈਂਦੇ ਹਾਂ। ਇੱਕ ਵੀਰ ਨੇ ਰਿਕੁਐਸਟ ਕੀਤੀ ਸੀ, ਉਹ ਕਹਿੰਦੇ ਨਵੀਂ ਮੈਂ ਜਿਮ ਚੱਲਿਆ, ਗਾਣਾ ਲਾ ਦਿਓ। ਹੁਣ ਤੁਸੀਂ ਜਿਮ ਬ੍ਰਦਰ ਪਹੁੰਚ ਹੀ ਗਏ ਹੋਵੋਗੇ, ਤੁਹਾਡੇ ਲਈ ਜੇ ਮੈਂ ਲਾ ਤਾ ਫਿਰ ਉਹ ਗੱਲ ਨਹੀਂ ਬਣਨੀ। ਸੋ ਜਦੋਂ ਤੁਸੀਂ ਗੱਡੀ 'ਚ ਹੋਏ ਤਾਂ ਮੈਨੂੰ ਦੱਸਿਓ, ਫਿਰ ਲਾਵਾਂਗੇ। ਜੇ ਹਜੇ ਡਰਾਈਵ ਕਰ ਰਹੇ ਹੋ ਤਾਂ ਵੀ ਦੱਸ ਦਿਓ, ਤਾਂ ਵੀ ਤੁਹਾਡੇ ਲਈ ਲਾ ਦਿੰਦੇ ਹਾਂ। ਕੱਚ ਦੇ ਗਲਾਸ ਵਰਗੀ ਲਈਏ ਕਰਤਾਰ ਰਮਲੇ ਹੁਣਾਂ ਦਾ ਥੋੜੇ ਤੁੰਬੀ ਜੀ ਖੜ ਕੇ ਨਾ ਫਰਾਈਡੇ ਨੂੰ, ਜਿਹੜੇ ਪੈਗ ਸ਼ੈਗ ਲਾ ਰਹੇ ਆ ਉਹਨਾਂ ਨੂੰ ਵੀ ਥੋੜੇ ਇੱਕ ਚਾਅ ਜਿਹਾ ਚੜੂ ਕਿ ਨਵੀਂ ਨੇ ਤਾਂ ਯਾਰ ਫਰਾਈਡੇ ਨੂੰ ਤੁੰਬੀ ਖੜਕਾ ਤੀ, ਹੁਣ ਇੱਕ ਪੈਗ ਹੋਰ ਪਾ ਲੈਂਦੇ ਆ। ਜਿਹਨਾਂ ਨੇ ਲਾਉਣਾ ਸੀਗਾ ਇੱਕ, ਉਹ ਕਹਿੰਦੇ ਹੋਣਗੇ ਹੁਣ 2 ਲਾ ਲੈਂਦੇ ਆ। ਚਲੋ ਫਨ ਕਰੋ, ਜ਼ਿੰਦਗੀ ਤੁਹਾਡੀ ਹੈ, ਹੈਵ ਅ ਗੁੱਡ ਟਾਈਮ। ਗਲੋਬਲ ਕੰਫਰਟ ਏਅਰ ਫਰਿੱਜ, ਸੋਰੀ ਤੁਹਾਡੇ ਏਸੀ ਜਾਂ ਫਰਨੈਸ ਦੀ ਰਿਪੇਅਰ ਹੋਣ ਵਾਲੀ ਹੈ, ਜਾਂ ਤੁਸੀਂ ਨਵੀਂ ਫਰਨੈਸ ਨਵਾਂ ਏਸੀ ਲਵਾਓ। ਬਹੁਤ ਹੀ ਕਮਾਲ ਕਮਾਲ ਦੀ ਟੀਮ ਹੈ, $1800 ਦਾ ਰੀਬੇਟ, $1800 ਤੁਹਾਨੂੰ ਵਾਪਸ ਆ ਰਿਹਾ।

0: ਰਮਲਾ ਸਾਹਿਬ ਨਹੀਂ ਰੀਸਾ ਓਏ ਸੋ ਲੈ ਕੇ ਚੱਲਦੇ ਆ ਤੁਹਾਨੂੰ ਇੱਕ ਵਾਰ ਫਿਰ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੇ ਜਿੱਥੇ ਕਿ ਬਹੁਤ ਹੀ ਜ਼ਬਰਦਸਤ ਕੈਨੇਡਾ ਡੇ ਦੀਆਂ ਸੇਲਸ ਲੱਗ ਚੁੱਕੀਆਂ ਸੋ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੇ ਨਾਲੇ ਤਾਂ ਯਾਰ ਡੀਲਾਂ ਵਾਂਸ ਇਨ ਅ ਲਾਈਫ ਟਾਈਮ ਤੇ ਤੋਹਫੇ ਹੀ ਤੋਹਫੇ ਜੀ ਵੈਲਕਮ
1: ਬਹੁਤ ਸ਼ੁਕਰੀਆ ਧੰਨਵਾਦ ਬਿਲਕੁਲ ਪਰਿਵਾਰ ਸਾਡੇ ਕੋਲ ਹੁਣ ਵੀ ਪਹੁੰਚ ਰਹੇ ਨੇ ਰਾਤ ਦੇ ਅਸੀਂ ਅੱਜ 9 ਵਜੇ ਤੱਕ ਓਪਨ ਆ ਪਰਿਵਾਰਾਂ ਦੇ ਲਈ ਕਿਸੇ ਵੀ ਤਰ੍ਹਾਂ ਦੀ ਪਰਿਵਾਰਾਂ ਨੇ ਫਰਨੀਚਰ ਦੀ ਬਾਇੰਗ ਕਰਨੀ ਆ ਅੱਜ ਰਾਤ 9 ਵਜੇ ਤੱਕ ਆ ਸਕਦੇ ਨੇ ਸੈਚਰਡੇ ਸੰਡੇ ਵੀ ਤੁਸੀਂ ਪਹੁੰਚ ਸਕਦੇ ਹੋ ਮੰਡੇ ਨੂੰ ਪ੍ਰਾਈਜ਼ਾਂ ਨਹੀਂ ਮਿਲਣੀਆਂ ਕਿਉਂਕਿ ਵੀਕਐਂਡ ਸਪੈਸ਼ਲ ਕੈਨੇਡਾ ਡੇ ਸਪੈਸ਼ਲ ਪ੍ਰਾਈਜ਼ ਦਿੱਤੀਆਂ ਜਾ ਰਹੀਆਂ ਪਰਿਵਾਰਾਂ ਨੂੰ ਲੋਐਸਟ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਦੇ ਉੱਪਰ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਤੇ ਨਾਲ ਦੀ ਨਾਲ ਵੱਡੇ ਵੱਡੇ ਜਿਹੜੇ ਅਪਲਾਇੰਸਸ ਤੇ ਤੋਹਫੇ ਫ੍ਰੀ ਆਫ ਕੋਸਟ ਤੁਸੀਂ ਆਪਣੇ ਘਰ ਲੈ ਕੇ ਜਾਣੇ ਆ ਸੋ ਪਰਿਵਾਰਾਂ ਨੇ ਜੇ ਬੈਡਰੂਮ ਸੈੱਟ ਹਾਈਡ੍ਰੋਲਿਕ ਲੈਣੇ ਤੇ ਬਹੁਤ ਸਾਰੀ ਨਵੀਂ ਇਨਵੈਂਟਰੀ ਜਿਹੜੀ ਕੈਨੇਡਾ ਡੇ ਸਪੈਸ਼ਲ ਆਈ ਆ ਬਟ ਲੋਐਸਟ ਪ੍ਰਾਈਸ ਦੇ ਉੱਪਰ ਤੇ ਨਾਲ ਤੋਹਫੇ ਜਿਹੜੇ ਗਰੰਟੀ ਮਿਲਣੇ ਆ ਤੁਸੀਂ ਤੇ ਨਾਲ ਦੀ ਨਾਲ ਕੈਨੇਡੀਅਨ ਮੇਡ ਕਸਟਮਾਈਜ਼ ਸੋਫਾ ਸੈੱਟ ਲੈਣਾ ਚਾਹੁੰਦੇ ਹੋ ਟਰਕੀ ਦੇ ਸੋਫਾ ਸੈੱਟ ਚਾਹੀਦੇ ਨੇ ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਚਾਹੀਦੇ ਨੇ ਹਾਰਡ ਫੋਮ ਦੇ ਮੈਟਰਸ ਚਾਹੀਦੇ ਨੇ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ ਇਸ ਵੀਕਐਂਡ ਨੂੰ ਮਿਸ ਨਾ ਕਰਿਓ 6685 ਟੋਮ ਰੋਡ ਦੇ ਉੱਪਰ 6685 ਟੋਮਕਨ ਰੋਡ ਦੇ ਉੱਪਰ ਜ਼ਰੂਰ ਇੱਕ ਗੇੜਾ ਲਾਓ ਤੇ ਨਾਲ ਦੀ ਨਾਲ ਜਿਨ੍ਹਾਂ ਪਰਿਵਾਰਾਂ ਨੇ ਹਾਰਡ ਫੋਮ ਦਾ ਮੈਟਰਸ ਲੈਣਾ ਜੀ ਹਾਂ ਹਾਰਡ ਫੋਮ ਦਾ ਮੈਟਰਸ ਮੈਂਬਰੀ ਫੋਮ ਪਿੱਲੋ ਟੌਪ ਦੇ ਨਾਲ ਸਖਤ ਫੋਮ ਹਾਰਡ ਫੋਮ ਦਾ ਮੈਟਰਸ ਮੈਂਬਰੀ ਫੋਮ ਪਿੱਲੋ ਟੌਪ ਦੇ ਨਾਲ ਜਿਹਦੀ ਰੈਗੂਲਰ ਕੀਮਤ $500-600 ਸੀ ਸਿਰਫ $199 ਦਾ ਹਾਰਡ ਫੋਮ ਦਾ ਮੈਟਰਸ ਮੈਂਬਰੀ ਫੋਮ ਪਿੱਲੋ ਟੌਪ ਦੇ ਨਾਲ ਪ੍ਰਭਾਈ ਜੀ $199 ਦਾ ਪਰਿਵਾਰ ਆਪਣੇ ਘਰ ਲੈ ਕੇ ਜਾ ਸਕਦੇ ਨੇ ਤੇ ਕੈਨੇਡਾ ਸਪੈਸ਼ਲ ਤੋਹਫਾ ਨਾਲ ਕੌਫੀ ਮੇਕਰ ਫ੍ਰੀ
2: ਸੁਖ ਭਾਈ
1: ਜੀ
2: ਫ੍ਰੀ ਹੋ ਗਿਆ
1: ਜੀ
2: ਆਪਾਂ ਇੱਕ ਕੰਮ ਕਰੀਏ
1: ਜੀ
2: ਦੇਖੋ ਰੌਣਕ ਲੱਗੀ ਹੈ ਪੂਰੀ
1: ਜੀ
2: ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਹੈ
1: ਬਿਲਕੁਲ ਸਰ
2: ਇੱਦਾਂ ਕਰੀਏ ਕਿ ਖੂਬਸੂਰਤ ਸ਼ਾਮ ਹੈ ਇਹਦੇ ਵਿੱਚ ਜੇ ਕੋਈ ਗੱਡੀਆਂ ਘੁਮਾ ਕੇ ਹੁਣੇ ਆਏ ਤਾਂ ਬਿਨਾਂ ਕੁਝ ਬਾਇੰਗ ਤੋਂ
1: ਜੀ
2: ਕੁਝ ਦੇ ਦਈਏ
1: ਬਿਲਕੁਲ ਸਰ ਆ ਜਿਹੜਾ ਪਰਿਵਾਰ ਬਾਇ ਕਰਨਾ ਨਹੀਂ ਕਰਨਾ ਗੇੜਾ ਮਾਰੋ ਤੋਹਫਾ ਲੈ ਜਾਓ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ ਟੇਬਲ ਤੇ ਛੇ ਚੇਰਾਂ $1,200 ਦਾ ਲੈਣੇ ਆਇਓ ਕੈਨੇਡਾ ਡੇ ਸਪੈਸ਼ਲ ਓਨਲੀ ਫੋਰ ਦਿਸ ਵੀਕਐਂਡ ਸੋਲਿਡ ਵੁੱਡ ਦਾ ਟੇਬਲ ਤੇ 6 ਚੇਰਾਂ $399 ਦਾ $399 ਤੇ ਇਹਦੇ ਨਾਲ ਤੋਹਫਾ ਏਅਰ ਫਰਾਇਰ ਫ੍ਰੀ ਤੇ ਇਹੋ ਜਿਹੀਆਂ ਡੀਲਾਂ ਬੈਡਰੂਮ ਸੈੱਟ ਸੋਫਾ ਸੈੱਟ ਡਾਇਨਿੰਗ ਟੇਬਲ ਮੈਟਰਸ ਤੇ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਸੋ ਜ਼ਰੂਰ ਇੱਕ ਚੱਕਰ ਲਾਓ ਜੇ ਲੋਐਸਟ ਪ੍ਰਾਈਸ ਲੈਣਾ ਚਾਹੁੰਦੇ ਹੋ ਫਰਨੀਚਰ ਦੇ ਉੱਪਰ ਤੇ ਨਾਲ ਵੱਡੇ ਵੱਡੇ ਤੋਹਫੇ ਆਪਣੇ ਘਰ ਲੈ ਕੇ ਜਾਣਾ ਚਾਹੁੰਦੇ ਹੋ ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਕਨ ਰੋਡ 6685 ਟੋਮਕਨ ਰੋਡ ਦੇ ਉੱਪਰ ਲੱਗ ਚੁੱਕੀ ਆ ਕੈਨੇਡਾ ਡੇ ਸਪੈਸ਼ਲ ਸੇਲ ਨਵੀਂ ਬਾਜੀ
0: ਕਿਆ ਬਾਤ ਹੈ ਨਹੀਂ ਰੀ ਸਰ 6685 ਟੋਮਕਨ ਰੋਡ 1542 ਹਾਂਜੀ ਜੀ ਹਾਂਜੀ ਵੈਲਕਮ
3: ਜੀ ਫੋਨ ਮੈਂ ਤੁਹਾਡਾ ਰੋਜ਼ ਲਾਉਂਦਾ ਤੇ ਪ੍ਰੋਗਰਾਮ ਵੀ ਰੋਜ਼ ਸੁਣਦਾ ਭਰਤੇ ਨਿਰਮਲ
0: ਭਾਜੀ ਕੋਈ ਨਾ ਮੈਂ ਨਾ ਮੈਨੂੰ ਲੱਭੀ ਨਹੀਂ ਮੈਂ ਜੇ ਲੱਭੀ ਤਾਂ ਸੁਣਾ ਦੂੰ ਠੀਕ ਹੈ ਕੋਈ ਨਾ ਜ਼ਰੂਰ ਭਾਜੀ ਨਹੀਂ ਤਾਂ ਮੈਂ ਕੋਈ ਹੋਰ ਤੁਹਾਡੇ ਲਈ ਲਾ ਦਿੰਦਾ ਨੋ ਪ੍ਰੋਬਲਮ ਨਹੀਂ ਹੁਣ ਭਾਜੀ ਮੇਰੇ ਹਜੇ ਤਾਂ 2-3 ਹੋਰ ਕਾਲਰ ਹੋਲਡ ਤੇ ਨੇ ਸੋ ਸਾਰਿਆਂ ਦੀ ਲਾਈਨ ਬਾਈ ਲਾਈਨ ਲੈ ਰਿਹਾ ਕਾਲ ਕੋਈ ਨਾ ਸਵੇਰੇ ਤੁਸੀਂ 6-8 ਫੋਨ ਕਰਿਓ ਸਵੇਰੇ 6-8 ਵਾਲੇ ਪ੍ਰੋਗਰਾਮ ਚ ਲਾ ਦੇਣਗੇ ਠੀਕ
3: ਹੈ
0: ਸਵੇਰੇ 6-8 ਜਦੋਂ ਮਰਜ਼ੀ ਕਰ ਲਿਓ ਠੀਕ ਹੈ ਕੋਈ ਨਾ ਤੁਸੀਂ ਕਰ ਲਿਓ ਸਵੇਰੇ ਫੋਨ ਠੀਕ ਹੈ ਬਹੁਤ ਧੰਨਵਾਦ ਓਕੇ ਸੋ ਪ੍ਰੋਗਰਾਮ ਪੰਜਾਬੀ ਰਹਿ ਤੇ 905-673-3337 ਆਪਣਾ ਨੰਬਰ ਹੈ ਮੇਕ ਸ਼ੋਰ ਕਰ ਲਈ ਸਾਰੇ ਸਾਡੇ ਮੈਸੇਜ ਸੁਣ ਤੱਕ ਆ ਰਹੇ ਨੇ ਇੱਕ ਤਾਂ ਯਾਰ ਈਗਲ ਟਰੱਕ ਟਾਇਰ ਨੂੰ ਕਾਲ ਕਰੋ ਬਹੁਤ ਹੀ ਜ਼ਬਰਦਸਤ ਟੀਮ ਹੈ ਇਹਨਾਂ ਦੀ ਦੂਜੀ ਲੋਕੇਸ਼ਨ ਖੁੱਲ ਗਈ 10874 ਸਟੀਲਜ਼ ਐਵਨਿਊ ਈਸਟ ਸਟੀਲਜ਼ ਅਤੇ ਜੇਮਸ ਸਨੋ ਪਾਰਕਵੇ ਦਾ ਕੋਰਨਰ ਹੈ 401 ਤੋਂ ਉੱਤਰ ਅਨਸਾਰ ਤੁਸੀਂ ਜਾਣਾ ਇੱਥੇ ਗੇੜਾ ਮਾਰੋ ਤੇ ਤੁਹਾਡੇ ਲਈ ਮਨੂ ਜੀ ਹਾਜ਼ਰ ਨੇ ਟਰੱਕ ਦੇ ਨਵੇਂ ਟਾਇਰ ਟਰੱਕ ਦੀ ਅਲਾਈਨਮੈਂਟ ਟਰੱਕ ਦਾ ਕੋਈ ਓਇਲ ਚੇਂਜ ਤੇ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ 647 234 6293 6472 34 6293. ਇੱਕ ਮੈਂ ਤੁਹਾਨੂੰ ਨੰਬਰ ਦੇਣਾ ਚਾਹੁੰਦਾ, ਨਵਾਂ ਡਰਾਈਵ ਵੀ ਬਣਵਾਉਣਾ ਜਾਂ ਤੁਸੀਂ ਬੈਕਯਾਰਡ ਪੱਕੀ ਕਰਾਉਣੀ ਹੈ। ਮੈਂ ਨਾ ਹੁਣੇ ਇਹਨਾਂ ਤੋਂ ਕੰਮ ਕਰਵਾਇਆ, ਤਲਵਿੰਦਰ ਭਾਅ ਜੀ ਨੇ ਟੀ ਐਸ ਸੀ ਕੰਸਟਰਕਸ਼ਨ ਵਾਲੇ, ਮੈਂ ਹੋਰ ਐਸਟੀਮੇਟ ਲਏ, ਇਹਨਾਂ ਦਾ ਐਸਟੀਮੇਟ ਸਭ ਤੋਂ ਵਧੀਆ ਸੀ ਅਤੇ ਇਹਨਾਂ ਦਾ ਕੰਮ ਸਭ ਤੋਂ ਵਧੀਆ। ਮਾੜਾ ਪੱਥਰ ਯੂਜ਼ ਹੀ ਨਹੀਂ ਕਰਦੇ, ਮੈਂ ਖੁਦ ਇਹਨਾਂ ਨੂੰ ਯੂਜ਼ ਕੀਤਾ, ਸੋ ਤੁਸੀਂ ਕਿਉਂ ਨਹੀਂ ਕਰੋਗੇ। ਮੈਂ ਰੀਸਰਚ ਕਰਕੇ ਯੂਜ਼ ਕੀਤਾ, ਸੋ ਡਰਾਈਵ ਵੀ ਬਣਵਾਉਣਾ, ਇੰਟਰਲੋਕਿੰਗ ਕਰਾਉਣੀ ਹੈ, ਬੰਦੇ ਬਹੁਤ ਵਧੀਆ ਨੇ। 416-930-4238 'ਤੇ ਕਾਲ ਕਰੋ ਅਤੇ ਡਰਾਈਵ ਪੱਕਾ ਕਰਾਓ, ਇੰਟਰਲੋਕਿੰਗ ਕਰਾਓ, ਹੁਣ ਤੁਹਾਡੀ ਮਰਜ਼ੀ ਕੀ ਕਰਾਉਣਾ। ਜੇ ਤੁਸੀਂ ਮੂਵ ਹੋ ਰਹੇ ਹੋ ਵਧੀਆ ਮੂਵਿੰਗ ਕੰਪਨੀ ਦੀ ਭਾਲ 'ਚੋਂ, ਐਚ ਕੇ ਮੂਵਰਸ, ਮੂਵ ਹੋ ਰਹੇ ਹੋ ਐਚ ਕੇ ਮੂਵਰਸ ਨੂੰ ਕਾਲ ਕਰ ਲਓ। 25-30 ਸਾਲ ਦਾ ਐਕਸਪੀਰੀਅੰਸ ਹੈ, ਨਵਾਂ ਤੁਸੀਂ ਘਰ ਲਿਆ, ਮੁਬਾਰਕਾਂ। ਹੁਣ ਵਧੀਆ ਮੂਵਿੰਗ ਕੰਪਨੀ ਤੁਹਾਡੀ ਹੈਡੇਕ ਚੁੱਕਣਗੇ ਇਹ। 416-524-6704 ਇੱਕ ਤੁਸੀਂ ਯਾਦ ਰੱਖਣਾ ਨਿਊ ਹਾਈਟਸ ਕਿਚਨ ਨੂੰ। ਨਿਊ ਹਾਈਟਸ ਕਿਚਨ ਦੇ ਜਸਪਾਲ ਭਾਅ ਜੀ ਨੇ ਨਵੀਆਂ ਕੈਬਨਿਟਸ, ਬ੍ਰੈਂਡ ਨਿਊ ਵੈਰਾਇਟੀਜ਼, ਕਾਊਂਟਰ ਟੌਪ ਕਿਚਨ ਐਸੀ ਤਿਆਰ ਕਰਾਓ ਕਿ ਅਗਲਾ ਆਵੇ ਤੁਹਾਡੇ ਘਰ ਅਤੇ ਕਹੇ ਯਾਰ ਕਿਚਨ 'ਚ ਹੀ ਬੈਠਣਾ, ਇੰਨੀ ਸੋਹਣੀ ਕਿਚਨ ਹੈ। ਸੋ ਨਿਊ ਹਾਈਟਸ ਕਿਚਨ, 416-859-1920 ਸੁਣੀਏ ਫਿਰ ਅਗਲਾ ਗਾਣਾ ਕਿਹੜਾ ਸੁਣਾਈਏ ਹੁਣ ਤੁਹਾਨੂੰ। ਅਰਜਨ ਦਾ ਮੈਂ ਬਹੁਤ ਸੁਣਾ ਤਾ, ਹੁਣ ਯਾਰ ਜਿਹੜੀਆਂ ਨਵੀਆਂ ਐਲਬਮ ਆਈਆਂ ਉਹਨਾਂ 'ਚੋਂ ਮੈਂ ਤੁਹਾਨੂੰ ਤਕਰੀਬਨ ਮਿਲਾ ਦਾ ਸਾਰੇ ਹੀ ਸੁਣਾ ਤੇ। ਕੋਈ ਹੈ ਜਿਹੜਾ ਮੈਂ ਨਹੀਂ ਲਾਇਆ? ਜਾਂ ਤਾਂ ਜੋਰਡਨ ਸੰਧੂ ਦਾ ਕੋਈ ਲਾ ਦਿੰਦੇ ਹਾਂ, ਸਾਬੀ ਭਿੰਦਰ ਦਾ ਲਾ ਦਿੰਦੇ ਹਾਂ, ਕਿਹੜਾ ਲਾਈਏ ਗਾਣਾ ਯਾਰ? ਚਲੋ ਮੈਨੂੰ ਇੱਕ ਸੈਕਿੰਡ ਦਿਓ, ਤੁਸੀਂ ਇੱਕ ਮੈਸੇਜ ਸੁਣ ਲਓ ਅਤੇ ਫਿਰ ਤੁਹਾਡੇ ਲਈ ਗਾਣਾ ਜ਼ਰੂਰ ਲਾਉਂਦੇ ਹਾਂ। ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ। ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ, 905-799-1478-905-799-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1 ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬੱਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 या टेक्स्ट मैसेज करो 416-450-6680-416-450-6680 या ईमेल करो sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com ਸੋ ਹੁਣੇ ਮੈਂ ਤੁਹਾਨੂੰ ਦੱਸ ਰਿਹਾ ਸੀ ਨਾ ਕਿ ਵੀਰ ਦਾ ਮੈਸੇਜ ਆਇਆ ਉਹ ਵੀਰ ਕਹਿੰਦੇ ਕਿ ਨਾ ਵੀ ਲਿਸਟ ਭੇਜਿਓ ਘੁੰਮਣ ਫਿਰਨ ਵਾਲੀ ਹਰ ਵੀਕਐਂਡ ਦਾ ਕਲੇਸ਼ ਖਤਮ ਹੋਵੇ ਵੀ ਕਿੱਥੇ ਜਾਈਏ ਕੀ ਕਰੀਏ ਸੋ ਮੈਂ ਫਿਰ ਤੋਂ ਦੱਸ ਦਿੰਦਾ ਇੱਕ ਸਾਡੀ ਨਾ ਲਿਸਟ ਬਣੀ ਹੋਈ ਹੈ ਤੁਸੀਂ ਸਾਰਿਆਂ ਨੇ ਸਾਨੂੰ ਕੁਝ ਇੱਕ ਲੋਕੇਸ਼ਨ ਦੱਸੀਆਂ ਵੀ ਅੰਟੇਰੀਓ ਦੇ ਵਿੱਚ ਘੁੰਮਣ ਫਿਰਨ ਕਿੱਥੇ ਕਿੱਥੇ ਜਾ ਸਕਦੇ ਹਾਂ ਕੋਈ ਬੀਚ ਕੋਈ ਟ੍ਰੇਲ ਕੋਈ ਪਾਰਕ ਅਤੇ ਉਹ 15-20 ਲੋਕੇਸ਼ਨਾਂ ਨੇ ਉਹਦੀ ਅਸੀਂ ਲਿਸਟ ਬਣਾਈ ਹੈ ਸੋ ਉਹ ਲਿਸਟ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਕੋਲ ਹੋਵੇ ਇੰਸਟਾਗ੍ਰਾਮ 'ਤੇ ਮੈਸੇਜ ਕਰ ਦਿਓ ਪੇਜ ਹੈ ਪੰਜਾਬੀ ਲਹਿਰਾਂ PUNJABILEHREN ਇੰਸਟਾਗ੍ਰਾਮ 'ਤੇ ਲਿਖ ਦਿਓ ਲਿਸਟ ਜਾਂ ਜੋ ਵੀ ਹੈ ਅਤੇ ਅਸੀਂ ਤੁਹਾਨੂੰ ਲਿਸਟ ਭੇਜ ਦਾਂਗੇ ਠੀਕ ਹੈ ਪੇਜ ਹੈ ਪੰਜਾਬੀ ਲਹਿਰਾਂ PUNJABILEHREN ਪੰਜਾਬੀ ਲਹਿਰਾਂ

0: ਕਿਆ ਬਾਤ ਹੈ ਪ੍ਰੋਗਰਾਮ ਪੰਜਾਬੀ ਨਾਲ ਤੇ ਸਾਡੇ ਨਾਲ ਆਲ ਕੈਨ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਜੀ ਵੀ ਜੁੜ ਕੇ ਸਿਮਰਨ ਵੈਲਕਮ
1: Thank you, Navi. Pehlan te tohanu aur sade sare listeners nu pyar bhari sat sri akaal and very good evening to you.
0: Very good evening, Simran. Always welcome and always Simran. Bahut hi education, knowledgeable information share karde. So, Simran, aaj ki jankari sab layi?
1: Navi, aaj main specially gal karangi ki assi jadon insurance di gal karde haan aur sanu eh lagda hai ki assi bade paise kharab kar rahe hain ki 20 saal 30 saal hona te kuch hai hi nahi assi paise pay kari jawange sanu kai vari insurance badi mehangi lagdi hai ya waste of money lagdi hai so basically insurance jehdi hegi hai oh eh cost hai jehdi tusi apne family de future de layi invest kar rahe hegi so inu eh na samjho ki assi koi mistake kar rahe hain ya assi paise kharab kar rahe hain kyunki kai vari client keh dende ਨੇ ਜੀ ਅਸੀਂ ਟਰਮ ਪਾਲਿਸੀ ਕਰਵਾ ਲਈ 20 ਸਾਲ ਬਾਅਦ ਤੇ ਇਹਦੇ ਚੋਂ ਕੁਛ ਮਿਲਣਾ ਹੀ ਨਹੀਂ ਹੈ ਤਾਂ ਵੇਸਟ ਆਫ ਮਨੀ ਹੈ ਹੁਣ ਲੱਗ ਰਿਹਾ ਹੈ ਸਾਨੂੰ ਕਿ ਪੈਸੇ ਖਰਾਬ ਕਰ ਰਹੇ ਹਾਂ ਬਟ ਇਸ ਚੀਜ਼ ਦੀ ਕੀ ਗਰੰਟੀ ਹੈ ਕਿ 20 ਸਾਲ ਅਸੀਂ ਇੱਥੇ ਬੈਠੇ ਰਹਿਣਾ ਕੋਈ ਗਰੰਟੀ ਨਹੀਂ ਹੈਗੀ ਰਿਸਕ ਕਿੰਨਾ ਹੈ ਤੁਹਾਡਾ ਹੁਣ ਤੁਸੀਂ ਗਰੰਟੀ ਨਾਲ ਕੋਈ ਬੰਦਾ ਵੀ ਨਹੀਂ ਕਹਿ ਸਕਦਾ ਇਨਕਲੂਡਿੰਗ ਮੀ ਕਿ ਮੈਂ ਅਗਲੇ 20 ਸਾਲ ਹੈ ਜਾਂ ਨਹੀਂ ਹੈ ਸੋ ਇਹ ਰਿਸਕ ਕਵਰੇਜ ਹੈ ਔਰ ਇੱਕ ਛੋਟਾ ਜਿਹਾ ਅਮਾਊਂਟ ਦੇ ਕੇ ਤੁਸੀਂ ਫੈਮਿਲੀ ਨੂੰ ਪ੍ਰੋਟੈਕਟ ਕਰ ਰਹੇ ਹੋ ਉਹਨਾਂ ਦੇ ਫਿਊਚਰ ਨੂੰ ਪ੍ਰੋਟੈਕਟ ਕਰ ਰਹੇ ਹੋ ਔਰ ਅਗਰ ਫੈਮਿਲੀ ਦੇ ਲਈ $50 $40 ਜਾਂ $100 ਮੰਥਲੀ ਅਗਰ ਜਾ ਵੀ ਰਿਹਾ ਹੈ ਤਾਂ ਇਹਦੇ 'ਚ ਵੱਡਾ ਅਮਾਊਂਟ ਵੀ ਕੀ ਹੈਗਾ ਸੋ ਇੱਕ ਨਜ਼ਰੀਆ ਹੈ ਤੁਹਾਡਾ ਦੇਖਣ ਦਾ ਕਿ ਇੰਸ਼ੋਰੈਂਸ ਜਿਹੜੀ ਹੈ ਉਹ ਇਨਵੈਸਟਮੈਂਟ ਹੈ ਤੁਹਾਡੇ ਲਈ ਜਾਂ ਤੁਹਾਡੇ ਲਈ ਉਹ ਇੱਕ ਐਕਸਟਰਾ ਕਾਸਟ ਹੈ ਉਹ ਤੁਸੀਂ ਅਗਰ ਜਿਸ ਤਰੀਕੇ ਨਾਲ ਵੀ ਸੋਚਦੇ ਹੋ ਸਾਨੂੰ ਫਿਰ ਉਸੇ ਤਰੀਕੇ ਨਾਲ ਲੱਗਣਾ ਸ਼ੁਰੂ ਹੋ ਜਾਂਦਾ ਹੈਗਾ ਹੁਣ ਇਨਸਾਨ ਜਿਹੜਾ ਹੈਗਾ ਦੋ ਹੀ ਤਰੀਕਿਆਂ ਨਾਲ ਪੈਸੇ ਕਮਾਉਂਦਾ ਜਾਂ ਤਾਂ ਤੁਸੀਂ ਖੁਦ ਆਪ ਕੰਮ ਤੇ ਜਾਓਗੇ ਜਾਂ ਤੁਸੀਂ ਆਪਣੇ ਕੋਲ ਪੈਸਾ ਇੰਨਾ ਕਿ ਅਸੀਂ ਇਨਵੈਸਟ ਕੀਤਾ ਹੋਇਆ ਕਿ ਆਟੋਮੈਟਿਕਲੀ ਆਪਣੇ ਕੋਲ ਜਿਹੜੀ ਇਨਕਮ ਆਈ ਜਾ ਰਹੀ ਹੈਗੀ ਹੈ ਹੁਣ ਕਿੰਨੇ ਕੁ ਲੋਕ ਨੇ ਜਿਹਨਾਂ ਕੋਲ ਇੰਨਾ ਪੈਸਾ ਹੈਗਾ ਕਿ ਉਹ ਬੈਠ ਕੇ ਗੁਜ਼ਾਰਾ ਕਰ ਸਕਦੇ ਨੇ ਬੜਾ ਛੋਟਾ ਪਰਸੈਂਟੇਜ ਹੈ ਬਹੁਤ ਘੱਟ ਲੋਕ ਨੇ ਜਿਹਨਾਂ ਕੋਲ ਇੰਨੇ ਪੈਸੇ ਹੈਗੇ ਨੇ ਕਿ ਆਪਾਂ ਨੂੰ ਲੋੜ ਹੀ ਨਹੀਂ ਕੰਮ ਕਰਨ ਦੀ ਉਹ ਉਹਨਾਂ ਦੀ ਇਨਵੈਸਟਮੈਂਟ ਇੰਨੀ ਹੈਗੀ ਹੈ ਕਿ ਉਹਦੇ ਨਾਲ ਉਹਨਾਂ ਦੇ ਖਰਚੇ ਚੱਲੀ ਜਾ ਰਹੇ ਨੇ ਤਾਂ ਸਾਨੂੰ ਸਾਰਿਆਂ ਨੂੰ ਕੰਮ ਤੇ ਜਾਣਾ ਪੈਂਦਾ ਔਰ ਜਾਣਾ ਵੀ ਪੈਣਾ ਹੈਗਾ ਕਿਉਂਕਿ ਆਪਸ਼ਨ ਹੀ ਨਹੀਂ ਸਾਡੇ ਖਰਚੇ ਹੈਗੇ ਨੇ ਹੁਣ ਅਗਰ ਅਸੀਂ ਕੰਮ ਤੇ ਜਾ ਰਹੇ ਹਾਂ ਸਾਡੀ ਇਨਕਮ ਆ ਰਹੀ ਹੈ ਔਰ ਅਗਰ ਅਸੀਂ ਕੰਮ ਤੇ ਜਾਣਾ ਬੰਦ ਕਰ ਦਿੱਤਾ ਡਿਊ ਟੂ ਐਨੀ ਰੀਜ਼ਨ ਚਾਹੇ ਉਹ ਸਿਕਨੈਸ ਹੈ ਚਾਹੇ ਉਹ ਇੰਜਰੀ ਹੈ ਚਾਹੇ ਪਰਸਨ ਦੀ ਡੈਥ ਹੋ ਗਈ ਹੈ ਸੋ ਇਹ ਸਾਰੇ ਰਿਸਕ ਜਿਹੜੇ ਨੇ ਉਹਦੇ ਨਾਲ ਸਿੱਧੀ ਸਿੱਧੀ ਅਸਰ ਪੈਣਾ ਸਾਡੀ ਇਨਕਮ ਤੇ ਸਾਡੀ ਇਨਕਮ ਤੇ ਅਸਰ ਪਿਆ ਤੇ ਉਹਦਾ ਅਸਰ ਹੋਣਾ ਹੈਗਾ ਸਾਡੀ ਡੇਲੀ ਲਾਈਫ ਦੇ ਉੱਤੇ ਚਾਹੇ ਅਸੀਂ ਆਪਣੀ ਗੱਲ ਕਰ ਲਈਏ ਜਾਂ ਸਾਡੇ ਤੋਂ ਬਾਅਦ ਫੈਮਿਲੀ ਦੀ ਗੱਲ ਕਰ ਲਈਏ ਹੁਣ ਇਹ ਰਿਸਕ ਕਵਰ ਕਿੱਦਾਂ ਹੋਣਾ ਹੈ ਕਵਰ ਤੇ ਇੰਸ਼ੋਰੈਂਸ ਨਾਲ ਹੀ ਹੋਣਾ ਜਾਂ ਤੇ ਕੋਈ ਆਪਣੇ ਕੋਲ ਮੈਜਿਕ ਹੋਏ ਨਾ ਕਿ ਹਾਂਜੀ ਆਪਾਂ ਨੂੰ ਪ੍ਰੋਬਲਮ ਆ ਗਈ ਤੇ ਸਾਡੇ ਖਰਚੇ ਆਪਣੇ ਆਪ ਚੱਲ ਜਾਣਗੇ ਨਹੀਂ ਚੱਲਣੇ ਹੈਗੇ ਸੋ ਉੱਥੇ ਸਾਨੂੰ ਬੈਕਅਪ ਪਲਾਨ ਲੈ ਕੇ ਚੱਲਣਾ ਪੈਣਾ ਔਰ ਜਿਹੜੇ ਵੀ ਲੋਕ ਸਿਆਣੇ ਹੁੰਦੇ ਨੇ ਜਿਹੜੇ ਪਲੈਨਿੰਗ ਨਾਲ ਚੱਲਦੇ ਨੇ ਜਿਨ੍ਹਾਂ ਨੇ ਆਪਣੀਆਂ ਆਲਰੇਡੀ ਇੰਸ਼ੋਰੈਂਸ ਕਰਵਾਈਆਂ ਹੋਈਆਂ ਨੇ ਉਹਨਾਂ ਨੂੰ ਪਤਾ ਹੈਗਾ ਕਿ ਅਗਰ ਕੱਲ ਨੂੰ ਪ੍ਰੋਬਲਮ ਆ ਗਈ ਕੋਈ ਇਸ ਤਰ੍ਹਾਂ ਦੀ ਮਿਸਹੈਪਨਿੰਗ ਹੋ ਗਈ ਤੇ ਬਿਹਾਈਂਡ ਦ ਸੀਨ ਸਾਡੇ ਕੋਲ ਇੰਸ਼ੋਰੈਂਸ ਹੈਗੀ ਹੈ ਜੋ ਸਾਡਾ ਬੈਕਅਪ ਪਲਾਨ ਹੈਗਾ ਸੋ ਉਹ ਕੋਈ ਵੇਸਟ ਨਹੀਂ ਹੈਗੀ ਉਹ ਕੋਈ ਸਾਡੀ ਐਕਸਟਰਾ ਕਾਸਟ ਨਹੀਂ ਹੈਗੀ ਉਹ ਸਾਡੀ ਇਨਵੈਸਟਮੈਂਟ ਹੈ ਉਦੋਂ ਕੰਮ ਆਏਗੀ ਜਦੋਂ ਪ੍ਰੋਬਲਮ ਆਉਣੀ ਹੈਗੀ ਹੈ ਸੋ ਜਿੱਥੇ ਤੁਸੀਂ ਹੋਰ ਹਜ਼ਾਰਾਂ ਖਰਚੇ ਕਰਦੇ ਹੈਗੇ ਹੋ ਇਨਕਲੂਡਿੰਗ ਮੀ ਅਸੀਂ ਕਈ ਵਾਰੀ ਬਿਨਾਂ ਮਤਲਬ ਤੋਂ ਹੀ ਅਸੀਂ ਖਰਚਾ ਕਰਦੇ ਨੇ ਜਿੱਥੇ ਜ਼ਰੂਰਤ ਵੀ ਨਹੀਂ ਹੁੰਦੀ ਅਸੀਂ ਬਹੁਤ ਜ਼ਿਆਦਾ ਤੇ ਪੈਸੇ ਖਰਾਬ ਕਰਦੇ ਹੈਗੇ ਹਾਂ ਬਟ ਹੁੰਦਾ ਕੀ ਹੈ ਸਾਨੂੰ ਪੈਸੇ ਮਾੜੇ ਕਿਹੜੇ ਲੱਗਦੇ ਨੇ ਜਿਹੜੇ ਅਸੀਂ ਇੰਸ਼ੋਰੈਂਸ 'ਚ ਪਾ ਰਹੇ ਹਾਂ ਅਸੀਂ ਕਹਿੰਦੇ ਹਾਂ ਓਕੇ ਜੀ ਇਹਨੂੰ ਡਿਲੇ ਕਰ ਦਈਏ ਜਾਂ ਇੰਸ਼ੋਰੈਂਸ ਪਾਲਿਸੀ ਚੱਲ ਰਹੀ ਹੈ ਮਾੜਾ ਜਿਹਾ ਹੱਥ ਟਾਈਟ ਹੋਇਆ ਜੋਬ ਇੱਧਰ ਉੱਧਰ ਨੂੰ ਹੋਈ ਅਸੀਂ ਕਹਿੰਦੇ ਚਲੋ ਪਹਿਲਾਂ ਇੰਸ਼ੋਰੈਂਸ ਨੂੰ ਬੰਦ ਕਰੀਏ ਬਈ ਇੰਸ਼ੋਰੈਂਸ ਤੇ ਆਪਾਂ ਨੂੰ ਉਸ ਟਾਈਮ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦੀ ਹੈ ਜਦੋਂ ਸਾਡੇ ਕੋਲ ਉਹ ਟਾਈਮ ਹੁੰਦਾ ਹੈ ਕਿ ਅਸੀਂ ਬਿਲਕੁਲ ਹੀ ਹੈਂਡ ਟੂ ਮਾਊਥ ਹੈ ਸਾਡੇ ਕੋਲ ਕਿਤਿਓਂ ਵੀ ਪੈਸਾ ਕੱਢਣ ਦੀ ਜਿਹੜੀ ਹੈ ਹਿੰਮਤ ਨਹੀਂ ਹੁੰਦੀ ਉਹ ਟਾਈਮ ਤੇ ਸਭ ਤੋਂ ਵੱਧ ਇੰਸ਼ੋਰੈਂਸ ਚਾਹੀਦੀ ਹੈ ਬਿਕਾਜ਼ ਅਗਰ ਉਸ ਟਾਈਮ ਤੇ ਕੋਈ ਪ੍ਰੋਬਲਮ ਆ ਗਈ ਤੇ ਸਾਡੇ ਕੋਲ ਤੇ ਪਿੱਛੇ ਕੁਛ ਵੀ ਨਹੀਂ ਹੈਗਾ ਕਿ ਜਿਹਨਾਂ ਨਾਲ ਅਸੀਂ 2-4-6 ਮਹੀਨੇ ਸਰਵਾਈਵ ਕਰ ਸਕੀਏ ਹੁਣ ਵੈਸੇ ਤਾਂ ਕੈਨੇਡੀਅਨ ਸਟੈਟਸ ਕਹਿੰਦੇ ਨੇ ਤੁਹਾਡੇ ਕੋਲ 3 ਮਹੀਨੇ ਦਾ 6 ਮਹੀਨੇ ਦਾ ਐਮਰਜੈਂਸੀ ਜਿਹੜਾ ਹੈਗਾ ਉਹ ਰਿਕਵਰੀ ਫੰਡ ਹੋਣਾ ਚਾਹੀਦਾ ਤੁਹਾਡੇ ਕੋਲ ਪਿੱਛੇ ਪੈਸੇ ਅਕਾਊਂਟ ਦੇ ਵਿੱਚ ਪਏ ਹੋਣੇ ਚਾਹੀਦੇ ਨਾ ਬਹੁਤ ਸਾਰੇ ਸਾਡੇ ਲਿਸਟਰ ਹੋਣਗੇ ਵੀ ਕਿ ਜਿਹਨਾਂ ਨੇ ਆਪਣੀ ਸੇਵਿੰਗ ਸਾਈਡ ਤੇ ਕੀਤੀਆਂ ਹੋਈਆਂ ਨੇ ਬਟ ਕਈ ਵਾਰੀ ਇਸ ਤਰ੍ਹਾਂ ਦਾ ਟਾਈਮ ਆਉਂਦਾ ਹੈਗਾ ਕਿ ਸਾਡੀਆਂ ਸੇਵਿੰਗ ਯੂਜ਼ ਹੋ ਜਾਂਦੀਆਂ ਨੇ ਬਟ ਉੱਥੇ ਜੇ ਕੋਈ ਪ੍ਰੋਬਲਮ ਆ ਜਾਂਦੀ ਹੈ ਇੰਸ਼ੋਰੈਂਸ ਹੈਗੀ ਹੈ ਤੇ ਉਹ ਤੁਹਾਡੀ ਫੈਮਿਲੀ ਦੀ ਹੈਲਪ ਕਰ ਦਿੰਦੀ ਹੈ ਸੋ ਇੰਸ਼ੋਰੈਂਸ ਨੂੰ ਜਿਹੜਾ ਹੈਗਾ ਇੱਕ ਫਾਲਤੂ ਖਰਚਾ ਨਾ ਸਮਝ ਕੇ ਆਪਣੀ ਇੱਕ ਇਨਵੈਸਟਮੈਂਟ ਸਮਝਿਆ ਕਰੋ ਕਿ ਜਿਹੜੀ ਔਖੇ ਟਾਈਮ ਆਪਣੇ ਕੰਮ ਆਉਣੀ ਹੈਗੀ ਹੈ ਸੋ ਹਰ ਇੱਕ ਪਰਸਨ ਹਰ ਇੱਕ ਲਿਸਟਰ ਨੂੰ ਮੈਂ ਇਹੀ ਕਹੂੰਗੀ ਜਿਹਨਾਂ ਕੋਲ ਸਪੈਸ਼ਲੀ ਕੋਈ ਵੀ ਇੰਸ਼ੋਰੈਂਸ ਪਾਲਿਸੀ ਨਹੀਂ ਹੈ ਛੋਟੀ ਜਿਹੀ ਇੰਸ਼ੋਰੈਂਸ ਲੈ ਲਓ $10-$50-$100 ਜੋ ਵੀ ਤੁਹਾਡਾ ਮੰਥਲੀ ਬਜਟ ਅਲਾਅ ਕਰਦਾ ਹੈਗਾ ਸਮਥਿੰਗ ਇਜ਼ ਆਲਵੇਜ਼ ਬੈਟਰ ਦੈਨ ਨਥਿੰਗ ਚਾਹੇ ਉਹ $1,00,000 ਦੀ ਇੰਸ਼ੋਰੈਂਸ ਹੈ ਚਾਹੇ ਉਹ ਤੁਸੀਂ $15-$20 ਪੇ ਕਰ ਰਹੇ ਹੈਗੇ ਹੋ ਬਟ ਕੁਝ ਨਾ ਕੁਝ ਹਰ ਇੱਕ ਪਰਸਨ ਕੋ ਹੋਣਾ ਬਹੁਤ ਜ਼ਰੂਰੀ ਹੈ ਜਿਨ੍ਹਾਂ ਉੱਪਰ ਜ਼ਿੰਮੇਵਾਰੀਆਂ ਨੇ, ਰਿਸਪੋਂਸਿਬਿਲਿਟੀਜ਼ ਹੈ। ਹਾਂ, ਅਗਰ ਤੁਸੀਂ ਮਲਟੀ ਮਿਲੇਨੀਅਰ ਹੋ, ਬਹੁਤ ਸਾਰੇ ਪੈਸੇ ਅਕਾਊਂਟ 'ਚ ਪਏ ਨੇ, ਦੈਟਸ ਫਾਈਨ, ਤੁਹਾਨੂੰ ਇੰਸ਼ੋਰੈਂਸ ਦੀ ਜ਼ਰੂਰਤ ਨਹੀਂ ਹੋ ਸਕਦੀ, ਬਟ ਮੋਸਟਲੀ 90% ਆਪਾਂ ਸਾਰਿਆਂ ਨੂੰ ਇੰਸ਼ੋਰੈਂਸ ਦੀ ਜ਼ਰੂਰਤ ਹੈ। ਸੋ ਅਗਰ ਤੁਹਾਨੂੰ ਇਹ ਲੱਗ ਰਿਹਾ ਕਿ ਇੰਸ਼ੋਰੈਂਸ ਪੈਸੇ ਖਰਾਬ ਕਰਨੇ ਨੇ, ਤਾਂ ਤੁਸੀਂ ਮਿਨੀਮਮ ਤੋਂ ਮਿਨੀਮਮ ਜਿਹੜਾ ਹੈਗਾ ਉਹ ਪ੍ਰੀਮੀਅਮ ਪੇ ਕਰਕੇ ਵੀ ਇੰਸ਼ੋਰੈਂਸ ਲੈ ਸਕਦੇ ਹੋ। ਤੁਸੀਂ ਮੈਨੂੰ ਕਾਲ ਜਾਂ ਟੈਕਸਟ ਮੈਸੇਜ ਕਰ ਸਕਦੇ ਹੋ ਅਗਰ ਤੁਹਾਨੂੰ ਇੰਸ਼ੋਰੈਂਸ ਦੀ ਕੋਟੇਸ਼ਨ ਚਾਹੀਦੀ ਹੈ, ਚਾਹੇ ਉਹ ਲਾਈਫ ਹੈ, ਕ੍ਰਿਟੀਕਲ ਹੈ, ਡਿਸੇਬਿਲਿਟੀ ਹੈ, ਕੋਈ ਵੀ ਇੰਸ਼ੋਰੈਂਸ ਪਾਲਿਸੀ ਤੁਸੀਂ ਲੈਣਾ ਚਾਹ ਰਹੇ ਹੋ, ਤਾਂ ਨੰਬਰ ਹੈ ਜੀ 416-996-7274-916-994-9972-72. ਕੋਈ ਵੀ ਕੁਸ਼ਚਨ ਹੈ ਤੁਹਾਡਾ ਪਰਸਨਲ ਇੰਸ਼ੋਰੈਂਸ ਤੋਂ ਇਲਾਵਾ, ਇਨਵੈਸਟਮੈਂਟ ਨੇ, RRSP, TFSA, ਫਸਟ ਹੋਮ ਸੇਵਿੰਗ ਅਕਾਊਂਟ ਹੈ, ਜਾਂ ਬੱਚਿਆਂ ਦਾ ਐਜੂਕੇਸ਼ਨ ਪਲਾਨ ਹੈ, ਕੋਈ ਪੁਰਾਣੀ ਪਾਲਿਸੀਜ਼ ਨੇ ਤੁਹਾਡੀਆਂ ਜਿਨ੍ਹਾਂ ਨੂੰ ਤੁਸੀਂ ਰਿਵਿਊ ਕਰਨਾ ਚਾਹੁੰਦੇ ਹੈਗੇ ਹੋ, ਜਾਂ ਸਪੈਸ਼ਲੀ ਅਗਰ ਤੁਸੀਂ ਆਪਣੀ ਸਟੇਟ ਪਲੈਨਿੰਗ ਕਰਨਾ ਚਾਹੁੰਦੇ ਹੋ, ਜਿਹਦੇ ਵਿੱਚ ਤੁਸੀਂ ਬਿਜ਼ਨਸ ਰਨ ਕਰ ਰਹੇ ਹੋ ਜਾਂ ਤੁਹਾਡੀ ਕੋਈ ਕੰਪਨੀ ਹੈ, ਤੁਸੀਂ ਕਾਰਪੋਰੇਸ਼ਨ ਚੋਂ ਪੈਸੇ ਕੱਢਣਾ ਚਾਹ ਰਹੇ ਹੋ, ਟੈਕਸ ਸੇਵ ਕਰਨਾ ਚਾਹ ਰਹੇ ਹੈਗੇ ਹੋ, ਬਹੁਤ ਸਾਰੇ ਕੁਸ਼ਚਨਸ ਹੁੰਦੇ ਨੇ, ਚਾਹੇ ਉਹ ਪਰਸਨਲ ਇੰਸ਼ੋਰੈਂਸ ਪਾਲਿਸੀਜ਼ ਨੇ, ਕਾਰਪੋਰੇਟ ਇੰਸ਼ੋਰੈਂਸ ਪਾਲਿਸੀਜ਼ ਨੇ, ਜਾਂ ਤੁਹਾਡੀ ਕੋਈ ਕੰਪਨੀਜ਼ ਨਾਲ ਰਿਲੇਟਡ ਗਰੁੱਪ ਪਲਾਨਸ ਹੈਗੇ ਨੇ, ਉਹਨਾਂ ਬਾਬਤ ਵੀ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ, ਜਾਂ ਮੈਨੂੰ ਆਫਿਸ ਆ ਕੇ ਮਿਲ ਸਕਦੇ ਹੋ, ਆਲ ਕੈਂਡ ਇੰਸ਼ੋਰੈਂਸ ਆਫਿਸ, ਏਅਰਪੋਰਟ ਰੋਡ ਐਂਡ ਕੁਈਨ ਸਟਰੀਟ, ਦਾ ਮੇਨ ਇੰਟਰਸੈਕਸ਼ਨ, ਹੋਮ ਡਿਪੋ ਵਾਲੇ ਪਲਾਜ਼ੇ ਦੇ ਬਿਲਕੁਲ ਨਾਲ, ਔਰ ਮੇਰਾ ਨੰਬਰ ਅਗੇਨ ਸੇਮ ਹੈ ਜੀ 416-994-7272-416-994-7272.
0: Very good. 416-994-7272. Simran, thank you so much.
1: Thank you, Naveen.
0: Thank you, G. 1589. Hello.
2: Naveen Boost.
0: Oh, kya baat hai, kivein ho?
2: Badhiya, badhiya, Naveen, sat sri akaal.
0: Kithe rahe ho yaar, inna chir boost hi nahi mila, inna chir ho gaya.
2: ਨਹੀਂ, ਬੂਸਟ ਆਲਰੇਡੀ ਸਾਰਾ ਹੈਗਾ ਤੇਰੇ ਕੋਲ, ਨਜ਼ਾਰੇ ਆ ਵਧੀਆ,
0: ਨਜ਼ਾਰੇ ਤਾਂ ਠੀਕ ਹੈ, ਪਰ ਸਾਰਾ ਕੁਝ ਠੀਕ ਠਾਕ ਹੈ,
2: ਸਾਰਾ ਕੁਝ ਬਹੁਤ ਵਧੀਆ, ਪ੍ਰੋਗਰਾਮ ਸੁਣੀਦਾ ਆ, ਆਨੰਦ ਲਈਦਾ ਸੁਣ ਕੇ।
0: ਚਲੋ, ਥੈਂਕ ਯੂ ਸਰ, ਥੈਂਕ ਯੂ, ਵੈਲਕਮ।
2: ਹੋਰ ਸੁਣਾਓ, ਸਭ ਠੀਕ ਹੈ?
0: ਬਹੁਤ ਵਧੀਆ, ਬੱਲੇ ਬੱਲੇ, ਤੁਸੀਂ ਸੁਣਾਓ, ਸਭ ਠੀਕ ਠਾਕ?
2: ਠੀਕ ਹੈ, ਵਧੀਆ ਵਧੀਆ। ਮੈਂ ਨਾ ਇੱਕ ਨੰਬਰ ਚਾਹੀਦਾ ਸੀ, ਉਹ ਜਿਹੜਾ ਤੁਸੀਂ ਉਹ ਅੱਖਾਂ ਦਾ ਸਰਜਰੀ ਵਾਲਾ ਦਿੰਦੇ ਹੁੰਦੇ।
0: ਹਾਂਜੀ ਹਾਂਜੀ, ਨੰਬਰ ਉਹਨਾਂ ਦਾ ਹੈ 289